0: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਅੱਜ ਦੇ ਦਿਨ ਦਾ ਆਨੰਦ ਮਾਣ ਰਹੇ ਹੋਵੋਗੇ। ਸੋਹਣੀ ਸੋਹਣੀ ਧੁੱਪ ਮੈਲਬਨ ਦੇ ਵਿੱਚ ਲੱਗ ਚੁੱਕੀ ਆ ਅਤੇ ਤੁਸੀਂ ਜਿੱਥੇ ਉਹ ਆਸ ਕਰਦੇ ਹਾਂ ਕਿ ਉੱਥੇ ਵੀ ਸੋਹਣਾ ਪਿਆਰਾ ਮੌਸਮ ਹੋਵੇਗਾ ਅਤੇ ਇਸ ਮੌਸਮ ਦਾ, ਇਸ ਕੁਦਰਤ ਦਾ, ਇਹਨਾਂ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਆ ਉਹ ਵੱਧਦੇ ਹਾਂ ਅੱਜ ਦੇ ਦਿਨ ਦੇ ਵਿੱਚ। ਅੱਗੇ ਅੱਜ ਦਿਨ ਸੋਮਵਾਰ ਦਾ, ਅੱਜ 6 ਤਰੀਕ ਜੁਲਾਈ ਦਾ ਮਹੀਨਾ ਅਤੇ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਪ੍ਰੋਗਰਾਮ। ਹਾਂਜੀ ਮੈਲਬਨ ਅਤੇ ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਇੱਕ ਵਾਰੀ ਸਾਡਿਆਂ ਸਾਰਿਆਂ ਦਾ ਪਿਆਰ ਭਰੀ, ਓਹੋ ਕੀ ਹੋ ਗਿਆ, ਠੰਡ ਮੈਨੂੰ ਲੱਗਦਾ ਦਿਮਾਗ ਵੀ ਜੰਮਣ ਲੱਗਿਆ। ਖੈਰ ਠੰਡ ਥੋੜ੍ਹੀ ਘੱਟ ਗਈ ਹੈ, ਧੁੱਪ ਨਿਕਲ ਗਈ ਹੈ ਅਤੇ ਆਓ ਸ਼ੁਰੂਆਤ ਕਰਦੇ ਹਾਂ। ਹਾਂਜੀ ਮੈਲਬਨ ਦੀ ਅਤੇ ਬਿਲਕੁਲ ਮੈਂ ਵੀ ਰੈਡੀ ਹਾਂ। ਓਹੋ ਹਾਂਜੀ, ਉਹ ਕੀ ਰਿਹਾ,
0: ਕਾਂ ਬਾਹਰ ਤਾਂ ਨਹੀਂ ਰੱਖੇ?
1: ਨਹੀਂ, ਅਸੀਂ ਬਿਲਕੁਲ ਰੈਡੀ ਹਾਂ ਅਤੇ ਗੱਲਾਂ ਬਾਤਾਂ ਹੋਣਗੀਆਂ ਅੱਜ ਇੱਕ ਡਿਫਰੈਂਟ ਜਿਹਾ ਤਾਂ ਨਹੀਂ, ਹੁਣ ਜਿਹੜਾ ਐਜ ਇਫ ਨਾਓ ਜਿਹੜਾ ਸਮਾਂ ਚੱਲ ਰਿਹਾ ਸਕੂਲ ਹੋਲੀਡੇਜ਼ ਦਾ। ਪਿਛਲੀ ਵਾਰੀ ਵੀ ਆਪਾਂ ਗੱਲਾਂ ਬਾਤਾਂ ਕੀਤੀਆਂ ਸੀਗੀਆਂ ਸਕੂਲ ਹੋਲੀਡੇਜ਼ ਦੀ, ਪਰ ਉਦੋਂ ਸਿਡਨੀ ਦੇ ਵਿੱਚ ਆਈ ਥਿੰਕ ਹੋਲੀਡੇਜ਼ ਨਹੀਂ ਸੀਗੀ, ਆਈ ਥਿੰਕ ਹੁਣ ਉੱਥੇ ਵੀ ਸਟਾਰਟ ਹੋ ਗਿਆ ਸਕੂਲ ਹੋਲੀਡੇਜ਼। ਅਤੇ ਹੁਣ ਤੁਸੀਂ ਦੱਸੋ ਤੁਹਾਡੀ ਕਿਸ ਤਰੀਕੇ ਨਾਲ ਜਾ ਰਹੀ ਹੈ ਸਕੂਲ ਹੋਲੀਡੇਜ਼? ਪੰਜ ਪੰਜ ਦਸ ਦਸ ਮਿੰਟ 'ਚ ਤੁਸੀਂ ਵੀ ਕਿਚਨ 'ਚ ਜਾ ਰਹੇ ਹੋਣੇ ਕਿਉਂਕਿ ਫਰਮਾਇਸ਼ਾਂ ਹੋਰ ਭੁੱਖ ਲੱਗੀ ਹੈ, ਕੀ ਬਣਾ ਰਹੇ ਹੋ, ਕੀ ਕੁਛ ਬਣ ਰਿਹਾ ਅੱਜ ਰੋਟੀ ਦੇ ਵਿੱਚ, ਸਨੈਕਸ ਦੇ ਕਿਹੜੇ ਕਿਹੜੇ ਯੂਟਿਊਬ ਵੀਡੀਓ ਵੇਖ ਕੇ ਤੁਸੀਂ ਮਤਲਬ ਐਕਸਪੈਰੀਮੈਂਟਸ ਕਰ ਰਹੇ ਹੋ ਅਤੇ ਕਿਹੜੀ ਕਿਹੜੀ ਡਿਮਾਂਡਾਂ ਤੁਸੀਂ ਪੂਰੀਆਂ ਕਰ ਰਹੇ ਹੋ ਬੱਚਿਆਂ ਦੀ? ਤੁਹਾਡੇ ਘਰ ਵੀ ਰਿਮੋਟ ਦੀ ਲੜਾਈ ਹੁੰਦੀ ਹੈ ਜਾਂ ਸਿਵਲਿੰਗਸ ਦੀ ਲੜਾਈ ਦਾ ਹੱਲ ਕਿਵੇਂ ਤੁਸੀਂ ਕੱਢਦੇ ਹੋ? ਬੱਚੇ ਛੋਟੇ ਦੇ ਕਰਕੇ ਵੱਡੇ ਨੂੰ ਡਾਂਟ ਜ਼ਿਆਦਾ ਪੈਂਦੀ ਹੈ, ਵੱਡੇ ਦੇ ਕਰਕੇ ਛੋਟੇ ਦੀ, ਇਹ ਵੀ ਜ਼ਰੂਰ ਦੱਸਿਓ। ਅਤੇ ਕਿਸ ਹਿਸਾਬ ਨਾਲ ਤੁਹਾਡੀ ਸਰਵਾਈਵਲ ਚੱਲ ਰਹੀ ਹੈ ਸਕੂਲ ਹੋਲੀਡੇਜ਼ ਦੇ ਵਿੱਚ? ਕਿੱਥੇ ਘੁੰਮਣ ਜਾ ਰਹੇ ਹੋ, ਕੀ ਪਲੈਨਸ ਨੇ? ਕਈ ਪਲੈਨ ਬਣੇ ਨੇ, ਕਈ ਪਲੈਨ ਵਿਗੜੇ ਨੇ, ਜਾਂ ਫਿਰ ਐਤਕੀ ਤੁਸੀਂ ਘਰ ਹੀ ਰਹਿਣਾ ਕਿਉਂਕਿ ਠੰਡ ਬਾੜੀ ਹੈ? ਤੁਸੀਂ ਵੀ ਦੱਸੋ ਆਪਣਾ ਹਾਲ।
0: ਮੈਨੂੰ ਲੱਗਦਾ ਨਿਆਣੇ ਦੀਆਂ ਛੁੱਟੀਆਂ ਕਰਕੇ ਵਕਤ ਜਿਹਾ ਪਿਆ ਤੁਹਾਨੂੰ।
1: ਨਹੀਂ ਮੇਰਾ ਤੇ ਚਲੋ ਠੀਕ ਹੈ, ਲੇਕਿਨ ਮੈਨੂੰ ਇਹ ਕਿ ਜਿਹੜੇ ਵਰਕ ਫਰੋਮ ਹੋਮ ਕਰ ਰਹੇ ਨੇ ਹਨਾ, ਜਾਂ ਸਪੈਸ਼ਲੀ ਜਿਹੜੇ ਫੁੱਲ ਟਾਈਮ ਪੇਰੈਂਟਸ ਨੇ, ਉਹ ਕਿੱਦਾਂ ਸਰਵਾਈਵ ਕਰ ਰਹੇ, ਕਿਸ ਹਿਸਾਬ ਨਾਲ ਉਹ ਮੈਨੇਜ ਕਰ ਰਹੇ ਬੱਚਿਆਂ ਦੇ ਨਾਲ ਤੇ ਵਰਕ ਲਾਈਫ ਬੈਲੈਂਸ, ਹਨਾ, ਉਹ ਵੀ ਜ਼ਰੂਰ ਤੁਸੀਂ ਆਪਣਾ ਐਕਸਪੀਰੀਅੰਸ ਦੱਸੋ ਕਿ ਤੁਸੀਂ ਕਿਸ ਹਿਸਾਬ ਨਾਲ ਸਕੂਲ ਹੋਲੀਡੇਜ਼ 'ਚ ਮੈਨੇਜ ਕਰਦੇ ਹੋ ਅਤੇ ਕੀ ਡਿਮਾਂਡਾਂ ਹੁੰਦੀਆਂ ਬੱਚਿਆਂ ਦੀ,
0: ਕੀ ਕਰ ਰਹੇ ਹੋ ਤੇ ਕੀ ਤੁਹਾਨੂੰ ਕਰਨਾ ਚਾਹੀਦਾ, ਇੱਕ ਦੂਸਰੇ ਨੂੰ ਤੁਸੀਂ ਸੁਝਾਅ ਸੁਜੈਸ਼ਨ ਦੇ ਦਿਓ, ਮਤਲਬ ਬਾਅਦ 'ਚ ਆਉਂਦੇ ਹੈ ਨਾ, ਵੀ ਟਿਪਸ ਦਿਓ
1: ਕੁਛ, ਆਪਾਂ ਵੀ ਦਾਂਗੇ ਟਿਪਸ, ਕੁਛ ਆਪਾਂ ਵੀ ਸੁਣਾਂਗੇ, ਹੈ ਨਾ
0: ਜੀ। ਬਿਲਕੁਲ, ਸੋ ਛੁੱਟੀਆਂ ਚੱਲ ਰਹੀਆਂ ਬੱਚਿਆਂ ਦੀਆਂ ਅਤੇ ਇਹਨਾਂ ਛੁੱਟੀਆਂ ਦੇ ਵਿੱਚ ਪਹਿਲਾ ਜਿਹੜਾ ਹਫ਼ਤਾ ਉਹ ਤੇ ਚਾਵਾਂ ਚਾਵਾਂ ਜੇ ਦੇ ਨਾਲ ਲੰਘਦਾ, ਮੈਨੂੰ ਲੱਗਦਾ ਸੌਖਾ ਲੰਘਦਾ।
1: ਹਨੀਮੂਨ ਪੀਰੀਅਡ ਵਾਲੀ ਗੱਲ ਹੈ ਕਿ ਸ਼ੁਰੂਆਤ 'ਚ ਸਭ ਵਧੀਆ ਲੱਗਦਾ, ਬਾਅਦ 'ਚ ਰਿਐਲਿਟੀ ਚੈੱਕ ਹੁੰਦਾ।
0: ਜਦੋਂ ਆਪਾਂ ਅਗਲੇ ਦੌਰ ਦੇ ਵਿੱਚ ਪਹੁੰਚ ਜਾਂਦੇ ਹਾਂ, ਅਗਲੇ ਹਫ਼ਤੇ 'ਚ ਪਹੁੰਚ ਜਾਂਦੇ ਹਾਂ ਤੇ ਫਿਰ ਸੋਚ ਵਿਚਾਰ ਸ਼ੁਰੂ ਹੋ ਜਾਂਦੇ, ਤੇ ਜਦੋਂ ਬਹੁਤੀਆਂ ਛੁੱਟੀਆਂ ਹੁੰਦੀਆਂ ਉਦੋਂ ਆਪਾਂ ਇਹ ਰਿਲਾਈਜ਼ ਕਰੀਦਾ ਵੀ ਤੀਸਰੇ ਕੁ ਹਫ਼ਤੇ ਤੱਕ ਤੇ ਮੁੜ ਕੇ ਮਾਵਾਂ ਦੁਆਵਾਂ ਮੰਗਣੀਆਂ ਸ਼ੁਰੂ ਹੋ ਜਾਂਦੀਆਂ ਵੀ ਛੇਤੀ ਸਕੂਲਾਂ ਜਾਣ ਵਾਪਸ।
1: ਉਦੋਂ ਜਦੋਂ ਫਸਟ ਟਾਈਮ ਜਦੋਂ ਛੱਡਣ ਜਾਂਦੇ ਨੇ ਉਦੋਂ ਚਿਹਰੇ ਵੇਖਿਆ ਕਰੋ ਮਾਵਾਂ ਦੇ, ਐਕਸਾਈਟਮੈਂਟ,
0: ਸਕੂਲ ਗੇਟ ਵਾੜ ਕੇ ਤੇ ਮੁੜ ਕੇ ਐਂ ਡੀਆਂ ਹੁੰਦੀਆਂ ਕਰਨ। ਹਾਂ ਯੈਸ ਯੈਸ,
1: ਉਦੋਂ ਫਿਰ ਲੱਗਦਾ ਕਿਹਦੇ ਘਰੇ ਜਾਈਏ, ਅਦਰਕ ਵਾਲੀ ਚਾਹ ਪੀਏ ਬਸ।
0: ਬਿਲਕੁਲ ਜੀ, ਸੋਮਵਾਰ ਦਾ ਦਿਨ ਹਫ਼ਤੇ ਦੀ ਸ਼ੁਰੂਆਤ ਆ ਅਤੇ ਇਸ ਸ਼ੁਰੂਆਤ ਦੇ ਵਿੱਚ ਆਪਾਂ ਜਿੱਦਾਂ ਜਸ ਜੀ ਨੇ ਤੁਹਾਨੂੰ ਦੱਸਿਆ ਵਾ ਵੀ ਕਿੱਦਾਂ ਤੁਸੀਂ ਛੁੱਟੀਆਂ ਮੈਨੇਜ ਕਰ ਰਹੇ ਹੋ ਬੱਚਿਆਂ ਦੇ ਨਾਲ, ਕਿਵੇਂ ਕਰ ਰਹੇ ਹੋ ਤੁਸੀਂ, ਉਹ ਤੁਸੀਂ ਦੱਸਣੇ ਨੇ ਟਿਪਸ ਅਤੇ ਨਾਲ ਦੀ ਨਾਲ ਕੁਛ ਰੈਸਪੀਜ਼ ਵੀ ਲੈ ਕੇ ਆਏ ਤੁਹਾਡੇ ਲਈ ਵੀ ਘਰ ਦੇ ਵਿੱਚ ਜਦੋਂ ਬੱਚੇ ਤੇ ਕਹਿੰਦੇ ਵੀ ਛੁੱਟੀਆਂ ਦੇ ਵਿੱਚ ਵਾਰ ਵਾਰ ਮੰਗ ਲੈਂਦੇ ਆ ਵੀ ਫੀਲਿੰਗ ਹੰਗਰੀ, ਹੈ ਨਾ, ਤੁਸੀਂ ਮੰਨ ਲਓ ਜਦੋਂ ਸਕਰੀਨ ਟਾਈਮ ਤੋਂ ਉਹਨਾਂ ਨੂੰ ਕਹੋ ਵੀ ਬਸ ਕਰੋ ਹੁਣ, ਤੇ ਉਹਨਾਂ ਕਹਿਣਾ ਫੀਲਿੰਗ ਹੰਗਰੀ, ਫੀਲਿੰਗ ਬੋਰ।

0: ਬੋਰ ਤੇ ਮੈਨੂੰ ਇੱਦਾਂ ਲੱਗਦਾ ਮਤਲਬ ਭਾਵੇਂ ਕਿਸੇ ਵੀ ਏਜ ਗਰੁੱਪ ਦੇ ਬੱਚੇ ਨੂੰ ਤੁਸੀਂ ਉਸ 'ਚ ਬਿਠਾ ਸਕਦੇ ਹੋ ਉਸ ਵਿੰਡੋ ਦੇ ਵਿੱਚ ਆਈ ਐਮ ਬੋਰਡ ਹੈ ਨਾ ਇਹ ਇੱਥੇ ਇਹ ਬੜਾ ਕਿ ਕਰੀਏ ਕੀ ਹੈ ਨਾ
1: ਹਾਂ ਨਹੀਂ ਉਹਨਾਂ ਕੋਲ ਸ਼ਬਦ ਹੀ ਇੱਕ ਹੈ ਨਾ ਆਈ ਐਮ ਬੋਰਡ ਹੋਰ ਉਹ ਤੋਂ ਇਲਾਵਾ ਫਿਰ ਹੋਰ ਕੁਛ ਕਹਿ ਨਹੀਂ ਪਾਉਂਦੇ ਅਤੇ ਤੁਸੀਂ ਇਹੋ ਜਿਹੇ ਹਾਲਾਤਾਂ 'ਚ ਕੀ ਕਰਦੇ ਹੋ ਅਤੇ ਨਾਲ ਆਪਾਂ ਕੁਛ ਕੁ ਖਾਣ ਪੀਣ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕੁਛ ਕੁ ਗਾਰਡਨਿੰਗ ਦੀਆਂ ਹੁੰਦੀਆਂ ਨੇ ਸੋਮਵਾਰ ਦੇ ਦਿਨ ਜੇ ਤੁਹਾਡੇ ਕੋਈ ਸਵਾਲ ਨੇ ਤਾਂ ਉਹ ਤੁਸੀਂ ਜ਼ਰੂਰ ਭੇਜ ਦਿਓ ਅਤੇ ਬੇਨਤੀ ਹੈ ਕਿ ਜੇ ਹੋਰ ਕਿਸੇ ਕੋਲ ਕੋਈ ਆਂਸਰ ਹੋਵੇ ਇਸ ਚੀਜ਼ ਦਾ ਤਾਂ ਉਹ ਤੁਸੀਂ ਜ਼ਰੂਰ ਦੇ ਦਿਓ ਸ਼ੁਰੂਆਤ ਦੇ ਵਿੱਚ ਆਪਾਂ ਇੰਨਾ ਕੁ ਜ਼ਰੂਰ ਕਹਿ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਗਿੱਲਬਾਤ ਆ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਮੀਂਹ ਪਈ ਜਾਂਦੇ ਆ ਕਈ ਇਲਾਕਿਆਂ ਦੇ ਵਿੱਚ ਅਤੇ ਅੱਗੇ ਵੀ ਆਪਾਂ ਸਾਂਝ ਪਾਈ ਸੀ ਕਿ ਇਹਨਾਂ ਸਮਿਆਂ ਦੇ ਵਿੱਚ ਫੰਗਸ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਆ ਇਹਨਾਂ ਦੇ ਵਿੱਚ ਤੇਲੇ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਆ ਸੋ ਇਹ ਸਾਰੀਆਂ ਪ੍ਰੋਬਲਮ ਦੇ ਨਾਲ ਤੁਸੀਂ ਨਜਿੱਠਣ ਦੇ ਲਈ ਕੋਸ਼ਿਸ਼ ਕਰੋ ਕਿ ਤੁਹਾਡੀ ਕਿਆਰੀ ਵਿਹਲੀ ਰਹੇ ਥੱਲੇ ਘਾਹ ਨਾ ਰਹੇ ਨਿੱਕਾ ਨਿੱਕਾ ਜਿਹਾ ਉਹ ਜਦੋਂ ਘਾਹ ਰਹਿੰਦਾ ਵਾ ਤਾਂ ਸਿੱਲ ਨਹੀਂ ਜਾਂਦੀ ਸੋ ਜਿੰਨੀ ਕੁ ਵੀ ਧੁੱਪ ਲੱਗਦੀ ਹੈ ਜਿੱਦਾਂ ਅੱਜ ਮੰਨ ਲਓ ਧੁੱਪ ਲੱਗ ਗਈ ਆ ਅਤੇ ਜੇ ਸੋਹਣੀ ਧੁੱਪ ਮੰਨ ਲਓ ਅੱਜ ਲੱਗ ਗਈ ਆ ਤਾਂ ਉਹਦੇ ਨਾਲ ਕਾਫੀ ਹੱਦ ਤੱਕ ਤੁਹਾਨੂੰ ਫਾਇਦਾ ਹੋ ਜਾਣਾ ਤੁਹਾਡੀ ਕਿਆਰੀ ਨੂੰ ਸੋ ਇੱਕ ਵਾਰੀ ਆਪਣੀ ਕਿਆਰੀ ਨੂੰ ਬਾਹਰੋਂ ਖਲੋ ਕੇ ਝਾਤੀ ਮਾਰੋ ਚਾਹੇ ਤੁਸੀਂ ਫੁੱਲ ਲਾਏ ਨੇ ਚਾਹੇ ਤੁਸੀਂ ਸਬਜ਼ੀ ਲਾਈ ਆ ਚਾਹੇ ਤੁਹਾਡੇ ਵੱਡੇ ਬੂਟੇ ਨੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੁਛ ਲਾਇਆ ਵਾ ਅਤੇ ਬਾਹਰੋਂ ਖਲੋ ਕੇ ਇੱਕ ਵਾਰੀ ਝਾਤੀ ਮਾਰੋ ਜੇ ਤਾਂ ਤੁਸੀਂ ਜ਼ਮੀਨੀ ਸਤਾ ਵੇਖ ਪਾ ਰਹੇ ਹੋ ਮਲਚ ਇੱਕ ਅਲੱਗ ਗੱਲ ਆ ਮਲਚ ਤਾਂ ਜ਼ਰੂਰ ਤੁਸੀਂ ਪਾਉਣੀ ਆ ਪਰ ਜੇ ਤੁਸੀਂ ਮਤਲਬ ਪੱਤੇ ਪੁੱਤੇ ਤੁਹਾਨੂੰ ਘਾਹ ਘੂ ਸਾਰਾ ਕੁਛ ਨਜ਼ਰ ਆ ਰਿਹਾ ਵਾ ਅਤੇ ਇਹਦਾ ਮਤਲਬ ਕਿ ਤੁਹਾਨੂੰ ਕਰਨਾ ਪੈਣਾ ਵਾ ਕਲੀਅਰ ਸੋ ਖੜੇ ਖੜੇ ਹੁਣ ਜਿੱਦਾਂ ਮੀਂਹ ਪਏ ਹੁੰਦੇ ਆ ਅਤੇ ਫਾਇਦਾ ਇਹ ਆ ਵੀ ਉਹਦੇ ਵਿੱਚ ਆਸਾਨੀ ਦੇ ਨਾਲ ਤੁਹਾਡਾ ਉੱਦਾਂ ਹੀ ਪੁੱਟਿਆ ਜਾਣਾ ਗੋਡੀ ਕਰਨ ਦੀ ਲੋੜ ਨਹੀਂ ਪੋਲਾ ਹੋ ਜਾਂਦਾ ਅਤੇ ਉਹਨੂੰ ਤੁਸੀਂ ਪੁੱਟ ਦਿਓ ਘਾਹ ਨੂੰ ਪੁੱਟ ਕੇ ਅਤੇ ਉਹਨੂੰ ਤੁਸੀਂ ਬਿੰਨ ਦੇ ਵਿੱਚ ਪਾ ਦਿਉ ਉਹਦੇ ਨਾਲ ਹੀ ਕਾਫੀ ਹੱਦ ਤੱਕ ਫਾਇਦਾ ਹੋ ਜਾਣਾ ਅਤੇ ਜੇ ਇਸ ਪੁੱਟਣ ਦੇ ਦਰਮਿਆਨ ਤੁਹਾਨੂੰ ਘੋਗੇ ਨਜ਼ਰ ਆਉਣ ਸਨੇਲਸ ਨਜ਼ਰ ਆਉਣ ਅਤੇ ਉਹਨਾਂ ਨੂੰ ਹੱਥਾਂ ਦੇ ਨਾਲ ਹੀ ਵੱਧ ਤੋਂ ਵੱਧ ਪਿੱਕ ਕਰ ਲਓ ਸੋ ਕੁਛ ਨਹੀਂ ਕਹਿੰਦੇ ਤੁਹਾਨੂੰ ਉਹਨੂੰ ਤੁਸੀਂ ਪਿੱਕ ਕਰਕੇ ਅਤੇ ਉਹਨੂੰ ਤੁਸੀਂ ਬਿੰਨ ਦੇ ਵਿੱਚ ਪਾ ਸਕਦੇ ਹੋ ਤੁਸੀਂ
0: ਓਕੇ
1: ਅਤੇ ਉਹਦੇ ਵਿੱਚ ਲਾਗੇ ਬੰਨੇ ਸੁੱਟੋਗੇ ਅਤੇ ਉਹਨਾਂ ਨੇ ਫਿਰ ਆ ਜਾਣਾ ਸੋ ਉਹਨਾਂ ਨੂੰ ਤੁਸੀਂ ਸਤਿ ਸ਼੍ਰੀ ਅਕਾਲ ਦੂਰੋਂ ਦੂਰੋਂ ਰੱਖੋ ਉਹਨਾਂ ਨੂੰ ਕਿਉਂਕਿ ਜਿੰਨਾ ਤੁਹਾਡੇ ਉਹ ਲਾਗੇ ਰਹਿਣਗੇ ਬਗੀਚੇ ਦੇ ਉਹਨਾਂ ਜ਼ਿਆਦਾ ਖਰਾਬ ਕਰਨਗੇ ਹਾਂ ਜੇ ਗੁਆਂਢੀਆਂ ਵਾਲੇ ਪਾਸਿਓਂ ਕੋਈ ਇੱਦਾਂ ਦੀ ਤੁਹਾਨੂੰ ਆਉਂਦੀ ਆ ਤੁਹਾਨੂੰ ਕੋਈ ਸ਼ਿਕਾਇਤ ਅਤੇ ਉਸ ਪਾਸੇ ਨੂੰ ਕਰਕੇ ਥੋੜ੍ਹਾ ਜਿਹਾ ਤੁਸੀਂ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਬੈਰੀਅਰ ਤੁਸੀਂ ਲਾ ਲਓ ਕਈ ਵਾਰੀ ਉੱਧਰਲੇ ਪਾਸਿਓਂ ਵੀ ਕੋਈ ਫੈਂਸ ਫੁੰਸ ਮਾੜੀ ਮੋਟੀ ਟੁੱਟੀ ਹੋਏ ਅਤੇ ਉੱਧਰੋਂ ਵੀ ਇਕੱਲਾ ਪੂਤਣਾ ਹੀ ਨਹੀਂ ਆਉਂਦਾ ਇਹ ਵੀ ਆ ਜਾਂਦੇ ਜੇ ਸੋ ਇਹਦਾ ਤੁਸੀਂ ਖਿਆਲ ਰੱਖੋ ਸੋ ਇਹ ਜ਼ਿਆਦਾਤਰ ਜਿਹੜੀ ਸਮੱਸਿਆ ਆ ਰਹੀ ਹੈ ਅਤੇ ਬਾਕੀ ਹੁਣ ਇਹਨਾਂ ਦਿਨਾਂ ਦੇ ਵਿੱਚ ਮੋਟੀ ਮੋਟੀ ਜੀ ਸਾਂਝ ਇਹੋ ਹੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਬਹੁਤੀ ਕੋਈ ਜ਼ਿਆਦਾ ਜਿਹੜਾ ਉਹਨੂੰ ਫਰਟੀਲਾਈਜ਼ਰ ਵਗੈਰਾ ਪਾਉਣ ਦੀ ਕੋਈ ਲੋੜ ਨਹੀਂ ਹੈ ਸਲੋ ਰਿਲੀਜ਼ ਵਾਲਿਆਂ ਹੀ ਉਹਨੂੰ ਪਾਇਓ ਸਮਾਨ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਆਪਾਂ ਸਿਆਲ 'ਚ ਜਿੱਦਾਂ ਆਪਾਂ ਚੱਲਦੇ ਹਾਂ ਨਾ ਮੈਂ ਤਾਂ ਇਸ ਤਰ੍ਹਾਂ ਸੋਚਦਾ ਵੀ ਉੱਦਾਂ ਹੀ ਬੂਟੇ ਚੱਲਦੇ ਆ ਜਿੱਦਾਂ ਮੰਨ ਲਓ ਸਿਆਲ ਦੇ ਵਿੱਚ ਆਪਾਂ ਘੱਟ ਤੁਰਦੇ ਹਾਂ ਘੱਟ ਐਕਸਰਸਾਈਜ਼ ਕਰ ਪਾਉਂਦੇ ਹਾਂ ਦਿਨ ਛੋਟੇ ਹੁੰਦੇ ਆ ਅਤੇ ਫਿਰ ਆਪਾਂ ਉਨਾ ਕੀ ਖਾਣਾ ਚਾਹੀਦਾ ਸਾਨੂੰ ਜਿੰਨਾ ਕੁ ਪਚਦਾ ਜਾਵੇ ਅੰਟਿਲ ਅਨਲੈਸ ਤੁਸੀਂ ਐਕਸਰਸਾਈਜ਼ ਪ੍ਰੋਪਰ ਕਰ ਰਹੇ ਹੋ ਅਤੇ ਇਸੇ ਤਰ੍ਹਾਂ ਦੇ ਨਾਲ ਬੂਟੇ ਆ ਜੇ ਤੁਸੀਂ ਬੂਟਿਆਂ ਦੀ ਪ੍ਰੋਪਰ ਦੇਖਭਾਲ ਨਹੀਂ ਕਰ ਪਾ ਰਹੇ ਅਤੇ ਉਹਦੇ ਵਿੱਚ ਤੁਸੀਂ ਐਟਲੀਸਟ ਇੰਨਾ ਕੁ ਕਰ ਦਿਓ ਵੀ ਮੌਸਮ ਦੇ ਕਰਕੇ ਉਹਨਾਂ ਨੂੰ ਬਹੁਤਾ ਜਿਹੜਾ ਪਰੇਸ਼ਾਨੀ ਨਾ ਹੋਵੇ ਜਿੱਦਾਂ ਆਪਾਂ ਕੱਪੜੇ ਪਾ ਕੇ ਰੱਖਦੇ ਹਾਂ ਅਤੇ ਜੇ ਤੁਸੀਂ ਹੋਰ ਬੂਟਿਆਂ ਦੀ ਤੁਸੀਂ ਦੇਖਭਾਲ ਕਰਨੀ ਆ ਅਤੇ ਇਹਨਾਂ ਦਿਨਾਂ ਦੇ ਵਿੱਚ ਸਿਟਰਸ ਦੇ ਵੀ ਅੱਗੇ ਚੱਲ ਕੇ ਕਰੂੰਬਲ ਫੁੱਟਦੇ ਆ ਜਾਂ ਫਿਰ ਪੱਤੇ ਜਿਹੜੇ ਨੇ ਉਹ ਕੋਰੇ ਦੇ ਨਾਲ ਮਾਰੇ ਜਾਣੇ ਅਤੇ ਉਹਨੂੰ ਉਹਦੇ ਉੱਤੇ ਤੁਸੀਂ ਜਿਹੜਾ ਉਹਨੂੰ ਢੱਕ ਸਕਦੇ ਹੋ
0: ਹੈ ਨਾ
1: ਅਤੇ ਜਿਹੜੇ ਤੁਹਾਡੇ ਹੁਣ ਲਾਸਟ ਸਟੈਪ ਇਹ ਆ ਕਿ ਜਿਹੜੀ ਤੁਹਾਡੇ ਹੁਣ ਲੱਗਣੋਂ ਹਟ ਗਏ ਆ ਸਬਜ਼ੀਆਂ ਜਿੱਦਾਂ ਮਿਰਚਾਂ ਹੋ ਗਈਆਂ ਸ਼ਿਮਲਾ ਮਿਰਚਾਂ ਹੋ ਗਈਆਂ ਜਾਂ ਹੋਰ ਜੋ ਵੀ ਤੁਸੀਂ ਲਾਇਆ ਬਤਾਊ ਲਾਏ ਸੀ ਗਰਮੀਆਂ ਦਾ ਜੋ ਵੀ ਤੁਸੀਂ ਲਾਇਆ ਸੀ ਅਤੇ ਜੇ ਤੁਹਾਨੂੰ ਲੱਗ ਰਿਹਾ ਵੀ ਉਹਨੂੰ ਥੋੜ੍ਹੇ ਬਹੁਤੇ ਫਰੂਟ ਕਿਤੇ ਲੱਗ ਵੀ ਰਹੇ ਤਾਂ ਉਹ ਵੀ ਘਰੁੰਡ ਜਿਹੇ ਹੋਈ ਜਾਂਦੇ ਆ ਅਤੇ ਜਾਂ ਫਿਰ ਤੁਸੀਂ ਜੋ ਕੁਛ ਵੀ ਲਾਇਆ ਸੀ ਉਹ ਹੁਣ ਨਹੀਂ ਹੁਣ ਉਹਨੂੰ ਕੁਛ ਲੱਗ ਰਿਹਾ ਅਤੇ ਉਹਦੇ ਲਈ ਬਿਹਤਰ ਹੈ ਵੀ ਉਹਨੂੰ ਤੁਸੀਂ ਕੱਟ ਦਿਓ ਹੁਣ ਅੱਧ ਕੁ ਜੇ 'ਚੋਂ ਕੱਟ ਦਿਓ ਅਤੇ ਜਾਂ ਫਿਰ ਹਾਲੇ ਜਿੰਨਾ ਚਿਰ ਤੱਕ ਕੋਰਾ ਨਹੀਂ ਪੈਂਦਾ ਉਨਾ ਚਿਰ ਤੱਕ ਤੁਸੀਂ ਧਿਆਨ ਰੱਖਣਾ ਵਾ ਹੁਣ ਜਿੱਦਾਂ ਠੰਡ ਆ ਅਤੇ ਰਾਤ ਨੂੰ ਤੁਸੀਂ ਉਹਦੇ 'ਤੇ ਲਿਫਾਫਾ ਪਾ ਦਿਆ ਕਰੋ ਦਿਨੇ ਜਦੋਂ ਧੁੱਪ ਲੱਗਦੀ ਹੈ ਉਦੋਂ ਲਾਹਤਾ ਅਤੇ ਜੇ ਤੁਸੀਂ ਉਹਦੇ ਵਿੱਚ ਉਹਨੂੰ ਅੱਧ ਕੁ ਜੇ 'ਚ ਉਹ ਵਾਲਾ ਹਿੱਸਾ ਕੱਟ ਦਿਓ ਜਿੱਥੇ ਬਹੁਤ ਜ਼ਿਆਦਾ ਪੱਤੇ ਨੇ ਜਾਂ ਮਾੜਾ ਮੋਟਾ ਕਿਤੇ ਫਰੂਟ ਵੀ ਆ ਅਤੇ ਉਹ ਤੁਸੀਂ ਕੱਟ ਦਿਓਗੇ ਅਤੇ ਬੂਟੇ ਦਾ ਸਾਹ ਥੋੜ੍ਹਾ ਸੌਖਾ ਹੋ ਜਾਊਗਾ ਅਤੇ ਦੂਸਰੀ ਚੀਜ਼ ਆ ਕਿ ਸਿਆਲ ਦੇ ਵਿੱਚ ਜੇ ਉਹਨੂੰ ਤੁਸੀਂ ਬਚਾ ਲਓਗੇ ਉਹਨੂੰ ਠੰਡ ਦੇ ਨਾਲ ਕੁਛ ਨਹੀਂ ਹੁੰਦਾ ਮੈਂ ਹਿਸਾਬ ਲਾਇਆ ਕੋਰੇ ਦੇ ਨਾਲ ਮਰਦੇ ਆ
0: ਅੱਜ ਬਹੁਤ ਸੀਗਾ
1: ਹਾਂਜੀ ਅਤੇ ਕੋਰੇ ਤੋਂ ਜੇ ਤੁਸੀਂ ਬਚਾ ਲਿਆ ਅਤੇ ਅਗਲੀ ਵਾਰ ਬਾਕੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਫਰੂਟ ਮਿਲ ਜੂਗਾ ਕਿਉਂਕਿ ਉਹਦੀਆਂ ਜੜ੍ਹਾਂ ਆਲਰੇਡੀ ਮਜ਼ਬੂਤ ਹੋਈਆਂ ਹੋਣੀਆਂ ਸਾਰਾ ਕੁਛ ਹੋਇਆ ਹੋਣਾ ਥੋੜ੍ਹੀ ਅੱਗੇ ਚੱਲ ਕੇ ਫਿਰ ਆਪਾਂ ਗੱਲ ਕਰਾਂਗੇ ਫਿਰ ਦੁਬਾਰਾ ਤੁਸੀਂ ਮਾੜੀ ਜਿਹੀ ਉਹਨੂੰ ਖਾਦ ਪਾਈ ਅਤੇ ਉਹਨੇ ਐਂ ਪੂਰਾ ਤੁਹਾਨੂੰ ਸਮੇਂ ਸਿਰ ਫਰੂਟ ਦੇ ਦੇਣਾ। ਸੋ ਇਹ ਸਨ ਗਾਰਡਨਿੰਗ ਦੇ ਨਾਲ ਸੰਬੰਧਿਤ ਕੁਛ ਇੱਕ ਸਾਡੀਆਂ ਗੱਲਾਂ ਬਾਤਾਂ, ਕੁਛ ਇੱਕ ਸਾਡੇ ਟਿਪਸ। ਬਾਕੀ ਆਸ ਪਾਸ ਜੋ ਚੱਲ ਰਿਹਾ, ਢੇਰਾਂ ਹੀ ਸਾਰੀਆਂ ਫਿਲਮਾਂ, ਢੇਰਾਂ ਹੀ ਸਾਰੇ ਗਾਣੇ, ਗਾਣੇ ਬਹੁਤ ਰਿਲੀਜ਼ ਹੋਏ ਆ ਇਸ ਵੀਕਐਂਡ ਦੇ ਉੱਤੇ। ਇਸ ਵੀਕਐਂਡ ਦੇ ਉੱਤੇ ਆਪਾਂ ਮੈਂ ਵੇਖ ਰਿਹਾ ਹਾਂ
0: ਵੀ ਇਹ ਵਾਲਾ ਸੌਂਗ ਵੀ ਪਹਿਲੀ ਵਾਰੀ ਸੁਣਿਆ
1: ਹੈ, ਇਹ ਵੀ ਨਵਾਂ ਨਹੀਂ, ਨਵਾਂ ਆਇਆ ਵਾ ਇਹ ਵੀ। ਅਤੇ ਇੱਕ ਬਾਗੋ ਬਾਗ ਆਇਆ ਵਾ ਆਪਣਾ ਅਮਰ ਸੈਂਬੀ ਦਾ, ਅਤੇ ਮਾਹੀਆ ਆਇਆ ਵਾ ਆਪਣਾ ਗੁਰਲੇਜ਼ ਅਖਤਰ ਦਾ, ਅਤੇ ਕੁਲਵਿੰਦਰ ਕੈਲੀ ਦਾ, ਇਹ ਵੀ ਵਧੀਆ ਵਾ। ਅਤੇ ਦਿਲਾਂ ਦੇ ਰਾਜੇ ਆਇਆ ਵਾ ਰਣਜੀਤ ਬਾਵੇ ਦਾ, ਪ੍ਰਾਈਵੇਟ ਜੈੱਟ ਆਇਆ ਵਾ ਆਰਨੇਟ ਦਾ, ਅਤੇ ਕਨਵਰ ਗਰੇਵਾਲ ਦਾ ਆਇਆ ਵਾ ਓ ਸਾਹਿਬਾ, ਅਤੇ ਹੋਰ ਵੀ ਕਈ ਗਾਣੇ ਜਿਹੜਾ ਇੱਕ ਤਾਂ ਆਪਾਂ ਚਲੋ ਤੁਹਾਨੂੰ ਸੁਣਾ ਹੀ ਦਿੱਤਾ ਵਾ। ਸੋ ਕਾਫੀ ਸਾਰੇ ਗਾਣੇ ਆਏ ਨੇ, ਇੱਕ ਮੇਰੇ ਖਿਆਲ ਟਾਈਗਰ ਦਾ ਵੀ ਆਇਆ ਵਾ, ਟਾਈਗਰ ਦਾ ਅਤੇ ਜੈਸਮੀਨ ਅਖਤਰ ਦਾ ਵੀ ਆਇਆ ਵਾ, ਕਮਾਲ। ਅਤੇ ਅੱਜ ਪਤਾ ਨਹੀਂ ਕਿਉਂ ਜਾਂ ਮੈਨੂੰ ਉਹ ਵਾਲਾ ਫੋਲਡਰ ਖੁੱਲ੍ਹ ਪਿਆ ਵਾ ਵੀ ਜਿਹਦੇ ਵਿੱਚ ਇਹ ਨਵੀਆਂ ਸੌਂਗ ਵਾਲੀਆਂ ਰੈਕਮੈਂਡੇਸ਼ਨ ਆਈ ਜਾਂਦੀਆਂ ਵਾ, ਅਤੇ ਜਾਂ ਫਿਰ ਵਾਕਈ ਇਸ ਵਾਰੀ ਕਾਫੀ ਆਏ ਆ ਗਾਣੇ। ਅਤੇ ਚਲੋ ਆਪਾਂ ਥੋੜ੍ਹੇ ਥੋੜ੍ਹੇ ਜਿਹੇ ਤੁਹਾਨੂੰ ਸੁਣਾਵਾਂਗੇ ਅੱਗੇ ਚੱਲ ਕੇ, ਅਤੇ ਹੋਰ ਵੀ ਬਹੁਤ ਕੁਛ ਆਇਆ ਹੋਊਗਾ ਆਪਾਂ, ਮਤਲਬ ਤੁਹਾਡੇ ਲਿਖਣ ਤੋਂ ਪਹਿਲਾਂ ਮੈਂ ਪਹਿਲਾਂ ਹੀ ਮੰਨ ਲੈਂਦਾ ਬਹੁਤ ਕੁਛ ਆਇਆ ਹੋਊਗਾ, ਪਰ ਇਹ ਜਿੰਨਾ ਕੁ ਸਾਨੂੰ ਦੇਖਿਆ ਸਾਹਮਣੇ ਕਈ ਵਾਰ ਚੇਤਾ ਭੁੱਲ ਜਾਂਦਾ, ਇਸ ਕਰਕੇ ਸ਼ੁਰੂ ਸ਼ੁਰੂ ਦੇ ਵਿੱਚ ਹੀ ਦੱਸਦੀ ਹੈ ਕੁਛ ਕੁ ਚੀਜ਼ਾਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਹੋ ਰਹੀਆਂ ਨੇ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਪ੍ਰੋਗਰਾਮਾਂ ਦੇ ਵਿੱਚ ਹਰਭਜਨ ਮਾਨ ਹੋਰਾਂ ਦਾ ਸ਼ੋਅ ਐਡ ਆਨ ਹੋਇਆ ਵਾ ਸਾਡੀ ਲਿਸਟ ਦੇ ਵਿੱਚ, ਅਤੇ ਮੈਲਬਨ ਦਾ ਸ਼ੋਅ ਤੁਸੀਂ ਜਾ ਕੇ ਆਨੰਦ ਮਾਣ ਸਕਦੇ ਹੋ। ਆਪਾਂ ਫਿਲਹਾਲ ਫਿਲਮਾਂ ਤੋਂ ਸ਼ੁਰੂ ਕਰ ਲੈਂਦੇ ਹਾਂ। ਫਿਲਮਾਂ ਦੇ ਵਿੱਚ ਇਸ ਟਾਈਮ ਦੇ ਉੱਤੇ ਧਮਾਲ 4, ਯਾਨੀ ਕਿ ਧਮਾਲ 4 ਇਹ ਕਿੱਦਾਂ ਕਿਹਦੀਆਂ ਧਮਾਲਾਂ ਪਾ ਰਹੀ ਹੈ ਇਹ ਤੁਸੀਂ ਦੱਸਣਾ ਵਾ, ਕਿਉਂਕਿ ਸਿਨੇਮਿਆਂ ਦੇ ਵਿੱਚ ਇਹ 10 ਤਰੀਕ ਨੂੰ ਰਿਲੀਜ਼ ਹੋਣੀ ਆ। ਓਕੇ ਓਕੇ ਓਕੇ, ਸੋ ਇਸੇ ਹੀ ਮਹੀਨੇ 10 ਤਰੀਕ ਨੂੰ ਰਿਲੀਜ਼ ਹੋਣੀ ਆ, ਅਤੇ ਇਸੇ ਦਿਨ ਰਿਲੀਜ਼ ਹੋਣੀ ਆ ਸਰਪੰਚ।
0: ਓਕੇ
1: ਜੀ, ਅਤੇ ਤੁਸੀਂ ਅੱਛਾ ਬਾਕੀ ਦੀਆਂ ਕਿੱਥੇ ਗਈਆਂ, ਉਹ ਫਿਲਮ ਉਹ ਇੱਧਰ ਆਓ ਜ਼ਰਾ। ਅੱਛਾ ਦਸਤਾਰ ਫਿਲਮ ਵੀ ਰਿਲੀਜ਼ ਹੋਣੀ ਆ, ਇਹ ਹੋਣੀ ਆ 17 ਤਰੀਕ ਨੂੰ, ਅਤੇ ਕੁਛ ਕੁ ਜਿਹੜੀਆਂ ਰਿਲੀਜ਼ ਹੋ ਚੁੱਕੀਆਂ ਉਹਨਾਂ ਦੇ ਵਿੱਚ ਅਲਫਾ ਰਿਲੀਜ਼ ਹੋਈ ਸੀ ਇਸ ਹਫ਼ਤੇ, ਜੇ ਤੁਸੀਂ ਕੋਈ ਸੁਣਿਆ ਕੁਛ ਵੇਖੀ ਹੈ ਤੁਸੀਂ ਤਾਂ ਆਪਣੀ ਫੀਡਬੈਕ ਦੇ ਸਕਦੇ ਹੋ। ਕੈਰੀ ਓਨ ਜੱਟਾ ਰਿਲੀਜ਼ ਹੋ ਚੁੱਕੀ ਹਫ਼ਤਾ ਪਹਿਲਾਂ, ਸੋ ਉਹਦੀ ਤੁਸੀਂ ਫੀਡਬੈਕ ਦੇ ਸਕਦੇ ਹੋ। ਅਤੇ ਮੈਂ ਵਾਪਸ ਆਊਂਗਾ ਤਾਂ ਹਲੇ ਤੱਕ ਚੱਲੀ ਜਾ ਰਹੀ, ਆਪਾਂ ਕਿਸੇ ਨਾ ਕਿਸੇ ਕੋਲੋਂ ਜ਼ਰੂਰ ਸੁਣ ਲੈਂਦੇ ਹਾਂ ਵੀ ਉਹ ਵੇਖ ਕੇ ਆਏ ਨੇ, ਅਤੇ ਇਹਦਾ ਤਾਂ ਪਤਾ ਆਪਾਂ ਨੂੰ ਲੱਗ ਹੀ ਗਿਆ। ਓਕੇ ਰਿਪੋਰਟ ਆ। ਅਤੇ ਪ੍ਰੋਗਰਾਮਾਂ ਦੇ ਵਿੱਚ ਵਨ ਆਪਣਾ ਰਾਹਤ ਫਤਿਹ ਅਲੀ ਖਾਨ ਇਹਨਾਂ ਦਾ ਸ਼ੋਅ ਆ, ਇਹ ਹੈਗਾ ਵਾ 19 ਤਰੀਕ ਨੂੰ। ਸੋ ਇਹ ਤੁਸੀਂ ਆਪਣਾ ਕਨਵੈਨਸ਼ਨ ਸੈਂਟਰ ਦੇ ਵਿੱਚ ਵੇਖ ਸਕਦੇ ਹੋ ਜਾ ਕੇ। ਅਤੇ ਕੁਛ ਇੱਕ ਫਿਲਮਾਂ ਜਿਹੜੀਆਂ ਹੁਣ ਅੱਗੇ ਸਾਡੀ ਲਿਸਟ 'ਚ ਸ਼ਾਮਿਲ ਹੋਈਆਂ ਨੇ, ਉਹਨਾਂ ਦੇ ਵਿੱਚ 4 ਸਤੰਬਰ ਨੂੰ ਆਪਣਾ ਮਿਰਜ਼ਾਪੁਰ, ਅਤੇ ਆਪਣਾ ਬਟਵਾਰਾ 1947, ਇਹ 14 ਅਗਸਤ ਨੂੰ ਫਿਲਮ ਰਿਲੀਜ਼ ਹੋਣੀ ਹੈ 14 ਅਗਸਤ। ਅਤੇ ਇਹਨਾਂ ਹੀ ਸਮਿਆਂ ਦੇ ਵਿੱਚ ਆਪਣਾ ਫਿਲਮ ਫੈਸਟੀਵਲ ਆ ਗਿਆ, ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਨ ਅਗਸਤ ਦੇ ਮਹੀਨੇ ਦੇ ਵਿੱਚ ਆ ਜਾਂਦਾ। ਅਤੇ ਇਸ ਵਾਰੀ ਵੀ ਪੂਰੀਆਂ ਤਿਆਰੀਆਂ ਸ਼ਿਆਰੀਆਂ, ਜਿੱਦਾਂ ਹੀ ਕੋਈ ਹੋਰ ਵਧੇਰੇ ਕਲਾਕਾਰਾਂ ਦੀਆਂ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਹੁੰਦੀਆਂ ਨੇ ਅਤੇ ਆਪਾਂ ਤੁਹਾਡੇ ਨਾਲ ਅੱਗੇ ਸਾਂਝੀਆਂ ਕਰ ਦਾਂਗੇ। ਆਪਾਂ ਰੱਖ ਕੇ ਕੀ ਕਰਨੀਆਂ,
0: ਬਿਲਕੁਲ
1: ਜਿੱਦਾਂ ਜਿੱਦਾਂ ਆਉਂਦੀਆਂ ਨੇ। ਅਤੇ ਇੰਨੀ ਕੁ ਜਾਣਕਾਰੀ ਜ਼ਰੂਰ ਹੈ ਵੀ ਅਮਰ ਖਾਨ ਆ ਰਹੇ ਨੇ ਲਗਾਨ ਫਿਲਮ 9 ਤਰੀਕ ਨੂੰ, ਅਤੇ ਜੇ ਤੁਸੀਂ ਵੇਖਣੀ ਆ ਤਾਂ ਫਿਰ ਡਰਾਈ ਟਿਕਟਸ ਦੇ ਉੱਤੇ ਜਾ ਕੇ ਤੁਸੀਂ ਆਪਣੀਆਂ ਟਿਕਟਾਂ ਲੈ ਸਕਦੇ ਹੋ, ਅਤੇ ਵਧੇਰੇ ਜਾਣਕਾਰੀਆਂ ਸਾਡੇ ਪੇਜ ਦੇ ਉੱਤੇ ਪਈਆਂ ਹੋਣਗੀਆਂ, ਉੱਥੋਂ ਤੁਸੀਂ ਜਾ ਕੇ ਅਤੇ ਲੈ ਸਕਦੇ ਹੋ। ਅਤੇ ਅਮਰ ਖਾਨ ਦੇ ਨਾਲ ਫਿਲਮ ਲਗਾਨ ਤੁਸੀਂ ਜਾ ਕੇ ਵੇਖ ਸਕਦੇ ਹੋ। ਸੋ ਇਹ ਕੁਛ ਇੱਕ ਜਾਣਕਾਰੀਆਂ ਆਉਣ ਵਾਲੇ ਦਿਨਾਂ ਦੀਆਂ। ਅਤੇ ਇੱਕ ਇਸੇ ਹਫ਼ਤੇ ਹੁਣ 11 ਤਰੀਕ ਨੂੰ ਐਂਟਰੇ ਵਾਲਾ ਜਿਹੜਾ ਤੀਆਂ ਦਾ ਮੇਲਾ ਹੁੰਦਾ ਹਰ ਸਾਲ, ਸੋ ਉਹਦੀਆਂ ਟਿਕਟਾਂ ਵੀ ਤੁਸੀਂ ਹੱਥਾਂ 'ਚ ਕਰ ਸਕਦੇ ਹੋ। ਆਪਾਂ ਪੋਸਟ ਜਿਹੜੀ ਉਹਦੀ ਪਾ ਦਿੱਤੀ, ਉੱਥੋਂ ਡਿਟੇਲਾਂ ਤੁਸੀਂ ਲੈ ਸਕਦੇ ਹੋ। ਵੈਸੇ ਟਿਕਟਾਂ ਦੀ ਹਰ ਸਾਲ ਹੀ ਬੜੀ ਖਿੱਚ ਹੁੰਦੀ ਹੈ, ਅਤੇ ਇਹਨਾਂ ਟਿਕਟਾਂ ਦੇ ਨਾਲ ਕਹਿੰਦੇ ਵੀ ਵੁੱਢਲੀ ਭੁਗਤ ਜੇ ਤਾਂ ਇੰਨਾ ਹੀ ਬੜਾ।
0: ਅੱਛਾ,
1: ਸੋ ਮਤਲਬ ਕਾਫੀ ਖਿੱਚ ਹੁੰਦੀ ਆ, ਅਤੇ ਇਹ ਪ੍ਰੋਗਰਾਮ ਲਗਭਗ ਸੋਲਡ ਆਊਟ ਹੀ ਹੁੰਦਾ ਵਾ ਹਰ ਵਾਰੀ। ਅਤੇ ਹੁਣ ਆਪਾਂ ਤੁਰਦੇ ਹਾਂ ਅੱਗੇ, ਹੁਣ ਤੁਸੀਂ ਦੱਸੋ।
0: ਹਾਂਜੀ ਬਿਲਕੁਲ,
1: ਤੁਹਾਨੂੰ ਫਿਰ ਚੇਤਾ ਭੁੱਲ ਜਾਂਦਾ ਬੋਲਣ ਦਾ।
0: ਨਹੀਂ ਨਹੀਂ, ਹੁਣ ਜਿੱਥੇ ਪੌਸ ਮਿਲੇਗਾ ਮੈਂ ਤੁਹਾਡੀ ਗੱਲ ਥੋੜ੍ਹੀ ਨਾ ਕੱਟਣੀ।
1: 5-7 ਫੰਬਲ ਮਾਰ ਕੇ ਫਿਰ ਤੁਸੀਂ ਸ਼ੁਰੂ ਕਰਨਾ, ਮੈਨੂੰ ਲੱਗਦਾ ਤੁਹਾਨੂੰ ਭੁੱਲ ਜਾਂਦਾ ਵਾ ਵਿੱਚ।
0: ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈ।
1: ਹਾਂਜੀ,
0: ਹੁਣ ਤੁਸੀਂ ਮੈਨੂੰ ਇੰਨਾ ਉਹ ਨਰਵਸ ਜਿਹਾ ਕਰਤਾ। ਖੈਰ, ਸਕੂਲ ਹੋਲੀਡੇਜ਼ ਦੀ ਆਪਾਂ ਗੱਲਾਂ ਕਰ ਰਹੇ ਹਾਂ, ਅਤੇ ਮੈਨੂੰ ਇੱਦਾਂ ਲੱਗਦਾ ਕਿ ਵਾਕਈ ਭਾਵੇਂ ਸਕੂਲ ਹੋਲੀਡੇ ਹੋਏ ਜਾਂ ਨਾ ਵੀ ਹੋਏ, ਇੱਕ ਜਿਹੜੀ ਖਾਣ ਪੀਣ ਦਾ ਮਸਲਾ ਹੈ ਉਹ ਹਮੇਸ਼ਾ ਹੀ ਰਹਿੰਦਾ ਮਾਵਾਂ ਲਈ,
1: ਭਾਵੇਂ
0: ਲੰਚ ਬੋਕਸ ਆਈਡੀਆਜ਼ ਹੈ ਨਾ ਕੁਛ। ਤੁਸੀਂ ਜੇ ਵੀਡੀਓਜ਼ ਦੀ ਆਪਾਂ ਗੱਲ ਕਰੀਏ, ਸਭ ਤੋਂ ਜ਼ਿਆਦਾ ਚੱਲਦੇ ਕੋਈ ਬੇਸਿਕ ਜਿਹਾ ਵੀ ਤੁਸੀਂ ਪਾ ਦੋਗੇ ਨਾ ਵੀਡੀਓ ਕਿ ਤੁਸੀਂ ਲੰਚ 'ਚ ਕੀ ਪਾਇਆ, ਉਹ ਵੀਡੀਓ ਹਮੇਸ਼ਾ ਚੱਕਿਆ ਜਾਂਦਾ ਕੁਛ ਵੀ ਬੇਸਿਕ ਵੀ, ਕਿਉਂਕਿ ਹਰ ਇੱਕ ਨੂੰ ਕਿਊਰੀਓਸਿਟੀ ਹੁੰਦੀ ਹੈ ਮੈਨੂੰ ਲੱਗਦਾ ਕਿ ਤੁਸੀਂ ਕੀ ਰੋਜ਼ ਰੋਜ਼ ਬਣਾ ਕੇ ਦਿੰਦੇ ਹੋ, ਕਿਉਂਕਿ ਪ੍ਰੋਬਲਮ ਵੀ ਆਉਂਦੀ ਹੈ। ਇੱਕ ਤਾਂ ਹੁੰਦਾ ਕਿ ਠੰਡਾ ਹੋ ਜਾਂਦਾ ਬੜੇ ਛੇਤੀ ਟਿਫਿਨ, ਹੈ ਨਾ, ਅਤੇ ਉਹ ਮਿੰਟ 'ਚ ਲੱਗਦਾ ਕਿ ਕੁਛ ਇਸ ਤਰੀਕੇ ਦਾ ਬਣਾਈ ਹੈ ਕਿ ਜਿਹੜਾ ਹੈਲਦੀ ਵੀ ਹੋਏ ਔਰ ਕੁਇਕ ਖਾਧਾ ਵੀ ਜਾਏ। ਉਹੀ ਮੈਨੂੰ ਲੱਗਦਾ ਸਕੂਲ ਹੋਲੀਡੇਜ਼ 'ਚ ਵੀ ਇਹੀ ਇਸ਼ੂ ਹੈ, ਕਿਉਂਕਿ ਜਿਵੇਂ ਹੀ ਤੁਸੀਂ, ਮੈਂ ਕਿਹਾ ਸਕਰੀਨ ਟਾਈਮ ਬੈਟਲਸ ਚੱਲਦੀ ਰਹਿੰਦੀ ਹੈ ਬੱਚਿਆਂ ਦੀ, ਮਾਵਾਂ ਦੀ, ਜਿਵੇਂ ਤੁਸੀਂ ਕਿਹਾ ਕਿ ਨਹੀਂ ਹੁਣ ਟੀਵੀ ਨਹੀਂ ਵੇਖਣੀ ਆ, ਹੁਣ ਤੁਸੀਂ ਜੋ ਵੀ ਸਕਰੀਨ 'ਤੇ ਦੇਖਦੇ ਹੋ ਨਹੀਂ ਦੇਖਣਾ, ਤਾਂ ਬੱਚਿਆਂ ਨੂੰ ਲੱਗੇਗਾ ਕਿ ਹੁਣ ਭੁੱਖ ਲੱਗੀ ਹੈ, ਭਾਵੇਂ ਤੁਸੀਂ ਐਵੇਂ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਘੰਟੇ ਬਿਠਾਈ ਰੱਖੋ, ਉਹਨਾਂ ਨੇ ਕੁਛ ਨਹੀਂ ਮੰਗਣਾ। ਅਤੇ ਉਹ ਟਾਈਮ ਲਈ ਮੈਨੂੰ ਲੱਗਦਾ ਕਿ ਤੁਹਾਡੇ ਕੋਲ ਪਹਿਲਾਂ ਹੀ ਤਿਆਰੀ ਹੋਣੀ ਚਾਹੀਦੀ ਹੈ, ਕਿਉਂਕਿ ਅਦਰਵਾਈਜ਼ ਬਹੁਤ ਸਾਰੇ ਜੰਕ ਚੀਜ਼ਾਂ ਉਹਨਾਂ ਨੇ ਓਬਵੀਅਸਲੀ ਘਰ 'ਚ ਵੀ ਹੁੰਦੀ ਹੈ ਅਵੇਲੇਬਲ, ਅਤੇ ਮੈਂ
1: ਉਹਨਾਂ ਦਾ ਧਿਆਨ ਤਾਂ ਉੱਧਰ ਹੀ ਹੁੰਦਾ
0: ਹੈ ਨਾ। ਹਾਂ, ਅਤੇ ਮੈਨੂੰ ਤਾਂ ਲੱਗਦਾ ਮੈਂ ਛੋਟੀ ਛੋਟੀ ਚੀਜ਼ਾਂ ਮੈਂ ਰੱਖਦੀ ਹਾਂ ਬਣਾ ਕੇ ਪਹਿਲਾਂ ਹੀ, ਜਿਵੇਂ ਮੈਨੂੰ ਸਭ ਤੋਂ ਬੈਸਟ ਲੱਗਦੇ ਮਖਾਣੇ। ਮਖਾਣੇ ਹੁਣ ਕਿਉਂਕਿ ਮੇਰੀ ਵੱਡੀ ਬੇਟੀ ਨੂੰ ਪੋਪਕੋਰਨ ਪਸੰਦ ਨਹੀਂ ਹੈ, ਉਹ ਨਹੀਂ ਖਾਂਦੀ ਪੋਪਕੋਰਨ, ਹਾਲਾਂਕਿ ਸਾਰੇ ਬੱਚਿਆਂ ਨੂੰ ਬਹੁਤ ਪਸੰਦ ਹੈ, ਉਹਦੇ ਵੀ ਤੁਸੀਂ ਬਣਾ ਕੇ ਪੈਕਟ, ਮਤਲਬ ਜਿਹੜੇ ਪੈਕਟ ਮਿਲਦੇ ਉਹ ਮਾਈਕਰੋ ਸੇਫ ਹੁੰਦੇ, ਉਹ ਤੁਸੀਂ ਲਾ ਕੇ ਉਹ ਵੀ ਰੱਖ ਸਕਦੇ, ਉਹ ਵੀ ਵਧੀਆ ਸਨੈਕ ਹੁੰਦਾ, ਤਾਜ਼ੇ ਤਾਜ਼ੇ ਗਰਮ ਗਰਮ ਪੋਪਕੋਰਨ ਜੇ ਨਹੀਂ ਖਾਂਦੇ। ਅਤੇ ਮਖਾਣੇ ਮੈਨੂੰ ਬੈਸਟ ਲੱਗਦਾ ਕਿ ਮਖਾਣੇ ਤੁਸੀਂ ਘਿਓ 'ਚ ਰੋਸਟ ਕਰਕੇ
1: ਰੱਖੋ,
0: ਹੈ ਨਾ। ਇੱਕ ਤਾਂ ਨਮਕੀਨ ਵਰਜ਼ਨ ਹੈ ਉਹਦਾ ਕਿ ਤੁਸੀਂ ਉਹਨੂੰ ਸੋਲਟ ਪੈਪਰ ਵਾਲਾ ਜਾਂ ਕਾਲੀ ਪਲੇਨ ਲੂਣ ਪਾ ਕੇ ਰੱਖ ਸਕਦੇ ਹੋ। ਇੱਕ ਉਹਨੂੰ ਤੁਸੀਂ ਥੋੜ੍ਹਾ ਜਿਹਾ ਨਾ, ਜੇ ਮਿੱਠਾ ਉਹਨਾਂ ਨੂੰ ਪਸੰਦ ਹੈ, ਗੁੜ 'ਚ ਕਰਕੇ ਵੇਖੋ, ਉਹ ਵੀ ਬੜੇ ਵਧੀਆ ਬਣਦੇ, ਕੈਰਮਲਾਈਜ਼ਡ ਮਖਾਣੇ ਹੋ ਜਾਂਦੇ, ਉਹ ਇੱਕ ਥੋੜ੍ਹਾ ਜਿਹਾ ਡਿਫਰੈਂਟ ਹੋ ਜਾਂਦਾ। ਥੋੜ੍ਹਾ ਘਿਓ 'ਚ ਗੁੜ ਤੁਸੀਂ ਪਿਘਲਾਉਣਾ, ਉਹਨੀ ਹਲਕੀ ਜਿਹੀ ਮਤਲਬ ਚਾਣੀ ਜਿਹੀ ਬਣਾਉਣੀ ਹੈ, ਉਸ 'ਚ ਤੁਸੀਂ ਰੋਸਟਡ ਮਖਾਣੇ ਪਾ ਦਿਉ, ਅਤੇ ਉਹ ਬੜੇ ਵਧੀਆ ਬਣ ਜਾਂਦੇ ਨੇ, ਉਹ ਵੀ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ ਨੇ,
1: ਸੌਖੇ ਛੇਤੀ ਬਣ ਜਾਂਦੇ।
0: ਹਾਂਜੀ ਹਾਂ, ਉਹ ਇਹ ਦੋਨੇ ਤੁਸੀਂ ਏਅਰ ਟਾਈਟ 'ਚ ਰੱਖ ਸਕਦੇ ਹੋ ਕੰਟੇਨਰ 'ਚ। ਇੱਕ ਸਭ ਤੋਂ ਬੈਸਟ ਹੁੰਦਾ ਕਿ ਰਾਦਰ ਦੈਨ ਚੋਕਲੇਟਸ ਵਗੈਰਾ ਦੀ ਥਾਂ ਤੁਸੀਂ ਡਿਫਰੈਂਟ ਵੈਰਾਇਟੀ ਆਫ ਫਰੂਟਸ ਰੋਟੇਟ, ਮਤਲਬ ਛੋਟੇ ਛੋਟੇ ਜਿਹੇ ਬੋਕਸਿਸ ਦੇ ਵਿੱਚ ਮੈਂ ਕੱਟ ਕੇ ਰੱਖ ਦਿੰਦੀ ਹਾਂ, ਤੁਰਦੇ ਫਿਰਦੇ, ਕਿਉਂਕਿ ਭੁੱਖ ਬਹੁਤ ਲੱਗਦੀ ਬੱਚਿਆਂ ਨੂੰ, ਭੱਜਦੇ ਰਹਿੰਦੇ, ਕਦੇ ਬਾਹਰ ਖੇਡ ਰਹੇ, ਕਦੇ ਅੰਦਰ ਖੇਡ ਰਹੇ, ਅਤੇ ਉਹਨਾਂ ਦੇ ਮਤਲਬ ਲੈਵਲ 'ਤੇ ਜਿੱਥੇ ਕਿ ਇੱਧਰ ਉੱਧਰ ਜਾਣ ਦੀ ਥਾਂ ਫਰੂਟ ਖਾ ਲੈਣ, ਔਰ ਇੱਕ ਅੱਧਾ ਫਰੂਟ ਵੈਰਾਇਟੀ ਜਦੋਂ ਹੁੰਦੀ ਹੈ ਨਾ, ਫਿਰ ਬੱਚਾ ਖਾਂਦਾ ਵੀ ਹੈ ਖੁਸ਼ ਹੋ ਕੇ, ਕਿਉਂਕਿ ਉਹਨੂੰ ਹੁਣ ਜਿਵੇਂ ਮੇਰੀ ਛੋਟੀ ਬੇਟੀ ਹੈ, ਕਲਰਫੁੱਲ ਮੈਂ ਟਰਾਈ ਕਰਦੀ ਹਾਂ ਕਿ ਰੇਨਬੋ ਕਲਰਸ ਦੇ ਅਲੱਗ ਅਲੱਗ ਤਰੀਕੇ ਦੇ ਫਰੂਟਸ ਹੋਣ, ਅਤੇ ਉਹ ਐਕਸਾਈਟਡ ਹੋ ਕੇ ਬੱਚਾ ਖਾ ਲੈਂਦਾ, ਕਿਉਂਕਿ ਟ੍ਰਿਕ ਹੀ ਕਰਨਾ ਹੁੰਦਾ ਆਪਾਂ ਬੱਚਿਆਂ ਨੂੰ ਕਿਸੇ ਵੇ ਦੇ ਵਿੱਚ। ਅਤੇ ਹੋਰ ਇਹ ਤਾਂ ਖਾਣ ਪੀਣ ਦੀ ਗੱਲਾਂ, ਇਹ ਤਾਂ ਸਨੈਕ ਬੇਸਿਕ ਚੀਜ਼ਾਂ ਹੈ, ਅਤੇ ਕੁਛ ਯੋਗਰਟ ਦੇ ਵੀ ਛੋਟੇ ਛੋਟੇ ਜਿਹੇ ਪਾਊਚਸ ਆਉਂਦੇ, ਉਹ ਵੀ ਵਧੀਆ ਰਹਿੰਦੇ ਜੇ ਤੁਸੀਂ ਕਿਤੇ ਘੁੰਮਣ ਜਾ ਰਹੇ ਹੋ ਰਾਹ ਦੇ ਵਿੱਚ, ਅਤੇ ਆ ਯੋਗਰਟ ਵਧੀਆ ਆਪਸ਼ਨ ਹੈ, ਵਧੀਆ ਵੈਰਾਇਟੀ ਉਹਦੀ ਮਿਲਦੀ ਹੈ। ਪਲੱਸ ਅਸੀਂ ਉਹ ਬਣਾਉਂਦੇ ਹਾਂ ਮਿੰਨੀ ਪੀਜ਼ਾ, ਛੋਟੇ ਛੋਟੇ ਜਿਹੇ ਪੀਜ਼ਾ, ਉਹ ਭਾਵੇਂ ਤੁਸੀਂ ਆਪਣੇ ਜਿਵੇਂ ਰੋਟੀ ਬਣਾਉਣੀ ਹੈ ਉਹਦੇ ਤੁਸੀਂ ਛੋਟੇ ਛੋਟੇ ਜਿਹੇ ਪਰੌਂਠੀਆਂ ਬਣਾ ਕੇ ਉਹਦੇ ਪੀਜ਼ਾ ਤੁਸੀਂ ਬਣਾ ਸਕਦੇ ਹੋ ਤਵੇ 'ਤੇ, ਉਹ ਥੋੜ੍ਹਾ ਜਿਹਾ ਬਾਅਦ 'ਚੋਂ ਟੋਪਿੰਗ ਪਾ ਕੇ ਚੀਜ਼ ਪਾ ਕੇ ਢੱਕ ਕੇ, ਮਤਲਬ ਤੁਸੀਂ, ਮੈਨੂੰ ਇੱਦਾਂ ਲੱਗਦਾ ਸਿੰਪਲ ਰੋਟੀ ਨੂੰ ਵੀ ਤੁਸੀਂ ਥੋੜ੍ਹਾ ਜਿਹਾ ਮਤਲਬ ਕਹਿ ਲਓ ਫਿਊਜ਼ਨ ਕਰਕੇ ਉਹਨਾਂ ਨੂੰ ਵਧੀਆ ਖਵਾ ਸਕਦੇ ਹੋ। ਹੁਣ ਜਿਵੇਂ ਮੈਗੀ ਜਾਂ ਨੂਡਲਸ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ, ਸਿੰਪਲ ਨੂਡਲਸ ਦੀ ਥਾਂ ਮੈਂ ਕਰਦੀ ਹਾਂ ਥੁਪਕਾ ਬਣਾਉਂਦੀ ਹਾਂ ਮੈਂ, ਉਹ ਉਹਦੇ ਥਰੂ ਤੁਸੀਂ ਪ੍ਰੋਟੀਨ ਵੀ ਦੇ ਦਿੰਦੇ ਹੋ ਬੱਚੇ ਨੂੰ, ਜੇ ਤੁਸੀਂ ਵੈਜੀਟੇਰੀਅਨ ਹੋ ਉਸ 'ਚ ਤੁਸੀਂ ਪਨੀਰ ਜਾਂ ਟੋਫੂ ਐਡ ਕਰ ਸਕਦੇ ਹੋ। ਜੇ ਥੁਪਕਾ, ਵੈਸੇ ਬੇਸਿਕਲੀ ਤੁਹਾਨੂੰ ਪਤਾ ਥੁਪਕਾ ਹੁੰਦਾ ਕੀ? ਥੁਪਕਾ ਵੈਸੇ ਤਾਂ ਬਰਮੀਸ ਇੱਕ ਸੂਪ ਹੈ, ਉਹਦੇ ਅੰਦਰ ਬਹੁਤ ਸਾਰੀ ਵੈਜੀਸ, ਪ੍ਰੋਟੀਨ ਅਤੇ ਨੂਡਲ ਹੁੰਦੇ, ਇੱਕ ਆਪਣੇ ਆਪ 'ਚ ਇੰਨਾ ਵੱਡਾ ਬੋਲ ਹੁੰਦਾ ਕਿ ਤੁਸੀਂ ਬਹੁਤ ਰੱਜ ਜਾਂਦੇ ਹੋ ਖਾ ਕੇ। ਅਤੇ ਮੈਨੂੰ ਇੱਦਾਂ ਲੱਗਦਾ ਕਿ ਰਾਦਰ ਦੈਨ ਸਿੰਪਲ ਨੂਡਲ ਉਹਨਾਂ ਨੂੰ ਉਬਲੇ ਹੋਏ ਖਿਲਾਉਣ ਦੀ ਥਾਂ ਉਹਨਾਂ ਨੂੰ ਇੱਦਾਂ ਦਾ ਸੂਪ ਵੇ 'ਚ ਬਣਾ ਕੇ ਦਿਉ, ਉਸ 'ਚ ਜਾਂ ਤਾਂ ਤੁਸੀਂ ਚਿਕਨ ਪਾ ਲਓ ਜਾਂ ਤੁਸੀਂ ਪਨੀਰ ਪਾ ਲਓ, ਅਤੇ ਪਾਣੀ ਦੇ ਵਿੱਚ ਜਦੋਂ ਮਤਲਬ ਉਸ 'ਚ ਉਬਾਲ ਆਇਆ ਨਾ, ਬਹੁਤ ਸਾਰੀ ਵੈਜੀਸ ਪਾ ਲੈਂਦੀ ਹਾਂ ਮੈਂ ਹੁਣ, ਕਿਉਂਕਿ ਇਹਨਾਂ ਨੂੰ ਇੰਨੀ ਵੈਜੀਸ ਨਹੀਂ ਪਸੰਦ ਦਿੰਦੀ, ਮੈਂ ਬਿਲਕੁਲ ਬਰੀਕ ਕੱਟ ਲੈਂਦੀ ਹਾਂ ਉਹਨਾਂ ਨੂੰ, ਕਿਉਂਕਿ ਸੂਪ 'ਚ ਆਲਰੇਡੀ ਉਹ ਹੋ ਹੀ ਜਾਂਦੀ ਹੈ ਸੋਫਟ, ਅਤੇ ਫਿਰ ਨੂਡਲ ਵੀ ਪਾ ਦਿਉ ਉਹਦੇ ਨਾਲ, ਅਤੇ ਤੁਹਾਡਾ ਵੀ ਕੰਮ ਹੋ ਗਿਆ, ਉਹਨਾਂ ਦਾ ਵੀ ਕੰਮ ਹੋ ਗਿਆ।
1: ਇਹ ਕਿਹੜੇ ਨੂਡਲ ਜਿਹੜੇ ਉਹ ਰੈਡੀਮੇਡ ਜੇ ਆਉਂਦੇ?
0: ਹਾਂ, ਇੰਸਟੈਂਟ ਨੂਡਲ ਕੋਈ ਵੀ ਤੁਸੀਂ ਲੈ ਲਓ, ਵੀਟ ਵਾਲੇ ਵੀ ਆਉਂਦੇ ਆ, ਈਵਨ ਅੱਜ ਕੱਲ੍ਹ ਤਾਂ ਦਾਲ ਦੇ ਵੀ ਪਾਸਤਾ ਜਾਂ ਨੂਡਲ ਕੁਛ ਵੀ, ਤੁਸੀਂ ਕਿੰਨੀ ਸਾਰੀ ਵੈਰਾਇਟੀ ਅਵੇਲੇਬਲ ਹੈ,
1: ਦਾਲ ਤੇ ਆ ਗਏ,
0: ਮਿਲਟਸ ਦੇ ਆ ਗਏ, ਹੈ ਨਾ, ਕਿੰਨੀ ਰਾਦਰ ਦੈਨ ਮੈਨੂੰ ਤਾਂ ਲੱਗਦਾ ਸਿੰਪਲ ਦੀ ਥਾਂ ਤੁਸੀਂ ਇੱਦਾਂ ਕਰਕੇ ਉਹਨੂੰ ਸਬਜ਼ੀਆਂ ਵੀ ਖਵਾਤੀ, ਪ੍ਰੋਟੀਨ ਵੀ ਇਨਟੇਕ ਹੋ ਗਿਆ, ਅਤੇ ਇੱਕ ਵੈਰਾਇਟੀ ਵੀ ਮਿਲ ਗਈ, ਔਰ ਠੰਡ ਹੈ, ਠੰਡ 'ਚ ਤਾਂ ਸੂਪ ਵੈਸੇ ਹੀ ਵਧੀਆ ਲੱਗਦਾ
1: ਹੈ। ਮਿਹਨਤ ਹੀ ਆ, ਜਿੰਨੀ ਮਰਜ਼ੀ ਕਰ ਲਓ ਬੱਚਿਆਂ ਦੇ ਨਾਲ। ਮੈਨੂੰ ਲੱਗਦਾ ਸਭ ਤੋਂ ਵੱਡਾ ਧੱਕਾ ਤੇ ਮਾਵਾਂ ਦੇ ਨਾਲ ਹੀ ਹੁੰਦਾ ਵਾ ਬੱਚਿਆਂ ਲਈ, ਤੇ ਚਲੋ ਠੀਕ ਆ। ਮਾਵਾਂ ਨੂੰ ਮੈਨੂੰ ਲੱਗਦਾ ਇਹ ਹੁੰਦਾ ਵਾ ਵੀ ਜਦੋਂ ਛੁੱਟੀਆਂ ਹੋਣਗੀਆਂ ਤੇ ਉਦੋਂ ਆਪਾਂ ਥੋੜਾ ਜਿਹਾ ਰਿਲੈਕਸ ਕਰਾਂਗੀਆਂ, ਪਰ ਬਾਅਦ ਚ ਉਹਨਾਂ ਨੂੰ ਧੱਕਾ ਇਹ ਲੱਗਦਾ ਵਾ ਵੀ ਇਹਨਾਂ ਨੇ ਤੇ ਹੋਰ ਸਾਨੂੰ ਪੜ੍ਹਨੇ ਪਾਤਾ।
0: ਹਾਂ, ਪਰ ਮੈਨੂੰ ਮਜ਼ੇ, ਮੈਨੂੰ ਇੱਦਾਂ ਲੱਗਦਾ ਕਿ ਮੈਂ ਇਹਨਾਂ ਨੂੰ ਇਨਵੋਲਵ ਕਰਦੀ ਹਾਂ ਵਿੱਚ ਮੇਰੇ ਨਾਲ, ਜਿਵੇਂ ਬਿਸਕਿਟਸ ਕੋਈ ਵੀ ਤਰੀਕੇ ਦੇ ਅਸੀਂ ਘਰੇ ਬਣਾਉਂਦੇ ਹਾਂ ਤੇ ਉਹ ਮੇਰੀ ਦੋਨੋਂ ਬੇਟੀਆਂ ਮੇਰੇ ਇਨਗਰੀਡੀਐਂਟਸ ਮਿਕਸ ਕਰਨ ਦੇ ਵਿੱਚ ਜਾਂ ਉਹਨੂੰ ਸ਼ੇਪ ਦੇਣ 'ਚ ਉਹਨਾਂ ਨੂੰ ਮਜ਼ਾ ਆਉਂਦਾ। ਇਹਦੇ ਨਾਲ ਮਤਲਬ ਉਹਨਾਂ ਦਾ ਸਕਰੀਨ ਟਾਈਮ ਕਿਲ ਹੁੰਦਾ, ਪਲੱਸ ਇੱਕ ਕਿਚਨ 'ਚ ਇੰਟਰੋਡਕਸ਼ਨ ਹੈ ਨਾ, ਇੱਕ ਖੇਡ ਖੇਡ 'ਚ ਅਸੀਂ ਫਿਰ ਆਪਾਂ ਖੇਡਦੇ ਵੀ ਹਾਂ, ਕੈਫੇ ਖੇਡ ਰਹੇ ਹਾਂ ਨਾ, ਕੈਫੇ ਵਾਲਾ ਗੇਮ ਹੈ ਕਿ ਤੁਸੀਂ ਕੁਕਿੰਗ ਕਰ ਰਹੇ ਹੋ ਤੁਸੀਂ, ਫਿਰ ਅੱਛਾ ਆਰਡਰ ਆ ਗਿਆ ਅਤੇ ਕਿੰਨੀ ਸਾਰੀ ਚੀਜ਼ਾਂ ਉਹਨਾਂ ਨੂੰ ਤੁਸੀਂ ਸਿਖਾ ਵੀ ਰਹੇ ਹੋ ਅਤੇ ਇੱਕ ਤੁਸੀਂ ਵੀ ਆਪਣਾ ਸਕਰੀਨ ਟਾਈਮ ਛੱਡ ਰਹੇ ਹੋ ਅਤੇ ਬੱਚੇ ਵੀ ਛੱਡ ਰਹੇ।
1: ਹਾਂ, ਕੁੜੀਆਂ ਵੈਸੇ ਪਸੰਦ ਕਰਦੀਆਂ ਨਾ ਕਿਚਨ ਕੁਚਨ ਵਾਲੀਆਂ ਗੇਮਾਂ,
0: ਹਾਂਜੀ
1: ਮੁੰਡਿਆਂ 'ਚ ਆਉਂਦੀ ਹੈ ਇਹ ਪ੍ਰੋਬਲਮ। ਅਤੇ ਤੁਸੀਂ ਵੀ ਦੱਸ ਸਕਦੇ ਹੋ ਕੀ ਤੁਸੀਂ ਕਰ ਰਹੇ ਹੋ ਬੱਚਿਆਂ ਦੇ ਨਾਲ, ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਡੇ ਜਿਹੜੇ ਟੈਸਟ ਟੈਗ ਤੁਹਾਡੇ ਫਾਰਮੂਲੇਜ਼ ਨੇ, ਅਤੇ ਸਾਡੇ ਨਾਲ ਕੋਲਰ ਵੀ ਨੇ, ਆਪਾਂ ਉਹਨਾਂ ਨੂੰ ਵੀ ਲੈਣੇ ਜਿਹਨਾਂ ਨੂੰ ਆਪਾਂ ਨਹੀਂ ਸਾਂ ਲਾਫਟਰ ਥੈਰੇਪੀ ਦੇ ਵਿੱਚ ਭੁਗਤਾ ਸਕੇ। ਆਰਜ਼ਾ ਹੈ ਸਾਡੇ ਨਾਲ ਅਤੇ ਹੋਰ ਵੀ ਆਏ ਨੇ, ਮੈਂ ਵੇਖਦਾ ਕੌਣ ਕੌਣ ਨੇ। ਪਰ ਉਸ ਤੋਂ ਪਹਿਲਾਂ ਇੱਕ ਸਵਾਲ ਆ ਸਾਡੇ ਲਈ, ਅਤੇ ਕਿਉਂਕਿ ਉਹਦੇ ਨਾਲ ਸੰਬੰਧਿਤ ਅੱਜ ਆਪਾਂ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸਵਾਲ ਇਹ ਕਿ ਸਭ ਤੋਂ ਵੱਧ ਦੁਨੀਆਂ ਦੇ ਉੱਤੇ ਕਿਹੜਾ ਫਰੂਟ ਖਾਧਾ ਜਾਣ ਵਾਲਾ, ਸਭ ਤੋਂ ਵੱਧ ਦੁਨੀਆ ਭਰ ਦੇ ਵਿੱਚ ਕਿਹੜਾ ਫਰੂਟ ਖਾਧਾ ਜਾਂਦਾ, ਅਤੇ ਤੁਸੀਂ ਇਹਦੇ ਜਵਾਬ ਲੱਭੋ ਉਹਨਾਂ ਚਿਰ, ਅਤੇ ਆਪਾਂ ਉਹਨਾਂ ਚਿਰ ਆਰਜ਼ਾ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਆਰਜ਼ਾ।
2: ਸਤਿ
0: ਸ਼੍ਰੀ ਅਕਾਲ ਆਰਜ਼ਾ, ਕੀ ਹਾਲ ਚਾਲ ਹੈ?
2: ਮੈਂ ਠੀਕ ਹਾਂ, ਤੁਸੀਂ ਠੀਕ ਹੋ?
0: ਬਹੁਤ ਵਧੀਆ। ਤੁਹਾਡੀ ਕਿਵੇਂ ਜਾ ਰਹੀਆਂ ਛੁੱਟੀਆਂ?
2: ਛੁੱਟੀਆਂ ਤਾਂ ਵੈਸੇ ਠੀਕ ਚੱਲਦੀ ਪਈਆਂ, ਇਸ ਵਾਰੀ ਤਾਂ ਮਗਾ ਦੇ ਛੁੱਟੀਆਂ ਵਧੀਆ ਗਈਆਂ।
1: ਅੱਛਾ, ਤੇ ਆਵਾਜ਼ ਥੋੜੀ ਜਿਹੀ ਕਰੋ ਹਾਂ, ਕੀ ਸਪੀਕਰ ਔਨ ਕੀਤਾ ਜੇ, ਕੀ ਕੀਤਾ ਜੇ ਤੁਸੀਂ, ਕੁਛ ਨਾ ਕੁਛ ਕੀਤਾ ਵਾ ਤੁਸੀਂ ਤੇ ਜੇ
2: ਹੁਣ ਆਵਾਜ਼ ਆਂਦੀ ਸੀ?
1: ਹਾਂਜੀ, ਥੋੜੀ ਬੈਟਰ ਕਰ ਲਓ ਆਵਾਜ਼, ਤੇ ਪਹਿਲਾਂ ਵੀ ਆਉਂਦੀ ਸੀ।
2: ਮੈਂ ਸ਼ੋਰ ਨਹੀਂ ਹੈਗੀ, ਮੈਂ ਸਪੀਕਰ ਮੇਰਾ ਔਨ ਹੈ ਵੈਸੇ, ਕਿਉਂਕਿ ਆਵਾਜ਼ ਫਿਰ ਪਿੱਛੋਂ ਘੱਟ ਆਂਦੀ ਹੈ।
1: ਹਾਂਜੀ, ਨਹੀਂ ਸਪੀਕਰ ਬੰਦ ਕਰ ਲਓ ਪੁੱਤ, ਸਪੀਕਰ ਦੇ ਨਾਲ ਨਾ ਆਵਾਜ਼ ਇਕੋ ਬਹੁਤ ਹੁੰਦੀ ਹੈ ਕਮਰੇ ਦੀ। ਫਿਰ
0: ਤੁਸੀਂ ਕੰਨ ਤੇ ਲਾ ਲਓ ਫੋਨ,
1: ਤੁਸੀਂ ਕੰਨ ਤੇ ਲਾ ਲਓ, ਤੇ ਜੇ ਲਾਗੇ ਕਿਸੇ ਨੇ ਸੁਣਨਾ ਤੇ ਤੁਸੀਂ ਬਾਅਦ ਚ ਦੱਸ ਦਿਓ ਵੀ ਅਸੀਂ ਕੀ ਕਿਹਾ ਸੀ।
2: ਹਾਂਜੀ, ਹੁਣ ਠੀਕ ਹੈ?
1: ਹਾਂਜੀ, ਹੁਣ ਠੀਕ ਹੈ ਜੀ,
0: ਪਰਫੈਕਟ ਹੈ ਹੁਣ।
1: ਹੁਣ ਦੱਸੋ ਤੁਸੀਂ।
2: ਤੇ ਮੈਂ ਪਹਿਲੇ ਤੁਹਾਡੇ ਸਵਾਲ ਦਾ ਆਨਸਰ ਦੇਣਾ ਚਾਹੁੰਦੀ ਹਾਂ।
1: ਅੱਛਾ, ਵਾਹ, ਲਓ ਦੋ ਫਿਰ।
0: ਹਾਂਜੀ,
2: ਮੈਨੂੰ ਲੱਗਦਾ ਹੈਗਾ ਕਿ ਜਿਹੜਾ ਸਭ ਤੋਂ ਜ਼ਿਆਦਾ ਈਟਨ ਫਰੂਟ ਹੈਗਾ ਉਹ ਸੇਬ ਹੋਊਗਾ।
1: ਅੱਛਾ, ਸੇਬ ਹੋਊਗਾ, ਓਕੇ।
0: ਐਨ ਐਪਲ ਅ ਡੇ
1: ਕੀਪਸ ਯੂ, ਐਨ ਐਪਲ ਅ ਡੇ, ਓਕੇ,
2: ਦ ਡਾਕਟਰ ਅਵੇ।
1: ਕੋਈ ਹੋਰ ਵੀ ਆਪਸ਼ਨ ਦੇ ਰੱਖਣੀ ਚਾਹੁੰਦੇ ਹੋ ਨਾਲ?
2: ਹਾਂਜੀ,
1: ਕੋਈ ਹੋਰ ਵੀ ਆਪਸ਼ਨ ਰੱਖਣੀ ਚਾਹੁੰਦੇ ਹੋ ਨਾਲ?
2: ਸੇਬ ਦੇ ਨਾਲ ਕੇਲਾ ਵੀ ਹੋ ਸਕਦਾ।
1: ਹੋਰ ਕੋਈ ਤੀਸਰਾ?
2: ਤੀਸਰਾ ਫਿਰ ਪਤਾ ਨਹੀਂ, ਸਟ੍ਰਾਬੇਰੀ ਲਾ ਲਓ।
1: ਮੈਨੂੰ ਲੱਗਦਾ ਨਹੀਂ, ਸਟ੍ਰਾਬੇਰੀ ਤੇ ਬਹੁਤ ਮੈਨੂੰ ਲੱਗਦਾ ਦੇਸ਼ ਨੇ, ਜਿੱਥੇ ਆਪਾਂ ਜੇ ਇੰਡੀਆ ਵੀ ਲਾਈਏ ਤੇ ਕਿੰਨੀ ਕੱਲੇ ਕਿਤੇ ਖਾਧੀ ਜਾਂਦੀ ਆ।
2: ਹਾਂਜੀ,
1: ਜੇ ਆਪਾਂ ਵੈਸੇ ਵੇਖੀਏ ਤੇ ਮੈਨੂੰ ਲੱਗਦਾ ਇਹੋ ਹੀ ਨੇ ਦੋਵੇਂ ਜਿਹੜੇ ਸਭ ਤੋਂ ਵੱਧ, ਕਿਉਂਕਿ ਇਹ ਉਹ ਫਰੂਟ ਨੇ ਜਿਹੜੇ ਆਲ ਸੀਜ਼ਨ ਅਵੇਲੇਬਲ ਨੇ, ਤੇ ਸੇਬ ਤਾਂ ਕਰਕੇ ਥੋੜੀ ਜਿਹੀ ਮਾਰ ਖਾ ਜਾਂਦਾ ਸ਼ਾਇਦ, ਕਿਉਂਕਿ ਜਿੱਦਾਂ ਆਪਾਂ ਪਹਿਲਾਂ ਦੇ ਹਿਸਾਬ ਨਾਲ ਵੇਖੀਏ ਤੇ ਇੰਡੀਆ ਦੇ ਵਿੱਚ ਸੀਜ਼ਨਲ ਹੁੰਦਾ ਸੀ ਹੈ ਨਾ, ਹੁਣ ਤੇ ਅੱਜ ਕੱਲ੍ਹ ਉਹ ਆ ਜਾਂਦਾ ਵਾ ਉਹਦੇ 'ਚ ਲੱਗਾ, ਆਪਣੇ ਸਟੋਰਾਂ ਸਟਾਰਾਂ ਦੇ ਵਿੱਚ ਲੱਗਾ ਆ ਜਾਂਦਾ ਜਾਂ ਬਾਹਰੋਂ ਵੀ ਚੱਲ ਜਾਂਦਾ, ਤੇ ਪਹਿਲੀਆਂ ਦੇ ਵਿੱਚ ਉਹ ਸੀਜ਼ਨਲ ਹੀ ਗਾ
0: ਜਦੋਂ ਠੰਡ ਹਮਲਾ ਹੈ ਨਾ, ਠੰਡ 'ਚ ਹੈ ਨਾ।
1: ਹਾਂਜੀ,
0: ਠੰਡ ਦੇ ਵਿੱਚ ਹੁੰਦਾ ਹੈ,
1: ਠੰਡ 'ਚ ਹੁੰਦਾ।
0: ਹਾਂ, ਇਹ ਹੀ ਹੁੰਦਾ ਸੀ ਨਾ ਕਿ ਹਾਂ, ਕਿਉਂਕਿ ਬਾਕੀ ਜਗ੍ਹਾ ਤੇ ਐਕਸਪੋਰਟ ਹੋ ਕੇ ਸਪੈਸ਼ਲੀ ਰਾਜਸਥਾਨ ਦੀ ਮੈਂ ਗੱਲ ਕਰਾਂ ਤੇ ਠੰਡ ਦੇ ਵਿੱਚ ਐਪਲ ਦੇਖਦੇ ਹੁੰਦੇ ਸੀਗੇ, ਪਰ ਹਾਂ ਹੁਣ ਜਿਵੇਂ ਵੱਡੇ ਵੱਡੇ ਸਟੋਰਸ ਹੈ ਸਾਰੇ ਪਾਸੇ,
1: ਹੁਣ ਤਾਂ ਚਤੋਂ ਹੁਣ ਤੇ ਬਹੁਤ ਸਾਰੀਆਂ,
0: ਹੁਣ ਤੇ ਹਰ ਚੀਜ਼ ਮਿਲ ਜਾਂਦੀ ਹਰ ਟਾਈਮ,
1: ਸਾਰੇ ਫਰੂਟ ਸਾਰੇ ਸੀਜ਼ਨਾਂ 'ਚ ਮਿਲ ਜਾਂਦੇ। ਤੇ ਇੰਡੀਆ ਪਹਿਲਾਂ ਹੁੰਦਾ ਸੀ ਵੀ ਜਦੋਂ ਗਰਮੀਆਂ ਦੇ ਵਿੱਚ ਅੰਬ ਦਿਖਣ ਲੱਗ ਪੈਂਦਾ ਸੀ ਤੇ ਸਰਦੀਆਂ ਦੇ ਵਿੱਚ ਆਪਣਾ
0: ਐਪਲ,
1: ਹਾਂਜੀ ਸੇਬ, ਤੇ ਅੱਗੋਂ ਪਿੱਛੋਂ ਤੇ ਸਾਰਾ ਕੁਛ, ਤੇ ਹੁਣ ਤੇ ਅੱਜ ਕੱਲ੍ਹ ਵੈਸੇ ਸਾਰਾ ਕੁਛ ਹੀ ਹੈ ਨਾ। ਸੋ ਮੈਨੂੰ ਲੱਗਦਾ ਜਿਹੜੀ ਵੈਸੇ ਆਰਜ਼ਾ ਇਹ ਕੰਪੀਟੀਸ਼ਨ ਆ ਇਹ ਸੇਬ ਤੇ ਆਪਣਾ ਕੇਲੇ ਦਾ ਹੀ ਆ, ਹੈ ਨਾ।
2: ਹਾਂਜੀ, ਇਹ ਮੇਨ ਨੇ, ਤੇ ਪਰ ਤੀਜਾ ਜੇ ਤੁਸੀਂ ਲਾਣਾ ਹੋਵੇ ਫਿਰ ਤਾਂ ਮੇਰੇ ਹਿਸਾਬ ਨਾਲ ਸੰਤਰਾ ਵੀ ਆ ਸਕਦਾ।
1: ਹਾਂ, ਯੈਸ ਯੈਸ ਯੈਸ ਯੈਸ, ਹਾਂ ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ।
2: ਹਾਂਜੀ,
1: ਇਹ ਵੀ
2: ਤੇ ਹੁਣ ਤੁਹਾਡੇ ਟੌਪਿਕ ਤੇ ਮੈਂ ਡਿਸਕਸ਼ਨ ਕਰਨਾ ਚਾਹੁੰਦੀ ਹਾਂ।
1: ਜੀ ਜੀ, ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼।
0: ਮੈਨੂੰ ਤੇ ਲੱਗਿਆ ਸਪੋਰਟਸ ਦੀ ਅਪਡੇਟ ਹੋਈ।
2: ਸਪੋਰਟਸ ਦੀ ਅਪਡੇਟ ਵੀ ਆਊਗੀ, ਤੁਸੀਂ ਦੱਸੋ ਕਿਹੜੀ ਪਹਿਲਾਂ ਲੈਣਾ ਚਾਹੁੰਦੇ, ਸਪੋਰਟਸ ਦੀ ਅਪਡੇਟ ਕਿ ਮੈਂ ਟੌਪਿਕ ਦਾ ਆਨਸਰ?
0: ਟੌਪਿਕ ਟੌਪਿਕ
1: ਆਰ ਦਾ ਮੈਚ ਵੇਖਿਆ ਸੋ ਕਿੱਡਾ ਘੈਂਟ ਹੀ ਸਵੇਰੇ।
2: ਹਾਂਜੀ ਮੈਂ ਸਵੇਰੇ ਬ੍ਰਾਜ਼ੀਲ ਦਾ ਮੈਚ ਦੇਖਿਆ ਸੀ। ਹਾਂਜੀ
1: ਆਖਰੀ 10 ਮਿੰਟ ਤੇ ਬਹੁਤ ਇੱਕ ਜ਼ਬਰਦਸਤ ਹੀ ਹੈ ਨਾ।
2: ਹਾਂਜੀ ਜਦੋਂ ਨੇਮਾਰ ਜੂਨੀਅਰ ਨੇ ਪੈਨਲਟੀ ਸ਼ੂਟ ਕੀਤੀ, ਪਰ ਮੈਨੂੰ ਪਤਾ ਸੀ, ਮੈਂ ਕਿਹਾ ਹਾਰ ਗਏ, ਮੈਂ ਤਾਂ ਸਪੋਰਟ, ਮੇਰੀ ਤਾਂ ਬ੍ਰਾਜ਼ੀਲ ਨੂੰ ਹੀ ਸਪੋਰਟ ਸੀ, ਪਰ ਉਹ ਤਾਂ ਹੁਣ ਹਾਰ ਗਏ। ਆਈ ਵਾਸ ਲਾਈਕ ਮੈਂ ਬਹੁਤ ਸੈਡ ਸੀ।
1: ਓ ਪਰ ਉਹ ਖੇਡੇ ਬੜੇ ਵਧੀਆ ਨਾ, ਉਹਨਾਂ ਦੇ
2: ਖੇਡੇ ਬਹੁਤ ਵਧੀਆ,
1: ਉਹਨਾਂ ਦੇ ਕੀਪਰ ਨੇ ਸੇਵ ਬਹੁਤ ਕੀਤੇ ਗੋਲ।
2: ਹਾਂਜੀ ਕੀਪਰ, ਪਰ ਮੇਰੇ ਹਿਸਾਬ ਨਾਲ ਨਾਰਵੇ ਦਾ ਕੀਪਰ ਜ਼ਿਆਦਾ ਵਧੀਆ ਸੀ, ਉਹਨੇ ਹਰ ਸ਼ਾਟ ਬਚਾਈ ਤੇ ਪੈਨਲਟੀ ਸ਼ਾਟ ਵੀ ਬਚਾ ਲਈ ਇੱਕ।
1: ਹਾਂ ਨਾਰਵੇ ਦੀ ਗੱਲ ਕਰ ਰਿਹਾ, ਉਹਨਾਂ ਦੇ ਪੈਨਲਟੀ ਜਿਹੜੀ ਉਹਨਾਂ ਦੀ ਨਹੀਂ ਕਨਵਰਟ ਹੋਈ, ਉਹ ਆਈ ਥਿੰਕ ਉਹ ਉਹਨਾਂ ਨੂੰ ਕਾਫੀ ਐਕਸਪੈਂਸਿਵ ਪਿਆ ਹੈ ਨਾ।
2: ਹਾਂਜੀ
1: ਪਰ ਨਾਰਵੇ ਦਾ ਜਿਹੜਾ ਕੀਪਰ ਹੀ ਉਹਦੇ ਵਿੱਚ ਐਜ਼ ਏ ਪਲੇਅਰ ਤੁਹਾਡੇ ਲਈ ਸਿੱਖਣ ਵਾਲੀ ਇਹ ਚੀਜ਼ ਆ ਵੀ ਉਹ ਕਿੰਨਾ ਪੋਜ਼ਿਟਿਵ ਐਟੀਟਿਊਡ ਰਿਹਾ ਉਹਦਾ, ਐਂਡ ਤੱਕ ਉਹ ਹੱਸਦਾ ਰਿਹਾ ਹੈ ਨਾ, ਪ੍ਰੈਸ਼ਰ 'ਚ ਨਹੀਂ ਆਇਆ।
2: ਹਾਂਜੀ ਉਹ ਹੀ ਮੈਨੂੰ ਲੱਗਦਾ ਉਹ ਚੀਜ਼ ਨੇ ਉਹਨੂੰ ਹੈਲਪ ਕੀਤਾ, ਜਿੱਦਾਂ ਕਈ ਪਲੇਅਰ ਸਟ੍ਰੈਸ 'ਚ ਆ ਜਾਂਦੇ ਆ, ਉਹ ਸਟ੍ਰੈਸ 'ਚ ਨਹੀਂ ਰਿਹਾ, ਉਹਨੂੰ ਪਤਾ ਸੀ ਮੈਂ ਉਹ ਲਾਈਕ ਉਹਦੀ ਗੋਲ ਸੀ ਕਿ ਉਹਨੇ ਬਾਲ ਨੂੰ ਬਚਾਉਣਾ ਹੈ, ਕੋਈ ਓਵਰ ਸਟ੍ਰੈਸ ਨਹੀਂ ਕਰਨਾ।
1: ਹਾਂ ਨਹੀਂ ਉਹ ਨਿਯਮਾਰ ਉਹਨੂੰ ਕਿੰਨਾ ਪ੍ਰੈਸ਼ਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਪ੍ਰੈਸ਼ਰ 'ਚ ਨਹੀਂ ਆਇਆ ਉਹ।
2: ਤੇ ਤੁਸੀਂ ਇਹ ਵੀ ਦੇਖੋ ਕਿ ਜਦੋਂ ਉਹਨਾਂ ਦਾ ਪ੍ਰੈਸ਼ਰ ਦੂਜੇ ਪਾਸੇ ਨਾਰਵੇ ਵੱਲੋਂ ਸਹੀ ਸੀ ਕਿ ਬ੍ਰਾਜ਼ੀਲ ਦੀ ਮੋਮੈਂਟਮ ਐਂਡ ਤੇ ਜਾ ਕੇ ਬਹੁਤ ਘਟ ਗਈ ਸੀ, ਜਦੋਂ ਲਾਸਟ ਮੈਂ 5 ਮਿੰਟ ਕਹਿ ਸਕਦੀ ਹਾਂ ਬਹੁਤ ਸਲੋ ਖੇਡਣ ਲੱਗ ਪਏ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹ ਹਾਰ ਗਏ ਨੇ।
1: ਉਹਨਾਂ ਨੇ ਹਾਰ ਮੰਨ ਲਈ ਹੈ ਨਾ।
2: ਹਾਂਜੀ
1: ਜੀ ਨਹੀਂ ਗੁੱਡ ਗੇਮ, ਬਹੁਤ ਵਧੀਆ ਮੈਚ ਸੀ ਸਵੇਰੇ। ਤੇ ਹੋਰ
2: ਹਾਂਜੀ
1: ਹੋਰ ਕੋਈ ਅਪਡੇਟ?
2: ਹੋਰ ਕੋਈ ਅਪਡੇਟ ਅਪਡੇਟ ਹੈਗੀ ਕਿ ਕੱਲ ਸਵੇਰੇ 5 ਪੋਰਚੁਗਲ ਤੇ ਸਪੇਨ ਦਾ ਮੈਚ ਹੈ, ਮੈਂ ਰੈਕਮੈਂਡ ਕਰਾਂਗੀ ਕਿ ਤੁਸੀਂ ਉੱਠ ਕੇ ਦੇਖੋ, ਬਹੁਤ ਵਧੀਆ ਮੈਚ ਹੋਊਗਾ। ਰੋਨਾਲਡੋ ਵਰਸਸ ਲਮੀਨ ਯਮਾਲ ਹੋਊਗਾ, ਜਿਨ੍ਹਾਂ ਨੂੰ ਪਤਾ।
1: ਤੇ ਤੁਹਾਡਾ ਕਿਹੜਾ ਤੁਹਾਡੀ ਫੇਵਰੇਟ ਟੀਮ ਕਿਹੜੀ ਹੈ ਉਹਦੇ ਚੋਂ?
2: ਮੈਂ ਮੇਰੀ ਸਪੋਰਟ ਤਾਂ ਵੈਸੇ ਮੈਸੀ ਨੂੰ ਆ, ਬਟ ਕੱਲ ਚੋਂ ਸਪੇਨ, 100% ਸਪੇਨ ਨੂੰ ਸਪੋਰਟ ਆ।
1: ਅੱਛਾ ਕੱਲ ਤੁਸੀਂ ਸਪੇਨ ਨਾਲ ਜੇ? ਚਲੋ ਫੇਰ ਆਪਾਂ ਕੱਲ ਮਿਲਾਂਗੇ, ਫੇਰ ਇਸੇ ਟਾਈਮ ਹੀ ਫਿਰ, ਠੀਕ ਆ? ਇਸੇ ਟਾਈਮ ਲੱਗ ਜੂ ਪਤਾ ਫਿਰ ਸਪੇਨ ਕੇ ਪੁਰਤਗਾਲ ਹੈ।
2: ਹਾਂਜੀ
1: ਚਲੋ ਕੀ ਸੁਣਾਓਗੇ ਫਿਰ ਹੁਣ, ਕਿਹੜੀ ਤੁਸੀਂ ਦੱਸਣ ਲੱਗੇ ਹੋ ਟ੍ਰਿਕ ਟਿਪਸ?
2: ਹੁਣ ਮੈਂ ਦੱਸਾਂਗੀ ਤੁਹਾਨੂੰ ਕਿ ਇੱਕ ਤਾਂ ਗੱਲ ਹੈਗੀ ਆ 100% ਸੱਚ ਕਿ ਸਿਬਲਿੰਗਸ ਦੀ ਹਰ ਛੁੱਟੀਆਂ ਚੱਕਣਾ ਇੱਕ ਲੜਾਈ ਹੁੰਦੀ ਆ। ਮੇਰੀ ਤਾਂ ਤੁਸੀਂ ਦੇਖ ਲਓ ਐਂਬਰ ਨਾਲ, ਮੈਂ ਜਿੰਨੀ ਕਾਮ ਰਹਿ ਸਕਦੀ ਮੈਂ ਰਹਿੰਦੀ ਹਾਂ, ਉਹ ਮੇਰੇ ਨਾਲ ਟੀਵੀ ਦੇ ਉੱਤੋਂ ਲੜਦੀ ਆ ਜਾਂ ਟੀਵੀ ਤੋਂ ਲੜਦੀ ਆ, ਤੇ ਜਾਂ ਲੜਦੀ ਆ ਮਿੱਠੇ ਖਾਣ ਤੋਂ, ਸਪੈਸ਼ਲੀ ਜਦੋਂ ਮੰਮਾ ਕੰਮ ਤੇ ਲੈਂਦੇ ਆ ਨਾ, ਫਿਰ ਕਹਿੰਦੀ ਮੈਂ ਆਹ ਖਾਣਾ ਆਹ ਖਾਣਾ, ਮੈਂ ਕਿਹਾ ਨਹੀਂ, ਕਿਉਂਕਿ ਸਪੈਸ਼ਲੀ ਮੈਂ ਆਪਣੀ ਡਾਇਟ ਤੇ ਫੋਕਸ ਕੀਤਾ ਕਿ ਮੈਂ ਮਿੱਠਾ ਘੱਟ ਖਾਵਾਂ, ਤੇ ਮੈਂ ਐਮਬੀ ਨੂੰ ਕਿਹਾ ਮੈਂ ਕਿਹਾ ਆਹ ਨੀ ਖਾਣਾ, ਤੇ ਲੜਨ ਲੱਗ ਪੈਂਦੀ ਮੰਮਾ ਯਾਰ ਨਾਟ ਦਿਸ। ਫਿਰ ਮੈਂ ਸਿੱਧੇ ਟਿਪਸ, ਮੇਰੇ ਟਿਪਸ ਹੈਗੇ ਨੇ ਜਿਹੜੇ ਵੱਡੇ ਸਿਬਲਿੰਗ ਨੇ, ਸਿੱਧਾ ਜਾ ਕੋ ਮੈਂ ਮੰਮਾ ਨੂੰ ਫੋਨ ਕਰਨਾ, ਤੇ ਜਾਂ ਤੁਸੀਂ ਕਹੋ ਮੈਂ ਤੇਰੇ ਨਾਲ ਗੱਲ ਨੀ ਕਰਨੀ, ਇਹਨਾਂ ਦੋਨਾਂ ਚੋਂ ਚੂਜ਼ ਕਰ ਲੈਣਗੇ ਤੇ ਫਿਰ ਆਪੇ ਟਿਕ ਕੇ ਬਹਿ ਰਹਿਣਾ।
1: ਅੱਛਾ ਮੰਨ ਜਾਂਦੀ ਇਹਨੇ ਨਾ?
0: ਆਈ ਡੋਨਟ ਵਾਂਟ ਟੂ ਟਾਕ ਟੂ ਯੂ ਐਨੀਮੋਰ।
2: ਸਪੈਸ਼ਲੀ ਹਾਂਜੀ ਜੇ ਮੈਂ ਕਹਿੰਦੀ ਮੈਂ ਤੇਰੇ ਨਾਲ ਗੱਲ ਨੀ ਕਰਦੀ, ਆਈ ਐਮ ਸੌਰੀ, ਫਿਰ ਪਤਾ ਲੱਗ ਜਾਂਦਾ, ਤੇ ਜਾਂ ਜੇ ਮੈਂ ਪਾਪਾ ਨੂੰ ਕਹਾਂ ਕਿ ਮੈਂ ਪਾਪਾ ਨੂੰ ਫੋਨ ਲਾਣਾ, ਫਿਰ ਟਿਕ ਕੇ ਬਹਿ ਜਾਂਦੀ ਆ।
1: ਓਕੇ ਤੁਹਾਡੇ ਤੇ ਫਿਰ ਚੱਲ ਜਾਂਦੀ ਹੈ ਲੈ ਧਮਕੀ ਹੈ।
0: ਮਤਲਬ ਐਤ ਕੀ ਤੁਸੀਂ ਕੁਕਿੰਗ ਨਹੀਂ ਕਰ ਰਹੇ ਪੈਨਕੇਕ ਵਗੈਰਾ? ਲਾਸਟ ਟਾਈਮ ਕਿਹਾ ਸੀ ਨਾ ਤੁਸੀਂ।
2: ਮੈਂ ਪੈਨਕੇਕ ਬਹੁਤ ਘੱਟ ਖਾਂਦੀ ਆ, ਐਮਬੀ ਵਗੈਰਾ ਲਈ ਬਣਾ ਲੈਂਦੀ ਆ, ਬਟ ਮੈਂ ਆਪ ਨਹੀਂ ਖਾਂਦੀ। ਕੁਕਿੰਗ ਵੈਸੇ ਕੁਕਿੰਗ ਤਾਂ ਬਹੁਤ ਘੱਟ ਕੀਤੀ ਹੈ ਇਸ ਵਾਰੀ, ਮੈਂ ਜ਼ਿਆਦਾਤਰ ਆਪਣਾ ਬੈਠ ਕੇ ਮੂਵੀ ਦੇਖੀਆਂ, ਤੇ ਜਾਂ ਮੈਂ ਆਪਣੇ ਸੌਕਰ ਪਾਸ ਜਿੱਦਾਂ ਬਾਲ ਨਾਲ ਪਾਸ ਕਰਨਾ ਉਹ ਕੰਪਲੀਟ ਕਰਨ ਦੀ ਕੋਸ਼ਿਸ਼ ਕੀਤੀ ਹੈ।
1: ਗੁੱਡ ਗੁੱਡ ਗੁੱਡ ਗੁੱਡ ਗੁੱਡ,
0: ਬਹੁਤ ਵਧੀਆ,
1: ਚਲੋ ਥੈਂਕ ਯੂ ਆਜ਼ਾ, ਬਹੁਤ ਵਧੀਆ।
2: ਤੇ ਮੰਮਾ ਵੀ ਗੱਲ ਕਰਨਗੇ।
0: ਅੱਛਾ ਹਾਂਜੀ
1: ਓਕੇ। ਹੈਲੋ
0: ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡੇ?
3: ਠੀਕ ਹੈ ਜੀ, ਤੁਸੀਂ ਸੁਣਾਓ?
0: ਬਸ ਵਧੀਆ। ਕਿਵੇਂ ਜਾ ਰਹੀ ਹੈ ਤੁਹਾਡੀ ਸਕੂਲ ਹੌਲੀਡੇਜ਼?
3: ਸਕੂਲ ਹੋਲੀਡੇਜ਼ ਬਿਜ਼ੀ ਤੁਸੀਂ ਡਿਸਕਸ ਕਰ ਰਹੇ ਸੀ ਨਾ ਕੀ ਆਪਸ਼ਨ ਖਾਣੇ ਦੀਆਂ, ਇੰਨੀ ਦਿੱਕਤ ਲੱਗਦੀ ਹੈ ਨਾ ਮੈਨੂੰ ਤਾਂ ਯਸ਼ਜੀ, ਮਤਲਬ ਹਜੇ ਬ੍ਰੇਕਫਾਸਟ ਫਿਨਿਸ਼ ਹੁੰਦਾ, ਬ੍ਰੇਕਫਾਸਟ ਪ੍ਰੋਪਰ ਨਹੀਂ ਕਰਨਾ, ਅੱਧੇ ਘੰਟੇ ਬਾਅਦ ਫੇਰ ਕਿਚਨ ਚ, ਮੈਨੂੰ ਮੈਂ ਕਹਿੰਦੀ ਹਾਂ ਸਕੂਲ ਹੀ ਚੰਗੇ ਹੋ ਤੁਸੀਂ ਨਾ ਕਿ ਮੈਂ ਜੋ ਪੈਕ ਕਰਕੇ ਰਹਿੰਦੀ ਹਾਂ, ਮਤਲਬ ਸਕੂਲ ਟਿੱਕ ਤਾਂ ਜਾਂਦੇ ਨੀ, ਸਹੀ ਗੱਲ ਹੈ ਉਹਨਾਂ ਨੂੰ ਥੋੜਾ ਜਿਹਾ ਰਹਿੰਦਾ ਹੈ ਕਿ ਆਹ ਨੀ ਖਾਣਾ ਸਕੂਲ ਚ, ਜੋ ਰਾਤੀ ਡਿਸਾਈਡ ਹੋ ਗਿਆ ਕਿ ਲੰਚ ਚ ਬਣ ਜਾਣਾ ਉਹੀ ਜਾਏਗਾ ਨਾ, ਤੇ ਘਰ ਤਾਂ ਫਿਰ ਆਪਸ਼ਨ ਹੀ ਆਹ ਨੀ ਖਾਣਾ, ਫਰੂਟ ਨੀ ਖਾਂਦੀ ਐਂਬਰ ਫਿਰ ਨਾ, ਕਿਉਂਕਿ ਸਕੂਲ ਹੋਲੀਡੇਜ਼ ਚ ਜਦੋਂ ਫਰੂਟ ਛੁੱਟ ਜਾਂਦਾ ਫਿਰ ਬਹੁਤ ਜ਼ਿਆਦਾ ਡਾਂਟ ਪਏਗੀ, ਜੋ ਫਿਰ ਇਹਨੇ ਬਣਾਉਣਾ ਖਾਣਾ, ਅਦਰਵਾਈਜ਼ ਇਹਨੇ ਖਾਣਾ ਹੀ ਨਹੀਂ ਹੈ ਨਾ, ਨਹੀਂ ਤਾਂ ਡੇਲੀ ਦੀ ਰੂਟੀਨ ਹੈ ਕਿ ਇਹ ਬਣਾਉਣਾ ਵਗੈਰਾ ਲੈ ਕੇ ਜਾਂਦੀ ਆ,
0: ਉੱਥੇ ਫਰੂਟ ਬ੍ਰੇਕ ਹੁੰਦਾ ਨਾ ਫਿਰ,
3: ਹਾਂਜੀ ਫਰੂਟ ਬ੍ਰੇਕ ਹੁੰਦਾ, ਯੋਗਟ ਜਿੱਦਾਂ ਲੈ ਜਾਂਦੀ ਹੈ ਘਰ ਨੇ ਉਹ ਵੀ ਨੀ ਖਾਣਾ ਨਾ, ਮੈਨੂੰ ਤਾਂ ਲੱਗਦਾ ਕਿ ਇਹ ਸਕੂਲ ਚ ਸਹੀ ਰਹਿੰਦੀ ਹੈ, ਐਟਲੀਸਟ ਖਾ ਲੈਂਦੀ ਹੈ ਨਾ ਉੱਥੇ, ਫਿਰ ਇਹਨੇ ਇੱਥੇ ਹੀ ਕਈ ਜਣਾ ਹੁੰਦਾ ਕਿ ਨਹੀਂ ਵੀ ਮੈਨੂੰ ਭੁੱਖ ਨਹੀਂ ਹੈ, ਮੈਨੂੰ ਭੁੱਖ ਨਹੀਂ ਹੈ ਨਾ, ਆਮ ਨਾਟ ਹੰਗਰੀ, ਪਰ ਦੂਜੀਆਂ ਚੀਜ਼ਾਂ ਲਈ ਇਹਨੂੰ ਰਹਿੰਦਾ ਕਿ ਆਈ ਵਾਂਟ ਟੂ ਈਟ ਦੈਟ, ਆਈ ਵਾਂਟ ਟੂ ਈਟ
0: ਦੈਟ,
3: ਇੱਕ ਇਹਨੂੰ ਚਿਕਨ ਨਗੇਟ ਦਾ ਬਹੁਤ ਰਹਿੰਦਾ, ਫਿਰ ਮੈਂ ਮੰਮਾ ਮੈਕਡੋਨਲਡ ਚਿਕਨ ਨਗੇਟ ਜਾਂ ਫਿਰ ਮੈਂ ਘਰ ਹੀ ਕਰ ਦਿੰਦੀ ਹਾਂ
0: ਜੀ
3: ਏਅਰ ਫਰਾਇਰ ਚ ਕਰ ਦਿਓ ਨਾ, ਬਟ ਅਦਰਵਾਈਜ਼ ਇਹਦੇ ਲਈ ਮੈਨੂੰ ਬਹੁਤ ਹਾਰਡ ਲੱਗਦਾ ਨਾ, ਨਾ ਇਹਨੇ ਕੋਈ ਨਟਸ ਖਾਣੇ ਆ, ਕੁਛ ਨੀ ਖਾਂਦੀ ਹੈ ਨਾ, ਫੁੱਲ ਮਖਾਣੇ ਖਾ ਲੈਂਦੀ ਸੀ ਪਹਿਲੇ, ਭੁੱਜੇ ਛੋਲੇ ਖਾ ਲੈਂਦੀ ਸੀ, ਤੇ ਉਹ ਵੀ ਹੁਣ ਮੂਡ ਤੇ ਆ, ਅਦਰਵਾਈਜ਼ ਅਦਰ ਛੋਟੇ ਹੁੰਦੇ ਦੇ ਫੇਵਰਟ ਸੀਗੀਆਂ ਇਹ ਚੀਜ਼ਾਂ ਨਾ,
1: ਤੁਸੀਂ ਤੇ ਸਾਰੀਆਂ ਮੰਮੀਆਂ ਫੁੱਲ ਮਖਾਣੇ ਭੁੱਜੇ ਛੋਲੇ ਤੁਸੀਂ ਤੇ ਐ ਐ ਗਨੌਂਡੀਆਂ ਜਿੱਦਾਂ ਸਫ਼ਰ ਤੇ ਘੱਲੇ ਹੁੰਦੇ ਜਾਣੇ,
3: ਥੋੜੇ ਜਿਹੇ ਵੀ ਖਾਣ ਨਾਲ ਨਾ ਮੈਂ ਇਹ ਦੇਖਿਆ ਸੀ ਕਿ ਇਹਦਾ ਵਿਟਾਮਿਨ ਡੀ ਔਰ ਆਇਰਨ ਕਦੇ ਲੋ ਨਹੀਂ ਹੋਇਆ ਸੀ ਅੰਬਰ ਦਾ ਨਾ, ਕਿਉਂਕਿ ਉਹ ਖਾਂਦੀ ਸੀ ਜਦੋਂ ਛੋਟੀ ਸੀ ਨਾ, ਤੇ ਹੁਣ ਇਹਦਾ ਉਸ ਚੀਜ਼ ਦਾ ਫਰਕ ਹੈ, ਹੁਣ ਉਹ ਖਾਂਦੀ ਨੀ ਹੈ ਕਿਉਂਕਿ ਮੈਂ ਹਲਕੇ ਜਿਹੇ ਰੋਸਟ ਕਰਕੇ ਰੱਖ ਦਿੰਦੀ ਹਾਂ, ਪਰ ਹੁਣ ਉਹਨੂੰ ਡਿਫਰੈਂਟ ਚੀਜ਼ਾਂ ਕਿੰਨੀਆਂ ਬਣਾਈਆਂ, ਉਹਨੇ ਕਿੰਨੀ ਵੀ ਨੀ ਖਾਣੀ, ਉਹ ਘੱਟੀ ਖਾ ਕੇ ਰਾਜੀ ਹੈ, ਜੇ ਹੁਣ ਸਪੈਸ਼ਲੀ ਜਦੋਂ ਅਸੀਂ ਪਿੰਨੀਆਂ ਵੱਟਦੇ ਹਾਂ ਫਿਰ ਉਦੋਂ ਕਹੇਗੀ ਮੈਂ ਵੀ ਵੱਟਣੀ ਆ, ਫਿਰ ਮੈਂ ਕਹੂੰਗੀ ਜੇ ਤੂੰ ਖਾਣੀ ਆ ਤਾਂ ਹੀ ਵੱਟੇਂਗੀ, ਆਪਣੀ ਓਨੇ ਸਾਈਜ਼ ਦੀ ਜਿੰਨੀ ਤੂੰ ਖਾਣੀ ਹੋ, ਫਿਰ ਜਿੰਨੇ ਇਮਲੀ ਦੇ ਗੋਲੇ ਨੀ ਹੁੰਦੇ ਆਪਣੇ ਓਨੇ ਸਾਈਜ਼ ਦੀਆਂ ਵੱਟਦੀ, ਫਿਰ ਉਹਦੀਆਂ ਪੱਕੀਆਂ ਹੁੰਦੀਆਂ ਕਿ ਤੂੰ ਖਾਏਂਗੀ ਨਾ, ਤੇ ਨਹੀਂ ਤਾਂ ਮੈਂ ਕਹਿ ਦਿੰਦੀ ਫਿਰ ਤੈਨੂੰ ਅਲਾਊਡ ਨੀ ਆ, ਤੂੰ ਨੀ ਵੱਟਣੀ ਆ ਨਾ, ਤੂੰ ਜੇ ਖਾਣੀ ਆ ਨੀ ਤਾਂ ਫਿਰ ਨਹੀਂ,
0: ਸਾਡੇ ਤੇ ਉਹ ਵੀ ਇਹ ਹੁੰਦਾ ਕਿ ਥੋੜੀ
3: ਜਿਹੀ ਕਰ ਲੈਂਦੀ ਹੈ
0: ਕਿ ਹਾਂ ਇਹ ਤੇ ਅਸੀਂ ਪਾਪ ਲਈ ਬਣਾਈ ਸੀ, ਤੁਸੀਂ ਸਾਨੂੰ ਕਿਉਂ ਖਵਾ ਰਹੇ ਹੋ,
3: ਨਹੀਂ ਨਹੀਂ ਫਿਰ ਉਹਨੂੰ ਕੰਡੀਸ਼ਨ ਹੁੰਦੀ ਹੈ ਨਾ, ਮੈਂ ਉਹਨੂੰ ਸਾਫ਼ ਹੀ ਕਹਿ ਦਿੰਦੀ ਹਾਂ ਕਿ
1: ਤੂੰ ਹੱਥ ਨਹੀਂ ਲਾਉਣਾ,
3: ਹਾਂਜੀ ਮੈਂ ਸਾਫ਼ ਕਹਿ ਦਿੰਦੀ ਵੀ ਤੂੰ ਹੱਥ ਨਹੀਂ ਲਾਉਣਾ ਨਾ,
0: ਹਾਂਜੀ
3: ਮੈਂ ਜਿੰਨੇ ਦਿਨਾਂ ਬਾਅਦ ਗੱਲ ਕੀਤੀ ਹੈ ਨਾ ਭਾਜੀ, ਮੇਰੀ ਹਾਰਟ ਬੀਟ ਇੰਨੀ ਤੇਜ਼ ਹੈ ਨਾ ਇਸ ਟਾਈਮ, ਆਈ ਡੋਨਟ ਨੋ,
1: ਠੰਡ ਬੜੀ ਹੈ,
3: 2 ਮਹੀਨੇ ਬਾਅਦ, ਨਹੀਂ ਠੰਡ ਨਹੀਂ, ਆਈ ਡੋਨਟ ਨੋ, ਮੈਂ 2 ਮਹੀਨੇ ਬਾਅਦ ਕਾਲ ਕੀਤੀ ਹੈ ਤਾਂ ਮੇਰੀ ਹਾਰਟ ਬੀਟ ਇੰਨੀ ਜ਼ਿਆਦਾ ਤੇਜ਼ ਹੈ ਨਾ ਇਸ ਟਾਈਮ ਗੱਲ ਕਰਦੇ ਟਾਈਮ, ਮਤਲਬ ਬੈਕ ਟੂ ਜਿਸ ਤਰ੍ਹਾਂ ਸਟਾਰਟਿੰਗ ਡੇਸ ਚ ਮੈਨੂੰ ਫੀਲ ਹੁੰਦਾ ਸੀ ਨਾ, ਮੈਨੂੰ ਉਦਾਂ ਫੀਲ ਹੋ ਰਿਹਾ,
0: ਲਾਇਆ ਕਰੋ ਤੁਸੀਂ ਕਾਲ,
3: ਨਹੀਂ ਮੈਂ ਇੱਕ ਦਿਨ ਲਗਾਈ ਸੀ ਵਿੱਚ ਕਾਲ, ਫਿਰ ਡਿਸਕਨੈਕਟ ਹੋ ਗਈ, ਉਸ ਤੋਂ ਬਾਅਦ ਬਿਜ਼ੀ ਸੀਗੀਆਂ ਲਾਈਨਸ, ਮੈਂ 2-3 ਵਾਰ ਟਰਾਈ ਕੀਤਾ ਤੇ ਮਿਲੀ ਨੀ ਫਿਰ ਕਾਲ ਨਾ, ਤੇ ਇਸ ਕਰਕੇ ਅਦਰਵਾਈਜ਼ ਤਾਂ ਮੈਂ ਰੈਗੂਲਰ ਕਰਦੀ ਰਹਿੰਦੀ ਹਾਂ ਕਾਲ, ਕੁਛ ਮੇਰੇ ਪਾਪਾ ਪਾਸ ਅਵੇ ਹੋ ਗਏ ਉਹਦੇ ਕਰਕੇ ਮੈਂ ਪਹਿਲੇ ਨਹੀਂ ਕੀਤਾ, ਮਹੀਨਾ ਕੁ ਨਾ, 1.5 ਮਹੀਨਾ ਮਨ ਨਹੀਂ ਸੀਗਾ ਉਸ ਚੀਜ਼ ਲਈ, ਤੇ ਪਰ ਮੈਂ ਸੁਣਦੀ ਰੈਗੂਲਰ ਰਹੀ ਹਾਂ ਕਿਉਂਕਿ ਅਦਰਵਾਈਜ਼ ਤੀਜੇ ਦਿਨ ਹੀ ਅੰਬਰ ਨੇ ਕਹਿ ਦਿੱਤਾ ਸੀ ਕਿ ਮੰਮਾ ਰੇਡੀਓ ਆਨ ਕਰੋ ਨਾ, ਤੇ ਉਹ ਵਾਕਈ ਇੱਕ ਪੋਜ਼ਿਟਿਵਿਟੀ ਰਹਿੰਦੀ ਹੈ ਜਦੋਂ ਤੁਸੀਂ ਸੁਣਦੇ ਰਹਿੰਦੇ ਹੋ ਨਾ ਕਿਸੇ ਨੂੰ ਕੋਈ ਗੱਲ ਸੁਣਦੇ ਹੋ ਜਾਂ ਕੁਛ, ਜਿੱਦਾਂ ਭਾਜੀ ਸਪੈਸ਼ਲੀ ਤੁਸੀਂ ਮੈਂਸ਼ਨ ਕਰਦੇ ਹੋ ਨਾ ਕਿ ਅੱਜ ਦਾ ਦਿਨ ਤੁਹਾਡੇ ਲਈ ਲੱਕੀ ਹੈ ਤੇ ਤੁਸੀਂ ਸਾਹ ਲੈ ਰਹੇ ਹੋ ਕੋਈ ਨਹੀਂ ਲੈ ਰਿਹਾ, ਉਹ ਚੀਜ਼ ਵਾਕਈ ਬਹੁਤ ਵਧੀਆ ਲੱਗਦੀ ਹੈ ਨਾ ਉਸ ਟਾਈਮ,
1: ਨਹੀਂ ਹੁੰਦਾ ਦੇਖੋ ਲਾਈਫ 'ਚ ਇਹ ਸਾਰਾ ਕੁਛ ਪੈਰਲਰ ਚੱਲਦੇ ਰਹਿਣਾ, ਉਸੇ ਦੇ ਦਰਮਿਆਨ ਜੇ ਸਾਰੇ ਤੁਹਾਡੇ ਨਾਲ ਨੇ ਸਾਥ ਆ ਕਿਸੇ ਦਾ ਤੇ ਫਿਰ ਸਾਰਾ ਕੁਛ ਈਜ਼ੀ ਹੋ ਜਾਂਦਾ, ਨਹੀਂ ਤੇ ਫਿਰ ਇਕੱਲਾ ਬੰਦਾ ਤੇ ਕਿਸੇ ਪਾਸੇ ਵੀ ਗੱਲ ਲੈ ਕੇ ਚੱਲ ਜਾਂਦਾ ਨਾ, ਕੁਛ ਵੀ ਸੋਚ ਸਕਦਾ
0: ਜੀ,
3: ਕਿਉਂਕਿ ਭਾਜੀ ਸਭ ਤੋਂ ਵੱਡੀ ਗੱਲ ਹੈ ਮੈਂ ਜਾ ਨਹੀਂ ਪਈ ਨਾ,
1: ਤੇ ਜ਼ਿਆਦਾ ਇਹ ਚੀਜ਼ਾਂ ਬੰਦੇ ਨੂੰ ਤੰਗ ਕਰਦੀਆਂ,
3: ਹੋਰ ਮੈਂ 13 ਸਾਲ ਤੋਂ ਮਿਲੀ ਨਹੀਂ ਸੀ
1: ਜੀ,
3: ਸੋ ਇਹ ਉਹ ਚੀਜ਼ ਫਿਰ ਨਾ ਥੋੜੀ ਜ਼ਿਆਦਾ ਤੁਹਾਨੂੰ ਇੰਪੈਕਟ ਕਰਦੀ ਹੈ ਨਾ,
1: ਨਹੀਂ ਹੁੰਦਾ ਬੇਸਿਕਲੀ ਸਾਡੇ ਜਿਹੜੀ ਜ਼ਿਆਦਾ ਇਨਸਾਨ ਦੀ ਪ੍ਰੋਬਲਮ ਹੁੰਦੀ ਆ ਕੋਈ ਵੀ, ਉਹ ਇਸ ਕਰਕੇ ਹੁੰਦੀ ਹੈ ਜਦੋਂ ਤੁਸੀਂ ਮਜਬੂਰੀ ਫੀਲ ਕਰਦੇ ਹੋ ਵੀ ਆਹ ਸ਼ਾਇਦ ਮੈਂ ਨਹੀਂ ਕਰ ਸਕਦਾ, ਮੈਂ ਨਹੀਂ ਅਚੀਵ ਹੋ ਪਾਉਣਾ, ਇੱਥੇ ਮੇਰੇ ਕੋਲ ਨਹੀਂ ਜਾਇਆ ਜਾਣਾ, ਆਹ ਮੇਰੇ ਕੋਲ ਨਹੀਂ ਲਿਆ ਜਾਣਾ, ਸੋ ਇਹ ਜਿਹੜੀਆਂ ਚੀਜ਼ਾਂ ਨੇ ਮਜਬੂਰੀਆਂ ਨੇ ਇਹ ਜ਼ਿਆਦਾ ਬੰਦੇ ਨੂੰ ਮਾਰਦੀਆਂ, ਅਦਰਵਾਈਜ਼ ਤੁਸੀਂ ਆਪਣੀ ਮਰਜ਼ੀ ਦੇ ਨਾਲ ਭਾਵੇਂ ਕੋਈ ਚੀਜ਼ਾਂ ਛੱਡ ਦਿਉ ਨਾ ਜਾਓ ਨਾ ਕਰੋ, ਉਹ ਤੁਹਾਨੂੰ ਓਨਾ ਤੰਗ ਨਹੀਂ ਕਰਦੀਆਂ, ਬਾਕੀ ਵੇਖੋ ਇਹ ਕਿਤੇ ਨਾ ਕਿਤੇ ਤੁਹਾਨੂੰ ਅਹਿਸਾਸ ਤਾਂ ਬੰਦੇ ਨੂੰ ਹੁੰਦਾ ਹੀ ਆ, ਪਰ ਇਹ ਆ ਵੀ ਆਪਾਂ ਇਹ ਉਹ ਚੀਜ਼ਾਂ ਨੇ ਜਿਹਦੇ ਬਾਰੇ ਆਪਾਂ ਨਹੀਂ ਸੋਚਣਾ ਚਾਹੁੰਦੇ, ਜਿਹਦੇ ਬਾਰੇ ਆਪਾਂ ਨਹੀਂ ਕਦੀ ਵਿਚਾਰਦੇ, ਪਰ ਇਹ ਹੈ ਕਿ ਇਹ ਹਰ ਇੱਕ ਦੀ ਸੱਚਾਈ ਹੈ, ਹਰ ਇੱਕ ਦੀ ਜ਼ਿੰਦਗੀ ਦੀ ਸੱਚਾਈ ਹੈ, ਸਾਨੂੰ ਮੰਨ ਕੇ ਚੱਲਣਾ ਪੈਣਾ,
3: ਪਰ ਦੁੱਖ ਭਾਜੀ ਉਦੋਂ ਲੱਗਦਾ ਨਾ ਜਦੋਂ ਜਿਹੜੇ ਉੱਥੇ ਬੈਠੇ ਆ, ਅਗਰ ਤੁਹਾਨੂੰ ਤੁਹਾਡੀ ਸਿਚੁਏਸ਼ਨ ਨੂੰ ਨਹੀਂ ਸਮਝਦੇ ਨਾ, ਤੁਹਾਡੇ ਦੇ ਕੋਈ ਕਮੈਂਟ ਕਰਨ ਨਾ, ਔਰ ਮਤਲਬ ਤੁਹਾਡੇ ਘਰਦਿਆਂ ਨੂੰ ਵੀ ਉਹ ਗੱਲ ਸੁਣਨੀ ਪਵੇ, ਫਿਰ ਉਸ ਚੀਜ਼ ਦਾ ਤੁਹਾਨੂੰ ਜ਼ਿਆਦਾ ਦੁੱਖ ਲੱਗਦਾ ਨਾ ਕਿ ਅਗਲਾ ਬੰਦਾ ਮੇਰੀ ਸਿਚੁਏਸ਼ਨ 'ਚ ਨਹੀਂ ਹੈ। ਬਟ ਕਿਸੇ ਨੂੰ ਫਿਰ ਹੱਕ ਨਹੀਂ ਹੈ ਨਾ ਕਿ ਗੱਲ ਕਹਿਣ ਦਾ, ਉਹ ਚੀਜ਼ ਬਹੁਤ ਹਰਟ ਕਰਦੀ ਹੈ ਨਾ ਕਿ ਕਿਸੇ ਨੂੰ ਮੇਰੀ ਸਿਚੁਏਸ਼ਨ ਦਾ ਨਹੀਂ ਪਤਾ, ਮੈਂ ਕਿਉਂ ਨਹੀਂ ਗਈ ਨਾ।
1: ਜੀ ਬੇਸਿਕਲੀ ਪਤਾ ਕੀ ਹੈ, ਸਾਡੇ ਆਪਣੇ ਮਨ ਦੀਆਂ ਭੈਣ ਜੀ ਹੁੰਦੀਆਂ ਨੇ, ਕਿਸੇ ਇੱਦਾਂ ਇਹ ਕੋਈ ਕਹਿਤਾ ਕੁਛ ਨਹੀਂ ਕਹਿਤਾ, ਉਹਦਾ ਪਤਾ ਨਹੀਂ ਕੀ ਸਰੋਕਾਰ ਹੁੰਦਾ ਵਾ ਕਹਿਣ ਦਾ ਜਾਂ ਕੀ ਉਹਦਾ ਮਤਲਬ ਹੁੰਦਾ, ਪਰ ਸਾਡੇ ਆਪਣੇ ਮਨ ਦੇ ਵਿੱਚ ਇਹ ਚੀਜ਼ ਹੁੰਦੀ ਆ ਵੀ ਆਪਾਂ ਜੇ ਨਹੀਂ ਗਏ ਅਤੇ ਕੋਈ ਕੁਛ ਕਹਿ ਨਾ ਦੇਵੇ ਅਤੇ ਉਹਦੇ ਦਰਮਿਆਨ ਜੇ ਕੋਈ ਮਾੜਾ ਮੋਟਾ ਵੀ ਕੁਛ ਕਹਿ ਦੇ ਤਾਂ ਆਪਣੇ ਆਪ ਹੀ ਉਹ ਚੀਜ਼ ਉੱਥੇ ਅਟੈਚ ਹੋ ਜਾਂਦੀ ਹੈ। ਸੋ ਇੱਦਾਂ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕੀ ਕਹਿ ਰਿਹਾ ਕੋਈ ਕੀ ਨਹੀਂ ਕਹਿ ਰਿਹਾ, ਬੇਸਿਕਲੀ ਤੁਹਾਨੂੰ ਤੁਹਾਡੇ ਆਪਣੇ ਆਪ ਦਾ ਜਾਂ ਤੁਹਾਡੇ ਪਰਿਵਾਰ ਨੂੰ ਤੁਹਾਡਾ ਬਿਹਤਰ ਪਤਾ, ਇਹੋ ਹੀ ਆ ਮੇਨ ਮੇਨ ਇਹੋ ਹੀ ਆ ਕਿਸੇ ਦੇ ਉੱਤੇ।
3: ਮੰਮੀ ਤਾਂ ਮੈਨੂੰ ਉਹੀ ਕਹਿ ਰਹੇ ਸੀ, ਮੰਮੀ ਕਹਿੰਦੇ ਤੂੰ ਇੰਨਾ ਨਾ ਸੋਚ ਵੀ ਜੇ ਕਿਹਾ ਤਾਂ ਕਿਸੇ ਨੇ, ਕਹਿੰਦੇ ਉਹਨੂੰ ਥੋੜੀ ਪਤਾ ਨਾ, ਸਾਨੂੰ ਤਾਂ ਪਤਾ ਹੀ ਹੈ ਨਾ ਉਸ ਚੀਜ਼
1: ਹੁਣ ਕਿਸੇ ਨੂੰ ਹੁਣ ਉਹਦਾ ਕੋਈ ਕਿਸੇ ਦਾ ਵੀ ਕੋਈ ਕਸੂਰ ਨਹੀਂ, ਮੈਂ ਤੇ ਚਾਹੂੰਗਾ ਵੀ ਕਿਸੇ ਪ੍ਰਤੀ ਵੀ ਗਰੱਜ ਨਾ ਰੱਖੋ, ਕਿਉਂਕਿ ਕਿਸੇ ਨੂੰ ਤੁਸੀਂ ਦੱਸੀ ਥੋੜੀ ਆਪਣੀ ਸਿਚੁਏਸ਼ਨ ਪੇ, ਜੋ ਵੀ ਤੁਹਾਡੀ ਮਜਬੂਰੀ ਹੋਊਗੀ ਉਹ ਤੁਸੀਂ ਕਿਸੇ ਤਰ੍ਹਾਂ ਤੇ ਸ਼ੇਅਰ ਕਰ ਨਹੀਂ ਸਕਦੇ, ਤੇ ਇਸ ਕਰਕੇ ਉਹਦਾ ਵੀ ਕੋਈ ਕਸੂਰ ਨਹੀਂ ਆ, ਉਹਦੇ ਨਾਲ ਵੀ ਕੋਈ ਮਨ 'ਚ ਰੱਖਣ ਦੀ ਕੋਈ ਲੋੜ ਨਹੀਂ ਆ, ਜੋ ਸੀ ਜੋ ਹੈ, ਜੇ ਆਪਾਂ ਇੱਕ ਚੀਜ਼ ਮੰਨਦੇ ਹਾਂ ਕਿ ਜੋ ਜਿੱਦਾਂ ਲਿਖਿਆ ਉੱਦਾਂ ਹੀ ਹੋਣਾ ਵਾ ਤੇ ਫਿਰ ਉਹ ਐਕਸੈਪਟ ਕਰ ਲੈਣਾ ਚਾਹੀਦਾ ਸਾਨੂੰ।
3: ਹਾਂਜੀ ਨਹੀਂ ਉਹ ਤਾਂ ਹੈ ਹੀ ਹੈ ਭਾਜੀ ਕਿ ਉਹ ਜੋ ਚੀਜ਼ ਲਿਖੀ ਉਹ ਹੋ ਕੇ ਰਹਿਣੀ ਹੈ ਨਾ,
1: ਜੀ
3: ਬਸ ਉਸੇ ਚੀਜ਼ ਹੈ ਕਿ ਐਕਸੈਪਟ ਕਰ ਲਈ ਉਹ ਚੀਜ਼ ਕਿ ਹਾਂਜੀ ਮੈਨੂੰ ਤੁਹਾਡੀ ਉਹ ਗੱਲ ਪਿਛਲੀ ਯਾਦ ਹੈ ਜਦੋਂ ਮੈਂ ਤੁਹਾਡੇ ਨਾਲ ਬ੍ਰਦਰ ਬਾਰੇ ਡਿਸਕਸ ਕੀਤਾ ਸੀ ਨਾ ਕਿ ਲੈਟ ਇਟ ਗੋ, ਤੇ ਫਿਰ ਉਹ ਚੀਜ਼ ਜਦੋਂ ਤੁਸੀਂ ਐਕਸੈਪਟ ਕਰ ਲੈਂਦੇ ਹੋ ਨਾ ਕਿ ਹਾਂਜੀ ਵੀ ਨਹੀਂ ਇੱਦਾਂ ਹੀ ਲਿਖਿਆ ਸੀ ਇੱਦਾਂ ਹੀ ਹੋਣਾ, ਤੇ ਤੁਸੀਂ ਥੋੜੇ ਹਲਕਾ ਮਹਿਸੂਸ ਕਰਦੇ ਹੋ ਨਾ।
1: ਜੀ ਨਹੀਂ ਬਿਲਕੁਲ, ਕਈ ਚੀਜ਼ਾਂ ਜਿਹੜੀਆਂ ਤੁਹਾਡੇ ਹੱਥ ਵੱਸ ਨਹੀਂ ਆ ਜਿਹਦੇ ਉੱਤੇ ਤੁਸੀਂ ਕੁਛ ਨਹੀਂ ਕਰ ਸਕਦੇ, ਉਹਨਾਂ ਨੂੰ ਲੈਟ ਇਟ ਗੋ ਕਰਨ 'ਚ ਹੀ ਭਲਾਈ ਹੁੰਦੀ ਹੈ, ਤੇ ਉਹਨਾਂ ਤੁਸੀਂ ਛੇਤੀ ਸੌਖੇ ਹੋ ਜਾਂਦੇ ਹੋ, ਬਾਕੀ ਤੁਹਾਡੇ ਬੱਚੇ ਤੁਹਾਡੇ ਕੋਲ ਨੇ, ਪਰਿਵਾਰ ਤੁਹਾਡੇ ਕੋਲ ਆ, ਸੋ ਸਭ ਤੋਂ ਵੱਡੀ ਚੀਜ਼ ਇਹੋ ਹੀ, ਐਂਡ ਆਫ ਦਾ ਡੇ ਆਪਾਂ ਆਪਣਾ ਪਰਿਵਾਰ ਛੱਡ ਕੇ ਅੱਗੇ ਇੱਕ ਨਵਾਂ ਪਰਿਵਾਰ ਵਸਾਇਆ ਹੁੰਦਾ ਵਾ, ਸੋ ਉਸ ਪਰਿਵਾਰ ਦੇ ਵਿੱਚ ਤੁਹਾਨੂੰ ਸਾਰਾ ਸਾਥ ਮਿਲ ਜਾਂਦਾ, ਤੁਹਾਨੂੰ ਕੋਈ ਕਿਸੇ ਦੀ ਕੋਈ ਰਿਸ਼ਤੇਦਾਰਾਂ ਦੀ ਕੋਈ ਇੱਧਰੋਂ ਉੱਧਰੋਂ ਜ਼ਰੂਰਤ ਥੋੜ੍ਹੀ ਹੈ, ਕਿਸੇ ਸਾਥ ਦੀ ਸਾਥ 'ਤੇ ਤੁਹਾਨੂੰ ਤੁਹਾਡੇ ਪਰਿਵਾਰ ਦਾ ਹੀ ਹੋਣਾ ਵਾ ਆਖਿਰਕਾਰ।
3: ਹਾਂਜੀ ਕਿਉਂਕਿ ਫੈਮਿਲੀ ਕੋਲ ਹੈ ਅਤੇ ਇੱਥੇ ਫਰੈਂਡਸ ਵਧੀਆ ਨੇ ਸਾਰੇ ਕੁਛ ਨਾ, ਅਤੇ ਫਿਰ ਉਸ ਚੀਜ਼ ਦਾ ਕਿ ਚਲੋ ਉਸ ਚੀਜ਼ 'ਚੋਂ ਰਿਕਵਰੀ ਜਲਦੀ ਹੋ ਜਾਂਦੀ ਹੈ ਨਾ, ਜਿਹੜੀ ਕਿ ਮੈਂ ਫੀਲ ਵੀ ਕਰਦੀ ਹਾਂ ਕਿ ਹੋ ਗਈ ਹੈ, ਅਤੇ ਥੈਂਕ ਯੂ ਟੂ ਆਲ ਆਫ ਦੈਮ ਕਿ ਜਿਨ੍ਹਾਂ ਨੇ ਉਸ ਟਾਈਮ ਮੈਨੂੰ ਸਪੋਰਟ ਕੀਤਾ ਨਾ।
1: ਨਹੀਂ ਚਲੋ ਵਾਹਿਗੁਰੂ ਤੁਹਾਨੂੰ,
3: ਹਾਂਜੀ ਤੁਹਾਡਾ ਵੀ ਥੈਂਕ ਯੂ ਭਾਜੀ, ਥੈਂਕ ਯੂ ਸੋ ਮੱਚ,
1: ਥੈਂਕ ਯੂ, ਥੈਂਕ ਯੂ ਭਾਜੀ,
3: ਥੈਂਕ ਯੂ, ਹੈਵ ਅ ਗੁੱਡ ਡੇ,
1: ਥੈਂਕ ਯੂ ਜੀ, ਥੈਂਕ ਯੂ। ਅਤੇ ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸਾਂ ਸਕੂਲ ਹੋਲੀਡੇਜ਼ ਬਾਰੇ, ਬੱਚਿਆਂ ਦੇ ਲਈ ਤੁਸੀਂ ਕੀ ਕਰਦੇ ਹੋ, ਬੱਚਿਆਂ ਦੇ ਲਈ ਕੀ ਬਣਾਉਂਦੇ ਹੋ, ਬੱਚਿਆਂ ਨੂੰ ਕਿੱਦਾਂ ਖਿਡਾਉਂਦੇ ਹੋ, ਬੱਚਿਆਂ ਦੇ ਨਾਲ ਕਿਵੇਂ ਟੈਕਲ ਕਰਦੇ ਹੋ, ਖਿੱਚਦੇ ਹੋ, ਖੇਡਦੇ ਹੋ, ਕੀ ਖੁਸ਼ ਹੁੰਦੇ ਹੋ, ਕੀ ਕਰਦੇ ਹੋ ਤੁਸੀਂ ਇਹੋ ਜਿਹਾ। ਅਤੇ ਇੱਕ ਆਪਾਂ ਸਵਾਲ ਰੱਖਿਆ ਜਿਹਦਾ ਜਵਾਬ ਜਿਹੜਾ ਬਨਾਨਾ ਬਨਾਨਾ ਕਰਕੇ ਆ ਰਿਹਾ ਵਾ, ਅਤੇ ਧੰਨਵਾਦ ਤੁਹਾਡਾ ਬਨਾਨਾ ਵਾਲਿਓ। ਅਤੇ ਮਨਦੀਪ ਜੀ ਤੁਸੀਂ ਆਉਂਦੇ ਰਹੋ, ਫਿਰ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਹਾਂਜੀ ਮਨਦੀਪ ਜੀ,
4: ਆਪਣੀਆਂ ਛੁੱਟੀਆਂ ਚ ਬੱਚਿਆਂ ਦਾ ਕੀ ਕਰਦੀ
1: ਕੀ ਕਰਦੇ ਬੱਚੇ ਤੁਹਾਡਾ ਕੀ ਕਰਦੇ ਆ,
4: ਦੋਨੇ ਦੱਸੂਗੀ ਨਾ, ਦੋਨੇ ਦੱਸੂਗੀ। ਬੱਚਿਆਂ ਦਾ ਭੁੱਖ ਵਾਲਾ ਤਾਂ ਜੀ, ਬੋਰਿੰਗ ਵਾਲੀਆਂ ਚੀਜ਼ਾਂ ਉਹ ਤਾਂ ਸਾਰਿਆਂ ਦੇ ਘਰ ਚ ਕਾਮਨ ਹੈ ਕਿ ਅਸੀਂ ਬੋਰ ਹੋ ਗਏ, ਅਸੀਂ ਭੁੱਖੇ ਆ, 5 ਮਿੰਟ ਬਾਅਦ ਹੀ ਹੰਗਰੀ ਹੋ ਜਾਂਦੇ ਆ, ਤੇ ਮੇਰਾ ਇਹ ਹੁੰਦਾ ਮੈਂ ਹਾਂ ਖਾਣਾ ਏਦਾਂ ਹੁੰਦਾ। ਫਿਰ ਮੈਂ ਇਹਨਾਂ ਨੂੰ ਇਹ ਕਹਿੰਦੀ ਹੁੰਦੀ ਆ ਕਿ ਜਿੱਦਾਂ ਕੁੱਕੀਜ਼ ਬਣਾਉਣੀ ਆ ਇਹਨਾਂ ਨੇ ਜਾਂ ਫਿਰ ਕੁਛ ਇਹਨਾਂ ਨੇ ਆਪ ਕੁਕਿੰਗ ਕਰਨੀ ਆ,
1: ਬੱਚਿਆਂ ਨੇ
4: ਕੁਛ ਵੀ, ਹਾਂ ਬੱਚਿਆਂ ਨੇ ਆਪ ਕੁਕਿੰਗ ਕਰਨੀ ਆ,
1: ਮਤਲਬ ਆਪ ਕੁਕਿੰਗ ਕਰਨੀ ਆ ਕਿ ਜਾਂ ਤੁਸੀਂ ਆਪ ਕੁਕਿੰਗ ਕਰਵਾਉਂਦੇ ਹੋ ਉਹਨਾਂ ਕੋਲੋਂ?
4: ਕਰਵਾਉਣੀ ਆ ਮੈਂ। ਅੱਛਾ ਹਾਂ, ਤੇ ਫਿਰ ਜੇ ਉਹਨਾਂ ਨੇ ਕੁਛ ਜਿੱਦਾਂ ਕੁਕੀਜ਼ ਬਣਾਉਣੀਆਂ ਆ, ਕੋਈ ਜਿਹੜੀ ਆਪਣੀ ਪੈਨਕੇਕ ਕੋਈ ਬਣਾਉਣਾ ਜਾਂ ਕੱਪਕੇਕ ਬਣਾਉਣੀ ਆ, ਨਾਲੇ ਉਹਨਾਂ ਦੀ ਪ੍ਰੈਕਟਿਸ ਵੀ ਹੋ ਜਾਂਦੀ ਆ, ਉਹਨਾਂ ਨੂੰ ਕਿਚਨ ਸਾਫ ਕਰਨੀ ਵੀ ਆ ਜਾਂਦੀ ਆ, ਕਿਸੇ ਕਿਹੜਾ ਸਮਾਨ ਕਿੱਥੋਂ ਚੱਕਣਾ ਕਿੱਥੇ ਰੱਖਣਾ, ਇਸ ਚੀਜ਼ 'ਚ ਉਹ 100% ਕਰ ਦਿੰਦੇ ਆ, ਦੋਨੋਂ ਹੀ ਕਰ ਦਿੰਦੇ ਆ।
1: ਵਾਹ
0: ਵਾਹ
1: ਵਾਹ,
4: ਕਿਚਨ ਚ ਪਈ ਹੁੰਦੀ ਆ ਵੀ ਤੂੰ ਆਹ ਚੀਜ਼ਾਂ ਟਿਕ ਕਰਨੀ ਆ, ਡਿਸ਼ ਵਾਸ਼ਰ ਖਾਲੀ ਹੋ ਗਿਆ, ਵੈਕਿਊਮ ਹੋ ਗਿਆ,
2: ਤੇ ਭਾਂਡੇ ਆਪਣੀ ਆਪਣੀ ਜਗ੍ਹਾ ਤੇ ਚਲੇ ਗਏ ਆ, ਬਸ ਇਹ ਚੀਜ਼ਾਂ ਉਹਦੀਆਂ ਹੁੰਦੀਆਂ ਕਿ ਉਹਨੇ ਕਰਨੀਆਂ ਹੀ ਕਰਨੀਆਂ।
1: ਗੁੱਡ, ਨਾਲੇ ਹੈਲਪ ਹੋ ਜਾਂਦੀ ਨਾਲੇ ਸਿੱਖਦੇ ਨਿਆਣੇ
2: ਸਿੱਖਦੇ ਆ। ਹਾਂਜੀ, ਤੇ ਇੱਕ ਹੁੰਦਾ ਮੇਰਾ ਇਹਨਾਂ ਦੀਆਂ ਛੁੱਟੀਆਂ ਚ ਸਪੈਸ਼ਲੀ ਛੋਟੇ ਦਾ, ਵੱਡਾ ਤਾਂ ਹੁਣ ਕਰ ਲੈਂਦਾ, ਹੈਂਡ ਰਾਈਟਿੰਗ ਦਾ ਹੁੰਦਾ ਕਿ ਇੱਕ ਪੇਜ ਲਿਖਣਾ ਹੀ ਲਿਖਣਾ ਇੱਕ ਦਿਨ,
0: ਕਿਉਂਕਿ ਹਾਂਜੀ ਛੁੱਟੀਆਂ ਦੇ ਵਿੱਚ ਕੁਛ ਕਰਦੇ ਨਹੀਂ ਹੈ ਤੇ ਇਹ ਵਾਕਈ ਇੱਕ ਪ੍ਰੈਕਟਿਸ ਉਹ ਸਹੀ ਚੀਜ਼ ਹੈ।
2: ਹਾਂਜੀ, ਕਿਉਂਕਿ ਸਾਰੇ 5 ਮਿੰਟ ਲੱਗਦੇ ਆ ਜਦੋਂ ਇਹਨਾਂ ਨੂੰ ਲੱਗਦਾ ਕਿ ਹੁਣ ਸਾਡੇ ਕੋਲ ਪੂਰਾ ਦਿਨ ਹੈ, ਆਹ ਹੈਂਡ ਰਾਈਟਿੰਗ ਕਰ ਲਓ ਪੂਰਾ ਕਰਕੇ, ਫਿਰ ਇੱਕ ਪੇਜ ਪੂਰਾ 15 ਦੇ 15 ਪੇਜ, ਚਾਹੇ 10 ਵੀ ਹੋ ਜਾਂਦੇ, ਕਈ ਵੇਲੇ ਸਕਿੱਪ ਵੀ ਕਰ ਜਾਂਦੇ ਆ।
1: ਓਕੇ,
2: ਤੇ ਉਹਦੇ ਵਿੱਚ ਹਾਈ ਸਕੂਲ ਵਾਲੇ ਜਿਹੜੇ ਬੱਚੇ ਉਹਨਾਂ ਨੂੰ ਹੈਂਡ ਰਾਈਟਿੰਗ ਦਾ, ਉਹਨਾਂ ਨੂੰ ਰਾਈਟਿੰਗ ਬਹੁਤ ਹੈ, ਅੱਗੇ ਐਗਜ਼ਾਮ ਵੀ ਹੁੰਦੇ ਆ ਉਹਨਾਂ
1: ਦੇ,
2: ਪਰ ਫਿਰ ਇਹ ਜਿਹੜੇ ਛੋਟੇ ਬੱਚੇ ਆ ਇਹਨਾਂ ਦੀ ਸਕੂਲਾਂ ਚ ਕੋਈ ਸਕੂਲਾਂ ਪ੍ਰਾਇਮਰੀ ਸਕੂਲਾਂ ਚ ਕੁਛ ਨੀ ਕਰਾਉਂਦੇ ਇਹ ਵੀ ਹੈਂਡ ਰਾਈਟਿੰਗ ਹੋਣੀ ਹੈ, ਕਿੰਨਾ ਚਿਰ ਲਿਖਦੇ ਆ। ਇਸ ਕਰਕੇ ਮੇਰੀ ਇਹਨਾਂ ਦੀਆਂ ਛੁੱਟੀਆਂ ਚ ਪ੍ਰੈਕਟਿਸ ਹੁੰਦੀ ਹੈ ਕਿ ਹੈਂਡ ਰਾਈਟਿੰਗ ਕਰਨੀ ਹੀ ਕਰਨੀ ਹੈ ਇੱਕ ਪੇਜ।
1: ਨਾਲੇ ਜਿਹੜੇ ਲਿਖਣਾ ਹੈ ਨਾ ਉਹਦੇ ਨਾਲ, ਹੁਣ ਚਲੋ ਆਪਾਂ ਕਹਿ ਦਿੰਦੇ ਹਾਂ ਵੀ ਨਹੀਂ ਲਿਖਣ ਦੀ ਲੋੜ ਪੈਂਦੀ, ਪਰ ਇਹਦੇ ਨਾਲ ਕੰਸੈਂਟਰੇਸ਼ਨ ਵੀ ਬਣਦੀ ਹੈ ਬੱਚੇ ਦੀ, ਨਿਗਾਹ ਵੀ ਠੀਕ ਰਹਿੰਦੀ ਹੈ, ਅਤੇ ਚਲੋ ਇੱਕ ਆਰ ਤਾਂ ਹੈਗਾ ਹੀ ਹੈਗਾ ਵਾ, ਬੱਚਾ ਕੁਛ ਜੋ ਲਿਖੂਗਾ ਉਹ ਜੋ ਤੁਸੀਂ ਲਿਖ ਲਿਆ ਉਹ ਲਰਨ ਸੌਖਾ ਕਰਦਾ ਬੱਚਾ, ਦਿਮਾਗ 'ਚ ਉਹ ਚੀਜ਼ ਜਿਹੜੀ ਆ ਉਹ ਛਪਦੀ ਹੈ ਵਧੀਆ।
2: ਤੇ ਬਾਕੀ ਇੱਕ ਏਦਾਂ ਹੁੰਦਾ ਵੀ ਭਾਜੀ ਮੈਂ ਇਹਨਾਂ ਦੇ ਆਪਣੇ ਆਪਣੇ ਫੋਲਡਰ ਬਣਾਏ ਆ, ਜਾਂ ਇਹਨਾਂ ਦੀ ਜਿਹੜੀਆਂ ਚੀਜ਼ਾਂ ਸਕੂਲੋਂ ਮਿਲਦੀਆਂ ਇਹਨਾਂ ਨੂੰ ਸਰਟੀਫਿਕੇਟ ਹੋ ਗਏ ਜਾਂ ਕਿੱਦਾਂ, ਕਿ ਤੁਸੀਂ ਉਹ ਆਪਣੇ ਡਰੋਜ਼ ਚੈੱਕ ਕਰਨੇ ਆ ਕਿ ਜੇ ਉਹ ਮਤਲਬ ਇਹਨਾਂ ਦੀ ਆਪਣੇ ਰੂਮਸ ਦੀ ਕਲੀਨਿੰਗ ਇਹਨਾਂ ਨੇ ਆਪ ਕਰਨੀ ਆ।
1: ਓਕੇ,
2: ਕਿ ਤੁਸੀਂ ਡਰੋਜ਼ ਚੈੱਕ ਕਰਨੇ ਆ, ਕੋਈ ਕਈ ਵੇਲੇ ਇਹਨਾਂ ਨੂੰ ਕੋਈ ਸਰਟੀਫਿਕੇਟ ਮਿਲਦਾ ਇਹ ਏਦੇ ਸੁੱਟ ਦਿੰਦੇ ਆ, ਤੇ ਫਿਰ ਉਹ ਪ੍ਰੋਪਰ ਉਸ ਜਗ੍ਹਾ ਤੇ ਹੋਵੇ ਜਿੱਥੇ ਜਿੱਥੇ ਇਹਨਾਂ ਦੇ ਆਪਣੇ ਬੋਕਸ ਪਏ ਆ ਕਿ ਹਾਂ ਇਹਦੇ 'ਚ ਹੀ ਜਾਣਾ ਆ। ਫਿਰ ਕੱਪੜਿਆਂ ਦੀ ਸ਼ਾਂਟੀ ਹੋ ਗਈ ਕਿ ਜਿਹੜੇ ਛੋਟੇ ਹੋ ਗਏ ਉਹ ਕੱਢਣੇ ਆ, ਤੇ ਬਟ ਮੈਂ ਨਾਲ ਹੁੰਦੀ ਹਾਂ, ਬਟ ਮੇਨ ਇਹ ਹੁੰਦੇ ਕਿ ਤੁਹਾਡੇ ਕੱਪੜੇ ਕਿਹੜੇ ਆ, ਤੁਸੀਂ ਕਿਹੜੇ ਛੋਟੇ ਹੋ ਗਏ ਆ ਜਾਂ ਜਿਹੜੇ ਕਈ ਵੇਲੇ ਫਟੇ ਹੁੰਦੇ ਕੱਪੜੇ, ਉਹ ਅਸੀਂ ਐਵਰੀ ਟਰਮ ਦੇ ਵਿੱਚ ਜਿਹੜੀਆਂ ਨਾ ਉਹ ਕਰਦੇ ਹਾਂ, ਮਤਲਬ ਕਮਰਿਆਂ ਦੀ ਸਫਾਈ ਇਹ ਖੁਦ ਕਰਦੇ ਆ।
1: ਗੁੱਡ,
2: ਮੈਂ ਕਰਵਾਉਂਦੀ ਹਾਂ।
1: ਬਹੁਤ ਵਧੀਆ ਜੀ,
0: ਵਾਹ ਜੀ
1: ਵਾਹ, ਬਹੁਤ ਵਧੀਆ ਹੁੰਦੀ।
2: ਤੇ ਸਭ ਤੋਂ ਜ਼ਿਆਦਾ ਮੇਨ ਚੀਜ਼ ਮੈਂ ਇਹ ਦੇਖਦੀ ਹੁੰਦੀ ਹਾਂ ਕਿ ਜਿਹੜਾ ਸਾਡਾ ਲੈਗੋ ਹੈ, ਇੱਕ ਤਾਂ ਲੈਗੋ ਪੀਸਿਸ ਆਉਂਦੇ ਜਿਹੜੇ ਲੈਗੋ ਹਨਾ ਬਣਾਉਣ ਵਾਲੇ, ਉਹ ਇਹਨੂੰ ਲਿਆ ਕੇ ਦਿੱਤੇ, ਜਿੱਦਾਂ ਹੁਣ ਕੱਲ ਇਹਨੇ 500 ਕੁਛ ਪੀਸਿਸ ਸੀਗੇ ਜਿਹੜੇ ਇਹਨੇ ਪੂਰਾ ਦਿਨ ਲਾ ਕੇ ਬਣਾਇਆ, ਇੱਕ ਫੁੱਟਬਾਲ ਦੇ ਮੈਚਿਸ ਦਾ ਸੀਗਾ ਕੁਛ ਉਹਦੇ ਚ, ਔਰ ਦੂਜਾ ਆਪਣਾ ਲੈਗੋ, ਦੂਜਾ ਸਿਮਰਨ ਹੁਣਾਂ ਦਾ ਲੈਗੋ ਜਿਹੜਾ ਕੁੱਤਾ ਆ
1: ਜੀ ਜੀ,
2: ਸਾਨੂੰ ਲੱਗਦਾ ਕਿ ਹੁਣ ਖਰਚਾ ਛੁੱਟੀਆਂ ਦਾ ਜ਼ਿਆਦਾ ਆਉਣ ਲੱਗਾ, ਅਸੀਂ ਉਹਨੂੰ ਲੈ ਆਉਂਦੇ ਆ, ਸਾਡਾ ਖਰਚਾ ਬਚ ਜਾਂਦਾ ਪੂਰਾ ਹਫ਼ਤਾ, ਬੱਚੇ ਉਹਨਾਂ ਖੇਡ ਕੇ, ਕੋਈ ਨਹੀਂ ਇਹਨਾਂ ਨੂੰ ਕਿਤੇ ਨਹੀਂ ਜਾਣਾ।
1: ਅੱਛਾ, ਖੇਡ ਕੇ ਵਾਪਸ ਕਰ ਦਿੰਦੇ ਆ,
0: ਤੁਸੀਂ ਤੇ ਲਾਇਬ੍ਰੇਰੀ ਦੀ ਬੁੱਕ ਵਾਂਗ ਕਰ ਲਿਆ ਲੈਗੋ ਨਾਲ।
1: ਵਾਹ, ਅੱਛਾ ਤੁਸੀਂ ਮਤਲਬ ਕੁੱਤਾ ਇਦਾਰਾ ਲੈ ਆਉਂਦੇ ਹੋ ਤੁਸੀਂ?
2: ਅਸੀਂ ਕੁੱਤਾ ਇਦਾਰਾ ਲੈ ਆਉਂਦੇ ਆ, ਫੇਰ ਮੇਰਾ ਖਰਚਾ ਬਚ ਜਾਂਦਾ, ਦੇਖੋ ਮੈਂ ਕਿਤੇ ਸ਼ਾਪਿੰਗ
0: ਉਹ ਵੀ ਬੁਆ ਦੇ ਘਰ ਆ ਜਾਂਦਾ।
1: ਵਾਹ,
2: ਤੇ ਫਿਰ ਤੈਨੂੰ ਕੁੱਤੇ ਇਕੱਠੇ ਹੋ ਜਾਂਦੇ ਆ, ਦੋ ਮੇਰੇ ਤੇ ਇੱਕ ਸਿਮਰਨ।
1: ਵਾਹ, ਨਹੀਂ ਤੁਸੀਂ ਫਿਰ ਬੱਚੇ ਕਾਫੀ ਫਿਰ ਹੱਥ ਤੁਹਾਡਾ ਵੰਡਾ ਦਿੰਦੇ ਆ ਨਾ, ਤੁਸੀਂ ਤਾਂ ਹੀ ਫਿਰ ਤੁਸੀਂ ਲੋਕਾਂ ਨੂੰ ਚਾਹਵਾਂ ਪਿਆਉਣ ਚ ਬਿਜ਼ੀ ਰਹਿ ਜਾਂਦੇ ਹੋ ਨਾ, ਤਾਂ ਹੀ ਤੁਸੀਂ ਕੱਢ ਪਾਉਂਦੇ ਹੋ ਟਾਈਮ ਫਿਰ, ਨਹੀਂ ਤੇ ਉਦਾਂ ਕਿੱਥੇ ਬੰਦੇ ਕੋਲ
0: ਟਾਈਮ, ਪਕੌੜੇ ਵੀ ਬਣਾ ਲੈਂਦੇ ਆ।
1: ਪਕੌੜੇ ਖਵਾ ਚਾ, ਉਦਾਂ ਕਿੱਥੇ ਇੰਨਾ ਟਾਈਮ ਹੁੰਦਾ, ਨਹੀਂ ਤੇ ਬੱਚਿਆਂ ਨਾਲ ਹੀ ਸਾਰੀ ਦਿਹਾੜੀ ਲੰਘ ਜਾਂਦੀ।
2: ਭਾਜੀ ਇਹਨਾਂ ਦਾ ਟਾਈਮਰ ਸੈੱਟ ਹੁੰਦਾ ਕਿ ਜਿੱਦਾਂ ਹੁਣ ਪੂਰਾ ਦਿਨ, ਮੰਨ ਲਓ ਮੈਂ ਗਰਾਸ ਸਾਫ਼ ਕਰਨਾ, ਮੈਂ ਕਹਿੰਦੀ ਸਿਰਫ ਮੈਨੂੰ 10 ਮਿੰਟ ਹੈਲਪ ਚਾਹੀਦੀ ਹੈ, ਤੁਸੀਂ ਸੋਚੋ 10 ਮਿੰਟ ਚ ਤੁਹਾਡੇ ਕੋਲ 6 ਮਤਲਬ 2-4 ਹੱਥ ਆ ਗਏ, ਤਾਂ ਉਨੇ ਚਿਰ ਚ ਉਹਨਾਂ ਨੇ ਜਲਦੀ ਜਲਦੀ ਕੰਮ ਕਰਾ ਦੇਣਾ।
0: ਟਾਈਮਰ,
2: ਹਾਂ ਠੀਕ ਹੈ, 10 ਮਿੰਟ ਟਾਈਮਰ ਲਾਉਂਦੇ ਆ,
0: ਐਕਟਿਵ ਹੋ ਜਾਂਦੇ ਨੇ ਬੱਚੇ।
1: ਵਾਹ, ਗੁੱਡ,
2: ਟਾਈਮਰ ਚ ਬਹੁਤ ਲਾਉਂਦੇ ਆ।
1: ਨਹੀਂ ਚਲੋ, ਬਹੁਤ ਵਧੀਆ, ਬਹੁਤ ਵਧੀਆ, ਸੁਣਨੇ ਮੈਂ ਅੱਛਾ ਲੱਗ ਰਿਹਾ।
0: ਫੈਂਸੀ ਵਰਲਡ ਹੀ
2: ਹੋ ਰਿਹਾ ਹੈ ਐਕਚੁਅਲੀ।
1: ਸੋਹਣੇ ਹਸਬੈਂਡ ਤਿਆਰ ਕਰ ਰਹੇ ਹੋ
0: ਤੁਸੀਂ, ਹੈ ਨਾ? ਉਹ ਨਹੀਂ, ਤੁਸੀਂ ਵੀ ਵੀਡੀਓ ਬਣਾ ਸਕਦੇ ਹੋ, ਫਿਊਚਰ ਡਾਟਰ ਇਨ ਲਾਅ, ਯੂ ਕੈਨ ਥੈਂਕ ਮੀ ਲੇਟਰ।
1: ਹੋਰ ਕੀ, ਕੱਲ ਨੂੰ ਜਦੋਂ ਨਿਆਣੇ ਵੱਡੇ ਹੋਏ ਨਾ, ਫਿਰ ਸਾਰਿਆਂ ਨੇ ਪਹਿਲਾਂ ਝਾਕ ਰੱਖਣੀ ਹੈ ਮਨਦੀਪ ਦੇ ਨਾਲ, ਵਿਆਹ ਮੁੰਡੇ ਨਾਲ ਵਿਆਹੀਏ ਨੀ, ਮਨਦੀਪ ਦੇ ਮੁੰਡੇ ਨਾਲ।
0: ਹਾਂਜੀ ਹਾਂ,
2: ਯਾਸ਼ੀ ਜੀ ਜਦੋਂ ਰੇਡੀਓ ਸੁਣਦੇ ਸੀ ਨਾ, ਅਸੀਂ ਜਾ ਰਹੇ ਸੀਗੇ ਤਾਂ ਕੋਈ ਗੱਲ ਕਰ ਰਹੇ ਸੀਗੇ, ਜਿੱਦਾਂ ਸ਼ਾਇਦ ਧੂੜ ਭਾਜੀ ਸੀ ਉਸ ਦਿਨ, ਇਹਨਾਂ ਨੇ ਕੋਈ ਗੱਲ ਕੀਤੀ, ਉਹ ਸੀ ਫੇਵਰ ਚ ਬੱਚਿਆਂ ਦੇ।
0: ਅੱਛਾ,
2: ਤੇ ਦੋਨੇ ਜਣੇ ਮੈਨੂੰ ਹਨਾ ਇੱਦਾਂ ਕਹਿ ਰਹੇ ਵੀ ਸੁਣ ਲਓ ਰੇਡੀਓ, 2 ਮਿੰਟ ਬਾਅਦ ਹੀ ਰਣਜੋਤ ਭਾਜੀ ਬੋਲਦੇ ਆ, ਉਹ ਸੀ ਫੇਵਰ ਚ ਪੇਰੈਂਟਸ ਦੇ। ਫਿਰ ਮੈਂ ਕਹਿੰਦੀ ਹਾਂ ਸੁਣੋ,
0: ਬੈਲੈਂਸ ਕਰਨਾ ਪੈਂਦਾ ਨਾ ਸਾਨੂੰ ਫਿਰ।
1: ਅੱਛਾ, ਤਾਂ ਹੀ ਉਹ ਨਿੱਕਾ ਨਿੱਕਾ ਬੜਾ ਖੁਸ਼ੀ ਵੀਕਐਂਡ ਤੇ ਮਿਲਿਆ ਨਾ, ਤਾਂ ਮੈਨੂੰ ਮਿਲ ਕੇ ਬੜਾ ਆਮ ਦੇ ਨਾਲੋਂ ਬਹੁਤ ਖੁਸ਼ੀ ਮੈਨੂੰ ਲੱਗਣ ਹੀ ਡਿਆ ਸੀ ਵੀ ਕੋਈ ਉਹਨੂੰ ਗੱਲ ਚੰਗੀ ਲੱਗੀ ਆ ਕੋਈ ਰੀਸੈਂਟਲੀ।
2: ਸਾਡੇ ਵੱਲ ਦੀ ਗੱਲ ਕੀਤੀ।
1: ਨਹੀਂ ਚਲੋ ਥੈਂਕ ਯੂ ਥੈਂਕ ਯੂ ਮਨਦੀਪ ਜੀ,
5: ਥੈਂਕ ਯੂ ਬਾਜੀ, ਥੈਂਕ ਯੂ ਯਾਸ਼ੀ,
1: ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ। ਅਤੇ ਕੁਛ ਕੁ ਮੈਸੇਜ ਆਪਾਂ ਅਤੇ ਬ੍ਰੇਕ ਤੋਂ ਬਾਅਦ ਕਰਿਓ ਜੀ ਹੁਣ ਤੁਸੀਂ, ਨਹੀਂ ਤਾਂ ਫਿਰ ਕਰਨਾ ਤਾਂ ਤੁਸੀਂ ਕਰ ਲਓ, ਪਰ ਇਹ ਆ ਵੀ ਫਿਰ ਤੁਹਾਨੂੰ ਰਹਿਣਾ ਪਊਗਾ ਬ੍ਰੇਕ ਦੇ ਉੱਤੇ, ਤੁਹਾਨੂੰ ਰਹਿਣਾ ਪਊਗਾ। ਅਤੇ ਥੈਂਕ ਯੂ। ਅਤੇ ਕਹਿੰਦੇ ਨੇ ਕਿ ਹੈਲੋ ਭਾਅ ਜੀ, ਸਕੋਟ ਮੋਰਿਸਨ ਹੈਜ਼ ਜੁਆਇੰਡ ਬੀ ਐੱਲ ਐੱਸ, ਆ ਹੋਈ ਤਾਂ ਖਬਰ ਆ ਗਈ ਸੀ, ਅਤੇ ਦੀ ਫਰਮ ਹੂ ਪੁੱਟ ਟੈਂਡਰ ਅਗੇਂਸਟ ਵੀ ਐੱਫ ਐੱਸ, ਹਾਂਜੀ ਇਹ ਵੀ ਆ ਗਈ ਸੀ। ਸੋ ਮੇ ਬੀ ਦੇ ਵਿਲ ਬੀ ਰੀਪਲੇਸਿੰਗ ਵੀ ਐੱਫ ਐੱਸ। ਅੱਛਾ ਜੀ, ਮੇ ਬੀ ਆ ਹਾਲੇ, ਹੈ ਨਾ। ਅਤੇ ਚਲੋ ਥੈਂਕ ਯੂ ਤੁਹਾਡਾ। ਅਤੇ ਇਹ ਆਪਣਾ ਗੌਤਮ ਜੀ ਇਹਦੇ ਉੱਤੇ ਕਰ ਲੈਂਦੇ ਨੇ ਚੈੱਕ, ਵਾਈਲ ਵੀ ਆਰ ਬਿਜ਼ੀ ਇਨ ਅ ਪ੍ਰੋਗਰਾਮ। ਥੈਂਕ ਯੂ ਕਰਮ ਜੀ, ਕਹਿੰਦੇ ਨੇ ਕਿ ਯੈਸਟਰਡੇ ਡਿਨਰ ਵਾਜ਼ ਚਿਕਨੰਦ, ਇਹ ਕੀ ਆ,
0: ਚਿਕਨ
1: ਚਿਕਨ, ਅੱਛਾ ਚਿਕਨ ਐਂਡ, ਓਕੇ ਚਿਕਨ ਐਂਡ ਵਾਈਟ ਚਨੇ ਟਾਕੋ ਐਂਡ ਪਾਸਤਾ ਐਂਡ ਪਿਆਜ ਐਂਡ ਖੀਰਾ ਐਂਡ ਗਾਜਰ ਐਂਡ ਸਲਾਦ ਐਂਡ ਟੋਪਿੰਗ ਵਿਦ ਲੈਮਨ ਵਾਈਟ ਸੈਸਮੀ ਸੀਡ। ਵਾਹ ਐਡ ਗੁਰੇ, ਜਿਹੜੇ ਟਾਈਪ ਦੇ ਨਾਲ ਇਹਨਾਂ ਰੈਸਪੀਆਂ ਜਿਹੀਆਂ ਸਾਨੂੰ ਦੱਸਦੀਆਂ ਨਾ, ਮਤਲਬ ਇੱਦਾਂ ਲੱਗਦਾ ਵੀ ਅਸੀਂ ਤਾਂ ਵਾਕਈ ਵਾਹਵਾ ਕੁਛ ਕਰਨ ਲੱਗ ਪਏ। ਨਹੀਂ ਤਾਂ ਸਾਡੇ ਇਹਦੇ ਵਿੱਚ ਤਾਂ ਇਹੋ ਹੁੰਦਾ ਸੀ, ਰੋਟੀ ਦਾਲ ਰੋਟੀ, ਹੈ ਨਾ, ਦਾਲ ਰੋਟੀ ਨਾਲ ਭਾਵੇਂ ਜਿੰਨੇ ਮਰਜ਼ੀ ਗੰਢੇ ਚੀਰ ਲਓ, ਜਿੰਨਾ ਮਰਜ਼ੀ ਤੁਸੀਂ ਦਹੀਂ ਲੈ ਲਓ, ਵਿੱਚ ਰਾਇਤਾ ਪਾ ਲਓ, ਬੂੰਦੀ ਪਾ ਲਓ, ਦਿਸ ਦੈਟ, ਅਤੇ ਆਪਣੀ ਤਾਂ ਇੰਨੇ 'ਚ ਗੱਲ ਮੁੱਕ ਜਾਂਦੀ ਸੀ ਵੀ ਆਵਾਂ ਵੀ ਦਾ ਸਬਜ਼ੀ ਰੋਟੀ ਦਾਲ ਰੋਟੀ, ਹੈ ਨਾ, ਅਤੇ ਆਹ ਚੀਜ਼
0: ਇੱਕ ਦਾਲ ਇੱਕ ਸਬਜ਼ੀ ਇੱਕ ਰਾਇਤਾ।
1: ਹਾਂ, ਇਹਨਾਂ ਨੇ ਦੱਸਿਆ ਵੀ ਨਹੀਂ, ਨਿੱਕੀ ਨਿੱਕੀ ਨਿੱਕੀ ਨਿੱਕੀ ਚੀਜ਼ ਵੀ ਵਿੱਚ ਤੁਸੀਂ ਦੱਸੋ, ਅਤੇ ਫਿਰ ਉਹ ਚੀਜ਼ ਵਾਹਵਾ ਵਜ਼ਨਦਾਰ ਜਿਹਾ ਲੱਗਦੀ ਹੈ। ਧੰਨਵਾਦ।
0: ਹੈ ਤਾਂ ਦੇਖਿਆ ਜਾਏ ਟਾਕੋ, ਅਤੇ ਫਿਰ ਕੀ ਹੈ, ਪਰੌਂਠੀ ਹੈ, ਉਹਦੇ 'ਤੇ ਤੁਸੀਂ ਸਬਜ਼ੀ ਧਰੀ ਹੈ, ਚਟਨੀ ਪਾਤੀ ਸੈਸਮੀ ਸੀਡ ਦੀ,
1: ਠੀਕ ਤੇ ਇਹਦਾ ਮਜ਼ਾ ਹੀ ਖਰਾਬ ਕਰਤਾ ਅਗਲਿਆਂ ਦਾ। ਹਾਂ, ਧੰਨਵਾਦ,
0: ਥੋੜਾ ਵਧੀਆ ਫੀਲ ਹੋਏਗਾ ਨਾ ਕਿ ਹਾਂ ਠੀਕ ਹੈ।
1: ਅਤੇ ਗੁਰਜੀਤ ਜੀ ਕਹਿੰਦੇ ਵੀ ਨਾਈਸ ਗਾਣਾ ਸੀ ਸਰਤਾਜ ਦਾ, ਅਤੇ ਨਿਆਣਿਆਂ ਨੇ ਖੂਬ ਭੰਗੜਾ ਪਾ ਲਿਆ। ਰਕੇਸ਼ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਭ ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ, ਹੱਸਦੇ ਖੇਡਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਪਰਥ ਆਸਟ੍ਰੇਲੀਆ ਤੋਂ ਕਰ ਰਹੇ ਨੇ ਮੈਸੇਜ। ਅਤੇ ਹੁਣ ਆਪਾਂ ਸਵਾਲ ਦਾ ਇੱਥੇ ਹੱਲ ਕਰ ਜਾਂਦੇ, ਜਿਨ੍ਹਾਂ ਨੇ ਕੇਲਾ ਭੇਜਿਆ ਸੀ ਉਹਨਾਂ ਦਾ ਜਵਾਬ ਭਾਈ ਤੁਹਾਡਾ ਠੀਕ ਹੈ। ਬਨਾਨਾ ਸਭ ਤੋਂ ਵੱਧ ਖਾਧਾ ਜਾਂਦਾ ਵਾ ਦੁਨੀਆ ਭਰ ਦੇ ਵਿੱਚ, ਅਤੇ ਦੁਨੀਆ ਭਰ ਦੇ ਵਿੱਚੋਂ ਵੀ ਮੇਰੇ ਖਿਆਲ ਇੰਡੀਆ 'ਚ ਸਭ ਤੋਂ ਵੱਧ ਖਾਧਾ ਜਾਂਦਾ।
0: ਹਾਂਜੀ ਹਾਂ, ਸਭ ਤੋਂ ਜ਼ਿਆਦਾ ਪੈਦਾਵਾਰ ਇੰਡੀਆ ਦੇ ਵਿੱਚ ਹੀ ਹੁੰਦੀ ਹੈ।
1: ਹਾਂ, ਇੰਡੀਆ 'ਚ ਵੀ, ਇੰਡੀਆ 'ਚ ਸਭ ਤੋਂ ਵੱਧ ਹੁੰਦੀ ਹੈ, ਕਿਉਂਕਿ ਉਨੇ ਕੁ ਬੰਦੇ ਖਾਂਦੇ ਆ, ਉਨੇ ਕੁ ਨਾਲ ਬਾਂਦਰ ਵੀ ਖਾਂਦੇ ਆ, ਬਾਂਦਰਾਂ ਦਾ ਪਸੰਦੀਦਾ ਫੂਡ ਆ। ਅਤੇ ਇਸ ਕਰਕੇ ਵੀ ਸ਼ਾਇਦ ਕਿਉਂਕਿ ਇੰਡੀਆ ਅਤੇ ਜਿਹੜੇ ਕਈ ਨਾਲ ਲੱਗਦੇ ਦੇਸ਼ ਨੇ ਕੁਛ ਕੁ, ਇੰਡੋਨੇਸ਼ੀਆ ਸ਼ਾਇਦ ਅਤੇ ਹੋਰ ਇੱਕ ਦੋ, ਉੱਥੇ ਮੰਦਰਾਂ ਦੇ ਵਿੱਚ ਵੀ ਚੜ੍ਹਦਾ।
0: ਮੈਂ ਉਹੀ ਕਹਿਣ ਲੱਗੀ ਸੀ ਕਿ ਪੂਜਾ ਦੇ ਵਿੱਚ ਵੀ,
1: ਪੂਜਾ ਦੇ ਵਿੱਚ, ਹਾਂ,
0: ਕਿਉਂਕਿ ਕਹਿੰਦੇ ਕਿ ਤਨੇ ਤੋਂ ਨਿਕਲਦੇ ਨਾ, ਅਤੇ ਉਹ ਇਸ ਵਜ੍ਹਾ ਨਾਲ ਇਹਨੂੰ ਕਿ ਇਹ ਬਨਾਨਾ ਅਤੇ ਨਾਰੀਅਲ ਇੱਕ ਇਸ ਤਰੀਕੇ ਦੇ ਫਰੂਟ ਹੈ ਜਿਹੜੇ ਇਹ ਲੋਕ ਮੰਦਰਾਂ 'ਚ ਮਤਲਬ ਚੜਾਉਂਦੇ ਨੇ
1: ਜੀ। ਸੋ ਇਹਨਾਂ ਦੀ ਇੱਕ ਵੀ ਹੈ ਨਾ ਕੇਲੇ ਦੀ, ਕਿ ਇਹ ਇੱਕ ਬੂਟੇ ਤੋਂ ਮੰਨ ਲਓ ਇੱਕ ਵਾਰੀ ਤੁਸੀਂ ਫਲ ਲੈ ਲਿਆ ਅਤੇ ਦੈਟਸ ਇਟ, ਖਤਮ। ਅਤੇ ਇਹਦੀ ਇੱਕ ਇਹ ਵੀ ਖਾਸੀਅਤ ਮੰਨੀ ਜਾਂਦੀ ਆ ਵੀ ਇਹ ਕਹਿਣ ਨੂੰ ਮਤਲਬ ਵੇਖਣ ਨੂੰ ਰੁੱਖ ਵਰਗਾ ਲੱਗਦਾ ਵੱਡਾ, ਪਰ ਹੈਗਾ ਵੀ ਨਹੀਂ ਆ ਰੁੱਖ, ਮਤਲਬ ਲੱਕੜ 'ਤੇ ਨਹੀਂ ਆ, ਹੈ ਨਾ, ਕੋਈ ਇਹ ਨਹੀਂ ਆ ਵੀ ਉਹ ਤੁਹਾਡਾ ਕੰਮ ਆ ਜੂਗਾ। ਅਤੇ ਵੈਸੇ ਇਹ ਕੇਲਾ ਜਿਹੜਾ ਵਾ ਉਹ ਬੈਰੀ 'ਚ ਹੀ ਮੰਨਿਆ ਜਾਂਦਾ ਵੀ ਬੈਰੀ ਆ ਇੱਕ ਤਰ੍ਹਾਂ ਦੀ, ਪਰ ਮਤਲਬ ਜਿੱਦਾਂ ਉਹ ਟਮਾਟਰ ਵਾਲੀ ਜਿਹੜੀ ਆ ਉਹ 605 ਆ, ਉੱਦਾਂ ਕੇਲੇ ਵਾਲੀ ਵੀ 605 ਹੈਗੀ ਆ, ਮਤਲਬ ਜਿੱਥੇ ਜਾ ਕੇ ਕਈ ਚੀਜ਼ਾਂ ਫਸ ਜਾਂਦੀਆਂ ਨੇ ਉੱਥੇ ਫਿਰ ਉਹਨੂੰ ਸਾਇੰਸ ਦੇ ਆਧਾਰ ਦੇ ਉੱਤੇ ਕੈਟਾਗਰਾਈਜ਼ ਕਰ ਦਿੱਤਾ ਜਾਂਦਾ। ਪਰ ਵੈਸੇ ਚਲੋ ਵਿਚਾਰਾ ਫਿਰ ਉਹ ਰਹਿੰਦਾ ਧੱਕੇ ਖਾਣ ਜੋਗੇ, ਪਰ ਇਹ ਆ ਵੀ ਸਰਦਾਰੀ ਜ਼ਰੂਰ ਹੈ ਕੇਲੇ ਦੀ, ਹੈ ਨਾ,
0: ਈਜ਼ੀ ਮਤਲਬ
1: ਕੋਸਟ ਇਫੈਕਟਿਵ ਵੀ ਆ, ਅਤੇ ਮਤਲਬ ਹਰ ਇੱਕ ਉਮਰ ਦੇ ਵਰਗ ਦੇ ਲਈ, ਕਿਉਂਕਿ ਦੰਦਾਂ ਦੀ ਬਹੁਤੀ ਉਹ ਨਹੀਂ ਆ, ਹੈ ਨਾ, ਤੁਹਾਨੂੰ ਚੱਬਣਾ ਚਥਣਾ ਨਹੀਂ ਪੈਂਦਾ, ਥੋੜ੍ਹਾ ਜਿਹਾ ਹੋਰ ਪੋਲਾ ਹੋ ਜੂਗਾ ਅਤੇ ਬਜ਼ੁਰਗ ਵੀ ਖਾ ਲੈਣਗੇ।
0: ਬੇਬੀਜ਼ ਨੂੰ ਵੀ ਸਟਾਰਟਿੰਗ ਆਪਾਂ ਪਹਿਲੇ ਫਰੂਟ 'ਚ ਇਹ ਕੇਲਾ ਹੀ ਖਿਲਾਉਂਦੇ, ਈਜ਼ੀ ਰਹਿੰਦਾ ਕੇਲਾ ਖਿਲਾਉਣਾ ਮੈਸ਼ ਕਰਕੇ।
1: ਹਾਂਜੀ, ਬਹੁਤ ਵੈਸੇ ਕਈ ਫਰੂਟ ਹੁੰਦੇ ਨੇ ਜਿਹੜਾ ਕੋਈ ਕਹਿ ਦੂਗਾ ਮੈਂ ਆਹ ਨਹੀਂ ਖਾਂਦਾ, ਮੈਂ ਆਹ ਨਹੀਂ ਖਾਂਦਾ, ਆਹ ਨਹੀਂ ਖਾਂਦਾ, ਤੁਹਾਨੂੰ ਘੱਟ ਹੀ ਬੰਦਾ ਮਿਲੂਗਾ ਜਿਹੜਾ ਕਹੂਗਾ ਮੈਂ ਕੇਲਾ ਨਹੀਂ ਖਾਣਾ, ਹੈ ਨਾ, ਜਾਂ ਮੈਂ ਕੇਲਾ ਨਹੀਂ ਖਾਂਦਾ, ਉਹ ਵੱਖਰੀ ਗੱਲ ਹੈ ਵੀ ਉਹ ਕਹੂਗਾ ਵੀ ਮੈਂ ਪਹਿਲਾਂ ਖਾ ਲਿਆ, ਵੱਖਰੀ ਗੱਲ ਉਹ ਕਹੂਗਾ ਕਿ ਮੈਂ ਰਾਤ ਨੂੰ ਨਹੀਂ ਖਾਂਦਾ, ਹੈ ਨਾ, ਪਰ ਘੱਟ ਹੀ ਤੁਹਾਨੂੰ
0: ਹਾਂਜੀ
1: ਮਿਲਦੇ ਇੱਦਾਂ ਦੇ ਲੋਕ। ਹੋਰ ਕੇਲੇ ਦੀਆਂ ਵਿਸ਼ੇਸ਼ਤਾਵਾਂ ਤੁਸੀਂ ਅਗਲੇ ਸਿਜ ਦੱਸ ਸਕਦੇ ਹੋ ਜੇ ਤੁਹਾਨੂੰ ਕੇਲੇ ਦੇ ਬਾਰੇ ਕੋਈ ਚੀਜ਼ ਹੋਰ ਚੰਗੀ ਲੱਗਦੀ ਆ। ਅਤੇ ਇੱਕ ਤਾਂ ਸਭ ਤੋਂ ਵਧੀਆ ਚੀਜ਼ ਇਹ ਆ ਵੀ ਕੇਲਾ ਕੁਦਰਤੀ ਤੌਰ ਦੇ ਉੱਤੇ ਆਪਣੇ ਕੱਪੜੇ ਲੈ ਕੇ ਜੰਮਦਾ, ਵੀ ਉਹਦੇ ਚ ਉੱਤੇ ਘੱਟਾ ਮਿੱਟੀ ਪੈਣ ਦਾ ਕੋਈ ਉਹ ਨਹੀਂ, ਮਤਲਬ ਮੰਨ ਲਓ ਕਿਤੇ ਵੀ ਕਿਸੇ ਵੀ ਜਗ੍ਹਾ ਦੇ ਉੱਤੋਂ ਤੁਸੀਂ ਰੇੜੀ ਫੜੀ ਤੋਂ ਲੈ ਕੇ ਕਿਸੇ ਵੀ ਥਾਂ ਤੋਂ ਤੁਸੀਂ ਖਾ ਲਓ ਤੇ ਤੁਹਾਨੂੰ ਪਤਾ ਵਾ ਵੀ ਚੱਲ ਘੱਟੇ ਦੀ ਕਿਹੜੀ ਗੱਲ ਹੈ, ਉੱਤੋਂ ਛੇਲ ਹੀ ਲੈਣਾ। ਬਾਕੀ ਫਰੂਟ ਹੈ ਤੇ ਤੁਹਾਨੂੰ ਪਾਣੀ ਚਾਹੀਦਾ ਹੋਊਗਾ, ਹੈ ਨਾ, ਸੇਬ ਆ ਤੇ ਮੈਂ ਧੋ ਕੇ ਖਾਣਾ, ਅਮਰੂਦ ਆ ਤੇ ਮੈਂ ਧੋ ਕੇ ਖਾਣਾ। ਸੋ ਇਸੇ ਤਰ੍ਹਾਂ ਹਰ ਇੱਕ ਚੀਜ਼ ਦੀ ਇੱਕ ਵਿਸ਼ੇਸ਼ਤਾ ਹੀ ਹੁੰਦੀ ਹੈ ਤੇ ਕੇਲੇ ਦੀ ਇਹ ਵੀ ਇੱਕ ਕੁਛ ਇੱਕ ਹੋਰ ਨੇ ਸਾਡੇ ਕੋਲ, ਤੇ ਜੇ ਤੁਹਾਡੇ ਕੋਲ ਵੀ ਨੇ ਤੇ ਤੁਸੀਂ ਵੀ ਅਗਲੇ ਹਿੱਸੇ ਦੇ ਵਿੱਚ ਜ਼ਰੂਰ ਦੱਸਿਓ, ਕਿਉਂਕਿ ਅੱਜ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕੇਲੇ ਦੇ ਬਾਰੇ ਤੁਹਾਡੇ ਨਾਲ ਸਾਂਝੀਆਂ ਕਰਨਗੇ ਆ ਕੇ ਯਸ਼ਪ੍ਰੀਤ ਜੀ। ਫਿਲਹਾਲ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਰੇਡੀਓ ਹਾਂਜੀ 1674 AM।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਸੋਨਾ ਚਾਹੀਦਾ
3: ਭਰੋਸਾ ਚਾਹੀਦਾ
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟਰੀਟ ਪੁਆਇੰਟ ਕੁੱਕ ਕਾਲ 0493-536-042 ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮਿਲਟਨ
4: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ ਇੱਕ ਸ਼ਾਂਤੀ ਤੇ ਦੂਜਾ ਯੁੱਧ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਐਂਡ ਐਜ਼ ਸਰਪੰਚ
5: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ
4: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
6: ਆ ਕਿੱਥੇ ਵੱਜ ਗਈ ਤੇਰੀ ਗੱਡੀ
7: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
8: सबसे दमदार और रोमांच कहानी
9: अल्फा प्रोग्राम उसका जुनून है
8: शानदार एक्शन एंटरटेनर 3 जुलाई को
9: मैं जो बना रहा हूँ वो इतिहास है
8: आलिया भट्ट शर्वरी अनिल कपूर और बॉबी देओल स्टारर
10: शुरू करो अग्नि परीक्षा
8: 3 जुलाई को आपके नजदीकी सिनेमा घरों में अल्फा
11: वो वेट कर रहा है तुम्हारा
2: रेडी सेट गो चेस्टन फोर्ड डेंडीनोंग रोड ते तुहानू उड़ीक रहा है फोर्ड रेंजर रेंजर सुपर ड्यूटी एवरेस्ट ते सदाबहार मस्टैंग ब्रांड न्यू डेमो ते क्वालिटी प्री ओन्ड व्हीकल्स ट्रेड इन अते फाइनेंस ऑप्शंस वी अवेलेबल आओ ते अपनी नवी फोर्ड दा टेस्ट ड्राइव करो बिजनेस फ्लीट लाई गल करो व्हीकल एक्सपर्ट्स टिम फोर्ब्स या कोरी नाल रेडियो हांजी दे हवाले नाल पाओ 3 साल दी फ्री सर्विस Chetston Ford. Ready, set, Ford.

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਆਰਨੇ ਤਾ ਪ੍ਰਾਈਵੇਟ ਜੈੱਟ ਅਤੇ ਆਪਾਂ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਅੱਗੇ ਕਦਮ ਵਧਾਉਂਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਅੱਜ 6 ਤਰੀਕ ਹੈ ਜੁਲਾਈ ਦਾ ਮਹੀਨਾ ਅਤੇ ਮੇਰੇ ਨਾਲ ਨੇ ਯਸ਼ਪ੍ਰੀਤ ਕੌਰ ਜੀ
1: ਬਹੁਤ ਬਹੁਤ ਸ਼ੁਕਰੀਆ ਮੇਰਾ ਪੂਰਾ ਨਾਂ ਲੈਣ
0: ਲਈ ਮੈਨੂੰ ਲੱਗਾ ਆਪਣਾ ਨਾਂ ਇੰਜੋਏ ਕਰਨ ਲੱਗ ਪੈਂਦੇ ਤੁਸੀਂ ਮੈਨੂੰ ਲੱਗਦਾ ਗਾਂ ਬੋਲ ਨਹੀਂ ਪਾਉਂਦੇ
1: ਨਹੀਂ ਨਹੀਂ ਇੱਦਾਂ ਦਾ ਕੁਛ ਨਹੀਂ ਹੈ ਖੈਰ ਤੁਸੀਂ ਕੁਐਸਚਨ ਰੱਖਿਆ ਸੀਗਾ ਜਿਹੜਾ ਆਨਸਰ ਵੀ ਤੁਸੀਂ ਜਾਂਦੇ ਜਾਂਦੇ ਦੇ ਹੀ ਦਿੱਤਾ ਸੀਗਾ ਕਿ ਕਿਹੜਾ ਇਹੋ ਜਿਹਾ ਫਰੂਟ ਹੈ ਜਿਹਦੀ ਮੈਨੂੰ ਲੱਗਦਾ
0: ਸਭ
1: ਤੋਂ ਜ਼ਿਆਦਾ ਡਿਮਾਂਡ ਹੈ ਜਾਂ ਸਭ ਤੋਂ ਜ਼ਿਆਦਾ
0: ਸਭ ਤੋਂ ਵੱਧ ਖਾਧਾ ਜਾਂਦਾ ਹੈ ਨਾ ਸਭ ਤੋਂ ਵੱਧ ਖਾਧਾ ਜਾਂਦਾ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ
1: ਈਜ਼ੀ ਲੱਗਦਾ ਹੈ ਖਰੀਦਣਾ ਵੀ ਮੈਨੂੰ ਲੱਗਦਾ
0: ਈਜ਼ੀ ਟੂ ਖਰੀਦਣਾ ਈਜ਼ੀ ਟੂ
1: ਖਾਣਾ ਸਾਰਾ ਕੁਛ ਹੀ ਕਹਿ ਲਓ ਤੇ ਬਨਾਨਾ ਆਪਾਂ ਕੇਲੇ ਦੇ ਬਾਰੇ ਗੱਲ ਕਰ ਰਹੇ ਹਾਂ
0: ਤੁਸੀਂ ਕਦੀ ਕੋਈ ਬੰਦਾ ਵੇਖਿਆ ਜਿਹੜਾ ਛਿੱਲੜ ਸਮੇਤ ਵੀ ਖਾ ਜੇ ਕੇਲਾ
1: ਮੈਂ ਜਦੋਂ ਬਨਾਨਾ ਬਾਰੇ ਲੱਭ ਰਹੀ ਸੀ ਨਾ ਮੈਨੂੰ ਮਿਲਿਆ ਸੀਗਾ ਇੱਕ ਬੰਦਾ
0: ਆਮ ਹੀ ਮੈਂ ਤਾਂ ਵੇਖਿਆ ਇੱਕ
1: ਹਾਂਜੀ ਹਾਂ
0: ਉਹ ਛਿੱਲੜ ਸਮੇਤ ਵੀ ਖਾ ਜਾਂਦੇ
1: ਈਵਨ ਮੈਂ ਅੰਬ ਵੀ ਖਾਂਦੇ ਹੋਏ ਦੇਖਿਆ ਲੋਕਾਂ ਨੂੰ ਛਿੱਲੜ ਸਮੇਤ
0: ਹਾਂ ਅੰਬ ਤੇ ਚਲੋ ਉਹ ਇੱਕ ਕਿਸਮ ਹੁੰਦੀ ਆ
1: ਉਹਦੀ ਸਕਿਨ ਪਤਲੀ ਹੁੰਦੀ
0: ਹਾਂ ਸਕਿਨ ਬਹੁਤ ਪਤਲੀ ਹੁੰਦੀ ਆ ਜਿੱਦਾਂ ਉਹ ਆਪਣਾ ਦੂਸਰਾ ਹੁੰਦਾ ਸੀ ਇੱਕ ਉਹ ਅੱਜ ਕੱਲ੍ਹ ਤਾਂ ਬਹੁਤ ਘੱਟ ਸ਼ਾਇਦ ਲੱਭਦਾ ਵਾ ਉਹਨੂੰ ਕੀ ਕਹਿੰਦੇ ਹੁੰਦੇ ਸੀ ਉਹਨੂੰ ਰਿਉਂਤਿਆਂ 'ਚ ਨੇ ਉਹਦੀ ਛਿੱਲੜ ਬਹੁਤ ਜ਼ਿਆਦਾ ਪਤਲੀ ਹੁੰਦੀ ਉਹ ਛਿੱਲੜ ਵੀ ਅਮਰੂਦ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਸਭ ਤੋਂ ਵੱਧ ਖਾਧੇ ਜਾਣ ਵਾਲਾ ਹੋ ਗਿਆ ਤੇ ਵਿਆਹ ਅਮਰੂਦ ਕਰਾ ਚੱਲਿਆ
1: ਪਤਾ ਨੀ ਕੀ ਹੋਣਾ ਉਹਦਾ ਵਿਚਾਰੇ
0: ਦਾ
1: ਚਾਹ ਬੜਾ ਉਹਨੂੰ ਬਾਅਦ ਚੋਂ ਪਤਾ ਲੱਗਣਾ
0: ਮੁਕਰਨ ਨੂੰ ਫਿਰਨ ਡੇ ਸੀ ਅੱਜ ਪਿੰਡੀ ਵਾਲੇ ਚਲੋ
1: ਜਦੋਂ ਤਾਂ ਹੀ ਕਹਿੰਦੇ ਨਾ ਸਿਆਣੇ ਕਿ ਜ਼ਿਆਦਾ ਗੈਪ ਨਹੀਂ ਪਾਉਣਾ ਚਾਹੀਦਾ ਵਿਆਹ ਦੇ ਵਿੱਚ ਫਿਰ ਸ਼ਰਤਾਂ ਇਹ ਬਟ ਸੁਣਨ ਲੱਗਾ
0: ਵਿਚੋਲਾ ਤਗੜਾ ਚਾਹੀਦਾ ਇਦਾਂ ਕਿਤੇ ਟੁੱਟ ਜੇ ਰਿਸ਼ਤਾ ਭਲਾ
1: ਹਾਂ
0: ਸਾਡੀ ਵਿਚੋਲੀ ਜ਼ਿਆਦਾ ਕਾਲੀ ਪਈ ਜਾਣੀ ਵਿਚੋਲੀ ਨੂੰ ਇਹ ਵੀ ਛੁੱਟੀਆਂ ਛੁੱਟੀਆਂ ਹੋ
1: ਜਾਏ
0: ਇਦਾਂ ਕਾਲੀ ਕਾਲੀ 'ਚ ਕਿੱਦਾਂ ਦੱਸ ਕਾਲੀ ਕਾਲੀ 'ਚ ਤਾਂ ਗਲਤੀਆਂ ਰਹਿ ਜਾਂਦੀਆਂ
1: ਮੈਨੂੰ ਲੱਗਦਾ ਉਹ ਵੀ ਸਕੀਮ ਪਾਈ ਹੈ ਉਹਦੀ ਵਿਚੋਲਨ ਦੀ ਮੰਮੀ ਨੇ ਕਿ ਇਹ ਵੀ ਇੱਕ ਐਕਟੀਵਿਟੀ ਹੋ ਜਾਏਗੀ ਨਾ ਕਿੱਦਾਂ ਦਾ ਫਰੂਟ ਹੈ ਕਿ ਆਪਣੇ ਕੱਪੜੇ ਵੀ ਲੈ ਕੇ ਆਉਂਦਾ ਇੱਕ ਮਤਲਬ ਇਸ ਤਰੀਕੇ ਦਾ ਫਰੂਟ ਹੈ ਜਿਹੜਾ ਹੁਣ

0: ਜਿਹੜੀ ਪ੍ਰਜਾਤੀ ਆਪਾਂ ਖਾ ਰਹੇ ਹਾਂ ਜਿਹੜੇ ਬੇਸਿਕ ਕੇਲੇ ਹੁੰਦੇ ਆ ਉਹ ਪਹਿਲਾਂ ਬਿਲਕੁਲ ਇੱਦਾਂ ਦੇ ਨਹੀਂ ਸੀਗੇ ਪਹਿਲਾਂ ਜਿਹੜਾ ਬਿਲਕੁਲ ਸਟਾਰਟਿੰਗ ਵਾਲਾ ਜਿਹੜਾ ਬਨਾਨਾ ਸੀ ਨਾ ਉਹਦੇ ਉਹ ਨਾ ਖਾਣ ਚ ਸਵਾਦ ਵਧੀਆ ਸੀਗਾ ਇੱਕ ਜੰਗਲੀ ਫਰੂਟ ਸੀਗਾ ਇੱਕ ਹਿਸਾਬ ਦਾ ਉਹਦੇ ਬਹੁਤ ਵੱਡੇ ਵੱਡੇ ਬੀਜ ਹੁੰਦੇ ਸੀਗੇ
1: ਸਿਰਫ ਬਾਂਦਰ ਹੀ ਖਾਂਦੇ ਉਦੋਂ
0: ਮੈਨੂੰ ਉਸ ਜੰਗਲਾਂ ਦੇ ਵਿੱਚ ਬਾਂਦਰ ਤਾਂ ਮੈਨੂੰ ਨੀ ਪਤਾ ਪਰ ਉਹ ਜੰਗਲੀ ਫਰੂਟ ਸੀਗਾ ਇੱਕ ਮਤਲਬ ਜੰਗਲਾਂ ਦੇ ਵਿੱਚ ਮਿਲਦਾ ਸੀਗਾ ਤੇ ਤਾਂ ਹੀ ਇਹਨੂੰ ਉਸ ਟਾਈਮ ਤੇ ਕਹਿੰਦੇ ਸੀਗੇ ਵਾਇਲਡ ਬਨਾਨਾ ਤੇ ਮਿਲਦਾ ਸੀਗਾ ਇਹ ਸਾਊਥ ਏਸ਼ੀਅਨ ਏਸ਼ੀਆ ਦੇ ਟ੍ਰੋਪੀਕਲ ਫੋਰੈਸਟ ਦੇ ਵਿੱਚ ਤੇ ਕੰਟਰੀਜ਼ ਦੀ ਜੇ ਗੱਲ ਕਰੀਏ ਮਲੇਸ਼ੀਆ ਇੰਡੋਨੇਸ਼ੀਆ ਫਿਲੀਪੀਨਸ ਪਾਪੂਆ ਨਿਊ ਗਿਨੀਆ ਦੇ ਵਿੱਚ ਸੀਗਾ ਫਿਰ ਧੀਰੇ ਧੀਰੇ ਕਰਕੇ ਇੰਡੀਆ ਆਇਆ ਤੇ ਇੰਡੀਆ ਦੇ ਵਿੱਚ ਤੇ
1: ਤੁਹਾਨੂੰ
0: ਟਰੇਡ ਜਿਹੜੇ ਟਰੇਡ ਰੂਟਸ ਜਦੋਂ ਵਪਾਰ ਦੇ ਰਾਹੀਂ ਲੋਕੀ ਆ ਰਹੇ ਸੀਗੇ ਤੇ ਉਹ ਚੀਜ਼ਾਂ ਵੀ ਲੈ ਕੇ ਆਏ ਸੀ ਤੇ ਉੱਦਾਂ ਹੀ ਇਹ ਟਰੇਡ ਰੂਟਸ ਰਾਹੀਂ ਇੰਡੀਆ ਆਇਆ ਸੀਗਾ ਤੇ ਅੱਛਾ ਜਿਹੜੇ ਏਸ਼ੀਅਨ ਜਿਹੜੇ ਬਨਾਨਾਸ ਦੀ ਗੱਲ ਮੈਂ ਕਰ ਰਿਹਾ ਉਹ ਬਹੁਤ ਸਾਰੇ ਉਹਦੇ ਵੱਡੇ ਵੱਡੇ ਬੀਜ ਹੁੰਦੇ ਸੀਗੇ ਹੁਣ ਫਿਰ ਉਹ ਓਬਵੀਅਸਲੀ ਕਿਉਂਕਿ ਉਹਦੀ ਖਪਤ ਕਿਵੇਂ ਬਣਾਈ ਜਾਈਏ ਜਾਂ ਆਮ ਲੋਕਾਂ ਨੂੰ ਕਿੱਦਾਂ ਵਧੀਆ ਲੱਗਿਆ ਉਹਦੇ ਕਰਨ ਲਈ ਫਾਰਮਰਸ ਨੇ ਫਿਰ ਉਹਦੀ ਡਿਫਰੈਂਟ ਡਿਫਰੈਂਟ ਕ੍ਰੋਸ ਬਰੀਡ ਕਰਾ ਕੇ ਜਾਂ ਡਿਫਰੈਂਟ ਕੁਛ ਨਾ ਕੁਛ ਚੇਂਜਸ ਕਰਕੇ ਜਿਹੜਾ ਹੁਣ ਆਪਾਂ ਬਨਾਨਾ ਖਾ ਰਹੇ ਹਾਂ ਹੁਣ ਤਾਂ ਪੈਦਾਵਾਰ ਕਿੰਨੀ ਮੈਂ ਪੜ੍ਹ ਰਹੀ ਸੀ ਕਿ 1000 ਆਫ ਵੈਰਾਇਟੀ ਅਵੇਲੇਬਲ ਹੈ ਇਹ ਲਗਭਗ 150 ਕੰਟਰੀਆਂ ਦੇ ਵਿੱਚ ਬਨਾਨਾਸ ਮਿਲਦਾ ਬਣਦਾ ਮਤਲਬ ਪੈਦਾ
1: ਹੁੰਦਾ ਜਾਂਦਾ
0: ਹਾਂ ਪਕਾਇਆ ਜਾਂਦਾ ਐਗਜੈਕਟਲੀ
1: ਉਗਾਇਆ
0: ਜਾਂਦਾ ਜਾਂ ਪੈਦਾ ਕੀਤਾ ਜਾਂਦਾ ਜੀ ਤੇ ਇੰਡੀਆ ਕਿਵੇਂ ਆਇਆ ਇੰਡੀਆ ਆਇਆ ਇਹ ਟਰੇਡ ਰੂਲਸ ਰਾਹੀਂ ਇੰਡੀਆ ਜਿਵੇਂ ਬਾਕੀ ਚੀਜ਼ਾਂ ਵੀ ਪਹੁੰਚੀ ਉੱਦਾਂ ਬਨਾਨਾ ਵੀ ਪਹੁੰਚਿਆ ਤੇ ਬਹੁਤ ਪੁਰਾਣਾ ਇੰਡੀਆ ਦੇ ਵਿੱਚ ਰਾਮਾਇਣ ਜਾਂ ਮਹਾਭਾਰਤ ਦੇ ਵਿੱਚ ਵੀ ਇਹਦਾ ਜ਼ਿਕਰ ਹੁੰਦਾ ਉਹਨੂੰ ਕਾਦਲੀ ਫਲ ਦੇ ਨਾਂ ਤੋਂ ਜ਼ਿਕਰ ਸੀਗਾ ਇਹਨਾਂ ਗ੍ਰੰਥਾਂ ਦੇ ਵਿੱਚ ਤੇ ਅੱਛਾ ਇਹਦਾ ਨਾਂ ਕਿਵੇਂ ਪਿਆ ਬਨਾਨਾ ਜਿਹੜੇ ਅਰਬ ਸੀਗੇ ਨਾ ਅਰਬ ਟ੍ਰੇਡਰਸ ਜਦੋਂ ਇਹ ਅਫਰੀਕਾ ਲੈ ਕੇ ਗਏ ਮਿਡਲ ਈਸਟ ਉੱਥੇ ਇਹਨਾਂ ਨੇ ਦੇਖਿਆ ਕਿ ਬੰਚਸ ਦੇ ਵਿੱਚ ਇੱਕ ਕਹਿ ਲਓ ਨਾ ਪੂਰਾ ਇੱਕ ਉਹ ਮਿਲਦਾ ਗੁੱਛਾ ਹੈ ਨਾ ਤੇ ਉਹ ਦੇਖਣ ਨੂੰ ਜੇ ਤੁਸੀਂ ਗੁੱਛੇ ਨੂੰ ਵੇਖੋ ਇੱਕਦਮ ਤੁਹਾਨੂੰ ਨਹੀਂ ਲੱਗਦਾ ਜਿਵੇਂ ਉਂਗਲੀਆਂ ਹੈ ਨਾ ਤੇ ਇਹਦਾ ਤੇ ਜਿਹੜੀ ਇਹਨਾਂ ਦੀ ਲੈਂਗੁਏਜ ਉਸਦੇ ਵਿੱਚ ਬਨਾਨ ਦਾ ਮਤਲਬ ਵੀ ਉਂਗਲੀਆਂ ਹੁੰਦਾ
1: ਅੱਛਾ
0: ਤੇ ਬਨਾਨ ਤੋਂ ਬਣਿਆ ਬਨਾਨਾ
1: ਓਕੇ
0: ਐਵੇਂ ਅੱਗੇ ਅੱਗੇ ਕਰਕੇ ਥੋੜਾ ਬਹੁਤ ਚੇਂਜਸ ਕਰਦੇ ਕਰਦੇ ਫਿਰ ਇਹਦਾ ਨਾਂ ਬਨਾਨਾ ਪਿਆ ਹੁਣ ਕੇਲਾ ਕਿਵੇਂ ਪਿਆ ਇਹਦਾ ਨਾਂ ਉਹ ਤੇ ਮੈਨੂੰ ਨਹੀਂ ਪਤਾ ਪਰ ਜਿਹੜਾ ਇੰਗਲਿਸ਼ ਨਾਂ ਹੈ ਬਨਾਨਾ ਉਹ ਬਨਾਨ ਤੋਂ ਆਇਆ ਅਰਬ ਲੈਂਗੁਏਜ ਦੇ ਵਿੱਚ ਬਨਾਨ ਦਾ ਮਤਲਬ ਹੁੰਦਾ ਉਂਗਲੀਆਂ
1: ਓਕੇ
0: ਤੇ ਜਿਵੇਂ ਪੰਜੋ ਉਂਗਲੀਆਂ ਇਕੱਠੇ ਹੁੰਦੀਆਂ ਤੇ ਉਸ ਹਿਸਾਬ ਨਾਲ ਇੱਕ ਗੁੱਛੇ ਦੇ ਵਿੱਚ ਜਿਹੜੇ ਬਨਾਨਾ ਤੇ ਉਸ ਤਰੀਕੇ ਨਾਲ ਇਹ ਨਾਂ ਪਿਆ ਫਿਰ ਅੱਗੇ ਟਰੈਵਲ ਕਰਦੇ ਕਰਦੇ ਇਹ ਫਰੂਟ ਨੇ ਵੀ ਟਰੈਵਲ ਕੀਤਾ ਪੋਰਚੁਗੀਜ਼ ਜਿਹੜੇ ਸੀਗੇ ਉਹ ਬਨਾਨਾ ਨੂੰ ਲੈ ਗਏ ਯੂਰੋਪ ਯੂਰੋਪ ਤੋਂ ਅੱਗੇ ਚੱਲਦੇ ਚੱਲਦੇ ਪਹੁੰਚਿਆ ਅਮੈਰੀਕਾ ਜਦੋਂ 15ਵੀਂ ਸ਼ਤਾਬਦੀ ਦੇ ਟਾਈਮ ਕਿਹੜਾ ਕਲਚਰ ਕੋਲੰਬੀਅਨ ਐਕਸਚੇਂਜ ਹੋਇਆ ਸੀ ਉਸ ਟਾਈਮ ਇਹ ਅਮੈਰੀਕਾ ਪਹੁੰਚਿਆ ਤੇ ਹੁਣ ਤੇ ਅੱਜ ਐਜ਼ ਇਫ ਨਾਓ ਆਪਾਂ ਗੱਲ ਕਰੀਏ 1000 ਤਰੀਕੇ ਦੇ ਬਨਾਨਾ ਮਿਲਦੇ 150 ਤੋਂ ਜ਼ਿਆਦਾ ਕੰਟਰੀਜ਼ ਦੇ ਵਿੱਚ ਲੇਕਿਨ ਸਭ ਤੋਂ ਜ਼ਿਆਦਾ ਵੱਧ ਪੈਦਾਵਾਰ ਦੀ ਗੱਲ ਕੀਤੀ ਜਾਏ ਸਭ ਤੋਂ ਜ਼ਿਆਦਾ ਖਪਤ ਦੀ ਗੱਲ ਕੀਤੀ ਜਾਏ ਜਾਂ ਸਭ ਤੋਂ ਜ਼ਿਆਦਾ ਐਕਸਪੋਰਟ ਜਿਸ ਕੰਟਰੀ ਤੋਂ ਕੀਤਾ ਜਾਂਦਾ ਉਹ ਹੈ ਇੰਡੀਆ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਕੇਲੇ ਦੀ ਪੈਦਾਵਾਰ ਹੁੰਦੀ ਹੈ
1: ਪਹਿਲੀਆਂ ਦੇ ਵਿੱਚ ਜਿਹੜੀ ਇੰਡੀਆ ਦੇ ਵਿੱਚ ਕਿਸਮ ਸੀ ਨਾ ਉਹ ਹੋਰ ਹੀ ਜਦੋਂ ਆਪਾਂ ਨਿੱਕੇ ਹੁੰਦੇ ਵਹਿੰਦੇ ਰਹੇ ਬਹੁਤ ਪਤਲੀ
0: ਛੋਟੀ
1: ਛਿੱਲੜ ਵਾਲੀ ਸੀ ਤੇ ਉਹ ਬਹੁਤ ਜ਼ਿਆਦਾ ਵੀ ਬੰਦਾ ਖਾ ਲੈਂਦਾ ਹੈ ਤੇ ਹੁਣ ਮੈਂ ਨੋਟ ਕੀਤਾ ਵੀ ਉੱਥੇ ਵੀ ਮੋਟੀ ਛਿੱਲ ਹੋ ਗਈ ਕਿਉਂਕਿ ਉਹਦੇ ਨਾਲ ਸ਼ਾਇਦ ਸ਼ੈਲਫ ਲਾਈਫ ਵੱਧ ਜਾਂਦੀ ਹੈ ਜਿੱਦਾਂ ਹੁਣ ਇੱਥੇ ਨੇ ਕੇਲੇ ਤੇ ਉਹਨਾਂ ਦੀ ਛਿੱਲੜ ਬਹੁਤ ਮੋਟੀ ਹੈ ਤੇ
0: ਹਾਂਜੀ ਛੇਤੀ
1: ਨਹੀਂ ਹਾਂਜੀ ਛੇਤੀ ਨਹੀਂ ਹੁੰਦੇ ਤੇ ਚਲੋ ਖੈਰ ਇਹ ਸੀਗਾ ਬਨਾਨਾ ਤੇ ਹਾਂਜੀ ਵਾਪਸ ਆਪਾਂ ਗੱਲਬਾਤ ਨਾਲ ਇਹ ਵੀ ਕਰ ਰਹੇ ਹਾਂ ਕਿ ਬੱਚਿਆਂ ਦੀਆਂ ਛੁੱਟੀਆਂ ਦੇ ਵਿੱਚ ਕਿੱਦਾਂ ਕਿਹੜੇ ਤਰੀਕੇ ਦੇ ਨਾਲ ਤੁਸੀਂ ਬੱਚਿਆਂ ਨੂੰ ਰੁਝਾ ਕੇ ਰੱਖ ਦਿਓ ਕਿਹੜੇ ਕਿਹੜੇ ਢੰਗ ਤਰੀਕੇ ਨੇ ਤੁਹਾਡੇ ਅਤੇ ਉਸੇ ਲੜੀ ਨੂੰ ਵੀ ਆਪਾਂ ਅੱਗੇ ਜਾਰੀ ਰੱਖਦੇ ਹਾਂ ਪਰ ਉਸ ਤੋਂ ਪਹਿਲਾਂ ਅਗਲਾ ਸਾਡਾ ਸਵਾਲ ਉਹਦਾ ਵੀ ਤੁਸੀਂ ਜਵਾਬ ਜ਼ਰੂਰ ਦੇਣਾ ਵੀ ਸਭ ਤੋਂ ਵੱਧ ਕਿਹੜੇ ਫਰੂਟ ਦੇ ਵਿੱਚ ਯੂਨਿਟੀ ਹੈ ਯੂਨਿਟੀ ਇਕਜੁੱਟਤਾ ਸਭ ਤੋਂ ਵੱਧ ਕਿਹੜੇ ਫਰੂਟ ਦੇ ਵਿੱਚ ਆ ਸਾਂਝੀਵਾਲਤਾ ਭਾਈਵਾਲਤਾ ਕਿਹੜੇ ਫਰੂਟ ਦੇ ਵਿੱਚ ਸਭ ਤੋਂ ਵਧੇਰੇ ਆ ਤੇ ਸਾਡੇ ਨਾਲ ਨੇ ਜਸਕੀਰਤ ਜੀ ਸਤਿ ਸ਼੍ਰੀ ਅਕਾਲ ਜਸਕੀਰਤ ਜੀ ਜੀ ਬਹੁਤ ਵਧੀਆ ਤੁਸੀਂ ਦੱਸੋ
0: ਕੀ ਬਣਾ ਰਹੇ ਹੋ ਕੇਲੇ ਤੋਂ
2: ਮੈਂ ਕੇਲੇ ਤੋਂ
1: ਬਨਾਨਾ ਚਿਪਸ
0: ਬਨਾਨਾ ਚਿਪਸ ਹਾਂਜੀ ਕੱਚੇ ਕੇਲੇ
2: ਲੰਚ ਲੰਚ ਦੀ ਡਿਊਟੀ ਬੱਚਿਆਂ ਦੀ ਹੁੰਦੀ ਹੈ ਛੁੱਟੀਆਂ ਦੇ ਵਿੱਚ, ਜਿੱਦਾਂ ਮਨਦੀਪ ਜੀ ਨੇ ਕਿਹਾ ਨਾ,
1: ਜੀ
2: ਲੰਚ ਇਹ ਬਣਾਉਂਦੇ ਆ ਬੱਚੇ. ਸੋ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਜੋ ਤੁਹਾਡਾ ਦਿਲ ਕਰਦਾ ਹੈ, ਬਸ ਗੈਸ ਅਗਰ ਯੂਜ ਕਰਨੀ ਹੈ ਤੇ ਥੋੜਾ ਜਿਹਾ ਧਿਆਨ ਦੇ ਨਾਲ, ਬਟ ਅਦਰਵਾਈਜ਼ ਛੁੱਟੀਆਂ ਦੇ ਵਿੱਚ ਲੰਚ ਇਹਨਾਂ ਦੋਨਾਂ ਨੇ ਬਣਾਉਣਾ ਜੇ ਇਹ ਘਰ ਦੇ.
1: ਅੱਛਾ, ਬੱਚੇ ਹੀ ਬਣਾਉਣਗੇ?
2: ਬੱਚੇ ਹੀ ਬਣਾਉਣਗੇ.
1: ਵਾਹ,
2: ਤੇ ਜੋ ਮਰਜ਼ੀ ਬਣਾ ਕੇ ਖਿਲਾ ਦੋ.
1: ਤੇ ਜੋ ਵੀ ਬਣਿਆ ਹੋਵੇ ਉਹ ਮਨਜ਼ੂਰ ਹੈ?
2: ਮਨਜ਼ੂਰ ਹੈ, ਹਾਂਜੀ, ਬਣਿਆ ਬਣਾਇਆ ਮਿਲ ਰਿਹਾ ਭਾਜੀ.
1: ਓਕੇ, ਤੇ ਤੁਸੀਂ ਕੀ ਕਰਦੇ ਹੋ ਫਿਰ ਛੁੱਟੀਆਂ ਚ?
2: ਮੈਂ ਆਫਿਸ ਦਾ ਕੰਮ.
1: ਓਕੇ ਓਕੇ.
0: ਅੱਛਾ, ਹਾਂ, ਤੁਸੀਂ ਦੱਸ ਸਕਦੇ ਹੋ ਕਿ ਜੇ ਵਰਕ ਫਰੋਮ ਹੋਮ ਕਿਵੇਂ ਮੈਨੇਜ ਹੁੰਦਾ ਹੈ? ਤੁਹਾਨੂੰ ਵੀ ਤਕਲੀਫ ਆਉਂਦੀ ਹੈ, ਔਖਾ ਲੱਗਦਾ ਹੈ ਕਿ ਬੱਚੇ ਘਰੇ?
2: ਨਹੀਂ ਨਹੀਂ, ਮੁਸ਼ਕਿਲ ਨਹੀਂ ਆਉਂਦੀ ਬਿਲਕੁਲ ਵੀ, ਕਿਉਂਕਿ ਇੱਕ ਰੂਟੀਨ ਸੈੱਟ ਕੀਤੀ ਹੋਈ ਹੈ. ਜਿੱਦਾਂ ਇਹਨਾਂ ਨੇ 8 ਸਲੀਪ ਇਨ ਕਰਦੇ ਆ, 8:30 ਵਜੇ ਤੱਕ ਉੱਠ ਜਾਂਦੇ ਆ. ਬ੍ਰੇਕਫਾਸਟ ਮੈਂ ਬਣਾ ਕੇ ਰੱਖਣੀ ਇਹਨਾਂ ਦਾ, ਕਿਉਂਕਿ ਮੈਂ 9 ਵਜੇ ਸਟਾਰਟ ਕਰਨਾ ਹੁੰਦਾ. ਮੈਂ ਵਾਕ ਕਰਕੇ ਆਉਂਦੀ ਹਾਂ, ਬੱਚਿਆਂ ਨੂੰ ਉਠਾਉਂਦੀ ਹਾਂ, ਫਿਰ ਆ ਬ੍ਰੇਕਫਾਸਟ ਕਰਦੇ ਨੇ ਆਪਣੇ ਆਪ ਆਪਣਾ, ਤੇ ਉਸ ਤੋਂ ਬਾਅਦ ਹੁਣ ਜਿੱਦਾਂ ਪੜ੍ਹ ਲਿਆ ਇਹਨਾਂ ਨੇ, ਘੰਟਾ ਡੇਢ ਪੜ੍ਹ ਲਿਆ ਦੋਨਾਂ ਨੇ, ਹੁਣ ਮੈਨੂੰ ਉਹਨੇ ਦੇਖਿਆ ਮੰਮਾ ਦਾ ਦਰਵਾਜ਼ਾ ਬੰਦ ਹੈ, ਹੋ ਸਕਦਾ ਕਿਸੀ ਮੀਟਿੰਗ ਵਿੱਚ ਹੈ ਜਿਵੇਂ, ਤੇ ਉਹਨੇ ਮੈਨੂੰ ਬਾਹਰੋਂ ਮੈਸੇਜ ਕਰਤਾ ਕਿ ਅਸੀਂ ਬਾਹਰ ਚੱਲੇ ਹਾਂ ਬੈਕਯਾਰਡ ਵਿੱਚ ਖੇਲਣ. ਉਹਨੇ ਘੰਟਾ ਕੁ ਬਾਹਰ ਖੇਲਣਗੇ, ਲੜਨਗੇ, ਜੋ ਮਰਜ਼ੀ ਕਰਨ ਆਪਸ ਦੇ ਵਿੱਚ, ਪਰ ਜਦ ਤੱਕ ਮੈਨੂੰ ਮੰਮਾ ਦੀ ਆਵਾਜ਼ ਨਹੀਂ ਆਉਂਦੀ, ਮੇਰਾ ਕੋਈ ਕੰਸਰਨ ਨਹੀਂ ਹੈ, ਜੋ ਮਰਜ਼ੀ ਕਰੋ.
0: ਅੱਛਾ,
2: ਤੇ ਉਸ ਤੋਂ ਬਾਅਦ ਆ ਕੇ ਉਹੀ ਫਰੂਟ ਵਗੈਰਾ ਕੁਛ ਖਾ ਕੇ, ਤੇ ਜੇ ਕੋਈ ਬੋਰਡ ਗੇਮ ਖੇਲਣੀ ਉਹ ਖੇਲਣਗੇ, ਨਹੀਂ ਤੇ ਇਹਨਾਂ ਨੂੰ ਕਿਹਾ ਹੋਇਆ ਛੁੱਟੀਆਂ ਦੇ ਵਿੱਚ ਉਹੀ ਸੇਮ ਅਲਮਾਰੀਆਂ ਸਾਫ਼ ਕਰਨੀਆਂ ਆਪਣੀਆਂ, ਆਪਣੇ ਬੁੱਕਸ ਜਿਹੜੀ ਸ਼ੈਲਫ ਹੈ ਉਹ ਸਾਫ਼ ਕਰਨੀਆਂ, ਛੋਟੇ ਛੋਟੇ ਕੰਮ ਦਿੱਤੇ ਹੋਏ ਆ,
0: ਡੀਕਲਟਰ ਕਰਨਾ ਹੈ,
2: ਡੀਕਲਟਰ ਕਰਨਾ, ਕੱਪੜੇ ਦੇਖੋ ਜਿਹੜੇ ਨਹੀਂ ਤੁਹਾਨੂੰ ਆਉਂਦੇ ਹੋਣ ਜਾਂ ਨਹੀਂ ਤੁਸੀਂ ਪਾਉਣੇ ਉਹਨਾਂ ਨੂੰ ਸਾਈਡ ਕਰੋ. ਫਿਰ ਹਰ ਸੈਕਿੰਡ ਡੇ ਇੱਕ ਬੱਚਾ ਝਾੜੂ ਲਗਾਏਗਾ ਦੋਨਾਂ ਵਿੱਚੋਂ, ਤੇ ਮਤਲਬ ਇਹੋ ਜਿਹੇ ਛੋਟੇ ਛੋਟੇ ਕੰਮ, ਐਲਸ ਕੋ ਸਾਫ਼ ਕਰੋ.
1: ਤੁਸੀਂ ਵਾਵਾ ਪਰਿਵਾਰਾਂ ਨੂੰ ਹੀਣ ਭਾਵਨਾ ਜੀ ਫੀਲ ਕਰਾਈ ਜਾਂਦੇ ਜੀ.
0: ਨਹੀਂ, ਮੈਂ ਤਾਂ ਇਹ ਸੋਚ ਰਹੀ ਮੇਰੇ ਬੱਚੇ ਕਦ ਵੱਡੇ ਹੋਣਗੇ.
2: ਸ਼ੁਰੂ
0: ਤੋਂ ਹੀ
2: ਸ਼ੁਰੂ ਤੋਂ ਆਦਤ ਪਾਈ ਹੋਈ ਹੈ ਵਾਲੀ. ਫਿਰ ਅੱਛਾ, ਅਗਰ ਵਾਸ਼ਿੰਗ ਮਸ਼ੀਨ ਚੱਲ ਰਹੀ ਹੈ ਕਿ ਮੈਂ ਜਿੱਦਾਂ ਕਾਲ ਤੇ ਆ, ਜਾਂ ਮੈਂ ਕੋਈ ਆਫਿਸ ਦਾ ਕੰਮ ਕਰ ਰਹੀ ਹਾਂ, ਜਾਂ ਮੈਂ ਖਾਣਾ ਬਣਾ ਰਹੀ ਹਾਂ, ਦੋਨਾਂ ਚੋਂ ਇੱਕ ਜਣਾ ਮਸ਼ੀਨ ਖਾਲੀ ਕਰ ਦੇਗਾ. ਤੇ ਮਤਲਬ ਇਹੋ ਜਿਹੇ ਛੋਟੇ ਛੋਟੇ ਕੰਮ, ਇਹਨਾਂ ਨੂੰ ਰਿਸਪੋਂਸੀਬਿਲਟੀ ਕਿਆ ਹੋਇਆ ਕਿ ਅਸੀਂ ਜਿੱਦਾਂ ਅਸੀਂ ਇੱਕ ਟੀਮ ਆ ਸਾਰੇ, ਸੋ ਟੀਮ ਦੇ ਵਿੱਚ ਸਾਰੇ ਮਿਲ ਕੇ ਕੰਮ ਕਰਨੇ ਆ. ਜਿੱਦਾਂ ਤੁਸੀਂ ਟੀਮ ਗੇਮ ਖੇਲਦੇ ਹੋ ਤੇ ਇਹ ਵੀ ਟੀਮ ਹੈ, ਸੋ ਹੁਣ ਤੁਹਾਡੇ ਕੋਲ ਟਾਈਮ ਹੈ ਤੇ ਟੀਮ ਦੀ ਹੈਲਪ ਚਾਹੀਦੀ ਹੈ ਫਿਰ ਥੋੜੀ ਜਿਹੀ.
1: ਖਾਣ ਪੀਣ ਦਾ ਫਿਰ ਇਹ ਤਾਂ ਕੱਲਾ ਲੰਚ ਚਲੋ ਬਣਾ ਲੈਂਦੇ, ਤੇ ਬਾਕੀ ਜਦੋਂ ਕਹਿੰਦੇ ਆ ਵੀ ਫੀਲਿੰਗ ਹੰਗਰੀ,
2: ਫੀਲਿੰਗ ਹੰਗਰੀ ਨਹੀਂ, ਉਹ ਕਹਿੰਦੇ ਕੁਝ ਯੰਮੀ ਬਣਾ ਦੋ, ਕੁਝ ਅੱਛਾ ਜਿਹਾ ਬਣਾ ਦੋ. ਮੈਂ ਕਹਿੰਦੀ ਹਾਂ ਫਿਰ ਮੈਨੂੰ ਆਈਡੀਆ ਦਿਓ ਕੀ ਬਣਾਉਣਾ, ਤੁਸੀਂ ਦੱਸੋ ਕੀ ਖਾਣਾ ਚਾਹੁੰਦੇ ਹੋ. ਯੰਮੀ ਉਹਦੇ ਵਿੱਚ ਪਾਸਤਾ ਖਾਣਾ, ਪੀਜ਼ਾ ਬਣਾਉਣਾ, ਉਹ ਆਪੇ ਕੋਸ਼ਿਸ਼ ਕਰੋ ਬਣਾਉਣ ਦੀ, ਕੁਕੀਜ਼, ਮਫਿਨਸ, ਜੋ ਤੁਹਾਡਾ ਦਿਲ ਕਰਦਾ, ਮੈਨੂੰ ਆਈਡੀਆ ਦੇ ਦਿਓ ਕੀ ਬਣਾਉਣਾ, ਮੈਂ ਉਹ ਬਣਾ ਦਿਆਂਗੀ ਤੁਹਾਨੂੰ.
1: ਤੇ ਇੱਥੇ ਤੱਕ ਬਾਤ ਪੈਂਦਾ,
2: ਮੈਂ ਸੋਚਾਂ
0: ਮੇਨ ਤੇ ਮੈਨੂੰ ਹੀ ਹੈ,
2: ਰਾਦਰ ਦੈਨ ਕਿ ਮੈਂ ਸੋਚਾਂ ਕਿ ਬਈ ਅੱਜ ਤੋਂ ਮੈਂ ਕੀ ਬਣਾਉਣਾ. ਮੈਂ ਉਹਨਾਂ ਨੂੰ ਸਵੇਰੇ ਉੱਠ ਕੇ ਕਹਿ ਦਿੰਦੀ ਹਾਂ ਬਈ ਅੱਜ ਜੋ ਖਾਣਾ ਮੈਨੂੰ ਦੱਸ ਦਿਓ. ਸ਼ਾਮੀ ਹੀ, ਹੁਣ ਜਿੱਦਾਂ ਸ਼ਾਮੀ ਇਹਨਾਂ ਦੀ, ਇਹਨਾਂ ਨੇ ਜਾਣਾ ਪ੍ਰੈਕਟਿਸ ਤੇ ਜਾਣਾ, ਇਹਨਾਂ ਦਾ ਡਿਨਰ ਨਾਲ ਜਾਏਗਾ ਪੈਕ ਹੋ ਕੇ, ਲੇਟ ਆਉਣਾ, 9 ਵੱਜ ਜਾਣੇ ਆ. ਤੇ ਮੈਂ ਰਾਤੀ ਪੁੱਛ ਲਿਆ ਸੀਗਾ ਕਿ ਡਿਨਰ ਵਿੱਚ ਕੀ ਲੈ ਕੇ ਜਾਣਾ, ਮੈਨੂੰ ਉਹ ਦੱਸ ਦਿਓ. ਰੈਪਸ ਲੈ ਜਾਣੇ ਆ, ਰੋਟੀ ਸਬਜ਼ੀ ਲੈ ਜਾਣੀ ਹੈ, ਜਾਂ ਕੀ ਲੈ ਕੇ ਜਾਣਾ, ਤੇ ਉਹ ਤੁਹਾਨੂੰ ਰੈਡੀ ਮਿਲੇਗਾ. ਉਹਨਾਂ ਨੂੰ ਸੋਚਣ ਨੀ ਕਹੋ ਨਾ, ਅਸੀਂ ਕਿਉਂ ਸੋਚੀਏ, ਸੋਚ ਲਿਆ ਬਥੇਰਾ.
0: ਆਪਣੇ ਆਪ ਬੈਕਯਾਰਡ ਚ ਖੇਡਦੇ ਰਹਿੰਦੇ ਸ਼ਾਂਤੀ, ਸਾਡੇ ਉਲਟਾ ਜੇ ਬਹੁਤ ਜਿਆਦਾ ਸ਼ਾਂਤੀ ਹੈ ਫਿਰ ਚੈੱਕ ਕਰਨਾ ਪੈਂਦਾ ਕਿ ਕੁਛ ਕੀ
1: ਚੱਲਦਾ. ਵੱਡੇ ਹੋ ਗਏ ਨਾ,
0: ਵੱਡੇ ਹੋ ਗਏ ਨਾ, ਛੋਟੇ ਬੱਚੇ ਦਾ ਹੈ ਕਿ ਇੰਨੀ ਸ਼ਾਂਤੀ ਹੈ, ਕੁਛ ਨਾ ਕੁਛ ਤੇ
1: ਕੋਈ ਨਾ ਕੋਈ ਤੇ ਜ਼ਰੂਰ ਫਿੱਸੀ ਚੱਲ ਰਿਹਾ ਹੋਗਾ ਕੁਛ ਨਾ
0: ਕੁਛ. ਵੇਖ ਲਓ ਇਸ ਤੋਂ ਪਹਿਲਾਂ,
1: ਇਸ ਤੋਂ ਪਹਿਲਾਂ ਕਿ ਜ਼ੋਰ ਦੀ ਆਵਾਜ਼ ਆਵੇ ਕੋਈ.
0: ਅੱਛਾ, ਕੁਛ ਡਿੱਗ ਵੀ ਜਾਂਦਾ, ਕੁਛ ਕਰ ਦਿੰਦੇ ਨਾ, ਤੇ ਛੋਟੀ ਵਾਲੀ ਕਹਿੰਦੀ ਹੈ Nothing happen. ਪੱਕਾ ਹੀ ਕੁਛ ਹੋਇਆ ਹੁੰਦਾ,
1: ਪਹਿਲਾਂ ਸੱਚੇ ਬੰਦੇ ਨਾ। ਚਲੋ ਥੈਂਕ ਯੂ ਤੁਹਾਡਾ। ਤੇ ਇੱਕ ਮੈਸੇਜ ਹੈ ਜੀ, ਕਹਿੰਦੇ ਨੇ ਕਿ ਧਨੀਆ ਕਹਿੰਦੇ ਨੇ ਕਿ ਨਹੀਂ ਉੱਗ ਰਿਹਾ ਤੇ ਬੜੀ ਸੋਈ ਸਾਹਿਬ ਕਹਿੰਦੇ ਨੇ, ਅੱਛਾ ਸੋਹੜੀ ਸਾਹਿਬ ਸੋਰੀ, ਕਹਿੰਦੇ ਨੇ ਕਿ ਕਾਫੀ ਕੋਸ਼ਿਸ਼ ਕੀਤੀ ਹੈ ਜੀ। ਵੇਖੋ ਦੋ ਚਾਰ ਚੀਜ਼ਾਂ ਹੋ ਸਕਦੀਆਂ ਨੇ ਸੋਹੜੀ ਸਾਹਿਬ। ਇੱਕ ਤੇ ਹੋ ਸਕਦਾ ਵੀ ਤੁਸੀਂ ਜਿਹੜੀ ਕੋਸ਼ਿਸ਼ ਕੀਤੀ ਹੈ ਉਹ ਬੀਜ ਹੀ ਨਾ ਸਹੀ ਹੋਵੇ, ਸੋ ਉਹ ਡਿਪੈਂਡ ਕਰਦਾ। ਕਈ ਵਾਰੀ ਨਾ ਇੱਦਾਂ ਹੁੰਦਾ ਵਾ ਕਿ ਤੁਸੀਂ ਜਿਹੜਾ ਆਪਾਂ ਬੀਜ ਗਰੋਸਰੀ ਤੋਂ ਲਿਆ ਕੇ ਆਪਾਂ ਬੀਜਦੇ ਹਾਂ ਅਤੇ ਉਹ ਹਮੇਸ਼ਾ ਫਰਟਾਈਲ ਨਹੀਂ ਹੁੰਦਾ। ਉਹਦੇ ਵਿੱਚ ਚੱਕਰ ਇਹ ਹੁੰਦਾ ਵਾ ਵੀ ਕੁਛ ਇੱਕ ਜਿਹੜੇ ਇੱਥੇ ਐਕਸਪੋਰਟ ਹੁੰਦੇ ਜਿਹੜੇ ਦਾਣੇਦਾਰ ਮਸਾਲੇ ਨੇ ਨਾ, ਜਿਨ੍ਹਾਂ ਦੇ ਵਿੱਚੋਂ ਕੋਈ ਧਨੀਆ ਵੀ ਇੱਕ ਹੋ ਗਿਆ, ਅਤੇ ਉਹਨਾਂ ਨੂੰ ਜਿਹੜੇ ਵੀ ਬੀਜ ਨੁਮਾ ਨੇ ਉਹਨਾਂ ਨੂੰ ਸਾਰਿਆਂ ਨੂੰ ਤਾਂ ਨਹੀਂ ਪਰ ਕਈ ਜਿਹੜੀਆਂ ਉਹ ਹੁੰਦੀਆਂ ਨੇ ਤੁਹਾਡੀਆਂ ਸ਼ਿਪਮੈਂਟਸ ਉਹਨਾਂ ਨੂੰ ਇੱਕ ਪ੍ਰੋਸੈਸ ਦੇ ਵਿੱਚੋਂ ਲੰਘਾਉਂਦੇ ਆ ਅਤੇ ਉਹਦੇ ਨਾਲ ਉਹਦਾ ਜਿਹੜਾ ਉਹ ਫਰਟਾਈਲ ਨਹੀਂ ਰਹਿੰਦਾ, ਉਹ ਫਰਟਾਈਲ ਕਹਾਂਗੇ ਜਾਂ ਜੋ ਵੀ ਵਟ ਐਵਰ ਵੀ ਉਹ ਉੱਗਦੇ ਨੀਗਾ, ਉਹ ਬੀਜ ਤੁਹਾਡੇ ਜਿਹੜੇ ਆ ਉਹ ਉੱਗਦੇ ਨੀਗੇ ਫਿਰ ਉਹ, ਅਤੇ ਉਹ ਕਿਉਂਕਿ ਉਹਦੇ ਉਹ ਜਿਹੜਾ ਲੰਘਾਉਂਦੇ ਨੇ ਉਹ ਜਰਮਸ ਵਗੈਰਾ ਸਾੜਨ ਦੇ ਲਈ ਉਹ ਉਹਦੇ ਵਿੱਚ ਇੱਕ ਸਰਟਨ ਅਮਾਊਂਟ ਆਫ ਹੀਟ ਦੇ ਥਾਣੀ ਉਹਨੂੰ ਲੰਘਾਉਂਦੇ ਆ। ਸੋ ਇਸ ਕਰਕੇ ਇੱਕ ਤਾਂ ਉਹ ਰੀਜ਼ਨ ਹੋ ਸਕਦਾ ਕਿ ਤੁਸੀਂ ਜਿਹੜੇ ਬੀਜ ਲਿਆ ਰਹੇ ਹੋ ਉਹ ਬੀਜ ਤੁਹਾਡੇ ਉਹ ਵਾਲੇ ਤੁਸੀਂ ਵਰਤਣ ਦੀ ਕੋਸ਼ਿਸ਼ ਕਰੋ। ਹਾਂ ਸਾਰੇ ਨਹੀਂ ਇੱਦਾਂ ਹੁੰਦੇ, ਤੁਸੀਂ ਜਿਹੜੇ ਵੀ ਆਪਾਂ ਲੈਂਦੇ ਹਾਂ ਅਲੱਗ ਅਲੱਗ ਟਾਈਮਿੰਗ ਦੇ ਉੱਤੇ, ਮੈਂ ਵੀ ਰਿਲਾਈਜ਼ ਕੀਤਾ ਕਈ ਵਾਰੀ ਉਹ ਬੜੇ ਸੋਹਣੇ ਉੱਗ ਪੈਂਦੇ ਆ ਅਤੇ ਕਈ ਵਾਰੀ ਉਹ ਨਹੀਂ ਉੱਗਦੇ। ਸੋ ਉਹਨਾਂ ਦੇ ਰੰਗ ਤੋਂ ਹੀ ਪਤਾ ਲੱਗ ਜਾਂਦਾ, ਉਹਨਾਂ ਦਾ ਰੰਗ ਨਾ ਥੋੜ੍ਹਾ ਜਿਹਾ ਗਾੜਾ ਹੋਇਆ ਹੁੰਦਾ ਜਿੰਨਾ ਕੁ ਮੈਂ ਹਿਸਾਬ ਕਿਤਾਬ ਲਾਇਆ, ਅਤੇ ਜਿਹੜੇ ਦੂਜੇ ਹੁੰਦੇ ਉਹ ਵਾਈਟ ਹੁੰਦੇ, ਚਿੱਟੇ ਤੁਹਾਨੂੰ ਰੋਹ ਜੇ ਦਿਖਦੇ ਹੋ। ਅੱਛਾ ਦੂਸਰੀ ਚੀਜ਼ ਜੇ ਤੁਸੀਂ ਹੁਣੇ ਵੀ ਟਰਾਈ ਕਰ ਲਿਆ ਅਤੇ ਫਿਰ ਤੁਹਾਡਾ ਜਿਹੜਾ ਧਨੀਆ ਦੇ ਬੀਜ ਸਾਨੂੰ ਮਿਲਦੇ ਆ ਨਾ ਉਹ ਤੁਹਾਨੂੰ ਥੋੜ੍ਹੇ ਜਿਹੇ ਮਹਿੰਗੇ ਮਿਲਣਗੇ ਬਨਿੰਗ ਤੋਂ ਮਿਲ ਜਾਂਦੇ ਆ, ਜਾਂ ਫਿਰ ਤੁਹਾਨੂੰ ਉੱਦਾਂ ਔਨਲਾਈਨ ਕਈ ਸ਼ੋਪਸ ਨੇ ਉੱਥੋਂ ਤੁਹਾਨੂੰ ਮਿਲ ਜਾਂਦੇ ਆ, ਅਤੇ ਜਾਂ ਫਿਰ ਤੁਹਾਡੇ ਆਸ ਪਾਸ ਜਿਨ੍ਹਾਂ ਨੇ ਵੀ ਕਿਸੇ ਨੇ ਧਨੀਆ ਬੀਜਿਆ ਉਹ ਇੱਕ ਵਾਰੀ ਕਿਸੇ ਨੇ ਬੀਜਿਆ ਅਤੇ ਅਥਾਹ ਬੀਜ ਹੋ ਜਾਂਦੇ ਆ, ਉਹ ਤੁਸੀਂ ਜਿੰਨੇ ਮਰਜ਼ੀ ਤੁਸੀਂ ਲੈ ਲਓ। ਜੇ ਤਾਂ ਇੱਥੇ ਲਾਗੇ ਬੰਨੇ ਕਿਤੇ ਰਹਿੰਦੇ ਹੋ ਤਾਂ ਮੈਂ ਤੁਹਾਨੂੰ ਇੱਥੋਂ ਰੇਡੀਓ ਥੋੜ੍ਹੇ ਜਿਹੇ ਦੇ ਦੂੰਗਾ, ਅਤੇ ਉਹ ਬੀਜ ਤੁਸੀਂ ਬੀਜ ਸਕਦੇ ਹੋ। ਹੁਣ ਦੂਸਰੀ ਗੱਲ ਆ ਜਾਂਦੀ ਉਹਨੂੰ ਬੀਜਣ ਦਾ ਤਰੀਕਾ, ਆਈ ਅਜ਼ੂਮ ਵੀ ਮੋਟਾ ਮੋਟਾ ਜਿਹਾ ਤੁਹਾਨੂੰ ਪਤਾ ਹੀ ਹੋਊਗਾ, ਪਰ ਇਹਦਾ ਜਿਹੜਾ ਸਭ ਤੋਂ ਸੌਖਾ ਤਰੀਕਾ ਜਿਹੜਾ ਮੈਨੂੰ ਲੱਗਾ ਸੀ, ਮੈਂ ਅੱਗੇ ਵੀ ਕਈ ਵਾਰੀ ਦੱਸਿਆ ਵਾ ਰੇਡੀਓ ਦੇ ਉੱਤੇ, ਉਹਦੇ 'ਚ ਕੋਈ ਇੱਕ ਤਾਂ ਹੁੰਦਾ ਵੀ ਉਹਨੂੰ ਫੇਕ ਹੀ ਲਾਉਣਾ ਹੁੰਦਾ, ਦਰੜ ਫੁੱਟ ਕਰਕੇ ਲਾਉਣਾ ਹੁੰਦਾ, ਦੋ ਟੋਟੇ ਕਰਕੇ ਲਾਉਣਾ ਹੁੰਦਾ, ਅਤੇ ਇਹ ਜਿਹੜਾ ਇੱਕ ਹੋਰ ਤਰੀਕਾ ਮੈਂ ਕਿਤੇ ਵੇਖਿਆ ਸੀ ਅਤੇ ਮੈਂ ਅਜਮਾਇਆ ਹੋਇਆ ਤਰੀਕਾ ਵਾ, ਬੜਾ ਵਧੀਆ ਇਹ ਰਹਿੰਦਾ ਵਾ ਅਤੇ ਬਹੁਤ ਛੇਤੀ ਇਹਦੇ ਨਾਲ ਉੱਗਦਾ, ਤੁਹਾਨੂੰ ਇੰਤਜ਼ਾਰ ਨਹੀਂ ਕਰਨਾ ਪੈਂਦਾ। ਤੁਸੀਂ ਧਨੀਏ ਦੇ ਬੀਜ ਲਓ, ਕੋਈ ਤੋੜਨ ਦੀ ਲੋੜ ਨਹੀਂ ਆ, ਉਹਨੂੰ ਤੁਸੀਂ ਉੱਦਾਂ ਹੀ ਠੰਡੇ ਮਤਲਬ ਜੋ ਟੈਪ ਵਾਟਰ ਲੈਣਾ ਅਤੇ ਉਹਦੇ ਵਿੱਚ ਤੁਸੀਂ ਜਿੰਨੇ ਕੁ ਵੀ ਲਾਉਣੇ ਆ ਉਹਦੇ ਵਿੱਚ ਤੁਸੀਂ ਪਾਣੀ ਦੇ ਵਿੱਚ ਪਾ ਕੇ ਅਤੇ 24 ਘੰਟਿਆਂ ਦੇ ਲਈ ਫਰਿੱਜ ਦੇ ਵਿੱਚ ਰੱਖ ਦਿਉ, ਫਰੀਜ਼ਰ 'ਚ ਨਹੀਂ ਰੱਖਣਾ, ਫਰਿੱਜ ਦੇ ਵਿੱਚ ਰੱਖਣਾ ਉਹਨੂੰ, ਅਤੇ 24 ਘੰਟਿਆਂ ਦੇ ਲਈ ਉਹਨੂੰ ਉੱਥੇ ਪਿਆ ਰਹਿਣ ਦਿਉ, ਬਹੁਤਾ ਚਿਰ ਵੀ ਜ਼ਿਆਦਾ ਵੀ ਨਾ, ਇਹ ਵੀ ਮਿਣ ਕੇ ਤੁਸੀਂ 24 ਘੰਟੇ ਰੱਖਣੇ, ਦੋ ਚਾਰ ਉੱਤੇ ਥੱਲੇ ਹੋ ਸਕਦੇ ਨੇ, ਪਰ ਇਹ ਆ ਵੀ ਇਹ ਨਹੀਂ ਵੀ ਅਗਲੇ ਦਿਨ ਤੱਕ ਪਏ ਰਹਿਣ, ਜਾਂ ਉੱਥੇ ਫਿਰ ਉਹ ਘੱਟ ਜਾਂਦੀ ਉਹਦੀ, ਕਈ ਬੀਜ ਫਿਰ ਮਾਰੇ ਜਾਂਦੇ ਆ, ਅਤੇ 24 ਘੰਟੇ ਬਾਅਦ ਕੱਢ ਕੇ ਉਹਨੂੰ ਅਤੇ ਉਹ ਤੁਸੀਂ ਬੀਜ ਜਿਹੜੇ ਆ ਉਹ ਛਾਂਟ ਲਓ, ਵੱਖਰੇ ਕਰ ਲਓ, ਪਾਣੀ ਜਿਹੜਾ ਵਾ ਉਹ ਤੁਸੀਂ ਸੁੱਟਣ ਦੀ ਬਜਾਏ ਉਹ ਵੀ ਪਾ ਦਿਉ ਕਿਸੇ ਗਮਲੇ ਗੁਮਲੇ 'ਚ, ਅਤੇ ਮਿੱਟੀ ਆਪਣੇ ਗਾਰਡਨ ਦੀ ਲੈ ਲਓ ਤੁਸੀਂ, ਕਿਉਂਕਿ ਉਹ ਗਿੱਲੇ ਗਿੱਲੇ ਹੁੰਦੇ ਆ, ਅਤੇ ਜੇ ਤੁਸੀਂ ਇੱਦਾਂ ਹੀ ਉਹਨਾਂ ਨੂੰ ਬੀਜਣ ਦੀ ਕੋਸ਼ਿਸ਼ ਕਰੋ ਤਾਂ ਉਹ ਕਿੰਨੇ ਕਿੰਨੇ ਬੀਜ ਇੱਕ ਥਾਂ ਦੇ ਉੱਤੇ ਅਤੇ ਉਹ ਵਿਰਲੇ ਵਿਰਲੇ ਨਹੀਂ ਹੁੰਦੇ। ਸੋ ਸੁੱਕੀ ਜਿਹੀ ਮਿੱਟੀ ਫੜੋ ਆਪਣੇ ਗਾਰਡਨ ਦੀ, ਜਾਂ ਤੁਸੀਂ ਬਾਹਰੋਂ ਜੇ ਲਿਆਂਦੀ ਆ ਅਤੇ ਉਹ ਤੁਸੀਂ ਫੜੋ ਕੰਪੋਸਟ, ਅਤੇ ਉਹ ਤੁਸੀਂ ਸੁੱਕੀ ਮਿੱਟੀ ਦੇ ਵਿੱਚ ਉਹਨੂੰ ਬੀਜਾਂ ਨੂੰ ਰਲਾ ਦਿਉ, ਮੱਸ ਲਓ, ਬਹੁਤ ਜ਼ਿਆਦਾ ਮਿੱਟੀ ਵੀ ਨਾ ਲਿਓ, ਉੱਨੀ ਕੁ ਲਿਓ ਜਿੰਨੀ ਕੁ ਦੇ ਵਿੱਚ ਉਹ ਮਤਲਬ ਤੁਹਾਡੇ ਬੀਜ ਜਿਹੜੇ ਨੇ ਉਹ ਮਿਕਸ ਜੇ ਹੋ ਜਾਣ, ਮਤਲਬ ਇਕੱਠੇ ਇਕੱਠੇ ਜੇ ਨਾ ਰਹਿਣ ਅਤੇ ਉਹ ਜਿਹੜਾ ਤੁਹਾਡਾ ਉਹ ਮਿਸ਼ਰਣ ਬਣਨਾ ਵਾ ਬੀਜਾਂ ਦਾ, ਉਹ ਫਿਰ ਤੁਸੀਂ ਬੀਜ ਦਿਉ, ਉਹਦੀ ਮਿੱਟੀ ਸਮੇਤ ਹੀ ਚੁਟਕੀਆਂ ਭਰ ਭਰ ਕੇ ਤੁਸੀਂ ਬੀਜਣੇ। ਹੁਣ ਬੀਜਣ ਦਾ ਵੀ ਇੱਕ ਹੋਰ ਇਹਦਾ ਟੈਕਟ ਹੁੰਦਾ ਵਾ ਧਨੀਏ ਦਾ, ਨਹੀਂ ਤਾਂ ਫਿਰ ਇਹ ਮਾਰਿਆ ਜਾਂਦਾ, ਇਹਦੀ ਤੁਸੀਂ ਵੱਟ ਬਣਾਉਣੀ ਆ, ਜਿਹੜੇ ਵੱਟ ਨਹੀਂ ਸਮਝਦੇ ਉਹਦਾ ਮਤਲਬ ਇਹ ਆ ਕਿ ਥੋੜ੍ਹੀ ਜਿਹੀ ਉੱਚਾ ਕਰਨਾ ਵਾ ਤੁਸੀਂ ਬਾਕੀ ਆਪਣੇ ਗਾਰਡਨ ਦੇ ਨਾਲੋਂ, ਇੱਕ ਜਿਹੜੀ ਲਾਈਨ ਤੁਸੀਂ ਉੱਚੀ ਕਰਨੀ ਆ ਥੋੜ੍ਹੀ ਜਿਹੀ, ਐਟਲੀਸਟ ਤੁਹਾਡੀ ਜਿਹੜੀ ਚੱਪਕ ਤੁਸੀਂ ਚਾਰ ਕੁੰਗਲਾਂ ਜਿਹੜੀ ਆ ਉੱਚੀ ਕਰ ਲਓ, ਬਾਕੀ ਜ਼ਮੀਨ ਦੇ ਨਾਲੋਂ ਥੋੜ੍ਹੀ ਜਿਹੀ ਉੱਚੀ ਕਰ ਲਓ, ਅਤੇ ਉਹਦੇ ਉੱਤੇ ਉੱਤੇ ਤੁਸੀਂ ਇਹਨੂੰ ਬੀਜਣਾ, ਬਿਲਕੁਲ ਟਿਪ 'ਤੇ ਵੀ ਨਾ ਬੀਜੋ ਤੁਸੀਂ, ਭਾਵੇਂ ਥੋੜ੍ਹਾ ਜਿਹਾ ਥੱਲੇ ਨੂੰ ਕਰਕੇ ਜਿੱਦਾਂ ਤੁਸੀਂ ਇੱਕ ਵੱਟ ਬਣਾ ਲਈ ਉਹਨੂੰ ਥਾਪੜ ਲਓ, ਅਤੇ ਉਹਦੇ ਤੋਂ ਦੋ ਕੁੰਗਲਾਂ ਛੱਡ ਕੇ ਜਾਂ ਉਂਗਲ ਛੱਡ ਕੇ ਅਤੇ ਮਤਲਬ ਉਤਲੀ ਜਿਹੜੀ ਟਿਪ ਆ ਉਹਦੇ 'ਤੇ ਲਾਉਣ ਦੀ ਬਜਾਏ ਸੱਜੇ ਖੱਬੇ ਜੇ ਇਹਨੂੰ ਥੋੜ੍ਹਾ ਥੋੜ੍ਹਾ ਜਿਹੜਾ ਦੋ ਦੋ ਇੰਚ ਦਾ ਡਿਫਰੈਂਸ ਛੱਡ ਕੇ ਅਤੇ ਉਹ ਚੁਟਕੀਆਂ ਜਿਹੜੀਆਂ ਨੇ ਉਹਨਾਂ ਦੇ ਨਾਲ ਚੁੰਮੜੀਆਂ ਪੂਰੀ ਪੂਰੀਆਂ ਤੁਸੀਂ ਜਿਹੜੀਆਂ ਮਿੱਟੀ ਦੇ ਸਮੇਤ ਹੀ ਭਰ ਕੇ ਅਤੇ ਉਹ ਤੁਸੀਂ ਕਰ ਦਿਉ ਅਤੇ ਉੱਤੇ ਹਲਕੀ ਹਲਕੀ ਜਿਹੀ ਉਹਦੇ ਤੁਸੀਂ ਮਿੱਟੀ ਪਾ ਕੇ ਹੁਣ ਨੈਕਸਟ ਜਿਹੜਾ ਸਟੈਪ ਆ ਉਹ ਵੀ ਕਾਫੀ ਇੰਪੋਰਟੈਂਟ ਹੈ ਵੀ ਇਹਦੇ ਉੱਤੇ ਸਿੱਧਾ ਪਾਣੀ ਨਹੀਂ ਪਾਉਣਾ ਇਸ ਵੱਟ ਦੇ ਉੱਤੇ ਵੀ ਤੁਸੀਂ ਉਸ ਤੋਂ ਬਾਅਦ 'ਚ ਬੀਜਤਾ ਅਤੇ ਉਸ ਤੋਂ ਬਾਅਦ ਤੁਸੀਂ ਲਓ ਸਪਰਿੰਕਲ ਕਰ ਦਿਉ ਉੱਤੇ ਪਾਣੀ ਉਹ ਬੀਜ ਜਿਹੜੇ ਸਾਰੇ ਥੱਲੇ 'ਚ ਹੋ ਜਾਣੇ ਫਿਰ ਸੋ ਤੁਸੀਂ ਇਹ ਜਿਹੜੀ ਵੱਟ ਬਣਾਈ ਆ ਇਹਦੇ ਸੱਜੇ ਖੱਬੇ ਸਿਰਫ ਪਾਣੀ ਪਾਉਣਾ ਵਾ ਆਈਡੀਆ ਇਹ ਆ ਕਿ ਜਿਹੜਾ ਪਾਣੀ ਆ ਉਹ ਸਿਰਫ ਉਹਦੀ ਸਿੱਲ ਪਹੁੰਚਣੀ ਚਾਹੀਦੀ ਆ ਉਹ ਰੇਸ ਪਾਣੀ ਪਹੁੰਚਣੀ ਚਾਹੀਦੀ ਆ ਪਾਣੀ ਦੀ ਯਾਨੀ ਕਿ ਥੱਲੇ ਤੁਸੀਂ ਪਾਣੀ ਪਾਓਗੇ ਉਹ ਹੌਲੀ ਹੌਲੀ ਰਿਸ ਕੇ ਜਿਹੜਾ ਪਾਣੀ ਉੱਤੇ ਤੱਕ ਪਹੁੰਚੂਗਾ ਜੇ ਸਿੱਧਾ ਹੀ ਵੱਟ 'ਤੇ ਪਾਓਗੇ ਤਾਂ ਵੱਟ ਜਿਹੜੀ ਖੁਰ ਜਾਣੀ ਹੈ ਮਿੱਟੀ ਕਿ ਇੱਥੇ ਉੱਦਾਂ ਦੀ ਹੈ ਅਤੇ ਉਹ ਤੁਹਾਡਾ ਜਿਹੜਾ ਬੀਜ ਆ ਉਹ ਫਿਰ ਥੱਲੇ ਆ ਜਾਣਾ ਉਹਦੇ ਨਾਲ ਕੀ ਪੈਦਾਵਾਰ ਘੱਟ ਜਾਂਦੀ ਹੈ ਅਤੇ ਬਾਅਦ 'ਚ ਤੋੜਨਾ ਤਾੜਨਾ ਵੀ ਔਖਾ ਹੁੰਦਾ ਸੋ ਧਨੀਏ ਦਾ ਇੱਕ ਸਿੱਧਾ ਸਿੱਧਾ ਜਿਹਾ ਫਾਰਮੂਲਾ ਇਹ ਵੀ ਹੁੰਦਾ ਵੀ ਇਹਦੇ ਉੱਤੇ ਸਿੱਧਾ ਪਾਣੀ ਨਾ ਪਾਓ ਅੰਟੇ ਲਾਉਣ ਲੈਸ ਜਦੋਂ ਤੱਕ ਇਹ ਉੱਗ ਨਹੀਂ ਪੈਂਦਾ ਉਸ ਤੋਂ ਬਾਅਦ ਵੀ ਅਗਲ 'ਤੇ ਅਵੋਇਡ ਕਰੋ ਉਹਦੀਆਂ ਜੜ੍ਹਾਂ ਨੰਗੀਆਂ ਹੋ ਜਾਂਦੀਆਂ ਸੋ ਇਹਨੂੰ ਤੁਸੀਂ ਧਨੀਏ ਨੂੰ ਸਿਰਫ ਸਿੱਲ ਦੇ ਵਿੱਚ ਉਗਾਉਣਾ ਹੁੰਦਾ ਵਾ ਇਹਨੂੰ ਤੁਸੀਂ ਪਾਣੀ ਸਿੱਧਾ ਨਹੀਂ ਪਾਉਣਾ ਹੁੰਦਾ ਸੋ ਜੇਕਰ ਤੁਸੀਂ ਇਹਨੂੰ ਮੇਨਟੇਨ ਰੱਖੋਗੇ ਇਸ ਸਿੱਲ ਨੂੰ ਅਤੇ ਇਸ ਤਰੀਕੇ ਦੇ ਨਾਲ ਜੇ ਤੁਸੀਂ ਬੀਜੋਗੇ ਧਨੀਆ ਅਤੇ ਤੁਸੀਂ ਵੇਖੋਗੇ ਵੀ ਤੁਹਾਡਾ ਦੋਵਾਂ ਦਿਨਾਂ 'ਚ ਨਿਕਲਾਉਣਾ ਅਦਰਵਾਈਜ਼ ਤੁਹਾਨੂੰ ਕਈ ਵਾਰੀ ਚੇਤਾ ਭੁੱਲ ਜਾਂਦਾ ਬੀਜੇ ਦਾ ਉਦੋਂ ਜਾ ਕੇ ਨਿਕਲਦਾ ਵਾ ਕਿਉਂਕਿ ਉਹ ਬੀ ਕਿੰਨੇ ਚਿਰ ਬਾਅਦ ਜਾ ਕੇ ਅਤੇ ਉਹ ਪੁੰਗਰਦੇ ਨੇ ਕਿੰਨਾ ਉਹਨਾਂ ਨੂੰ ਪਾਣੀ ਚਾਹੀਦਾ ਸੋ ਇਸ ਤਰੀਕੇ ਦੇ ਨਾਲ ਬੀਜ ਕੇ ਵੇਖਿਓ ਅਤੇ ਜਿਹੜਾ ਤੁਸੀਂ ਲੈਣਾ ਵਾ ਬੀਜ ਉਹ ਤੁਹਾਡਾ ਠੀਕ ਹੋਵੇ ਅਤੇ ਧੰਨਵਾਦ ਤੁਹਾਡਾ ਮਿਹਰਬਾਨੀ ਅਤੇ ਟੂਡੇ ਕਹਿੰਦੇ ਕਿ ਡਿਨਰ ਕੱਦੂ ਦੇ ਕੋਫਤੇ ਵਿਦਆਊਟ ਫਰਾਈ ਪੁਟਿੰਗ ਇਨ ਓਵਨ ਤੜਕਾ ਮੇਕ ਈਵਨਿੰਗ ਅੱਛਾ ਕੋਫਤੇ ਕਹਿੰਦੇ ਬਣਾਉਣੇ ਰੱਖ ਦਿੱਤੇ ਨੇ ਕਰਮ ਜੀ ਅਤੇ ਈਵਨਿੰਗ ਨੂੰ ਕਹਿੰਦੇ ਕਿ ਤੜਕਾ ਲਾਵਾਂਗੇ
0: ਮੀਲ ਪ੍ਰੈਪ ਹੋ ਗਈ
1: ਧੰਨਵਾਦ ਜੀ ਤੁਹਾਡਾ ਅਤੇ ਆਪਣਾ ਪ੍ਰਵੀਨ ਜੀ ਕਹਿੰਦੇ ਨੇ ਕਿ ਹਿਊਮਨ ਡੀ ਐੱਨ ਏ ਆਲਸੋ ਮੈਚਡ ਵਿਦ ਬਨਾਨਾ ਵੇਖੋ ਇਹ ਰੀਲਾਂ ਰੂਲਾਂ ਦੇ ਉੱਤੇ ਆਪਾਂ ਕਾਫੀ ਕੁਛ ਸੁਣਦੇ ਹਾਂ ਖੁਰਾਣਾ ਸਾਹਿਬ ਇੱਦਾਂ ਦਾ ਮਤਲਬ ਇਹ ਚੀਜ਼ ਜਿਹੜੀ ਆ ਇਹ ਮੈਂ ਥੋੜ੍ਹਾ ਜਿਹਾ ਡਿਟੇਲ 'ਚ ਗਿਆ ਹਾਂ ਇਹਦਾ 'ਚ ਮਤਲਬ ਹੈਗਾ ਇੱਕ ਪਾਰਟ ਜਿਹੜਾ ਵਾ ਉਹ ਸਹੀ ਆ ਪਰ ਜੇ ਉਸ ਤੋਂ ਅੱਗੇ ਕਈ ਜਣੇ ਜਿਹੜੇ ਲੈ ਜਾਂਦੇ ਆ ਫਿਰ ਕਹੋਗੇ ਤਾਂ ਆਪਾਂ ਡਿਟੇਲ 'ਚ ਕਿਸੇ ਦਿਨ ਚੱਲ ਜਾਂਗੇ ਪਰ ਜਿਹੜੇ ਜਣੇ ਅੱਗੇ ਲੈ ਜਾਂਦੇ ਆ ਇਹਨੂੰ ਇਸ ਚੀਜ਼ ਨੂੰ ਉਹ ਬਿਲਕੁਲ ਨਜਾਇਜ਼ ਆ ਸੋ ਇੱਦਾਂ ਦਾ ਕੁਛ ਨਹੀਂ ਆ ਕੇਲਾ ਕੇਲਾ ਹੀ ਆ ਬੰਦਾ ਬੰਦਾ ਹੀ ਆ ਅਤੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਅੰਗੂਰ ਓਕੇ ਜਿਹੜਾ ਮੈਨੂੰ ਲੱਗਦਾ ਆਪਾਂ ਯੂਨਿਟੀ ਵਾਲੀ ਗੱਲ ਕੀਤੀ ਸੀ ਹੈ ਨਾ ਅਤੇ ਜਸਵੀਰ ਕੌਰ ਜੀ ਕਹਿੰਦੇ ਨੇ ਕਿ ਆਂਸਰ ਇਜ਼ ਅਨਾਰ ਓਕੇ ਅਤੇ ਚਲੋ ਆਪਾਂ ਹੋਰ ਵੀ ਆਂਸਰ ਆਪਾਂ ਵੇਖ ਲੈਂਦੇ ਹਾਂ ਇੱਕ ਦੋ ਬਨਾਨੇ ਵੀ ਆਏ ਸੀ ਆਂਸਰ ਅਤੇ ਉਹ ਵੀ ਆਪਾਂ
0: ਕੱਲਾ ਕੇਲਾ ਕੌਣ ਖਰੀਦ ਕੇ ਲੈ ਕੇ ਆਉਂਦਾ ਗੁੱਛੇ ਤੇ ਲੈ ਕੇ ਆਉਂਦੇ ਐਟਲੀਸਟ ਅੰਗੂਰ ਵੀ ਵਾਕਈ
1: ਨਹੀਂ ਗੁੱਛੇ ਤੇ ਹੋਰ ਬੜੇ ਆਉਂਦੇ ਨੇ ਗੁੱਛਿਆਂ ਦੇ ਵਿੱਚ ਤੇ ਆਹ ਦੱਸ ਹੀ ਦਿੱਤੇ ਇਹਨਾਂ ਨੇ ਗੁੱਛਿਆਂ ਦੇ ਵਿੱਚ ਕਿਹੜੇ ਕਿਹੜੇ ਆਉਂਦੇ ਵੈਸੇ ਕੇਲੇ ਦੀ ਵਿਸ਼ੇਸ਼ਤਾ ਇੱਕ ਇਹ ਜ਼ਰੂਰ ਮੰਨਣੀ ਪਊਗੀ ਵੀ ਕੇਲਿਆਂ ਦੇ ਵਿੱਚ ਨਾ ਸਲਾਹ ਮਸ਼ਵਰਾ ਬਹੁਤ ਹੈ ਕੇਲੇ ਸਿਰ ਜੋੜ ਕੇ ਬਹੁਤ ਬਹਿੰਦੇ ਆ ਜਿੱਦਾਂ ਕਹਿੰਦੇ ਵੀ ਆਓ ਆਓ ਭਾਅ ਜੀ ਕਿਤੇ ਸਿਰ ਜੋੜ ਕੇ ਬਵਾਂਗੇ ਕਰਾਂਗੇ ਸਲਾਹ ਅਤੇ ਕੇਲਿਆਂ ਦੇ ਵਿੱਚ ਇਹ ਬਹੁਤ ਆ ਮਤਲਬ ਸਲਾਹ ਮਸ਼ਵਰਾ ਬਹੁਤ ਕਰਕੇ ਚੱਲਦੇ ਕੇਲੇ ਅਤੇ ਧੰਨਵਾਦ ਸਹਿਮੀ ਜੀ ਕਹਿੰਦੇ ਕਿ ਗੁੱਡ ਮੋਰਨਿੰਗ ਅੱਛਾ ਜੀ ਠੀਕ ਹੈ ਜੀ ਆਪਾਂ ਅੱਗੇ ਚੱਲ ਕੇ ਕਰਾਂਗੇ ਅਨਾਊਂਸ ਅਤੇ ਰੂਬੀ ਭੈਣ ਜੀ ਹੁਣ ਤੁਸੀਂ ਕਰ ਲਿਓ ਅਤੇ ਮਾਫ਼ੀ ਚਾਹੁੰਦਾ ਵਾਂ ਅਤੇ ਜਦੋਂ ਚੱਲ ਰਹੀ ਹੁੰਦੀ ਗੱਲਬਾਤ ਉਦੋਂ ਥੋੜ੍ਹਾ ਜਿਹਾ ਤੁਸੀਂ ਅਵੋਇਡ ਹੀ ਕਰ ਲਿਆ ਕਰੋ ਹਾਂਜੀ ਨੀਤੂ ਜੀ ਤੁਸੀਂ ਕਿੱਦਾਂ ਬੱਚਿਆਂ ਦੀ ਦੇਖਭਾਲ ਕਰਦੇ ਹੋ ਛੁੱਟੀਆਂ ਦੇ ਵਿੱਚ ਕੀ ਬਣਾ ਕੇ ਦਿੰਦੇ ਹੋ ਕੀ ਪਕਾ ਕੇ ਦਿੰਦੇ ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ
3: ਠੀਕ ਹੈ
1: ਓਕੇ ਤੁਸੀਂ ਤੇ ਬੜਾ ਸੋਹਣਾ ਬੋਲਦੇ ਹੋ ਤੇ ਸਾਡੇ ਨਾਲ ਤੇ ਗੱਲ ਹੀ ਨਹੀਂ ਕਰਦੇ ਤੁਸੀਂ ਛੁੱਟੀਆਂ ਚ ਕਰਿਆ ਕਰੋਗੇ ਓਕੇ ਓਦਾਂ ਬਿਜ਼ੀ ਰਹਿੰਦੇ ਤੁਸੀਂ ਬਿਜ਼ੀ ਹੁੰਦੇ ਹੋ ਸਮਝ ਤੇ ਸਾਰੀ ਲੱਗ ਰਹੀ ਹੈ ਤੈਨੂੰ ਅੱਛਾ ਅੱਛਾ ਹਾਂ ਨਹੀਂ ਉਹ ਤੇ ਸਾਨੂੰ ਪਤਾ ਲੱਗ ਹੀ ਗਿਆ ਵਾ ਹਾਂਜੀ ਸੁਣਾਓ ਸੁਣਾਓ
3: ਮਾਮਾ ਕੀ ਰੋਟੀ ਗੋਲ ਗੋਲ ਪਾਪਾ ਕੇ ਬਾਸ ਗੋਲ ਗੋਲ ਦਾਦੀ ਕੀ ਚਸ਼ਮਾ ਗੋਲ ਗੋਲ ਸਾਰੀ ਦੁਨੀਆ ਦਾਦੀ ਕੀ ਮਿਲਦੀ ਆ ਗੋਲ ਗੋਲ ਸਾਰੀ ਦੁਨੀਆ ਗੋਲ ਮਟੋਲ
1: ਓ ਕੀ ਕਿਹਾ ਮਮਾ ਗੋਲ ਮਟੋਲ ਕੀ ਕਿਹਾ ਲਾਸਟ ਵਿੱਚ ਕੀ ਕਿਹਾ ਸਾਰੀ ਦੁਨੀਆ ਓਕੇ ਓਕੇ ਓਕੇ ਓਕੇ ਹੋ
0: ਮੰਮਾ ਥੋੜੀ ਨਾ
1: ਸਾਰੀ ਦੁਨੀਆ ਗੋਲ ਮਟੋਲ ਕਰਤੀ ਕੁੜੀ ਨੇ। ਥੈਂਕ ਯੂ ਰੋਹਾਨੀ, ਤੇ ਬਹੁਤ ਸੋਹਣਾ, ਬਹੁਤ ਸੋਹਣਾ ਸੁਣਾਇਆ ਤੁਸੀਂ ਤੇ।
3: ਮੰਮਾ ਵੀ ਆ ਗਏ ਗੋਲ ਮਟੋਲ।
1: ਅੱਛਾ ਮੰਮਾ ਵੀ ਆ ਗਏ ਗੋਲ ਮਟੋਲ, ਓਕੇ ਚਲ ਥੈਂਕ ਯੂ।
0: ਥੈਂਕ ਯੂ।
3: ਛੁੱਟੀਆਂ
1: ਤੇ ਛੁੱਟੀਆਂ ਹੋ ਗਿਆ ਤੁਹਾਨੂੰ?
3: ਹਾਂਜੀ, ਮੈਂ ਅੱਜ ਆਈ ਥਿੰਕ ਮੰਡੇ ਹੈ ਤੇ ਅੱਜ ਸਟਾਰਟ ਹੋਈ ਹੈ ਛੁੱਟੀਆਂ।
0: ਓਕੇ,
3: ਵੈਸੇ ਵੈਸੇ ਤਾਂ ਫਰਾਈਡੇ ਨੂੰ ਸਟਾਰਟ ਹੋਈਆਂ ਸੀਗੀਆਂ, ਬਟ ਰੀਅਲ ਵਾਲੀਆਂ ਛੁੱਟੀਆਂ ਹੁਣੇ ਸਟਾਰਟ ਹੋਈਆਂ।
1: ਓਕੇ ਓਕੇ ਓਕੇ, ਗੁੱਡ। ਤੇ ਕੀ ਕਰਦੇ ਹੁੰਦੇ ਹੋ ਫਿਰ ਛੁੱਟੀਆਂ 'ਚ?
3: ਮੈਂ ਛੁੱਟੀਆਂ 'ਚ ਕਲਰਿੰਗ ਕਰਦਾ ਤੇ ਮੈਂ ਟੀਵੀ ਦੇਖਦਾ, ਮੈਂ ਮੇਰੀ ਹੈਲਪ ਕਰਦਾ ਤੇ ਮੈਂ ਸਟੱਡੀ ਕਰਦਾ ਤੇ ਮੈਂ ਕਬੱਡੀ
1: ਖੇਡਦਾ ਖੇਡਦੇ ਹੋ?
3: ਮੈਂ ਪਪਾ ਨਾਲ ਖੇਡਦਾ, ਅਪ ਟੂ 5 ਰਾਊਂਡ ਹੁੰਦੇ ਆ, ਜਿਹੜਾ ਜਿਹੜਾ ਵਿਨ ਕਰ ਲਿਆ ਉਹਨੂੰ ਇੱਕ ਨਾ ਗੋਲਡ ਪਪਾ ਕੋਇਨ ਲੈ ਕੇ ਆਇਆ, ਉਹਨੂੰ ਉਹ ਮਿਲੂਗਾ।
1: ਵਾਹ, ਤੇ ਤੁਹਾਨੂੰ ਛੁੱਟੀਆਂ 'ਚ ਸਭ ਤੋਂ ਵੱਧ ਕੀ ਪਸੰਦ ਖਾਣਾ?
3: ਮੈਨੂੰ ਪਸੰਦ ਖਾਣਾ ਫਰੂਟ 'ਚ
1: ਕੁਛ ਵੀ,
3: ਬਨਾਨਾ ਕੇਕ।
1: ਓਵਰਆਲ ਓਵਰਆਲ
3: ਚਾਕੂ ਲੈ ਕੇ ਉਹਦੇ ਵਿੱਚ ਨਮਕ ਪਾ ਕੇ ਸਲਾਈਡ ਕਰ ਲੈਂਦੇ ਆ ਮਿਲ ਚ, ਤੇ ਫੇਰ ਖਾਂਦੇ ਆ ਨਮਕ ਪਾ ਕੇ ਅੰਦਰ,
1: ਲੂਣ ਲਾ ਕੇ ਖਾਂਦੇ ਆ।
3: ਹਾਂਜੀ, ਚਾਂਡੋ ਵੀ ਏਦਾਂ ਹੀ ਖਾਂਦੇ ਆ
1: ਕਾਲਾ ਲੂਣ ਲਾ ਕੇ।
3: ਹਾਂਜੀ,
1: ਗੁੱਡ, ਉਹ ਯਮੀ ਹੋ ਜਾਂਦਾ। ਤੁਸੀਂ ਖਾ ਕੇ ਵੇਖਿਆ ਕਦੀ?
3: ਹਾਂਜੀ, ਮੈਂ ਇੰਡੀਆ 'ਚ ਟਰਾਈ ਕੀਤਾ ਸੀਗਾ, ਉਹਦੇ ਪਾਪਾ ਆਏ ਸੀਗੇ, ਅਸੀਂ ਨਾ ਬਾਜ਼ਾਰ ਗਏ ਸੀਗੇ ਤੇ ਨਾ ਰੇਹੜੀ ਤੇ ਗਏ ਸੀਗੇ ਤੇ ਨਾ ਉੱਥੇ ਨਾ ਇੱਕ ਨਮਕ ਸੀਗਾ ਤੇ ਉੱਥੇ ਇੱਕ ਬਨਾਨਾ ਸੀਗਾ, ਅਸੀਂ ਨਾ ਉਹਨੂੰ ਅੱਜ 10 ਰੁਪਏ ਦੇ ਤੇ, ਸਾਨੂੰ ਬੋਲਿਆ ਸੀਗਾ ਸਾਨੂੰ ਇੱਕ ਬਨਾਨਾ ਦੇ ਦੇ ਤੇ ਉੱਥੇ ਟੂ ਦੇ ਦੇ, ਠੀਕ ਹੈ, ਤੇ ਫਿਰ ਨਾ ਅਸੀਂ ਨਾ ਨਮਕ ਪਾ ਕੇ ਸਾਰੇ ਖਾ ਲਏ,
0: ਬਹੁਤ ਮਜ਼ਾ ਆਇਆ ਸੀ।
1: 10 ਰੁਪਏ ਦੇ 2 ਬਨਾਨੇ, ਵਾਹ, ਚੰਗੇ ਰਹਿ ਗਏ ਫਿਰ ਵੀ।
3: ਹਾਂਜੀ,
0: ਵਾਹ ਵਾਹ, ਗੁੱਡ ਗੁੱਡ। ਤੁਸੀਂ ਲੜਦੇ ਹੋ ਦੋਨੇ?
3: ਹਾਂਜੀ, ਰੂਹਾਨੀ ਮੈਨੂੰ ਲੜਦੀ ਹੈ ਤੇ ਫਿਰ ਮੈਂ ਕੀ ਕਰਦਾ, ਫਿਰ ਮੈਨੂੰ ਵੀ ਲੜਨਾ ਪੈਂਦਾ, ਇਸ ਕਰਕੇ ਮੈਨੂੰ ਬੋਲਣ ਵੀ ਮਾਰਦੀ
0: ਹੈ ਮਜਬੂਰੀ।
1: ਹਾਂ, ਜਦੋਂ ਉਹ ਲੜਦੀ ਤੇ ਫਿਰ ਮੈਨੂੰ ਵੀ ਲੜਨਾ ਪੈਂਦਾ,
0: ਸੈਲਫ ਡਿਫੈਂਸ।
3: ਹਾਂਜੀ,
1: ਥੈਂਕ ਯੂ।
3: ਰੂਹਾਨੀ ਦਾ ਨਾਮ ਰੂਹਾਨੀ ਨਹੀਂ, ਉਹਦਾ ਨਾਮ ਤੂਫਾਨੀ ਹੈ।
1: ਓਕੇ, ਤੁਸੀਂ ਕਹਿ ਕਹਿ ਕੇ ਕਰ ਲੈਣੀ ਹੈ ਮੈਨੂੰ ਲੱਗਦਾ। ਧੰਨਵਾਦ ਜੀ, ਥੈਂਕ ਯੂ। ਤੇ ਗੱਲਾਂ ਬਾਤਾਂ ਸਾਡੀਆਂ ਛੁੱਟੀਆਂ ਦੇ ਬਾਰੇ ਚੱਲ ਰਹੀਆਂ, ਕੀ ਤੇ ਕਿੱਦਾਂ ਤੇ ਬੱਚਿਆਂ ਦਾ ਕੀ ਕੀ ਕਰਦੇ ਹੋ?
0: ਕਈ ਸਾਰੇ ਨਾ ਇਹ ਬੈਸਟ ਟਾਈਮ ਹੁੰਦਾ ਹੈ ਜਿਹੜਾ ਡੀਕਲਟਰ ਦੀ ਗੱਲ ਕਰਦੇ ਸੀ ਨਾ ਉਹ, ਕਿਉਂਕਿ ਕਈ ਚੀਜ਼ਾਂ ਆਪਾਂ ਜਿਵੇਂ ਪਿਛਲੇ ਦਿਨੋਂ ਵੀ ਤੁਸੀਂ ਇੱਕ ਸ਼ੋਅ ਦੇ ਵਿੱਚ ਕਿਹਾ ਸੀਗਾ, ਕਈ ਚੀਜ਼ਾਂ ਦੀ ਆਪਾਂ ਨੂੰ ਲੋੜ ਨਹੀਂ ਹੁੰਦੀ ਪਰ ਆਪਾਂ ਰੱਖੀ ਜਾਂਦੇ ਹਾਂ ਕਿ ਕੰਮ ਆ ਜਾਏ ਤੇ ਇਹ ਟਾਈਮ ਬੈਸਟ ਹੁੰਦਾ। ਈਵਨ ਬੱਚਿਆਂ ਨੂੰ ਵੀ ਇੱਕ ਜਿਹੜੀ ਚੀਜ਼ ਹੁੰਦੀ ਹੈ ਕਿ ਜੇ ਤੁਹਾਨੂੰ ਨਵੀਂ ਚੀਜ਼ਾਂ ਚਾਹੀਦੀਆਂ ਤੇ ਤੁਸੀਂ ਆਪਣੇ ਪੁਰਾਣੇ ਖਿਡੌਣੇ, ਕਈ ਟੋਇਜ਼, ਕਈ ਜੈਕਟਾਂ ਹੋ ਗਈ, ਕਈ ਕੱਪੜੇ ਹੋ ਗਏ, ਇਹ ਵਾਲਾ ਟਾਈਮ ਹੈ ਕਿ ਉਹਨਾਂ ਨਾਲ ਬਹਿ ਕੇ ਉਹ ਸਮੇਟਾ ਸਮੇਟੀ ਇਸ ਟਾਈਮ ਕਰ ਲਓ, ਉਹ ਟਾਈਮ ਵੀ ਬੜਾ ਲੈ ਜਾਂਦਾ, ਪਲੱਸ ਬੱਚੇ ਵੀ ਇੰਜੋਏ ਕਰਦੇ ਉਸ ਚੀਜ਼ ਨੂੰ, ਆਰੇ ਲੱਗੇ ਰਹਿੰਦੇ, ਕਿਉਂਕਿ ਇਹ ਸਾਰੀ ਚੀਜ਼ਾਂ ਨਾਲ ਸਕਰੀਨ ਟਾਈਮ ਘੱਟ ਹੋ ਜਾਂਦਾ ਹੈ, ਕਿਉਂਕਿ ਇੱਕ ਤੁਹਾਡੀ ਸਫਾਈ ਹੋ ਗਈ, ਦੂਜਾ ਬੱਚਾ ਸਿੱਖਦਾ ਵੀ ਹੈ ਕਿ ਇਸ ਹਿਸਾਬ ਨਾਲ, ਤੇ ਪਲੱਸ ਉਹਨੂੰ ਇੱਕ ਰਿਅਲਾਈਜ਼ ਵੀ ਹੁੰਦਾ ਕਿ ਹੁਣ ਇਹ ਵਾਲੇ ਇਹ ਖੇਡ ਲਿਆ ਮੈਂ ਇਸ ਚੀਜ਼ ਨਾਲ, ਹੁਣ ਐਵੇਂ ਹੀ ਪਈ ਹੋਈ ਹੈ ਤੇ ਘਰ ਤੋਂ ਰੱਖਣੀ ਹੈ ਇਹਨੂੰ ਤੇ ਬਹੁਤ ਬੈਸਟ ਐਕਟੀਵਿਟੀ ਮੈਨੂੰ ਲੱਗਦੀ ਹੈ ਕਿ ਇਸ ਟਾਈਮ ਤੁਸੀਂ ਬਹਿ ਜਾਓ ਬੱਚਿਆਂ ਨਾਲ ਤੇ ਡਿਸਾਈਡ ਕਰ ਲਓ ਕਿਹੜੀ ਚੀਜ਼ ਰੱਖਣੀ ਹੈ ਕਿਹੜੀ ਚੀਜ਼ ਆਪਾਂ ਕੱਢਣੀ ਹੈ ਤੇ ਇੱਕ ਹੋਰ ਮੈਂ ਕੀ ਕਰਦੀ ਹਾਂ ਇੱਕ ਬੋਕਸ ਜਾਂ ਕੋਈ ਵੀ ਇੱਕ ਕੰਟੇਨਰ ਦੇ ਵਿੱਚ ਨਾ ਤੁਸੀਂ ਪਰਚੀਆਂ ਦੇ ਵਿੱਚ ਐਕਟੀਵਿਟੀਜ਼ ਲਿਖ ਲਓ ਛੋਟੇ ਬੱਚਿਆਂ ਨਾਲ ਜ਼ਿਆਦਾ ਇਹ ਮੈਨੂੰ ਲੱਗਦਾ ਫਿੱਟ ਬੈਠਦੀ ਹੈ ਅਤੇ ਉਹਦੇ ਅੰਦਰ ਜੇ ਉਹ ਕਹਿਣਗੇ ਕਿ ਬੋਰ ਹੋ ਰਿਹਾ ਅਸੀਂ ਟੀਵੀ ਵੇਖਣੀ ਹੈ ਤੁਸੀਂ ਕਹੋ ਇਹ ਐਕਟੀਵਿਟੀ ਬੋਕਸ 'ਚੋਂ ਪਰਚੀ ਕੱਢੋ ਜੋ ਵੀ ਚੀਜ਼ ਨਿਕਲੇਗੀ ਆਪਾਂ ਕਰਾਂਗੇ ਸੋ ਤੁਸੀਂ ਕਲਰਿੰਗ ਲਿਖ ਦਿਉ ਉਸ 'ਚ ਤੁਸੀਂ ਲੈਗੋ ਲਿਖ ਦਿਉ ਕੁਕਿੰਗ ਲਿਖ ਦਿਉ ਡਾਂਸਿੰਗ ਲਿਖ ਦਿਉ ਐਕਸਰਸਾਈਜ਼ ਲਿਖ ਦਿਉ ਅਤੇ ਉਹ ਬੜਾ ਬੱਚੇ ਇੰਜੋਏ ਕਰਦੇ ਕਿਉਂਕਿ ਇੱਕ ਤਾਂ ਉਹਨਾਂ ਨੂੰ ਕਰੇਜ਼ ਰਹਿੰਦਾ ਕੀ ਨਿਕਲੇਗਾ ਹੈ ਨਾ ਅਤੇ ਫਿਰ ਉਹ ਕਈ ਵਾਰੀ ਤਾਂ ਅਸੀਂ ਇੱਦਾਂ ਕਰਦੇ ਹਾਂ ਐਕਸਰਸਾਈਜ਼ ਜਾਂ ਕੁਛ ਡਾਂਸ ਜਾਂ ਕੁਛ ਸਿੰਗਿੰਗ ਦਾ ਹੁੰਦਾ ਅਤੇ ਉਹ ਕੰਪੀਟੀਸ਼ਨ ਕਰਾ ਦਿਉ ਦੋਨੇ ਬੱਚਿਆਂ ਦੇ ਵਿੱਚ
1: ਆਪ ਨਾ ਕਰੋ
0: ਆਪ ਨਾ ਕਰੋ ਕਿੱਥੇ ਦੇ ਬੱਚੇ
1: ਆਪ ਨਹੀਂ ਸ਼ਾਮਲ ਹੋਣਾ ਵਿੱਚ
0: ਕਿੱਥੇ ਦੇ ਬੱਚੇ ਨਹੀਂ ਤੁਸੀਂ ਸੌਂਗ ਪਲੇ ਕਰੋਗੇ ਨਾ ਜੱਜ ਵੀ ਤਾਂ ਜ਼ਰੂਰੀ ਹੈ ਜੱਜ ਬਣ ਜਾਓ ਬੋਰਡ ਗੇਮਸ ਡੈਫੀਨੇਟਲੀ ਵਧੀਆ ਐਕਟੀਵਿਟੀ ਲੱਗਦੀ ਹੈ ਜਿਸ ਚ ਪੂਰੀ ਫੈਮਿਲੀ ਰਲ ਮਿਲ ਕੇ ਇਨਵੋਲਵ ਹੋ ਜਾਂਦੀ ਹੈ ਤੇ ਬੱਚਿਆਂ ਨੂੰ ਵੀ ਵਧੀਆ ਲੱਗਦਾ ਹੈ ਮੈਨੂੰ ਇੱਦਾਂ ਲੱਗਦਾ ਕਿ ਬਹੁਤ ਜ਼ਿਆਦਾ ਘੁੰਮਣ ਫਿਰਨ ਦੀ ਥਾਂ ਜੇ ਵੈਦਰ ਖਰਾਬ ਹੈ ਕੁਛ ਬੋਰਡ ਗੇਮ ਬੈਸਟ ਹੁੰਦਾ ਲੂਡੋ ਸਾਫ ਸਿੱਧੀ ਚ ਉਹ ਜਿੰਨਾ ਇੰਜੋਏ ਕਰਦੇ ਨਾ ਆਪਣੇ ਨਾਲ ਚੈਸ ਹੋ ਗਿਆ ਤੇ ਹੋਰ ਵੀ ਕਿੰਨੇ ਸਾਰੇ ਗੇਮਸ ਹੈ ਮੋਨੋਪੋਲੀ ਹੋ ਗਿਆ ਬੱਚੇ ਖੇਡਦੇ ਸਿੱਖਦੇ ਵੀ ਹੈ
1: ਇੱਥੇ ਬੱਚੇ ਮੈਂ ਵੇਖਿਆ ਉਹ ਬਹੁਤ ਸਿੱਖ ਕੇ ਆਉਂਦੇ ਪਤਾ ਨਹੀਂ ਸਕੂਲੋਂ ਜਾਂ ਕਿੱਦਾਂ ਚੈਸ ਬਹੁਤ ਖੇਡਦੇ
0: ਚੈਸ ਹਾਂਜੀ ਹਾਂ
1: ਨਿੱਕੇ ਨਿੱਕੇ
0: ਮੈਨੂੰ ਹਰਾ ਦਿੰਦੀ ਮੇਰੀ ਬੇਟੀ ਮੈਂ ਕਿੰਨੀ ਕੋਸ਼ਿਸ਼ ਕਰਦੀ ਹਾਂ ਉਹ ਹਰਾ ਦਿੰਦੀ ਹੈ ਮੈਨੂੰ ਵਧੀਆ ਬਹੁਤ ਹੁਣ ਬਹੁਤ ਸ਼ਾਰਪ ਹੋ ਗਿਆ ਕਾਫੀ ਟਾਈਮ ਤੋਂ ਖੇਡਦੇ ਖੇਡਦੇ ਚੈਸ ਮੈਨੂੰ ਲੱਗਦਾ ਬਿਫੋਰ ਆਫਟਰ ਸਕੂਲ ਕੇਅਰ ਦੇ ਵਿੱਚ ਇਹ ਬੱਚੇ ਪਸੰਦ ਕਰਦੇ
1: ਸਾਡੇ ਨਹੀਂ ਨਾ ਸੁਲਝਾ ਇਹ ਚੀਜ਼ਾਂ ਇਹ ਵਾਲੀਆਂ ਗੇਮਸ ਹੈਗੀਆਂ ਅਸੀਂ ਤਾਂ ਟੀਵੀ 'ਤੇ ਮਾੜਾ ਮੋਟਾ ਵੇਖਦੇ ਹੁੰਦੇ ਹਾਂ ਅਤੇ ਹੁਣ ਇਹਨਾਂ ਨੂੰ ਸ਼ੁਰੂ 'ਚ ਜਦੋਂ ਇੰਟਰੋਡਿਊਸ ਕੀਤੀਆਂ ਸਾਨੂੰ ਤਾਂ ਨਾਲ ਦੀ ਨਾਲ ਪਹਿਲਾਂ ਉਹ ਵੀ ਮੇਰੇ ਵਰਗਿਆਂ ਨੂੰ ਰੂਲ ਵੀ ਵੇਖਣੇ ਪੈਂਦੇ ਉਹ ਵੀ ਭੁੱਲ ਜਾਂਦੇ ਨਾਲ ਦੀ ਨਾਲ
0: ਰੂਲ ਜਦੋਂ ਪਹਿਲੀ ਵਾਰੀ ਮੈਂ ਖੇਡਿਆ ਬੇਟੀ ਨਾਲ ਅਤੇ ਮੈਂ ਕਿਹਾ ਹੁਣ ਇਹ ਪਿਆਦਾ ਮੈਂ ਚੱਲ ਰਿਹਾ ਹੁਣ ਪਿਆਦਾ ਹੀ ਕਹਿੰਦੇ ਉਹਨੂੰ ਉਹਨੇ ਤਾਂ ਢਿੱਡ ਫੜ ਫੜ ਇੰਨਾ ਹੱਸੀ ਕਹਿੰਦੀ ਵਟ ਇਜ਼ ਪਿਆਦਾ ਮਾਮਾ ਬੌਂਡ ਕਹਿੰਦੇ ਉਹਨੂੰ ਇੰਗਲਿਸ਼ ਦੇ ਵਿੱਚ ਅਤੇ ਮੈਂ ਕਹਿਣਾ ਘੋੜੇ ਹਾਥੀ ਰਾਜਾ ਰਾਣੀ ਉਹ
1: ਪਰ ਉਹਨਾਂ ਨੂੰ ਸਾਨੂੰ ਇਹ ਚੀਜ਼ਾਂ ਨਾਲ ਦੀ ਨਾਲ ਦੱਸਣੀਆਂ ਚਾਹੀਦੀਆਂ ਵੀ ਇੰਗਲਿਸ਼ ਵਿੱਚ ਕਹਿੰਦੇ ਤੇ ਆਹ ਵੀ ਤੁਹਾਡੇ ਲਈ ਸਿੱਖਣਾ ਜ਼ਰੂਰੀ ਹੈ
0: ਕਿੰਨੀ ਉਹਨਾਂ ਨੂੰ ਐਕਸਪੋਜ਼ਰ ਉਹਨਾਂ ਨੂੰ ਵੀ ਮਿਲਦਾ ਤੇ ਆਪਾਂ ਨੂੰ ਵੀ ਮਿਲਦਾ
1: ਜੀ ਨਹੀਂ ਤੇ ਕਈ ਵਾਰੀ ਨਾ ਆਪਾਂ ਵੇਖਦੇ ਹਾਂ ਬੱਚੇ ਹੌਲੀ ਹੌਲੀ ਉਹ ਹਰ ਇਹੋ ਜਿਹੀਆਂ ਗੱਲਾਂ ਦੇ ਉੱਤੇ ਮਾਂ ਪਿਓ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਚੁੱਕੇ ਹੁੰਦੇ ਆ ਸੋ ਉੱਥੇ ਜੇ ਤੁਸੀਂ ਨਹੀਂ ਇਹ ਚੀਜ਼ਾਂ ਰੋਕਦੇ ਤੇ ਹੌਲੀ ਹੌਲੀ ਬੜਾ ਕੁਛ ਹੈ ਜਿਹੜਾ ਆਪਾਂ ਪ੍ਰੋਨਾਂਸ ਨਹੀਂ ਸਹੀ ਢੰਗ ਦੇ ਨਾਲ ਕਰ ਪਾਉਂਦੇ ਇਹ ਤੇ ਹੋ ਗਿਆ ਚਲੋ ਉਹਨਾਂ ਨੂੰ ਉਹਦਾ ਨਹੀਂ ਪਤਾ ਵਰਡ ਬੜੇ ਡਿਫਰੈਂਟ ਜੇ ਆ ਪਰ ਅਦਰਵਾਈਜ਼ ਕਈ ਮੈਂ ਵੇ ਨਾ ਪਰਿਵਾਰਾਂ ਦੇ ਵਿੱਚ ਉਹ ਸਪੇਸ ਬਣ ਚੁੱਕੀ ਹੁੰਦੀ ਹੈ ਫਿਰ ਉੱਥੇ ਉਹ ਥੋੜ੍ਹੀ ਥੋੜ੍ਹੀ ਤੇ ਹਰ ਇੱਕ ਥਾਂ 'ਤੇ ਰਹਿੰਦੀ ਆ ਪਰ ਜਿਹੜੀ ਇੱਕ ਉਹ ਫਿਰ ਜਾਣ ਬੁੱਝ ਕੇ ਵਾਲੀ ਹੁੰਦੀ ਆ ਉਸ ਸਵਾਦ ਆਉਣ ਵਾਲੀ ਉਹ ਫਿਰ ਜ਼ਿਆਦਾ ਅੱਗੇ ਚੱਲ ਕੇ ਖਰਾਬ ਕਰਦੀ ਹੈ
0: ਹਾਂ ਉਹ ਤੇ ਹਾਂ ਉਸ ਵਾਕਈ ਸਹੀ ਗੱਲ ਹੈ ਕਿ ਪਹਿਲਾਂ ਹੀ ਤੁਸੀਂ ਬੱਚੇ ਨੂੰ ਕਿਉਂਕਿ ਉੱਥੇ ਆ ਜਾਂਦਾ ਨਾ ਰਿਸਪੈਕਟ
1: ਹਾਂ ਉਹ ਉਸੇ ਚੀਜ਼ ਦਾ ਪਾਰਟ ਹੈ ਵੀ ਇਹ ਲਰਨਿੰਗ ਵੇਖੋ ਮੈਂ ਕੁਛ ਨਵਾਂ ਸਿੱਖਿਆ ਤੁਸੀਂ ਮੇਰੇ ਕੋਲ ਕੁਛ ਨਵਾਂ ਸਿੱਖਿਆ ਹੈ ਨਾ ਥੈਂਕ ਯੂ ਤੁਹਾਡਾ ਤੁਸੀਂ ਮੇਰਾ ਥੈਂਕ ਯੂ ਕਰ ਲਓ
0: ਕਿਉਂਕਿ ਕਿੰਨੇ ਸਾਰੇ ਗੇਮਸ ਆਪਣੇ ਵਾਲੇ ਗੇਮਸ ਇਹਨਾਂ ਨੂੰ ਇੰਨੀ ਜ਼ਿਆਦਾ ਵਧੀਆ ਲੱਗਦੀ ਈਵਨ ਬੇਸਿਕ ਜਿਹੜਾ ਚਿੜੀਆ ਉੜ ਉਹ ਇੰਨਾ ਇੰਜੋਏ ਕਰਦੇ ਆ ਮੇਰੇ ਬੱਚੇ ਕਿਉਂਕਿ ਉਹ ਉਹਨਾਂ ਲਈ ਨਵਾਂ ਗੇਮ ਸੀਗਾ ਹੈ ਨਾ ਤੁਸੀਂ ਬੈਠੇ ਬੈਠੇ ਤੇ ਕਾਰ 'ਚ ਵੀ ਖੇਡ ਸਕਦੇ ਹੋ ਤੇ ਉਹ ਉਹਦੇ ਨਾਲ ਕਿੰਨੇ ਸਾਰੇ ਬਰਡਸ ਦੇ ਨਾਂ ਵੀ ਸਿੱਖਦੇ
1: ਹੋ ਤੁਸੀਂ ਤੇ ਹਰ ਇੱਕ ਗੇਮ ਪੰਜਾਬੀ 'ਚ ਵੀ ਯਾਦ ਹੋ ਜਾਂਦੇ ਆ ਤੁਸੀਂ ਵੱਧ ਤੋਂ ਵੱਧ ਉਹਨਾਂ ਨੂੰ ਆਪ ਵੀ ਤੁਹਾਨੂੰ ਚੇਤੇ ਆ ਜਾਂਦੇ
0: ਆ ਅੱਛਾ ਵਿੱਚ ਮੈਂ ਇਹਨਾਂ ਤੋਂ ਜਿਹੜੇ ਕਿਤਾਬ ਵਾਲਾ ਤੋਂ ਉਹ ਦੇਖੇ ਸੀਗੇ ਫਲੈਸ਼ ਕਾਰਡਸ ਆਉਂਦੇ ਕਿ ਬਹੁਤ ਸਾਰੇ ਪੰਛੀਆਂ ਦੇ ਨਾਂ ਤੁਸੀਂ ਪੰਜਾਬੀ ਦੇ ਵਿੱਚ ਬਹੁਤ ਸਾਰੇ ਫਰੂਟਸ ਦੇ ਨਾਂ ਪੰਜਾਬੀ ਦੇ ਵਿੱਚ ਬੱਚੇ ਨੂੰ ਤੇ ਉਹ ਕਿੰਨਾ ਬੱਚਾ ਇਹੀ ਟਾਈਮ ਹੁੰਦਾ ਕਿ ਇਸ ਟਾਈਮ ਤੁਸੀਂ ਉਹ ਚੀਜ਼ਾਂ ਕੱਢੋ ਤੇ ਉਹਨਾਂ ਨੂੰ ਉਹ ਐਜ਼ ਅ ਗੇਮ ਵੇ ਦੇ ਵਿੱਚ ਇੰਟਰੋਡਿਊਸ ਕਰਾਓ
1: ਹਾਂਜੀ ਖੇਡਦੇ ਖੇਡਦੇ ਜਿਹੜੀ ਚੀਜ਼ ਸਿੱਖਣ ਨੂੰ ਮਿਲ ਜੇ
0: ਉਹ ਹਮੇਸ਼ਾ ਯਾਦ ਰਹਿੰਦੀ ਹੈ ਰਦਰ ਦੈਨ ਰਟਾਣ ਦੀ ਥਾਂ
1: ਹਾਂ ਨਹੀਂ ਇਹ ਇਹ ਤੇ ਹੈਗੀ
0: ਜੀ
1: ਸੋ ਤੁਸੀਂ ਵੀ ਦੱਸ ਸਕਦੇ ਹੋ ਜੀ ਕੀ ਤੁਸੀਂ ਕਰ ਰਹੇ ਹੋ ਘਰ ਬੱਚਿਆਂ ਦੇ ਨਾਲ ਤੇ ਕਿਵੇਂ ਜਾ ਰਹੀਆਂ ਨੇ ਤੁਹਾਡੀਆਂ ਛੁੱਟੀਆਂ ਕੀ ਕਰਦੇ ਹੋ ਕੀ ਤੁਸੀਂ ਉਹਨਾਂ ਨੂੰ ਨਵਾਂ ਇਹੋ ਜਿਹਾ ਬਣਾ ਕੇ ਦਿੰਦੇ ਹੋ ਜਿਹਦੇ ਨਾਲ ਬੱਚੇ ਤੁਹਾਡੇ ਰੁੱਝੇ ਰਹਿੰਦੇ ਨੇ ਛੁੱਟੀਆਂ ਦੇ ਵਿੱਚ ਜਦੋਂ ਕਹਿੰਦੇ ਨੇ ਕਿ ਮੈਂ ਹੁਣ ਬੋਰ ਫੀਲ ਕਰ ਰਿਹਾ ਤੇ ਉਸ ਸਮੇਂ ਤੁਸੀਂ ਕੀ ਕਰਕੇ ਦਿੰਦੇ ਹੋ ਤੇ ਕਿਹੜੇ ਕਿਹੜੇ ਤਰੀਕੇ ਦੇ ਨਾਲ ਹੁਣ ਇਹ ਜ਼ਰੂਰੀ ਨਹੀਂ ਆ ਕਿ ਤੁਹਾਡੇ ਬੱਚੇ ਵੀ ਘਰ ਦੇ ਵਿੱਚ ਤੁਸੀਂ ਹੁਣ ਤੱਕ ਉਹਨਾਂ ਨੂੰ ਕੰਮ ਕਰਨ ਦੀ ਆਦਤ ਪਾਈ ਹੋਵੇ, ਜ਼ਰੂਰੀ ਨਹੀਂ ਆ ਕਿ ਤੁਹਾਡੇ ਬੱਚੇ ਵੀ ਕੁਕਿੰਗ ਕਰਦੇ ਹੋਣ ਜਿੱਦਾਂ ਕਿ ਦੱਸ ਕੇ ਗਏ ਨੇ ਸਾਡੇ ਸਰੋਤੇ। ਸੋ ਇਹ ਚੀਜ਼ਾਂ ਹਰ ਘਰ ਦੀਆਂ ਡਿਫਰੈਂਟ ਹੋਣਗੀਆਂ, ਕੁਛ ਤੁਸੀਂ ਕਰ ਰਹੇ ਹੋ, ਕੁਛ ਅਗਲੇ ਨਹੀਂ ਕਰ ਰਹੇ ਹੋਣਗੇ, ਕੁਛ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਬੱਚਿਆਂ ਦੀਆਂ ਤੁਹਾਨੂੰ ਠੀਕ ਲੱਗਦੀਆਂ ਹੋਣੀਆਂ, ਕੁਛ ਅਗਲੇ ਦੀਆਂ ਠੀਕ ਲੱਗਦੀਆਂ ਹੋਣਗੀਆਂ। ਸੋ ਇਹਦੇ ਵਿੱਚ ਕੋਈ ਉਹ ਨਹੀਂ ਆ ਕਿ ਤੁਹਾਨੂੰ ਲੱਗੇ ਵੀ ਹਾਏ ਆਹ ਚੀਜ਼ ਤਾਂ ਸਾਡਾ ਬੱਚਾ ਕਰਦਾ ਨਹੀਂ, ਅਸੀਂ ਪਤਾ ਨਹੀਂ ਕੀ ਮਿਸ ਕਰਤਾ ਬੱਚੇ ਨੂੰ ਸਿਖਾਉਣੋਂ। ਪਰ ਤੁਸੀਂ ਸੋਚੋ ਤਾਂ ਤੁਹਾਡੇ 'ਚ ਕੋਈ ਹੋਰ ਖਾਸੀਅਤ ਹੋਊਗੀ।
0: ਹਰ ਇੱਕ ਬੱਚੇ ਦੀ ਇੱਕ ਹੁੰਦੀ ਹੈ, ਔਰ ਇੱਥੇ ਦੇ ਬੱਚੇ ਤਾਂ ਰਣਜੋਤ ਜੀ ਮੈਨੂੰ ਤਾਂ ਲੱਗਦਾ ਕਿ ਬੜੇ ਐਕਸਪ੍ਰੈਸਿਵ ਹੈ। ਆਪਣੇ ਟਾਈਮ ਦੀ ਆਪਾਂ ਗੱਲ ਕਰੀਏ, ਆਪਾਂ ਤਾਂ ਕਹਿ ਹੀ ਨਹੀਂ ਪਾਉਂਦੇ ਸੀਗੇ ਕਈ ਚੀਜ਼ਾਂ ਜਿਹੜੀ ਪਸੰਦ ਹੈ। ਹੁਣ ਇੱਥੇ ਦੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਚੀਜ਼ਾਂ ਕਿਸ ਚੀਜ਼ ਦਾ ਸ਼ੌਕ ਹੈ, ਜੇ ਕਲਰਿੰਗ ਪਸੰਦ ਹੈ ਉਸ 'ਚ ਵੀ ਕਿੰਨੀ ਵੈਰਾਇਟੀ ਅਵੇਲੇਬਲ ਹੈ। ਹੁਣ ਅੱਜ ਕੱਲ੍ਹ ਦੇ ਬੱਚੇ ਕਰੋਸ਼ੀਆ ਕਰ ਰਹੇ ਨੇ, ਨਿੱਕੇ ਨਿੱਕੇ ਜਿਹੇ ਬੱਚੇ ਇੰਨੀ ਸੋਹਣੀ ਕਰੋਸ਼ੀਆ ਦੀ ਚੀਜ਼ਾਂ ਬਣਾ ਰਹੇ ਨੇ ਜਿਹੜੀ ਹੁਣ ਸਾਨੂੰ ਵੀ ਨਹੀਂ ਆਉਂਦੀ, ਅਤੇ ਉਹ ਕਈ ਸਾਰੀ ਚੀਜ਼ਾਂ, ਕਈ ਸਟਿਚਿੰਗ ਕਰ ਰਹੇ, ਕਈ ਇੱਕ ਨਿਬ ਆਰਟ ਹੁੰਦਾ ਉਹ ਕਰ ਰਹੇ, ਕਈ ਬਹੁਤ ਸਾਰੀ ਚੀਜ਼ਾਂ ਕਲੇ ਨਾਲ ਕਿੰਨੀ ਕਿੰਨੀ ਚੀਜ਼ਾਂ ਬਣਾ ਰਹੇ ਬੱਚੇ। ਹੁਣ ਮੈਨੂੰ ਤਾਂ ਲੱਗਦਾ ਕਿ ਜਿਹੜੀ ਪਲੇਡੋ ਹੁੰਦਾ ਹੈ ਛੋਟੇ ਛੋਟੇ ਬੱਚਿਆਂ ਦਾ ਚਾਈਲਡ ਕੇਅਰ ਦੇ ਵਿੱਚ, ਉਹੀ ਚੀਜ਼ ਆਪਾਂ ਆਟੇ ਨਾਲ ਕਰ ਸਕਦੇ ਹਾਂ, ਹੈ ਨਾ। ਪਲੇਟ ਮਤਲਬ ਆਟਾ ਤੁਸੀਂ ਜਿਵੇਂ ਬਚਪਨ 'ਚ ਸਾਨੂੰ ਬਣਾ ਕੇ ਦਿੰਦੇ ਸੀ
1: ਡਿਫਰੈਂਟ ਸ਼ੇਪ,
0: ਹੈ ਨਾ, ਉਹ ਤੁਸੀਂ ਆਪਣੇ ਬੱਚਿਆਂ ਤੋਂ ਕਰਵਾ ਕੇ ਕਰ ਸਕਦੇ ਹੋ ਕੁਕਿੰਗ ਦੇ ਵਿੱਚ। ਉਹ ਡਿਪੈਂਡ ਕਰਦਾ ਕਿਸ ਵੇ 'ਚ ਉਹਦਾ ਰੁਝਾਨ ਹੈ। ਆਪਾਂ ਫੋਰਸਫੁਲੀ ਵੀ ਬੱਚੇ ਨੂੰ ਨਾ ਕਰੀਏ ਕਿ ਹਾਂ ਤੂੰ ਇਹ ਕਰਨਾ ਹੀ ਕਰਨਾ। ਹਰ ਇੱਕ ਏਜ ਗਰੁੱਪ ਦੇ ਵਿੱਚ ਉਹਨਾਂ ਦੇ ਇੱਕ ਪਸੰਦ ਨਾਪਸੰਦ ਚੇਂਜ ਹੁੰਦੀ ਰਹਿੰਦੀ ਹੈ ਟਾਈਮ ਟੂ ਟਾਈਮ, ਅਤੇ ਉਹ ਡਿਪੈਂਡ ਕਰਦਾ ਕਿ ਉਹ ਕਿਸ ਏਜ ਗਰੁੱਪ ਦੇ ਵਿੱਚ ਹੈ ਤੁਹਾਡਾ ਬੱਚਾ, ਅਤੇ ਕਿਹੜੀ ਚੀਜ਼। ਕਿਉਂਕਿ ਕਈ ਚੀਜ਼ਾਂ ਦੇ ਵਿੱਚ ਜਿਹੜੀ ਚੀਜ਼ਾਂ ਕੁੜੀਆਂ ਨੂੰ ਬਹੁਤ ਜ਼ਿਆਦਾ ਪਸੰਦ ਹੈ, ਮੈਂ ਦੇਖਿਆ ਕੁੜੀਆਂ ਬਹਿ ਕੇ ਜ਼ਿਆਦਾ ਪਸੰਦ ਕਰਦੀਆਂ, ਕਲਰਿੰਗ ਕਰ ਲੈਣਗੀਆਂ ਜਾਂ ਖੇਡ ਲੈਣਗੀਆਂ, ਉਹੀ ਮੁੰਡਿਆਂ ਨੂੰ ਭੱਜਣ ਵਾਲੇ ਬੋਲਸ ਨਾਲ ਬੈਕਯਾਰਡ ਵਾਲੇ ਗੇਮਸ ਭੱਜਣ ਨੱਠਣ ਵਾਲੇ ਜ਼ਿਆਦਾ ਪਸੰਦ ਆਉਂਦੇ। ਡਿਪੈਂਡ ਕਰਦਾ ਕਿ ਬੱਚੇ ਦਾ ਰੁਝਾਨ ਕਿਸ ਵੱਲ ਹੈ। ਮੇਨ ਤਾਂ ਇਹ ਹੈ ਕਿ ਛੁੱਟੀਆਂ ਇੰਜੋਏ ਕਰੋ, ਬਹੁਤ ਜ਼ਿਆਦਾ ਬਰਡਨ ਲੈ ਕੇ ਨਾ ਚਲੋ,
1: ਆਪ ਕਰੋ ਅਗਲੇ ਨੂੰ ਕਰਨ ਦਿਓ।
0: ਹਾਂ ਮਤਲਬ ਇੱਕ ਟੀਮ, ਐਜ਼ ਅ ਟੀਮ ਵਰਕ ਤੁਸੀਂ ਕਰ ਸਕਦੇ ਹੋ ਜਿਹੜੀ ਵੀ ਚੀਜ਼ ਤੁਸੀਂ ਕਰ ਰਹੇ ਹੋ। ਇਨਵੋਲਵ ਜ਼ਿਆਦਾ ਹੋ ਬੱਚਿਆਂ ਨਾਲ ਕਿ ਇਸ ਟਾਈਮ ਪੰਜਾਬੀ ਵੀ ਵੱਧ ਤੋਂ ਵੱਧ ਆਪਾਂ ਹੁਣ ਜਿਹਨਾਂ ਘਰਾਂ ਦੇ ਵਿੱਚ ਹੁੰਦਾ ਕਿ ਹੁਣ ਜਿਵੇਂ ਮੈਂ ਵੀ ਪਹਿਲਾਂ ਫੁੱਲ ਟਾਈਮ ਜੋਬ ਕਰਨੀ ਹੁੰਦੀ ਸੀਗੀ ਅਤੇ ਇੰਨਾ ਐਕਸਪੋਜ਼ਰ ਬੱਚਿਆਂ ਨੂੰ ਨਹੀਂ ਮਿਲਿਆ ਪੰਜਾਬੀ ਦਾ ਉਸ ਟਾਈਮ 'ਤੇ, ਅਤੇ ਹੁਣ ਅਸੀਂ ਮਤਲਬ ਹਮੇਸ਼ਾ ਹੀ ਟਰਾਈ ਕਰਦੇ ਹਾਂ ਕਿ ਉਹਨਾਂ ਨੂੰ ਹੋਰ ਸਿਖਾਈਏ। ਹੁਣ ਅਸੀਂ ਵੱਡੀ ਬੇਟੀ ਨੂੰ ਤਾਂ ਆਉਂਦਾ ਲਿਖਣਾ ਪੂਰਾ ਉੜਾ ਜਿਹੜਾ, ਹੁਣ ਉਹ ਛੋਟੀ ਨੂੰ ਸਿਖਾ ਰਹੀ ਹੈ, ਅਤੇ ਉਹ ਬੜਾ ਵਧੀਆ ਲੱਗਦਾ ਕਿ ਉਹ ਰਾਈਟਿੰਗ ਤਾਂ ਬੜੀ ਹਾਰਡ ਹੈ ਉਹਦੇ ਲਈ, ਪਰ ਉਹਨੂੰ ਸਟਿਲ ਸਿਖਾਉਂਦੀ ਹੈ ਇੱਦਾਂ ਕਰ, ਅਤੇ ਉਹ ਐਟਲੀਸਟ ਉਹਨੂੰ ਦੋ ਲਾਈਨਾਂ ਹਜੇ ਬੋਲਣੀ ਆ ਗਈ ਹੈ ਛੋਟੀ ਵਾਲੀ ਨੂੰ, ਅਤੇ ਇਹ ਵੀ ਤੁਸੀਂ ਉਹਨਾਂ ਨੂੰ ਅਪਰੀਸ਼ੀਏਟ ਕਰ ਸਕਦੇ ਹੋ ਬੱਚਿਆਂ ਨੂੰ ਪੰਜਾਬੀ ਵੱਲ ਵੀ।
1: ਹਾਂ ਵੱਡੇ ਬੱਚਿਆਂ ਨੂੰ ਇਹ ਥੋੜ੍ਹਾ ਜਿਹਾ ਉਹ ਵੀ ਲੱਗਦਾ ਆ, ਥੋੜ੍ਹਾ ਉਹਨਾਂ ਨੂੰ ਇਹ ਵੀ ਮਹਿਸੂਸ ਹੁੰਦਾ ਵੀ ਅਸੀਂ ਵੱਡੇ ਹਾਂ, ਅਸੀਂ ਟੀਚਰ ਹੈ ਇਹਨਾਂ ਦੇ।
0: ਵਧੀਆ ਲੱਗਦਾ ਹੈ, ਖੇਡ ਖੇਡ 'ਚ ਜਿਹੜੀ ਚੀਜ਼ ਬੱਚਾ ਸਿੱਖ ਜਾਂਦਾ ਉਹ ਛੇਤੀ ਵੀ ਸਿੱਖਦਾ।
1: ਬਿਲਕੁਲ। ਅਤੇ ਇੱਧਰ ਸਾਡੇ ਨਾਲ ਨੈਕਸਟ ਨੇ 696, ਤੁਸੀਂ ਆਉਂਦੇ ਰਹੋ ਜੀ।
0: ਹੈਲੋ,
4: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਤੇ ਯਸ਼ਪੀਤ ਅੰਕਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ।
1: ਅੱਜ ਤੇ ਸੋਮਨ ਸਾਮਨ ਹੋ ਗਏ, ਦੁਬਾਰਾ ਆ ਗਈ ਕੁੜੀ, ਹੈ ਹੁਣ ਤੇ ਜਰਾਈ 'ਚ ਨਹੀਂ ਹੋਣੀ
0: ਮੈਨੂੰ ਲੱਗਦਾ। ਉਹ
4: ਨਹੀਂ ਹੋਣੀ, ਮੈਂ ਉੱਠ ਗਈ ਹੁਣ।
1: ਆਏ ਹੁਣ ਕਿੱਥੇ ਹੋ ਫਿਰ?
0: ਆਵਾਜ਼ ਤਾਂ ਹੀ ਲੱਗ ਰਿਹਾ।
4: ਮੈਂ ਮੰਮਾ ਦੀ ਹੈਲਪ ਕਰ ਰਹੀ ਸਬਜ਼ੀ ਬਣਾਉਣ।
1: ਅੱਛਾ, ਕੜਾਈ 'ਚ ਬੈਠੇ ਹੋ?
4: ਹਾਂਜੀ।
1: ਓਹੋ, ਨਾਈਸ।
4: ਮੈਂ ਕੁਰਸੀ ਤੇ ਚੜ ਕੇ ਹੈਲਪ ਕਰ ਰਹੀ।
1: ਅੱਛਾ, ਓਕੇ। ਮੈਨੂੰ ਲੱਗਾ ਚਪਲਾਂ ਲਾ ਕੇ ਚੜੇ ਹੋ ਕੇ ਪਾ ਕੇ?
4: ਪਾ ਕੇ
1: ਚਪਲਾਂ ਪਾ ਕੇ
4: ਚਪਲਾ ਲਾ ਕੇ ਕੌਣ ਖੜਦਾ?
1: ਤੁਸੀਂ ਕਿਹਾ ਮੈਂ ਮੈਂ ਮੈਂ ਕੜਾਈ 'ਚ ਖੜੀ ਆ, ਚਪਲਾਂ ਪਾ ਕੇ ਥੋੜੀ ਖੜੀਦਾ। ਤੁਸੀਂ ਪਹਿਲਾਂ ਕਿਹਾ ਵੀ ਮੈਂ ਮੰਮਾ ਦੇ ਨਾਲ ਹੈਲਪ ਕਰਨ ਦੀ, ਮੈਂ ਕੜਾਈ 'ਚ ਖੜੀ ਆ।
4: ਮੈਂ ਪਹੁੰਚਦੀ ਨਹੀਂ ਕੜਾਈ ਤੱਕ।
1: ਓਕੇ, ਫਿਰ ਕੀ ਕਿਹਾ?
4: ਮੈਨੂੰ ਕੁਰਸੀ ਤੇ ਖੜਨਾ ਪੈਂਦਾ।
1: ਅੱਛਾ, ਕੁਰਸੀ ਤੇ ਖੜ ਕੇ ਕੜਾਈ 'ਚ ਖੜੇ ਹੋ?
0: ਅੱਛਾ, ਕੀ ਬਣ ਕੀ ਰਿਹਾ?
4: ਮੈਨੂੰ ਸਫਾਈ ਕਰਨੀ, ਮੇਰੇ ਆਈਪੈਡ ਤੇ ਬੁੱਕਾਂ ਪੜ੍ਹਨੀਆਂ, ਉਹਤੇ ਬੁੱਕਾਂ ਹੈਗੀਆਂ।
0: ਅੱਛਾ,
4: ਮੇਰੇ ਆਈਪੈਡ ਤੇ ਬੁੱਕਾਂ ਪੜ੍ਹਨੀਆਂ, ਮੇਰੇ ਟੋਇਸ ਨਾਲ ਖੇਡਣਾ,
1: ਮੰਮਾ ਦੀ ਹੈਲਪ ਕਰਨੀ,
4: ਹਾਂਜੀ
1: ਹਾਂ, ਤੇ ਗਾਣੇ ਬੋਲਣੇ, ਬੋਲੀਆਂ ਪਾਉਣੀਆਂ,
4: ਤੇ ਜੇ ਤੇ ਜੇ ਰਿਵਾਰਡ ਮਿਲ ਜੇ ਟੀਵੀ ਦੇਖਣਾ।
1: ਓ ਤੇ ਨਾਲ ਤੀਆਂ ਤੀਆਂ ਵੇਖਣੀਆਂ,
4: ਜੇ ਰਿਮੋਟ ਮਿਲ ਗਿਆ ਫਿਟਿੰਗ,
1: ਤੇ ਤੀਆਂ ਤੀਆਂ ਵੇਖਣੀਆਂ।
4: ਰਿਮੋਟ ਐਵਰੀਡੇ ਪਾਪਾ ਲੈਂਦੇ, ਮੈਨੂੰ ਵਧੀਆ ਨਹੀਂ ਲੱਗਦਾ।
1: ਓਏ
0: ਨਾਲ ਲੈ ਜਾਂਦੇ ਪਾਪਾ
4: ਐਵਰੀਡੇ ਜੋ ਜੋਬ ਜਾਂਦੇ ਸਵੇਰੇ ਲੈ ਜਾਂਦੇ।
1: ਓਹੋ ਪਾਪਾ ਦੀ ਗੱਡੀ ਖਰਾਬ ਹੋਈ ਹੋਣੀ ਨਾ, ਕੁੜੀਏ ਤੇਲ ਮਹਿੰਗਾ ਹੋਇਆ ਨਾ ਤਾਂ ਕਰਕੇ ਲੈ ਜਾਂਦੇ ਆ ਰਿਮੋਟ। ਮੈਂ ਇੱਕ ਸੀਕ੍ਰੇਟ ਦੱਸਾਂ ਤੈਨੂੰ, ਉਹ ਲੈ ਕੇ ਨੀ ਜਾਂਦੇ, ਮੰਮਾ ਨੇ ਰੱਖਿਆ ਹੁੰਦਾ ਜੀ ਇਹ, ਮੰਮੀਆਂ ਪਾਪਿਆਂ
0: ਤੇ ਲਾ ਦਿੰਦੇ।
1: ਮੈਂ ਵੀ ਨੀ ਕਦੀ ਲਿਆਂਦਾ, ਪਰ ਮੇਰਾ ਹੀ ਜੀਵ ਨਾ ਲੱਗਦਾ ਹੀ ਹੈ।
4: ਸੁਣਿਆ ਹੀ ਨੀ,
0: ਸੁਣਿਆ ਹੀ ਨੀ, ਕੰਮ ਦੀ ਗੱਲ ਨੀ ਸੁਣਿਆ,
1: ਚੰਗਾ ਨਹੀਂ ਸੁਣਿਆ। ਕੁਛ ਸੀਕ੍ਰੇਟ
4: ਸਮਝ ਆ ਗਈ, ਉਹ ਮੈਨੂੰ ਮੇਰੇ ਕੋਲ ਸੁਣ ਰਿਹਾ।
1: ਮੰਮਾ ਨੂੰ ਸਮਝ ਆ ਗਈ ਆ ਨਾ? ਹਾਂ ਮੰਮਾ, ਜੇ ਤੇ ਮੰਮਾ ਹੱਸਦੇ ਆ ਤੇ ਫਿਰ ਇਹਦਾ ਮਤਲਬ ਵੀ ਮੈਂ ਠੀਕ ਗੱਲ ਕੀਤੀ ਆ। ਮੰਮਾ ਹੱਸੇ ਕਿ ਨਹੀਂ ਹੱਸੇ?
4: ਹੱਸੇ
1: ਹਾਂ, ਇਹਦਾ ਮਤਲਬ ਫਿਰ ਪਾਪਾ ਲੈ ਗਏ।
4: ਪਾਪਾ ਸੱਚੀ ਲੈ ਗਏ?
1: ਹੋ
4: ਸ਼ਾਮ ਨੂੰ ਵਾਪਸ ਕਰੀ, ਉਦੋਂ ਨੂੰ ਰਾਤ ਹੀ ਜਲਦੀ ਹੋ ਜੂ, ਤੇ ਫਿਰ ਮੈਂ ਇੰਨਾ ਟਾਈਮ ਟੀਵੀ ਵੀ ਨਹੀਂ ਦੇਖਿਆ।
0: ਓਹੋ
1: ਚਲੋ ਕੋਈ ਨਹੀਂ, ਤੁਸੀਂ ਜਦੋਂ ਵੇਖੋ ਸਾਰੀਆਂ ਗੱਲਾਂ ਗਣਾਉਂਦੇ ਨਾ।
4: ਮੈਂ ਤਾਂ ਆਈਪੈਡ ਤੇ ਵੀ ਯੂਟਿਊਬ ਤੇ ਦੇਖ ਸਕਦੀ ਸੀ, ਬਟ ਪਾਪਾ ਨੇ ਯੂਟਿਊਬ ਤੇ ਵੀ ਡਿਲੀਟ ਕਰਤਾ ਆਈਪੈਡ ਤੇ।
1: ਹਾਂ ਪਰ ਉਹ ਨਹੀਂ ਨਾ, ਅੱਖਾਂ ਖਰਾਬ ਹੋ ਜਾਂਦੀਆਂ ਬਹੁਤ, ਉਹ ਨਹੀਂ ਵੇਖੀਦਾ।
0: ਅੱਛਾ ਜਿਹੜੀ ਆਲੂ ਗੋਭੀ ਤੁਸੀਂ ਬਣਾ ਰਹੇ ਹੋ, ਤੁਸੀਂ ਖਾਓਗੇ?
1: ਆਲੂ ਖਾਓਗੇ?
0: ਆਲੂ ਖਾਈ,
1: ਆਲੂ ਖਾਓ, ਆਲੂ ਖਾ ਲਈਏ, ਸਾਰਾ ਕੁਝ ਖਾ ਲੈਣੇ ਆ।
4: ਜਿਹੜੇ
1: ਆਲੂ ਖਾਂਦੇ ਨਾ ਬੱਚੇ,
4: ਮੈਂ ਤਾਂ ਉਹ ਜਿਹੜਾ ਪਲੇਨ ਆਲੂ ਨੀ ਹੁੰਦਾ ਜਦੋਂ ਅਸੀਂ ਛਿੱਲਦੇ ਉਹਨੂੰ, ਤੇ ਉਹ ਹੋ ਜਾਂਦਾ। ਮੰਮਾ ਮੈਨੂੰ ਥੋੜਾ ਜਾ ਉਹ ਚੋ ਆਏ ਲਾਈਕ ਉਹਨੂੰ ਥੋੜਾ ਜਿਹਾ ਚਮਚੇ ਨਾਲ ਲਾਈਕ ਬਾਹਰ ਕੱਢੀ ਕੇ ਮੈਨੂੰ ਕੌਲੀ ਚ ਦੇ ਦਿੰਦੀ।
0: ਵਾਹ,
1: ਅੱਛਾ ਕੱਚਾ ਹੀ
4: ਬੋਇਲ ਵਾਲਾ ਆਲੂ?
0: ਬੋਇਲ
1: ਕੱਚਾ ਹੀ?
4: ਹਾਂਜੀ।
1: ਅੱਛਾ
4: ਕੱਚਾ ਨਹੀਂ, ਪੱਕਿਆ?
1: ਅੱਛਾ ਪੱਕਿਆ,
4: ਬੋਇਲ ਬੋਇਲ ਲਾਈਕ ਬੋਇਲ
0: ਉਬਲਿਆ।
1: ਓਕੇ ਓਕੇ, ਤੁਸੀਂ ਨਾ ਉਹ ਵਾਲਾ ਬੋਇਲ ਵਾਲਾ ਆਲੂ ਕੱਢ ਕੇ ਨਾ, ਤੇ ਉਹਦੇ ਵਿੱਚ ਥੋੜਾ ਜਿਹਾ ਪਾਇਓ ਤੁਸੀਂ ਬਟਰ ਪਾ ਕੇ ਨਾ, ਥੋੜਾ ਜਿਹਾ ਵਿੱਚੇ, ਤੇ ਫਿਰ ਥੋੜੀ ਜਿਹੀ ਵਿੱਚ ਉਹਦੇ ਕਾਲੀ ਮਿਰਚ ਤੇ ਲੂਣ ਪਾ ਕੇ ਖਾਇਓ, ਵੇਖੋ ਘੈਂਟ ਬੰਦੇ।
0: ਮੈਸ਼ ਪਟੇਟੋ
1: ਉਹ ਬੜਾ ਯੰਮੀ ਬਣਦਾ ਹੈ,
4: ਮੈਨੂੰ ਨਹੀਂ ਪਤਾ, ਮੈਂ ਨਹੀਂ ਖਾ ਸਕਦੀ।
1: ਓਏ ਤੂੰ ਕੋ ਟਰਾਈ ਤੇ ਕਰਕੇ ਵੇਖੀ ਕੁੜੀਏ?
4: ਮੈਂ ਨਹੀਂ ਟਰਾਈ ਕਰੂ।
1: ਹੈ
0: ਕਿਉਂ?
1: ਕਿਉਂ?
4: ਕਿਉਂਕਿ ਮੈਂ ਨਹੀਂ ਟਰਾਈ ਕਰਨਾ ਚਾਹ ਰਹੀ।
1: ਅੱਛਾ ਚਲੋ ਗੁੱਡ, ਥੈਂਕ ਯੂ।
0: ਆਲੂ ਪਰੌਂਠਾ ਹੀ ਖਾਓ ਤੁਸੀਂ।
1: ਜਿੱਦਾਂ ਦੀਆਂ ਗੱਲਾਂ ਸੁਣਾਉਂਦੇ ਆ ਨਾ, ਜੇ ਵਾਕਈ ਸਾਰੇ ਏਦਾਂ ਦੇ ਹੋਣ, ਬਾਕੀ ਸੁਣ ਸੁਣ ਕੇ ਸਾਰਿਆਂ ਨੂੰ ਸ਼ਾਇਦ ਲੱਗ ਵੀ ਰਿਹਾ ਹੋਵੇ ਵੀ ਹਾਏ ਸਾਡੀ ਵੇਖੀ ਜਾਂਦੇ ਆ।
0: ਅੱਛਾ ਇੱਕ ਨਾ, ਇੱਕ ਜਿਹੜੀ ਲਾਸਟ ਟਾਈਮ ਇੱਕ ਬਹੁਤ ਪਹਿਲਾਂ ਆਪਣੀ ਗੱਲ ਹੋਈ ਸੀ, ਬਹੁਤ ਪਹਿਲਾਂ, ਮੈਨੂੰ ਲੱਗਦਾ ਤੁਹਾਨੂੰ ਯਾਦ ਵੀ ਨਹੀਂ ਹੋਣਾ, ਉਦੋਂ ਤੁਸੀਂ ਕਿਹਾ ਸੀਗਾ ਮੈਨੂੰ ਤੇ ਜਸਕੀਰਤ ਜੀ ਨੂੰ, ਜਿਵੇਂ ਤੁਹਾਨੂੰ ਹਜ਼ਾਰ ਹਜ਼ਾਰ ਹੁਣ ਡਾਲਰ ਸੀਗੇ, ਰੁਪਏ ਸੀਗੇ, ਕੀ ਸੀਗੇ ਦਾਂ, ਤੇ ਤੁਸੀਂ ਕੀ ਕਰੋਗੇ? ਉਹ ਵੀ ਵਧੀਆ ਐਕਟੀਵਿਟੀਜ਼ ਵੀ ਤੁਸੀਂ ਬੱਚਿਆਂ ਨੂੰ, ਮਤਲਬ $20 ਦੇ ਦਿਓ ਜਾਂ $50 ਦੇ ਦਿਓ, ਜਿੰਨੇ ਜੋ ਵੀ ਐਕਸ ਵਾਈ ਜ਼ੈਡ, ਤੇ ਤੁਸੀਂ ਉਹਨਾਂ ਨੂੰ ਕਹੋ ਤੁਹਾਡੇ ਕੋਲ ਇੰਨੇ ਮਿੰਟਸ ਹੈ, ਤੁਸੀਂ ਕੀ ਖਰੀਦੋਗੇ? ਉਹ ਵੀ ਇੱਕ ਚਾਹ ਜਾ ਐਂਡ 'ਚ ਰਿਵਾਰਡ, ਛੁੱਟੀਆਂ ਖਤਮ ਹੋਣ ਦੇ ਟਾਈਮ, ਉਹ ਮੇਰਾ ਜੀਅ ਮੈਂ ਐਤਕੀ ਕਰਕੇ ਦੇਖਣਾ ਕਿ ਕਿੱਦਾਂ ਦਾ ਕੀ ਖਰੀਦਦੀਆਂ ਨੇ।
1: ਛੱਡੋ ਖੇੜਾ ਗਰੀਬਾਂ ਦਾ, ਉਹਨਾਂ ਨੂੰ ਆਪਣੀ ਜ਼ਿੰਦਗੀ ਜੀਣ ਦਿਓ, ਹੱਲੇ ਉਹ ਵਿਚਾਰੀਆਂ ਉੱਗੀਆਂ ਕਦੋਂ ਜਾਣੇ, ਕਦੋਂ ਉਹਨਾਂ ਖੁੱਲ ਕੇ ਯਾਰ ਚੱਲਣ ਤੋਂ ਸਾਰੀ ਉਮਰ ਹਿਸਾਬ ਦਾ ਵੀ ਕਰਨੇ ਉਹਨਾਂ ਰਿਵਾਰਡ ਸਾਰੀ ਉਮਰ ਰਿਵਾਰਡਾਂ ਪਿੱਛੇ ਭੱਜਣਾ ਵਾ
0: ਉਹ ਤੇ ਹੈ ਗੱਲ ਬਟ ਇੱਕ ਹੁੰਦਾ ਨਾ
1: ਕਰਨ ਤੋਂ ਇੰਜੋਏ ਕੋਈ ਨਹੀਂ ਫਿਰ ਕੀ ਸ਼ਰਾਰਤਾਂ ਕਰਨਗੀਆਂ ਕੜੀ ਟੀਵੀ ਵੇਖ ਲੈਣਗੀਆਂ ਕੀ ਕੀ ਫਰਕ ਪੈਂਦਾ ਹਾਂ ਭਈ
0: ਕਹਿ ਵੀ ਕੌਣ ਰਹਿ ਜੀ ਜੇਕਰ ਜੇ ਨਹੀਂ ਜਿਹਦੇ ਘਰ ਟੀਵੀ ਨਹੀਂ ਆ
1: ਹਾਂਜੀ
0: ਕਹਿ ਵੀ ਕੌਣ
1: ਹਾਂ ਉਹ ਤੇ ਫਿਰ ਵੇਖੋ ਜਦੋਂ ਅਸਲ ਚ ਹੁੰਦਾ ਆ ਵੀ ਜੇ ਆਪਸ਼ਨ ਤੁਸੀਂ ਜਾਂ ਤੇ ਫਿਰ ਆਪਸ਼ਨ ਹੀ ਨਾ ਨਾ ਬੱਚੇ ਤੁਸੀਂ ਟੈਕਨੀਕਲੀ ਆਪਣੇ ਆਪ ਨੂੰ ਬਾਹਰ ਕੱਢ ਲੈਂਦੇ ਆ ਨਾ ਆਪਾਂ ਤੁਸੀਂ ਜਾਂ ਤੇ ਆਪ ਵੀ ਸੈਕਰੀਫਾਈਸ ਕਰੋ ਕਿਉਂਕਿ ਤੁਹਾਨੂੰ ਖੁਦ ਨੂੰ ਟੀਵੀ ਫਿਰ ਤਿਆਗਣਾ ਪਊਗਾ ਤਿਆਗੋ ਫਿਰ ਜੇ ਤੁਸੀਂ ਬੱਚੇ ਤੇ ਕਿਉਂ ਤਸ਼ੱਦਦ ਕਰ ਰਹੇ ਜਾਂ ਤੇ ਫਿਰ ਓਵਰਆਲ ਤੁਹਾਨੂੰ ਛੱਡਣਾ ਪਊਗਾ ਨਾ ਸਤਿ ਸ੍ਰੀ ਅਕਾਲ ਮਾਣੂ ਬਿੱਲੀ ਅੱਜ ਕਿੱਥੇ ਚਲ ਗਏ
0: ਹੈਲੋ
1: ਸਤਿ ਸ੍ਰੀ ਅਕਾਲ
0: ਅੰਕਲ ਨੇ ਤਾਂ ਅੱਜ ਚਾਹ ਹੀ ਨੀ ਪੀਤੀ ਸਵੇਰ ਦੀ
1: ਹੋਰ ਕੀ ਮੇਰੀ ਮਾਣੂ ਬਿੱਲੀ ਉੱਠੀ ਨੀ ਤੇ ਠੰਡ ਬੜੀ ਸੱਚੀ ਬੜੀ ਠੰਡ ਸੀ ਮਾਣੂ ਬਿੱਲੀ ਅੱਜ ਤੇ ਨਾ ਗੁਜੇਲਾ ਤੁਸੀਂ ਦਿੱਤਾ ਹੀ ਨੀ ਮੈਨੂੰ ਤੁਸੀਂ ਮੈਨੂੰ ਦਿੱਤਾ ਹੀ ਨੀ ਗਜਰੇਲਾ ਹਨਾ ਅੱਜ ਤੇ ਮਾਣੂ ਬਿੱਲੀ ਠੰਡ ਇੰਨੀ ਸੀ ਨਾ ਅੱਜ ਤੇ ਪੂਛ ਦੇ ਵਾਲ ਵੀ ਖੜੇ ਹੋ ਗਏ ਮਾਣੂ ਬਿੱਲੀ ਦੇ ਕਿਉਂ ਮਾਣੂ ਬਿੱਲੀ ਦੀ ਪੂਛ ਨੀ ਹੈਗੀ ਮਾਣੂ ਛੋਟੀ ਹੁੰਦੀ ਮਾਣੂ ਬਿੱਲੀ ਦੀ ਪੂਛ ਬੜੀ ਲੰਮੀ ਹੁੰਦੀ ਤੇ ਜਦੋਂ ਠੰਡ ਹੁੰਦੇ ਨਾ ਤੇ ਉਹਦੇ ਵਾਲ ਸਪਾਈਕੀ ਹੋ ਜਾਂਦੇ ਪੂਛ ਦੇ ਹੋਰ ਲੈ ਤੁਸੀਂ ਵੇਖੀ ਨੀ ਮਾਣੂ ਬਿੱਲੀ ਜਦੋਂ ਤੁਸੀਂ ਮਾਣੂ ਬਿੱਲੀ ਵੇਖੋਗੇ ਨਾ ਤੇ ਉਦੋਂ ਵੇਖਿਓ ਠੰਡ ਚ ਉਹਦੇ ਵਾਲ ਸਪਾਈਕੀ ਹੋ ਜਾਂਦੇ ਪੂਛ ਦੇ ਇਹਦਾ ਮਤਲਬ ਉਹਨੂੰ ਠੰਡ ਲੱਗਦੀ ਹੈ ਨਾ ਫਿਰ ਉਹਨੂੰ ਕੰਬਲ ਦੇ ਦਿਓ ਨਾਲ ਗਜਰੇਲਾ ਛੁੱਟੀਆਂ ਚ ਕੀ ਕਰਦਾ ਹਾਂਜੀ ਗਜਰੇਲਾ ਖਾਂਦਾ ਕੋਫਤੇ ਖਾਂਦਾ ਹੋਰ ਕੀ
5: ਪਲੇ ਕਰਦਾ ਸ਼ੋਪਿੰਗ ਸੈਂਟਰ ਜਾਂਦਾ ਸਿਟੀ ਜਾਂਦਾ
1: ਫਿਲਮ ਵੇਖਦਾ ਮੂਵੀ
5: ਕੱਲ ਲਾਈਟਿੰਗ ਵੇਖ ਕੇ ਗਏ
1: ਸੀ ਅੱਛਾ ਲਾਈਟਿੰਗ ਵੀ ਵੇਖੀ ਓਕੇ ਤੇ ਹੋਰ
5: ਵੈਜੀਟੇਬਲਸ ਵੀ ਲੈ ਕੇ
1: ਓਕੇ ਮੰਮਾ ਦੀ ਹੈਲਪ ਕਰਦਾ ਇਹ ਤਾਂ ਸਾਰੇ ਬੱਚੇ ਬਹੁਤ ਕਰਦੇ ਹਾਂ ਸਾਰੀ ਮੰਮਾ ਦੀ ਪਾਪਾ ਦੀ ਕੋਈ ਹੈਲਪ ਨਹੀਂ ਕਰਦੇ ਸਾਰੇ ਮੰਮਾ ਦੀ ਹੈਲਪ ਕਰਦੇ ਹਨਾ ਪਾਪਾ ਦੀ ਵੀ ਹੈਲਪ ਕਰਦੇ ਹੋ
5: ਹਾਂਜੀ
1: ਓਕੇ ਪਾਪਾ ਦੀ ਕੀ ਹੈਲਪ ਕਰਦੇ ਹੋ
0: ਤੰਗ ਕਰਕੇ
1: ਕੀ ਖੇਡਦੇ ਹੁੰਦੇ ਪਾਪਾ ਨਾਲ
0: ਇਹ
1: ਪਤਾ ਨੀ ਲੱਗਾ ਸਾਨੂੰ
5: ਦੀਦੀ ਦਾ ਗੱਲ ਕਰ ਲੋ ਬਾਏ
1: ਬਾਏ ਨਹੀਂ ਪਤਾ ਲੱਗਾ ਨਾ ਸੀ
0: ਬਾਏ ਬਾਏ ਸਾਨੂੰ ਕੀ
1: ਸਤਿ ਸ਼੍ਰੀ ਅਕਾਲ ਦੀਦੀ
5: ਸਤਿ ਸ਼੍ਰੀ ਅਕਾਲ ਅੰਕਲ ਜੀ ਐਂਡ ਆਂਟੀ ਜੀ
1: ਸਤਿ ਸ਼੍ਰੀ ਅਕਾਲ
0: ਕੀ ਹਾਲ ਚਾਲ ਹੈ
5: ਠੀਕ ਹੈ ਸਾਡਾ ਹਾਲ ਕੀ ਹੈ
1: ਸਾਡਾ ਵੀ ਠੀਕ ਹੈ ਕਿੰਨੇ ਵਜੇ ਉੱਠੇ ਫਿਰ
5: ਅਸੀਂ ਕਿੰਨੇ ਫਿਰ ਡਰਾਈ ਡਰਾਪ
1: ਓ ਡਰਾਈ ਡਰਾਈ ਡਰਾਪ ਗੜੈਂ ਗੜੈਂ ਗੜਾਪ
5: ਹਾਂਜੀ ਆਪਾਂ ਓਨਲੀ ਓਨਲੀ 5 10 15 ਔਰ 20 ਪਿਕ ਕਰ ਸਕਦੇ ਨੰਬਰ ਦੈਟ ਯੂ ਡਰਾਈ ਟੂ ਡਰਾਪ ਖੇਡਦਾ
1: ਹਾਂ ਓਕੇ ਇਹ ਤੁਹਾਡੀ ਫੇਵਰੇਟ ਗੇਮ ਹੈ
5: ਹਾਂਜੀ
1: ਓਕੇ ਓਏ ਓਏ ਓਏ ਓਏ ਓਏ ਕੀ ਖਾਦਾ ਕੀ ਖਾਦਾ
5: ਆਲੂ ਗੋਭੀ ਵਾਲਾ ਪੋਟੀ
1: ਓਏ ਤਾਈਓ ਫਿਰ ਮਜ਼ਾ ਹੀ ਆ ਗਿਆ ਹੈ ਨਾ ਆਲੂ ਗੋਭੀ ਵਾਲਾ ਪਰੌਂਠੀ ਖਾ ਕੇ ਓ ਹੁਣ ਨੀਂਦ ਵੀ ਆ ਜਾਣੀ ਫਿਰ शॉपिंग सेंटर जाना, ओके, बिजी बड़े हो, बिजी बड़े हो, चलो,
0: मच वर्क,
1: थैंक यू, थैंक यू,
5: बाय
1: बाय, बाय बाय, बाय बाय, थैंक यू, थैंक यू, थैंक यू। ते होर नहीं जी कॉलर आप लै पवेंगे, तो हूँ आप करिए तैयारियां जान दियाँ, थैंक यू। तो कहते हाँ जी जश जी दिते नहीं हजे, भाजी ने की लैन की कोशिश कर रहे ने, एक ही गैन की कोशिश कर रहे ने,
0: कौन
1: गडैंग गडैंग गडप
0: अच्छा जसकीरत जी कहते हाँ,
1: की कर रहे
0: वही जेडे तुसी सानू दे रहे सी कि जे तुहानू मौका मिले हजार हजार मैं दान तुहानू,
1: अच्छा
0: तुसी की खरीदोगे?
1: Okay.
0: ਸਾਨੂੰ ਚਾਹ ਹੀ ਇੰਨਾ ਚੜ ਗਿਆ ਸੀਗਾ, ਅਸੀਂ ਉਹਦਾ ਹੀ ਨੀ ਜਵਾਬ ਦੇ
1: ਪਾਏ, ਕਮਲੀਆਂ ਹੀ ਹੋ ਗਈਆਂ ਆਪਾਂ ਤੇ।
0: ਤੁਸੀਂ ਅੱਗੇ ਵਧ ਗਏ ਟੌਪਿਕ ਤੇ, ਅਸੀਂ ਅੱਜ ਵੀ ਉੱਥੇ ਹੀ ਖੜੇ,
1: ਤੁਸੀਂ ਮੌਸਮ ਵਾਂਗੂ ਬਦਲ ਗਏ, ਜੇ ਰੁੱਖਾਂ ਵਾਂਗੂ ਖੜੇ ਰਹੇ। ਚਲੋ ਜਾਂਦੇ ਜਾਂਦੇ ਆਪਾਂ ਰਿਸ਼ਤੇ ਵੀ ਦੱਸ ਦਈਏ ਤੁਹਾਨੂੰ, ਹਾਂ ਰਿਸ਼ਤੇ ਦੇਣ ਲੱਗੇ ਤੁਹਾਨੂੰ। ਇੱਕ ਕਹਿੰਦੇ ਨੇ ਕਿ ਗੁੱਡ ਮਾਰਨਿੰਗ, ਲੁਕਿੰਗ ਫੋਰ ਮੇਲ ਅੰਡਰ 43, ਜੱਟ ਸਿੱਖ ਕੈਨੇਡੀਅਨ ਔਰ ਆਸਟ੍ਰੇਲੀਅਨ PR, ਅਤੇ ਏਜ ਨੇ, ਏਜ ਆ 38 ਸਾਲ, ਅਤੇ ਇਹਨਾਂ ਦੀ ਉਮਰ ਆ 5'3", ਇਹ ਲੜਕੇ ਦੀ ਭਾਲ ਦੇ ਵਿੱਚ ਨੇ, ਅਤੇ ਗ੍ਰੇਡ 12 ਅਤੇ ਐਂਡ PSW ਕੈਨੇਡੀਅਨ ਸਿਟੀਜ਼ਨ ਨੇ, ਡਿਵੋਰਸ ਹੋਇਆ ਇਹਨਾਂ ਦਾ, ਦੋ ਬੱਚੇ ਨੇ ਇਹਨਾਂ ਦੇ, ਇੱਕ ਡਾਟਰ ਜਿਹੜੀ ਆ ਉਹ ਡੈਡ ਦੇ ਨਾਲ, ਅਤੇ ਇੱਕ ਇਹਨਾਂ ਦੇ ਨਾਲ ਹੈ, ਅਤੇ ਯਾਨੀ ਕਿ ਇੱਕ ਬੱਚਾ ਇਹਨਾਂ ਦੇ ਨਾਲ ਅਤੇ ਇੱਕ ਜਿਹੜਾ ਆਪਣੇ ਪਿਓ ਦੇ ਨਾਲ, ਓਨਟਾਰੀਓ ਕੈਨੇਡਾ ਦੇ ਵਿੱਚ ਇਹ ਰਹਿੰਦੇ ਨੇ, ਅਤੇ ਪਿੱਛੋਂ ਪੰਜਾਬ ਜਲੰਧਰ ਤੋਂ ਨੇ, ਅਤੇ ਇਹ ਲੱਭ ਰਹੇ ਨੇ ਰਿਸ਼ਤਾ ਇੱਥੋਂ, ਚਾਹੇ ਕੈਨੇਡਾ ਹੋਵੇ ਅਤੇ ਚਾਹੇ ਆਸਟ੍ਰੇਲੀਆ ਦਾ PR ਹੋਵੇ ਕੋਈ, ਅਤੇ ਜਾਂ ਫਿਰ ਸਿਟੀਜ਼ਨ ਵੀ ਹੋ ਸਕਦਾ, ਅਤੇ ਯਾਨੀ ਕਿ ਤਾਂ ਤਾਂ ਇਸ ਤੋਂ ਹੋਵੇ। ਅਤੇ ਤੁਸੀਂ ਜੇਕਰ ਇਸ ਰਿਸ਼ਤੇ ਬਾਰੇ ਹੋਰ ਵਧੇਰੇ ਜਾਣਕਾਰੀ ਲੈਣੀ ਹੈ, ਤਾਂ ਇੱਕ ਨੰਬਰ ਰਿਸ਼ਤਾ ਕਹਿ ਕੇ, ਅਤੇ ਇਹਦੀਆਂ ਜਾਣਕਾਰੀਆਂ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ। ਧੰਨਵਾਦ ਜੀ ਤੁਹਾਡਾ। ਇੱਕ ਹੋਰ ਸੀ ਆ ਰਿਸ਼ਤਾ ਜਿਹੜਾ ਕਿ ਮੈਂ ਗਵਾ ਬੈਠਾ ਵਾਂ, ਗਵਾ ਕੇ ਬੈਠਾ ਵਾਂ ਵੀ ਹੁਣ ਮੈਨੂੰ ਲੱਭਣ ਨਹੀਂ ਡਿਆ, ਅਤੇ ਹੁਣ ਮੈਨੂੰ ਲੱਭ ਗਿਆ। ਓਕੇ, ਥੈਂਕ ਯੂ ਜੀ। ਅਤੇ ਇਹ ਵੀ ਲੜਕੀ ਦੀ ਭਾਲ ਦੇ ਵਿੱਚ ਨੇ, 84 52, 5'10" ਹਾਈਟ ਆ, ਅਤੇ ਇੰਜੀਨੀਅਰ ਨੇ, ਆਸਟ੍ਰੇਲੀਆ ਦੇ ਨਾਗਰਿਕ ਨੇ, ਡਿਵੋਰਸ ਹੋਇਆ ਵਾ, ਅਤੇ ਇਹਨਾਂ ਦਾ ਬੱਚਾ ਵਾ, ਇੱਕ 50-50 ਕਸਟਡੀ ਦੇ ਵਿੱਚ ਵਿਕਟੋਰੀਆ ਦੇ ਵਿੱਚ ਰਹਿ ਰਹੇ ਨੇ, ਜੱਟ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਨੇ, ਅਤੇ ਕਹਿੰਦੇ ਨੇ ਕਿ ਆਸਟ੍ਰੇਲੀਆ ਜਾਂ ਫਿਰ ਨਿਊਜ਼ੀਲੈਂਡ ਦੇ ਵੀਜ਼ੇ ਦੇ ਉੱਤੇ, ਕਿਸੇ ਵੀ ਵੀਜ਼ੇ ਦੇ ਉੱਤੇ ਹੋਵੇ ਪਾਰਟਨਰ, ਅਤੇ ਵੈਲ ਰੈਪਟਿਡ ਫੈਮਿਲੀ ਨੂੰ ਬਿਲੋਂਗ ਕਰਦੇ ਨੇ, ਅਤੇ ਕਹਿੰਦੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਵੀ ਇਹਨਾਂ ਦਾ ਆਪਣਾ ਘਰ ਹੈ, ਅਤੇ ਇੰਡੀਆ ਦੇ ਵਿੱਚ ਵੀ ਸੋਹਣੀ ਜਾਇਦਾਦ ਹੈ, ਅਤੇ ਕਹਿੰਦੇ ਨੇ ਕਿ ਤੁਸੀਂ ਹੋਰ ਕੋਈ ਜਾਣਕਾਰੀ ਅਤੇ ਉਹਦੇ ਲਈ ਓਪਨ ਨੇ, ਸੋ ਇਹਨਾਂ ਦਾ ਨੰਬਰ ਵੀ ਤੁਹਾਨੂੰ ਆਪਾਂ ਦੇ ਸਕਦੇ ਹਾਂ। ਅਤੇ ਇੱਕ ਵਾਰੀ ਫਿਰ ਦੱਸ ਦਈਏ ਕਿ ਆਪਾਂ ਸਿਰਫ ਮੈਚ ਮੇਕਿੰਗ ਕੋਈ ਨਹੀਂ ਕਰਦੇ, ਆਪਾਂ ਸਿਰਫ ਅਨਾਊਂਸਮੈਂਟ ਕਰਦੇ ਹਾਂ, ਅਤੇ ਜੇ ਤੁਹਾਨੂੰ ਇਹਦੇ ਵਿੱਚੋਂ ਕੋਈ ਵੀ ਨੰਬਰ ਤੁਹਾਨੂੰ ਚਾਹੀਦਾ ਹੋਊਗਾ, ਅਤੇ ਉਹਦੇ ਵਿੱਚੋਂ ਆਪਾਂ ਤੁਹਾਨੂੰ ਨੰਬਰ ਪ੍ਰੋਵਾਈਡ ਕਰਾ ਦਾਂਗੇ, ਅਤੇ ਬਾਕੀ ਤੁਸੀਂ ਗੱਲਬਾਤ ਜਿਹੜੀ ਉਹ ਆਪਸ ਦੇ ਵਿੱਚ ਕਰਨੀ ਆ, ਅਤੇ ਆਪੇ ਕਰਨੀ
0: ਜੀ।
1: ਸੋ ਇਹ ਕੁਛ ਇੱਕ ਜਾਣਕਾਰੀਆਂ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਦੱਸੋ ਜੇ ਕੁਛ ਰਹਿ ਗਿਆ ਤਾਂ ਐਵੇਂ ਘਰ ਨਾ ਲੈ ਜਾਓ, ਨਿਆਣਿਆਂ ਨੇ ਖਰਾਬ ਕਰ ਦੇਣਾ ਜੀ।
0: ਨਹੀਂ ਨਹੀਂ ਬਿਲਕੁਲ, ਗੱਲਾਂ ਪਤਾ ਇਹੀ ਸੀਗੀ ਕਿ ਅੱਜ ਤੁਸੀਂ ਹੋਲੀਡੇਜ਼ 'ਚ ਕਿਵੇਂ ਬਿਤਾ ਰਹੇ ਹੋ। ਮੇਨ ਇਹ ਹੈ ਕਿ ਪ੍ਰੈਸ਼ਰ ਨਹੀਂ, ਭਾਅ ਜੀ ਗੱਲ ਕਰ ਹੀ ਚੁੱਕਿਆ ਕਿ ਸਟ੍ਰੈਸ ਲੈਣ ਦੀ ਕੋਈ ਲੋੜ ਨਹੀਂ ਹੈ, ਜਿਵੇਂ ਵਧੀਆ ਟਾਈਮ ਸਪੈਂਡ ਕਰੋ ਫੈਮਲੀ ਦੇ ਨਾਲ, ਅਤੇ ਇੰਜੋਏ ਕਰੋ ਛੁੱਟੀਆਂ, ਕਿਉਂਕਿ ਇਹ ਟਾਈਮ ਜਿਹੜਾ ਬੀਤ ਜਾਣਾ ਉਹ ਮੁੜ ਕੇ ਨਹੀਂ ਆਉਣਾ, ਸਾਰੇ ਬੱਚਿਆਂ ਨੇ ਵੱਡੇ ਹੋ ਜਾਣਾ, ਮੁੜ ਕੇ ਤੁਹਾਨੂੰ ਲੱਗਣਾ ਕਿ ਯਾਰ ਉਹ ਟਾਈਮ ਮਿਸ ਕਰਦੇ ਹਾਂ, ਅਤੇ ਪੂਰਾ ਇੰਜੋਏ ਕਰੋ ਫੈਮਲੀ ਦੇ ਨਾਲ, ਬੱਚਿਆਂ ਦੇ ਨਾਲ, ਅਤੇ ਮਿਲਦੇ ਹਾਂ ਇਸੇ ਤਰੀਕੇ ਦੇ ਨਾਲ ਹੋਰ ਟੌਪਿਕਸ ਦੇ ਨਾਲ ਤੁਹਾਡੇ ਨਾਲ।
1: ਜੀ ਬਿਲਕੁਲ, ਵਿਕਟੋਰੀਆ ਵਾ ਜਾਂ ਫਿਰ ਆਸਟ੍ਰੇਲੀਆ ਦੇ ਬਹੁਤ ਸਾਰੇ ਥਾਂ ਨੇ ਜਿੱਥੇ ਆਪਾਂ ਬਹੁਤੀ ਵਾਰੀ ਬਾਹਰ ਅੰਦਰ ਵੀ ਨਹੀਂ ਜਾ ਪਾਉਂਦੇ, ਮੌਸਮ ਖਰਾਬ ਹੁੰਦਾ, ਅਤੇ ਜੇ ਮੌਸਮ ਖਰਾਬ ਹੈ ਤਾਂ ਬਹੁਤ ਸਾਰੀਆਂ ਇਨਡੋਰ ਐਕਟੀਵਿਟੀਜ਼ ਵੀ ਨੇ, ਉਹ ਤੁਸੀਂ ਇਨਡੋਰ ਐਕਟੀਵਿਟੀਜ਼ ਦੇ ਲਈ ਵੀ ਲੈ ਕੇ ਜਾ ਸਕਦੇ ਹੋ, ਫਿਲਮਾਂ ਦੇ ਲਈ ਲੈ ਕੇ ਜਾ ਸਕਦੇ ਹੋ, ਸਾਇੰਸ ਵਰਕ ਦੇ ਲਈ ਲੈ ਕੇ ਜਾ ਸਕਦੇ ਹੋ, ਜਾਂ ਤੁਸੀਂ ਹੋਰ ਕਈ ਤਰ੍ਹਾਂ ਦੇ ਤੁਹਾਡੇ ਮਿਊਜ਼ੀਅਮ ਹੋ ਗਏ, ਜ਼ੂ ਹੋ ਗਏ, ਕਈ ਤਰ੍ਹਾਂ ਦਾ ਜਿਹੜਾ ਆਊਟਡੋਰ ਐਕਟੀਵਿਟੀਜ਼, ਸੋਰੀ ਇਨਡੋਰ ਐਕਟੀਵਿਟੀਜ਼ ਵੀ ਨੇ। ਅਤੇ ਇਸ ਤੋਂ ਇਲਾਵਾ ਬਾਕੀ ਬਹੁਤ ਸਾਰਾ ਕੁਛ ਤੁਸੀਂ ਦੱਸ ਹੀ ਚੁੱਕੇ ਹੋ। ਹਾਂ, ਜੇ ਭਾਪਿਆਂ ਦੇ ਲੜ ਲੱਗਣ ਜਾਣੇ ਤਾਂ ਫਿਰ ਤੁਸੀਂ ਗਾਰਡਨਿੰਗ ਵਾਲੇ ਪਾਸੇ ਵੀ ਲਾ ਸਕਦੇ ਹੋ। ਸੋ ਬਾਕੀ ਤਾਂ ਬਹੁਤੇ ਜਿਹੜੇ ਬੀਬੀਆਂ ਵਾਲੇ ਆ ਇਹ, ਇਸ ਕਰਕੇ ਆਪਾਂ ਇੱਕ ਮਿਸਿੰਗ ਹੀ ਆਈ ਥਿੰਕ ਵਿੱਚੋਂ ਕਿ ਆਪਾਂ ਉਹਨਾਂ ਨੂੰ ਗਾਰਡਨਿੰਗ ਦਾ ਵੀ ਨਿੱਕਾ ਨਿੱਕਾ ਦੱਸ ਸਕਦੇ ਹਾਂ, ਕਿਉਂਕਿ ਸਕੂਲਾਂ ਦੇ ਵਿੱਚ ਵੀ ਇਹਨਾਂ ਨੂੰ ਦੱਸਦੇ ਆ ਕਿੱਦਾਂ ਵੀ ਉਗਾਉਣੇ ਆ, ਹੈ ਨਾ, ਉਹ ਲੈ ਕੇ ਆਉਂਦੇ ਹੁੰਦੇ ਨਿੱਕੇ ਨਿੱਕੇ ਜੇ ਉੱਗੇ, ਉਹ ਤਾਂ ਫਿਰ ਵੇਂਹਦੇ ਰਹਿੰਦੇ ਬੜੇ ਚਾਅ ਦੇ ਨਾਲ ਵੀ ਕਿੱਡੇ ਕੋਏ ਆ, ਕਿੱਥੇ ਆ, ਆ ਮੇਰਾ ਬੂਟਾ ਵਾ। ਸੋ ਜਦੋਂ ਆਪਾਂ ਨਿੱਕੇ ਹੁੰਦੇ ਹਾਂ ਨਾ, ਤਾਂ ਅਸੀਂ ਵੀ ਜਦੋਂ ਮੱਝਾਂ ਸੂੰਦੀਆਂ ਸੀ ਉਦੋਂ ਆਪਾਂ ਮੱਲ ਲੈਂਦੇ ਹੁੰਦੇ ਹਾਂ, ਆਹ ਕੱਟੀ ਮੇਰੀ, ਆਹ ਵੱਛੀ ਮੇਰੀ। ਅਤੇ ਜਿੰਨਾ ਚਿਰ ਮਤਲਬ ਨਿੱਕੇ ਹੁੰਦੇ, ਵੱਡੇ ਜਿੱਦਾਂ ਜਿੱਦਾਂ ਹੁੰਦੇ ਜਾਂਦੇ ਉਦੋਂ ਉਦੋਂ ਇੰਟਰਸਟ ਖਤਮ ਹੁੰਦਾ ਜਾਂਦਾ, ਪਰ ਨਿੱਕੇ ਨਿੱਕਿਆਂ ਨੂੰ ਬੜਾ ਭੱਜ ਭੱਜ ਕੇ ਮੈਂ ਆਪਣੀ ਵੱਛੀ ਨੂੰ, ਮੈਂ ਆਪਣੀ ਕੱਟੀ ਨੂੰ, ਮੈਂ ਆਹ ਚੀਜ਼ ਪਹਿਲਾਂ ਪਾਉਣੀ ਆ, ਐਵੇਂ ਹੱਥੀਂ ਜਾ ਕੇ ਸ਼ਟਾਲਾ ਖਵਾਉਣਾ ਉਹਨਾਂ ਨੂੰ, ਉਹਨਾਂ ਦੀ ਸੇਵਾ ਕਰਨੀ, ਅਤੇ ਉਸੇ ਬਹਾਨੇ ਚਲੋ ਤੁਹਾਡਾ ਇੰਟਰਸਟ ਜਾਂ ਤੁਹਾਡਾ ਫੇਰਾ ਤੋਰਾ ਜਿਹਾ ਬਣਿਆ ਰਹਿੰਦਾ। ਸੋ ਇਸ ਤਰੀਕੇ ਦੇ ਨਾਲ ਤੁਸੀਂ ਬੱਚਿਆਂ ਨੂੰ ਜੋ ਤੁਸੀਂ ਕਰਦੇ ਹੋ ਉਹਦੇ ਵਿੱਚ ਬੱਚੇ ਨੂੰ ਇਨਵੋਲਵ ਤੁਸੀਂ ਕਰ ਸਕਦੇ ਹੁੰਦੇ ਹੋ ਬੱਚੇ ਦੇ ਇੰਟਰਸਟ ਦੇ ਹਿਸਾਬ ਦੇ ਨਾਲ। ਅਤੇ ਬਾਕੀ ਤੁਸੀਂ ਬਿਹਤਰ ਜਾਣਦੇ ਹੋ ਭਾਈ ਤੁਹਾਡਾ ਬੱਚਾ ਵਾ, ਇੱਧਰੋਂ ਉੱਧਰੋਂ ਸੁਣ ਕੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਫਿੱਟ ਨਹੀਂ ਲੱਗਣਗੀਆਂ। ਤੁਸੀਂ ਆਪਣਾ ਵੇਖਣਾ ਵੀ ਤੁਹਾਡੇ ਬੱਚੇ ਦਾ ਕੀ ਇੰਟਰਸਟ ਹੈ, ਅਤੇ ਉਸ ਹਿਸਾਬ ਦੇ ਨਾਲ ਬੱਚੇ ਨੂੰ ਤੁਸੀਂ ਦੱਸ ਕਰ ਸਕਦੇ ਹੋ ਤੁਸੀਂ। ਅਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ। ਹਾਂਜੀ, 1674 AM।

ਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।
2: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਰਚਾ ਕਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਅੱਜ 6 ਤਰੀਕ ਹੈ, ਜੁਲਾਈ ਦਾ ਮਹੀਨਾ 2026। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲੀ ਖਬਰ, ਪੰਜਾਬ ਵਿੱਚ ਕਾਂਗਰਸੀਆਂ ਦਾ ਅੰਦਰੂਨੀ ਕਲੇਸ਼ ਜਿਹੜਾ ਹੈਗਾ ਹੋਰ ਤੇਜ਼ ਹੋਇਆ। ਰਾਜਾ ਵੜਿੰਗ ਖਿਲਾਫ ਘੇਰਾਬੰਦੀ ਜਿਹੜੀ ਹੈ ਉਹ ਹੁਣ ਰਫਤਾਰ ਫੜਨ ਲੱਗੀ ਹੈ, ਤੇ ਚੰਨੀ ਨੇ ਕੱਲ ਮੋਰਿੰਡਾ ਚ ਆਪਣੇ ਹਮਾਇਤੀਆਂ ਦਾ ਇਕੱਠ ਕੀਤਾ, ਤੇ ਅਜੇ ਇਸ ਮੁੱਦੇ ਦੇ ਉੱਤੇ ਜਿਹੜੇ ਮਾਝੇ ਦੇ ਲੀਡਰ ਨੇ ਉਹ ਕੋਈ ਬਹੁਤਾ ਉਹਨਾਂ ਦਾ ਰਿਐਕਸ਼ਨ ਨਹੀਂ ਆਇਆ। ਦੂਜੇ ਪਾਸੇ ਉੱਧਰ ਜਸਵੰਤ ਸਿੰਘ ਖਾਲੜਾ ਬਾਰੇ ਦਲਜੀਤ ਦੋਸਾਂਝ ਦੀ ਫਿਲਮ ਸਤਲੁਜ Z5 ਜਿਹੜਾ ਹੈ ਓ ਟੀ ਟੀ ਪਲੇਟਫਾਰਮ ਹੈ ਤੋਂ ਹਟਾ ਦਿੱਤੀ ਗਈ ਹੈ। ਇਹ 3 ਜੁਲਾਈ ਨੂੰ ਜਿਹੜੀ ਹੈ ਇਹ ਫਿਲਮ ਰਿਲੀਜ਼ ਹੋਈ ਸੀ। ਤੇ ਜੋ ਰਾਮ ਮੰਦਿਰ ਦੇ ਚੜਾਵੇ ਦਾ ਜੋ ਇਸ਼ੂ ਚੱਲ ਰਿਹਾ ਹੁਣ, ਇਹਦੇ ਤੇ ਸ਼ਿਵਸੈਨਾ ਊਧਮ ਠਾਕਰੇ ਧੜੇ ਨੇ ਜਿਹੜਾ ਹੈਗਾ ਚੰਦੇ ਚ ਹੇਰਾਫੇਰੀ ਦੇ ਮਾਮਲੇ ਚ ਅੰਦੋਲਨ ਸ਼ੁਰੂ ਕਰ ਦਿੱਤਾ। ਸ੍ਰੀ ਠਾਕਰੇ ਨੇ ਕਿਹਾ ਕਿ ਹਿੰਦੂਆਂ ਨੂੰ ਲੁੱਟਣ ਵਾਲੇ ਅੱਜ ਕੱਲ੍ਹ ਸੱਤਾ ਦੇ ਉੱਪਰ ਕਾਬਜ਼ ਨੇ। ਉੱਧਰ ਕੱਲ੍ਹ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਿਹੜਾ ਹੈ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥਕ ਜਥੇਬੰਦੀਆਂ ਦਾ ਇਕੱਠ ਕੀਤਾ, ਜਿਹਦੇ ਚ ਅਕਾਲ ਤਖ਼ਤ ਦਾ ਜਿਹੜਾ ਹੈ ਆਦੇਸ਼ ਹੈ ਉਹਨੂੰ ਲਾਗੂ ਕਰਨ ਲਈ ਕਿਹਾ ਗਿਆ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਕਾਂਗਰਸ ਦੇ ਜੇ ਆਪਾਂ ਕਲੇਸ਼ ਤੋਂ ਗੱਲ ਸ਼ੁਰੂ ਕਰੀਏ ਤਾਂ ਇੱਦਾਂ ਲੱਗ ਰਿਹਾ ਕਿ ਇਹ ਹੁਣ ਕਾਫੀ ਵੱਧ ਚੁੱਕਾ ਖਲਾਰਾ ਇਸ ਟਾਈਮ ਦੇ ਉੱਤੇ। ਚੰਨੀ ਦੇ ਹੱਕ ਦੇ ਵਿੱਚ ਲੱਗ ਨਹੀਂ ਰਿਹਾ ਕਿ ਪਲੜਾ ਕਾਫੀ ਜ਼ਿਆਦਾ ਭਾਰੀ ਆ, ਸੋ ਅਜਿਹੇ ਦੇ ਵਿੱਚ ਹੁਣ ਰਾਜਾ ਵੜਿੰਗ ਦੇ ਖਿਲਾਫ਼ ਕਾਫੀ ਆਪਾਂ ਵੇਖ ਰਹੇ ਹਾਂ ਕਿ ਖੁੱਲ੍ਹ ਕੇ ਸਾਹਮਣੇ ਆ ਚੁੱਕੇ ਨੇ। ਉਹ ਵੱਖਰੀ ਗੱਲ ਹੈ ਜਿੱਦਾਂ ਤੁਸੀਂ ਦੱਸਿਆ ਕਿ ਇੱਧਰੋਂ ਕਈ ਜਿਹੜੇ ਚਿਹਰੇ ਮੁਹਰੇ ਅਹਿਮ ਚਿਹਰੇ ਮੁਹਰੇ ਨੇ ਉਹ ਇਸ ਟਾਈਮ ਚੁੱਪ ਨੇ, ਯਾਨੀ ਕਿ ਪਤਾ ਨਹੀਂ ਹੁਣ ਕਿਹੜੇ ਪਾਸੇ ਉਹਨਾਂ ਨੇ ਜਾਣਾ ਜਾਂ ਕਿੱਦਾਂ ਨਹੀਂ, ਪਰ ਫਿਲਹਾਲ ਜਿੰਨੇ ਕੁ ਬੋਲੇ ਨੇ ਉਸ ਹਿਸਾਬ ਦੇ ਨਾਲ ਤਾਂ ਚੰਨੀ ਦਾ ਹੱਥ ਭਾਰਾ ਲੱਗ ਰਿਹਾ। ਕੀ ਕਹਿੰਦੇ?
1: ਨਹੀਂ ਇਹ ਤਾਂ ਦੇਖੋ ਬਿਲਕੁਲ ਹੈ, ਇਹ ਪਿਛਲੇ ਸਮੇਂ ਤੋਂ ਜਦੋਂ ਆਪਾਂ ਦੇਖਦੇ ਹਾਂ ਜਿਹੜੀ 2024 ਦੇ ਵਿੱਚ ਜਦੋਂ ਲੋਕ ਸਭਾ ਦੀ ਚੋਣ ਹੁੰਦੀ ਹੈ ਤੇ ਉਦੋਂ ਤੋਂ ਜਿਹੜਾ ਹੈਗਾ ਉਹ ਚੰਨੀ ਜਿਹੜਾ ਹੈ ਉਹ ਕਾਫੀ ਪਾਪੂਲਰ ਹੋਇਆ ਕਾਂਗਰਸ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ। ਤੇ ਹਾਲਾਂਕਿ ਰਾਜਾ ਵੜਿੰਗ ਵੀ ਉਹ ਚੋਣ ਤਾਂ ਜਿੱਤ ਗਏ ਸੀ ਲੁਧਿਆਣੇ ਤੋਂ, ਤੇ ਪਰ ਜਦੋਂ ਆਪਾਂ ਦੇਖਦੇ ਹਾਂ ਕਿ ਜਦੋਂ ਕੰਪੇਨ 2024 ਵਾਲੀ ਚੱਲੀ ਉਹਦੇ ਚ ਸਭ ਤੋਂ ਵੱਧ ਜਿਹੜੀ ਡਿਮਾਂਡ ਸੀਗੀ ਤੇ ਅਲੱਗ ਅਲੱਗ ਕਾਂਗਰਸੀ ਵਰਕਰਾਂ ਵੱਲੋਂ ਹਲਕਿਆਂ ਦੇ ਵਿੱਚ ਆਪਣੇ ਉਮੀਦਵਾਰਾਂ ਦੀ ਸਪੋਰਟ ਵਾਸਤੇ, ਤੇ ਉਹ ਚੰਨੀ ਦੀ ਸੀ ਕਿ ਸਾਡੇ ਹਲਕੇ ਦੇ ਵਿੱਚ ਉਹ ਜ਼ਰੂਰ ਆਉਣ, ਕੰਪੇਨ ਕਰਨ ਉਹ ਜ਼ਰੂਰ ਆਉਣ। ਇਹਦਾ ਮਤਲਬ ਇਹ ਸੀ ਕਿ ਕਾਂਗਰਸ ਦੇ ਵਿੱਚ ਉਹਨੇ ਆਪਣੀ ਜਿਹੜੀ ਥਾਂ ਚਰਨਜੀਤ ਸਿੰਘ ਚੰਨੀ ਨੇ ਉਹ ਉਦੋਂ ਤੋਂ ਜਿਹੜੀ ਆ ਉਹ ਬਣਾਈ ਹੋਈ ਆ। ਹੁਣ ਉਸ ਤੋਂ ਬਾਅਦ ਲਗਾਤਾਰ 2024 ਤੋਂ ਬਾਅਦ ਹੁਣ 2026 ਜਿਹੜਾ ਹੈ ਉਹ ਆ ਗਿਆ, ਤੇ ਪਰ ਜਿਹੜਾ ਹੈ ਕਾਂਗਰਸ ਦੇ ਵਿੱਚ ਕਾਂਗਰਸ ਨੇ 2-3 ਤਜਰਬੇ ਕਰਕੇ ਦੇਖੇ ਕਿ ਕਿਸ ਤਰ੍ਹਾਂ ਇਸ ਨੂੰ ਮਾਮਲੇ ਨੂੰ ਜਿਹੜਾ ਹੈ ਠੀਕ ਕੀਤਾ ਜਾ ਸਕਦਾ, ਤੇ ਮੀਟਿੰਗਾਂ ਚ ਵੀ ਬੁਲਾਇਆ, ਅੱਡ ਅੱਡ ਲੀਡਰਾਂ ਨੂੰ ਵੀ ਬੁਲਾਇਆ, ਤੇ ਹੋ ਸਕਦਾ ਕਿ ਉੱਥੇ ਕੋਈ ਥੋੜਾ ਮੋਟਾ ਇਹ ਵੀ ਕਿਹਾ ਹੋਵੇ, ਘੂਰਿਆ ਵੀ ਹੋਵੇ ਕਿ ਤੁਸੀਂ ਇਹ ਠੀਕ ਕਰਕੇ ਚੱਲੋ, ਹੁਣ 2027 ਦੀ ਜਿਹੜੀ ਚੋਣ ਆ ਉਹ ਆਉਣ ਵਾਲੀ ਹੈ। ਪਰ ਜਿਹੜਾ ਹੈਗਾ ਮਸਲਾ ਉਵੇਂ ਗੱਲ ਹੋਇਆ ਨਹੀਂ, ਤੇ ਨਾ ਹੀ ਇਹ ਲੀਡਰ ਜਿਹੜੇ ਹੈਗੇ ਉਹ ਸੰਤੁਸ਼ਟ ਹੋਏ ਨੇ। ਹੁਣ ਹਾਲ ਹੀ ਵਿੱਚ ਜੋ ਕਾਂਗਰਸ ਨੇ ਇੱਕ ਨਵਾਂ ਫਾਰਮੂਲਾ ਬਣਾਇਆ ਸੀ ਜਿਹਦੇ ਚ ਚਰਨਜੀਤ ਚੰਨੀ ਨੂੰ ਜਿਹੜੀ ਹੈ ਕੰਪੇਨ ਦਾ ਜਿਹੜਾ ਸੀ ਉਹ ਇੰਚਾਰਜ ਬਣਾਇਆ ਗਿਆ ਜਾਂ ਚੇਅਰਮੈਨ ਲਾਇਆ ਗਿਆ, ਉਹਦੇ ਨਾਲ ਹੋਰ 3 ਚੇਅਰਮੈਨ ਕੋ ਚੇਅਰਮੈਨ ਲਾਏ ਗਏ। ਇਸੇ ਤਰ੍ਹਾਂ ਜਿਹੜਾ ਹੈ ਰਾਜਾ ਵੜਿੰਗ ਨੂੰ ਪ੍ਰਧਾਨ ਰਹਿਣ ਦਿੱਤਾ ਤੇ ਉਹਦੇ ਨਾਲ ਵੀ 3 ਹੋਰ ਜਿਹੜੇ ਸੀ ਉਹ ਵਰਕਿੰਗ ਪ੍ਰੈਜੀਡੈਂਟ ਲਾ ਦਿੱਤੇ। ਤੇ ਇਸ ਤਰ੍ਹਾਂ ਦਾ ਉਹਨਾਂ ਨੇ ਇਹ ਸੀ ਕਿ ਸ਼ਾਇਦ ਇਹਦੇ ਨਾਲ ਜਿਹੜਾ ਹੈਗਾ ਠੰਡ ਜੀ ਹੋ ਜਾਏਗੀ ਤੇ ਠੀਕ ਹੋ ਜਾਊਗਾ ਕੰਮ, ਤੇ ਪਰ ਉਹ ਠੀਕ ਹੋਇਆ ਨੀ, ਟਿਕਿਆ ਨੀ। ਤੇ ਹੁਣ ਜਿਹੜੇ ਹੈ ਟਾਰਗੇਟ ਜਿਹੜਾ ਹੈ ਪ੍ਰਧਾਨਗੀ ਤੇ ਹੁਣ ਨਿਗਾਹ ਤਾਂ ਬਹੁਤ ਸਾਰੇ ਲੋਕਾਂ ਦੀ ਹੈ, ਪ੍ਰਤਾਪ ਸਿੰਘ ਬਾਜਵੇ ਦੀ ਵੀ ਹੈ, ਪ੍ਰਗਟ ਸਿੰਘ ਦੀ ਵੀ ਹੈ, ਚੰਨੀ ਦੀ ਵੀ ਹੈ, ਤੇ ਪਰ ਉਹ ਜਿਹੜਾ ਹੈ ਰਾਜਾ ਵੜਿੰਗ ਨੂੰ ਇਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਕਿ ਉਹ ਕੰਸੋਲੀਡੇਟ ਨਹੀਂ ਕਰ ਰਹੇ ਕਾਂਗਰਸ ਨੂੰ, ਜਾਂ ਕਈ ਵਾਰੀ ਉਹਦੇ ਵਿੱਚ ਪੋਲੀਟੀਕਲ ਮੈਚਿਓਰਿਟੀ ਨਹੀਂ, ਉਹ ਆਪਣੇ ਬਿਆਨਾਂ ਚ ਆਪ ਹੀ ਫਸ ਜਾਂਦੇ ਆ, ਕੋਈ ਇੱਦਾਂ ਦੇ ਪੁੱਠੇ ਸਿੱਧੇ ਬਿਆਨ ਦੇ ਦਿੰਦੇ ਆ, ਇੱਦਾਂ ਦੀਆਂ ਜਿਹੜੀਆਂ ਉਹ ਗੱਲਾਂ ਕਰਕੇ ਇਹ ਸਾਰਾ ਕੁਛ ਹੁਣ ਚੱਲ ਰਿਹਾ। ਤੇ ਜੋ ਚੰਨੀ ਨੇ ਸਾਰਿਆਂ ਨੂੰ ਸੱਦਾ ਦਿੱਤਾ ਸੀ, ਮੋਰਿੰਡੇ ਆਪਣੇ ਘਰ ਉਹਨਾਂ ਨੇ ਇਕੱਠ ਕੀਤਾ ਸੀ ਸੀਨੀਅਰ ਕਾਂਗਰਸੀ ਆਗੂਆਂ ਦਾ, ਤੇ ਪਰ ਜਿਹੜੇ ਇਹਦੇ ਚ ਸਟੇਕ ਹੋਲਡਰ ਵੱਡੇ ਸੀਗੇ, ਤੇ ਭਾਵੇਂ ਪ੍ਰਤਾਪ ਸਿੰਘ ਬਾਜਵਾ ਹੋਣ, ਭਾਵੇਂ ਸੁਖੀ ਰੰਧਾਵਾ ਹੋਣ, ਭਾਵੇਂ ਪ੍ਰਗਟ ਸਿੰਘ ਹੋਣ, ਉਹ ਉੱਥੇ ਗਏ ਨੀ, ਤੇ ਮੇਰਾ ਖਿਆਲ ਇਸ ਕਰਕੇ ਨੀ ਗਏ ਤੇ ਕਿਤੇ ਉਹਨਾਂ ਤੇ ਇਹ ਨਾ ਲੱਗੇ ਕਿ ਇਹ ਲੋਬਿੰਗ ਕਰ ਰਹੇ ਨੇ ਜਾਂ ਧੜੇਬੰਦੀ ਨੂੰ ਜਿਹੜਾ ਹੈ ਹੋਰ ਉਭਾਰ ਰਹੇ ਨੇ। ਤੇ ਪਰ ਅੰਦਰ ਖਾਤੇ ਜਿਹੜੇ ਹੈ ਉਹ ਸਾਰੇ ਇਹ ਚਾਹੁੰਦੇ ਆ ਕਿ ਰਾਜਾ ਵੜਿੰਗ ਦੀ ਥਾਂ ਤੇ ਜਿਹੜਾ ਹੈ ਪ੍ਰਧਾਨ ਉਹਨਾਂ ਨੂੰ ਬਣਾਇਆ ਜਾਵੇ, ਤੇ ਕਿਉਂਕਿ ਉਹ ਸੰਭਾਲ ਨੀ ਪਾ ਰਹੇ ਸਾਰੀ ਗੱਲਬਾਤ। ਪਿਛਲੇ ਸਮੇਂ ਦੇ ਵਿੱਚ ਜਿਹੜੇ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਉਹ ਇਸ ਤਰੀਕੇ ਦੀ ਜਿਹੜੀ ਆ ਉਹਨਾਂ ਦੀ ਕੁਦਰਤੀ ਹੁੰਦਾ ਕਈ ਵਾਰੀ ਕਿ ਪਬਲਿਕ ਰੈਲੀਆਂ ਦੇ ਵਿੱਚ ਵੀ ਤੇ ਇੱਥੋਂ ਤੱਕ ਕਿ ਜਦੋਂ ਕਦੇ ਮੀਡੀਆ ਨੂੰ ਸੰਬੋਧਨ ਕੀਤਾ ਉੱਥੇ ਵੀ ਉਹ ਕਈ ਵਾਰੀ ਟਪਲਾ ਖਾ ਜਾਂਦੇ ਆ ਜਾਂ ਜਵਾਨ ਟਪਲਾ ਖਾ ਜਾਂਦੀ ਆ, ਉਹ ਗੱਲ ਹੋਰ ਦੀ ਹੋਰ ਬਣ ਜਾਂਦੀ ਹੈ ਤੇ ਉਹਦੀ ਫਿਰ ਟ੍ਰੋਲਿੰਗ ਬਹੁਤ ਹੁੰਦੀ ਹੈ, ਤੇ ਭਾਵੇਂ ਉਹ ਬੀਜੇਪੀ ਵਾਲੇ ਕਰਨ, ਭਾਵੇਂ ਸੱਤਾਧਾਰੀ ਆਮ ਆਦਮੀ ਪਾਰਟੀ ਕਰੇ, ਤੇ ਇਹ ਵੀ ਜਿਹੜਾ ਹੈਗਾ ਇੱਕ ਕਾਰਨ। ਜਿਹੜੀ ਇੱਕ ਮੁੱਖ ਗੱਲ ਦੇਖਣ ਵਾਲੀ, ਆਪਾਂ ਪਹਿਲਾਂ ਵੀ ਇੱਕ ਦੋ ਵਾਰੀ ਇਹਦਾ ਜ਼ਿਕਰ ਕੀਤਾ ਰਣਜੋਤ ਜੀ, ਇਹ ਹੈ ਕਿ ਕਾਂਗਰਸ ਦੇ ਵਿੱਚ ਜਿਹੜੀ ਹੈ ਉਹ ਧੜੇਬੰਦੀ ਕਦੇ ਵੀ ਜਿਹੜੀ ਆ ਉਹ ਖਤਮ ਨਹੀਂ ਹੋਈ। ਤੇ ਚਲੋ ਆਪਾਂ ਪੁਰਾਣੀਆਂ ਗੱਲਾਂ ਛੱਡ ਦਿੰਦੇ ਹਾਂ, ਆਪਾਂ ਜਿਹੜਾ ਹੈਗਾ ਪ੍ਰਤਾਪ ਸਿੰਘ ਕੈਰੋਂ ਵੇਲੇ ਤੋਂ ਜਾਂ ਉਸ ਤੋਂ ਬਾਅਦ ਗਿਆਨੀ ਜੈਲ ਸਿੰਘ, ਦਰਬਾਰਾ ਸਿੰਘ ਜਾਂ ਉਹ ਆਪਾਂ ਜੇ ਛੱਡ ਕੇ ਆਪਾਂ ਲੇਟੈਸਟ ਵੀ ਜਦੋਂ ਆਪਾਂ ਦੇਖਦੇ ਹਾਂ, ਤੇ ਜਦੋਂ ਜਿਹੜੀ ਹੈ ਪਿਛਲੀ 2012 ਦੇ ਵਿੱਚ ਇਹ ਜਦੋਂ ਹਾਰੀ ਹੈ ਕਾਂਗਰਸ ਪੰਜਾਬ ਦੀ ਇਲੈਕਸ਼ਨ, ਕਿਉਂਕਿ 2012 ਦੇ ਵਿੱਚ ਬਹੁਤ ਉਮੀਦ ਸੀ ਵੱਡੀ, 2007 ਦੇ ਵਿੱਚ ਆਪਣਾ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਸਰਕਾਰ ਬਣੀ, ਹੌਲੀ ਹੌਲੀ ਉਹ ਅਕਾਲੀ ਸਰਕਾਰ ਦੇ ਵਿੱਚ ਇਸ ਤਰ੍ਹਾਂ ਦੀਆਂ ਬੜੀਆਂ ਕੁਛ ਸਾਹਮਣੇ ਆਇਆ, ਬੇਨੇਮੀਆਂ ਨੌਕਰੀਆਂ ਦੇ ਮਾਮਲੇ ਚ ਹੋਰ ਕਾਫੀ ਕੁਛ ਹੋਇਆ, ਤੇ ਉਦੋਂ ਇਹ ਲੱਗਦਾ ਸੀਗਾ ਕਿ ਸਾਡੀ ਕਾਂਗਰਸ ਨੂੰ ਲੱਗਦਾ ਸੀ ਕਿ ਸਰਕਾਰ ਹੁਣ ਆ ਹੀ ਜਾਣੀ ਹੈ ਜਿਹੜੀ ਆ ਪੱਕਾ। ਤੇ ਪਰ ਹੁਣ ਉਦੋਂ ਤੋਂ ਜੇ ਆਪਾਂ ਦੇਖ ਲਈਏ ਪਿਛਲੀ ਗੱਲ, ਜਦੋਂ ਆਪਾਂ ਪਿੱਛੇ ਨਾ ਵੀ ਬਹੁਤਾ ਜਾਈਏ, ਤੇ ਜਦੋਂ ਇਹ ਚੋਣ ਹਾਰ ਗਏ 2012 ਦੇ ਵਿੱਚ, ਫਿਰ 2013 ਦੇ ਵਿੱਚ ਮੋਗੇ ਦੇ ਵਿੱਚ ਜ਼ਿਮਨੀ ਚੋਣ ਹੋਈ, ਉਹ ਵੀ ਜਿਹੜਾ ਹੈ ਉਹ ਵੀ ਕਾਂਗਰਸ ਉੱਥੋਂ ਹਾਰ ਗਈ, ਤੇ ਫਿਰ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਤੇ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਇਹ ਚੋਣ ਲੜੀ ਗਈ ਸੀ, ਤੇ ਉਹਨਾਂ ਦੀ ਥਾਂ ਤੇ ਫਿਰ ਜਿਹੜਾ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਉਦੋਂ ਕਾਂਗਰਸ ਦਾ ਪ੍ਰਧਾਨ ਲਾਇਆ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨਗੀ ਤੋਂ ਹਟਾਤਾ। ਉਹ ਫਿਰ ਇਹ ਕਾਫੀ ਜਿਹੜੀ ਇਹ ਗੱਲ ਇਹ ਅੱਗੇ ਤੱਕ ਜਿਹੜੀ ਫਿਰ ਉਦੋਂ ਇਹ ਚੱਲਦੀ ਰਹੀ, ਤੇ ਕੈਪਟਨ ਅਮਰਿੰਦਰ ਸਿੰਘ ਕੈਂਪ ਉਧਰ, ਬਾਜਵਾ ਕੈਂਪ, ਫਿਰ ਅੰਦਰ ਖਾਤੇ ਇੱਕ ਦੂਜੇ ਦੇ ਦੂਸ਼ਣਬਾਜ਼ੀ, ਕਈ ਵਾਰੀ ਮੀਡੀਆ ਚ ਵੀ ਜਿਹੜੀਆਂ ਸੀ ਉਹ ਗੱਲਾਂ ਜਿਹੜੀਆਂ ਸੀ ਉਹ ਸਾਹਮਣੇ ਆ ਜਾਂਦੀਆਂ ਸੀ। ਤੇ ਪਰ ਇਹ ਹੋਇਆ ਕਿ ਜਦੋਂ ਇਹ ਸਾਰਾ ਕੁਛ ਜਦੋਂ ਚੱਲਦਾ ਰਿਹਾ, ਫਿਰ 2017 ਦੀ ਚੋਣ ਆਈ, ਉਦੋਂ ਜਿਹੜੀ ਆਮ ਆਦਮੀ ਪਾਰਟੀ ਕਾਫੀ ਇੱਥੇ ਆਪਣਾ ਸਟਰੋਂਗ ਹੋਲਡ ਬਣਾ ਚੁੱਕੀ ਸੀ ਪੰਜਾਬ ਦੇ ਵਿੱਚ, ਕਿਉਂਕਿ ਜਦੋਂ ਆਪਾਂ ਦੇਖ ਲਿਆ ਜਿਹੜੀ 2019 ਦੀ ਜਿਹੜੀ ਇਲੈਕਸ਼ਨ ਸੀਗੀ, ਤੇ 2000 ਜਿਹੜੀ 19 ਦੀ, ਮੇਰਾ ਕਹਿਣ ਦਾ ਭਾਵ ਜਿਹੜੀ 2019 ਤੋਂ ਪਹਿਲਾਂ ਵਾਲੀ ਜਿਹੜੀ ਇਲੈਕਸ਼ਨ ਸੀ, ਤੇ 2014 ਦੀ, ਕਿਉਂਕਿ 2014 ਦੀ ਇਲੈਕਸ਼ਨ ਦੇ ਵਿੱਚ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਕਾਫੀ ਜਿਹੜਾ ਸੀ ਕਾਫੀ ਕੁਛ ਉਹ ਕਰ ਚੁੱਕੀ ਸੀ ਉਦੋਂ, ਉਹਨਾਂ ਦੀਆਂ ਜਿਹੜੀਆਂ ਲੋਕ ਸਭਾ ਦੇ ਵਿੱਚ ਵੀ ਕਈ ਸੀਟਾਂ ਉਹ ਜਿੱਤ ਗਏ ਸੀ, ਫਰੀਦਕੋਟ ਜਿੱਤ ਗਏ ਸੀ, ਜਿਹੜਾ ਹੈਗਾ ਆਪਣਾ ਪਟਿਆਲਾ ਜਿੱਤ ਗਏ ਸੀ, ਤੇ ਸੰਗਰੂਰ ਜਿੱਤ ਗਏ ਸੀ, ਇਸੇ ਤਰ੍ਹਾਂ ਇਧਰੋਂ ਜਿਹੜਾ ਫਤਿਹਗੜ੍ਹ ਸਾਹਿਬ ਜਿੱਤ ਗਏ ਸੀ, ਤੇ ਇਸ ਤਰ੍ਹਾਂ ਉਦੋਂ ਉਹਨਾਂ ਦਾ ਕਾਫੀ, ਮੇਰਾ ਕਹਿਣ ਦਾ ਭਾਵ ਕਿ ਉੱਥੇ ਇੱਕ ਤਰ੍ਹਾਂ ਦਾ ਇੱਕ ਹੋਲਡ ਜਿਹਾ ਜਿਹੜਾ ਸੀਗਾ ਉਹ ਬਣ ਗਿਆ ਸੀ ਕਿ ਹੁਣ ਪਾਰਟੀ ਇਹ ਸਟਰੋਂਗ ਹੋ ਗਈ, ਤੇ ਇਸ ਕਰਕੇ 2017 ਦੇ ਵਿੱਚ ਪਾਰਟੀ ਨੂੰ ਵੀ ਉਮੀਦ ਸੀ ਆਮ ਆਦਮੀ ਪਾਰਟੀ ਨੂੰ, ਤੇ ਕਿਉਂਕਿ ਮੁੱਖ ਉਦੋਂ ਵਿਰੋਧੀ ਪਾਰਟੀ ਜਿਹੜੀ ਹੈ ਜਾਂ ਇਹ ਲੱਗਦਾ ਸੀ ਕਿ ਜਿਹੜਾ ਮੁੱਖ ਮੁਕਾਬਲਾ ਜਿਹੜਾ ਹੈਗਾ ਹੋਣਾ ਉਹ ਕਾਂਗਰਸ ਦੇ ਨਾਲ ਹੀ ਹੋਣਾ, ਕਿਉਂਕਿ ਉਦੋਂ ਇੱਥੇ ਸਰਕਾਰ ਤਾਂ ਜਿਹੜੀ ਅਕਾਲੀ ਦਲ ਦੀ ਸੀ, ਕਿਉਂਕਿ 2012 ਦੇ ਵਿੱਚ ਮੈਂ ਜਿੱਦਾਂ ਕਿਹਾ ਕਿ ਕਾਂਗਰਸ ਹਾਰ ਗਈ ਸੀ, ਅਕਾਲੀ ਦਲ ਦੀ ਸਰਕਾਰ ਰਿਪੀਟ ਹੋ ਗਈ ਸੀਗੀ, ਤੇ ਉਦੋਂ ਫਿਰ ਬਿਲਕੁਲ ਨੇੜੇ ਜਾ ਕੇ ਜਦੋਂ ਲੱਗਿਆ ਇਹ ਸਾਰਾ ਕੁਛ, ਤੇ ਅੰਦਰੂਨੀ ਜਿਹੜੀ ਇਹ ਜਿੱਦਾਂ ਹੁਣ ਖਿਚੋਤਾਣ ਚੱਲ ਰਹੀ ਹੈ ਇਹ ਜਿਹੜੀ ਆ ਉਹ ਤੇਜ਼ ਹੋ ਗਈ, ਤੇ ਫਿਰ ਦੁਬਾਰਾ ਫਿਰ ਸੀ ਇਹ ਜਿਹੜਾ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਫਿਰ ਹਟਾ ਦਿੱਤਾ ਗਿਆ, ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਗਿਆ ਦੁਬਾਰਾ ਜਿਹੜਾ ਪੰਜਾਬ ਦਾ ਪੰਜਾਬ ਕਾਂਗਰਸ ਦਾ ਜਿਹਨੂੰ PPC ਸੀ ਕਹਿੰਦੇ ਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਉਹਦਾ ਪ੍ਰਧਾਨ ਤੇ ਫਿਰ ਚੋਣਾਂ ਲੜੀਆਂ ਤੇ ਇਹ ਹੈ ਕਿ ਉਹ ਚੋਣਾਂ ਫਿਰ ਕਾਂਗਰਸ ਨੇ ਜਿੱਤ ਲਈਆਂ ਤੇ ਕਾਂਗਰਸ ਉਦੋਂ ਮੈਜੋਰਟੀ ਦੇ ਨਾਲ ਚੰਗੀ ਮੈਜੋਰਟੀ ਦੇ ਨਾਲ ਇਹ ਚੋਣਾਂ ਜਿਹੜੀਆਂ ਉਹ ਜਿੱਤ ਗਈ ਸੀ ਤੇ ਉਸ ਤੋਂ ਬਾਅਦ ਜਦੋਂ ਸਰਕਾਰ ਬਣੀ ਉਦੋਂ ਫਿਰ ਨੈਚੁਰਲੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਬੱਲੇ ਬੱਲੇ ਹੋ ਗਈ ਉਸ ਗੱਲ ਚ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਚੋਣਾਂ ਜਿੱਤੀਆਂ ਗਈਆਂ ਤੇ ਉਹ ਮੁੱਖ ਮੰਤਰੀ ਬਣੇ। ਜਦੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਫਿਰ ਕੁਦਰਤੀ ਹੈ ਜਦੋਂ ਉਹ ਕਿਉਂਕਿ ਇਹ ਕਾਂਗਰਸ ਨੇ ਪਹਿਲਾਂ ਕਹਿ ਲਿਆ ਸੀ ਕਿ ਇੱਕ ਬੰਦੇ ਕੋਲੇ ਦੋ ਅਹੁਦੇ ਨਹੀਂ ਰਹਿਣਗੇ, ਫਿਰ ਜਾਖੜ ਸਾਹਿਬ ਨੂੰ ਜਿਹੜਾ ਹੈਗਾ ਉਹ ਕਾਂਗਰਸ ਦਾ ਇੱਕ ਪ੍ਰਧਾਨ ਬਣਾਤਾ ਤੇ ਕੈਪਟਨ ਅਮਰਿੰਦਰ ਸਿੰਘ। ਫਿਰ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਜਿਹੜੇ ਉਦੋਂ 2017 ਦੀ ਇਲੈਕਸ਼ਨ ਚ ਨਵੇਂ ਨਵੇਂ BJP ਛੱਡ ਕੇ ਕਾਂਗਰਸ ਚ ਆਏ ਸੀ ਨਵਜੋਤ ਸਿੰਘ ਸਿੱਧੂ, ਇਹ ਕਹਿ ਕੇ ਕਿ ਮੇਰੀ ਮਾਂ ਪਾਰਟੀ ਹੈ ਤੇ ਮੈਂ ਤਾਂ ਮੇਰੀ ਤਾਂ ਘਰ ਵਾਪਸੀ ਹੋਈ ਹੈ ਏਦਾਂ, ਕਿਉਂਕਿ ਉਹਦੇ ਫਾਦਰ ਸਾਹਿਬ ਵੀ ਕਾਂਗਰਸ ਦੇ ਸੀ, ਉਹ MLA ਵੀ ਰਹੇ ਸੀਗੇ ਤੇ ਫਿਰ ਉਹਨਾਂ ਦਾ ਆਪਸ ਦੇ ਵਿੱਚ ਇਹ ਰੇੜਕਾ ਸ਼ੁਰੂ ਹੋਇਆ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦਾ ਕਾਫੀ ਜਿਹੜਾ ਸੀ ਉਹ ਰੇੜਕਾ ਚੱਲਦਾ ਰਿਹਾ। ਉਹ ਉਹਨਾਂ ਨੂੰ ਲੋਕਲ ਬੋਡੀ ਦੇ ਜਿਹੜਾ ਸੀ ਮੰਤਰੀ ਬਣਾਇਆ, ਫਿਰ ਹਟਾ ਕੇ ਹੋਰ ਮਹਿਕਮਾ ਦੇ ਦਿੱਤਾ ਪਰ ਉਹਨਾਂ ਨੇ ਜੁਆਇਨ ਨਹੀਂ ਕੀਤਾ ਤੇ ਅਲਟੀਮੇਟਲੀ ਫਿਰ ਉਹ ਜਿਹੜਾ ਸੀਗਾ ਉਹ ਆਪਣੇ ਮੰਤਰੀ ਪਦ ਤੋਂ ਜਿਹੜਾ ਸੀਗਾ, ਉਹਨਾਂ ਕੋਲੇ ਦੂਸਰਾ ਨਾਲ ਕਲਚਰ ਤੇ ਟੂਰਿਜ਼ਮ ਵੀ ਸੀ, ਉਹ ਤੋਂ ਵੀ ਉਹਨਾਂ ਨੇ ਅਸਤੀਫਾ ਦਿੱਤਾ ਤੇ ਫਿਰ ਉਹਨੂੰ ਵਰਾਉਣ ਵਾਸਤੇ ਜਾਂ ਹੋਰ ਆ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਤੇ ਫਿਰ ਉਹਨਾਂ ਨੇ ਜਿਹੜਾ ਹੈ ਜਾਖੜ ਸਾਹਿਬ ਦੀ ਜਿਹੜਾ ਥਾਂ ਤੇ ਫਿਰ ਨਵਜੋਤ ਸਿੱਧੂ ਨੂੰ ਅੱਗੇ ਲਾਤਾ, ਉਹਨਾਂ ਨੂੰ ਕਹਿਤਾ ਕਿ ਹੁਣ ਜਿਹੜੇ ਕਾਂਗਰਸ ਦੇ ਪ੍ਰਧਾਨ ਇਹ ਹੋਣਗੇ ਤੇ ਉਹਨਾਂ ਨੇ ਫਿਰ ਪ੍ਰਧਾਨ ਬਣਨ ਤੋਂ ਬਾਅਦ ਵੀ ਜਿਹੜਾ ਹੈ ਜਿਹੜਾ ਸਟਾਈਲ ਹੈ ਨਵਜੋਤ ਸਿੱਧੂ ਦਾ ਕਿ ਮੇਰਾ ਤਾਂ ਹੁਣ ਮੈਂ ਤਾਂ ਬਿਸਤਰਾ ਇੱਥੇ ਲਾ ਲੈਣਾ ਕਾਂਗਰਸ ਭਵਨ ਚ, ਆਪਾਂ ਪਾਰਟੀ ਨੂੰ ਇੱਦਾਂ ਕਰਾਂਗੇ ਤੇ ਪਰ ਉਹ ਬਹੁਤਾ ਜਿਹੜਾ ਹੈਗਾ ਲੰਬਾ ਸਮਾਂ ਇਹ ਸਾਰਾ ਕੁਛ ਜਿਹੜਾ ਇਹ ਚੱਲ ਨਹੀਂ ਸਕਿਆ ਤੇ ਮਤਲਬ ਕਿ ਕਿਸ ਤਰ੍ਹਾਂ ਧੜੇਬੰਦੀ ਪਹਿਲਾਂ ਕੈਪਟਨ ਦੀ ਬਾਜਵੇ ਦੀ ਫਿਰ ਕੈਪਟਨ ਦੀ ਤੇ ਫਿਰ ਜਿਹੜੀ ਹੈ ਸਿੱਧੂ ਦੀ ਬਿਲਕੁਲ ਐਨ ਨੇੜੇ ਆ ਕੇ ਜਦੋਂ ਕਾਂਗਰਸ ਨੇ ਲੱਗਿਆ ਕਿ ਕੈਪਟਨ ਤਾਂ ਡੋਲ ਰਹੇ ਨੇ ਕਿਉਂਕਿ ਜਿਹੜੀਆਂ ਨੀਤੀਆਂ ਪ੍ਰੋਗਰਾਮ ਕਾਂਗਰਸ ਦੇ ਮੁਤਾਬਕ ਨਾ ਉਹ ਸਰਕਾਰ ਚਲਾ ਰਹੇ ਨੇ ਨਾ ਏਦਾਂ ਤੇ ਜਦੋਂ 2022 ਦੀਆਂ ਜਿਹੜੀਆਂ ਚੋਣਾਂ ਬਿਲਕੁਲ ਨੇੜੇ ਆ ਗਈਆਂ ਤੇ ਉਹਨਾਂ ਨੇ ਫਿਰ ਕੈਪਟਨ ਨੂੰ ਚੁੱਪ ਕਰਕੇ ਕਹਿਤਾ ਕਿ ਤੂੰ ਅਸਤੀਫਾ ਦੇ ਦੇ ਤੇ ਫਿਰ ਜਿਹੜੀ ਹੈ ਉਦੋਂ ਵੀ ਇੱਕ ਹਫਤਾ ਜਿਹੜੀ ਹੈ ਇਹ ਚੱਲਦੀ ਰਹੀ ਕਿ ਹੁਣ ਕੌਣ CM ਕਿਹਨੂੰ ਬਣਾਇਆ। ਕਈ ਵਾਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਗੱਲ ਚੱਲੀ, ਕਈ ਵਾਰੀ ਜਾਖੜ ਸਾਹਿਬ ਦੀ ਗੱਲ ਚੱਲੀ, ਫਿਰ ਅਲਟੀਮੇਟਲੀ ਆ ਕੇ ਜਿਹੜੀ ਹੈ ਚੰਨਜੀਤ ਚੰਨੀ ਤੇ ਆ ਕੇ ਜਿਹੜੀ ਗੱਲ ਟਿੱਕੀ ਤੇ ਉਹਨਾਂ ਨੂੰ ਫਿਰ ਜਿਹੜਾ ਸੀਗਾ ਉਹ ਮੁੱਖ ਮੰਤਰੀ ਬਣਾਤਾ, ਜਿਹੜਾ ਥੋੜਾ ਚਿਰ ਰਹੇ ਮੁੱਖ ਮੰਤਰੀ ਚੋਣਾਂ ਤੋਂ ਪਹਿਲਾਂ ਤੇ ਉਦੋਂ ਫਿਰ ਜਿਹੜੀ ਉਹ ਫਿਰ ਚੰਨੀ ਮੁੱਖ ਮੰਤਰੀ ਬਣ ਗਏ ਤੇ ਸਿੱਧੂ ਸਾਹਿਬ ਪ੍ਰਧਾਨ ਸੀ। ਫਿਰ ਉਹਨਾਂ ਦੀ ਆਪਸ ਦੇ ਵਿੱਚ ਖੜਕੀ ਧੜੇਬੰਦੀ ਕਿ ਵੱਡਾ ਲੀਡਰ ਹੁਣ ਕੌਣ ਹੈ ਕਿਉਂਕਿ ਅੱਗੇ ਚੋਣ ਆ ਰਹੀ ਹੈ ਤੇ 2022 ਦੀ ਚੋਣ ਆ ਰਹੀ ਸੀ, 21 ਦੇ ਵਿੱਚ ਜਿਹੜਾ ਹੈਗਾ ਲਾਸਟ ਦੇ ਵਿੱਚ ਜਾ ਕੇ ਇਹ ਸਤੰਬਰ ਦੇ ਵਿੱਚ ਜਿਹੜਾ ਹੈ ਉਹ ਚੰਨੀ ਸਾਹਿਬ ਨੂੰ ਜਿਹੜਾ ਸੀ ਮੁੱਖ ਮੰਤਰੀ ਬਣਾਇਆ ਗਿਆ ਤੇ ਫਿਰ ਦੁਬਾਰਾ ਫਿਰ ਇਹ ਗੱਲ ਜਿਹੜੀ ਹੈ ਇਸ ਤਰ੍ਹਾਂ ਜਿਹੜੀ ਉਹ ਚੱਲੀ ਤੇ ਜਦੋਂ ਫਿਰ ਇਹ ਵਾਰ ਵਾਰ ਇਹ ਆ ਰਹੇ ਸੀ ਕਿ ਚਲੋ ਹੁਣ ਉਹਨਾਂ ਨੂੰ ਤਾਂ ਜਿਹੜਾ ਹੈ ਮੁੱਖ ਮੰਤਰੀ ਬਣਾਤਾ ਕਿ ਇਹ ਪ੍ਰੈਸ਼ਰ ਰਿਹਾ ਕਿ ਅਗਲਾ ਜਿਹੜਾ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੋਏਗਾ ਕਿਉਂਕਿ ਉਧਰੋਂ ਆਮ ਆਦਮੀ ਪਾਰਟੀ 2022 ਦੇ ਵਿੱਚ ਭਗਵੰਤ ਮਾਨ ਨੂੰ ਆਪਣਾ ਜਿਹੜਾ ਉਮੀਦਵਾਰ ਐਲਾਨ ਚੁੱਕੀ ਸੀ ਤੇ ਫਿਰ ਇਹ ਪ੍ਰੈਸ਼ਰ ਸੀ ਕਿ ਹੁਣ ਤੁਹਾਡਾ ਜਿਹੜਾ ਹੈਗਾ ਕੌਣ ਹੋਏਗਾ ਇਹ ਇਸ ਇਸ਼ੂ ਨੂੰ ਲੈ ਕੇ ਤੇ ਫਿਰ ਅਲਟੀਮੇਟਲੀ ਜਿਹੜਾ ਹੈ ਫਰਵਰੀ ਦੇ ਵਿੱਚ ਚੋਣਾਂ ਤੋਂ ਐਨ ਪਹਿਲਾਂ ਜਿਹੜਾ ਹੈ ਰਾਹੁਲ ਗਾਂਧੀ ਲੁਧਿਆਣੇ ਦੇ ਵਿੱਚ ਜਿਹੜੀ ਉਹ ਰੈਲੀ ਕੀਤੀ ਉੱਥੇ ਆ ਕੇ ਫਿਰ ਉਹ ਚੰਨੀ ਦਾ ਨਾਂ ਲੈ ਕੇ ਸਟੇਜ ਤੋਂ ਆ ਕੇ ਕਿ ਗਰੀਬ ਘਰ ਦਾ ਆਦਮੀ ਜਿਹੜਾ ਹੈਗਾ ਉਹ ਸਾਡਾ ਮੁੱਖ ਮੰਤਰੀ ਦਾ ਚਿਹਰਾ ਹੋਏਗਾ, ਚੰਨੀ ਦਾ ਚਿਹਰਾ ਚੰਨੀ ਨੂੰ ਦੁਬਾਰਾ ਫੇਰ ਕੇ ਇਹੀ ਸਾਡਾ ਮੁੱਖ ਮੰਤਰੀ ਦਾ ਫੇਸ ਹੋਏਗਾ। ਫਿਰ ਜਿਹੜੀ ਆ ਉਹ ਉੱਥੇ ਬਾਕੀ ਫਿਰ ਜਿਹੜੇ ਦੂਜੇ ਸਾਰੇ ਸੀ ਭਾਵੇਂ ਉਹ ਚ ਨਵਜੋਤ ਸਿੱਧੂ ਸੀ ਭਾਵੇਂ ਹੋਰ ਸੀ ਉਹ ਫੇਰ ਉਹ ਛਿੱਥੇ ਪੈ ਗਏ ਕਿ ਹੁਣ ਤਾਂ ਇਹ ਅੱਗੇ ਆ ਰਹੇ ਆ ਗੱਲ ਕਿਉਂਕਿ ਉਸ ਤੋਂ ਬਾਅਦ ਜਦੋਂ ਸਰਕਾਰ ਬਣ ਗਈ ਕਾਂਗਰਸ ਚੋਣਾਂ ਹਾਰ ਗਈ, ਠੀਕ ਹੈ 22-23 ਸੀਟਾਂ ਫਿਰ ਵੀ ਜਿੱਤ ਗਈ ਤੇ ਵਿਰੋਧੀ ਧਿਰ ਦੇ ਵਿੱਚ ਆ ਗਈ ਤੇ ਫਿਰ ਦੁਬਾਰਾ ਫਿਰ ਇਹ ਰੇੜਕਾ ਜਿਹੜਾ ਇਹ ਸ਼ੁਰੂ ਹੋਇਆ ਪ੍ਰਧਾਨਗੀ ਵਾਲਾ। ਜਿੱਥੋਂ ਫਿਰ ਇਹ ਰਾਜਾ ਵੜਿੰਗ ਆਉਂਦੇ ਨੇ ਜਿਹੜਾ ਹੈਗਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਫਿਰ ਲਾਂਭੇ ਹੋ ਗਏ, ਉਦੋਂ ਬਾਅਦ ਕਾਂਗਰਸ ਤੋਂ ਰਿਜ਼ਾਈਨ ਕਰਕੇ ਬੀਜੇਪੀ ਜੁਆਇਨ ਕਰ ਗਏ, ਉਹ ਸਾਰੀ ਗੱਲ। ਤੇ ਉਹ ਜਿਹੜਾ ਹੈਗਾ ਚੰਨੀ ਤੇ ਸਿੱਧੂ ਵਾਲਾ ਮਸਲਾ ਵੀ ਜਿਹੜਾ ਸੀ ਉਹ ਏਦਾਂ ਹੋ ਗਿਆ, ਤੇ ਫਿਰ ਸਿੱਧੂ ਵੀ ਲਾਂਭੇ ਹੋ ਗਏ। ਤੇ ਫਿਰ ਜਿਹੜਾ ਸੀਗਾ ਰਾਜਾ ਵੜਿੰਗ ਨੂੰ ਅੱਗੇ ਲਿਆ ਜਦੋਂ ਪ੍ਰਧਾਨਗੀ ਵਾਸਤੇ, ਤੇ ਨਾਲ ਉਹਨਾਂ ਦੇ ਭਾਰਤ ਭੂਸ਼ਣ ਆਸ਼ੂ ਜੋ ਉਸ ਵੇਲੇ ਲੁਧਿਆਣੇ ਦੇ ਵੱਡੇ ਮਤਲਬ ਕਿ ਉਹ ਮੰਤਰੀ ਰਹੇ ਸੀਗੇ, ਤੇ ਉਹਨਾਂ ਨੂੰ ਨਾਲ ਵਰਕਿੰਗ ਪ੍ਰੈਜੀਡੈਂਟ ਬਣਾਤਾ, ਕਿਉਂਕਿ ਉਹ ਪ੍ਰਧਾਨਗੀ ਦੇ ਜਿਹੜਾ ਸੀਗਾ ਦਾਅਵੇਦਾਰ ਸੀ। ਤੇ ਉਸ ਤੋਂ ਬਾਅਦ ਫਿਰ ਉਹਨਾਂ ਦੀ ਆਪਸ ਦੇ ਵਿੱਚ ਕਾਫੀ ਜਿਹੜੀ ਹੈ ਇਸ ਤਰ੍ਹਾਂ ਦੀ ਹੋ ਗਈ। ਤੇ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਸੀ ਉੱਥੇ ਉਹ ਸੈਟਿੰਗ ਵਾਸਤੇ ਕਿ ਹੁਣ ਥੋੜਾ ਜਿਹਾ ਜਿਹੜਾ ਇਹ ਆਪਾਂ ਇਹਨੂੰ ਠੀਕ ਕਰ ਲਿਆ ਜਾਵੇ ਸਿਸਟਮ ਨੂੰ, ਤੇ ਉਹਨਾਂ ਨੇ ਉੱਥੋਂ ਟਿਕਟੀ ਲੁਧਿਆਣੇ ਤੋਂ ਜਦੋਂ ਰਵਨੀਤ ਬਿੱਟੂ ਬੀਜੇਪੀ ਜੁਆਇਨ ਕਰ ਗਏ, ਤੇ ਫਿਰ ਟਿਕਟੀ ਉੱਥੋਂ ਰਾਜਾ ਵੜਿੰਗ ਨੂੰ ਦੇਤੀ। ਹਾਲਾਂਕਿ ਰਾਜਾ ਵੜਿੰਗ ਉੱਥੋਂ ਸੀਟ ਉਹ ਜਿੱਤ ਗਏ, ਤੇ ਪਰ ਜਿਹੜਾ ਸੀ ਉਹ ਰੇੜਕਾ ਉਦੋਂ ਵੀ ਇਹੀ ਚੱਲਦਾ ਰਿਹਾ, ਭਾਰਤ ਭੂਸ਼ਣ ਆਸ਼ੂ ਵੀ ਨਾਲ ਉਹਨਾਂ ਦੇ ਤੁਰੇ ਨਹੀਂ ਇਲੈਕਸ਼ਨ ਦੇ ਵਿੱਚ, ਤੇ ਹਾਲਾਂਕਿ ਉਹਨਾਂ ਦੇ ਘਰ ਵੀ ਗਏ ਸਾਰਾ ਕੁਛ, ਤੇ ਪਰ ਉਹ ਪੈਰਲਲ ਆਪਣਾ ਕਰਦੇ ਰਹੇ ਪਰ ਫਿਰ ਪਿੱਛੇ ਹਟ ਗਏ। ਹੁਣ ਜਿਹੜਾ ਹੈਗਾ ਫਿਰ ਇਹ ਦੁਬਾਰਾ ਜਦੋਂ ਮੈਂ 24 ਦੀ ਗੱਲ ਕਰਦਾ ਜਦੋਂ ਰਾਜਾ ਵੜਿੰਗ ਜਿਹੜੇ ਸੀਗੇ ਉਹ ਵੀ MP ਜਿੱਤ ਗਏ ਸੀ, ਤੇ ਉਧਰੋਂ ਚਰਨਜੀਤ ਚੰਨੀ ਜਲੰਧਰ ਤੋਂ MP ਜਿੱਤ ਗਏ ਸੀ, ਤੇ ਉਦੋਂ ਬਾਅਦ ਜਿਹੜੀ ਉਹ ਆਪਸ ਦੇ ਵਿੱਚ ਜਿਹੜਾ ਹੈ ਉਹ ਹੁਣ ਚੱਲ ਰਿਹਾ ਰੇੜਕਾ, ਉਹ ਚੰਨੀ ਤੇ ਰਾਜਾ ਵੜਿੰਗ ਦਾ ਜਿਹੜਾ ਹੈਗਾ ਉਹ ਰੇੜਕਾ ਜ਼ਿਆਦਾ ਹੈ ਜਿਹੜੀ ਧੜੇਬੰਦੀ ਇਸ ਰੂਪ ਦੇ ਵਿੱਚ ਜਿਹੜੀ ਹੁਣ ਉੱਭਰ ਕੇ ਬਿਲਕੁਲ ਸਾਹਮਣੇ ਆ ਰਹੀ ਹੈ। ਹਾਲਾਂਕਿ ਇਸ ਧੜੇ ਤਾਂ ਦੋ ਤਿੰਨ ਬਣ ਗਏ ਨੇ, ਕਿਉਂਕਿ ਜਿਹੜਾ ਉੱਧਰ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ, ਪਹਿਲਾਂ ਉਹ ਮੰਤਰੀ ਵੀ ਰਹੇ ਨੇ ਸੂਬੇ ਦੇ ਵਿੱਚ ਤੇ ਉਹ ਪ੍ਰਧਾਨ ਵੀ ਰਹੇ ਨੇ ਪੰਜਾਬ ਕਾਂਗਰਸ ਦੇ, ਤੇ ਉਹ ਵੀ ਚਾਹੁੰਦੇ ਨੇ ਕਿ ਪ੍ਰਧਾਨ ਉਹਨਾਂ ਨੂੰ ਬਣਾਇਆ ਜਾਵੇ, ਤੇ ਉਹ ਆਪਣੇ ਆਪ ਨੂੰ ਜਿਹੜਾ ਹੈਗਾ ਇੱਕ ਪ੍ਰਭਾਵਸ਼ਾਲੀ ਆਗੂ ਵੱਲੋਂ, ਖੈਰ ਉਸ ਇਲਾਕੇ ਦੇ ਵਿੱਚ ਤਾਂ ਪ੍ਰਭਾਵ ਹੈਗਾ ਹੀ ਹੈ, ਤੇ ਪਰ ਉਹਨਾਂ ਦੇ ਨਾਲ ਪ੍ਰਗਟ ਸਿੰਘ ਜਿਹੜੇ ਇੱਕ ਸੋਫਟ ਸਪੋਕਨ ਆਗੂ ਵਜੋਂ ਜਾਣੇ ਜਾਂਦੇ ਆ, ਜਾਂ ਫੈਕਟ ਦੇ ਆਧਾਰ ਤੇ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਆ ਆਪਣਾ ਅਸੈਂਬਲੀ ਦੇ ਵਿੱਚ ਵੀ, ਤੇ ਉਹ ਵੀ ਚਾਹੁੰਦੇ ਆ ਕਿ ਉਹਨਾਂ ਨੂੰ ਕਿਉਂ ਨੀ ਕੰਸਿਡਰ ਕੀਤਾ ਜਾ ਰਿਹਾ। ਸੋ ਹੁਣ ਇੱਕ ਇਸ ਤਰ੍ਹਾਂ ਦਾ ਜਿਹੜਾ ਇਹ ਮਸਲਾ ਬਣ ਗਿਆ, ਤੇ ਉਦਣ ਬਹੁਤਿਆਂ ਨੂੰ ਤਾਂ ਇਹ ਲੱਗਦਾ ਸੀ ਕਿ ਇਹ ਮਸਲਾ ਹੱਲ ਹੋ ਜਾਏਗਾ, ਕਿਉਂਕਿ ਆਪਾਂ ਤਾਂ ਉਦਣ ਵੀ ਰਣਜੋਤ ਜੀ ਡਿਸਕਸ ਕੀਤਾ ਸੀ ਕਿ ਹੱਲ ਨੀ ਹੋਣਾ, ਹੁਣ ਤਾਂ ਵੱਧ ਗਿਆ, ਇਹ ਤਾਂ ਬਾਂਦਰਾਂ ਚ ਭੇਲੀ ਸਿੱਟਣ ਵਾਲਾ ਕੰਮ ਕਰਤਾ, ਤੇ 12 ਬੰਦਿਆਂ ਨੂੰ ਇੱਦਾਂ ਦਾ ਉਹ ਕਿਹਾ ਤੁਹਾਡੀ ਆਹ ਜ਼ਿੰਮੇਵਾਰੀ ਹੈ, ਤੁਹਾਡੀ ਇਹ ਜ਼ਿੰਮੇਵਾਰੀ ਹੈ, ਤੇ ਵੀ ਫਿਰ ਉਹ ਦੁਬਾਰਾ ਫਿਰ ਇਹ ਦੇਖਦੇ ਵੀ ਮੇਰੀ ਆਹ ਜ਼ਿੰਮੇਵਾਰੀ ਤੋਂ ਬਾਅਦ ਮੈਨੂੰ ਕੀ ਮਿਲੂ, ਇਹ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਗਈ ਹੈ। ਤੇ ਹੁਣ ਪਤਾ ਲੱਗਿਆ ਕਿ ਚੰਨੀ ਚੰਨੀ ਨੇ ਕਿਹਾ ਕਿ ਆਪਾਂ ਸੀਕ੍ਰੇਟ ਮੀਟਿੰਗਾਂ ਕਰਦੇ ਹਾਂ, ਮੈਸੇਜ ਦਿੱਤੇ, ਤੇ ਹੁਣ ਕੀ ਬਣਦਾ ਹੈ ਅੱਜ, ਚਲੋ ਕੱਲ ਸੰਡੇ ਸੀਗਾ, ਹੁਣ ਅੱਜ ਸੋਮਵਾਰ ਹੈ, ਉਸ ਤੋਂ ਬਾਅਦ ਕਿੱਦਾਂ ਦੀ ਐਕਟੀਵਿਟੀ ਜਾਂ ਮੀਡੀਆ ਕਿਹੜੀਆਂ ਗੱਲਾਂ ਸਾਹਮਣੇ ਲਿਆਉਂਦਾ ਕੱਢ ਕੇ, ਚਲੋ ਜਿੰਨਾ ਕੁ ਡਾਇਰੈਕਟ ਇਨਡਾਇਰੈਕਟ ਪਤਾ ਲੱਗਦਾ। ਹੁਣ ਇੱਥੇ ਜਿਹੜੀ ਖੜੀ ਹੈ, ਮੇਰਾ ਕਹਿਣ ਦਾ ਭਾਵ ਹੈ ਕਿ ਇਹ ਧੜੇਬੰਦੀ ਹੈ ਜਿਹੜੀ, ਇਹ ਤਾਂ ਚੱਲਦੀ ਵੀ ਆ ਰਹੀ ਹੈਗੀ, ਤੇ ਬਸ ਗੱਲ ਇਹ ਹੈ ਵੀ ਆਪਾਂ ਪਹਿਲਾਂ ਵੀ ਕਿਹਾ ਸੀ ਕਿ ਕੋਈ ਵੱਡਾ ਲੀਡਰ ਉਵੇਂ ਉੱਭਰ ਕੇ ਅਜੇ ਸਾਹਮਣੇ ਜਿਹੜਾ ਹੈ ਉਹ ਨਹੀਂ ਆ ਰਿਹਾ, ਤੇ ਚੰਨੀ ਦਾ ਇਸ ਕਰਕੇ ਸੀ, ਇੱਕ ਤਾਂ ਉਹ ਵਾਰ ਵਾਰ ਜਿਹੜੀ ਗੱਲ ਆਉਂਦੀ ਹੈ ਕਿ ਸੂਬੇ ਦੇ ਵਿੱਚ 35% ਦੇ ਆਸ ਪਾਸ ਜਿਹੜੀ ਹੈ SC ਸਾਡੇ ਕੋਲੇ ਵੋਟ ਹੈਗੀ ਹੈ ਸਟਰੈਂਥ ਦੇ ਲਿਹਾਜ਼ ਨਾਲ, ਉਹ ਸਟਰੈਂਥ ਵੀ ਚੰਨੀ ਦੀ ਸਟਰੈਂਥ ਉਹਦੇ ਚ ਵੱਧ ਬਣਦੀ ਹੈ, ਕਿਉਂਕਿ ਜੇ ਚੰਨੀ ਅੱਗੇ ਲੱਗਦਾ ਤਾਂ ਜਿਹੜਾ ਹੈ ਉਹਦੇ ਚ ਬਹੁਜਨ ਸਮਾਜ ਪਾਰਟੀ ਜਾਂ ਜਿਹੜੀਆਂ ਦੂਜੀਆਂ ਪਾਰਟੀਆਂ ਵੀ ਹੈ ਉਹਨਾਂ ਨੂੰ ਉਹ ਕਿਤੇ ਨਾ ਕਿਤੇ ਪਛਾੜ ਸਕਦੇ ਆ ਇਸ ਗੱਲ ਦੇ ਉੱਤੇ। ਤੇ ਦੂਜੀ ਇਹ ਕਿ ਜਦੋਂ ਮੈਂ ਸ਼ਾਇਦ ਪਹਿਲਾਂ ਵੀ ਇੱਕ ਵਾਰੀ ਜ਼ਿਕਰ ਕੀਤਾ ਸੀ, ਜਿਹੜੀ ਪਿਛਲੀ ਜਿਹੜੀ ਇਲੈਕਸ਼ਨ ਸੀ ਤੇ 2017 ਦੀ, ਤੇ ਉਦੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਇੱਕ ਦੌਰਾ ਟੂਰ ਰੱਖਿਆ ਹੋਇਆ ਸੀਗਾ, ਤੇ ਇਹ 2017 ਦੀ ਨੀ, ਮਾਫ ਕਰਨਾ 2022 ਦੀ, ਜਦੋਂ ਕਿਸਾਨ ਅੰਦੋਲਨ ਹਜੇ ਹੋ ਕੇ ਹਟਿਆ ਸੀ, ਤੇ ਫਿਰੋਜ਼ਪੁਰ ਦੇ ਵਿੱਚ ਉਦੋਂ ਬਾਰਿਸ਼ ਹੋ ਰਹੀ ਸੀ, ਤੇ ਫਿਰੋਜ਼ਪੁਰ ਚ ਲੋਕ ਬਹੁਤੇ ਇਕੱਠ ਹੋਇਆ ਨੀ, ਤੇ ਪ੍ਰਧਾਨ ਮੰਤਰੀ ਨੇ ਬਾਈ ਏਅਰ ਜਾਣਾ ਸੀ, ਫਿਰ ਕਹਿ ਰਹੇ ਕਿ ਬਾਰਿਸ਼ ਕਰਕੇ ਉਹਨਾਂ ਦਾ ਚੋਪਰ ਲੈਂਡ ਨੀ ਕਰ ਸਕਦਾ, ਉਹ ਬਾਈ ਰੋਡ ਜਾਣ ਦੀ ਕੋਸ਼ਿਸ਼ ਕੀਤੀ, ਤੇ ਕਿਤੇ ਉਹਨਾਂ ਦਾ ਕਾਫਲਾ ਇਸ ਕਰਕੇ ਰੁਕ ਗਿਆ ਕਿ ਅੱਗੇ ਕਿਸਾਨਾਂ ਨੇ ਧਰਨਾ ਦਿੱਤਾ ਹੋਇਆ। ਉਦੋਂ ਪ੍ਰਧਾਨ ਮੰਤਰੀ ਨੇ ਜੋ ਇੱਕ ਸਖ਼ਤ ਬਿਆਨ ਦਿੱਤਾ ਜਾਂ ਉਹਨਾਂ ਦਾ ਰਿਮਾਰਕ ਸੀ ਜਿਹੜਾ ਟਿੱਪਣੀ, ਉਹ ਸਿੱਧੀ ਸਿੱਧੀ ਚੰਨੀ ਦੇ, ਕਿਉਂਕਿ ਚੰਨੀ ਸਾਹਿਬ ਉਦੋਂ CM ਸੀਗੇ, ਤੇ ਉਹਦੇ ਤੇ ਗਈ ਜਦੋਂ ਬਾਅਦ ਚ ਪੱਤਰਕਾਰਾਂ ਨੂੰ ਪੁੱਛਿਆ ਤੇ ਕਈਆਂ ਨੇ ਇਹ ਵੀ ਰਾਇ ਦਿੱਤੀ ਕਿ ਥੋੜੇ ਜਿਹੇ ਜੇ ਕਿਸਾਨ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਖਦੇੜਿਆ ਜਾ ਸਕਦਾ ਸੀ, ਲਾਠੀ ਚਾਰਜ ਕੀਤਾ ਜਾ ਸਕਦਾ ਸੀ। ਤੇ ਜਦੋਂ ਕਿਹਾ ਕਿ ਨਹੀਂ ਮੈਂ ਪ੍ਰਧਾਨ ਮੰਤਰੀ ਆਪਣੇ ਪੋਲੀਟੀਕਲ ਪ੍ਰੋਗਰਾਮ ਤੇ ਆਏ ਸੀ ਤੇ ਮੈਂ ਆਪਣੇ ਜਿਹੜੇ ਹੈਗੇ ਸੂਬੇ ਦੇ ਲੋਕਾਂ ਨੂੰ ਕੁੱਟ ਨਹੀਂ ਸਕਦਾ ਸਿਰਫ ਉਹਨੂੰ ਰਸਤਾ ਦੇਣ ਵਾਸਤੇ, ਇੱਦਾਂ ਦਾ ਜਿਹੜਾ ਹੈਗਾ ਰਿਐਕਸ਼ਨ ਜਦੋਂ ਚੰਨੀ ਦਾ ਆਇਆ, ਇਹ ਤਾਂ ਕਾਫੀ ਅਸਰ ਪਿਆ ਲੋਕਾਂ ਦੇ ਵਿੱਚ, ਕਿਉਂਕਿ ਥੋੜੀ ਜਿਹੀ ਬਾਗੀਆਨਾ ਤਬੀਅਤ ਦੇ ਤਾਂ ਸਾਡੇ ਲੋਕ ਹੈਗੇ ਆ ਨਾ ਜੀ, ਤੇ ਉਹ ਵੀ ਜਿਹੜੀ ਆ ਉਹਦੇ ਹੱਕ ਦੇ ਵਿੱਚ ਗੱਲ ਉਹ ਅਜੇ ਤੱਕ ਵੀ ਉਹ ਜਾ ਰਹੀ ਹੈ। ਇਹੀ ਕਾਰਨ ਹੈ ਕਿ ਜਿਹੜੇ ਹਲਕੇ ਭਾਵੇਂ ਉਹ ਰਿਜ਼ਰਵ ਨਹੀਂ ਹੈਗੇ ਹਾਂ, ਉੱਥੇ ਵੀ ਇਹ ਕਿਹਾ ਜਾਂਦਾ ਕਿ ਚੰਨੀ ਚੰਨੀ ਜੇ ਉਹਨਾਂ ਦੇ ਆਉਣ ਕੰਪੇਨ ਵਾਸਤੇ ਇੱਦਾਂ ਦੀ ਗੱਲ। ਤੇ ਹੁਣ ਹੁਣ ਇੱਥੇ ਹੁਣ ਇੱਕ ਤਰੀਕਾ ਆਪਾਂ ਕਹਿ ਸਕਦੇ ਹਾਂ ਕਿ 2027 ਤਾਂ ਆ ਗਿਆ, ਇਲੈਕਸ਼ਨ ਤਾਂ ਆ ਗਈ, ਤੇ ਹੁਣ ਇਹ ਲੜਾਈ ਪੀਕ ਦੇ ਉੱਤੇ ਹੈ। ਅੱਗੇ ਕਿੱਧਰ ਨੂੰ ਚੱਲਦਾ ਜਿਹੜਾ ਅੰਦਰੂਨੀ ਕਲੇਸ਼ ਹੈ ਇਹ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ। ਤੇ ਪਰ ਜੇ ਇਹ ਕਲੇਸ਼ ਨਹੀਂ ਮੁੱਕਦਾ ਤੇ ਇਹਦੇ ਨਾਲ ਜਿਹੜਾ ਹੈਗਾ ਸੱਤਾਧਾਰੀ ਪਾਰਟੀ ਨੂੰ ਕਾਫੀ ਫਾਇਦਾ ਹੋ ਸਕਦਾ, ਕਿਉਂਕਿ ਬਾਕੀ ਪਾਰਟੀਆਂ ਉਦਾਂ ਅਜੇ ਕਿਤੇ ਗਰਾਊਂਡ ਤੇ ਨਜ਼ਰ ਆ ਨਹੀਂ ਰਹੀਆਂ।
0: ਇੱਧਰ ਇੱਕ ਹੋਰ ਖਬਰ ਜਿਹੜੀ ਇਸ ਟਾਈਮ ਦੇ ਉੱਤੇ ਚਰਚਾ ਦੇ ਵਿੱਚ ਆ, ਫਿਲਮ ਖਾਲੜਾ ਸਾਹਿਬ ਦੇ ਉੱਤੇ ਬਣੀ ਸੀ, ਪਹਿਲਾਂ ਲੰਮਾ ਸਮਾਂ ਰਿਲੀਜ਼ ਨਹੀਂ ਹੋ ਪਾਈ, ਹੁਣ ਜੇ ਰਿਲੀਜ਼ ਹੋਈ ਤੇ ਅੱਜ ਦੀ ਖਬਰ ਇਹ ਕਹਿੰਦੀ ਹੈ ਕਿ ਉਹਨੂੰ ਹਟਾ ਦਿੱਤਾ ਗਿਆ, ਰਿਲੀਜ਼ ਹੋਣ ਤੋਂ ਬਾਅਦ ਪ੍ਰੈਸ਼ਰ ਉਸ ਦੇ ਉੱਤੇ ਇੰਨਾ ਬਣ ਗਿਆ। ਕਿਵੇਂ ਵੇਖਦੇ ਹਾਂ ਆਪਾਂ ਇਸ ਫਿਲਮ, ਜੇਕਰ ਤੁਸੀਂ ਵੇਖ ਲਈ ਆ ਤੇ ਉਸ ਲਿਹਾਜ ਦੇ ਨਾਲ, ਨਹੀਂ ਤੇ ਆਪਾਂ ਸਾਰੇ ਜਾਣਦੇ ਹਾਂ ਕੀ ਉਹਨਾਂ ਦੀ ਘਾਲਣਾ ਵਾ, ਕੀ ਉਹਨਾਂ ਨੇ ਕੀਤਾ, ਕੀ ਉਹਨਾਂ ਦਾ ਯੋਗਦਾਨ ਆ ਲੋਕਾਂ ਦੇ ਹੱਕਾਂ ਦੇ ਲਈ ਖੜਨ ਦੇ ਵਿੱਚ। ਸੋ ਉਸ ਲਿਹਾਜ ਦੇ ਨਾਲ ਇੱਦਾਂ ਦੀਆਂ ਫਿਲਮਾਂ ਬਣਨੀਆਂ, ਉਸ ਤੋਂ ਬਾਅਦ ਇੱਦਾਂ ਪ੍ਰੈਸ਼ਰ ਬਣਨਾ, ਬੈਨ ਹੋਣੀਆਂ, ਕੀ ਵਿਚਾਰ ਤੁਹਾਡੇ?
1: ਨਹੀਂ ਦੇਖੋ, ਇੱਕ ਗੱਲ ਹੈ ਜੀ, ਮੈਂ ਫਿਲਮ ਨਹੀਂ ਦੇਖੀ ਅਜੇ, ਮੈਂ ਖਾਲੜਾ ਸਾਹਿਬ ਨੂੰ ਮਿਲਿਆ, ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਵੀ ਅਟੈਂਡ ਕੀਤੀਆਂ, ਉਹਨਾਂ ਦੇ ਬਿਆਨ ਵੀ ਲਾਏ ਨੇ, ਤੇ ਕਿਉਂਕਿ ਮੈਂ ਐਕਟਿਵ ਜਰਨਲਿਜ਼ਮ ਦੇ ਵਿੱਚ ਸੀ ਉਦੋਂ। ਤੇ ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਇੰਡਸਟਰੀ ਹੈ, ਜਿਹੜੀ ਫਿਲਮ ਇੰਡਸਟਰੀ ਹੈ ਜਾਂ ਫਿਲਮ ਸਨਅਤ ਹੈ, ਤੇ ਦੇਖੋ ਉਹਦਾ ਇੱਕ ਆਪਣਾ ਸਟਾਈਲ ਹੈ ਕੰਮ ਕਰਨ ਦਾ, ਤੇ ਫਿਰ ਸੋਸਾਇਟੀ ਨੂੰ ਕਿਵੇਂ ਡੀਲ ਕਰਦੀ ਆ, ਉਹ ਸਰਕਾਰਾਂ ਨਾਲ ਕਿਵੇਂ ਡੀਲ ਕਰਦੀ ਆ, ਉਹ ਜਿਹੜੀ ਆ ਉਸ ਤੋਂ ਅਗਲੀ ਗੱਲ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਹਨੀ ਤ੍ਰਿਣ ਹੋਰਾਂ ਨੇ ਜਦੋਂ ਇਹ ਫਿਲਮ ਬਣਾਈ ਤੇ ਉਹਨਾਂ ਨੇ ਉਹ ਸਾਰੀ ਗੱਲ ਉਹ ਉੱਥੋਂ ਚੱਕੀ, ਕਿਸ ਤਰੀਕੇ ਦੇ ਨਾਲ ਖਾਲੜਾ ਨੇ ਜਿਹੜਾ ਕੰਮ ਕੀਤਾ ਹਿਊਮਨ ਰਾਈਟਸ ਵਾਸਤੇ, ਉਹ ਇੱਕ ਵੱਡੀ ਗੱਲ ਸੀਗੀ, ਕਿਉਂਕਿ ਇਸ ਤਰ੍ਹਾਂ ਦਾ ਕੰਮ ਜਿਹੜਾ ਹੈ ਬਹੁਤ ਘੱਟ, ਬਹੁਤ ਰੇਅਰ ਹੋਇਆ, ਤਾਂ ਜੇ ਇਸ ਪੱਧਰ ਤੇ ਨਹੀਂ ਹੋਇਆ ਜਿਸ ਪੱਧਰ ਤੇ ਜਸਵੰਤ ਖਾਲੜਾ ਹੋਰਾਂ ਨੇ ਕੀਤਾ। ਹਾਲਾਂਕਿ ਜਸਵੰਤ ਖਾਲੜਾ ਦੀ ਜਿਹੜੀ ਬੈਕਗਰਾਉਂਡ ਪਿੱਛੋਂ ਉਹ ਲੈਫਟ ਬੈਕਗਰਾਉਂਡ ਤੋਂ ਆਏ ਸੀਗੇ, ਆਪਣੇ ਕਿਸੇ ਸਮੇਂ ਉਹ ਜਿਹੜੀ ਉਹਨਾਂ ਦੀ ਜਥੇਬੰਦੀ ਸੀ ਬਿਜਲੀ ਬੋਰਡ ਦੀ, ਤੇ ਉਹਦੇ ਵੀ ਉਹ ਆਗੂ ਰਹੇ, ਫਿਰ ਬਾਅਦ ਜਿਹੜੀ ਇੰਟਰਨੈਸ਼ਨਲਿਸਟਿਕ ਡੈਮੋਕਰੇਟਿਕ ਪਾਰਟੀ ਬਣੀ IDP, ਉਹਦੇ ਵੀ ਲੀਡਰ ਰਹੇ, ਫਿਰ ਉਹ ਅਕਾਲੀ ਦਲ ਦੇ ਜਿਹੜਾ ਸੀਗਾ ਇਹ ਹਿਊਮਨ ਰਾਈਟ ਸੈੱਲ ਦੇ ਜਿਹੜਾ ਹੈ ਉਹ ਆਗੂ ਰਹੇ, ਤੇ ਪਰ ਜਦੋਂ ਉਹ ਸਾਰਾ ਉਹਨਾਂ ਨੇ ਜਿਹੜੀਆਂ ਲਾਸ਼ਾਂ ਪੁਲਿਸ ਨੇ ਖੁਰਦ ਬੁਰਦ ਕੀਤੀਆਂ ਸੀ ਜਾਂ ਲਾਪਤਾ ਜਿਹਨਾਂ ਦਾ ਜਾਣ ਬੁੱਝ ਕੇ ਉਹਨਾਂ ਨੇ ਜਿਹੜੇ ਸੀ ਉਹ ਲੁਕੋਏ ਸੀ ਕਿ ਕਿਹੜੀ ਹੈ ਲਾਸ਼ ਹੈ ਕਿੱਥੇ, ਉਹਨਾਂ ਨੇ ਕਿਉਂਕਿ ਜਿਹੜੇ ਸਮੂਹਿਕ ਸੰਸਕਾਰ ਹੋਏ ਸੀ ਅੱਡ ਅੱਡ ਉੱਥੋਂ ਸਾਰਾ ਰਿਕਾਰਡ ਉਹਨਾਂ ਨੇ ਇਕੱਠਾ ਕੀਤਾ, ਕਾਫੀ ਉਹਨਾਂ ਨੇ ਕੰਮ ਕੀਤਾ, ਤੇ ਜਦੋਂ ਇਹਨਾਂ ਨੇ ਕੰਮ ਕੀਤਾ ਤੇ ਅਕਾਲੀ ਦਲ ਵੀ ਉਹਨਾਂ ਨੂੰ ਛੱਡ ਗਿਆ ਇੱਕ ਤਰੀਕੇ ਦੇ ਨਾਲ, ਫਿਰ ਉਹਨਾਂ ਨੂੰ ਘਰੋਂ ਚੁੱਕ ਲਿਆ ਗਿਆ, ਚੁੱਕ ਕੇ ਜਿਹੜਾ ਹੈਗਾ ਟੋਰਚਰ ਕਰਕੇ ਤੇ ਉਦੋਂ ਬਾਅਦ ਐਲੀਮੀਨੇਟ ਕਰਤਾ, ਪਤਾ ਹੀ ਨੀ ਲੱਗਿਆ, ਮੰਨੇ ਹੀ ਨੀ ਪੁਲਿਸ ਕਿ ਸਾਡੇ ਕੋਲ ਹੈ ਜਾਂ ਸਾਨੂੰ ਪਤਾ ਕਿੱਥੇ ਹੈ, ਜਿਸ ਤਰ੍ਹਾਂ ਅਕਸਰ ਕੀਤਾ ਜਾਂਦਾ। ਹੁਣ ਇੱਦਾਂ ਦੇ ਇਸ਼ੂ ਤੇ ਦੇਖੋ ਇਹਦੇ ਚ ਦੋ ਗੱਲਾਂ ਨੇ, ਇੱਕ ਹਿਊਮਨ ਰਾਈਟਸ ਦਾ ਇਸ਼ੂ ਆਪਣੇ ਆਪ ਚ ਬਹੁਤ ਵੱਡਾ ਹੈ, ਤੇ ਸਾਰੀਆਂ ਸਰਕਾਰਾਂ ਸਾਰੀਆਂ ਕਾਨੂੰਨ ਇਹਦੇ ਤੇ ਬਕਾਇਦਾ ਬਣੇ ਹੋਏ ਨੇ, ਹਿਊਮਨ ਰਾਈਟਸ ਕਮਿਸ਼ਨ ਬਣਿਆ ਹੋਇਆ ਹੈ, ਸਟੇਟਾਂ ਦੇ ਵਿੱਚ ਹਿਊਮਨ ਰਾਈਟਸ ਕਮਿਸ਼ਨ ਨੇ, ਉਹ ਸਾਰਾ ਉਸ ਕਾਨੂੰਨ ਦੇ ਜਿਹੜਾ ਹੈਗਾ ਜਿਹੜੇ ਸਾਨੂੰ ਮੌਲਿਕ ਅਧਿਕਾਰ ਮਿਲੇ ਨੇ ਸੰਵਿਧਾਨ ਚ ਉਹਦੇ ਤਹਿਤ ਹੀ ਹੈ, ਤੇ ਇਸ ਐਂਗਲ ਤੋਂ ਜਿਹੜਾ ਸੀ ਉਹ ਇਹ ਫਿਲਮ ਸਾਰੀ ਕੀਤੀ ਗਈ। ਪਰ ਜਿਹੜਾ ਸੈਂਸਰ ਬੋਰਡ ਜਿਹਨੂੰ ਆਪਾਂ ਆਮ ਭਾਸ਼ਾ ਸੈਂਸਰ ਬੋਰਡ ਕਹਿੰਦੇ ਹਾਂ, ਜਿਹੜਾ ਹੈਗਾ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ, ਉਹਨੇ ਉਹਨੂੰ ਪ੍ਰਵਾਨਗੀ ਨਹੀਂ ਦਿੱਤੀ। 3 ਸਾਲ ਪਹਿਲਾਂ ਦੀ ਉਹ ਫਿਲਮ ਬਣੀ ਹੈ, ਜਦੋਂ ਫਿਲਮ ਬਣਾਈ ਗਈ ਸੀ ਤੇ ਉਦੋਂ ਉਹਦਾ ਨਾਂ ਜਿਹੜਾ ਸੀਗਾ ਰੱਖਿਆ ਗਿਆ ਸੀ ਘੱਲੂਘਾਰਾ, ਫਿਰ ਇਹ ਮਨਜ਼ੂਰ ਨਾ ਹੋਈ, ਫਿਰ ਉਹਨਾਂ ਨੇ ਪੰਜਾਬ 95 ਰੱਖਤਾ, ਉਹ ਵੀ ਨੀ ਮਨਜ਼ੂਰ ਹੋਈ, ਫਿਰ ਅਖੀਰ ਚ ਲਾਸਟ 11th ਆਵਰ ਤੇ ਜਦੋਂ ਕਿਹਾ ਕਿ ਚਲੋ ਹੁਣ ਤੁਸੀਂ ਇਹਨੂੰ OTT ਪਲੇਟਫਾਰਮ ਤੇ ਰਿਲੀਜ਼ ਕਰ ਸਕਦੇ ਹੋ, ਉਦੋਂ ਉਹਦਾ ਨਾਂ ਬਦਲ ਕੇ ਸਤਲੁਜ ਰੱਖਤਾ, ਤੇ ਪਰ ਫਿਰ ਵੀ 3 ਦਿਨਾਂ ਬਾਅਦ ਜਿਹੜੀ ਉਹ ਫਿਲਮ ਹਟਾ ਦਿੱਤੀ ਗਈ। ਤੇ ਜਿਹੜਾ ਹੈ Zee5 ਜਿਹੜਾ ਹੈਗਾ ਪਲੇਟਫਾਰਮ ਹੈ ਤੇ ਉਹਨਾਂ ਨੇ ਇਹਦਾ ਕੋਈ ਦੱਸਿਆ ਨੀ, ਉਹਨੇ ਕਿਹਾ ਕਿ ਜਿਹੜੀਆਂ ਡਿਵੈਲਪਮੈਂਟ ਸੋਸ਼ਲ ਡਿਵੈਲਪਮੈਂਟ ਜਾਂ ਹੋ ਰਹੀਆਂ ਉਹ ਅਫੋਰਡ ਨਹੀਂ ਕਰ ਸਕਦੇ ਫਿਲਮ ਨੂੰ ਚਲਾਏ ਰੱਖਣਾ, ਤੇ ਇਸ ਕਰਕੇ ਅਗਲੇ ਨੋਟਸ ਤੱਕ ਜਿਹੜੀ ਹੈ ਫਿਲਮ ਇੰਡੀਆ ਦੇ ਵਿੱਚ ਜਿਹੜੀ ਹੈ ਅਨਅਵੇਲੇਬਲ ਹੋਏਗੀ ਉਹਨਾਂ ਦੇ ਪਲੇਟਫਾਰਮ ਤੇ, ਇੰਨੀ ਕੁ ਗੱਲ ਜਿਹੜੀ ਉਹ ਕੀਤੀ। ਅਸਲ ਚ ਰਣਜੋਤ ਜੀ ਗੱਲ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਜਦੋਂ ਤੋਂ ਫਿਲਮ ਇੰਡਸਟਰੀ ਡਿਵੈਲਪ ਹੋਈ ਹੈ, ਖਾਸ ਕਰਕੇ ਜਿਹੜੇ ਪਹਿਲਾਂ ਠੀਕ ਹੈ ਕੁਛ ਸੋਸ਼ਲ ਇਸ਼ੂਜ ਤੇ ਜਾਂ ਲਵ ਅਫੇਅਰਸ ਦੇ ਜਿਹੜੀਆਂ ਏਦਾਂ ਦੀਆਂ ਫੈਮਿਲੀ ਇਸ਼ੂਜ ਨੂੰ ਲੈ ਕੇ ਤੇ ਜਾਂ ਕੁਛ ਹਿਸਟੋਰੀਕਲ ਜਾਂ ਮਿਥ ਨੂੰ ਲੈ ਕੇ ਫਿਲਮਾਂ ਸ਼ੁਰੂ ਸ਼ੁਰੂ ਚ ਬਣੀਆਂ ਜਦੋਂ ਤੋਂ ਇੰਡਸਟਰੀ ਜਿਹੜੀ ਆ ਉਹ ਡਿਵੈਲਪ ਹੋਈ ਹੈ, ਤੇ ਜ਼ਿਆਦਾ ਫਿਲਮਾਂ ਜਿਹੜੀਆਂ ਸੀ ਉਹ ਜਿਹੜਾ ਸੀ ਲਵ ਅਫੇਅਰ ਕ੍ਰਾਈਮ ਇਹਦੇ ਤੇ ਜਿਹੜੀਆਂ ਜ਼ਿਆਦਾ ਫਿਲਮਾਂ ਬਣੀਆਂ। ਤੇ ਜਦੋਂ ਤੋਂ ਖਾਸ ਕਰਕੇ ਜਿਹੜੀਆਂ ਆਰਟ ਫਿਲਮਾਂ ਪੈਰਲਲ ਜਦੋਂ ਬਣਨ ਲੱਗੀਆਂ, ਤੇ ਭਾਵੇਂ ਉਹ ਚ ਸੱਤਿਆਜੀਤ ਰੇ ਸੀ ਭਾਵੇਂ ਅਲਕਾਜ਼ੀ ਸੀ ਜਿਹੜੇ ਵੱਡੇ ਡਾਇਰੈਕਟਰ, ਉਹਨਾਂ ਨੇ ਕੁਛ ਜਿਹੜੇ ਲੋਕਾਂ ਦੇ ਮੁੱਦਿਆਂ ਨੂੰ ਛੋਹਣਾ ਸ਼ੁਰੂ ਕੀਤਾ, ਫਿਰ ਇਸ ਪਾਸੇ ਵੱਲ ਗੱਲ ਆਈ ਕਿ ਆਹ ਜਿਹੜੇ ਇਸ਼ੂ ਹੈ ਫਿਲਮਾਂ ਚ ਉਠਾਏ ਜਾ ਸਕਦੇ ਆ। ਤੇ ਇਹ ਜੇ ਆਪਾਂ ਹਿਸਾਬ ਲਾ ਲਈਏ ਕਿ 90ਵੇਂ ਦਹਾਕੇ ਤੋਂ ਜਿਹੜਾ ਹੈ ਬਾਅਦ ਇਹ ਇੱਕ ਵਾਰ ਇਹ ਦੌਰ ਚੱਲਿਆ, ਫਿਰ ਕਦੇ ਫਿਰ ਦੂਜੀਆਂ ਰੋਮਾਂਟਿਕ ਫਿਲਮਾਂ ਜਿਹੜੀਆਂ ਜ਼ਿਆਦਾ ਉਹ ਅੱਗੇ ਹੋ ਗਈਆਂ, ਕਦੇ ਇੱਦਾਂ ਦੀ ਜਿਹੜੀ ਗੱਲ ਚੱਲਦੀ ਰਹੀ। ਹੁਣ ਇਹ ਨੈਚੁਰਲੀ ਹੈ ਕਿ ਜਦੋਂ ਇੱਦਾਂ ਦੀ ਕੋਈ ਫਿਲਮ ਬਣੂਗੀ ਤਾਂ ਉਹਦੇ ਵਿੱਚ ਜਿਹੜੀਆਂ ਪੋਲੀਟੀਕਲ ਜਿਹੜੀਆਂ ਸਾਰੀਆਂ ਘਟਨਾਵਾਂ ਨੇ ਜਾਂ ਹੋਰ ਉਹ ਵੀ ਜਿਹੜਾ ਹੈ ਉਹਦੇ ਨਾਲ ਨਾਲ ਉਹ ਚੱਲਦੀਆਂ ਨੇ। ਤੇ ਪਰ ਮੇਰਾ ਜਿਹੜਾ ਵੱਡਾ ਸਵਾਲ ਜਾਂ ਵੱਡਾ ਕੰਸਰਨ ਜਿਹੜਾ ਉਹ ਇਹ ਹੈ ਕਿ ਜੇ ਇਸ ਦੇਸ਼ ਦੇ ਵਿੱਚ ਅਗਨੀਹੋਤਰੀ ਦੀਆਂ ਫਿਲਮਾਂ ਜਿਹੜੀਆਂ ਹੈਗੀਆਂ ਕਸ਼ਮੀਰ ਫਾਈਲਸ, ਕੇਰਲ ਸਟੋਰੀ ਚੱਲ ਸਕਦੀਆਂ ਨੇ, ਤੇ ਉਹਦੇ ਵਿੱਚ ਕਰੂਅਲਟੀ ਵੀ ਜ਼ਿਆਦਾ ਸੀ, ਤੇ ਠੀਕ ਆ ਉਹਦੇ ਚ ਕਰੂਅਲਟੀ ਹੋਰ ਸਾਈਡ ਤੋਂ ਦਿਖਾਈ ਗਈ ਸੀ, ਇਹਦੇ ਚ ਜਿਹੜਾ ਹੈਗਾ ਪੁਲਿਸ ਫੋਰਸ ਜਾਂ ਸਟੇਟ ਦੀ ਜਿਹੜੀ ਆ ਉਹ ਕਰੂਅਲਟੀ ਹੈ, ਤੇ ਕਿੰਨੇ ਇਹਦੇ ਸੀਨ ਕਟਾਏ ਗਏ, ਉਹਨਾਂ ਦੇ ਤਾਂ ਕੋਈ ਸੀਨ ਵੀ ਨਹੀਂ ਕਟਾਏ, ਤੇ ਉਹਨਾਂ ਦੇ ਤਾਂ ਰਾਦਰ ਉਲਟਾ ਸਰਕਾਰਾਂ ਨੇ ਟੈਕਸ ਮਾਫ਼ ਕੀਤਾ ਉਹਨਾਂ ਫਿਲਮਾਂ ਦਾ, ਕਿਉਂਕਿ ਉਹ ਸਿਰਫ ਇੱਕ ਖਾਸ ਕਮਿਊਨਿਟੀ ਨੂੰ ਬਦਨਾਮ ਕਰਨ ਵਾਸਤੇ ਜਾਂ ਏਦਾਂ ਸੀ, ਹਾਲਾਂਕਿ ਉਹ ਉਸ ਰੂਪ ਚ ਚੱਲੀਆਂ ਨੀ ਉਹ ਫਿਲਮ ਜਿਹੜੀਆਂ ਹੈਗੀਆਂ, ਠੀਕ ਹੈ ਵੀ ਦੋ ਚਾਰ ਦਿਨ ਉਹਨਾਂ ਨੇ ਕਮਾਈ ਕਰ ਲਈ ਪਰ ਉਸ ਤੋਂ ਬਾਅਦ ਕਿਤੇ ਪਰੇ ਹੋ ਗਈਆਂ। ਤੇ ਉਸ ਤੋਂ ਬਾਅਦ ਫਿਰ ਪੱਛਮੀ ਬੰਗਾਲ ਬਾਰੇ ਵੀ ਕੋਸ਼ਿਸ਼ ਕੀਤੀ ਗਈ ਏਦਾਂ ਦੀ ਫਿਲਮ ਬਣਾਉਣ ਦੀ, ਤੇ ਉਹ ਅਜੇ ਜਿਹੜੀ ਹੈਗੀ ਉਹ ਪਾਈਪਲਾਈਨ ਚ ਹੀ ਆ, ਉਹ ਬਣਨੀ ਆ ਜਾਂ ਨਹੀਂ ਬਣਨੀ, ਤੇ ਕਿਉਂਕਿ ਉਹਨਾਂ ਦੀ ਕਾਫੀ ਚਰਚਾ ਹੋਈ, ਕਰ ਚਰਚਾ ਕੱਲੇ ਇੰਡੀਆ ਚ ਹੀ ਨਹੀਂ ਹੋਈ, ਚਰਚਾ ਉਹਨਾਂ ਦੀ ਬਾਹਰ ਵੀ ਹੋਈ, ਭਾਵੇਂ ਕਸ਼ਮੀਰ ਫਾਈਲ ਸੀ ਭਾਵੇਂ ਕੇਰਲ ਸਟੋਰੀ ਸੀ। ਤੇ ਹੁਣ ਜਿਹੜੀ ਇਹ ਫਿਲਮ ਹੈ ਇਹਦੇ ਚ ਕੀ ਏਦਾਂ ਦੀ ਕਿੱਡੀ ਕੁ ਜਿਹੜੀ ਗੱਲ ਹੋ ਸਕਦੀ ਹੈ ਜਿੱਦਾਂ ਤੁਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹੋ ਜਾਂ ਹੋਰ, ਤੇ ਹਾਲਾਂਕਿ ਜਿਹੜੇ ਇਹਦੇ ਕਮੈਂਟ ਆਏ ਨੇ ਸਾਡੇ ਬੜੇ ਹੀ ਸੀਨੀਅਰ ਰਮਨ ਕੁਮਾਰ ਰਹੇ ਨੇ ਲੰਬਾ ਸਮਾਂ ਦੂਰਦਰਸ਼ਨ ਤੋਂ ਪੰਜਾਬੀ ਚ ਖਬਰਾਂ ਪੜ੍ਹਦੇ ਰਹੇ ਨੇ, ਕੱਲ ਮੈਂ ਉਹਨਾਂ ਦੀ ਕਮੈਂਟ ਸੁਣ ਰਿਹਾ ਸੀਗਾ ਕਿ ਕਿੰਨੇ ਸੀਨ ਜਿਹੜੇ ਸੀ ਇਹਦੇ ਕਟਾਏ ਗਏ, ਤੇ ਫਿਰ ਉਹਨੇ ਕਿਹਾ ਕਿ ਇਹਦੇ ਹੋਰ 125 ਜਿਹੜੇ ਹੈਗੇ ਇਹਦੇ ਕੱਟ ਹੋਰ ਇਹਦੇ ਚ ਦਿਓ ਇੱਥੇ ਇੱਥੇ। ਤੇ ਚਲੋ ਉਸ ਲਈ ਤਾਂ ਖੈਰ ਉਹ ਸਹਿਮਤ ਬਹੁਤਾ ਨਹੀਂ ਸੀ ਹੋਏ, ਕੁਛ ਉਹਨਾਂ ਨੇ ਕੱਟ ਵੀ ਦਿੱਤੇ ਗਏ ਸੀ, ਇਹਦੇ ਬਾਵਜੂਦ ਜਿਹੜੀ ਇਹ ਫਿਲਮ ਜਿਹੜੀ ਆ ਉਹ ਨਹੀਂ ਦਿਖਾਉਣ ਦਿੱਤੀ ਗਈ। ਤੇ ਇੱਥੋਂ ਇਹ ਸਾਬਤ ਹੁੰਦਾ ਹੈ ਕਿ ਜਿਹੜਾ ਹੈ ਕਿੰਨੀ ਜਿਹੜਾ ਦਖਲ ਕਿੱਡਾ ਵੱਡਾ ਸਾਡੇ ਇਸ ਇੰਡਸਟਰੀ ਦੇ ਵਿੱਚ। ਤੇ ਕਿਸੇ ਵੇਲੇ ਕਿਹਾ ਜਾਂਦਾ ਸੀ ਕਿ ਜਿਹੜੀ ਬੰਬੇ ਦੀ ਜਿਹੜੀ ਫਿਲਮ ਇੰਡਸਟਰੀ ਹੈ ਜਾਂ ਉਹਦੇ ਤੇ ਅੰਡਰਵਰਲਡ ਦਾ ਉਹਦੇ ਚ ਬਹੁਤ ਦਖਲ ਹੈ, ਅੰਡਰਵਰਲਡ ਦੇ ਕਹਿਣੇ ਤੇ ਫਿਲਮਾਂ ਬਣਦੀਆਂ ਨੇ ਉਵੇਂ ਚੱਲਦੀਆਂ ਨੇ ਉਵੇਂ ਉਹਨਾਂ ਨੂੰ ਮੋੜਿਆ ਜਾਂਦਾ, ਇਹ ਕਾਫੀ ਚਰਚਾ ਰਹੀ ਹੈ। ਤੇ ਪਰ ਹੁਣ ਇਹਦੇ ਤਾਂ ਇੱਥੇ ਤਾਂ ਕੋਈ ਅੰਡਰਵਰਲਡ ਦੀ ਗੱਲ ਨੀ, ਫਿਲਮ ਚਲਾਉਣੀ ਜਾਂ ਨਾ ਚਲਾਉਣੀ ਇਹ ਤਾਂ ਸਟੇਟ ਦਾ ਸਾਰਾ ਹੈਗਾ ਗੱਲ। ਤੇ ਇਹਦਾ ਕੋਈ ਰਿਐਕਸ਼ਨ ਵੀ ਉਸ ਰੂਪ ਚ ਇੱਥੇ ਨਹੀਂ ਹੋਇਆ ਜਦੋਂ ਇਹ Z5 ਤੇ ਫਿਲਮ ਆਈ, ਤੇ ਪਰ ਉਹਦੇ ਬਾਵਜੂਦ ਵੀ ਜਿਹੜੀ ਹਟਾ ਦਿੱਤੀ ਗਈ, ਮੇਰਾ ਖਿਆਲ ਹੈ ਕਿ ਇਹ ਸਭ ਤੋਂ ਵੱਡੀ ਮੰਦਭਾਗੀ ਗੱਲ ਹੈ। ਇੱਕ ਵਾਰੀ ਇਸ ਫਿਲਮ ਨੂੰ ਕੈਨੇਡਾ ਦੇ ਵਿੱਚ ਵੀ ਲਿਜਾਇਆ ਗਿਆ ਇੰਟਰਨੈਸ਼ਨਲ ਜਿਹੜਾ ਫਿਲਮ ਫੈਸਟੀਵਲ ਦੇ ਵਿੱਚ, ਉੱਥੇ ਇਹਦਾ ਰਿਲੀਜ਼ ਕਰਨ ਦੀ ਉਦੋਂ ਵੀ ਗੱਲ ਚੱਲੀ, ਪਰ ਉੱਥੇ ਵੀ ਇਸ ਤਰ੍ਹਾਂ ਦਾ ਇੱਕ ਪ੍ਰੈਸ਼ਰ ਬਣਿਆ ਤੇ ਉੱਥੇ ਰਿਲੀਜ਼ ਨਹੀਂ ਹੋਈ। ਤੇ ਪਰ ਇਹ ਵੀ ਬਾਹਰ ਉਂਝ ਚੱਲ ਗਈ ਇਹ ਫਿਲਮ, ਕਿਉਂਕਿ ਹੁਣ ਵੀ ਜਿਹੜਾ ਉਹਨਾਂ ਨੇ ਇਹੀ ਜਿਹੜਾ ਇੱਕ ਲਾਈਨ ਦੀ ਸਟੇਟਮੈਂਟ ਹੈ ਜਿਹੜੀ Z5 ਦੀ ਉਹੀ ਹੈ ਕਿ ਇਹ ਇੰਡੀਆ ਚ ਅਨਅਵੇਲੇਬਲ ਹੈ। ਸੋ ਇਸ ਤਰ੍ਹਾਂ ਦੀ ਇੱਕ ਜਿਹੜੀ ਹੋਣੀ ਬਣ ਜਾਣੀ ਕਿਸੇ ਕਹਾਣੀ ਨਾਲ ਕਿਸੇ ਫਿਲਮ ਦੇ ਨਾਲ, ਤੇ ਇਹਦੀ ਤਾਂ ਸਗੋਂ ਜੇ ਇਹ ਦੇਖਦੇ ਤਾਂ ਅੱਗੋਂ ਲੋਕਾਂ ਨੂੰ ਸਮਝ ਆ ਜਾਣੀ ਸੀ ਕਿ ਹਿਊਮਨ ਰਾਈਟਸ ਹੁੰਦੇ ਕੀ ਹੈ ਜਾਂ ਹਿਊਮਨ ਰਾਈਟਸ ਤੇ ਪਹਿਰਾ ਦੇਣਾ ਕਿਉਂ ਜ਼ਰੂਰੀ ਹੈ। ਸੋ ਇਹਦੇ ਤੇ ਹੁਣ ਜੇ ਕੋਈ ਪ੍ਰੈਸ਼ਰ, ਕਿਉਂਕਿ ਪੋਲੀਟੀਕਲ ਪਾਰਟੀਆਂ ਤਾਂ ਉਹ ਸਾਰੀਆਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਸਾਡੇ ਖਿਲਾਫ਼ ਜਾਂਦੀ ਹੈ ਗੱਲ, ਉਹ ਤਾਂ ਇਹਦੇ ਤੇ ਨਹੀਂ ਬੋਲਣਗੀਆਂ। ਤੇ ਪਰ ਇਹ ਵੀ ਸਿਵਲ ਸੁਸਾਇਟੀ ਨੂੰ ਜਿਹੜਾ ਹੈ ਜ਼ਰੂਰ ਕਿਤੇ ਨਾ ਕਿਤੇ ਆਵਾਜ਼ ਜਿਹੜੀ ਹੈ ਉਹ ਚੁੱਕਣੀ ਚਾਹੀਦੀ ਹੈ ਕਿ ਤੁਸੀਂ ਇਹ ਐਂਟਰਟੇਨਮੈਂਟ ਦਾ ਜਿਹੜਾ ਫੀਲਡ ਹੈ ਤੇ ਉਹਦੇ ਚ ਇਸ ਰੂਪ ਦੇ ਵਿੱਚ ਜਿਹੜਾ ਦਖਲ ਨਹੀਂ ਕਿ ਲੋਕਾਂ ਨੂੰ ਤੁਸੀਂ ਦੇਖਣ ਤੋਂ ਵਾਂਝਿਆ ਕਰੋ।
0: ਜੀ ਬਿਲਕੁਲ, ਹੁਣ ਇਸ ਟਾਈਮ ਦੇ ਉੱਤੇ ਵੱਡੀ ਸਮੱਸਿਆ ਇਹ ਆ ਕਿ ਅੱਗੇ ਕੀ ਕੀਤਾ ਜਾਵੇ। ਬਹੁਤ ਸਾਰੇ ਮੇਕਰ ਸ਼ਾਇਦ ਇਸ ਚੀਜ਼ ਨੂੰ ਲੈ ਕੇ ਵੀ ਸੋਚ ਵਿਚਾਰ ਦੇ ਵਿੱਚ ਹੋਣਗੇ, ਪਰ ਇੱਕ ਨਹੀਂ ਕਈ ਐਂਗਲ ਹੁਣ ਇਸ ਟਾਈਮ ਚਰਚਾ ਦਾ ਵਿਸ਼ਾ ਬਣ ਚੁੱਕੇ ਨੇ। ਖੈਰ, ਅੱਜ ਦੀ ਇਸ ਚਰਚਾ ਦੇ ਵਿੱਚ ਇਹਨਾਂ ਹੀ, ਕੱਲ੍ਹ ਫਿਰ ਦੁਬਾਰਾ ਤੁਹਾਡੇ ਨਾਲ ਸਾਂਝ ਪਾਵਾਂਗੇ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ, ਧੰਨਵਾਦ
0: ਜੀ। ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ready, set, go! Chadston Ford. Dandenong Road te tuhanu udik reha hai. Ford Ranger. Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 3 saal di free service. Chadston Ford. Ready, set, Ford.
1: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
2: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
1: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
3: ਸੋਨਾ ਚਾਹੀਦਾ
4: ਭਰੋਸਾ ਚਾਹੀਦਾ
3: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟਰੀਟ ਪੁਆਇੰਟ ਕੁੱਕ ਕਾਲ 0493-536-042
5: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
6: ਸੂਰਜ ਦੇਵਤਾ
5: ਕੀ ਮਤਲਬ
6: ਉਹ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
5: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
6: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
7: ਬੱਲੇ ਓਏ ਸ਼ੇਰ ਜਵਾਨਾ ਤੇਰੇ ਤੋਂ ਸਦਕੇ ਜਾਨਾ ਤੇਰੇ ਤੋਂ ਸਦਕੇ

0: ਰੇਡੀਓ ਹਾਂਜੀ 1674 ਐਮ ਦੋਸਤੋ, ਅਗਲਾ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਅਗਲਾ ਪ੍ਰੋਗਰਾਮ ਸਾਡੇ ਵਾਤਾਵਰਣ ਦੇ ਬਾਰੇ ਆ, ਕਲਾਈਮੇਟ ਕੰਟਰੋਲ ਦੇ ਬਾਰੇ ਆ। ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਤੁਹਾਨੂੰ ਇਹ ਦੱਸਿਆ ਕਿ ਕੀ ਹੁੰਦਾ ਕੀ ਆ ਕਲਾਈਮੇਟ ਕੰਟਰੋਲ, ਅਸਲ ਦੇ ਵਿੱਚ ਕੀ ਇਹਦੇ ਨੁਕਸਾਨ ਨੇ, ਕਿਹੜੇ ਤਰੀਕੇ ਦੇ ਨਾਲ ਸਾਨੂੰ ਖਮਿਆਜੇ ਭੁਗਤਣੇ ਪੈ ਰਹੇ ਨੇ, ਸੋ ਹੁਣ ਆਪਾਂ ਅਗਲੇ ਪੜਾਅ ਦੇ ਵਿੱਚ ਹਾਂ। ਅਤੇ ਜੇਕਰ ਤੁਸੀਂ ਪਹਿਲੀਆਂ ਇਨਫੋਰਮੇਸ਼ਨ ਨਹੀਂ ਸੁਣੀਆਂ ਤਾਂ ਉਹ ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ, ਸਾਡੀ ਐਪਲੀਕੇਸ਼ਨ ਡਾਊਨਲੋਡ ਕਰਕੇ, ਜਾਂ ਫਿਰ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਪੋਡਕਾਸਟ ਸੈਕਸ਼ਨ ਦੇ ਵਿੱਚ ਕਲਾਈਮੇਟ ਵਾਲਾ ਸਾਡਾ ਪ੍ਰੋਗਰਾਮ ਸੁਣ ਸਕਦੇ ਹੋ। ਇਸ ਟਾਈਮ ਫੋਨ ਲਾਈਨ ਦੇ ਉੱਤੇ ਸਾਡੇ ਨਾਲ ਇੱਕ ਵਾਰੀ ਫਿਰ ਤੋਂ ਜੁੜ ਚੁੱਕੇ ਨੇ ਹਰਮਿੰਦਰ ਜੀ, ਟੋਰੋਂਟੋ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਆਪਣੀ ਭਾਸ਼ਾ ਦੇ ਵਿੱਚ ਸਾਨੂੰ ਦੱਸਦੇ ਨੇ ਕਿ ਇਸ ਵੇਲੇ ਕੀ ਹੋ ਰਿਹਾ ਅਤੇ ਕਿਹੜੀਆਂ ਕਿਹੜੀਆਂ ਚਿੰਤਾਵਾਂ ਨੇ ਅਤੇ ਕਿੱਥੇ ਕਿੱਥੇ ਆਪਾਂ ਕਿੱਦਾਂ ਦਾ ਯੋਗਦਾਨ ਪਾ ਸਕਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਇੱਕ ਵਾਰੀ ਫਿਰ ਤੋਂ ਰੇਡੀਓ ਹਾਂਜੀ ਦੇ।
1: ਹਾਂਜੀ ਬਾਈ ਜੀ, ਤੁਹਾਨੂੰ ਵੀ, ਤੁਹਾਡੀ ਟੀਮ ਅਤੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ
0: ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਪਿਛਲੇ ਦਿਨਾਂ ਦੇ ਵਿੱਚ ਕਾਫੀ ਖਬਰਾਂ ਆਉਂਦੀਆਂ ਰਹੀਆਂ, ਚਲੋ ਆਪਾਂ ਭਾਰਤ ਤੋਂ ਆ ਰਹੀਆਂ ਖਬਰਾਂ, ਪੰਜਾਬ ਤੋਂ ਆ ਰਹੀਆਂ ਖਬਰਾਂ ਡਿਸਕਸ ਕਰਦੇ ਹੀ ਹਾਂ, ਉੱਥੋਂ ਵੀ ਹੋਰ ਕੁਛ ਅਪਡੇਟਸ ਜ਼ਰੂਰ ਆਈਆਂ ਹੋਣਗੀਆਂ। ਪਰ ਉਸ ਤੋਂ ਪਹਿਲਾਂ ਇੱਧਰ ਫਰਾਂਸ ਵਾਲੇ ਪਾਸਿਓਂ, ਯੂਰਪ ਵਾਲੇ ਪਾਸਿਓਂ ਬੜੀਆਂ ਖਬਰਾਂ ਇੱਦਾਂ ਦੀਆਂ ਆਉਂਦੀਆਂ ਰਹੀਆਂ ਕਿ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ।
1: ਹਾਂਜੀ ਬਿਲਕੁਲ ਜੀ ਬਿਲਕੁਲ, ਜਿਹੜੀ ਅੰਤਾਂ ਦੀ ਗਰਮੀ ਹੈ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਭਾਰਤ ਬਾਰੇ ਵੀ, ਤੇ ਹੁਣ ਯੂਰਪ ਦੇ ਵਿੱਚ ਤੇ ਆ ਇਸ ਹਫ਼ਤੇ, ਪਿਛਲੇ ਹਫ਼ਤੇ ਯੂਰਪ ਦੇ ਵਿੱਚ, ਇਸ ਹਫ਼ਤੇ ਸਾਡੇ ਇੱਥੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਪੂਰੀ ਦੀ ਪੂਰੀ ਉਹ ਲਹਿਰ ਚੱਲ ਰਹੀ ਹੈ। ਤੇ ਪਿਛਲੇ ਹਫ਼ਤੇ ਯੂਰਪ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਸੀ ਵੀ ਜਿਹੜੇ ਫਰਾਂਸ ਦੇ ਨਿਊਕਲੀਅਰ ਰਿਐਕਟਰ ਹੈ ਤੇ ਸਵਿਟਜ਼ਰਲੈਂਡ ਦੇ ਨਿਊਕਲੀਅਰ ਰਿਐਕਟਰ ਹੈ ਜਿਹੜੇ ਬਿਜਲੀ ਪੈਦਾ ਕਰਦੇ ਆ, ਉਹਨਾਂ ਨੂੰ ਉਹ ਬੰਦ ਕਰਨੇ ਪਏ, ਕਿਉਂਕਿ ਜਿਹੜੇ ਦਰਿਆਵਾਂ ਦੇ ਨਾਲ ਦਾ ਦਰਿਆ ਵਗਦਾ ਸੀ ਜਿਹਦੇ ਪਾਣੀ ਨਾਲ ਉਹਨੂੰ ਠੰਡਾ ਕਰਦੇ ਆ, ਉਹ ਦਰਿਆ ਦਾ ਆਪਣਾ ਟੈਂਪਰੇਚਰ ਇੰਨਾ ਵੱਧ ਗਿਆ। ਸੋ ਨਿਊਕਲੀਅਰ ਰਿਐਕਟਰ ਜਿਹੜੇ ਨੇ ਉਹ ਹਰ ਹਵੀ ਨਵੀ ਦੇ ਵਿੱਚ ਉਹਨਾਂ ਨੇ ਪਾਵਰ ਪੈਦਾ ਕਰਨੀ ਹੁੰਦੀ ਹੈ, ਪਰ ਇਹ ਗਰਮੀ ਦੇ ਕਾਰਨ ਉਹਨਾਂ ਨੂੰ ਵੀ ਬੰਦ ਕਰਨਾ ਪਿਆ। ਜਰਮਨੀ ਦੇ ਵਿੱਚ ਤੇ ਇੰਗਲੈਂਡ ਦੇ ਵਿੱਚ ਤੇ ਜਰਮਨੀ ਫਰਾਂਸ ਦੇ ਵਿੱਚ ਇਹ ਜਦੋਂ ਗਰਮੀ ਦੇ ਨਾਲ ਜਿਹੜੀਆਂ ਤੁਹਾਡੀਆਂ ਰੇਲ ਦੀਆਂ ਪਟੜੀਆਂ ਹੁੰਦੀਆਂ ਨੇ, ਟਰੈਕ ਹੁੰਦਾ, ਉਹ ਸਾਰੇ ਦਾ ਸਾਰਾ ਬੱਕਲ ਹੋ ਗਿਆ ਨਾ। ਜਦੋਂ ਗਰਮੀ ਪੈਂਦੀ ਆ ਤੇ ਜਿਹੜਾ ਲੋਹਾ ਆ ਉਹ ਵੱਧਦਾ ਆ, ਉਹਦੀ ਲੰਬਾਈ ਲੰਬੀ ਹੁੰਦੀ, ਤਾਂ ਹੀ ਦੋ ਜਿੱਥੇ ਰੇਲ ਦੀਆਂ ਲਾਈਨਾਂ ਆ ਕੇ ਜੁੜਦੀਆਂ, ਦੋ ਪਟੜੀਆਂ 'ਚ ਥੋੜਾ ਗੈਪ ਰੱਖਿਆ ਹੁੰਦਾ, ਪਰ ਉਹ ਕਿਉਂਕਿ ਉਹਨਾਂ ਨੇ ਡਿਜ਼ਾਇਨ ਕੀਤੀਆਂ ਹੋਈਆਂ ਨੇ ਟ੍ਰੇਨ ਟਰੈਕ ਆਪਣੇ ਪੁਰਾਣੇ ਟੈਂਪਰੇਚਰ ਦੇ ਨਾਲ, ਤੇ ਇੰਨਾ ਟੈਂਪਰੇਚਰ ਕਦੀ ਇੰਨਾ ਲੰਬਾ ਸਮਾਂ ਰਿਹਾ ਹੀ ਨਹੀਂ, ਤੇ ਉਹਨਾਂ ਦੇ ਉਹ ਟਰੈਕ ਵੀ ਜਦੋਂ ਜਿਹੜਾ ਗੈਪ ਹੁੰਦਾ ਉਦੋਂ ਜ਼ਿਆਦਾ ਹੋ ਜਾਵੇ ਤੇ ਫਿਰ ਉਹ ਬੱਕਲ ਹੋ ਗਿਆ। ਤੇ ਸਾਡੇ ਟੋਰੋਂਟੋ ਦੇ ਵਿੱਚ ਵੀ ਪੂਰਾ ਇੱਕ ਦਿਨ ਸਾਰੀਆਂ ਟ੍ਰੇਨ ਜਿਹੜੀਆਂ ਸੀ ਜਾਂ ਕੈਂਸਲ ਸੀ ਤੇ ਜਾਂ ਉਹ ਬੜੀਆਂ ਦੋ ਦੋ ਚਾਰ ਚਾਰ ਘੰਟੇ ਲੇਟ ਚੱਲ ਰਹੀਆਂ ਸੀ, ਕਿਉਂਕਿ ਜਿਹੜੇ ਟ੍ਰੇਨ ਦੇ ਟਰੈਕ ਸੀਗੇ ਉਹ ਸਾਰੇ ਦੇ ਸਾਰੇ ਬੱਕਲ ਹੋ ਗਏ। ਸੋ ਹੁਣ ਇੱਥੇ ਨੌਰਥ ਅਮਰੀਕਾ ਦੇ ਵਿੱਚ, ਅਮਰੀਕਾ ਦਾ ਇੰਡੀਪੈਂਡੈਂਸ ਡੇ ਸੀਗਾ, 250ਵੀਂ ਵਰੇਗੰਢ ਸੀ ਉਹਨਾਂ ਦੀ, ਤੇ ਟਰੰਪ ਸਾਹਿਬ ਨੇ ਬੜਾ ਵੱਡੇ ਪ੍ਰਬੰਧ ਕੀਤੇ ਸੀ ਤੇ ਉਹਨਾਂ ਨੂੰ ਆਪਣੀਆਂ ਪਰੇਡ ਵਾਸ਼ਿੰਗਟਨ ਡੀਸੀ ਦੀ ਕੈਂਸਲ ਕਰਨੀ ਪੈ ਗਈ ਕਿਉਂਕਿ ਇੰਨੀ ਗਰਮੀ ਸੀ। ਤੇ ਸੋ ਬਾਈ ਜੀ, ਇਹ ਜਿਹੜੀ ਗਰਮੀ ਆ ਅੰਤਾਂ ਦੀ, ਸੋ ਨੌਰਦਰਨ ਹੈਮੀਸਫੀਅਰ 'ਚ ਤੁਸੀਂ ਸਦਰਨ 'ਚੋਂ ਉੱਥੇ ਫਰਦ ਰੁੱਤ ਹੈ, ਤੇ ਜਿਹੜੀ ਇਹ ਆਪਾਂ ਪੰਜਾਬ ਬਾਰੇ ਗੱਲ ਕਰਦੇ ਹਾਂ, ਤੇ ਪੰਜਾਬ 'ਚ ਮੈਂ ਫੋਨ ਕਰ ਰਿਹਾ ਸੀ ਕਿਸੇ ਨੂੰ ਕਿ ਉੱਥੇ ਇਹ ਹੁੰਦਾ ਵੀ ਤੁਸੀਂ, ਚਲੋ ਗਰਮੀ ਪਈ ਮਈ ਜੂਨ ਤਾਂ ਮੁੜ ਕੇ ਨਾ ਮੌਨਸੂਨ ਆ ਜਾਂਦੀ ਹੈ, ਸੋ ਜਿਹੜਾ ਜੂਨ ਦਾ ਮਹੀਨਾ ਲੰਘ ਕੇ ਗਿਆ ਪੰਜਾਬ ਦਾ, ਉਹ ਪਿਛਲੇ 146 ਵਿੱਚ ਸਭ ਤੋਂ ਘੱਟ ਮੀਂਹ ਵਾਲਾ ਮਹੀਨਾ ਸੀ। 146 ਸਾਲ ਹੋ ਗਏ, ਇੰਨਾ ਘੱਟ ਮੀਂਹ ਨਹੀਂ ਸੀ ਪਿਆ ਜੂਨ ਦੇ ਵਿੱਚ ਜਿੰਨਾ ਪੰਜਾਬ 'ਚ ਘੱਟ ਇਸ ਵਾਰੀ ਪਿਆ। ਸੋ ਇਹੀ ਸਾਡਾ ਜਿਹੜਾ ਦੁਖਾਂਤ ਹੈ, ਤੇ ਜਿਹੜੀ ਡਰਾਉਣੀ ਗੱਲ ਹੈ ਉਹ ਇਹ ਹੈ ਕਿ ਇਹ ਰਿਕਾਰਡ ਜਿਹੜਾ ਡੇਢ ਸਦੀ ਖੜਾ ਰਿਹਾ, ਇਹ ਹੁਣ ਰਿਕਾਰਡ ਟੁੱਟਣ ਨੂੰ ਹੋਰ ਡੇਢ ਸਦੀ ਨਹੀਂ ਲੱਗਣੀ, ਇਹ ਰਿਕਾਰਡ 2-3-4-5 ਸਾਲਾਂ 'ਚ ਟੁੱਟ ਜਾਣਾ। ਇਹ ਸਾਡੀ ਤਰਾਸਦੀ ਹੈ ਕਿ ਜਿਹੜੇ ਰਿਕਾਰਡ ਸਾਡੇ 100-150 ਸਾਲ ਖੜੇ ਰਹੇ ਗਰਮੀ ਦੇ, ਮੀਂਹ ਘੱਟ ਪੈਣ ਦੇ, ਉਹ ਜਾਂ ਮੀਂਹ ਵੱਧ ਪੈਣ ਦੇ, ਉਹ ਜਿਹੜੇ ਸੀ ਹੁਣ ਹਰ 2-4-5 ਸਾਲ ਬਾਅਦ ਟੁੱਟ ਰਹੇ ਨੇ। ਤੇ ਪੰਜਾਬ ਦੇ ਵਿੱਚ ਆ ਝੋਨੇ ਦਾ ਮੌਸਮ ਹੈ, ਤੇ ਉਹ ਝੋਨੇ ਦੇ ਵਿੱਚ ਇਹ ਹੁੰਦਾ ਵੀ ਮੀਂਹ ਆਵੇ ਤਾਂ ਤੁਹਾਡਾ ਮੋਟਰਾਂ ਦੇ ਪਾਣੀ ਨੂੰ ਕੰਪਲੀਮੈਂਟ ਕਰਦਾ, ਇਕੱਲਾ ਪੰਜਾਬ ਟਿਊਬਵੈਲ ਦੇ ਪਾਣੀ ਦੇ ਝੋਨਾ ਨਹੀਂ ਹੋ ਸਕਦਾ। ਲੋਕਾਂ ਦੇ ਝੋਨੇ ਸੁੱਕ ਰਹੇ ਨੇ, ਤੇ ਸੁੱਕ ਰਹੇ ਦੇਖ ਕੇ ਜਿਹੜੇ ਕਿਸਾਨ ਨੇ ਜਿਹਨਾਂ ਨੂੰ ਮੈਂ ਜਾਣਦਾ, ਜਿਹਨਾਂ ਨਾਲ ਮੇਰੀ ਖੁਦ ਗੱਲ ਹੁੰਦੀ ਆ, ਉਹਨਾਂ ਦੇ ਸਾਹ ਸੁੱਕ ਰਹੇ ਨੇ ਵੀ ਇਹ ਕੀ ਹੋ ਗਿਆ। ਉਹਨਾਂ ਨੂੰ ਲੱਗਦਾ ਵੀ ਸਾਡਾ ਝੋਨਾ ਮਰ ਜਾਣਾ ਕਿਉਂਕਿ ਮੌਨਸੂਨ ਕੁਛ ਨਹੀਂ ਆਈ। ਤੇ ਜਿਹੜੀ ਮੌਨਸੂਨ ਭਾਰਤੀ ਮੌਸਮ ਵਿਭਾਗ ਦੇ ਹਿਸਾਬ ਦੇ ਨਾਲ ਉਹ 45% ਘੱਟ ਮੀਂਹ ਲਿਆ ਰਹੀ ਆ, ਹੁਣ ਤੁਸੀਂ ਅੰਦਾਜ਼ਾ ਲਗਾ ਲਓ ਵੀ ਪਹਿਲਾਂ 2 ਮਹੀਨੇ ਅੰਤਾਂ ਦੀ ਗਰਮੀ ਪਈ, ਜਦੋਂ ਦੁਨੀਆਂ ਦਾ ਸਭ ਤੋਂ ਵੱਧ ਗਰਮੀ ਵਾਲਾ ਮੁਲਕ ਹਿੰਦੁਸਤਾਨ ਸੀ, ਦੁਨੀਆਂ ਦੇ ਸਭ ਤੋਂ 100 ਵੱਧ ਤੋਂ ਵੱਧ ਗਰਮ ਥਾਵਾਂ ਜਿਹੜੀਆਂ ਹਿੰਦੁਸਤਾਨ ਦੀਆਂ ਸੀ, ਜਿਹਦੇ ਵਿੱਚ ਮੂੰਗੀ ਦੀ ਫਸਲ ਮਰ ਗਈ, ਜਿਹੜੇ ਉਦੋਂ ਪਹਿਲਾਂ ਪੱਟੇ ਹੋਏ ਆਲੂ ਸੀ ਢੇਰ ਲੱਗੇ ਹੋਏ ਨਾ ਵਿਕੇ ਸੀ, ਜਿਹੜੇ ਉਹ ਗਲ ਗਏ ਗਰਮੀ ਦੇ ਨਾਲ, ਲੋਕਾਂ ਨੇ ਜਿਹੜੀਆਂ ਖੱਖੜੀਆਂ ਹਦਵਾਣੇ ਖਰਬੂਜ਼ੇ ਲਗਾਏ ਸੀ ਉਹ ਮੀਂਹ ਪਿਆ, ਮੀਂਹ ਡੁੱਬ ਗਏ, ਮੁੜ ਕੇ ਗਰਮੀ ਪੈ ਗਈ, ਉਹ ਡੁੱਬੇ ਹੋਏ ਜਲ ਗਏ, ਮੱਕੀ ਟੁੱਟ ਗਈ, ਗੜੇ ਪੈ ਰਹੇ ਨੇ ਇੰਨੇ ਇਹਨਾਂ ਮਹੀਨਿਆਂ 'ਚ, ਗੜੇ ਕਦੀ ਨਹੀਂ ਸੀ ਪੈਂਦੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਪਿਛਲੇ ਇਸ ਰੁੱਤ ਦੀਆਂ ਨੇ, ਤੇ ਇਹ ਆ ਉਹ ਭਿਅੰਕਰਤਾ ਜਿਹਦਾ ਨਾਂ ਜਲਵਾਯੂ ਤਬਦੀਲੀ ਹੈ। ਚਾਹੇ ਉਹ ਜਰਮਨੀ ਦੇ ਵਿੱਚ ਪਵੇ, ਚਾਹੇ ਉਹ ਫਰਾਂਸ 'ਚ ਪਵੇ, ਚਾਹੇ ਉਹ ਟੋਰਾਂਟੋ 'ਚ ਪਵੇ ਤੇ ਚਾਹੇ ਉਹ ਪੰਜਾਬ 'ਚ ਪਵੇ, ਇਹ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਨੇ। ਜੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੀਆਂ ਬਲੈਤੀ ਗਾਵਾਂ ਜਿਹਨੂੰ ਕਹਿੰਦੇ ਨੇ ਲੋਕਾਂ ਨੇ ਲਿਆਂਦੀਆਂ ਹੋਈਆਂ ਨੇ, ਉਹ ਗਾਵਾਂ ਬੁਖਾਰ ਚੜ੍ਹ ਕੇ ਮਰ ਰਹੀਆਂ ਨੇ। ਸੋ ਚਾਹੇ ਉਹ ਮਰ ਰਹੀ ਗਾਂ ਹੈ, ਚਾਹੇ ਉਹ ਮੂੰਗੀ ਦੀ ਜਲ ਰਹੀ ਫਸਲ ਹੈ, ਚਾਹੇ ਉਹ ਜਲ ਰਿਹਾ ਝੋਨਾ ਹੈ, ਚਾਹੇ ਉਹ ਜਲ ਰਹੇ ਆਲੂ ਨੇ, ਜਾਂ ਬੋਰ ਫਾਜ਼ਿਲਕਾ ਦੇ ਇਲਾਕੇ ਦੇ ਜਿਹੜੇ ਕਿਨੂਆਂ ਦੇ ਬਾਗ ਨੇ, ਤੇ ਚਾਹੇ ਉਹ ਜਰਮਨੀ ਦੇ ਟ੍ਰੇਨਾਂ ਦੇ ਟਰੈਕ ਨੇ, ਜਾਂ ਉਹ ਟੋਰਾਂਟੋ ਦੇ ਟ੍ਰੇਨਾਂ ਦੇ ਟਰੈਕ ਨੇ, ਇਹ ਸਭ ਇੱਕੋ ਹੀ ਤੰਤਰ ਹੈ, ਇੱਕੋ ਹੀ ਲੜੀ ਦੀਆਂ ਕੜੀਆਂ ਨੇ। ਉਹ ਲੜੀ ਜਿਹਨੂੰ ਆਪਾਂ ਜਲਵਾਯੂ ਤਬਦੀਲੀ ਕਹਿੰਦੇ ਹਾਂ, ਤੇ ਜਿਹਦਾ ਮੁੱਖ ਕਾਰਨ ਆਪਾਂ ਪਹਿਲੇ ਪ੍ਰੋਗਰਾਮ 'ਚ ਐਕਸਪਲੇਨ ਕੀਤਾ ਸੀ, ਉਹ ਹੈ ਸਾਡੇ ਜਿਹੜੇ ਕਾਰਬਨ ਡਾਈਆਕਸਾਈਡ ਮਿਸ਼ਨ, ਜਿਹਦੇ ਕਰਕੇ ਸਾਡੇ ਹੀਟ ਟ੍ਰੈਪ ਹੁੰਦੀ ਆ। ਸੋ ਬਾਈ ਜੀ ਮੈਨੂੰ ਇਹ ਕੰਮ ਕਰਦੇ ਨੇ, 20-25 ਸਾਲ ਹੋ ਗਏ, ਤੇ ਮੈਂ ਵੀ ਇਹ ਗੱਲ ਕਰਦਾ ਵੀ ਹੋਣੀ ਆ, ਪਰ ਜਿਹੜੀ ਜਿੰਨੀ ਜਲਦੀ ਤੇ ਜਿੰਨੀ ਜ਼ਿਆਦਾ ਭਿਅੰਕਰਤਾ ਵਾਪਰ ਰਹੀ ਹੈ, ਮੈਨੂੰ ਵੀ ਇੰਨੀ ਆਸ ਨਹੀਂ ਸੀ। ਹਾਲਾਂਕਿ ਸਾਇੰਟਿਸਟ ਕਹਿੰਦੇ ਸੀ, ਪਰ ਮਨੁੱਖੀ ਮਨ ਹੁੰਦਾ ਕਹਿੰਦੇ ਠੀਕ ਹੈ ਜੀ, ਮੇਰੇ ਕਹਿ ਤਾਂ ਰਹੇ ਆ, ਪਰ ਸਾਡੇ ਏਰੀਏ 'ਚ ਨਹੀਂ ਹੋਊਗਾ ਇਹ, ਫਲਾਣੇ ਤਾਂ ਹੋ ਜੂ, ਅਫਰੀਕਾ 'ਚ ਹੋ ਜੂ, ਸਾਡਾ ਇੱਦਾਂ ਦਾ ਮਨ ਹੁੰਦਾ ਨਾ ਬੰਦੇ ਦਾ। ਤੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਸੱਚਮੁੱਚ ਡਰੇ ਹੋਏ ਨੇ ਵੀ ਉਹਨਾਂ ਦੀਆਂ ਫਸਲਾਂ ਹੁਣ ਕਿਵੇਂ ਹੋਇਆ ਕਰਨਗੀਆਂ।
0: ਜੀ, ਸੋ ਇਹ ਇੱਕ ਵੱਡੀ ਸਮੱਸਿਆ ਵਾ ਇਸ ਟਾਈਮ ਦੇ ਉੱਤੇ, ਕਿਉਂਕਿ ਜ਼ਿਆਦਾ ਜਿਹੜੀਆਂ ਚਰਚਾਵਾਂ ਨੇ ਉਹ ਫਿਰ ਇੱਕ ਵਾਰੀ ਤਾਂ ਵੀ ਛਿੜੀਆਂ, ਕਿਉਂਕਿ ਜੂਨ ਮਹੀਨੇ ਦੇ ਅੰਤ ਦੇ ਵਿੱਚ ਹਾਲ ਹੀ ਦੇ ਵਿੱਚ ਲੰਘਿਆ, ਅਤੇ ਇੱਧਰ ਅਮਰੀਕਾ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਆਪਣੇ ਤੌਰ ਤਰੀਕੇ ਬਦਲੇ, ਖਾਸ ਤੌਰ ਦੇ ਉੱਤੇ ਕਹਿੰਦੇ ਨੇ ਕਿ ਜਿਹੜਾ ਵਰਲਡ ਬੈਂਕ ਦੇ ਵਿੱਚੋਂ ਇਸ ਪਾਸੇ ਨੂੰ ਖਰਚਾ ਕੀਤਾ ਜਾਣਾ ਸੀ, ਸੋ ਉਹ ਵੀ ਹੁਣ ਜਿਹੜਾ ਅੱਗੇ ਨਹੀਂ, ਉਹਦੀ ਮਿਆਦ ਜਿਹੜੀ ਆ ਰੀਨਿਊ ਨਹੀਂ ਹੋਈ, ਉੱਥੇ ਟੀਚਾ ਖਤਮ ਹੋ ਗਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੁੱਲ ਮਿਲਾ ਕੇ, ਜਿੱਥੇ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਅਮਰੀਕਾ ਅੱਗੇ ਲੱਗਦਾ, ਅਤੇ ਸਾਰੀ ਦੁਨੀਆਂ ਦੇ ਲਈ ਉਹਨਾਂ ਨੂੰ ਉਹਨਾਂ ਦਾ ਇਹ ਕਹਿਣਾ ਕਿ ਉਹੀ ਦੱਸਣਗੇ ਕੀ ਅਤੇ ਕਿਹੜੇ ਤਰੀਕੇ ਦੇ ਨਾਲ ਕਰਨਾ। ਸੋ ਇੱਦਾਂ ਦੇ ਜਿਹੜੇ ਬਹੁਤ ਇੰਪੋਰਟੈਂਟ ਵਿਸ਼ੇ ਨੇ ਉਹਨਾਂ ਦੇ ਵਿੱਚ ਫਿਰ ਲਗਾਤਾਰ ਆਪਾਂ ਕਹਿ ਲਈਏ ਕਿ ਮੌਜੂਦਾ ਸਮੇਂ ਦੇ ਵਿੱਚ ਤਾਂ ਮਾਰ ਹੀ ਖਾ ਰਿਹਾ ਫਿਰ।
1: ਬਿਲਕੁਲ ਜੀ ਬਿਲਕੁਲ, ਕਿਉਂਕਿ ਇਹਦਾ ਕਾਰਨ ਹੈ ਜਿਹੜੀ ਕਾਰਬਨ ਡਾਈਆਕਸਾਈਡ ਹੈ, ਕਾਰਬਨ ਡਾਈਆਕਸਾਈਡ ਨਿਕਲਦੀ ਇੱਥੇ ਅਸੀਂ ਕੋਲਾ ਬਿਜਲੀ ਸੋਰੀ ਕੋਲਾ ਤੇਲ ਅਤੇ ਗੈਸ ਬਾਲਦੇ ਹਾਂ, ਅਤੇ ਅਮਰੀਕਾ ਦੁਨੀਆਂ ਦਾ ਸਭ ਤੋਂ ਦੂਜੇ ਨੰਬਰ ਦਾ ਸਭ ਤੋਂ ਵੱਡਾ ਐਮਿਟਰ ਹੈ ਇਹਨਾਂ ਗੈਸਾਂ ਦਾ, ਅਤੇ ਟਰੰਪ ਆਪ ਉਲਟਾ ਕਰ ਰਿਹਾ ਵੀ ਉਹ ਜਿਹੜੇ ਵਿੰਡ ਫਾਰਮ ਨੇ, ਸੋਲਰ ਫਾਰਮ ਨੇ, ਉਹਨਾਂ 'ਤੇ ਪਾਬੰਦੀਆਂ ਲਗਾ ਰਹੇ ਆ, ਉਹਨਾਂ ਨੂੰ ਕੰਟਰੈਕਟ ਕੈਂਸਲ ਕਰ ਰਹੇ ਆ, ਅਤੇ ਤੇਲ ਅਤੇ ਕੋਲੇ ਨੂੰ ਦੇ ਰਹੇ ਆ, ਕਰਪਸ਼ਨ ਦੀ ਗੱਲ ਹੈ ਸਾਰੀ ਦੀ ਸਾਰੀ। ਸੋ ਇਸ ਵੇਲੇ ਜਿਹੜਾ ਇਹ ਸਾਡਾ ਇਹ ਜਿਹੜੀ ਸਾਡੀ ਸਥਿਤੀ ਆ ਬੜੀ ਨਾਜ਼ੁਕ ਹੈ। ਆਸਟ੍ਰੇਲੀਆ ਦਾ ਰੋਲ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਚੱਲ ਰਿਹਾ, ਆਸਟ੍ਰੇਲੀਆ ਦੇ ਵਿੱਚ ਬੜੀ ਤੇਜ਼ੀ ਨਾਲ ਉਹਨਾਂ ਨੇ ਸੋਲਰ ਐਕਸਪੈਂਡ ਕੀਤਾ। ਮੈਂ ਅੱਜ ਹੀ ਪੜ੍ਹ ਰਿਹਾ ਸੀ ਕਿ ਪਿਛਲੇ ਤਕਰੀਬਨ 1.5 ਸਾਲ ਦੇ ਵਿੱਚ 6 ਲੱਖ ਆਸਟ੍ਰੇਲੀਆ ਦੇ ਘਰਾਂ ਦੇ ਵਿੱਚ ਬੈਟਰੀਆਂ ਲੱਗੀਆਂ ਲੋਕਾਂ ਨੇ, ਉਹ ਬੈਟਰੀਆਂ ਜਿਹੜੀਆਂ ਦਿਨ ਵੇਲੇ ਉਹ ਸੋਲਰ ਨਾਲ ਚਾਰਜ ਕਰ ਲੈਂਦੇ ਜਦੋਂ ਬਿਜਲੀ ਜ਼ਿਆਦਾ ਬਣਦੀ ਹੈ, ਲੋੜ ਤੋਂ ਵੱਧ ਹੁੰਦੀ ਹੈ, ਕਿਉਂਕਿ ਜੇ ਬਿਜਲੀ ਰਾਤ ਨੂੰ ਜਦੋਂ ਸ਼ਾਮ ਜੀ ਨੂੰ ਲੋਕ ਘਰਾਂ ਜਾਂਦੇ ਨੇ, ਪੀਕ ਆਵਰ ਆਮ ਤੌਰ 'ਤੇ ਸਾਡੇ ਸਾਰੇ ਪੱਛਮੀ ਮੁਲਕਾਂ ਦੇ ਵਿੱਚ ਨਾ 4 ਵਜੇ ਤੋਂ ਲੈ ਕੇ ਰਾਤ ਦਾ 9 ਵਜੇ ਹੁੰਦਾ, ਜਦੋਂ ਹਾਲੇ ਦਫ਼ਤਰ ਵੀ ਖੁੱਲ੍ਹੇ ਹੁੰਦੇ, ਫੈਕਟਰੀਆਂ ਵਿੱਚ ਰਹੀਆਂ, ਅਤੇ ਲੋਕ ਘਰਾਂ ਨੂੰ ਵਾਪਸ ਆ ਕੇ ਆਪਣੀ ਕੁਕਿੰਗ ਵਗੈਰਾ, ਹੀਟਿੰਗ ਵਗੈਰਾ, ਕੂਲਿੰਗ ਕਰਨੀ ਸ਼ੁਰੂ ਕਰ ਦਿੰਦੇ ਆ, ਅਤੇ ਫਿਰ ਉਹ ਜਿਹੜੀਆਂ ਬੈਟਰੀਆਂ ਨੇ ਉਹਨਾਂ ਤੋਂ ਉਹ ਡਿਸਚਾਰਜ ਕਰਦੇ ਆ, ਅਤੇ ਉਹਨਾਂ ਨੂੰ ਫਿਰ ਜਿਹੜੇ ਗੈਸ ਵਾਲੇ ਪਲਾਂਟ ਹੈ ਉਹ ਨਹੀਂ ਚਲਾਉਣੇ ਪੈਂਦੇ ਜਾਂ ਘੱਟ ਚਲਾਉਣੇ ਪੈਂਦੇ ਨੇ। ਸੋ ਬਹੁਤ ਜ਼ਿਆਦਾ ਤਰੱਕੀ ਹੋ ਰਹੀ ਹੈ ਅਤੇ ਬੜੀ ਕਰ ਰਹੀ ਹੈ, ਪਰ ਜਿਹੜਾ ਸਾਡੀ ਕਿਉਂਕਿ ਅਸੀਂ ਇੰਨਾ ਲੇਟ ਹੈ, ਇਹ ਕੰਮ ਸਾਨੂੰ 1980 ਦੇ ਕਰੀਬ ਕਰਨੇ ਚਾਹੀਦੇ ਸੀਗੇ, ਅਤੇ ਅਸੀਂ ਕਿਉਂਕਿ ਤਕਰੀਬਨ 45 ਸਾਲ ਲੇਟ ਹੈ, ਅਤੇ ਉਹ ਜਿਹੜੀ 45 ਸਾਲਾਂ ਦੀਆਂ ਕੀਤੇ ਸਾਡੇ ਗੁਨਾਹ ਨੇ ਉਹਦੀ ਜਿਹੜੀ ਸਾਨੂੰ ਸਜ਼ਾ ਮਿਲ ਰਹੀ ਹੈ ਉਹ ਹੁਣ ਇਹ ਹੈ। ਅਤੇ ਮੈਂ ਬਾਈ ਜੀ ਪੰਜਾਬ ਦੀਆਂ ਖਬਰਾਂ ਦੇ ਰਹੀ, ਪੰਜਾਬ ਦੇ ਮੀਡੀਆ ਇੰਨਾ ਨਿਕੰਮਾ ਹੈ, ਇੰਨਾ ਨਿਕੰਮਾ ਹੈ, ਉੱਥੇ ਖਬਰਾਂ ਇਹ ਲੱਗ ਰਹੀਆਂ ਯੂਰਪ 'ਚ ਗਰਮੀ ਪੈ ਰਹੀ ਆ, ਹਾਲਾਂਕਿ ਲੋਕ ਮਰ ਰਹੇ ਨੇ ਤੇ ਪਸ਼ੂ ਮਰ ਰਹੇ ਨੇ ਪੰਜਾਬ ਦੇ ਵਿੱਚ, ਕਿਉਂਕਿ ਯੂਰਪ ਦੀ ਜਿਹੜੀ ਆ ਉਹਨਾਂ ਦੀਆਂ ਏਜੰਸੀਆਂ BBC ਵਗੈਰਾ ਸਾਰੀਆਂ ਬੜੀਆਂ ਕਾਰਗਰ ਨੇ, ਉਹ ਖਬਰਾਂ ਬਣਾ ਕੇ ਭੇਜ ਦਿੰਦੇ, ਇਹ ਉਹਨਾਂ ਦੀਆਂ ਲਾਉਂਦੇ ਆ। ਪੰਜਾਬ ਦੀ ਖਬਰ ਉਹਨੀ ਨਹੀਂ ਬਣਾਉਣੀ, ਨਹੀਂ ਆਪ ਬਣਾਉਣੀ, ਆਪਣੇ ਪੱਤਰਕਾਰ ਰੱਖਣੇ ਆ, ਪੱਤਰਕਾਰ ਉਹ ਰੱਖਦੇ ਨੀ। ਉਹ ਪੰਜਾਬ ਦੇ ਅਖਬਾਰਾਂ 'ਚ ਜੋ ਕੁਛ ਪੰਜਾਬ 'ਚ ਹੋ ਰਿਹਾ ਵਿਨਾਸ਼, ਉਹਦੀ ਖਬਰ ਨਹੀਂ ਛਪ ਰਹੀ। ਯੂਰਪ ਦੀਆਂ ਜਿਹੜੀਆਂ ਖਬਰਾਂ ਨੇ ਜੀ, ਫਲਾਣੇ ਤਾਂ ਹੋ ਗਿਆ, ਜਰਮਨੀ 'ਚ ਆਹ ਟ੍ਰੇਨ ਨੂੰ ਹੋ ਗਿਆ ਜੀ, ਉੱਥੇ ਆਹ ਪੰਛੀ ਇੰਨੇ ਮਰ ਗਏ। ਸੋ ਜਿਹੜਾ ਮੀਡੀਆ ਨੇ ਰੋਲ ਪਲੇ ਕਰਨਾ ਸੀ ਤੇ ਸਰਕਾਰ ਨੇ ਕਰਨਾ ਸੀ, ਉਹ ਪੂਰਾ ਪੂਰਾ ਗਾਇਬ ਹੈ। ਤੇ ਮੈਂ ਜਿੰਨਿਆਂ ਕਿ ਕਿਸਾਨਾਂ ਦੇ ਨਾਲ ਟੱਚ ਆ, ਬੜੇ ਚਿੰਤਤ ਨੇ ਉਹ, ਬਈ ਸਾਡੇ ਤਾਂ ਬਾਗ ਲਾਏ ਜਲ ਗਏ, ਸਾਡਾ ਤਾਂ ਝੋਨਾ ਵੀ ਜਲਣ ਲੱਗ ਗਿਆ, ਸਾਡੇ ਆਲੂ ਜਲਣ ਲੱਗ ਗਏ। ਹੁਣ ਜਿਵੇਂ ਮੈਂ ਸੁਲਤਾਨਪੁਰ ਦੇ ਇਲਾਕੇ 'ਚ ਨੇ, ਉਹ ਕਹਿੰਦੇ ਜੀ ਮੈਂ ਹੁਣ ਮੂੰਗਫਲੀ ਤੇ ਲਾਉਣੀ ਸ਼ੁਰੂ ਕਰਤੀ, ਵੇਖ ਤਾਂ ਮੂੰਗਫਲੀ ਦਾ ਖਰਚਾ ਬਹੁਤ ਘੱਟ ਹੈ, ਤੇ ਮੂੰਗਫਲੀ ਕਿਉਂਕਿ ਧਰਤੀ ਦੇ ਥੱਲੇ ਵਾਪਰ ਉੱਗਦੀ ਹੈ ਨਾ, ਉਹਦੇ ਜਿਹੜੇ ਡੋਡੇ ਨੇ ਉਹ ਮਿੱਟੀ ਦੇ ਵਿੱਚ ਹੁੰਦੇ ਆ, ਤੇ ਉਹ ਤੇ ਗਰਮੀ ਦਾ ਅਸਰ ਨਹੀਂ ਹੁੰਦਾ ਜਾਂ ਬਹੁਤ ਘੱਟ ਹੁੰਦਾ। ਉਹ ਇੱਦਾਂ ਹੀ ਉਹ ਕਹਿੰਦਾ ਮੈਂ ਛੋਲੇ ਲਗਾ ਰਿਹਾ, ਛੋਲੇ ਜਿਹੜੇ ਨੇ ਕਾਲੇ ਛੋਲੇ, ਉਹਨਾਂ ਦੀ ਫਸਲ ਨੂੰ ਵੀ ਗਰਮੀ ਜਿਹੜੀ ਆ ਉਹ ਸਹਿ ਲੈਂਦੇ ਨੇ। ਸੋ ਇੰਨਾ ਜ਼ਿਆਦਾ ਭਿਆਨਕ ਹੈ ਜਿਹੜਾ ਇਹ ਸਾਡਾ ਜਲਵਾਯੂ ਤਬਦੀਲੀ ਦਾ ਸੰਕਟ ਹੈ ਜਾਂ ਮਹਾਂਪਰਲੋ ਹੈ। ਪਰ ਜਿਹੜੇ ਆਸਟ੍ਰੇਲੀਆ ਦੀ ਸਰਕਾਰ ਬੜਾ ਕੰਮ ਕਰ ਰਹੀ ਹੈ, ਕੈਨੇਡਾ ਦੀ ਕਰ ਰਹੀ ਹੈ, ਤੇ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣ ਦੀ ਲੋੜ ਹੈ।
0: ਸੋ ਇਹ ਜਿਹੜਾ ਯੂਰਪ ਦੇ ਵਿੱਚ ਜੋ ਰੀਸੈਂਟ ਹੋਇਆ, ਕੀ ਉੱਥੇ ਕੋਈ ਹਿਲਜੁਲ ਹੋਈ ਆ, ਕੋਈ ਇਸ ਸੰਬੰਧ ਵਿੱਚ ਬਾਅਦ 'ਚ ਨਹੀਂ ਕੁਛ ਸੁਣਨ ਨੂੰ ਮਿਲਿਆ?
1: ਉੱਥੇ ਬਹੁਤ ਹੋ ਰਹੀ ਹੈ ਜੀ, ਇਨਫੈਕਟ ਯੂਰਪ ਜਿਹੜਾ ਹੈ ਤਕਰੀਬਨ ਇੱਦਾਂ ਦੇ ਮਾਮਲਿਆਂ 'ਚ ਸਾਰੀ ਦੁਨੀਆ 'ਚ ਅੱਗੇ ਹੁੰਦਾ। ਸੋ ਯੂਰਪ ਦੇ ਵਿੱਚ ਜਿਹੜੀ ਉਹਨਾਂ ਨੇ ਆਲਮੋਸਟ ਜਿੱਦਾਂ ਇੰਗਲੈਂਡ ਜਿਹੜਾ ਕੋਲੇ ਨੂੰ ਜਲਾ ਕੇ ਸਟੀਮ ਬਣਾ ਕੇ ਬਿਜਲੀ ਬਣਾਉਣੀ ਅਤੇ ਫੈਕਟਰੀਆਂ ਚਲਾਉਣੀਆਂ, ਉਹ ਇੰਗਲੈਂਡ ਤੋਂ ਸ਼ੁਰੂ ਹੋਈਆਂ, UK ਤੋਂ ਸ਼ੁਰੂ ਹੋਈਆਂ 19ਵੀਂ ਸਦੀ 1830-40-50 ਦੇ ਕਰੀਬ। ਅਤੇ ਹੁਣ UK ਦੇ ਵਿੱਚ ਇੱਕ ਵੀ ਕੋਲੇ ਦਾ ਪਲਾਂਟ ਨਹੀਂ ਬਿਜਲੀ ਦਾ, ਜਿਹੜਾ ਲਾਸਟ ਪਲਾਂਟ ਸੀ ਬਿਜਲੀ ਦਾ ਉਹਨੇ ਪਿਛਲੇ ਸਾਲ ਬੰਦ ਕਰਤਾ। ਸੋ ਬਹੁਤੇ ਜਿਹੜੇ ਹੁਣ ਉੱਥੇ ਪੋਲੈਂਡ ਹੈ, ਪੋਲੈਂਡ ਸਭ ਤੋਂ ਵੱਧ ਹਾਲੇ ਵੀ ਕੋਲੇ ਨਾਲ ਬਣਾਉਂਦਾ ਹੈ, ਫਿਰ ਉਹ ਤੋਂ ਬਾਅਦ ਹੰਗਰੀ ਹੈ, ਪਰ ਉਹ ਬੜੀ ਤੇਜ਼ੀ ਦੇ ਨਾਲ ਜਿਹੜੀ ਆਪਣੀ ਬਿਜਲੀ ਆ ਉਹਨੂੰ ਸਾਫ਼ ਕਰ ਰਹੇ ਆ, ਅਤੇ ਆਪਣਾ ਬਹੁਤਾ ਕੰਮ ਕਾਰਾਂ ਅਤੇ ਬੱਸਾਂ ਉਹਨਾਂ ਦੀਆਂ ਤਕਰੀਬਨ 90% ਜਿਹੜੀਆਂ ਨਵੀਆਂ ਸਿਟੀ ਦੀਆਂ ਬੱਸਾਂ ਐਡ ਕਰ ਰਹੇ ਆ ਉਹ ਸਾਰੀਆਂ ਇਲੈਕਟ੍ਰਿਕ ਨੇ, ਅਤੇ ਕਾਰਾਂ ਇਸ ਵੇਲੇ ਉਹਨਾਂ ਦੀਆਂ ਤਕਰੀਬਨ ਯੂਰਪ ਦੇ ਵਿੱਚ 80% ਨਵੀਆਂ ਕਾਰਾਂ ਦੇ ਜਿਹੜੀਆਂ ਨੇ ਉਹ ਇਲੈਕਟ੍ਰਿਕ ਨੇ। ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡਾ ਜੰਪ ਮਿਲਿਆ ਇਲੈਕਟ੍ਰਿਕ ਕਾਰਾਂ ਨੂੰ ਪਿਛਲੇ ਮਹੀਨੇ, ਜੂਨ ਦੇ ਮਹੀਨੇ ਦੇ ਵਿੱਚ ਉਹ ਤਕਰੀਬਨ 35-40%। ਹੁਣ ਜੇ ਤੁਹਾਡੇ ਆਸਟ੍ਰੇਲੀਆ ਦੇ ਵਿੱਚ 100 ਕਾਰ ਵਿਕਦੀ ਆ ਤਾਂ ਉਹਦੇ ਵਿੱਚੋਂ 35 ਕਾਰਾਂ ਜਿਹੜੀਆਂ ਨੇ ਇਲੈਕਟ੍ਰਿਕ ਹੁੰਦੀਆਂ ਨੇ। ਸੋ ਇਹ ਬਹੁਤ ਵੱਡੀਆਂ ਨੇ, ਇਹਨਾਂ ਨੂੰ ਟਾਈਮ ਲੱਗੇਗਾ। ਅਤੇ ਚੀਨ ਦੇ ਵਿੱਚ ਹੁਣ ਜਿਹੜੇ ਵੱਡੇ ਟਰੱਕ ਨੇ, ਜਿਹੜੇ ਹੈਵੀ ਡਿਊਟੀ ਟਰੱਕ ਨੇ, ਜਿਹੜੇ ਮਤਲਬ ਵੱਡੇ ਵੱਡੇ ਲੈ ਕੇ ਜਾਂਦੇ ਨੇ, ਉਹ 50% ਤੋਂ ਵੱਧ ਨਵੇਂ ਜਿਹੜੇ ਵਿਕਣ ਵਾਲੇ ਨੇ ਉਹ ਸਾਰੇ ਇਲੈਕਟ੍ਰਿਕ ਬੈਟਰੀਆਂ ਵਾਲੇ। ਸੋ ਬੜੀ ਵੱਡੀ ਤਬਦੀਲੀ ਆ ਰਹੀ ਹੈ, ਜਿਹੜੇ ਉਹਦੇ ਨਾਲ ਚੇਂਜਸ ਆ ਰਹੀਆਂ ਨੇ, ਪਰ ਕਿਉਂਕਿ ਸਾਰੀਆਂ ਸਾਡੇ ਨਾਲ ਜੁੜੀਆਂ ਨੇ, ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਇਹ ਝਾਤ ਮਾਰਨ ਦੀ ਲੋੜ ਹੈ। ਅੱਜ ਕੱਲ੍ਹ ਸਾਰਾ ਕੁਝ ਕਰਨ ਵੀ ਮੈਂ ਕੀ ਕਰਨਾ ਹੈ ਉਹ ਇੱਦਾਂ ਔਖਾ ਕੰਮ ਨਹੀਂ ਹੈ। ਤੁਸੀਂ ਗੂਗਲ 'ਤੇ ਜਾਓਗੇ, ਤੁਸੀਂ ਲੱਭੋਗੇ ਵੀ ਮੈਂ ਮੇਰੇ ਕਾਰਬਨ ਫੁੱਟਪ੍ਰਿੰਟ ਮੇਰਾ ਇੱਥੇ ਕਾਹਦਾ ਹੈ। ਪੰਜਾਬ 'ਚ ਰਹਿਣ ਵਾਲੇ ਦਾ 50% ਕਾਰਬਨ ਫੁੱਟਪ੍ਰਿੰਟ ਬਿਜਲੀ ਨਾਲ ਜੁੜਿਆ ਹੋਇਆ, ਕਿਉਂਕਿ ਉੱਥੇ ਕੋਲੇ ਤੋਂ ਬਣਦੀ ਹੈ। ਆਸਟ੍ਰੇਲੀਆ ਦੇ ਵਿੱਚ ਉਹ ਹੁਣ ਨਹੀਂ ਹੈ, ਪਰ ਇੱਥੇ ਸਾਡੀਆਂ ਕਾਰਾਂ, ਸਾਡੇ ਜਿਹੜੇ ਘਰਾਂ ਨੂੰ ਜਿੱਥੇ ਠੰਡ ਪੈਂਦੀ ਹੈ ਉੱਥੇ ਦੀਆਂ ਫਰਨਸ ਨੇ, ਅਤੇ ਜਿਹੜਾ ਸਾਡਾ ਮੀਟ ਖਾਂਦੇ ਅਸੀਂ, ਮੀਟ ਇੰਡਸਟਰੀ, ਇਹਦੇ ਬਾਰੇ ਆਪਾਂ ਪੂਰਾ ਪ੍ਰੋਗਰਾਮ ਕਰਾਂਗੇ, ਅਤੇ ਉਹ ਜੁੜਿਆ ਹੋਇਆ, ਅਤੇ ਉਹ ਸਾਨੂੰ ਸਾਰੇ ਦੇ ਸਾਰੇ ਜਿਹੜੇ ਛੋਟੇ ਛੋਟੇ ਸਟੈਪ ਲੈਣ ਦੀ ਲੋੜ ਹੈ
0: ਜੀ। ਸੋ ਫਿਲਹਾਲ ਬਹੁਤ ਸਾਰਾ ਕੁਛ ਕਰਨ ਦੀ ਲੋੜ ਹੈ, ਪਰ ਸਭ ਤੋਂ ਪਹਿਲਾਂ ਸਾਨੂੰ ਜਾਣਨ ਦੀ ਲੋੜ ਹੈ ਕਿ ਕੀ ਕੁਛ ਆਸ ਪਾਸ ਵਾਪਰ ਰਿਹਾ, ਕੀ ਇਹਦੇ ਨੁਕਸਾਨ ਨੇ। ਸੋ ਉਸੇ ਸੰਬੰਧ ਵਿੱਚ ਸਾਡਾ ਇਹ ਸੈਗਮੈਂਟ ਹਰਮਿੰਦਰ ਜੀ ਦੇ ਨਾਲ ਹੁੰਦਾ ਵਾ। ਸੋ ਇਹ ਪ੍ਰੋਗਰਾਮ ਜੇਕਰ ਤੁਸੀਂ ਸੁਣ ਰਹੇ ਹੋ ਤਾਂ ਇਹਦੇ ਉੱਤੇ ਜ਼ਰੂਰ ਗੌਰ ਫਰਮਾਇਓ, ਪੋਡਕਾਸਟ ਦੇ ਜ਼ਰੀਏ ਅੱਗੇ ਵੀ ਜ਼ਰੂਰ ਸ਼ੇਅਰ ਕਰਿਓ। ਬਾਈ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
1: ਹਾਂਜੀ ਬਹੁਤ ਬਹੁਤ ਧੰਨਵਾਦ ਬਾਈ ਜੀ, ਤੁਸੀਂ ਸਮਾਂ ਦਿੰਦੇ ਹੋ, ਅਸੀਂ ਆਪਾਂ ਜਿਹੜੇ ਇਹਦੀ ਜਿਹੜੀ ਚੇਤਾਵਨੀ ਆ ਇੰਨੇ ਸੁਣ ਵੱਲ ਤਾਂ ਲੈ ਕੇ ਜਾਂਦੇ ਹੋ, ਬਹੁਤ ਬਹੁਤ ਧੰਨਵਾਦ
0: ਜੀ। ਦੋਸਤੋ ਇਹ ਸਨ ਹਰਮਿੰਦਰ ਢਿੱਲੋਂ ਜੀ, ਟੋਰਾਂਟੋ ਤੋਂ ਸਾਡੇ ਨਾਲ ਜੁੜਦੇ ਨੇ, ਅਤੇ ਫਿਰ ਦੁਬਾਰਾ ਤੁਹਾਡੇ ਨਾਲ ਪੈਣਗੀਆਂ ਸਾਂਝਾ ਰੇਡੀਓ ਹਾਂਜੀ 1674।

ਗਾੜੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au

0: ਉਹ ਕੰਮ ਤਾਂ ਸ਼ੁਰੂ ਕਰ ਲੋ ਤੁਸੀਂ।
1: ਤੋੜ ਨੀ ਬਿੱਲੋ ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਹੈ ਰੇਡੀਓ। ਹਾਂਜੀ 1674 AM ਤੇ ਤੁਹਾਡਾ ਨਿੱਗਾ ਨਿੱਗਾ ਸਵਾਗਤ। ਮੈਂ ਹਾਂ ਆਰਜੇ ਕ੍ਰਿਸ਼ਨਾ, ਮੇਰੇ ਨਾਲ ਆਰਜੇ ਬਲਜੀਤ।
2: ਓਏ ਆਰਜੇ ਵੀ ਲਾਉਣਾ ਜ਼ਰੂਰ ਹੈ।
1: ਯੈਸ ਐਂਡ ਮੇਰੀ ਅੱਜ ਫੇਰ ਤੋਂ ਆਈ ਵਾਸ ਆਲਮੋਸਟ देयर, ਮੇਰਾ ਅੱਜ ਆਲਮੋਸਟ ਖਤਮ ਹੋ ਗਿਆ ਸੀ। ਇਹ ਬੰਦਰਾ ਧਿਆਨ ਇਧਰ ਉਧਰ ਸੀ, ਮੈਂ ਤਾਂ ਹੀ ਨਾ ਮੈਂ ਕਿਹਾ ਮੈਂ ਇੰਟਰੋਡਕਸ਼ਨ ਕੰਪਲੀਟ ਕਰਾਂ, ਪਰ ਫੇਰ ਨਹੀਂ ਹੋ ਸਕੀ। ਤੁਹਾਡਾ ਬਹੁਤ ਬਹੁਤ ਨਿੱਗਾ ਨਿੱਗਾ ਸਵਾਗਤ ਹੈ ਬੋਇਜ਼ ਮੀਟ ਅਪ ਦੇ ਨਵੇਂ ਐਪੀਸੋਡ ਚ। ਕਿਵੇਂ ਬਲਕਿ ਰਜੇ ਠੀਕ
2: ਹੋ ਕੈਂਡ ਪਰ ਨਾ ਜੋ ਵੀ ਹੁੰਦਾ ਨਾ ਇਹ ਬਲਿੰਕ ਆਫ ਆਈ ਦਾ ਹੀ ਹੁੰਦਾ ਵਾ। ਤੁਹਾਨੂੰ ਵੀ ਲੱਗਦਾ ਵਾ ਵੀ ਪਹਿਲਾਂ ਸਾਰਾ ਏਦਾਂ ਨੀ ਹੁੰਦਾ, ਤੁਸੀਂ ਬਸ ਰੈਡੀ ਰਹਿਣਾ, ਕਦੀ ਕੁਛ ਵੀ ਹੋ
1: ਰੈਡੀ ਰਹਿਣਾ। ਤੇ ਅੱਜ ਗੱਲਬਾਤ ਆਪਾਂ ਇਹ ਕਰਨਾ, ਰੈਡੀ ਤਾਂ ਰਹਿਣਾ ਹੀ ਆ ਪਰ ਆਪਾਂ ਗੱਲਬਾਤ ਕਰਨੀ
2: ਥੋੜੀ ਵਾਈਬ ਦਾ ਹੋਇਆ ਹੈਡਫੋਨ ਦੀ
1: ਕਰਨੀ ਵੀ। ਓਕੇ ਕਰੋ ਲੋ ਜੀ ਲੋ ਠੀਕ ਹੈ ਜੀ।
2: ਓਕੇ ਨਹੀਂ ਨਹੀਂ ਹੈਡਫੋਨ ਥੱਲੇ ਆ ਜਾਣ।
1: ਓਹੋ ਸਾਰਿਆਂ ਨੂੰ ਦੱਸ ਦਿੰਦਾ ਆਦਮੀ ਕਿ ਇਹ ਨਾ ਹਜੇ
2: ਆਪਰੇਸ਼ਨ ਠੀਕ ਜਾ ਰਿਹਾ। ਇਦਾਂ ਦੀ ਗੱਲ ਨਹੀਂ, ਥੱਲੇ ਕਿਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਰੇਸ਼ਨ ਚ ਨਹੀਂ ਠੀਕ ਯਾਰ, ਇਦਾਂ ਨਾ ਕਰਿਆ ਕਰੋ।
1: ਆਪਰੇਸ਼ਨ ਠੀਕ ਹੈ,
2: ਵਾਹਿਗੁਰੂ ਆਪਰੇਸ਼ਨ ਦਾ ਨਾਂ ਨਾ ਲਓ,
1: ਆਪਰੇਸ਼ਨ ਦਾ ਨਾਂ ਲਓ ਬਾਈ।
2: ਇਹ ਹੋਰ ਆਪਰੇਸ਼ਨ ਆਪਰੇਸ਼ਨ ਵੀ ਕਿੰਨੇ ਤਰ੍ਹਾਂ ਦੇ ਹੁੰਦੇ ਆ।
1: ਆਪਰੇਸ਼ਨ ਬਹੁਤ ਤਰ੍ਹਾਂ ਦੇ ਹੁੰਦੇ ਬਈ, ਇੱਥੇ ਇੱਥੇ ਆ ਕੇ ਜ਼ਿਆਦਾ ਪਤਾ ਲੱਗਾ ਕਿ ਆਹ ਹੁੰਦਾ
2: ਆਪਰੇਸ਼ਨਸ ਮੈਨੇਜਰ।
1: ਆਪਰੇਸ਼ਨਸ ਮੈਨੇਜਰ ਫਿਰ ਆ ਵੀ ਹਨਾ ਆਪਰੇਸ਼ਨ।
2: ਤੁਹਾਨੂੰ ਕਦੀ ਉਦਾਂ ਲੱਗਾ ਸੀ ਕਿ ਤੁਸੀਂ ਆਪਰੇਸ਼ਨ ਕਰੋਗੇ ਕਦੀ?
1: ਨਹੀਂ ਯਾਰ, ਔਖਾ ਹੀ ਲੱਗਦਾ ਸੀ
2: ਹਨਾ। ਵੇਖ ਲਓ ਹੁਣ ਤੁਸੀਂ ਫੋਨ
1: ਹਲਾ ਸੀਗੇ, ਹਲਾ ਸੀਗੇ ਕਿ ਸਾਡਾ ਨਾ ਕਰਦੇ ਕੋਈ ਆਪਰੇਸ਼ਨ। ਪਰ ਚਲੋ ਉਹੀ ਗੱਲ ਹੈ, ਬਲਿੰਕ ਆਫ ਐਨ ਆਈ ਵਾਟ ਵਿਲ ਹੈਪਨ ਯੂ ਡੋਨਟ ਨੋ ਬ੍ਰਦਰ, ਯੂ ਡੋਨਟ ਨੋ ਬ੍ਰੋ, ਯੂ ਡੋਨਟ ਨੋ, ਯੂ ਡੋਨਟ ਨੋ। ਤੇ ਅੱਜ ਦਾ ਮੁੱਦਾ ਕੀ ਹੈ ਬਲਕਿ ਰਜੀ, ਅੱਜ ਕੀ ਗੱਲਬਾਤ ਕਰਨਾ ਹੈ?
2: ਮੁੱਦੇ ਵੇਖੋ ਦਿਨੇ ਉੱਠਦੇ ਹੀ ਕੋਈ ਨਾ ਕੋਈ ਨਵਾਂ ਛਿੜ ਪੈਂਦਾ ਵਾ। ਹੁਣ ਮੁੱਦਾ ਨਵਾਂ ਛਿੜ ਜਾਂਦਾ ਵਾ, ਬੰਦਾ ਵੀ ਨਵੇਂ ਸਿਰੋਂ ਉੱਠਦਾ।
1: ਬਿਲਕੁਲ,
2: ਗੱਲਬਾਤ ਵੀ ਨਵੀਂ ਕੋਈ ਕਰਨੀ ਆ।
1: ਕਿਆ ਬਾਤ ਹੈ ਬਾਬਾ ਜੀ, ਕਿਆ ਬਾਤ ਹੈ ਸ਼੍ਰੀ 108 ਬਲਕੀਰਤ ਮਹਾਰਾਜ ਕੀ ਜੈ।
2: ਹੈਂ, ਪਹਿਲਾਂ ਕਿਹੜਾ ਸੀ 108 ਤੇ ਮਾਮਾ, ਦੂਜਾ ਸੀ ਉਹ ਜਿਹੜੀ ਐਂਬੂਲੈਂਸ ਚੱਲਦੀ।
1: ਨਹੀਂ, ਸਾਰਿਆਂ ਨਾਲ ਲੱਗਦਾ ਇਹ।
2: ਅੱਛਾ,
1: ਹਾਂ ਜਿਹੜੇ ਸਰ ਹੁੰਦੇ ਨਾ ਕਥਾਵਾਚਕ,
2: ਜਿੱਦਾਂ +61 ਲਾਈਦਾ, +91 ਉਹ ਆਪਾਂ ਆਪਣੀ ਕੰਟਰੀ ਕੋਡ,
1: ਕੰਟਰੀ ਕੋਡ। ਇਹ ਫਿਰ ਜਿਹੜੇ ਬੜੇ ਤਗੜੇ ਮਹਾਰਥੀ ਕਥਾਵਾਚਕ ਜਾਂ ਬਾਬੇ ਹੁੰਦੇ ਆ, ਸੰਤ ਕਹਿ ਦਿੰਦੇ ਜਿਹਨਾਂ ਨੂੰ ਆਪਾਂ, ਹਨਾ, ਉਹਨਾਂ ਨੂੰ ਫਿਰ ਸਰ ਕਹਿੰਦੇ 1008 ਇੱਦਾਂ ਕਰਕੇ। ਖੈਰ, ਆਪਾਂ
2: ਨੀਵੇਂ ਹੋ ਕੇ ਚੱਲਿਆ ਕਰੋ ਸਰ।
1: ਹਾਂਜੀ, ਨੀਵੇਂ ਹੋ ਕੇ ਚੱਲੋ। ਤੇ ਅੱਜ ਆਪਾਂ ਗੱਲਬਾਤ ਕਰਨੀ ਕਿ ਚੱਲਣਾ ਕਿਸ ਤਰ੍ਹਾਂ, ਉੱਠਣਾ ਕਿਸ ਤਰ੍ਹਾਂ, ਬੈਠਣਾ ਕਿਸ ਤਰ੍ਹਾਂ, ਪਾਣਾ ਕੀ ਹੈ, ਲਾਣਾ ਕੀ ਹੈ, ਮਤਲਬ ਕਿ ਅੱਜ ਬਲਕੀਰਤ ਜੀ ਸਾਡੇ ਨਾਲ, ਹਾਂ,
2: ਚਾਹੁਣਾ ਕੀ ਹੈ।
1: ਸੋ ਬੇਸਿਕਲੀ ਗੱਲਬਾਤ ਇਹ ਹੋਣੀ ਹੈ ਕਿ ਬਈ ਹਾਊ ਟੂ ਕੈਰੀ ਵਨ ਸੈਲਫ।
2: ਆਏ ਓਏ,
1: ਸਹੀ ਗੱਲ ਹੋ ਗਈ।
2: ਬਿਲਕੁਲ ਜੀ, ਆਪਾਂ ਗੱਲਬਾਤ ਇਹੀ ਕਰਨੀ ਅੱਜ ਵੀ, ਆਪਾਂ ਆਪਣੇ ਆਪ ਨੂੰ ਕੈਰੀ ਕਿੱਦਾਂ ਕਰਨਾ ਵਾ। ਹੁਣ ਕੈਰੀ ਕਰਨ ਦਾ ਮਤਲਬ ਇਹ ਨਹੀਂ ਵੀ ਚੁੱਕ ਕੇ ਕਿਤੇ ਖੜਨਾ ਆਪਣੇ ਆਪ ਨੂੰ।
1: ਕੈਰੀ ਓਨ, ਕੈਰੀ ਓਨ, ਕੈਰੀ ਓਨ ਜੱਟਾ ਜੀ,
2: ਕੈਰੀ ਓਨ। ਨਹੀਂ ਯਾਰ, ਫਿਲਮ ਮੇਰਾ ਮਾਚ ਮਰ ਗਿਆ। ਮੈਂ ਨਹੀਂ ਵੇਖਣੀ,
1: ਮੈਂ ਵੀ ਨਹੀਂ ਦੇਖੀ,
2: ਤੇ ਵੀ ਨਹੀਂ ਵੇਖਣੀ,
1: ਦੇਖਣੀ ਕਰਦਾ
2: ਭਰਾਵਾ,
1: ਇਹ ਵੀ ਨਹੀਂ ਕਿ ਵਧੀਆ ਕਿ ਨਹੀਂ। ਪਰ ਜਾ ਕੇ ਦੇਖੋ, 26 June ਨੂੰ ਰਿਲੀਜ਼ ਹੋਈ ਹੈ ਕੈਰੀ ਓਨ ਜੱਟਾ 4।
2: ਇਦਾਂ ਕਰ ਕਰ ਕੇ ਮੁੜ ਕੇ
1: ਸਾਨੂੰ ਤਾਂ ਕਹਿਣਾ ਪੈਂਦਾ ਭਰਾ,
2: ਕਵਰ ਕਰਨਾ ਹੀ ਪੈਂਦਾ,
1: ਕਵਰ ਕਵਰ, ਗੁੱਡ ਫਿਲਮ, ਗੁੱਡ ਫਿਲਮ,
2: ਹਰ ਇੱਕ ਚੀਜ਼ ਨੂੰ ਕਵਰ ਕਰਨਾ ਪੈਂਦਾ, ਨਹੀਂ ਤਾਂ ਪੈਸੇ ਖਰਾਬ ਹੋ ਜਾਂਦੇ।
1: ਪਰ ਇੱਕ ਗੱਲ ਆ ਵੈਸੇ, ਗਿੱਪੀ ਗਰੇਵਾਲ ਨੇ ਆਪਣਾ ਨੂੰ ਕੈਰੀ ਵਧੀਆ ਕੀਤਾ ਥਰੂ ਆਊਟ ਦਾ ਯੀਅਰ।
2: ਹਾਂ ਬਿਲਕੁਲ,
1: ਇਹ ਗੱਲ ਹੈ, ਖਿੱਚ ਕੇ ਸ਼ੇਵ ਕਰਦਾ ਪ੍ਰਧਾਨ, ਮਤਲਬ
2: ਹਰ ਇੱਕ ਚੀਜ਼ ਚ ਵੀ ਕੈਰੀ ਕਰਨਾ ਹੁੰਦਾ ਨਾ। ਹੁਣ ਕੈਰੀ ਕਰਨਾ ਇਹਦਾ ਮਤਲਬ ਇਹ ਨਹੀਂ ਆ ਵੀ ਇਕੱਲੀ ਸ਼ੇਵ ਹੀ ਕਰਨੀ ਆ ਜਾਂ ਇਕੱਲਾ ਮੂੰਹ ਹੀ ਕੈਰੀ ਕਰਨਾ। ਕੈਰੀ ਕਰਨੀਆਂ ਬਹੁਤ ਚੀਜ਼ਾਂ ਹੁੰਦੀਆਂ ਵਾ ਜਿਹੜੀਆਂ ਆਪਾਂ ਨੂੰ ਡੇਲੀ ਲਾਈਫ ਦੇ ਵਿੱਚ ਕਰਨੀਆਂ ਚਾਹੀਦੀਆਂ ਵੀ ਆ। ਹਾਲਾਂਕਿ ਚਲੋ ਕਈ ਕਰਦੇ ਵੀ ਆ, ਜਿਹੜੇ ਹੁਣ ਜੇ ਆਪਾਂ ਕਹਿ ਦਿੰਦੇ ਕਿ ਸਕਸੈਸਫੁਲ ਕੋਈ ਬੰਦਾ ਆ, ਤੇ ਉਹਦਾ ਇੱਕ ਇਹ ਵੀ ਪਾਰਟ ਆ ਕਿ ਉਹ ਆਪਣੇ ਆਪ ਨੂੰ ਕੈਰੀ ਵੀ ਵਧੀਆ ਕਰਦਾ ਵਾ, ਤੇ ਉਹ ਤਾਂ ਹੀ ਸਕਸੈਸਫੁਲ ਆ ਹਨਾ।
1: ਇਹ ਵੀ ਗੱਲ ਸਹੀ ਆ,
2: ਕਿਉਂਕਿ ਵੇਖੋ ਇੱਕ ਅਹਿਮ ਰੋਲ ਇਹ ਨਿਭਾਉਂਦਾ ਇੱਕ ਬੰਦੇ ਦੀ ਪਰਸਨੈਲਿਟੀ ਦੇ ਵਿੱਚ। ਹੁਣ ਇਹਦੇ ਵਿੱਚ ਕਈ ਸਾਰੀਆਂ ਚੀਜ਼ਾਂ ਆ ਜਾਂਦੀਆਂ, ਜਿੱਦਾਂ ਤੁਸੀਂ

0: That is so right. Appa keh dinne hai na ki don't judge a book by its cover. Par eh gal nahi hai.
1: Haan.
0: ਕਿਤਾਬ ਕਵਰ ਤੋਂ ਹੀ ਪਛਾਣੀ ਜਾਂਦੀ ਹੈ
1: ਜਿਹੜੀ ਕਵਰ ਦੇ ਉੱਤੇ ਦੋ ਸਤਰਾਂ ਲਿਖੀਆਂ ਜਾਂਦੀਆਂ ਨਾ
0: ਉਹੀ
1: ਉਤੋਂ ਹੀ ਪਤਾ ਲੱਗਦਾ ਵਾ ਵੀ ਵਿੱਚ ਕੀ ਆ ਕੱਢਣ
0: ਖਾਸ ਕਰ ਅੱਜ ਦਾ ਜ਼ਮਾਨਾ ਜੋ ਇੰਨਾ ਫਾਸਟ ਆ ਹਨਾ ਤੁਹਾਡਾ ਪਹਿਲਾ ਇੰਪਰੈਸ਼ਨ ਤੁਹਾਡੇ ਪਹਿਲੇ ਬੋਲ ਤੁਹਾਡੀ ਗੱਲ ਕਰਨ ਦਾ ਸਲੀਕਾ ਤੁਹਾਡਾ ਉੱਠਣ ਬੈਠਣ ਦਾ ਸਲੀਕਾ ਉਹਦੇ ਨਾਲ ਹੀ ਇਹ ਤੱਕ ਡਿਸਾਈਡ ਹੋ ਜਾਂਦਾ ਇਸ ਆਦਮੀ ਦੇ ਨਾਲ ਕੰਮ ਕਰਨਾ ਨਹੀਂ ਕਰਨਾ ਇਸ ਨੂੰ ਬੰਦੇ ਨੂੰ ਜੋਬ ਦੇਣੀ ਹੈ ਨਹੀਂ ਦੇਣੀ ਹੈ ਜਾਂ ਫਿਰ ਸਮਝੋ ਰਿਸ਼ਤੇ ਵਗੈਰਾ ਹੋਣ ਜਾਂ ਫਿਰ ਡੇਟਿੰਗ ਲਾਈਫ ਵੀ ਹੋਵੇ ਬਈ ਤੇ ਜੇ ਤੁਸੀਂ ਪਹਿਲੀ ਵਾਰੀ ਡੇਟ ਸ਼ੀਟ ਤੇ ਦੇਖਿਆ ਤਾਂ ਉੱਥੇ ਵੀ ਮਤਲਬ ਹਨਾ ਬੰਦਾ ਕਹਿੰਦੇ ਬੱਤਾਂ ਮੰਗਾ ਲਈਏ ਉਹ ਕੰਮ ਨਹੀਂ
1: ਚੱਲਦਾ ਠੰਡਾ ਲਿਆਈ ਹੋਏ
0: ਠੰਡਾ ਲਿਆਈ ਹੋਏ
1: ਉਹ ਸੌਟੀ ਵੜੀ ਲਿਆਈ ਨਾਲ ਬਾਅਦ ਚ ਰੋਟੀ ਦੇ ਏਦਾਂ ਦੀ ਗੱਲ ਕਰੋਗੇ ਤੇ ਫਿਰ ਨਹੀਂ
0: ਕਰਸਾਂਟ ਕਰਸਾਂਟ ਉਹ ਨਹੀਂ ਚੱਲਦਾ ਬਈ ਉਹ ਨਹੀਂ ਚੱਲਦਾ
1: ਨਹੀਂ ਚੱਲਦਾ ਜਾਂ ਕਹੋ
0: ਚਲਾਉਣਾ ਵੀ ਨਹੀਂ ਚਾਹੀਦਾ ਵੈਸੇ ਬਿਲਕੁਲ
1: ਫੋਕ ਨਾ ਖਾਣਾ ਨਾ ਹੋਵੇ ਉਹ ਚੀਜ਼ਾਂ ਨਾਈਸ ਨਹੀਂ
0: ਮਤਲਬ
1: ਜੇ ਸੌਖੇ ਸ਼ਬਦਾਂ ਚ ਆਪਾਂ ਕਹਿ ਲਈਏ ਕਿ ਜਿਹੜਾ ਰੀਲ ਦਾ ਕਵਰ ਆ ਨਾ ਉਹ ਜਿਹੜੀ ਕਵਰ ਫੋਟੋ ਆਪਾਂ ਲਾ ਦੀ ਉੱਥੋਂ ਹੀ ਰੀਲ ਚੱਲਦੀ ਹੈ
0: ਰੀਲ ਉੱਥੋਂ ਹੀ ਚੱਲਦੀ ਆ ਜਿਹੜੇ ਪਹਿਲੇ 3 ਸੈਕਿੰਡ ਨੇ ਨਾ ਉਹ ਜੇ ਉੱਚ ਰੁਕ ਗਏ ਉਹ ਹੀ ਹੁੱਕ ਆ
1: ਕੀ ਬਾਤ ਹੈ ਵੇ ਜੱਟਾ ਕੀ ਬਾਤ ਹੈ ਕੱਲ ਸੀਗੀ ਦੇ ਨਾ ਬਤਾਈ ਰਾਤ ਹੈ
0: ਏ ਨੋਟੇ ਨਹੀਂ ਹੋਣਾ ਨਾ
1: ਭਰਾਵਾ ਗਾਣਾ ਜਿੱਤੇ ਆ ਗਿਆ ਗਲਤ ਕੀ
0: ਹੋ ਗਿਆ
1: ਆਪਣੇ ਤੇ ਨਾ ਸੀਰੀਅਸ ਲੈ ਜਾ ਕਰੋ ਤੁਸੀਂ
0: ਓਕੇ ਬੇਬੀ ਜਿਵੇਂ ਤੁਸੀਂ ਕਹੋ
1: ਅੱਛਾ ਆਪਾਂ ਵਾਪਸ ਆਉਂਦੇ ਹਾਂ
0: ਆਓ ਜੀ ਆਓ
1: ਜਿੱਦਾਂ ਤੁਸੀਂ 3 ਸਕਿੰਟਾਂ ਦੀ ਗੱਲ ਕੀਤੀ ਉਦਾਂ ਹੀ ਇਹਦੇ ਵਿੱਚ ਵੀ ਕਹਿੰਦੇ ਕਿ ਪਰਸਨੈਲਿਟੀ ਦੇ ਵਿੱਚ ਜਾਂ ਮੰਨ ਲਓ ਫਸਟ ਇੰਪਰੈਸ਼ਨ ਦੇ ਵਿੱਚ ਜਦੋਂ ਆਪਾਂ ਕਿਤੇ ਜਾਂਦੇ ਹਾਂ ਨਾ ਜਦੋਂ ਆਪਾਂ ਪਹਿਲਾਂ ਕਿਸੇ ਬੰਦੇ ਨੂੰ ਮਿਲਦੇ ਹਾਂ ਜਿਹਨੂੰ ਤੁਸੀਂ ਜਿਹਨੂੰ ਨਹੀਂ ਪਤਾ ਤੁਹਾਡਾ ਜਿਹੜਾ ਤੁਹਾਨੂੰ ਨਹੀਂ ਜਾਣਦਾ ਕਿਸੇ ਵੀ ਪੱਖੋਂ ਉਹ ਪਹਿਲੇ 10 ਸੈਕਿੰਡ ਦੇ ਵਿੱਚ ਤੁਹਾਨੂੰ ਜੱਜ ਕਰਦਾ ਵਾ ਹਰ ਕੋਈ ਹਰ ਕਿਸੇ ਨੂੰ ਜੱਜ ਕਰਦਾ ਭਾਵੇਂ ਆਪਾਂ ਜਿੰਨੇ ਮਰਜ਼ੀ ਕਹੀ ਜਾਈਏ ਨਹੀਂ ਜੀ ਨਹੀਂ ਅਸੀਂ ਨੀ ਕਿਸੇ ਨੂੰ ਜੱਜ
0: ਕਰੀਦਾ ਖੁਦ ਨੂੰ
1: ਹਾਂ ਸਾਡੇ ਸਾਹਮਣੇ ਜਿੰਨਾ ਕੋਈ ਮਰਜ਼ੀ ਕੋਈ ਕਰੀ ਜਾਵੇ ਸਾਨੂੰ ਨਹੀਂ ਕੋਈ ਪਰਵਾਹ ਆਪਣਾ ਆਪ ਵੇਖੀ ਦਾ ਇੱਦਾਂ ਨਹੀਂ ਹੁੰਦਾ ਅੱਖਾਂ ਖੁੱਲੀਆਂ ਨੇ ਰੱਬ ਨੇ ਦਿੱਤੀਆਂ ਵੇਖਣ ਨੂੰ ਦਿੱਤੀਆਂ ਉਹ ਤੁਸੀਂ ਵੇਖਦੇ ਹੀ ਹੋ ਤੇ ਉਹ ਵੇਖ ਕੇ ਆਟੋਮੈਟਿਕ ਹੀ ਦਿਮਾਗ ਜਿਹੜਾ ਵਾ ਉਹਨੂੰ ਜੱਜ ਕਰਨਾ ਸ਼ੁਰੂ ਕਰ ਦਿੰਦਾ ਕਿਉਂਕਿ ਉਹ ਆਟੋ ਹੀ ਆਏ ਤੁਸੀਂ ਆਪ ਨਹੀਂ ਕਰਦੇ ਤੁਹਾਡਾ ਨਹੀਂ ਕਸੂਰ ਇਹ ਹੋ ਜਾਂਦਾ ਇਹ ਹੋਣਾ ਹੀ ਆ ਉਹ ਜਿਹੜੇ 10 ਸੈਕਿੰਡ ਦੇ ਵਿੱਚ ਤੁਸੀਂ ਮੰਨ ਲਓ ਇੱਕ ਬੰਦੇ ਨੂੰ ਜਿਹੜਾ ਜੱਜ ਕੀਤਾ ਤੇ ਉਦੋਂ ਹੀ ਤੁਹਾਨੂੰ ਉਹਦਾ ਪਤਾ ਲੱਗ ਜਾਣਾ ਵਾ ਮੰਨ ਲਓ ਅਗਲਾ ਬੰਦਾ ਪਾ ਕੇ ਕੀ ਆਇਆ ਸਮਾਈਲ ਕਿੱਦਾਂ ਕਰਨ ਡਿਆ ਵਾ ਉਹਦਾ ਆਈ ਕੰਟੈਕਟ ਕਿੱਦਾਂ ਦਾ ਕਿ ਹਾਂ ਮੈਨੂੰ ਆ ਕੇ ਵਧੀਆ ਮਿਲਿਆ ਵਾ ਵੱਖਾਂ ਚੱਖਾਂ ਪਾਈਆਂ ਕਿ ਕੋਨਫੀਡੈਂਸ ਲੈਵਲ ਕਿੰਨਾ ਕਿਆ ਜਾਂ ਬੋਡੀ ਲੈਂਗੁਏਜ ਕਹਿ ਲਓ ਜਿਹੜੀ ਕਿ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਨੋਟਿਸ ਕੀਤੀ ਜਾਂਦੀ ਹੈ ਕਿ ਤੁਸੀਂ ਆਏ ਹੋ ਹੱਥ ਮਿਲਾਇਆ ਵਾ ਜਾਂ ਮੰਨ ਲਓ ਡਿਪੈਂਡ ਪਾਉਣ ਤੁਹਾਡੇ ਕਿੱਡੀ ਕੁ ਨਜ਼ਦੀਕ ਆ ਜੱਫੀ ਪਾਈ ਜਾਂ ਮੰਨ ਲਓ ਦੂਰੋਂ ਹੀ ਹੈਲੋ ਕਰਤੀ ਐ ਕਰਕੇ ਉਹ ਹਾਈ ਫਾਈ ਦਾ ਜਿਹੜਾ ਕਰਦੇ ਉਹ ਕਰਤਾ ਐ ਕਰਕੇ ਜਿਹੜਾ ਕਰਦੇ ਆ
0: ਫਿਸਟ ਬੰਪ ਫਿਸਟ ਬੰਪ ਫਿਸਟ ਬੰਪ
1: ਹਾਂਜੀ
0: ਫਿਸਟ ਬੰਪ ਕਹਿੰਦੇ ਨੂੰ
1: ਫਿਸ਼ਟ
0: ਫਿਸ਼ਟ ਬੰਪ
1: ਹਾਂਜੀ ਫਿਸ਼ਟ ਬੰਪ
0: ਹਾਂ
1: ਉਹ ਫਿਸ਼ਟ ਬੰਪ ਕਰਤਾ ਜਾਂ ਦੂਜੀ ਮਤਲਬ ਕੁਝ ਵੀ
0: ਮਤਲਬ ਤੁਹਾਡਾ ਗੈਸਚਰ ਕੀ ਤੁਹਾਡਾ ਗੱਲਬਾਤ ਕਰਨ ਦਾ ਤਰੀਕਾ ਕੀ ਹੈ ਤੁਹਾਡੇ ਜੈਸਚਰ ਕੀ ਹੈ ਬਹੁਤ ਮਾਇਨੇ ਰੱਖਦੇ ਆ ਜਿੱਦਾਂ ਤੁਸੀਂ ਕਿਹਾ ਉਹਦੇ ਅੰਦਰ ਮੇਜਰ ਪੁਆਇੰਟ ਜਦੋਂ ਅਸੀਂ ਵੱਡੇ ਹੁੰਦੇ ਹਾਂ ਤੇ ਸਾਨੂੰ ਇਹੀ ਸਮਝਾਉਣਾ ਕਿ ਜਿਹਦੇ ਨਾਲ ਗੱਲ ਕਰਨੀ ਹੈ ਕਿ ਆਈ ਕੰਟੈਕਟ ਮੇਨਟੇਨ ਕਰਨਾ ਖਾਸ ਕਰ ਜਦੋਂ ਵੀ ਤੁਸੀਂ ਕਿਸੇ ਨੂੰ ਫਸਟ ਟਾਈਮ ਮਿਲ ਰਹੇ ਹੋ ਪਰ ਇਹ ਵੀ ਨਹੀਂ ਕਿ ਇੱਦਾਂ ਵੇਖਣਾ ਸ਼ੁਰੂ ਕਰ ਦੋਗੇ ਲੱਗ ਪਵੇ ਕਿ ਆਪਣੀ ਪ੍ਰੋਬਲਮ ਕੀ ਹੈ ਹੈ ਨਾ ਕਿ ਬਟ ਇੱਕ ਇਹ ਹੈ ਕਿ ਜਦੋਂ ਵੀ ਤੁਸੀਂ ਕਿਸੇ ਨਾਲ ਗੱਲ ਕਰਦੇ ਪਏ ਹੋ ਇੱਕ ਬੇਸਿਕ ਹੁੰਦੇ ਆ ਹੈ ਨਾ ਮੈਨਰਸ ਕੀ ਆਈ ਕੰਟੈਕਟ ਸਿੱਧੇ ਖੜੇ ਹੋਣਾ ਹੈ ਨਾ ਬਹੁਤ ਜ਼ਰੂਰੀ ਹੈ ਜੇ ਤੁਹਾਡੇ ਮੋਢੇ ਡਿੱਗੇ ਪਏ ਆ ਹੈ ਨਾ ਤੇ ਇਟ ਸ਼ੋਜ਼ ਵੀਕਨੈਸ ਤੇ ਬੜੀਆਂ ਥਾਵਾਂ ਤੇ ਚੀਜ਼ਾਂ ਕੰਮ ਨਹੀਂ ਆਉਂਦੀਆਂ ਖਾਸ ਕਰ ਇੱਥੇ ਦੇ ਏਰੀਆਜ਼ ਦੇ ਅੰਦਰ ਜਿੱਥੇ ਹਰ ਚੀਜ਼ 'ਚ ਐਨਾਲਿਸਿਸ ਇੰਨਾ ਹੁੰਦਾ ਇੰਨਾ ਵੇਖਦੇ ਆ ਤੁਹਾਨੂੰ ਅੱਛਾ ਇੱਕ ਨਾ ਅੰਦਰ ਇਹ ਵੀ ਚਲੋ ਬੋਡੀ ਲੈਂਗੁਏਜ ਦੀ ਗੱਲ ਆ ਮੇਰਾ ਇਹ ਪਰਸਨਲ ਮੰਨਣਾ ਬਲਕਿਰਤ ਕਿ ਬੰਦਾ ਜਿੰਨਾ ਅੰਦਰੋਂ ਨਾ ਆਪਣੇ ਆਪ ਨਾਲ ਸੱਚਾ ਕਿ ਦਿਸ ਇਜ਼ ਮਾਈ ਪਰਸਨੈਲਿਟੀ ਮੈਂ ਤਾਂ ਇਹ ਹਾਂ ਓਨਾ ਹੀ ਉਹ ਬੈਟਰ ਉੱਭਰ ਕੇ ਆਉਂਦਾ ਓਨਾ ਹੀ ਉਹਦੇ ਅੰਦਰ ਮਤਲਬ ਜਿੰਨਾ ਕੋ ਕਰਿਜ਼ਮਾ ਆਪਣੇ ਆਸੇ ਪਾਸੇ ਫੈਲਾ ਸਕਦਾ ਉਹ ਫੈਲਾ ਲੈਂਦਾ ਕਈ ਲੋਕ ਦੂਸਰੇ ਦੀ ਲਾਈਫ ਨੂੰ ਮਿਮਿਕ ਕਰਨ ਦੀ ਕੋਸ਼ਿਸ਼ ਕਰਦੇ ਆ ਜਿੱਦਾਂ ਦੇ ਉਹ ਉੱਠਦੇ ਬੈਠਦੇ ਆ ਜਿੱਦਾਂ ਦੇ ਉਹ ਡਰੈਸਅਪ ਹੁੰਦੇ ਉਹਨੂੰ ਮਿਮਿਕ ਕਰਨਾ ਸ਼ੁਰੂ ਕਰਦੇ ਆ ਸਭ ਤੋਂ ਮਾੜੀ ਚੀਜ਼ ਉਹ ਆ ਉਹ ਤਾਂ ਬਿਲਕੁਲ ਹੀ ਨਾ ਕਰੋ
1: ਉਹ ਵੇਖੋ ਗੱਲ ਤੁਹਾਡੀ ਠੀਕ ਆ ਪਰ ਮੈਂ ਮਤਲਬ ਇੱਥੇ ਇੰਨਾ ਕੁ ਜ਼ਿਆਦਾ ਮਤਲਬ ਤੁਹਾਡੇ ਨਾਲ ਸਹਿਮਤ ਤਾਂ ਨਹੀਂ ਆ ਕਿਉਂਕਿ ਮੈਨੂੰ ਲੱਗਦਾ ਕਿ ਤੁਸੀਂ ਚੰਗੀ ਚੀਜ਼ ਜਿਹੜੀ ਉਹ ਸਿੱਖ ਲੈਣੀ ਚਾਹੀਦੀ ਆ
0: ਹੁਣ
1: ਇਹ ਜ਼ਰੂਰ ਆ ਕਿ ਇਹ ਜ਼ਰੂਰ ਆ ਕਿ ਤੁਸੀਂ ਆਪਣਾ ਜਿਹੜਾ ਉਹ ਆਪਣੇ ਅੰਦਰਲਾ ਜਿਹੜਾ ਤੁਹਾਡਾ ਆਪ ਆ ਉਹ ਨਾ ਛੱਡੋ ਉਹ ਤੁਸੀਂ ਕੈਰੀ ਕਰਕੇ ਖੜੋ ਹਰ ਕਿਤੇ ਜਿੱਥੇ ਜਾਂਦੇ ਹੋ ਜੋ ਤੁਸੀਂ ਮੰਨ ਲਓ ਜਿੱਦਾਂ ਦੇ ਵੀ ਤੁਸੀਂ ਅੰਦਰੋਂ ਹੈਗੇ ਹੋ ਚੰਗੇ ਮਾੜੇ ਜੋ ਵੀ ਆ ਹਨਾ ਜਿੱਦਾਂ ਦਾ ਤੁਹਾਡਾ ਨੇਚਰ ਆ ਉਹਨੂੰ ਉੱਥੇ ਜਾ ਕੇ ਉੱਦਾਂ ਦਾ ਤੁਸੀਂ ਮਤਲਬ ਨੈਚੁਰਲ ਰੱਖੋ ਪਰ ਹਾਂ ਜੇ ਤੁਹਾਨੂੰ ਕੋਈ ਉੱਠਣ ਬਹਿਣ ਦਾ ਤਰੀਕਾ ਖਾਣ ਪੀਣ ਦਾ ਤਰੀਕਾ ਆਉਣ ਜਾਣ ਦਾ ਤਰੀਕਾ ਰਹਿਣ ਸਹਿਣ ਦਾ ਤਰੀਕਾ ਕੋਈ ਵੀ ਕਿਸੇ ਨਾਲ ਵਿਚਰਨ ਦਾ ਤਰੀਕਾ ਕਿਤੇ ਤੁਹਾਨੂੰ ਲੱਗਦਾ ਵਾ ਕਿ ਯਾਰ ਆਹ ਮੇਰਾ ਜਿਹੜਾ ਉਹ ਕਿਤੇ ਹਲਕਾ ਆ ਜਾਂ ਮੇਰਾ ਠੀਕ ਨਹੀਂ ਆ ਮੈਂ ਇਹਦਾ ਜ਼ਿਆਦਾ

0: ਵਧੀਆ ਵਾ ਜਾਂ ਮੈਂ ਕੋਈ ਤੁਹਾਨੂੰ ਸਿਖਾ ਹੀ ਦਿੰਦਾ ਮੰਨ ਲਓ ਕਿ ਤੂੰ ਇੱਦਾਂ ਨੀ ਇੱਦਾਂ ਕਰ ਲਿਆ ਕਰ ਕਿਉਂਕਿ ਜਿਹੜਾ ਤੁਹਾਡਾ ਆਪਣਾ ਉਹ ਤੁਹਾਡੇ ਲਈ ਕੰਸਰਨ ਹੀ ਹੁੰਦਾ ਵਾ ਹਨਾ ਹੁਣ ਉਹ ਤੁਹਾਨੂੰ ਦੱਸੂਗਾ ਵੀ ਯਾਰ ਆਹ ਚੀਜ਼ ਨਾ ਥੋੜੀ ਜਿਹੀ ਇਹਨੂੰ ਇੱਦਾਂ ਕਰ ਲਾ ਵੀ ਹੋਰ ਵਧੀਆ ਤੇਰੇ ਲਈ ਹਨਾ ਕਿਉਂਕਿ ਅਨੈਲਿਸ ਕਰਕੇ ਦੱਸਦਾ ਬੰਦਾ ਚੰਗੇ ਲਈ ਤੇ ਉਹ ਚੀਜ਼ ਉਹਨੂੰ ਚੇਂਜ ਕਰ ਲੈਣੀ ਚਾਹੀਦੀ ਆ ਕਿਉਂਕਿ ਜ਼ਰੂਰੀ ਨਹੀਂ ਕਿ ਜੋ ਤੁਸੀਂ ਉਹ 100% ਪਰਫੈਕਟ ਹੋ
1: ਹਾਂ
0: ਹੋ ਸਕਦਾ ਤੁਸੀਂ 70% ਠੀਕ ਹੈ ਤੇ 30% ਚੀਜ਼ਾਂ ਤੁਹਾਡੀਆਂ ਚੇਂਜ ਕਰ
1: ਐਗਜ਼ੈਕਟਲੀ ਸਹੀ ਸੈਕਿੰਡ ਪੁਆਇੰਟ ਮੇਜ ਰਹੀ ਆਉਂਦਾ ਇਸ ਕੰਮ ਦੇ ਅੰਦਰ ਕਿ ਈਗੋ ਨਾਲ ਨਹੀਂ ਆਪਣੇ ਆਪ ਨੂੰ ਅਟੈਚ ਕਰਕੇ ਰੱਖਣਾ ਯਾਰ ਮੈਂ ਕਿਉਂ ਸਿੱਖਾਂ ਜਾਂ ਮੈਂ ਕਿਉਂ ਕਿਸੇ ਨੂੰ
0: ਮੈਂ ਕਿਉਂ ਕਿਸੇ ਦੀ ਗੱਲ ਕੋਈ ਫੋਲੋ ਕਰਾਂ ਜਾਂ ਮੈਂ ਕੋਈ ਕਿਸੇ ਦੀ ਕਿਉਂ ਸੁਣਾ ਹਨਾ
1: ਸਾਡੇ ਨਾ ਕਲਚਰ ਦੇ ਅੰਦਰ ਆਹ ਚੀਜ਼ ਖਾਸ ਕਰ ਪੰਜਾਬੀ ਫਿਲਮਾਂ ਕਹਿ ਲਈਆਂ ਗਾਣਿਆਂ ਥਰੂ ਇਹ ਮੈਨੂੰ ਸਭ ਤੋਂ ਜ਼ਿਆਦਾ ਗੁਰੇਜ਼ ਇਸ ਚੀਜ਼ ਦਾ ਮੈਨੂੰ ਡਰੱਗ ਕਲਚਰ ਜਾਂ ਗਨ ਕਲਚਰ ਦੇ ਗਾਣੇ ਵੀ ਆਉਂਦੇ ਨਾ ਮੈਂ ਫਿਰ ਵੀ ਸ਼ਾਇਦ 1% ਉਹਦਾ ਸੋਚਦਾ ਕਿ ਯਾਰ ਕੋਈ ਇੰਨਾ ਜ਼ਿਆਦਾ ਬੇਵਕੂਫ਼ ਨਹੀਂ ਕਿ ਫੋਲੋ ਕਰਨਾ ਸ਼ੁਰੂ ਕਰ ਦੇਵੇ ਅਚਾਨਕ ਹੀ ਹਨਾ ਕਿ ਠੀਕ ਹੈ ਗਾਣਿਆਂ ਨੂੰ ਗਾਣੇ ਵਕਣ 'ਚ ਕਹਿੰਦੇ ਕਿ ਠੀਕ ਹੈ ਗਾਣਿਆਂ ਨੂੰ ਗਾਣਿਆਂ ਮੰਗ ਲਓ ਪਰ ਆਈ ਬਿਲੀਵ ਕਿ ਚਲੋ ਉਹ ਵੀ ਨਹੀਂ ਹੋਣੀਆਂ ਚਾਹੀਦਾ ਇਹ ਚੀਜ਼ਾਂ ਪਰ ਉਸ ਤੋਂ ਜ਼ਿਆਦਾ ਪਤਾ ਕਿ ਖਤਰਨਾਕ ਹੈ ਜਿਹੜਾ ਆਪਾਂ ਨਾ ਬਹੁਤ ਮਾਣ ਕਰਦੇ ਹਾਂ ਕਿ ਲੈ ਅਸੀਂ ਦੇਸੀ ਹਾਂ ਜੀ ਲੈ ਸਾਨੂੰ ਨਹੀਂ ਫਰਕ ਪੈਂਦਾ ਬਈ ਸਹੀ ਕਿ ਨਹੀਂ ਆਹ ਮੈਨੂੰ ਕੰਮ ਨਾ ਇਹ ਮੈਨੂੰ ਗੱਲ ਨਹੀਂ ਸਮਝ ਆਉਂਦੀ ਕਿ ਲੈ ਤਾਂ ਕੀ ਹੋਇਆ ਤੁਸੀਂ ਖਾਂਦੇ ਹੋ ਫੋਰਕਾਂ ਨਾਲ ਅਸੀਂ ਨਹੀਂ ਖਾਂਦੇ ਜੀ ਅਸਾਂ ਚਾਹ ਕਹੀ ਦੀ ਹੈ ਜੀ ਨਹੀਂ ਯਾਰ ਡਜ਼ਨਟ ਲੁੱਕ ਨਾਈਸ ਹਨਾ
0: ਆਹੋ ਤੁਸੀਂ ਰੱਖੋ ਆਪਣਾ ਆਪਾਂ ਆਪਾਂ ਇੱਦਾਂ ਹੀ ਰੱਖਾਂਗੇ ਆਪਾਂ ਨਹੀਂ ਬਦਲਦੇ
1: ਕਿੰਨਾ ਡਿਫਰੈਂਟ ਹੈ ਅੱਛਾ ਵੱਡੀ ਗੱਲ ਪਤਾ ਕੀ ਹੈ ਇਹ ਨਾ ਬੜਾ ਸਿਸਟਮੈਟਿਕਲੀ ਸਾਨੂੰ ਇਹ ਇਸ ਪ੍ਰੋਪਾਗੈਂਡਾ ਚ ਫਸਾ ਦਿੱਤਾ ਕਿ ਮਿੱਟੀ ਨਾਲ ਮਿੱਟੀ ਹੋ ਕੇ ਰਹੋ ਮਿੱਟੀ ਨਾਲ ਜੁੜੋ ਉਹ ਜ਼ਰੂਰੀ ਹੈ ਯਾਰ ਆਪਣੀ ਜੜ੍ਹਾਂ ਨਹੀਂ ਭੁੱਲਣੀਆਂ ਚਾਹੀਦੀਆਂ ਪਰ ਅਸੀਂ ਭੁੱਲ ਗਏ ਸਭ ਤੋਂ ਜ਼ਿਆਦਾ ਮਾਡਰਨ ਲਿਟਰੇਚਰ ਪੁਰਾਣੇ ਸਮਿਆਂ ਦਾ ਕਿੱਥੋਂ ਆਇਆ ਪੰਜਾਬ ਠੀਕ ਹੈ ਸਭ ਤੋਂ ਜ਼ਿਆਦਾ ਅਦਬ ਦੀ ਭਾਸ਼ਾ ਪੰਜਾਬੀ ਸਭ ਤੋਂ ਜ਼ਿਆਦਾ ਅਦਬ ਦੀ ਭਾਸ਼ਾ ਸਭ ਤੋਂ ਜ਼ਿਆਦਾ ਲਫ਼ਜ਼ ਕਿਹੜੇ ਨੇ ਫਾਰਸੀ ਦੇ ਮਤਲਬ ਕਿ ਫੋਰਨ ਲੈਂਗੁਏਜ ਦੇ ਲਫ਼ਜ਼ ਮਤਲਬ ਅਸੀਂ ਅਡੋਪਟ ਕੀਤੇ ਨਾ ਫਿਰ ਇਹੀ ਗੱਲ ਆ ਮਤਲਬ ਕਿ ਸਾਡੇ ਬਜ਼ੁਰਗ ਜਿਹੜੇ ਸ਼ਾਇਦ 300-400-500 ਸਾਲ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਸਾਡੇ ਉਹ ਕਿੰਨੇ ਪ੍ਰੋਗਰੈਸਿਵ ਸੀਗੇ ਉਹ ਬਾਕੀ ਇੰਡੀਅਨ ਸਬ ਕੰਟੀਨੈਂਟ ਨਾਲੋਂ ਕਿੰਨੇ ਮਾਡਰਨ ਸੀਗੇ ਸਹੀ ਕਿ ਨਹੀਂ ਕਿਉਂਕਿ ਸਪੋਰਟਸ ਉਹਨਾਂ ਕੋਲ ਆਇਆ ਫਿਲੋਸਫੀ ਉਹਨਾਂ ਕੋਲ ਆਈ ਜਿੰਨੀ ਫਿਲੋਸਫੀ ਉੱਥੋਂ ਨਿਕਲੀ ਹੈ ਬਾਬਾ ਬੁੱਲੇ ਸ਼ਾਹ ਦਾ ਹੀ ਮੈਂ ਐਗਜ਼ਾਮਪਲ ਲੈ ਲਵਾਂ ਪੂਰੇ ਇੰਡੀਆ 'ਚ ਕਿੰਨੇ ਕੁ ਹੋਰ ਹੋਣਗੇ ਵਿਰਲੇ ਹੀ ਹੋਣਗੇ ਹਾਸ਼ਿਮ ਭੀਲੂ ਕਿੰਨੇ ਲੋਕ ਨੇ ਕਿਆ ਕਿਆ ਚੀਜ਼ਾਂ ਕਹੀਆਂ ਹਰ ਤਰ੍ਹਾਂ ਦਾ ਧਰਮ ਅਪਣਾਇਆ ਗਿਆ ਮੰਨਿਆ ਗਿਆ ਇੱਕ ਮਤਲਬ ਇੰਨੀ ਵੱਡੀ ਲੀਕ ਤੋਂ ਆਉਂਦੇ ਇੰਨੀ ਤਗੜੀ ਆਪਾਂ ਲੈਗੇਸੀ ਤੋਂ ਆਉਂਦੇ ਹਾਂ ਅਤੇ ਅਸੀਂ ਹੁਣ ਆਪਣੇ ਆਪ ਨੂੰ ਬਣਾ ਲਿਆ ਨਹੀਂ ਅਸੀਂ ਨਹੀਂ ਸਿੱਖਦੇ ਜੀ ਅਸੀਂ ਕੀ ਲੈਣਾ ਅਸੀਂ ਤਾਂ ਜੀ ਜੋ ਹੈਗੇ ਹੈਗੇ ਹਾਂ
0: ਜਾਂ ਅਸੀਂ ਅਸੀਂ ਇਸ ਤਰੀਕੇ ਨਾਲ ਕਰ ਲਿਆ ਕਿ ਸਾਡੇ ਨੇ ਨਾ ਕਦੀ ਸੁਣਿਆ ਸੀ ਨਾ ਕਦੀ ਕਿਸੇ ਨੂੰ ਫੋਲੋ ਕੀਤਾ ਤੇ ਅਸੀਂ ਵੀ ਨਹੀਂ ਕਰਨਾ ਹਾਲੇ ਕਿ ਆਪਾਂ ਜਾਣਦੇ ਹੈ ਨਹੀਂ ਕਿ ਰਿਐਲਿਟੀ
1: ਅਸੀਂ ਜਾਣਦੇ ਨਹੀਂ ਹੈ ਜਦੋਂ ਅਸੀਂ ਆਪਣੇ ਰਾਈਟਰ ਪੜ੍ਹਦੇ ਹਾਂ ਨਾ ਅਸੀਂ ਦੇਖਦੇ ਹਾਂ ਕਿ ਬਹੁਤ ਆਪਣੇ ਸਮੇਂ ਤੋਂ ਅੱਗੇ ਦੀਆਂ ਗੱਲਾਂ ਲਿਖੀਆਂ ਸਹੀ ਕਿ ਨਹੀਂ
0: ਨਾਲੇ ਵੈਸੇ ਵੀ ਮੈਨੂੰ ਲੱਗਦਾ ਹਰ ਇੱਕ ਬੰਦੇ ਦੀ ਫਿਤਰਤ ਹੈ ਕਿ ਜਦੋਂ ਤੁਸੀਂ ਮੰਨ ਲਓ ਕਿਸੇ ਕੋਲ ਕੁਛ ਸਿੱਖਣਾ ਆ ਜਾਂ ਪੁਰਾਣੇ ਸਮੇਂ ਤੋਂ ਕੁਛ ਸਿੱਖਣਾ ਵੱਡੇ ਵਡੇਰਿਆਂ ਤੋਂ ਕੁਛ ਸਿੱਖਣਾ ਤੇ ਆਪਾਂ ਜਿਹੜੀ ਚੀਜ਼ ਸਾਨੂੰ ਲੱਗਦੀ ਆ ਅਸੀਂ ਉਹੀ ਸਿੱਖਦੇ ਹਾਂ ਆਪਾਂ ਸਾਰਾ ਨਹੀਂ ਸਿੱਖਦੇ ਨਾ ਕਿਸੇ ਕੋਲ ਹੁਣ ਮੰਨ ਲਓ ਕਿਸੇ ਦੀ ਲਿਆਕਤ ਆ ਜਾਂ ਕਿਸੇ ਦਾ ਠਹਿਰਾ ਆ ਉਹ ਆਪਾਂ ਹੋ ਸਕਦਾ ਆਪਾਂ ਵੇਖੇ ਹੀ ਨਾ ਕਿ ਵੀ ਕਿਸੇ 'ਚ ਇਹ ਵੀ ਹੈਗਾ ਅਤੇ ਇਹ ਵੀ ਮੈਂ ਸਿੱਖਣਾ ਵਾਂ ਆਪਾਂ ਹੋ ਸਕਦਾ ਉਹਦਾ ਇਕੱਲਾ ਜਿੰਨੀ ਫੋਰ ਐਗਜ਼ਾਮਪਲ ਮੰਨ ਲਓ ਆਪਾਂ ਨੋਰਮਲ ਗੱਲ ਕਰੀਏ ਤਾਂ ਆਪਾਂ ਕਿਸੇ ਦਾ ਗੁੱਸਾ ਹੀ ਸਿੱਖ ਲਿਆ ਬੋਲਣ ਦਾ ਤਰੀਕਾ ਹੀ ਸਿੱਖ ਲਿਆ ਇਕੱਲਾ ਮੰਨ ਲਓ ਅਤੇ ਉਹ ਹੋ ਸਕਦਾ ਉਹਦਾ ਬੋਲਣ ਦਾ ਤਰੀਕਾ ਨਹੀਂ ਠੀਕ ਪਰ ਉਹਦੇ 'ਚ ਹੋਰ ਜਿਹੜੀਆਂ 36 ਚੀਜ਼ਾਂ ਨੇ ਉਹ ਤੁਸੀਂ ਵੇਖੀਆਂ ਸਿੱਖੀਆਂ ਹੀ ਨਹੀਂ ਉਹ ਠੀਕ ਸੀਗੀਆਂ ਆਪਾਂ ਨੂੰ ਮੰਨ ਲਓ ਜੇ ਸਾਨੂੰ ਬੋਲਣ ਦੇ ਤਰੀਕੇ ਦੀ ਸਿੱਖਣ ਦੀ ਲੋੜ ਆ ਸਿਰਫ ਆਪਾਂ ਉਹ ਕਿਸੇ ਦਾ ਚੁੱਕਿਆ ਤੇ ਉਹ ਆਪਾਂ ਸਿੱਖੇ ਤੇ ਉਹਨੂੰ ਵੈਲੂਏਟ ਕਰਤਾ ਵੀ ਹਾਂ ਡਨ ਹੋ ਗਿਆ ਹੁਣ ਆਪਾਂ ਇੱਦਾਂ ਹੀ ਕਰਨਾ ਤੇ ਉਹ ਸਾਦਾ ਆਪਾਂ ਉਹ ਵੀ ਕਿਸੇ ਦਾ ਉਹੀ ਗਲਤ ਹੋਵੇ ਤੇ ਆਪਾਂ ਉਹੀ ਚੁੱਕੇਗਾ ਕੰਟੀਨਿਊ ਕਰਦੇ
1: ਜਾਂ ਫਿਰ ਹੋ ਸਕਦਾ ਕਿ ਯਾਰ ਸਾਡੀ ਪਰਸਨੈਲਿਟੀ ਨਾਲ ਹੀ ਮੈਚ ਨਹੀਂ ਖਾਂਦਾ ਮੇਰੀ ਲਾਈਫ ਸਟਾਈਲ ਦੇ ਨਾਲ ਉਹ ਮੈਚ ਨਹੀਂ ਖਾਂਦਾ
0: ਹਾਂ
1: ਜਿਸ ਤਰ੍ਹਾਂ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਕਿ ਮਿਮਿਕਿੰਗ ਮੈਂ ਜਦੋਂ ਕਹਿੰਦਾ ਕਿ ਆਪਾਂ ਮਿਮਿਕ ਨਹੀਂ ਕਰਨਾ ਆਪਾਂ ਦੂਸਰੇ ਪਾਸੇ ਕਹਿੰਦੇ ਕਿ ਆਪਾਂ ਲੋਕਾਂ ਤੋਂ ਹੀ ਸਿੱਖਦੇ ਹਾਂ ਇਹੀ ਤਾਂ ਛੋਟੀ ਜਿਹੀ ਲਾਈਨ ਆ ਕਿ ਮੈਂ ਕਿਸੇ ਤੋਂ ਜੇ ਮੈਂ ਤੇਰੇ ਤੋਂ ਕੋਈ ਚੀਜ਼ ਸਿੱਖਦਾ ਪਿਆ ਹਨਾ ਉਹ ਮੈਂ ਤਾਂ ਹੀ ਸਿੱਖ ਪਾਊਂਗਾ ਜੇ ਮੈਨੂੰ ਪਤਾ ਮੇਰੀ ਲਾਈਫ ਦੇ ਅੰਦਰ ਉਹਦੀ ਵੈਲਿਊ ਐਡ ਹੋ ਜਾਣੀ ਆ ਪਰ ਕਈ ਲੋਕ ਕਹਿੰਦੇ ਕਿ ਮੈਂ ਆਪਣੀ ਲਾਈਫ ਹੀ ਬਦਲ ਦੇਣੀ ਹੈ ਕਿ ਮੈਂ ਪੂਰਾ ਦਾ ਪੂਰਾ ਦੂਸਰੇ ਵਕਨ ਹੋ ਜਾਣਾ ਉਹ ਨਹੀਂ ਹੋਣਾ ਚਾਹੀਦਾ
0: ਉਹ ਤੇ ਵੇਖੋ ਉਹ ਤੇ ਫਿਰ ਫੇਕਨੈਸ ਹੋ ਗਈ
1: ਉਹੀ ਗੱਲ ਹੋ ਗਈ ਕਿ ਸਮਝੋ ਮੈਂ ਪਾਨਾ ਜੀ ਕੁਰਤਾ ਪਜਾਮਾ ਤੇ ਤੇਰੀ ਜੀਨ ਵਧੀਆ ਲੱਗ ਗਈ ਮੈਂ ਜੀਨ ਦੇ ਨਾਲ ਕੁਰਤਾ ਵਾਲਿਆਂ ਦਾ ਮਜ਼ਾ ਉਹਨਾਂ ਇੱਧਰ ਦੇ ਨਾਲ ਉੱਧਰ ਦੋ ਵਾਲੀ ਗੱਲ ਹੋ ਗਈ ਨਾ
0: ਕਿ
1: ਕੋਟ ਪਹਿਨਣਾ ਸਪੋਰਟ ਸ਼ੂ ਪਾਲੇ ਨਿਊ ਬੈਲੈਂਸ ਉਹ ਕੰਮ
0: ਉਹਦੇ ਨਾਲ ਫਿਰ ਇਹ ਹੁੰਦਾ ਕਿ ਮੰਨ ਲਓ ਤੁਸੀਂ ਤੁਸੀਂ ਤੁਸੀਂ ਨਹੀਂ ਹੋ ਤੁਸੀਂ ਕੋਈ ਬਣ ਗਏ ਤੇ ਜਦੋਂ ਕੋਈ ਬਣ ਗਏ ਫਿਰ ਕੋਈ ਹੀ ਹੋ ਗਏ ਫਿਰ ਤੁਸੀਂ ਹੈ ਹੀ ਨਹੀਂ ਤੇ ਫਿਰ ਤੁਸੀਂ ਕਿੱਦਾਂ ਆਪਣਾ ਵਜੂਦ ਬਣਾ ਲਓਗੇ ਜਾਂ ਤੁਸੀਂ ਕੀ ਆਪਣੇ ਆਪ ਨੂੰ ਅੱਗੇ ਕੀ ਕੈਰੀ ਕਰ ਲਓਗੇ ਕਿਉਂਕਿ ਤੁਸੀਂ ਰਹੇ ਹੀ ਨਹੀਂ
1: ਬਿਲਕੁਲ
0: ਇਹ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰੀ ਹੈ। ਬਾਕੀ ਅੱਗੇ ਹੋਰ ਵੀ ਆਪਾਂ ਤੁਹਾਡੇ ਨਾਲ ਪੁਆਇੰਟਸ ਜਿਹੜੇ ਡਿਸਕਸ ਕਰਾਂਗੇ ਹੈਗੇ ਨਿੱਕੇ ਨਿੱਕੇ ਹੀ ਆ
1: ਨਿੱਕੇ ਨਿੱਕੇ ਪੁਆਇੰਟਸ
0: ਆਪਾਂ ਨੂੰ ਡਿਸਕਸ ਕਰਾਂਗੇ ਯਾਰ। ਫਸਟ ਇੰਪ੍ਰੈਸ਼ਨ ਬੜੀ ਵਾਰੀ ਸੁਣਿਆ ਵਾ ਹਨਾ, ਇਹ ਨਿਗਾ ਜੀ ਗੱਲ ਆ, ਅਸੀਂ ਜਿੱਥੇ ਜਾਈਦਾ ਵਧੀਆ ਇੰਪ੍ਰੈਸ਼ਨ ਹੀ ਪਾਈਦਾ, ਪਰ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿਸੇ ਵੇਲੇ ਕਿ ਤੁਸੀਂ ਕੋਈ ਇੱਦਾਂ ਦੀ ਗੱਲ ਕਹਿ ਦਿੰਦੇ ਹੋ ਜਾਂ ਇੱਦਾਂ ਦੀ ਕੋਈ ਹਰਕਤ ਕਰ ਦਿੰਦੇ ਹੋ ਜਾਂ ਇੱਦਾਂ ਦਾ ਕੋਈ ਮੰਨ ਲਓ ਉੱਥੇ ਗੈਸਚਰ ਦੇਤਾ, ਤੁਸੀਂ ਕਿਸੇ ਨੂੰ ਕਿੱਦਾਂ ਵੇਖਿਆ, ਕਿੱਦਾਂ ਮਿਲੇ, ਕਿੱਦਾਂ ਗੱਲ ਕਿੱਦਾਂ ਸ਼ੁਰੂ ਕਿੱਦਾਂ ਕੀਤੀ, ਬਾਅਦ ਚ ਭਾਵੇਂ ਜੋ ਮਰਜ਼ੀ ਤੁਸੀਂ ਚੰਗੀਆਂ ਗੱਲਾਂ ਕੀਤੀਆਂ ਜਾਂ ਆਪਣੇ ਆਪ ਨੂੰ ਵਧੀਆ ਤੁਸੀਂ ਕੀਤਾ, ਪਰ ਉਹ ਸਿੱਧਾ ਤੁਹਾਡਾ ਸ਼ੁਰੂ ਕਰਨ ਦਾ ਤਰੀਕਾ ਹੀ ਨਹੀਂ ਠੀਕ, ਅਗਲੇ ਨੂੰ
1: ਤੁਹਾਡੇ ਮਨ ਚ ਨਹੀਂ ਸੀ ਕੋਈ ਇੱਦਾਂ ਦੀ ਗੱਲ, ਪਰ ਤੁਹਾਡਾ ਗੱਲਬਾਤ ਕਰਨ ਦਾ ਤੁਹਾਡਾ
0: ਅਗਲੇ ਨੂੰ ਲੱਗ ਗਿਆ ਮੰਨ ਲਓ
1: ਤੁਹਾਡੇ ਲੈ ਜੇ ਤੋਂ ਤਰੀਕਾ ਕੀ ਹੈ
0: ਤੇ ਬਸ ਫਿਰ ਉਹ ਉੱਥੇ ਕੰਮ ਜਿਹੜਾ ਉਹ ਖਰਾਬ ਹੋ ਜਾਂਦਾ। ਤੇ ਇਹ ਚੀਜ਼ਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਨੇ ਆਪਾਂ ਇਹ ਨਹੀਂ ਕਹਿੰਦੇ ਕਿ ਸਾਰਿਆਂ ਦੀ ਇਹ ਠੀਕ ਹੋਣ ਵਾਲੀ ਆ ਜਾਂ ਅਸੀਂ ਬੜੇ ਮਤਲਬ ਪਰਫੈਕਟ ਹੈ ਇਸ ਚੀਜ਼ ਦੇ ਵਿੱਚ, ਅਸੀਂ ਨਹੀਂ ਹੈਗੇ, ਤਾਂ ਹੀ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਸੋਚ ਵਿਚਾਰ ਕਰਦੇ ਰਹਿੰਦੇ ਹਾਂ
1: ਵੀ ਕਦੀ ਕਦੀ ਫਿਟਨੈਸ ਦਾ ਪੁੱਛਣਾ ਹੋਵੇ ਉਹਨੂੰ ਨਾ ਪੁੱਛੋ ਜਿਹਦੇ ਬਹੁਤ ਮਸਲ ਨੇ, ਉਹਨੂੰ ਪੁੱਛੋ ਜਿਹੜਾ ਤੁਹਾਡੇ ਸਾਹਮਣੇ ਹੈ ਕਿ ਯਾਰ ਇਹ ਹੁਣ ਇਹ ਬੰਦਾ ਹੁਣ ਪ੍ਰੋਗਰੈਸ ਕਰਦਾ ਦੱਸਦਾ ਪਿਆ ਹੈ, ਪਹਿਲੇ ਮੈਂ ਦੇਖਦਾ ਬੜਾ ਭਾਰ ਆ ਹੁਣ ਥੋੜਾ ਪਤਲਾ ਹੋਇਆ, ਕਿਉਂਕਿ ਉਹਨੇ ਤੁਹਾਨੂੰ ਜੋ ਸਿੱਖਿਆ ਦੇ ਰਹੀਆਂ ਜੋ ਨੌਲੇਜ ਦੇ ਰਹੀ
0: ਬਿਲਕੁਲ ਅਦਰ ਲੈਵਲ ਤੇ ਆ।
1: ਐਡਵਾਂਸ ਐਡਵਾਂਸ ਪੜ੍ਹਾਈ ਤਾਂ ਕਰਾਂਗੇ ਨਾ ਜਦੋਂ ਪੰਜਵੀਂ ਛੇਵੀਂ ਸੱਤਵੀਂ ਦਸਵੀਂ ਦੀ ਪੱਕੀ ਹੋ ਜਾਏਗੀ।
0: ਨਾਲੇ ਜਿਹੜੀ ਤੁਸੀਂ ਗੱਲ ਕਹੀ ਨਾ ਇਹਦੇ ਵਿੱਚ ਇਹ ਵੀ ਆ ਕਿ ਜਦੋਂ ਮੰਨ ਲਓ ਕੋਈ ਬੰਦਾ ਕਿਸੇ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਪਰਫੈਕਟ ਹੋ ਜਾਂਦਾ ਨਾ, ਬਹੁਤ ਜ਼ਿਆਦਾ ਹੀ ਪਰਫੈਕਸ਼ਨ ਦੇ ਵਿੱਚ ਚੱਲ ਜਾਂਦਾ, ਉਹਦੇ ਕੋਲੋਂ ਮੈਨੂੰ ਲੱਗਦਾ ਮੇਰਾ ਪਰਸਨਲ ਓਪੀਨੀਅਨ ਵੀ ਉਹਦੇ ਕੋਲੋਂ ਸਿੱਖਣਾ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਆ। ਮਤਲਬ ਮੈਂ ਪ੍ਰੈਫਰ ਨਹੀਂ ਕਰੂੰਗਾ ਕਿ ਮੈਂ ਉਹਦੇ ਕੋਲੋਂ ਸਿੱਖਾਂ, ਮੈਂ ਉਹਦੇ ਕੋਲੋਂ ਸਿੱਖੂੰਗਾ ਜਿਹੜਾ ਉਸ ਰਾਹ ਦੇ ਉੱਤੇ ਚੱਲਣ ਡਿਆ ਵਾ, ਵਧੀਆ ਪ੍ਰੋਗਰੈਸ ਕਰਨ ਡਿਆ ਵਾ ਹਾਲੇ, ਪਰ ਉਹ ਖੁਦ ਸਟਰਗਲ ਦੇ ਟਾਈਮ 'ਚ ਆ, ਪਰ ਮੈਂ ਉਹਦੇ ਕੋਲੋਂ ਹੌਲੀ ਹੌਲੀ ਉਹ ਪੁਆਇੰਟ ਸਿੱਖੂੰਗਾ।
1: ਯਾਰ ਸਿੱਧਾ ਪੁਆਇੰਟ ਆ ਸਮਝ ਮੈਂ,
0: ਕਿਉਂਕਿ ਜਿਹੜਾ ਬੰਦਾ ਹੈਗਾ ਨਾ ਮੈਨੂੰ ਲੱਗਦਾ ਕਿ ਉਹ ਮਤਲਬ ਉਹਨੇ ਤੁਹਾਨੂੰ ਜੇ ਸਿਖਾਉਣਾ ਵੀ ਆ ਤੇ ਉਹਨੇ ਹੋਰ ਚੀਜ਼ਾਂ ਸਿਖਾਉਣੀਆਂ, ਕਿਉਂਕਿ ਉਹ ਨਦਰ ਲੈਵਲ ਤੇ ਆ।
1: ਬਿਲਕੁਲ ਹਾਂ,
0: ਉਹਦੀ ਉਹ ਚੀਜ਼ਾਂ ਖਤਮ ਹੋ ਚੁੱਕੀਆਂ ਨੇ ਜਿਹੜੀਆਂ ਤੁਸੀਂ
1: ਸਿੱਖਣੀਆਂ। ਲਫ਼ਜ਼ ਕੀ ਹੈ ਜੀ? ਫੋਲੋ, ਫੋਲੋ ਕਰਨਾ। ਮੈਂ ਉਹਨੂੰ ਹੀ ਫੋਲੋ ਕਰ ਪਾਊਂਗਾ ਨਾ ਜੋ ਮੈਨੂੰ ਆਪਣੇ ਅੱਗੇ ਜਾਂਦਾ ਦੱਸਦਾ ਪਿਆ।
0: ਹਾਂ,
1: ਜਿਹੜਾ ਬੰਦਾ ਹੀ 10 ਕਿਲੋਮੀਟਰ ਅੱਗੇ ਜਾ ਕੇ ਬੈਠਾ ਪਿਆ ਫਿਨਿਸ਼ ਲਾਈਨ ਤੇ, ਉਹ ਮੈਨੂੰ ਫੋਨ ਕਰਕੇ ਵੀ ਸਮਝਾਊਗਾ, ਮੈਨੂੰ ਸਮਝ ਨਹੀਂ ਆਊਗਾ ਕਿ ਰਾਈਟ ਮੋੜ ਲੈਫਟ ਮੋੜ
0: ਨਹੀਂ ਹੋਣਾ।
1: ਉਹ ਬੈਟਰ ਇਹ ਨਹੀਂ ਜਿਹੜਾ 7-8 ਕਦਮ ਅੱਗੇ ਚੱਲਦਾ ਪਿਆ, ਉਹ ਕੋਈ ਗਲਤੀ ਵੀ ਕਰੂਗਾ ਨਾ, ਤੇ ਮੈਨੂੰ ਦੱਸ ਜਾਏਗਾ ਅੱਛਾ ਯਾਰ ਇਹ ਹੁਣੇ ਠੋਕਰ ਖਾ ਕੇ ਡਿੱਗ ਗਿਆ ਸੀਗਾ, ਹੁਣ ਜਦੋਂ ਮੈਂ ਇੱਥੇ
0: ਟੋਇਆ ਵਾ ਮੈਂ ਇੱਥੋਂ ਟੱਪ ਕੇ ਨਿਕਲਣਾ।
1: ਇੰਨੀ ਸਿਆਣੀਆਂ ਗੱਲਾਂ ਕਰ ਲਈਆਂ ਨਾ, ਮੇਰਾ ਹੁਣ ਮਨ ਕਰ ਰਿਹਾ ਕਿ ਮੈਂ ਨਾ ਕਾਫੀ ਪੀ ਲਾਂ ਥੋੜੀ।
0: ਅਮਰਿੰਦਰ
1: ਗਿੱਲ ਸਾਹਿਬ ਨੇ ਕਿਹਾ
0: ਅੱਛਾ ਜੀ, ਆਹ ਦੇਖੋ ਸੱਚ ਨਵਾਂ ਗਾਣਾ।

0: ਚੁੰਨੀ ਦੇ ਨਾਲ ਗੋਟਾ ਹੈ,
1: ਚੁੰਨੀ ਦੇ ਨਾਲ ਗੋਟਾ।
0: ਕ੍ਰਿਸ਼ਨਾ ਜੀ ਇਹਨਾਂ ਨੇ ਵੀ ਆਪਣੇ ਆਪ ਨੂੰ ਸੋਹਣਾ ਕੈਰੀ ਕੀਤਾ ਸੀ।
1: ਹਾਂ,
0: ਅਮਰਿੰਦਰ ਗਿੱਲ ਸਾਹਿਬ ਨੇ,
1: ਕਿਆ ਬਾਤ,
0: ਵੇਖੋ ਹਨਾ ਆਪਣੇ ਆਪ ਨੂੰ ਮੇਨਟੇਨ ਰੱਖਣਾ ਹਨਾ। ਹਾਂ, ਟ੍ਰੈਂਡ ਸੈਟਰ ਕਹਿ ਲਓ, ਤੇ ਜਿੰਨੀ ਕੇ ਲਫਜ਼ਾਂ ਦੇ ਵਿੱਚ ਤਾਰੀਫ ਕਰਨੀ ਹੋਵੇ ਤੇ ਫਿਰ ਟ੍ਰੈਂਡ ਸੈਟਰ ਕਹਿ ਕੇ ਮੰਗਾ ਦਿਓ। ਪਰ ਹਾਂ ਬਿਲਕੁਲ, ਇਹਨਾਂ ਨੇ ਵੀ ਆਪਣੇ ਆਪ ਨੂੰ ਕੈਰੀ ਕੀਤਾ ਵਾ। ਹੁਣ ਵੇਖ ਲਓ, ਚਲੋ ਪਰਸਨਲੀ ਤੇ ਹੋ ਸਕਦਾ ਸਾਰੇ ਇਹਨਾਂ ਨੂੰ ਨਹੀਂ ਮਿਲੇ ਹੋਣੇ, ਪਰ ਜੇ ਆਪਾਂ ਸਕਰੀਨ ਦੇ ਉੱਤੇ ਵੇਖ ਲਿਓ ਤੇ ਉਹ ਵੀ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਕੈਰੀ ਕਰਕੇ ਹੀ ਆਉਣਾ ਹੁੰਦਾ ਅੱਗੇ। ਪਰ ਜਦੋਂ ਮੰਨ ਲਓ ਹੁਣ ਤੁਹਾਨੂੰ ਫੀਲ ਹੋਣ ਲੱਗ ਜੇ ਕਿ ਨਹੀਂ ਯਾਰ ਵੀ ਆ ਹੁਣ ਨਾ ਥੋੜਾ ਜਿਹਾ ਉਹ ਵਾਲੀ ਫੀਲ ਜੀ ਨਹੀਂ ਆਉਂਦੀ ਵੇਖ ਕੇ,
1: ਹੋ ਸਕਦਾ ਮਤਲਬ ਓਦਾਂ ਮੈਂ ਗੱਲ ਦੱਸਾਂ, ਜਿਸ ਹੁਣ ਮੈਂ ਆ ਗਾਣੇ ਦੀ ਵੀਡੀਓ ਵੇਖੀ, ਇਹਦੇ ਚ ਨਾ ਆਈ ਕੁਡ ਫੀਲ ਹਿਸ ਏਜ। ਤੇ ਮੈਂ ਸਭ ਤੋਂ ਪਹਿਲੇ ਪਤਾ ਕਿੱਥੇ ਸਟ੍ਰਾਈਕ ਕਿੱਥੇ ਕੀਤਾ ਕਿ ਮੈਂ ਬਹੁਤ ਫੈਸੀਨੇਟ ਹੋਇਆ ਸੀ ਪਹਿਲੀ ਵਾਰੀ ਗਾਣਾ ਆਇਆ, ਮੇਲ ਕਰਾ ਦੇ ਮੇਲ ਕਰਾ ਦੇ ਰੱਬਾ
2: ਸੋਹਣੀ ਕੁੜੀ ਦੇ ਨਾਲ।
1: ਉਹ ਨਾ ਸਟੈਪ ਸੀਗਾ ਪਿੱਛੇ ਜਿਹਨੂੰ ਸਿਰਾ ਡਾਊਨ ਜਿਹਾ ਜਾ ਕੇ ਸਿਰਾ ਵਾਲ ਸਟ੍ਰੀਕਸ ਕਰਾਈਆਂ ਹੋਈਆਂ, ਹੁਣ ਉਹਨਾਂ ਟਾਈਮ ਦੇ ਹਿਸਾਬ ਨਾਲ ਸਭ ਤੋਂ ਘੈਂਟ ਹੇਅਰ ਕੱਟ ਆਪਾਂ ਇਹਨੂੰ ਕਹਿ ਦਿੰਦਾ ਕਿ ਸਪਾਈਕਸ ਤਾਂ ਨਵੇਂ ਨਵੇਂ ਆ ਜੈਜ਼ਬੀ।
0: ਹਾਂਜੀ,
1: ਮੇਰੇ ਖਿਆਲ ਨਾਲ ਜੈਜ਼ਬੀ ਤੇ ਅਮਰਿੰਦਰ ਗਿੱਲ ਸਾਹਿਬ ਆਹ ਦੋ ਬੰਦਿਆਂ ਨੇ ਸਪਾਈਕਸ ਰੱਖੇ ਹੋਏ ਸੀ ਹਨਾ ਪਹਿਲੀਆਂ ਚ, ਨਾਲ ਹਾਈਲਾਈਟ ਕੀਤੇ ਹੋਏ ਵਾਲ, ਬਲੌਂਡ ਕਲਰ ਚ ਵਾਲ ਹਾਈਲਾਈਟ ਕੀਤੇ ਤੇ ਹੁਣ ਹਾਂ ਉਹੀ ਹੈ ਕਿ ਬਟ ਕੂਡੋਸ ਟੂ ਹਿਮ ਕਿ ਅੱਜ ਅਸੀਂ ਤਦ ਕਿ ਚਾਰ ਚਾਰ ਪੰਜ ਪੰਜ ਸਾਲ ਦੇ ਸੀਗੇ, ਮੇਰੇ ਖਿਆਲ ਨਾਲ ਤੁਸੀਂ ਤਾਂ ਮੇਰੇ ਤੋਂ ਵੀ ਛੋਟੇ ਹੋ ਚਾਰ ਪੰਜ ਸਾਲ ਹਨਾ, ਕਿ ਇੰਨਾ ਵੱਡਾ ਇੰਨਾ ਲੰਮਾ ਕਰੀਅਰ ਕਿ ਹੁਣ ਮੁੰਡੇ ਵੀ ਰੋਮਾਂਸ ਕਰ ਰਹੇ ਆ, ਗਿੱਲ ਸਾਹਿਬ ਵੀ ਰੋਮਾਂਸ ਕਰ ਰਹੇ ਆ,
0: ਵੇਖੋ ਸਭ ਨੇ ਆ। ਪਰ ਗੱਲ ਇਹ ਕਿ ਲੰਮਾ ਚੱਲਣਾ ਜਿਹੜੀ ਕਿ ਆਪਾਂ ਤਾਂ ਕਰਕੇ ਤੁਹਾਨੂੰ ਇਹਨਾਂ ਤੇ ਆਪਾਂ ਉਹ ਗੱਲ ਦੱਸੀ। ਬਾਕੀ ਜੇ ਆਪਾਂ ਅੱਗੇ ਕਈ ਹੋਰ ਜੇ ਪੁਆਇੰਟਸ ਦੀ ਆਪਾਂ ਗੱਲ ਕਰ ਲਈਏ ਵੀ ਜਿਹਨਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਵਾ ਕਿ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਹਾਂ ਕੈਰੀ ਕਰਨ ਦੇ ਵਿੱਚ ਕੀ ਆਉਂਦਾ ਵਾ ਆਪਣੇ ਆਪ ਨੂੰ ਜੇ ਕੈਰੀ ਕਰਨਾ ਹੋਵੇ, ਤੇ ਉਹਦੇ ਵਿੱਚ ਜਿਹੜਾ ਉਹ ਡਰੈਸ ਕੋਡ ਆਉਂਦਾ ਵਾ ਜੀ, ਸਟਾਈਲ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਹੈ, ਉਹ ਸਟਾਈਲ ਜਿਹੜਾ ਵਾ ਇਹ ਨਹੀਂ ਹੈ ਕਿ ਉਹ ਪੈਸਿਆਂ ਦੇ ਨਾਲ ਹੀ ਆਉਣਾ ਵਾ।
1: ਜੀ ਜੀ ਬਿਲਕੁਲ,
0: ਤੁਹਾਡੇ ਕੋਲ ਗੁੱਚੀ ਦੀ ਟੀ ਸ਼ਰਟ ਹੈ ਤੇ ਤਾਂ ਹੀ ਉਹ ਸਟਾਈਲ ਹੋ ਸਕਦਾ ਵਾ, ਜਾਂ ਕੋਈ ਹੋਰ ਵੱਡੇ ਜਿਹੇ ਬ੍ਰਾਂਡ ਦਾ ਨਾਮ ਦੱਸੋ, ਮੈਨੂੰ ਤਾਂ ਜ਼ਿਆਦਾ ਨਾਮ ਹੀ ਨਹੀਂ ਆਉਂਦੇ ਬ੍ਰਾਂਡਾਂ ਦੇ,
1: ਕ੍ਰਿਸਚਨ ਲੂਬਟਨ,
0: ਓ ਮਾਈ
1: ਗੋਡ, ਰੈੱਡ ਬੋਟਮ ਹੀ ਪਾਏ ਜਾਂ ਫਿਰ ਐਲਵੀ ਹੋ ਗਿਆ ਜੀ,
0: ਮੰਨ ਲਓ ਇਹਨਾਂ ਦਾ ਤੁਸੀਂ ਜੇ ਜੈਕਟ ਪਾਈ ਆ ਤੇ
1: ਸ਼ੂਜ਼ ਪਾਏ
0: ਆ ਜਾਂ ਸ਼ੂਜ਼ ਪਾਏ ਆ
1: ਯਾਰ, ਉਹਦੀ ਗੱਲ ਕਿ ਨਹੀਂ
0: ਨੋਰਮਲ। ਹਾਂਜੀ,
1: ਉਹਦੀ ਗੱਲ ਬੰਦੇ ਦਾ ਮੈਨੂੰ ਯਾਦ ਨਹੀਂ ਆਉਂਦਾ ਪਿਆ, ਇਨਫਲੂਐਂਸਰ ਹੀ ਨੇ, ਇਨਫਲੂਐਂਸਰ 'ਚ ਤਗੜੇ ਨਹੀਂ, ਚੰਗੇ ਨਹੀਂ ਆ, ਮਤਲਬ ਗੱਲਾਂ ਬਾਤਾਂ ਵਧੀਆ ਨਹੀਂ ਹੁੰਦੀਆਂ, ਪਰ
0: ਠੀਕ ਠਾਕ,
1: ਪਰ ਹੁੰਦਾ ਨਾ ਕਿ ਉਹ
0: ਰੋਟੀ ਹੋ ਗਈ
1: ਖਰਾਬ ਘੜੀ ਵੀ ਦੋ ਵਾਰੀ ਸਹੀ ਟਾਈਮ 'ਤੇ ਖਾਂਦੀ ਦਿਨ 'ਚ, ਉਹ ਵਾਲਾ ਹਾਲ ਹੈ। ਗੱਲ ਉਹਨੇ ਬਹੁਤ ਸਹੀ ਕੀਤੀ ਕਿ ਫੈਸ਼ਨ ਨੂੰ ਤੁਸੀਂ ਇੱਕ ਬਹੁਤ ਵੱਡਾ ਪੁਆਇੰਟ ਹੈ, ਖਾਸ ਕਰ ਜਿਹੜੇ ਸਾਡੇ ਏਜਮੇਟ ਨੇ, ਤਾਂ ਮੈਂ ਏਜਮੇਟ ਜਦੋਂ ਕਹਿੰਦਾ ਤਾਂ ਮੈਂ ਮੇਰੀ ਨਜ਼ਰ 'ਚ ਮਤਲਬ 35-40 ਤੇ 45 ਵੀ ਸਾਡਾ ਏਜਮੇਟ ਹੀ ਹੈ ਬਾਈ, ਉਹ ਬੋਇਜ਼ ਹੀ ਨੇ ਬਾਈ,
0: ਹਾਰਟ ਹੈ।
1: ਮੇਰੀ ਸੋਚਣੀ
0: ਕੀ ਗੱਲ ਕਰਤੀ ਯਾਰ,
1: ਮੇਰੀ ਸੋਚਣੀ ਇਹ ਆ ਕਿ ਜੋ ਉਹ ਬੰਦੇ ਨੇ ਵੀ ਕਿਹਾ ਕਿ ਸਭ ਤੋਂ ਮੇਨ ਪੁਆਇੰਟ ਆਫ ਫੈਸ਼ਨ ਹੁੰਦਾ ਤੁਸੀਂ ਕੱਪੜਾ ਕਿਸ ਬੋਡੀ 'ਤੇ ਪਾ ਰਹੇ ਹੋ, ਹੈਨਾ। ਫਿਟਨੈਸ ਇਜ਼ ਵੈਰੀ ਨੈਸੈਸਰੀ, ਕਈ ਵਾਰੀ ਪਲੇਨ $8 ਦੀ ਟੀ ਸ਼ਰਟ ਹੀ, ਕਿਉਂਕਿ ਤੁਸੀਂ ਇੰਨੇ ਫਿੱਟ ਹੋ, ਇੰਨਾ ਵਧੀਆ ਤਰੀਕੇ ਨਾਲ ਕੈਰੀ ਕੀਤਾ ਐਨ ਗਰੂਮਡ ਹੋ, ਹੈਨਾ, ਦਾੜੀ ਦੂੜੀ ਐਨ ਵਧੀਆ ਗਰੂਮ ਕੀਤੀ ਹੋਈ ਹੈ, ਵਾਲ ਸਹੀ ਤਰ੍ਹਾਂ ਬਣਾਏ ਹੋਏ, ਹੈਨਾ, ਅਤੇ ਜੱਚ ਜਾਂਦੀ ਹੈ, ਅਤੇ ਕਈ ਵਾਰ ਤੁਸੀਂ ਵਰਸਾਚੇ ਵਗੈਰਾ ਪਾਇਆ ਪਰ ਤੁਹਾਡਾ ਉਹ ਕਿਤੇ ਮੈਚਿੰਗ ਨਹੀਂ ਹੁੰਦਾ ਪਿਆ, ਬੋਡੀ ਤੁਹਾਡੀ ਆਊਟ ਆਫ ਸ਼ੇਪ ਜੀ ਬੋਡੀ ਹੈ, ਅਤੇ ਉਹ ਨਹੀਂ ਕਈ ਵਾਰੀ ਫੱਬਦੀ। ਸੋ ਬੋਡੀ ਦੇ ਉੱਪਰ ਇਨਵੈਸਟ ਕਰਨਾ ਬਹੁਤ ਜ਼ਰੂਰੀ ਹੈ, ਫਿਜ਼ੀਕਲ ਐਕਟੀਵਿਟੀ ਇਜ਼ ਵੈਰੀ ਨੈਸੈਸਰੀ।
0: ਬਿਲਕੁਲ, ਨਾਲੇ ਨੋਰਮਲ ਕੱਪੜਾ ਵੀ ਪਾਇਆ ਤੁਹਾਨੂੰ ਜੱਚ ਸਕਦਾ ਵਾ, ਜ਼ਰੂਰੀ ਨਹੀਂ ਹੈ ਕਿ ਤੁਸੀਂ ਮੰਨ ਲਓ ਕਿ ਮਹਿੰਗੇ ਮਹਿੰਗੇ ਥਾਵਾਂ ਦੇ ਉੱਤੋਂ ਹੀ ਕੱਪੜੇ ਲਓਗੇ ਤਾਂ ਫਿਰ ਹੀ ਤੁਹਾਡਾ ਜਿਹੜਾ ਉਹ ਕੈਰੀ ਤੁਸੀਂ ਆਪਣੇ ਆਪ ਨੂੰ ਕਰਨਾ, ਜਾਂ ਫਿਰ ਹੀ ਤੁਸੀਂ ਜਾ ਕੇ ਕਿਤੇ ਵਧੀਆ ਲੱਗੋਗੇ, ਸਾਫ਼ ਸੁਥਰੇ ਕੱਪੜੇ ਹੋਣ ਬਸ।
1: ਕਈ ਵਾਰੀ ਕਈ ਲੋਕ ਕੀ ਕਰਦੇ ਆ, ਕਿਉਂਕਿ ਚਲੋ ਸ਼ੁਕਰ ਆ ਸਾਰਿਆਂ, ਹਨਾ, ਜੋ ਇਸ ਤਰੀਕੇ ਦੀ ਤਰੱਕੀ ਵੀ ਕਰ ਗਏ ਉਹਨਾਂ ਨੂੰ ਵਧਾਈਆਂ, ਹਨਾ। ਪਰ ਮੇਰੇ ਹਿਸਾਬ ਨਾਲ ਆਦਮੀ ਨੂੰ, ਇਨਸਾਨ ਨੂੰ ਇਨਸਾਨ ਰਹਿਣਾ ਚਾਹੀਦਾ, ਬਿੱਲ ਬੋਰਡ ਨਹੀਂ ਬਣਨਾ ਚਾਹੀਦਾ। ਸੋ ਜੇ ਮਹਿੰਗੇ ਮਹਿੰਗੇ ਬ੍ਰਾਂਡ ਖਰੀਦਦੇ ਹੋ ਯਾਰ, ਉਹ ਇੰਨਾ ਲਾਊਡ ਨਾ ਖਰੀਦਿਆ ਕਰੋ, ਪਤਾ ਲੱਗਾ ਐਲ ਵੀ ਜਿੱਥੇ ਐਲ ਵੀ ਲਿਖਿਆ ਜਾ ਸਕਦਾ ਐਲ ਵੀ ਲਿਖਿਆ ਪਿਆ, ਵਰਸਾਚੇ ਖਰੀਦਿਆ, ਮੈਡੂਸਾ ਹੈਡ ਜੀ, ਮਤਲਬ ਬੰਦੇ ਦੇ ਧੋਣ ਤੋਂ ਲੈ ਕੇ ਗੋਡਿਆਂ ਤੱਕ ਮੈਡੂਸਾ ਹੈਡ
0: ਵੀ ਜੈਲੀ ਲੱਗਣ ਡਿਆ ਹੁੰਦਾ,
1: ਇੰਨਾ ਗੁੱਸਾ ਨਹੀਂ ਕੱਢਣਾ
0: ਯਾਰ, ਬੜਾ ਉਹ ਹੋ ਗਿਆ ਨਾ ਆਪਣੇ।
1: ਹਾਂ, ਫੇਕ ਵੀ ਬਹੁਤ ਆ,
0: ਕਿਤੇ ਵੀ ਲੈ ਲਓ, ਚਾਈਨਾ ਤੋਂ ਲੈ ਲਓ,
1: ਫੇਕ ਤਾਂ ਆ ਰਹੀ ਹੈ ਚਲੋ, ਹਨਾ। ਪਰ ਹਾਂ, ਇਹ ਸਲਾਹ ਇੱਕ, ਹਨਾ, ਡਰੈਸਅਪ ਦੀ ਆਪਾਂ ਗੱਲ ਕਰਦੇ ਕਿ ਡਰੈਸ ਕੋਡ ਹੁੰਦਾ, ਜਿਸ ਆਪਾਂ ਹੁਣ ਕਹਿ ਦਿੰਦੇ ਯਾਰ ਕਿ ਕੋਟ ਪੈਂਟ ਪਾਉਂਦੇ ਪਏ, ਹੈ ਨਾ, ਤੁਹਾਡੀ ਤੁਹਾਡੀ ਹੈ ਨਾ ਹੁਣ ਤੁਹਾਡੀ ਬੋਡੀ ਟਾਈਪ ਕਿੱਦਾਂ ਦੀ ਉਸ ਹਿਸਾਬ ਦਾ ਕੋਲਰ ਹੋਣਾ ਚਾਹੀਦਾ ਤੁਸੀਂ ਅਮੈਰੀਕਨ ਲੈਪਲ ਕਰ ਰਹੇ ਹੋ ਇਟਾਲੀਅਨ ਕੋਲਰ ਕਰ ਰਹੇ ਹੋ ਹੈ ਨਾ ਸਮਝੋ ਤੁਸੀਂ ਬਰੋਡ ਹੋ ਤੁਸੀਂ ਅਮੈਰੀਕਨ ਕੋਲਰ ਕਰੋ ਤੁਸੀਂ ਬਹੁਤੇ ਬਰੋਡ ਨਹੀਂ ਹੋ ਥੋੜੇ ਪਤਲੇ ਹੋ ਤਾਂ ਫਿਰ ਥੋੜਾ ਪਤਲੀ ਪੱਟੀ ਰੱਖੋ
0: ਹਾਂ ਆਪਣੇ ਹਿਸਾਬ ਨਾਲ ਜਿਹੜਾ ਤੁਹਾਡੇ ਸੂਟ ਕਰਦਾ ਹੋਵੇ ਬੋਡੀ ਦੇ ਉੱਤੇ
1: ਸਮਝੋ ਜੇ ਤੁਸੀਂ ਲੰਮੇ ਹੋ ਤੇ ਪਤਲੇ ਹੋ ਤੇ ਥੋੜਾ ਜਿਹਾ ਲੌਂਗ ਕੋਟ ਹੋਵੇ ਤੇ ਸਿੰਗਲ ਬਟਨ ਜ਼ਿਆਦਾ ਜੱਚਦਾ ਤੁਸੀਂ ਜੇ ਥਰੀ ਪੀਸ ਪਾ ਰਹੇ ਤਾਂ ਡਬਲ ਬਟਨ ਹੋਣਾ ਚਾਹੀਦਾ ਸ਼ੂਜ਼ ਹਮੇਸ਼ਾ ਸੂਟ ਦੇ ਨਾਲ ਕੋਟ ਪੈਂਟ ਦੇ ਨਾਲ ਸ਼ੂਜ਼ ਹਮੇਸ਼ਾ ਲੇਸਿਸ ਵਾਲੇ ਹੋਣੇ ਚਾਹੀਦੇ ਜਿਨ੍ਹਾਂ ਨੂੰ ਆਪਾਂ ਆਕਸਫੋਰਡ ਕਹਿ ਦਿੰਦੇ ਹਾਂ
0: ਜੀ
1: ਚੈਲਸੀ ਨਹੀਂ ਅੱਛੇ ਲੱਗਦੇ
0: ਆਫਿਸ ਸ਼ੂਜ਼
1: ਹਾਂ ਤੇ ਜੇ ਆਪਾਂ ਚੈਲਸੀ ਪਾਉਣ ਦੇ ਸ਼ੌਕੀਨ ਆ ਤੇ ਤੁਹਾਡੀ ਜਿਹੜੀ ਜੀਨਸ ਆ ਜਾਂ ਜਿਹੜੇ ਤੁਹਾਡੇ ਟਰਾਊਜ਼ਰ ਆ ਪ੍ਰੋਪਰ ਸਟ੍ਰੇਟ ਫਿੱਟ ਹੋਣੇ ਚਾਹੀਦੇ ਇਹ ਮਤਲਬ ਕਹਿ ਲਓ ਇਹ ਨਹੀਂ ਕਿ ਜੇ ਤੁਸੀਂ ਇੱਦਾਂ ਨਹੀਂ ਕਰਦੇ ਤਾਂ ਗਲਤ ਹੋ ਜਾਂ ਕੁਛ ਹੈ ਕਿ ਇਹ ਜਿਹੜੇ ਲੋਕਾਂ ਨੇ ਚੀਜ਼ਾਂ ਇਜਾਦ ਕੀਤੀਆਂ ਬਣਾਈਆਂ
0: ਜਿਹੜੇ
1: ਹਨਾ ਹਾਂ ਉਹਨਾਂ ਉਹ ਅੱਗੋਂ ਫਿਰ ਦੱਸਦੇ ਕਿ ਇਸ ਤਰ੍ਹਾਂ ਪਾਇਆ ਕਰੋ
0: ਬਸ ਹਲੇ ਆਪਾਂ ਕੋਈ ਇਹਦੇ ਵਿੱਚ ਉਹ ਨਹੀਂ ਕਿ ਡਿਗਰੀ ਕੀਤੀ ਫੈਸ਼ਨ
1: ਹਾਂ ਹਾਂ ਹਾਂ ਹਾਂ ਇਹ ਮਤਲਬ ਜੋ ਸਿੱਖਿਆ ਸਿਖਾਇਆ ਗੱਲਾਂ ਹਨਾ ਕਿ ਆਪਾਂ ਪੜ੍ਹਿਆ ਸਿੱਖਿਆ ਆਰਟੀਕਲ ਦੇਖ ਲਏ ਫੈਸ਼ਨ ਟੀਵੀ ਦੇਖ ਲਿਆ ਤਾਂ ਉੱਥੋਂ ਜੋ ਜੋ ਪਤਾ ਲੱਗ ਗਿਆ ਹਨਾ ਕਿਸ ਤਰੀਕੇ ਉਹ ਦੇ ਟ੍ਰਾਈ ਟੂ ਸੈਲ ਆਊਟ
0: ਥਿੰਗਸ ਹੁਣ ਤੇ ਇੰਟਰਨੈਟ ਤੇ ਸਾਰਾ ਕੁਝ
1: ਇੰਟਰਨੈਟ ਸਭ ਦੱਸ ਦਿੰਦਾ
0: ਕੀ ਪਾਉਣਾ ਕਿਹਦੇ ਨਾਲ ਪਾਉਣਾ
1: ਕਰਨਾ ਹੀ
0: ਚਾਹੀਦਾ ਵੀਰ ਭਰਾ ਸਪੈਸ਼ਲ ਜਿਹੜਾ ਉਹ ਇਸੇ ਕਰਕੇ ਰੀਲਾਂ ਬਣਾਉਂਦੇ ਕਿ ਦੱਸਣ ਲਈ
1: ਹਾਂ ਗੈਟ ਰੈਡੀ ਵਿਦ ਮੀ ਜੀ ਆਰ ਡਬਲਯੂ ਐਮ ਸਹੀ ਕਿ ਨਹੀਂ
0: ਯਾ ਬਾਤ
1: ਹੰਟਰ ਸ਼ਰਟ ਇੱਕ ਪਤਾ ਨਹੀਂ ਮੈਨੂੰ ਯਾਦ ਨਹੀਂ ਉਹ ਇਨਫਲੂਐਂਸਰ ਉਹ ਪੰਜਾਬ ਦੇ ਅੰਦਰ ਹੰਟਰ ਸ਼ਰਟ ਦਾ ਪੂਰਾ ਟ੍ਰੈਂਡ ਸੈੱਟ ਕਰਤਾ ਉਹਨਾਂ ਨੇ ਹਾਂ ਹਾਂ ਹਾਂ ਜਿਹੜੀ ਉਹ ਚਾਰ ਪਾਕਟਾਂ ਲਈ ਹੁੰਦੀ ਕਮੀਜ਼
0: ਹਾਂ
1: ਹੈ ਬਹੁਤ ਮਸ਼ਹੂਰ ਹੋ ਗਈ ਉਹ ਬਣਦੀ ਉਹਦੇ ਕੱਪੜੇ ਦੀ ਕਈ ਵੈਸੇ ਜਿਸ ਤਰ੍ਹਾਂ ਸ਼ਰਟਿੰਗ ਵਾਲੇ ਕੱਪੜੇ 'ਚ ਬਣਵਾ ਲੈਂਦੇ ਪਰ ਜੇ ਬਣਵਾਉਣ ਦੇ ਸ਼ੌਕੀਨ ਹੋ ਤਾਂ ਉਹਨੂੰ ਪੈਂਟਸ ਦਾ ਜਿਹੜਾ ਕੱਪੜਾ ਹੁੰਦਾ ਵੂਲਨ ਜਿਹਨੂੰ ਆਪਾਂ ਕੋਟ ਪਿੰਡ ਦਾ ਕੱਪੜਾ ਹੋ ਗਿਆ ਨਾ ਉਸ 'ਚ ਬਣਾਓ ਪਰ ਕੀ ਆ ਵਧੀਆ ਦਰਜੀ ਨਾ ਹੋ ਨਾ ਫਿਰ ਸਫਾਰੀ ਸੂਟ ਵਰਗਾ ਲੱਗਣਾ ਸ਼ੁਰੂ ਹੋ ਜਾਂਦਾ ਆਹ ਵੀ ਬੜੀ ਪ੍ਰੋਬਲਮ
0: ਮਾਚੀ ਮਾਰ ਦਿੰਦਾ
1: ਉਹ ਫਿਰ ਡੈਡ ਹੋ ਦਰਜੀ ਬਹੁਤ ਜ਼ਰੂਰੀ ਆ ਸਹੀ ਕਿ ਨਹੀਂ
0: ਦਰਜੀ ਦਾ ਹੀ ਮੇਨ ਕੰਮ ਆ ਤੇ ਕੱਪੜਾ ਬਾਅਦ ਚ ਆਉਂਦਾ
1: ਦਰਜੀ ਦਾ ਜੀ
0: ਉਹਦੇ ਮਾੜੇ ਕੱਪੜੇ ਨੂੰ ਵੀ ਸੋਹਣਾ ਬਣਾ ਦਿੰਦਾ ਵਾ ਜੇ ਮਹਿੰਗਾ ਕੱਪੜਾ ਲੈ ਕੇ ਭੈੜ ਜੇ ਦਰਜੀ ਕੋਲ ਚਲ ਜਾਓ ਤੇ ਬਸ ਫਿਰ ਕੱਪੜਾ ਵੀ ਖਰਾਬ ਤੇ ਜਿਹੜੇ ਦਰਜੀ ਨੂੰ ਪੈਸੇ ਦੇਣੇ ਉਹ ਤੇ ਚਲੋ ਫਿਰ ਹੈ ਹੀ ਖਰਾਬ ਨੇ ਤੇ ਅੱਗੇ ਚੱਲਦੇ ਆ ਜੇ ਆਪਾਂ ਵੇਖੀਏ ਜੇ ਤੁਸੀਂ ਉਹਦੀ ਦਾੜੀ ਦੀ ਗੱਲ ਕੀਤੀ ਸੀ ਨਾ ਬੀਅਰਡ ਦੀ ਗੱਲ ਕੀਤੀ ਤੇ ਪਰਸਨਲ ਹਾਈਜੀਨ ਵੀ ਆਲ ਟਾਈਮ ਬਹੁਤ ਜ਼ਰੂਰੀ ਆ
1: ਸਭ ਤੋਂ ਹਾਈ ਖਾਸ ਕਰ ਆਸਟ੍ਰੇਲੀਆ ਰਹਿੰਦੇ ਹੋਏ
0: ਜੀ ਕਿਉਂਕਿ ਤੁਸੀਂ ਕਿਤੇ ਵੀ ਜਾਣਾ ਵਾ ਮੰਨ ਲਓ ਤੁਸੀਂ ਨਹੀਂ ਵੀ ਕਿਤੇ ਜਾਣਾ ਉੱਦਾਂ ਹੀ ਆ ਤੇ ਹੋ ਸਕਦਾ ਕੋਈ ਤੁਹਾਡੇ ਕੋਲ ਅਜੇ
1: ਬਿਲਕੁਲ
0: ਹੁਣ ਉਹ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਬਲਿੰਕ ਆਫ ਆਈ ਹੁਣ ਆਉਣਾ ਕਿਸੇ ਨੇ ਉਹ ਵੀ ਨਹੀਂ ਪਤਾ ਕਿਹੜੇ ਵੇਲੇ ਕਿੰਨੇ ਆ ਜਾਣਾ ਜਾਣਾ ਕਿਤੇ ਉਹ ਵੀ ਨਹੀਂ ਪਤਾ ਕਿਹੜੇ ਵੇਲੇ ਕਿੱਥੇ ਜਾਣਾ ਪੈ ਜਾਣਾ ਕਿਉਂਕਿ ਸਮਾਂ ਹੀ ਇੱਦਾਂ ਦਾ ਚੱਲਣ ਡਿਆ ਵਾ ਵੀ ਐਵਰੀਥਿੰਗ ਜਿਹੜਾ ਉਹ ਬਹੁਤ ਫਾਸਟ ਹੋ ਚੁੱਕਾ ਵਾ ਮੁਸੀਬਤ ਆਉਣੀ ਆ ਤਾਂ ਉਹ ਵੀ ਵੈਰੀ ਫਾਸਟ ਆਉਂਦੀ ਆ ਖੁਸ਼ੀ ਆਉਣੀ ਆ ਤਾਂ ਉਹ ਵੀ ਵੈਰੀ ਫਾਸਟ ਆਉਂਦੀ ਆ ਮਤਲਬ ਇਟਸ ਆਲ ਅਬਾਊਟ ਕਿ ਕੁਝ ਵੀ ਹੋ ਸਕਦਾ
1: ਨਾਲੇ ਮੈਂ ਤੁਹਾਨੂੰ ਇਹਦੇ ਪਿੱਛੇ ਇੱਕ ਸਾਈਕੀ ਦੱਸਾਂ ਮੈਂ ਖੁਦ ਵੀ ਪਰਸਨਲ ਤੌਰ 'ਤੇ ਇਸ ਤਰ੍ਹਾਂ ਹੀ ਸੋਚਦਾ ਕਾਫੀ ਲੋਕ ਹੋਰ ਵੀ ਸੋਚਦੇ ਆ ਜੇ ਖਾਸ ਕਰ ਤੁਸੀਂ ਕਿਸੇ ਕਾਰਪੋਰੇਟ ਸਟਰਕਚਰ 'ਚੋਂ ਜਾਂ ਫਿਰ ਤੁਹਾਡਾ ਕੰਮ ਇੱਦਾਂ ਦਾ ਜਾਂ ਤੁਹਾਡੀ ਲਾਈਫ ਸਟਾਈਲ ਇੱਦਾਂ ਦੀ ਜਿਹਦੇ ਨਾਲ ਤੁਸੀਂ ਰੋਜ਼ ਕਾਫੀ ਲੋਕਾਂ ਨਾਲ ਉੱਠਦੇ ਬੈਠਦੇ ਮਿਲਦੇ ਹੋ ਇੱਕ ਵੈਲ ਗਰੂਮਡ ਬੰਦਾ ਨਾ ਜਿਹੜਾ ਹਮੇਸ਼ਾ ਰਹਿੰਦਾ ਦੂਸਰਾ ਬੰਦਾ ਉਹਨੂੰ ਪਤਾ ਇਸ ਨਜ਼ਰ ਨਾਲ ਵੇਖਦਾ ਕਿ ਇਹ ਲਾਈਫ 'ਚ ਬਹੁਤ ਸੋਰਟਡ ਆ
0: ਹਾਂ
1: ਇਹਦੇ ਅੰਦਰ ਨਾ ਕਲੈਰਿਟੀ ਆਫ ਮਾਈਂਡ ਕਲੈਰਿਟੀ ਆਫ ਮਾਈਂਡ ਇਹ ਬੜਾ ਵਾਈਜ਼ ਆਦਮੀ ਹੋਏਗਾ ਹਨਾ ਕਮਿਊਨੀਕੇਸ਼ਨ ਸਕਿੱਲਸ ਤੁਸੀਂ ਇੱਕੋ ਪੇਸ 'ਤੇ ਗੱਲ ਕਰਦੇ ਹੋ ਕਿ ਨਹੀਂ ਕਰਦੇ ਹੋ ਕਿਸ ਤਰੀਕੇ ਗੱਲ ਕਰਦੇ ਹੋ ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ ਹੈ ਨਾ ਤੁਸੀਂ ਢਿੱਡੋਂ ਬੋਲਦੇ ਹੋ ਛਾਤੀ ਤੋਂ ਬੋਲਦੇ ਹੋ ਗਲੇ ਤੋਂ ਬੋਲਦੇ ਹੋ ਜਾਂ ਕੰਨ ਨੱਕ ਤੋਂ ਬੋਲਦੇ
0: ਹੋ ਤਾਂ ਹੀ ਉਹ ਕਹਿੰਦੇ ਨਾ ਕਿ ਸਪੀਕ ਲੈਸ ਬਟ ਸਪੀਕ ਵੈਲ
1: ਯੈਸ
0: ਤੁਸੀਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਬਹੁਤ ਜ਼ਿਆਦਾ ਬੋਲਣਾ ਵਾ ਕਿਤੇ ਹਾਂ ਲੋੜ ਦਾ ਬੋਲੋ ਪਰ ਜਿੰਨਾ ਬੋਲੋ ਵਧੀਆ
1: ਜਾਇਜ਼ ਬੋਲੋ
0: ਵੈਲ ਬੋਲੋ ਜੇ ਵਿੱਚ ਫੋਨ ਆ ਜਾਏ ਤੇ ਉਹਨੂੰ ਸਾਇਲੈਂਟ ਕਰ ਦਿਓ
1: ਸਾਇਲੈਂਟ ਕਰ ਦਿਓ
0: ਇਹ ਵੀ ਇੱਕ
1: ਇਹ ਵੀ ਬਹੁਤ ਜ਼ਰੂਰੀ ਹੈ ਹਸਪਤਾਲ 'ਚੋਂ ਥੀਏਟਰ 'ਚੋਂ ਕਿਸੇ ਵੀ ਪਬਲਿਕ ਏਰੀਆ 'ਚੋਂ
0: ਹਾਂ ਜਿੱਥੇ ਸਾਇਲੈਂਸ ਦੀ ਲੋੜ ਹੈ
1: ਵੈਸੇ ਆਪਾਂ ਕਿਸੇ ਵੀ ਤਰ੍ਹਾਂ ਦੇ ਕਿਤੇ ਵੀ ਪਬਲਿਕ ਸਪੇਸ 'ਚ ਹੁੰਦੇ ਨਾ ਵੀ ਸ਼ੁੱਡ ਮੇਕ ਸ਼ੋਰ ਕਿ ਜੋ ਉੱਥੇ ਦਾ ਡੈਕੋਰਮ ਉਹ ਫੋਲੋ
0: ਕਰੋ ਵੀਰੇ ਜੇ ਨਹੀਂ ਕਰਨਾ ਫੋਲੋ ਤੇ ਡੋਂਟ ਗੋ
1: ਹਾਂ ਉਹ ਵਾਲਾ ਕੰਮ ਨਹੀਂ ਅਸੀਂ ਤਾਂ ਇੱਦਾਂ ਦੇ ਹਾਂ ਜੀ ਸਾਡੀ ਹਮ ਤੋ ਬਾਈ ਐਸੇ ਹੀ ਹਾਂ ਲਾਡਲੇ
0: ਹਮ ਤੋ ਕਿਉਂ ਕਰੇ ਹਮਾਰਾ ਫੋਨ ਹੈ ਹਮਾਰੀ ਬੈਟਰੀ
1: ਹਾਂ
0: ਮੈਂ ਟਿਕਟ ਖਰਚ ਕੇ ਇਧਰ ਆਏ ਹਮ ਕਿਉਂ ਆਪਣਾ ਹੀ ਫੋਨ ਸਾਇਲੈਂਟ ਕਰ ਲੈ ਯਾਰ
1: ਕਿੰਨਾ ਇਰੀਟੇਟਿੰਗ ਲੱਗਦਾ ਨਾ ਤੁਸੀਂ ਫਿਲਮ ਵੇਖਣ ਗਏ ਹੋ ਥੀਏਟਰ 'ਚ ਤਿੰਨ ਚਾਰ ਬੰਦੇ ਆਪਸ 'ਚ ਉਹ ਪੂਰਾ ਟਾਈਮ ਕਮੈਂਟਰੀ ਨਾਲ ਕਰੀ ਜਾਣਗੇ ਫਿਲਮ ਦੇ ਘਰੇ ਜਾ ਕੇ ਗੱਲ ਕਰ ਲਿਓ ਯਾਰ ਇੰਨੀ ਕੁ ਲੜਾਈ ਹੋਈ ਹੈ ਤੁਹਾਡੀ ਓਦਾਂ ਗੱਲ ਨਹੀਂ
0: ਜੀ ਤੇ ਨਾਲ ਜਿਹੜੀ ਅਗਲੇ ਜੇ ਆਪਾਂ ਪੁਆਇੰਟ ਦੀ ਗੱਲ ਕਰ ਲਈਏ ਤੇ ਉਹ ਹੈਗਾ ਜੀ ਰਿਸਪੈਕਟ ਐਵਰੀ ਵਨ ਕਿ ਤੁਸੀਂ ਇਹ ਵੀ ਉਹਦਾ ਹੀ ਇੱਕ ਹਿੱਸਾ ਵਾ ਕਿ ਤੁਸੀਂ ਹਰ ਕਿਸੇ ਦੀ ਰਿਸਪੈਕਟ ਕਰਨੀ ਆ, ਜ਼ਰੂਰੀ ਨਹੀਂ ਆ ਕਿ ਮੰਨ ਲਓ ਤੁਸੀਂ ਕਿਤੇ ਰੋਟੀ ਖਾਣ ਚੱਲ ਗਏ ਹੋ ਅਤੇ ਉੱਥੇ ਜਿਹੜਾ ਤੁਹਾਨੂੰ ਸਰਵ ਕਰਨ ਡਿਆ ਜਾਂ ਕਰਨ ਡੀ ਆ ਉਹਨੂੰ ਤੁਸੀਂ ਮੰਨ ਲਓ ਕਿ ਇਸ ਲਿਹਾਜੇ ਨਾਲ ਬੋਲਦੇ ਹੋ, ਉਹਨੂੰ ਤੁਸੀਂ ਆਵਾਜ਼ ਕਿੱਦਾਂ ਮਾਰਦੇ ਹੋ, ਉਹਨੂੰ ਤੁਸੀਂ ਔਡਰ ਕਿੱਦਾਂ ਦਿੰਦੇ ਹੋ, ਰਿਸੀਵ ਕਿੱਦਾਂ ਕਰਦੇ ਹੋ, ਉਹਨੂੰ ਤੁਸੀਂ ਬਾਅਦ 'ਚ ਕੋਈ ਰਿਗਾਰਡ ਕਰਦੇ ਹੋ ਨਹੀਂ ਕਰਦੇ ਹੋ, ਉਹ ਚੀਜ਼ਾਂ ਵੀ ਜਿਹੜੀਆਂ ਬਹੁਤ ਮੈਟਰ ਕਰਦੀਆਂ ਨੇ, ਉਹ ਵੀ ਇਹਦਾ ਹੀ ਇੱਕ ਹਿੱਸਾ ਨੇ।
1: ਬਿਲਕੁਲ, ਮਤਲਬ ਇੱਕ ਛੋਟਾ ਜਿਹਾ ਐਗਜ਼ਾਮਪਲ ਜੇ ਮੈਂ ਤੁਹਾਨੂੰ ਦੇਵਾਂ ਕਿ ਲੈਟ ਸਪੋਜ਼ ਆਪਾਂ ਕੋਈ ਖਾਣਾ ਵਗੈਰਾ ਮੰਗਾਇਆ, ਹੈ ਨਾ, ਆ ਗਿਆ, ਖਾ ਲਿਆ ਆਪਾਂ,
0: ਵੈਜ ਹੀ ਮੰਗਾਇਆ,
1: ਹਾਂ ਵੈਜ ਹੀ ਮੰਗਾ ਲਿਆ,
0: ਓਕੇ,
1: ਕੀ ਖਾਧਾ ਦੱਸੋ ਫਿਰ
0: ਵੈਜ ਦੇ ਵਿੱਚ
1: ਕੀ ਖਾਧਾ? ਜੇ ਡਿਨਰ ਗਏ ਤਾਂ ਫਿਰ ਤਾਂ ਪਤਾ ਹੀ ਹੈ ਕੀ ਖਾਧਾ।
0: ਹਾਂ, ਨਹੀਂ ਡਿਨਰ ਨਹੀਂ,
1: ਲੰਚ ਤੇ,
0: ਲੰਚ ਤੇ ਕਰੋ,
1: ਚਲੋ ਲੰਚ ਤੇ ਗਏ, ਬੰਦੇ ਥੋੜਾ ਜ਼ਿਆਦਾ ਕਰ ਦੋ ਯਾਰ,
0: ਕਿੰਨੇ?
1: ਪੰਜ ਕੁ ਬੰਦੇ,
0: ਪੰਜ ਬੰਦੇ,
1: ਪੰਜ ਬੰਦੇ,
0: ਪੰਜ ਬੋਇਜ਼ ਕਰ ਦੀ,
1: ਪੰਜ ਬੋਇਜ਼
0: ਕਿਵੇਂ ਮਿਕਸ ਕਰਨਾ?
1: ਨਹੀਂ ਨਹੀਂ ਬੋਇਜ਼ ਕਰ,
0: ਪੰਜ ਬੋਇਜ਼ ਕਰ,
1: ਇੱਕ ਮੰਗਾ ਲੈਣਾ ਦਮ ਬਿਰਿਆਨੀ,
0: ਹਾਂਜੀ
1: ਠੀਕ ਹੈ, ਇੱਕ ਦਾਲ ਹੋ ਗਈ, ਉਹਦੇ ਨਾਲ ਤਾਂ ਚੱਲਣੀ ਆ,
0: ਤੇ ਨਾ ਰਾਇਤਾ,
1: ਰਾਇਤਾ ਤਾਂ ਜ਼ਰੂਰੀ ਆ, ਰਾਇਤਾ ਤਾਂ ਨਾਲ ਹੀ ਦੇਣਗੇ, ਚਲੋ ਫਿਰ ਵੀ ਜੇ ਨਹੀਂ ਹੈ ਤਾਂ ਆਪਾਂ ਐਡ
0: ਐਡ ਔਨ ਕਰ ਲਾਂਗੇ,
1: ਪਨੀਰ ਦੀ ਆਈਟਮ ਚਾਹੀਦੀ ਇੱਕ ਅੱਧੀ,
0: ਠੀਕ ਹੈ, ਸਹੀ ਆ, ਜੇ ਵੈਜੀਟੇਰੀਅਨ ਹੈ ਫਿਰ ਤੇ,
1: ਹਾਂ ਫਿਰ ਪਨੀਰ ਹੀ ਚੱਲੂਗਾ ਨਾ,
0: ਹੋਰ ਵੀ ਮੇਨ ਮੇਨ ਤੇ ਵੇਖੋ ਰਾਜਾ ਦੇ ਪਨੀਰ ਹੀ ਵੈਜੀਟੇਰੀਅਨ,
1: ਹਾਂ ਬਾਕੀ ਉਹ ਮੇਥੀ ਮਲਾਈ ਕਰਨਾ ਹੋਵੇ ਜਾਂ ਕੋਰਮਾ ਕੁਰਮਾ ਵੈਜ,
0: ਉਹ ਤੁਸੀਂ ਆਪਣਾ ਵੇਖ,
1: ਉਹ ਵੇਖ ਲਿਓ, ਪਰ ਖੈਰ ਖਾਣਾ ਖੁਣਾ ਖਾ ਲਿਆ, ਹੁਣ ਤੁਹਾਨੂੰ ਪਤਾ ਸਮਾਂ ਆ ਜਾਣਾ
0: ਖਾ ਲਿਆ
1: ਕਿ ਵੇਟਰ ਨੇ ਵੇਟਰਸ ਨਾਲ, ਮੈਂ ਤਾਂ ਯਾਰ ਲੱਛਾ ਪਰਾਂਠਾ ਪਸੰਦ ਕਰਦਾ,
0: ਓਕੇ ਓਕੇ,
1: ਹਨਾ ਯਾਰ ਮਨ ਨਹੀਂ ਕਰ ਰਿਹਾ, ਮੈਂ ਕਹਿੰਦਾ ਆਪਾਂ 10 ਮਿੰਟ ਪਹਿਲਾਂ ਹੀ ਖਤਮ ਕਰਕੇ ਚੱਲੀਏ, ਪਰ ਇਹ ਸਭ ਕਰਨ ਤੋਂ ਬਾਅਦ ਜਦੋਂ ਤੁਹਾਡੀਆਂ ਪਲੇਟਾਂ ਵਿਹਲੀਆਂ ਹੋ ਗਈਆਂ ਨਾ, ਕੋਈ ਇੰਨਾ ਲੰਮਾ ਚੌੜਾ ਕੰਮ ਥੋੜੀ ਹੈ, ਤੁਹਾਡੇ ਨਾਲ ਜਿਹੜੇ 3 ਬੰਦੇ ਬੈਠੇ ਉਹਨਾਂ ਦੀ ਪਲੇਟਾਂ ਇਕੱਠੀਆਂ ਕਰਕੇ ਇੱਕ ਸਟੈਕ ਤੇ ਕਰ ਲਓ,
0: ਹਾਂ ਚਿਮਚੇ ਇੱਕੋ ਉਤਲੀ ਥਾਲੀ ਚ ਕਰ ਲਓ,
1: ਉਤਲੀ ਥਾਲੀ ਚ ਰੱਖ ਦਿਓ, ਜਿਹੜੀਆਂ ਤੁਹਾਡੀਆਂ ਆਹ ਬ੍ਰੈਡਸ ਦੀਆਂ ਹੁੰਦੀਆਂ ਜਿਹੜੀ ਬਾਸਕਟ ਹੁੰਦੀਆਂ ਉਹ ਇੱਕ ਦੋ ਉੱਪਰ ਇੱਕ ਰੱਖ ਦਿਓ, ਥੋੜਾ ਇਕੱਠਾ ਜਿਹਾ ਕਰ ਦਿਓ ਕਿ ਅਗਲਾ ਬੰਦਾ ਆਵੇ ਜਦੋਂ ਪਿਕ ਕਰਨ ਲਈ ਰਾਹ ਜਾ ਬਣਿਆ ਇਕੱਠਾ ਚੱਕ ਕੇ ਲੈ ਜਾਏ,
0: ਤੈਨੂੰ ਨਾਈਸ ਲੱਗੇ,
1: ਉਹ ਇੰਨਾ ਖੁਸ਼ ਹੋਏਗਾ ਨਾ ਬੰਦਾ, ਉਹ ਤੁਹਾਡੇ ਬਾਰੇ ਪੂਰਾ ਦਿਨ ਪਤਨੀ ਕਿੰਨਾ ਵਧੀਆ ਸੋਚਿਆ ਕਿ ਕਿੰਨੇ ਚੰਗੇ ਲੋਕ ਆ, ਐਂਡ ਗੱਲ ਇਹ ਨਾ ਕਾਇੰਡਨੈਸ ਇਜ਼ ਸੋ ਨੈਸੈਸਰੀ, ਖਾਸ ਕਰ ਆਪਾਂ ਜਦੋਂ ਆਪਾਂ ਇੱਥੇ ਦੇਖਦੇ ਹਾਂ ਕਿ ਲਿਟਰਲੀ ਸਾਡੇ ਵਰਗੇ ਘਰਾਂ ਤੋਂ ਸਾਡੇ ਵਰਗੇ ਪਰਿਵਾਰਾਂ ਚੋਂ, ਹੈ ਨਾ, ਕਿ ਇੱਦਾਂ ਹੀ ਲੱਗਦਾ ਕਿ ਯਾਰ ਫੀਲ ਹੁੰਦਾ ਕਿ ਔਖਾ ਕਿੰਨਾ ਕੰਮ ਕਰਨਾ, ਹੈ ਨਾ, ਸਾਰਿਆਂ ਨੇ ਕੀਤਾ, ਆਪਾਂ ਇੱਦਾਂ ਦਾ ਕੰਮ ਹਰ ਕਿਸੇ ਨੇ ਇੱਥੇ ਆ ਕੇ ਕੀਤਾ ਜੋ ਉਹਦੀ ਸੈਲਫ ਰਿਸਪੈਕਟ ਜਾਂ ਸੈਲਫ ਵਰਥ ਅਲਾਓ ਸ਼ਾਇਦ ਨਹੀਂ ਕਰਦੀ ਹੋਏਗੀ, ਪਰ ਫਿਰ ਵੀ ਕਰਨਾ ਪਿਆ
0: ਜ਼ਮੀਰ ਤੋਂ ਹਟ ਕੇ ਲੈ,
1: ਹੈ ਨਾ, ਤੁਹਾਨੂੰ ਕੋਈ ਆਪਣਾ ਆਪਣਾ ਆਪਣਾ ਕੀ ਵੈਸੇ ਕੋਈ ਪਰਾਇਆ ਵੀ ਹੋਵੇ ਕਿਸੇ ਹੋਰ ਐਥਨੀਸਿਟੀ ਦਾ ਵੀ ਹੋਵੇ, ਬੰਦਾ ਦੇਖ ਰਿਹਾ ਯਾਰ ਕਿ ਸਾਈਡ 'ਤੇ ਬੇਚਾਰਾ ਸਿਕਿਉਰਿਟੀ ਗਾਰਡ ਖੜਾ ਪਿਆ, ਮੈਂ ਇੱਥੇ ਹੁਣੇ ਮੈਂ ਸ਼ੋਪਿੰਗ ਕਰਨ ਆਇਆ ਕੋਲ, ਇੱਥੇ ਸਿਕਿਉਰਿਟੀ ਵਾਲਾ ਬੇਚਾਰਾ, ਹੈ ਨਾ, 7-8 ਘੰਟੇ ਦੀ ਜੋਬ ਹੈ, ਖਲੋਤਾ ਪਿਆ, ਜਾਂਦੇ ਹੱਥ ਮਿਲਾ ਲਿਆ, ਹਾਓ ਆਰ ਯੂ ਡੂਇੰਗ, ਹਾਓ ਵਾਜ਼ ਯੋਰ ਡੇ, ਅੱਛਾ ਗੋਰੇ ਕਰਦੇ ਆ, ਮਤਲਬ ਤੁਸੀਂ ਜਨਰਲੀ ਦੇਖੋ ਗੋਰੇ ਤੁਹਾਨੂੰ ਦੇ ਵਿਲ ਆਲਵੇਜ਼ ਸਮਾਈਲ ਐਟ ਯੂ, ਹਨਾ, ਇੱਕ ਬੇਸਿਕ
0: ਸਾਰੇ ਨਹੀਂ ਪਰ 90% ਜ਼ਰੂਰ
1: ਕਰਦੇ 90 ਨੇ, ਹਨਾ, ਇਹ ਜਿਸ ਤਰ੍ਹਾਂ ਹੁਣ ਇਹ ਇਹ ਤਾਂ ਗੱਲਾਂ ਹੀ ਬਣ ਗਈਆਂ ਨਾ, ਹੁਣ ਕੀ ਇੱਦਾਂ ਕਹਿਣਾ ਪੈਂਦਾ, ਪਰ ਜਿੰਨੇ ਪਹਿਲੇ ਸੋਚਿਆ ਹੋਣਾ ਕਿ ਜਦੋਂ ਵੀ ਕੋਈ ਆਵੇ ਬੰਦਾ ਉਹਨੂੰ ਕਹਿੰਦਾ ਹੇ ਹਾਓ ਆਰ ਯੂ ਡੂਇੰਗ, ਇਹ ਕਹਿਣਾ ਪਹਿਲੇ ਤਾਂ ਇੱਕ ਸੋਚਣ ਵਾਲੀ ਕਿਆ ਹੋਣਾ ਨਾ ਕਿ ਅਗਲਾ ਬੰਦਾ ਥੋੜਾ ਖੁਸ਼ ਫੀਲ ਕਰੇ ਤਾਂ ਤੁਹਾਡੇ ਕੋਲ ਆਰਡਰ ਕਰੇਗਾ, ਹੈ ਨਾ,
0: ਨਾਲੇ ਥੋੜਾ ਆਪਣਾ ਫੀਲ ਕਰੇ,
1: ਉਹ ਤਾਂ ਹੁਣ ਜਗ੍ਹਾ ਤੇ ਆ, ਕਿਉਂਕਿ ਉਹ ਲੋਕਾਂ ਨੂੰ ਇੰਨੀ ਆਦਤ ਪੈ ਗਈ, ਤੁਹਾਨੂੰ ਵੀ ਪਤਾ ਕਿਸੇ ਨੇ ਅੱਗੋਂ ਕਹਿਣਾ ਹੀ ਆ, ਹੈ ਨਾ, ਬੋਲਣ ਵਾਲੇ ਨੇ ਇਸ ਤਰ੍ਹਾਂ ਬੋਲਣਾ ਸਕੇ ਤਾਂ ਮੈਂ ਬੋਲਣੀ, ਉਹ ਤਾਂ ਹੁਣ ਮੂੰਹ ਤੇ ਮਾਰਦੇ ਆ ਤੁਹਾਡੇ, ਉਹ ਪੁੱਛਦੇ ਮੂੰਹ ਦਾ, ਹਾਂ ਆਰ ਡੂਇੰਗ, ਜਲਦੀ ਬੋਲ,
0: ਸਹੀ ਗੱਲ,
1: ਬਟ ਜਿਹਨੇ ਇਜਾਦ ਕੀਤਾ ਹੋਣਾ ਉਹਦਾ ਆਈਡੀਆ ਹੀ ਹੋਣਾ ਜੋ ਆਪਾਂ ਡਿਸਕਸ ਕਰਦੇ ਪਏ ਹਾਂ ਕਿ ਬੀ ਸੋ ਰਿਸਪੈਕਟਫੁਲ ਐਂਡ ਬੀ ਸੋ ਗਿਵਿੰਗ ਟੂ ਐਵਰੀ ਵਨ ਕਿ ਤੁਹਾਡਾ ਇੱਕ ਕਰਿਜ਼ਮਾ ਲੱਗੇ, ਹੈ ਨਾ, ਫਿਰ ਉੱਪਰੋਂ ਸੋਨੇ ਦਾ ਸੁਹਾਗਾ ਜੇ ਤੁਸੀਂ ਵਧੀਆ ਵਧੀਆ ਤਰੀਕੇ ਨਾਲ ਡਰੈਸਡ ਹੋਣ, ਅਗੇਨ ਡਰੈਸਿੰਗ ਦੀ ਜੇ ਆਪਾਂ ਗੱਲ ਕਰਦੇ ਪਏ ਹਾਂ ਜਾਂ ਹਾਈਜੀਨ ਦੀ ਗੱਲ ਕਰਦੇ ਪਏ, ਇਹ ਨਹੀਂ ਕਰਦੇ ਪਏ ਕਿ ਪੈਸਾ ਬਹੁਤ ਉਜਾੜੋ, ਪਰ ਸਿੰਪਲ ਚੀਜ਼ਾਂ ਕਿ ਵੈਲ ਆਇਰਨਡ ਕਲੋਥ ਜ਼ੋਨ ਆਪਣੇ, ਹੈ ਨਾ, ਪ੍ਰੋਪਰ ਮੈਚ ਪਾਇਆ ਹੋਵੇ, ਜਦੋਂ ਗੋਵਿੰਦਾ ਸਾਹਿਬ ਦੀਆਂ ਫਿਲਮਾਂ ਜਿਹੜੀਆਂ ਸੀਗੀਆਂ ਜਿੰਨੀਆਂ ਵੀ, ਜਾਂ ਫਿਰ ਰਣਵੀਰ ਸਿੰਘ ਨੂੰ ਆਊਟ ਆਫ ਫਿਲਮਾਂ ਦੇਖ ਲਈਏ, ਉਦਾਂ ਦਾ ਫੈਸ਼ਨ ਨਾ ਅਪਣਾਇਆ ਹੋਵੇ, ਨੋਰਮਲ ਜਿਹਾ, ਨਾ
0: ਲੱਲੀ ਨਹੀਂ ਕਰਾਉਣੀ
1: ਚਾਹੀਦੀ, ਲੱਲੀ ਨਹੀਂ, ਹਾਂ ਲੱਲੀ ਆ ਗਿਆ, ਰਿਟਰਨ ਆਫ ਲੱਲੀ ਹੈ, ਇਹ ਤਬੀਅਤ ਠੀਕ ਹੋ ਗਈ ਭਾ ਮੇਰੇ ਦੀ, ਇਹ ਲੱਲੀ ਦਾ ਪਤਾ ਲੱਗ ਜਾਂਦਾ ਤਬੀਅਤ ਸੈੱਟ ਹੋ ਗਈ ਹੈ,
0: ਜ਼ਿਆਦਾ ਕਰਾਤੀ ਤੇ ਫਿਰ ਉਹ ਨਾਈਸ ਨਹੀਂ ਲੱਗਦਾ,
1: ਗਾਣਾ ਸੁਣੋਗੇ?
0: ਗਾਣਾ ਤੁਸੀਂ ਨਾ ਕਰਕੇ ਕਿਹੜਾ ਨਹੀਂ ਸੁਣਾਉਣਾ,
1: ਹਾਏ ਨਹੀਂ ਦੱਸੋ ਯਾਰ, ਸੁਣਾ ਦੇ
0: ਗਾਣਾ ਜਿੱਦਾਂ ਮਰਜ਼ੀ,
1: ਗਾਣਾ ਇੱਦਾਂ ਨਾ ਕਿ ਗਾਣਾ ਤਾਂ ਸੁਣਾ ਰਹੇ ਵੀ ਗਾਣਾ ਹੈਗਾ ਲੋ ਫੇਡ, ਇਹ 'ਚ ਵੀ ਔਜਲਾ ਸਾਹਿਬ ਇਹੀ ਦੱਸ ਰਹੇ ਨੇ ਕਿ ਕੀ
0: ਅੱਛਾ ਲੋ ਫੇਡ ਹਲਕੇ ਜੀ ਦਾੜੀ ਰੱਖਦਾ,
1: ਦਾੜੀ ਰੱਖਦਾ, ਤੇ ਇਹ ਯਾਦ ਰੱਖੋ ਜੀ ਕਿ ਇਹਨਾਂ ਦਾ ਇੱਕ ਸ਼ੋਅ ਹੋ ਗਿਆ ਸੋਲਡ ਆਊਟ, ਤੇ ਦੂਜਾ ਹਜੇ ਵੀ ਵੇਚਣ ਦੀ ਕੋਸ਼ਿਸ਼ ਕਰਦੇ ਪਏ ਨੇ, ਪਹੁੰਚੋ livenation.com.au ਤੇ, ਤੇ ਕਰਨ ਔਜਲਾ ਦਾ 19 ਅਗਸਤ ਦਾ ਸ਼ੋਅ ਦਿਨ ਬੁੱਧਵਾਰ ਦਾ, ਹਜੇ ਵੀ ਤੁਹਾਨੂੰ ਟਿਕਟਾਂ ਮਿਲ ਸਕਦੀਆਂ,
0: ਮੌਲ ਵੱਜੋ ਫਿਰ ਉੱਥੇ ਹੋ ਗਈ ਅਸਲੀ,
1: ਤੇ ਬਾਕੀ ਸਮਝੋ ਇਹ ਵੀ ਕੀ ਕਹਿਣਾ ਚਾਹੁੰਦੇ ਬਈ,

0: लो फेड हल्की जी दाढ़ी रखदा, क्या बात
1: है।
0: करण औजला इज द बेस्ट ड्रेस्ड पंजाबी आर्टिस्ट बाय फार। दिलजीत दे पॉइंट सीगे पहला मेरे हिसाब ना, मेरी नजरां च, पर करण औजला बहुत पार कर गया। टेल मी वन थिंग, अच्छा टेल मी वन थिंग, जे वो स्टैंड आउट करांदी करण नु बाकियां नालों, इन द वे ही, हां इन द वे ही कैरी हिमसेल्फ।
1: यार सब तो पहला तो वेखो, एक हर एक बंदे दा एक ओरा हुंदा।
0: यस
1: ठीक है, सब तो वड्डी ते दी ए चीज है
0: ओरा। एंड ओरा कित्थों आंदा?
1: ओ पर्सनालिटी चो।
0: पर्सनालिटी इदा दे ओरा वाले किदा बनदी आ?
1: स्ट्रगल चो।
0: स्ट्रगल तो है पर कहीं स्ट्रगल च निचुड़ भी जाते हैं। सो एकदम ठीक। ये पता कित्थों आंदा सब? ये आंदा है सेल्फ इमेज, सेल्फ वर्थ, सेल्फ कॉन्फिडेंस। किन्ने लोगों ने किन्ना कुछ किया होना करण नूं, है ना, जो स्टार्ट करन लगा होना अपना करियर, फिर जो मूसे वाले दे नाल बीफ चलता पिया सीगा करण औजला दा, नोबडी केयर्ड अबाउट हिम मच, है ना, कोई बहुत ही इन्नी ज़्यादा गलबात सीगी नहीं। पर टाइम दे नाल नाल ही लॉस्ट, ही फाउंड, सॉरी, हिज वॉइस। द वॉइस की है अपनी पर्सनैलिटी,
1: अपना करैक्टर बिल्ड किया वा, एक इमेज तो भी वध के होंदा ही ओ चीज।
0: यस, असी ना इत्थे मात खाने आ, असी अपने आप नू ना, क्योंकि नैगेटिव इमोशंस दे अंदर इन्नी ज़्यादा पकड़ हुंदी है, इन्ना मैगनेटिज्म हुंदा ना, आपां कोई चीज़ कदी 10 साल पहले भी करन लगे, गलती करके होवांगे ना, सानू हमेशा साडी इमेज दे अंदर ना हिस्सा बन जाऊगी, यार मेरे तो नहीं हुंदा
1: इदां ही आ, मैं कीते ही ट्राई पर होया
0: ना, है ना,
1: जदकि तो होना ही नहीं।
0: हाँ, जदकि आपां किन्नियां चीज़ां बेटर करते रहने थ्रू आउट लाइफ, सानू पता भी नहीं लगता, है ना। सेल्फ इमेज ये इक्को कली चीज़ है, तो सब तो जरूरी चीज़ है इन माय नजर,
1: योर बुक्स,
0: इन माय बुक्स, कि तुसी बहुत समा लगता, बहुत हिम्मत, बहुत टाइम लगता, बहुत मैनिपुलेशन लगती है अपने आप नू यह दसन लिए कि मैं बहुत वधी हाँ,
1: मैं बहुत सब तो औखा काम ही यह जान,
0: सब तो मेरे तो बैटर कोई नहीं। तो जो ये चीज़ आती है ना, ਤੁਹਾਡੇ ਅੰਦਰ ਤੁਹਾਡਾ ਮਨ ਮੰਨ ਜਾਂਦਾ ਇਹ ਚੀਜ਼ ਨੂੰ, ਹੈ ਨਾ, ਫਿਰ ਇਹ ਜਿੰਨੀਆਂ ਚੀਜ਼ਾਂ ਆਪਾਂ ਪਹਿਲੇ 35-40 ਮਿੰਟ 'ਚ ਡਿਸਕਸ ਕੀਤੀਆਂ ਨਾ, ਇਹ ਸਾਰੀਆਂ ਸੈਕੰਡਰੀ ਹੋ ਜਾਂਦੀਆਂ, ਕਿਉਂਕਿ ਉਹ ਤੁਹਾਡਾ ਫਿਰ ਬੋਡੀ ਲੈਂਗੁਏਜ, ਤੁਹਾਡਾ ਹਾਵ ਭਾਵ, ਤੁਹਾਡਾ ਉੱਠਣ ਬੈਠਣ ਦਾ ਤਰੀਕਾ ਨਾ, ਉਹ ਵਾਕਈ ਇਟਸ ਲਾਈਕ ਅ ਚੀਤਾ, ਇਟਸ ਲਾਈਕ ਅ ਲਾਇਨ, ਹੈ ਨਾ। ਕਹਿੰਦੇ ਵਾਈ ਇਜ਼ ਲਾਇਨ ਕਿੰਗ ਆਫ ਦਾ ਜੰਗਲ? ਨਾ ਉਹਦੇ ਕੋਲ ਸਪੀਡ ਹੈ ਉੱਦਾਂ ਦੀ, ਹੈ ਨਾ, ਨਾ ਉਹਦੀ ਬੋਡੀ ਹਾਥੀ ਵਰਗੀ ਹੈ, ਜੋ ਕਹਿ ਲਈ ਕਿ ਹੈ ਨਾ ਕਿ ਹਿਊਜ ਹੈ, ਹੈ ਨਾ, ਚੀਤੇ ਵਰਗੀ ਉਹਦੀ ਸਪੀਡ ਨਹੀਂ ਹੈ। ਤੁਸੀਂ ਕਿਸੇ ਵੀ ਐਨੀਮਲ ਦੇ ਨਾਲ ਉਹਨੂੰ ਕਰ ਲਓ, ਕੀ ਕਹਿੰਦੇ ਆ, ਕੰਪੇਅਰ, ਅਤੇ ਹੈ ਨਾ, ਅਤੇ ਉਹ ਥੋੜ੍ਹਾ ਜਿਹਾ ਲੈਗ ਬਿਹਾਈਂਡ ਕਰਦਾ, ਪਰ ਕਹਿੰਦੇ ਸ਼ੇਰ ਦੀ ਸਭ ਤੋਂ ਜ਼ਿਆਦਾ ਘੈਂਟ ਗੱਲਬਾਤ ਪਤਾ ਕੀ ਹੈ? ਉਹਦਾ ਔਰਾ, ਅਤੇ ਉਹਦਾ ਔਰਾ ਪਤਾ ਕਿੱਥੋਂ ਆਉਂਦਾ? ਕਿ ਉਹ ਝਪੱਟਾ ਮਾਰਨ ਵਾਲਾ ਔਰਾ ਉਹਦਾ, ਉਹ ਚੀਜ਼ ਉਹਨੂੰ ਸਾਡੇ, ਉਹੀ ਗੱਲ ਹੁਣ ਜੰਗਲ ਚ ਤਾਂ ਸਾਰੇ ਜਾਨਵਰ ਆਪਸ ਚ ਪਤਾ ਨੀ ਕਿੱਦਾਂ ਰਹਿੰਦੇ ਆ, ਇਹ ਤਾਂ ਆਪਾਂ ਹੀ ਕਹਿੰਦੇ ਹਾਂ ਕਿ ਜੰਗਲ ਦਾ ਰਾਜਾ ਤਾਂ ਅਸੀਂ ਕਿਹਾ ਹੋਇਆ, ਪਰ ਉਹ ਹਿਊਮਨ ਮਾਇੰਡ, ਹਿਊਮਨ ਸਾਈਕੋਲੋਜੀ ਕਿਉਂ ਉਹਨੂੰ ਰਾਜਾ ਕਹਿੰਦੀ ਹੈ? ਕਿਉਂਕਿ ਸਾਨੂੰ ਰਾਜਿਆਂ ਵਰਗਾ ਲੱਗਦਾ ਕਿ ਇੰਨੀ ਸਾਰੀ ਇਮਪਰਫੈਕਸ਼ਨਸ ਨੇ, ਜੋ ਤੇਰੇ ਅੰਦਰ ਵੀ ਆ, ਜੋ ਮੇਰੇ ਅੰਦਰ ਹੈ, ਜੋ ਸਾਡੇ ਸੁਣਨ ਵਾਲਿਆਂ ਦੇ ਅੰਦਰ ਵੀ ਆ, ਪਰ ਉਹਦਾ ਸੈਲਫ ਕੌਨਫੀਡੈਂਸ ਐਂਡ ਦ ਵੇ ਹੀ ਕੈਰੀ ਹਿਮਸੈਲਫ।
1: ਜੀ ਬਿਲਕੁਲ, ਜ਼ਰੂਰੀ ਹੈ ਇਹ ਚੀਜ਼ ਕੈਰੀ ਕਰਨੀ, ਪਰ ਆਪਣੇ ਇਮੋਸ਼ਨਸ ਵੀ ਕੰਟਰੋਲ ਕਰਨੇ ਨਾਲ ਦੀ ਨਾਲ ਬਹੁਤ ਜ਼ਰੂਰੀ ਆ, ਕਿਉਂਕਿ ਮੰਨ ਲਓ ਤੁਸੀਂ ਕਿਤੇ ਵੀ ਹੋ ਜਾਂ ਡਜ਼ਨਟ ਮੈਟਰ ਕਰ ਰਹੇ ਹੋ ਜਾਂ ਕਿਸੇ ਕੋਈ ਕੰਮ ਕਰਵਾ ਰਹੇ ਹੋ, ਹਰ ਇੱਕ ਥਾਂ ਦੇ ਉੱਤੇ ਬੰਦੇ ਦੇ, ਮੰਨ ਲਓ ਕਿਸੇ ਨੇ ਕੋਈ ਗੱਲ ਕਹਿਤੀ ਜਾਂ ਤੁਸੀਂ ਕੋਈ ਗੱਲ ਸੁਣ ਲਈ ਜਾਂ ਤੁਸੀਂ ਕੋਈ ਕਿਸੇ ਨੂੰ ਗੱਲ ਕਹਿਤੀ, ਅਤੇ ਉੱਥੇ ਜਿਹੜਾ ਆਪਣੇ ਆਪ ਨੂੰ ਸੰਭਾਲਣਾ, ਮੰਨ ਲਓ ਕਿਸੇ ਨੇ ਉੱਚੀ ਗੱਲ ਕਹਿਤੀ ਆ, ਉਹਦੇ ਉੱਤੇ ਤੁਸੀਂ ਕੰਟਰੋਲ ਕਰਨਾ, ਉਹਨੂੰ ਕਿੱਦਾਂ ਹੈਂਡਲ ਕਰਨਾ ਵਾ। ਜੇ ਕਿਸੇ ਨੇ ਜ਼ਿਆਦਾ ਕੋਈ ਮੰਨ ਲਓ ਤੁਹਾਨੂੰ ਖੁਸ਼ੀ ਦੇਤੀ, ਤਾਂ ਉੱਥੇ ਆਪਣੇ ਆਪ ਨੂੰ ਤੁਸੀਂ ਓਵਰ ਨਹੀਂ ਕਰਨਾ, ਉਹਨੂੰ ਆਪਣੇ ਅੰਦਰ ਸ਼ਕਤੀ ਹੋਣੀ ਚਾਹੀਦੀ ਤੁਹਾਡੀ, ਉਹਨੂੰ ਸਾਂਭਣ ਦੀ, ਹੈ ਨਾ, ਤੁਸੀਂ ਉਹਨੂੰ ਰੱਖ ਸਕੋ ਆਪਣੇ ਅੰਦਰ, ਸਾਂਭ ਸਕੋ, ਗੁੱਸਾ ਆ ਤੇ ਉਹਨੂੰ ਸਾਂਭ ਸਕੋ, ਇਹ ਚੀਜ਼ਾਂ ਬਹੁਤ ਜ਼ਿਆਦਾ ਮੈਟਰ ਕਰਦੀਆਂ।
0: ਜਿੰਨਾ ਕੁ ਨਿਰਗੁਣ ਬੰਦਾ ਇਸ ਲਿਹਾਜ਼ ਨਾਲ ਬਣ ਸਕਦਾ ਨਾ, ਕਿ ਚੰਗਾ ਹੋ ਰਿਹਾ, ਬੁਰਾ ਹੋ ਰਿਹਾ ਤੁਹਾਡੇ ਨਾਲ, ਜਾਂ ਫਿਰ ਬਹੁਤ ਖੁਸ਼ੀ ਆ ਰਹੀ ਹੈ ਜਾਂ ਬਹੁਤ ਗੁੱਸਾ ਆ ਰਿਹਾ, ਫਿਰ ਵੀ ਤੁਸੀਂ ਆਪਣਾ ਡਿਮੀਨਰ ਇੱਕ ਬਣਾ ਕੇ ਰੱਖ ਪਾਉਂਦੇ ਹੋ, ਉਹਦੇ ਨਾਲ ਦੀ ਕੋਈ ਰੀਸ ਨਹੀਂ। ਯੂ ਆਰ ਰਾਈਟ ਉਸਤਾਦ ਜੀ, ਯੂ ਆਰ ਰਾਈਟ
1: ਜੀ, ਬਿਲਕੁਲ। ਆਪਣਾ ਤੇ ਇਹੋ ਹੀ ਆ, ਵੇਖੋ ਫੰਡਾ ਵੀ ਕੀਪ ਲਰਨਿੰਗ, ਹੈ ਨਾ,
0: ਕੀਪ ਲਰਨਿੰਗ, ਇਹਦੇ ਨਾਲ ਦੀ ਕੋਈ ਰੀਸ
1: ਨਹੀਂ। ਆਪਾਂ ਨੂੰ ਜਿਹੜਾ ਤੁਸੀਂ ਮਤਲਬ ਸਹੀ ਰਾਹ ਤੇ ਚੱਲੋ, ਪਰ ਨਾਲ ਦੀ ਨਾਲ ਲਰਨਿੰਗ ਜਿਹੜੀ ਆਪਣੀ ਨਾ ਛੱਡੋ, ਤੇ ਇਹਦੇ ਵਿੱਚ ਵੀ ਲਰਨਿੰਗਸ ਹੈਗੀਆਂ ਨੇ ਆਪਣੇ ਆਪ ਨੂੰ ਕੈਰੀ ਕਰਨ ਦੇ ਵਿੱਚ ਵੀ ਕਾਫੀ ਸਾਰੇ ਪੁਆਇੰਟਸ ਹੋ ਸਕਦਾ, ਇਹਦੇ ਵਿੱਚ ਆਪਾਂ ਹਾਲੇ ਨਹੀਂ ਵੀ ਡਿਸਕਸ ਕਰ ਪਾਏ ਹੋਵਾਂਗੇ, ਕਿਉਂਕਿ ਇੱਕ ਤੇ ਜਿਹੜੀ ਇਹ ਚੀਜ਼, ਕਿਉਂਕਿ ਹਰ ਇੱਕ ਚੀਜ਼ ਹੀ ਨਾ, ਹਰ ਇੱਕ ਚੀਜ਼ ਆਪਣੇ ਆਲੇ ਦੁਆਲੇ ਇਹਦੇ ਉੱਤੇ ਇਫੈਕਟ ਪਾਉਂਦੀ ਆ, ਅਤੇ ਉਹ ਅਨਲਿਮਿਟਿਡ ਚੀਜ਼ਾਂ ਨੇ
0: ਬਿਲਕੁਲ,
1: ਪਰ ਆਪਾਂ ਸਿਰਫ ਲਿਮਿਟਿਡ ਚੀਜ਼ਾਂ ਦੇ ਉੱਤੇ ਜੇ ਵਰਕਆਊਟ ਕਰ ਲਈਏ
0: ਬਿਲਕੁਲ,
1: ਤੇ ਆਪਣੀਆਂ ਕਿਸੇ ਹੱਦ ਤੱਕ ਚੀਜ਼ਾਂ ਜਿਹੜੀਆਂ ਉਹ ਆਟੋਮੈਟਿਕਲੀ
0: ਬਹੁਤ
1: ਸੋਰਟਡ।
0: ਬਹੁਤ ਪਿਆਰੀ ਗੱਲ ਕੀਤੀ ਹੈ, ਜਾਂਦੇ ਜਾਂਦੇ ਨਾ ਤੁਹਾਡੀ ਗੱਲ ਦੇ ਨਾਲ ਰਲਾ ਦਿੰਦੇ ਹਾਂ ਗੱਲ ਕਿ ਸੁਕਰਾਤ ਨੂੰ ਨਾ ਇੱਕ ਵਾਰੀ ਸਾਰਾ ਏਥਨਸ ਘੁੰਮ ਲਿਆ ਹੈ ਨਾ, ਸੋਕ੍ਰੇਟਿਸ ਕਹਿੰਦੇ ਹਾਂ ਜਿਹਨੂੰ ਆਪਾਂ ਪੰਜਾਬੀ ਸੁਕਰਾਤ ਕਹਿ ਦਿੰਦੇ
1: ਹਾਂ,
0: ਉਹਦੇ ਕੋਲ ਨਾ ਸਾਰੀ ਜਨਤਾ ਨਾ ਇਕੱਠੀ ਹੋ ਕੇ, ਪੂਰਾ ਨਾ ਕੁਨਬਾ ਜਿਹਾ ਇਕੱਠਾ ਹੋ ਕੇ, ਲਸ਼ਕਰ ਇਕੱਠਾ ਹੋ ਕੇ ਪਹੁੰਚਿਆ। ਕਹਿੰਦਾ ਬਾਈ ਸੁਕਰਾਤ ਅਸੀਂ ਨਾ ਹਰ ਪਾਸੇ ਵੇਖ ਲਿਆ, ਤੇਰੇ ਤੋਂ ਜ਼ਿਆਦਾ ਨਾ ਵਾਈਜ਼, ਅਕਲਮੰਦ ਤੇ ਮਤਲਬ ਕਿ ਚਾਰਮਿੰਗ ਬੰਦਾ ਕੋਈ ਨਹੀਂ ਆ, ਹੈ ਨਾ, ਤੇਰੇ ਤੋਂ ਉੱਪਰ ਕੋਈ ਨਹੀਂ, ਕਿ ਤੈਨੂੰ ਕੀ ਕਾਰਨ ਲੱਗਦਾ? ਤੁਸੀਂ ਜੋ ਜਵਾਬ ਦਿੱਤਾ ਨਾ ਹੁਣੇ, ਜੋ ਤੁਸੀਂ ਗੱਲ ਕੀਤੀ ਸਾਰੀ ਹੁਣ ਸਾਰ ਕੱਢਿਆ, ਉਹਦਾ ਵੀ ਇਹੀ ਜਵਾਬ ਸੀ। ਕਹਿੰਦਾ ਮੈਂ ਸ਼ਾਇਦ ਇਸ ਕਰਕੇ ਤੁਹਾਡੇ ਸਾਰਿਆਂ 'ਚ, ਤੁਹਾਨੂੰ ਲੱਗਦਾ ਕਿ ਮੈਂ ਸਭ ਤੋਂ ਜ਼ਿਆਦਾ ਵਿਜ਼ਡਮ ਮੇਰੇ ਕੋਲ ਹੈ, ਸਭ ਤੋਂ ਅਕਲ ਮੇਰੇ ਅੰਦਰ ਆ, ਕਿਉਂਕਿ ਮੈਨੂੰ ਇਹ ਪਤਾ ਕਿ ਮੈਨੂੰ ਕੀ ਨਹੀਂ ਪਤਾ, ਤੇ ਮੈਨੂੰ ਇਹ ਪਤਾ ਕਿ ਮੈਨੂੰ ਸਭ ਕੁਛ ਨਹੀਂ ਪਤਾ।
1: ਨਹੀਂ ਪਤਾ, ਬਿਲਕੁਲ
0: ਇਹ ਫੈਕਟ ਆ, ਸਾਨੂੰ ਸਭ ਕੁਛ ਨਹੀਂ ਪਤਾ। ਇਸੀ ਗੱਲ ਨੂੰ ਕਹਿੰਦੇ ਹੋਏ ਆਪਾਂ ਵੀ ਥੋੜੀ ਹੈ ਨਾ ਸੋਰੀ ਸੂਰੀ ਕਹਿ ਦਿੰਦੇ ਬਾਈ, ਜੇ ਤੁਹਾਨੂੰ ਕੋਈ ਗੱਲ ਬੁਰੀ ਲੱਗੀ ਹੋਵੇ, ਕਈ ਵਾਰੀ ਆਪਾਂ ਹਾਸੇ ਠੱਟੇ ਚ ਕਈ ਵਾਰੀ
1: ਦੋਵਾਂ ਤੇ ਜੁੜ ਕੇ ਮਾਫੀ ਮੰਗ ਲਓ,
0: ਪੁੱਠਾ ਸਿੱਧਾ ਵੀ ਬੋਲ ਦਿੰਦੇ ਹੁੰਦੇ ਹਨਾ, ਸੋ ਉਹਦੇ ਲਈ
1: ਮਾਫੀ ਮੰਗਣੀ ਵੀ ਬੜੀ ਜ਼ਰੂਰੀ ਸੀ।
0: ਮਾਫੀ ਵੀ ਜ਼ਰੂਰੀ ਹੈ, ਦੇਖੋ ਤੁਹਾਨੂੰ ਬੜਾ ਆਪਣਾ ਬੁੱਧਾ ਨੇ ਕਿਹਾ ਸੀਗਾ ਮਾਫ ਕਰ ਦੋ ਤੇ ਮਾਫੀ ਮੰਗਦੇ ਰਹੋ,
1: ਹਾਂਜੀ ਜਾਣ ਲੱਗੇ ਵੇਖੋ ਕਹਿਣ ਜੋਗੇ ਤੇ ਚਲੋ ਅਸੀਂ ਕੀ ਆ, ਲੇਕਿਨ ਪਰ ਇਹ ਗੱਲ ਜ਼ਰੂਰ ਹੈ ਜਿੰਨੀ ਕਿ ਮੈਨੂੰ ਪਤਾ ਕਿ ਜੇ ਆਪਾਂ ਕਿਤੇ ਜਾਣੇ ਆਉਂਦੇ ਹਾਂ ਜਾਂ ਆਪਾਂ ਕਿਤੇ ਆਪਣੀ ਪਰਸਨੈਲਿਟੀ ਦੀ ਜੇ ਛਾਪ ਛੱਡ ਕੇ ਆਉਂਦੇ ਹਾਂ ਤੇ ਸ਼ਕਲ ਹੋ ਸਕਦਾ ਬੰਦਾ ਸਾਡੀ ਭੁੱਲ ਜੇ, ਦਸਾਂ ਦਿਨਾਂ ਨੂੰ ਭੁੱਲ ਜੇ, ਮਹੀਨੇ ਨੂੰ ਭੁੱਲ ਜੇ, ਕਿਉਂਕਿ ਅੱਜ ਕੱਲ੍ਹ ਮੈਮਰੀਜ਼ ਬੜੀਆਂ ਸ਼ੋਰਟ ਹੋ ਗਈਆਂ ਨੇ ਸਾਰਿਆਂ ਦੀਆਂ, ਹੈ ਨਾ। ਪਰ ਜਿਹੜਾ ਕਰੈਕਟਰ ਆ, ਜੇ ਤੁਸੀਂ ਕਿਤੇ ਮੰਨ ਲਓ ਕੋਈ ਵਰਤਾਰਾ ਜੇ ਕਿਸੇ ਨਾ ਕੋਈ ਕੀਤਾ ਆ, ਜਾਂ ਕੋਈ ਮੰਨ ਲਓ ਕਿਸੇ ਦੀ ਕਿਤੇ ਹੈਲਪ ਹੀ ਕੀਤੀ ਆ, ਜਾਂ ਕਿਸੇ ਦੀ ਸਪੋਰਟ ਕੀਤੀ, ਜਾਂ ਕੁਛ ਵੀ ਤੁਸੀਂ ਜੇ ਕਿਸੇ ਨਾਲ ਕੋਈ ਚੀਜ਼ ਜਿਹੜੀ ਕੀਤੀ ਆ ਉਹ ਚੰਗੀ ਆ ਜਾਂ ਮਾੜੀ ਆ, ਉਹ ਚੀਜ਼ ਬੰਦੇ ਨੂੰ ਜ਼ਿਆਦਾ ਦੇਰ ਤੱਕ ਯਾਦ ਰਹਿੰਦੀ ਆ, ਤੇ ਇਸ ਕਰਕੇ ਇਹੀ ਆ ਕਿ
0: ਕਿਆ ਬਾਤ ਹੈ,
1: ਆਪਣੇ ਆਪ ਨੂੰ ਜਿੱਥੇ ਵੀ ਜਾਓ ਥੋੜਾ ਜਿਹਾ
0: ਬਾਬਾ ਬਣੀ ਕੀ ਜੈ ਹੋ,
1: ਮੜਾ ਜਿਹਾ ਰੱਖੋ ਕੰਮ ਵੀ, ਉਹ ਇਦਾਂ ਦਾ ਕੰਮ ਨਾ ਕਰਾਓ ਕਿ ਮੁੜ ਕੇ ਉਸੇ ਕੰਮ ਤੋਂ ਤੁਹਾਨੂੰ ਮੁੜ ਕੇ ਜਾਣਿਆ ਜਾਵੇ। ਯਾ ਉਹੀ ਵੀਰ ਆ,
0: ਉਹੀ ਹੈ ਬਈ, ਇਹ ਉਹੀ ਸੀ
1: ਹਾਂ, ਤੇ ਕੋਈ ਇਦਾਂ ਦਾ ਕਰੋ ਵੀ ਜੇ ਕਿਤੇ ਕੀਤਾ ਵੀ ਆ ਤੇ ਉਹਨੂੰ ਇਸ ਥੋੜੀ ਸਮਾਰਟਨੈਸ ਨਾ ਕਰੋ, ਪੀ ਕੇ ਨੂੰ ਜ਼ਿਆਦਾ ਪਤਾ ਨਾ ਲੱਗੇ, ਸਮਝੀ ਮੇਰੀ ਗੱਲ?
0: ਮੈਂ ਨੀ ਸਮਝਿਆ, ਉਹਨੂੰ ਚੰਗੇ ਤਰੀਕੇ ਸਮਝਾਓ ਯਾਰ,
1: ਮੈਂ
0: ਸਹੀ ਹੋ ਗਿਆ,
1: ਤੁਹਾਨੂੰ ਇੱਦਾਂ ਨੀ ਪਤਾ ਲੱਗਣਾ।
0: ਫਿਰ ਹੁਣ
1: ਇਹ ਗਾਣਾ ਜਾਂਦੇ ਜਾਂਦੇ ਲਾ ਦੋ, ਦੋ ਲਾਈਨਾਂ ਸੁਣਾ ਦੋ ਮੈਨੂੰ ਥੋੜਾ ਜਿਹਾ, ਹਨਾ ਕਰ ਦੋ ਕੈੜਾ ਜਿਹਾ,
0: ਕਿਹੜਾ ਸੁਣੋਗੇ ਯਾਰ ਦੱਸੋ?
1: ਮੈਂ ਫਿਰ ਆਪਣਾ
0: ਸਾਡਾ ਲਾਈਵ ਸਫਰਾਂ
1: ਦੇ, ਮੈਂ ਨਿਕਲਾਂ ਸਫਰਾਂ ਦੇ,
0: ਸਾਡਾ ਲਾਈਵ ਸਪੋਟ ਤਾਂ ਚੱਲ ਗਿਆ ਭਰਾ, ਮੇਰੀ ਵੀ ਸੀਗੀ ਲੋਕਾਂ ਨੂੰ ਗਾਣੇ ਸੁਣਾਉਣ ਦੀ, ਮੈਂ ਤੈਨੂੰ ਹੀ ਸੁਣਾਇਆ, ਤੂੰ ਤੂੰ ਡਿਮਾਂਡ ਕਰ, ਮੈਂ ਹੁਣੇ ਲਾਉਂਗਾ ਗਾਣਾ ਦਾ,
1: ਡਿਮਾਂਡ ਕਰਾਂ
0: ਡਿਮਾਂਡ
1: ਯਾਰ, ਮੇਰੀ ਡਿਮਾਂਡ ਅੱਜ ਕਿਸੇ ਨੇ ਪੁੱਛ ਲਈ ਆ, ਮੈਂ ਡਿਮਾਂਡ ਕਰਦਾ ਫਿਰ ਤੁਸੀਂ ਗਾਣਾ ਲਾ ਦਿਓ ਵੀ, ਅਰਜਨ ਦਾ ਗਾਣਾ ਲਾਓ ਇੱਕ,
0: ਕਿਹੜਾ ਭਲਾ ਦੇ,
1: ਅਰਜਨ ਦਾ ਗਾਣਾ ਲਾਓ ਮਾਹੌਲ,
0: ਓਏ ਕਸਮ ਮਹਾਦੇਵ ਕਸਮ, ਮੈਂ ਮਾਹੌਲ ਟਾਈਪ ਕਰਨਾ ਸ਼ੁਰੂ ਕਰਤਾ
1: ਦੀ,
0: ਮਾਈ ਗੋਡ ਕਿਆ ਬਾਤ ਹੈ, ਇਹ ਹੈ ਨਾ ਦੇਖੋ ਫਿਰ
1: ਰੂਹ ਦੀਆਂ ਰੂਹ ਤੱਕ,
0: ਓਕੇ ਰੂਹਾਂ ਦੂਰ ਨਹੀਂ ਹੁੰਦੀਆਂ,
1: ਨਹੀਂ ਨਹੀਂ ਪਿੰਡੇ ਲੱਕ ਹੋਵਣ,
0: ਨਹੀਂ ਨਹੀਂ
1: ਰੱਬ ਰੇਖੂ ਡਰਨਾ ਆਪਾਂ ਨਹੀਂ ਰੁੜਦੇ।

0: ਜੀ ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ ਤੇ ਅਸੀਂ ਤੁਹਾਨੂੰ ਨਹੀਂ ਕਦੀ ਭੁੱਲਦੇ, ਤੁਸੀਂ ਸਾਨੂੰ ਨਾ ਭੁੱਲਿਓ। ਇਹ ਸੀਗਾ ਅੱਜ ਦਾ ਬਹੁਤ ਹੀ ਖੂਬਸੂਰਤ ਬਿਹਤਰੀਨ ਐਪੀਸੋਡ ਬੋਇਜ਼ ਮੀਟਅਪ ਦਾ। ਮੈਂ ਆਰਜੇ ਕ੍ਰਿਸ਼ਨਾ ਵਿਦ ਆਰਜੇ ਬਲਕੀਰਤ ਤੁਹਾਨੂੰ ਕਹਿਣਾ ਚਾਹਾਂ ਕਿ ਸਵਸਥ ਰਹੇ, ਮਸਤ ਰਹੇ ਐਂਡ ਸੁਣਦੇ ਰਹੋ ਰੇਡੀਓ ਹਾਂਜੀ 1674 AM
1: ਟਾਟਾ ਸੀ ਯਾ
0: ਬਾਏ ਬਾਏ।
2: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ready set go Chadston Ford Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ vehicle experts Tim Forbes ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 years ਦੀ free service। Chadston Ford, ready set Ford
3: Alpha, sabse damdar aur romanchak kahani
4: Alpha program uska chunun hai,
3: shandar action entertainer 3 july ko
4: main jo bana raha hu wo itihas hai।
3: Alia Bhatt, Sharvari, Anil Kapoor aur Bobby Deol starer।
5: Shuru karo agni pariksha
3: 3 july ko aapke nazdeeki cinema gharon mein Alpha।
6: ਉਹ ਵੇਟ ਕਰ ਰਿਹਾ ਤੁਹਾਰਾ।
7: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 years ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
8: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
9: ਕੀ ਹੋਇਆ?
8: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
9: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-500
8: ਜਾਂ 90-77-97-33
9: ਜਾਂ ਈਮੇਲ info@vyimmigration.com.au।
8: ਯਾਦ ਰੱਖੋ 9077-9733।
9: VY Immigration and Education Consultant,
8: ਹਰ ਕਦਮ ਤੁਹਾਡੇ ਨਾਲ।
10: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
11: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
12: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
13: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਸਾਡੇ ਨਾਲ ਫੋਨ ਲਾਈਨ ਦੇ ਉੱਤੇ ਇਸ ਟਾਈਮ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਅੱਜ 6 ਤਰੀਕ ਆ ਜੁਲਾਈ ਦਾ ਮਹੀਨਾ ਤੇ ਆਓ ਵੇਖਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰੰਜੋ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਇਸ ਵੀਕਐਂਡ ਦੇ ਦਰਮਿਆਨ ਬੜਾ ਕੁਝ ਹੋਇਆ। ਦਲਜੀਤ ਦੀ ਫਿਲਮ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਹੁੰਦਾ ਰਿਹਾ, ਇੱਕ OTT ਪਲੇਟਫਾਰਮ ਤੇ ਰਿਲੀਜ਼ ਹੋਈ। ਅਮਰੀਕਾ ਨੇ ਆਪਣਾ 250ਵੀਂ ਵਰੇਗੰਢ ਮਨਾਈ ਹੈ। ਹੈਪੀ ਬਰਥਡੇ ਸੀ ਅਮਰੀਕਾ ਦੀ ਆਜ਼ਾਦੀ ਦਾ। ਖਾਮਨੇਈ ਨੂੰ ਅੰਤਿਮ ਵਧਾਈ ਦੇਣ ਦੇ ਲਈ ਦੁਨੀਆ ਭਰ ਦੇ ਨੇਤਾ ਉਭਰੇ ਨੇ। ਭਾਰਤ ਦੇ ਵਿੱਚ ਰਾਮ ਮੰਦਿਰ ਨੂੰ ਲੈ ਕੇ ਬਹਿਸ ਤੇਜ਼ ਹੋ ਪਈ ਹੈ ਕਿ ਜਿੱਥੇ ਇੰਨਾ ਕੁਛ RTI ਦੇ ਦਾਇਰੇ ਚ ਹੈ, ਰਾਮ ਮੰਦਿਰ ਕਿਉਂ ਨੀ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਾਇਲੀ ਮੈਨੋਗ ਦੇ ਨਾਲ ਵਿਆਹ ਕਰਨ ਦੀ ਗੱਲ, ਸੰਬੰਧ ਬਣਾਉਣ ਦੀ ਗੱਲ ਕਹਿ ਦਿੱਤੀ ਹੈ। ਇੱਕ ਪੋਡਕਾਸਟ ਦੇ ਉੱਤੇ ਫਸ ਗਏ ਨੇ ਪਰ ਬਾਅਦ ਚ ਫਿਜੀ ਚਲੇ ਗਏ। ਤੇ NSW ਦੇ ਵਿੱਚ ਲੇਬਰ ਪਾਰਟੀ ਦੇ ਨੇਤਾ ਜਿਹੜੇ ਨੇ ਪ੍ਰਧਾਨ ਮੰਤਰੀ ਦੀ ਕਹਿਣ ਦੇ ਉੱਤੇ ਇਕੱਠੇ ਜ਼ਰੂਰ ਹੋਏ, ਇੱਕ ਦੂਜੇ ਦੇ ਨਾਲ ਫੋਟੋਆਂ ਖਿਚਾਈਆਂ। ਕਿਹਾ ਜਾ ਰਿਹਾ ਹੈ ਕਿ ਲਿਬਰਲ ਕਮਜ਼ੋਰ ਹੈ ਪਰ ਫੋਟੋਆਂ ਤੋਂ ਇੰਜ ਲੱਗ ਰਿਹਾ ਸੀ ਕਿ ਲੇਬਰ ਹਾਲੇ ਤੱਕ ਇਹੀ ਨਹੀਂ ਤੈਅ ਕਰ ਪਾ ਰਹੀ ਹੈ ਕਿ ਹੇਠਲੇ ਪੱਧਰ ਦੇ ਉੱਤੇ ਉਹਨਾਂ ਦਾ ਨੇਤਾ ਕੌਣ ਹੋਏਗਾ। ਉੱਪਰੋਂ ਤਾਂ ਪ੍ਰਧਾਨ ਮੰਤਰੀ ਠੀਕ ਨੇ। ਫੀਫਾ ਦੇ ਵਿੱਚ ਨਾਰਵੇ ਹੁਣ ਅੱਗੇ ਵੱਧ ਗਏ। ਬ੍ਰਾਜ਼ੀਲ ਦੇ ਦੀਵਾਨਿਆਂ ਦੇ ਲਈ, ਨੇਮਾਰ ਦੇ ਦੀਵਾਨਿਆਂ ਦੇ ਲਈ ਇਹ ਮਾੜੀ ਖਬਰ ਹੋ ਸਕਦੀ ਹੈ। ਵਿਨੀਸ਼ੀਅਸ ਜੂਨੀਅਰ ਦੀ ਟੀਮ ਹੁਣ ਬਾਹਰ ਹੋ ਗਈ ਹੈ। ਤੇ ਮਹਿਲਾਵਾਂ ਦੀ T20 ਵਿਸ਼ਵ ਕੱਪ ਦੇ ਵਿੱਚ ਆਸਟ੍ਰੇਲੀਆ ਨੇ ਇਹ ਖਿਤਾਬ ਇੱਕ ਵਾਰ ਫਿਰ ਤੋਂ ਆਪਣੇ ਨਾਂ ਕੀਤਾ। ਇੰਗਲੈਂਡ ਦੀ ਮਹਿਲਾਵਾਂ ਨੂੰ ਹਰਾ ਕੇ ਅੱਗੇ ਚੱਲ ਕੇ ਸਕੋਰ ਲਾਈਨ ਵੀ ਸਾਂਝੀ ਕਰਾਂਗੇ। ਪਰ ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ, ਇਰਾਨ ਦੇ ਸਾਬਕਾ ਮਰਹੂਮ ਨੇਤਾ ਆਯਾਤੁੱਲਾ ਅਲੀ ਖਾਮਨੇਈ ਦੇ ਜਨਾਜ਼ੇ ਦੀ ਰਸਮਾਂ ਦੇ ਨਾਲ ਜੁੜੀ ਹੋਈਆਂ, ਜਿੱਥੇ ਇਹ ਰਸਮਾਂ ਸ਼ੁਰੂ ਹੋ ਗਈਆਂ ਨੇ। ਗ੍ਰੈਂਡ ਮਸੱਲਾ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਭੀੜ ਇੱਥੇ ਪਹੁੰਚੀ ਹੋਈ ਹੈ। ਸ਼ੀਆ ਪਰੰਪਰਾ ਦੇ ਮੁਤਾਬਕ ਲੋਕ ਕਾਲੇ ਕੱਪੜੇ ਪਹਿਨ ਕੇ ਹੀ ਇੱਥੇ ਪਹੁੰਚਦੇ ਨੇ। ਔਰ ਇਰਾਨ ਦੇ ਰਾਜਧਾਨੀ ਸ਼ਹਿਰ ਤਹਿਰਾਨ ਦੇ ਵਿੱਚ ਆਯਾਤੁੱਲਾ ਅਲੀ ਖਾਮਨੇਈ ਨੂੰ ਆਖਰੀ ਵਿਦਾਈ ਦੇਣ ਦੇ ਲਈ ਸ਼ਨੀਵਾਰ ਤੇ ਐਤਵਾਰ ਦੇ ਦਿਨ ਵੱਡੀ ਗਿਣਤੀ ਦੇ ਵਿੱਚ ਭੀੜ ਇਕੱਠੀ ਹੋਈ। ਐਤਵਾਰ ਦੇ ਦਿਨ ਨਮਾਜ਼ ਅਦਾ ਕੀਤੀ ਗਈ ਔਰ ਲੋਕ ਰੋਂਦੇ ਹੋਏ ਦਿਖਾਈ ਦਿੱਤੇ। ਆਯਾਤੁੱਲਾ ਅਲੀ ਖਾਮਨੇਈ ਦੇ ਆਖਰੀ ਇਸ ਵਿਦਾਇਗੀ ਸਮਾਰੋਹ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ ਤਰਫ ਤੋਂ ਜਿਹੜਾ ਵਫਦ ਭੇਜਿਆ ਗਿਆ ਉਹ ਵੀ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਰਿਹਾ। ਪਾਕਿਸਤਾਨ ਦਾ ਵਫਦ ਜਿਹੜਾ ਕਿ ਇੱਕ ਮਿਲਟਰੀ ਦੀ ਜਿਹੜੀ ਯੂਨੀਫਾਰਮ ਦੇ ਵਿੱਚ ਉੱਥੇ ਪਹੁੰਚਿਆ, ਤੇ ਭਾਰਤ ਦੀ ਤਰਫ ਤੋਂ ਵੱਖ ਵੱਖ ਧਰਮਾਂ ਦੇ ਜਿਹੜੇ ਰਹਿਨੁਮਾ ਨੇ ਉਹ ਉੱਥੇ ਪਹੁੰਚੇ, ਚਾਹੇ ਸਿੱਖ ਧਰਮ ਦੇ, ਚਾਹੇ ਯੂਦੀ ਧਰਮ ਦੇ, ਚਾਹੇ ਮੁਸਲਿਮ ਧਰਮ ਦੇ, ਈਸਾਈ ਧਰਮ ਦੇ ਔਰ ਅਲੱਗ ਅਲੱਗ ਹਿੰਦੂ ਧਰਮ ਦੇ ਜਿਹੜੇ ਰਹਿਨੁਮਾ ਸੀ ਜਾਂ ਉਹਨਾਂ ਦੇ ਪੰਡਿਤ ਪਾਂਧੇ ਉਹ ਸਾਰੇ ਉੱਥੇ ਪਹੁੰਚੇ। ਪਰ ਖਾਸ ਗੱਲ ਇਹ ਰਹੀ ਕਿ ਖਾਮਨੇਈ ਦੇ ਇਸ ਜਨਾਜ਼ੇ ਦੇ ਵਿੱਚ 4 ਹੋਰ ਜਨਾਜ਼ੇ ਰੱਖੇ ਗਏ ਸੀ, ਜਿਸ ਦੇ ਵਿੱਚ ਇੱਕ ਉਹਨਾਂ ਦੀ ਪੋਤੀ ਦਾ, ਦੂਸਰਾ ਉਹਨਾਂ ਦੀ ਧੀ ਦਾ। ਇਹਨਾਂ ਜਨਾਜ਼ਿਆਂ ਨੂੰ ਦੇਖ ਕੇ ਵੀ ਕਈ ਲੋਕ ਰੋਂਦੇ ਹੋਏ ਦਿਖਾਈ ਦਿੱਤੇ। ਵੈਸੇ ਦੱਸ ਦਈਏ ਕਿ ਇਰਾਨ ਦੇ ਸਿਖਰਲੇ ਜਿਹੜੇ ਸੁਪਰੀਮ ਆਗੂ ਦੀ ਮੌਤ ਦੀ ਜਿਹੜੀ ਇਹ ਖਬਰ ਸੀ ਜਾਂ ਜਨਾਜ਼ੇ ਦੀ ਖਬਰ ਸੀ, ਉਸ ਤੋਂ ਠੀਕ ਪਹਿਲਾਂ ਜਾਂ ਇਸ ਵੀਕਐਂਡ ਤੋਂ ਪਹਿਲਾਂ ਉੱਥੋਂ ਦੇ ਜਿਹੜੇ ਮਿਲਟਰੀ ਲੀਡਰ ਦਾ ਇੱਕ ਬਿਆਨ ਜ਼ਰੂਰ ਸਾਹਮਣੇ ਆਇਆ ਸੀ, ਜਿਨ੍ਹਾਂ ਨੇ ਕਿਹਾ ਸੀ ਕਿ ਇਸ ਦਾ ਬਦਲਾ ਲਿਆ ਜਾਏਗਾ। ਹਾਲਾਂਕਿ ਉਹਨਾਂ ਨੇ ਅਮਰੀਕਾ ਜਾਂ ਇਜ਼ਰਾਈਲ ਕਿਸੇ ਦਾ ਨਾਂ ਨਹੀਂ ਸੀ ਲਿਆ। ਜ਼ਾਹਰ ਜੀ ਗੱਲ ਹੈ ਕਿ ਇਰਾਨ ਹਾਲੇ ਵੀ ਇਜ਼ਰਾਈਲ ਤੋਂ ਖਫਾ ਤਾਂ ਕਾਹਦਾ, ਬਲਕਿ ਬਦਲਾ ਲੈਣ ਦੀ ਤਾਕ ਦੇ ਵਿੱਚ ਬੈਠਾ। ਜਦੋਂ ਵੀ ਮੌਕਾ ਲੱਗੇਗਾ ਇਰਾਨ ਦੀ ਤਰਫ ਤੋਂ ਇਸ ਖੇਤਰ ਦੇ ਵਿੱਚ ਫਿਰ ਤੋਂ ਹਮਲੇ ਕਰ ਦਿੱਤੇ ਜਾਣਗੇ। ਹੋ ਸਕਦਾ ਹੈ ਕਿ ਅਮਰੀਕਾ ਦੇ ਸਾਥੀ ਦੇਸ਼ਾਂ ਦੇ ਉੱਤੇ ਵੀ, ਯਾਨੀ ਕਿ UAE ਤੋਂ ਲੈ ਕੇ ਸਾਊਦੀ ਅਰਬ ਤੱਕ, ਬਹਿਰੀਨ, ਕਤਰ, ਕੁਵੈਤ ਤੱਕ ਇਹ ਹਮਲੇ ਫਿਰ ਤੋਂ ਦਾਗੇ ਜਾਣ। ਅਲੀ ਖਾਮਨੇਈ ਨੂੰ ਆਖਰੀ ਵਿਦਾਈ ਦੇਣ ਦੇ ਲਈ ਤਹਿਰਾਨ ਦੇ ਗ੍ਰੈਂਡ ਮਸੱਲਾ ਦੇ ਵਿੱਚ ਕਾਲੇ ਕੱਪੜੇ ਪਹਿਨ ਕੇ ਲੱਖਾਂ ਲੋਕ ਜਿਹੜੇ ਇਕੱਠੇ ਹੋਏ ਸੀ। ਇਸ ਦਰਮਿਆਨ ਛਾਤੀ ਪਿੱਟ ਪਿੱਟ ਕੇ ਉਹਨਾਂ ਨੇ ਸੋਗ ਮਨਾਇਆ। ਲੋਕਾਂ ਦੀਆਂ ਭਾਵਨਾਵਾਂ ਆਪਣੇ ਸਾਬਕਾ ਨੇਤਾ ਦੀ ਪ੍ਰਤੀ ਉਮੜੀਆਂ। ਦੱਸ ਦਈਏ ਕਿ ਇਸ ਦਰਮਿਆਨ ਨਮਾਜ਼ੇ ਜਨਾਜ਼ਾ ਪੜੀ ਗਈ ਐਤਵਾਰ ਦੇ ਦਿਨ। ਅੱਜ ਦੇ ਦਿਨ ਜਨਾਜ਼ਾ ਜਲੂਸ ਕੱਢਿਆ ਜਾਣਾ ਹੈ ਤਹਿਰਾਨ ਦੇ ਵਿੱਚ, ਤੇ ਫਿਰ ਭਲਕੇ ਯਾਨੀ ਕਿ ਮੰਗਲਵਾਰ ਨੂੰ ਜਨਾਜ਼ਾ ਜਲੂਸ

ਕੱਢਿਆ ਜਾਏਗਾ ਤੇ ਫਿਰ ਉਹ ਜਿਹੜਾ 9 ਜੁਲਾਈ ਦਾ ਦਿਨ ਹੈ ਉਸ ਤੋਂ ਅਗਲੇ ਦਿਨ ਮਸ਼ਹਦ ਦੇ ਵਿੱਚ ਇਮਾਮ ਰਜ਼ਾ ਦੀ ਸ਼ਰਾਈਨ ਦੇ ਵਿੱਚ ਆਯਤੁੱਲਾ ਅਲੀ ਖਾਮਨੇਈ ਨੂੰ ਸਪੁਰਦੇ ਖਾਕ ਕਰ ਦਿੱਤਾ ਜਾਣਾ। 100 ਦੇਸ਼ਾਂ ਦੇ ਪ੍ਰਤੀਨਿਧੀ ਇੱਥੇ ਪਹੁੰਚੇ ਸੀ। ਭਾਰਤ ਦੀ ਤਰਫ ਤੋਂ ਕਿਸੇ ਸਿਖਰਲੇ ਨੇਤਾ ਨੂੰ ਨਹੀਂ ਭੇਜਿਆ ਗਿਆ। ਇਜ਼ਰਾਈਲ ਤੇ ਅਮਰੀਕਾ ਦੀ ਨਾਰਾਜ਼ਗੀ ਨਾ ਮੁੱਲ ਲੈ ਲਈ ਜਾਵੇ। ਇਸ ਤੋਂ ਇਲਾਵਾ ਭਾਰਤ ਦੀ ਇੱਕ ਵੱਡੀ ਆਬਾਦੀ ਮਿਡਲ ਈਸਟ ਦੇ ਦੇਸ਼ਾਂ ਦੇ ਵਿੱਚ ਖਾੜੀ ਦੇਸ਼ਾਂ ਚ ਵੀ ਰਹਿੰਦੀ ਹੈ, ਉਹਨਾਂ ਨਾਲ ਵੀ ਇੱਕ ਵੱਡੇ ਪੱਧਰ ਤੇ ਵਪਾਰ ਆ, ਔਰ ਈਰਾਨ ਦੇ ਨਾਲ ਉਹਨਾਂ ਦੇ ਸੰਬੰਧ ਵਧੀਆ ਨਹੀਂ ਨੇ। ਇਸ ਕਰਕੇ ਵੀ ਭਾਰਤ ਨੇ ਕਿਸੇ ਵੱਡੇ ਨੇਤਾ ਨੂੰ ਨਾ ਭੇਜ ਕੇ ਇਸ ਨੂੰ ਅੰਡਰਟੋਨ ਹੀ ਰੱਖਿਆ ਇਸ ਪੂਰੇ ਇਵੈਂਟ ਨੂੰ। ਪਰ ਈਰਾਨ ਦੇ ਨਾਲ ਆਪਣੀ ਜਿਹੜੀ ਸਾਂਝ ਆ ਉਸਨੂੰ ਜ਼ਾਹਰ ਕੀਤਾ ਕਿ ਨਹੀਂ ਕੀਤਾ, ਇਸ ਦੇ ਉੱਤੇ ਤਾਂ ਈਰਾਨ ਦਾ ਹਾਲੇ ਕੋਈ ਬਿਆਨ ਸਾਹਮਣੇ ਨਹੀਂ ਆਇਆ। ਬਿਹਾਰ ਦੇ ਰਾਜਪਾਲ ਸੈਯਦ ਅਤਾ ਹਸਨੈਨ ਤੇ ਵਿਦੇਸ਼ ਰਾਜ ਮੰਤਰੀ ਪਵਿੱਤਰਾ ਮਾਰਗਰੇਟਾ ਨੇ ਇਸ ਜਿਹੜਾ ਭਾਰਤ ਦਾ ਵਫਦ ਸੀ ਉਸ ਦੀ ਤਰਫ ਤੋਂ ਹਿੱਸਾ ਲਿਆ, ਸ਼ਿਰਕਤ ਕੀਤੀ। ਉਧਰ ਦੁਨੀਆਂ ਚ ਜਿੱਥੇ ਮਰਜ਼ੀ, ਪੂਰਬ ਤੋਂ ਪੱਛਮ ਚ, ਜਾਪਾਨ ਤੋਂ ਲੈ ਕੇ ਹੋਨੋਲੂਲੂ ਚ ਕੁਝ ਵੀ ਹੋ ਰਿਹਾ ਹੋਵੇ, ਡੋਨਲਡ ਟਰੰਪ ਉਸ ਦੇ ਉੱਤੇ ਆਪਣੀ ਤੰਜ ਟਿੱਪਣੀ ਕਿਵੇਂ ਨਾ ਕਸਨ, ਇਹ ਕਿਵੇਂ ਹੋ ਸਕਦਾ? ਹਮੇਸ਼ਾ ਹੀ ਸੁਰਖੀਆਂ ਚ ਰਹਿੰਦੇ ਨੇ ਟਰੰਪ ਦੀ ਇਮੇਜ ਹੀ ਹੁਣ ਐਸੇ ਇੱਕ ਰਾਸ਼ਟਰਪਤੀ ਦੀ ਬਣ ਗਈ ਹੈ ਜਿਨ੍ਹਾਂ ਦਾ ਹਰ ਮੌਕੇ ਦੇ ਉੱਤੇ ਬਿਆਨ ਆਣਾ, ਲੰਘਦੇ ਵੜਦੇ ਕਿਸੇ ਨਾ ਕਿਸੇ ਬੰਦੇ ਦੇ ਉੱਤੇ, ਕਿਸੇ ਨਾ ਕਿਸੇ ਸ਼ਖਸ ਦੇ ਉੱਤੇ ਉਹਨਾਂ ਨੇ ਟਿੱਪਣੀ ਕਰੀ ਛੱਡਣੀ ਹੈ। ਨੇਤਾਨਯਾਹੂ ਦੇ ਨਾਲ ਟਰੰਪ ਦੀ ਵਾਈਟ ਹਾਊਸ ਦੇ ਵਿੱਚ ਹੋਈ ਮੁਲਾਕਾਤ ਤੋਂ ਬਾਅਦ ਟਰੰਪ ਨੇ ਦਾਅਵਾ ਕੀਤਾ ਕਿ ਨੇਤਾਨਯਾਹੂ ਦੇ ਨਾਲ ਉਹਨਾਂ ਦੇ ਸੰਬੰਧ ਚੰਗੇ ਨੇ, ਪਰ ਉਹਨਾਂ ਨੂੰ ਵੀ ਪਤਾ ਹੈ ਕਿ ਅਸਲੀ ਬੌਸ ਕੌਣ ਹੈ। ਅਸਲ ਚ ਐਕਸੀਓਸ ਨੂੰ ਦਿੱਤੀ ਇੱਕ ਫੋਨ ਇੰਟਰਵਿਊ ਦੇ ਵਿੱਚ ਟਰੰਪ ਨੇ ਕਿਹਾ ਕਿ ਸਾਡੇ ਵਿੱਚ ਵਧੀਆ ਕੰਮ ਚੱਲ ਰਿਹਾ। ਸਵਾਲ ਜਦੋਂ ਇਹ ਪੁੱਛਿਆ ਗਿਆ ਕਿ ਉਹਨਾਂ ਨੇ ਨੇਤਾਨਯਾਹੂ ਨੂੰ ਝਾੜ ਪਾਈ ਸੀ ਕਿ ਈਰਾਨ ਦੇ ਉੱਤੇ ਕੋਈ ਹਮਲਾ ਨਾ ਕੀਤਾ ਜਾਵੇ, ਸਮਝਦਾਰੀ ਵਰਤੀ ਜਾਵੇ ਜਦੋਂ ਤੱਕ ਇਹ ਡੀਲ ਚੱਲ ਰਹੀ ਹੈ, ਤਾਂ ਉਹਨਾਂ ਕਿਹਾ ਕਿ ਬੀਬੀ ਦੇ ਨਾਲ ਮੇਰੇ ਚੰਗੇ ਸੰਬੰਧ ਨੇ, ਪਰ ਉਹਨਾਂ ਨੂੰ ਵੀ ਤਾਂ ਪਤਾ ਹੈ ਅਸਲ ਦੇ ਵਿੱਚ ਬੌਸ ਕੌਣ ਹੈ। ਅਸਲ ਚ ਟਰੰਪ ਆਪਣੇ ਵੱਲ ਹੀ ਇਸ਼ਾਰਾ ਕਰ ਰਹੇ ਸੀ, ਜੇਕਰ ਤੁਹਾਨੂੰ ਲੱਗ ਰਿਹਾ ਹੋਵੇ ਕਿ ਉਹ ਈਰਾਨ ਨੂੰ ਕਹਿ ਰਹੇ ਸੀ। ਪਰ ਫਰਵਰੀ ਮਹੀਨੇ ਦੇ ਵਿੱਚ ਵਾਈਟ ਹਾਊਸ ਦੇ ਸਿਚੁਏਸ਼ਨ ਰੂਮ ਦੇ ਵਿੱਚ ਹੋਈ ਬੈਠਕ ਚ ਨੇਤਾਨਯਾਹੂ ਨੇ ਈਰਾਨ ਦੇ ਖਿਲਾਫ ਇੱਕ ਸਾਂਝੀ ਫੌਜੀ ਮੁਹਿੰਮ ਦਾ ਖਾਕਾ ਪੇਸ਼ ਕੀਤਾ ਸੀ। ਐਕਸੀਓਸ ਦੀ ਰਿਪੋਰਟ ਦੇ ਮੁਤਾਬਕ ਟਰੰਪ ਨੇ ਦੱਸਿਆ ਕਿ ਨੇਤਾਨਯਾਹੂ ਨੇ ਖੁਦ ਵਾਈਟ ਹਾਊਸ ਦੇ ਵਿੱਚ ਬੈਠਕ ਦੀ ਗੁਜ਼ਾਰਿਸ਼ ਕੀਤੀ ਸੀ। ਨੇਟੋ ਸਿਖਰ ਸਮਿਟ ਦੇ ਵਿੱਚ ਟਰੰਪ ਦੀ ਵਾਪਸੀ ਤੋਂ ਬਾਅਦ ਅਗਲੇ ਹਫ਼ਤੇ ਮੁਲਾਕਾਤ ਹੋ ਸਕਦੀ ਹੈ। ਹਾਲਾਂਕਿ ਇਜ਼ਰਾਈਲ ਦੇ ਲਈ ਇਹ ਕਹਿਣਾ ਮੁਸ਼ਕਿਲ ਹੈ। ਇਜ਼ਰਾਈਲ ਨੇ ਹਾਲੇ ਤੱਕ ਇਸ ਦੀ ਟਿੱਪਣੀ ਨਹੀਂ ਕੀਤੀ ਹੈ ਕਿ ਇੰਨਾ ਕੁਛ ਜੋ ਹੋਇਆ ਤੇ ਹੁਣ ਟਰੰਪ ਦੀ ਜੋ ਟਿੱਪਣੀ ਆਈ ਹੈ ਉਸ ਤੋਂ ਬਾਅਦ ਉਹ ਮੁਲਾਕਾਤ ਅਗਲੇ ਹਫ਼ਤੇ ਕਰਨਗੇ, ਜਦੋਂ ਨੇਟੋ ਬੈਠਕ ਤੋਂ ਟਰੰਪ ਵਾਪਸ ਆਣਗੇ ਕਿ ਨਹੀਂ, ਪਰ ਇਹ ਮੁਲਾਕਾਤ ਕਰਨਗੇ ਕਿ ਨਹੀਂ। ਇਸ ਤੋਂ ਇਲਾਵਾ ਟਰੰਪ ਨੇ ਇਹ ਵੀ ਕਹਿ ਦਿੱਤਾ ਕਿ ਉਹਨਾਂ ਨੇ ਜਿੰਨੀ ਦੇਰ ਖਾਮਨੇਈ ਦਾ ਜਨਾਜ਼ਾ ਚੱਲ ਰਿਹਾ ਇਸ ਦਰਮਿਆਨ ਕੋਈ ਵੀ ਗੋਲੀ ਨਹੀਂ ਚਲਾਉਣੀ ਹੈ, ਕੋਈ ਵੀ ਫੌਜੀ ਕਾਰਵਾਈ ਨਹੀਂ ਕਰਨਗੇ। ਇੱਕ ਇਸ ਇੰਟਰਵਿਊ ਦੇ ਦਰਮਿਆਨ ਟਰੰਪ ਨੇ ਅਲੀ ਖਾਮਨੇਈ ਦੇ ਜਨਾਜ਼ੇ ਦਾ ਜ਼ਿਕਰ ਆਪ ਹੀ ਕਰ ਦਿੱਤਾ। ਉਹਨਾਂ ਦਾਅਵਾ ਕੀਤਾ ਕਿ ਖਾਮਨੇਈ ਜੰਗ ਤੋਂ ਪਹਿਲਾਂ ਹੀ, ਜੰਗ ਦੇ ਪਹਿਲੇ ਦਿਨ ਤੋਂ ਹੀ ਅਮਰੀਕਾ ਤੇ ਇਜ਼ਰਾਈਲ ਦੇ ਖਿਲਾਫ ਸੀ, ਔਰ ਇਸੇ ਹੀ ਕਰਕੇ ਉਹ ਪਹਿਲੇ ਹੀ ਦਿਨ ਇਸ ਜੰਗ ਦੇ ਵਿੱਚ ਮਾਰੇ ਗਏ। ਉਹਨਾਂ ਕਿਹਾ ਕਿ ਈਰਾਨ ਹੁਣ ਇਸ ਸਮਝੌਤੇ ਦੇ ਲਈ ਬੇਤਾਬ ਹੈ। ਦੋਹਾਂ ਧਿਰਾਂ ਨੇ ਤੈਅ ਕੀਤਾ ਹੈ ਕਿ ਖਾਮਨੇਈ ਦੇ ਜਨਾਜ਼ੇ ਦੀਆਂ ਰਸਮਾਂ ਤੱਕ ਫਿਲਹਾਲ ਸਾਰਾ ਕੁਝ ਰੋਕ ਦਿੱਤਾ ਜਾਵੇ, ਪਰ ਈਰਾਨ ਆਪ ਮਿੰਨਤਾਂ ਕਰਨ ਲੱਗਿਆ। ਟਰੰਪ ਨੇ ਇਹ ਵੀ ਕਹਿ ਦਿੱਤਾ ਕਿ ਉੱਥੇ ਮੌਜੂਦ, ਜਨਾਜ਼ੇ ਦੇ ਵਿੱਚ ਮੌਜੂਦ ਸਾਰੇ ਲੋਕ ਇੱਕ ਵਾਰ ਉਹਨਾਂ ਨੂੰ ਸਾਡੇ ਨਾਲ ਗੱਲ ਜ਼ਰੂਰ ਕਰਨੀ ਪਏਗੀ। ਜ਼ਾਹਰ ਜਿਹੀ ਗੱਲ ਹੈ ਕਿ ਟਰੰਪ ਨੇ ਇੱਕ ਤਰੀਕੇ ਦੇ ਨਾਲ ਇਹ ਧਮਕੀ ਵੀ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਈਰਾਨ ਨੂੰ ਤਾਂ ਅਸੀਂ ਇੱਕ ਵਾਰ ਫਿਰ ਤੋਂ ਵਾਰ ਦੇ ਵਿੱਚ ਢੇਰ ਕਰ ਸਕਦੇ ਹਾਂ, ਪਰ ਅਸੀਂ ਐਸਾ ਨਹੀਂ ਕਰਾਂਗੇ, ਬਲਕਿ ਜਨਾਜ਼ੇ ਦੇ ਉੱਤੇ ਵੀ ਅਸੀਂ ਵੱਡਾ ਹਮਲਾ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੁਝ ਲੋਕ ਖਾਮਨੇਈ ਤੋਂ ਨਫ਼ਰਤ ਕਰਦੇ ਨੇ, ਪਰ ਸ਼ਾਇਦ ਇਹ ਉਹਨਾਂ ਲੋਕਾਂ ਦੇ ਅਥਰੂ ਨੇ, ਇਸ ਕਰਕੇ ਉਹਨਾਂ ਮਾਸੂਮ ਲੋਕਾਂ ਦੇ ਉੱਤੇ ਕੋਈ ਹਮਲਾ ਨਹੀਂ ਕੀਤਾ ਜਾਏਗਾ। ਉਧਰ ਰੂਸੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 4 ਜੁਲਾਈ ਨੂੰ ਡੋਨਾਲਡ ਟਰੰਪ ਦੇ ਨਾਲ ਲਗਭਗ 90 ਮਿੰਟ ਗੱਲਬਾਤ ਕੀਤੀ ਸੀ, ਉਸ ਦਿਨ ਜਦੋਂ ਅਮਰੀਕਾ ਦਾ ਆਜ਼ਾਦੀ ਦਿਹਾੜਾ ਸੀ। ਪੁਤਿਨ ਨੇ ਗੱਲਬਾਤ ਦੇ ਵਿੱਚ ਟਰੰਪ ਨੂੰ ਯੂਕਰੇਨ ਜੰਗ ਖਤਮ ਕਰਨ ਦੇ ਲਈ ਮਦਦ ਦੀ ਪੇਸ਼ਕਸ਼ ਫੇਰ ਦੁਹਰਾਈ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪੁਤਿਨ ਨੇ ਟਰੰਪ ਤੇ ਅਮਰੀਕਾ ਦੀ ਆਜ਼ਾਦੀ ਦੇ ਐਲਾਨ ਦੇ 250ਵੀਂ ਵਰੇਗੰਢ ਨੂੰ ਖਾਸ ਤੌਰ ਦੇ ਉੱਤੇ ਚੁਣਿਆ ਸੀ। ਉਸ਼ਾਕੋਵ, ਜਿਹੜੇ ਕਿ ਕ੍ਰੈਮਲਿਨ ਦੇ ਅਧਿਕਾਰੀ ਨੇ, ਯੂਰੀ ਉਸ਼ਾਕੋਵ, ਉਹਨਾਂ ਨੇ ਕਿਹਾ ਕਿ ਅਗਲੇ ਹਫ਼ਤੇ ਤੁਰਕੀ ਦੇ ਵਿੱਚ ਜਿਹੜਾ ਨੈਟੋ ਸਮਿਟ ਹੋਣਾ ਹੈ ਉਸ ਦੇ ਵਿੱਚ ਰੂਸ ਵੀ ਆਪਣੀ ਸ਼ਮੂਲੀਅਤ ਕਰਨਾ ਚਾਹੁੰਦਾ ਹੈ। ਟਰੰਪ ਇਸ ਮੁੱਦੇ ਦੇ ਉੱਤੇ ਨੈਟੋ ਦੇ ਨਾਲ ਗੱਲਬਾਤ ਕਰ ਸਕਦੇ ਨੇ, ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਨੈਟੋ ਦਾ ਕੋਈ ਆਮ ਸਮਿਟ ਨਹੀਂ।

0: ਹੋਏਗਾ, ਮੰਨ ਕੇ ਚੱਲੋ ਕਿ ਅੱਜ ਤੱਕ ਨੇਟੋ ਦਾ ਐਸਾ ਕੋਈ ਸਮਿਟ ਨਹੀਂ ਹੋਇਆ ਹੋਏਗਾ ਜਿਸ ਦੇ ਵਿੱਚ ਰੂਸ ਦੇ ਖਿਲਾਫ ਜ਼ਹਿਰ ਨਾ ਉਗਲਿਆ ਗਿਆ ਹੋਵੇ, ਰੂਸ ਨੂੰ ਇੱਕ ਇਕਲੌਤੇ ਦੁਸ਼ਮਣ ਦੇ ਤੌਰ ਦੇ ਉੱਤੇ ਨਾ ਦੇਖਿਆ ਜਾਂਦਾ ਹੋਵੇ। ਨੇਟੋ ਦਾ ਅਸਲ ਦੇ ਵਿੱਚ ਮਕਸਦ ਹੀ ਇਹੀ ਸੀ, ਪਰ ਨੇਟੋ ਦੀ ਬੈਠਕ ਦੇ ਵਿੱਚ ਜੇਕਰ ਰੂਸ ਸ਼ਾਮਲ ਹੋ ਜਾਂਦਾ ਹੈ ਤਾਂ ਇਹ ਟਰੰਪ ਦੀ ਰੂਸ ਦੇ ਨਾਲ ਦੋਸਤੀ ਦੀ ਮਿਸਾਲ ਨਹੀਂ ਬਲਕਿ ਰੂਸੀ ਰਾਸ਼ਟਰਪਤੀ ਦੀ ਇੱਕ ਕੂਟਨੀਤਿਕ ਜਿੱਤ ਵੀ ਮੰਨੀ ਜਾ ਸਕਦੀ ਹੈ, ਫਿਰ ਚਾਹੇ ਯੂਕਰੇਨ ਜੰਗ ਦਾ ਨਤੀਜਾ ਕੁਝ ਵੀ ਹੋਵੇ। ਪਰ ਰੂਸੀ ਕਮਾਂਡਰਸ ਨੇ ਸ਼ੁੱਕਰਵਾਰ ਦੇ ਦਿਨ ਪੁਤਿਨ ਨੂੰ ਦੱਸਿਆ ਕਿ ਮਾਸਕੋ ਦੀ ਫੌਜ ਨੇ ਯੂਕਰੇਨ ਦੇ ਪੂਰਬੀ ਇਲਾਕਿਆਂ ਦੇ ਉੱਤੇ ਇੱਕ ਮਹੱਤਵਪੂਰਨ ਸ਼ਹਿਰ ਕਬਜ਼ਾ ਕਰ ਲਿਆ। ਹਾਲਾਂਕਿ ਸ਼ਨੀਵਾਰ ਨੂੰ ਵਲਾਦੀਮੀਰ ਜ਼ੇਲੈਂਸਕੀ ਜਿਹੜੇ ਕਿ ਯੂਕਰੇਨੀ ਰਾਸ਼ਟਰਪਤੀ ਨੇ, ਉਹਨਾਂ ਨੇ ਯੂਕਰੇਨ ਦੇ ਜਨਰਲ ਸਟਾਫ ਦੇ ਨਾਲ ਰਲ ਕੇ ਮੀਡੀਆ ਦੇ ਵਿੱਚ ਆ ਕੇ ਇਸ ਦਾਅਵੇ ਨੂੰ ਖਾਰਜ ਕੀਤਾ ਤੇ ਕਿਹਾ ਕਿ ਸ਼ਹਿਰ ਦੇ ਉੱਤੇ ਪਹਿਲਾਂ ਵੀ ਯੂਕਰੇਨ ਦਾ ਹੀ ਕਬਜ਼ਾ ਸੀ ਤੇ ਹੁਣ ਵੀ ਉੱਥੇ ਦੀ ਉਹਨਾਂ ਦੀ ਹੀ ਫੌਜ ਹੈ। ਉੱਥੇ ਹੋਰ ਨਾ ਖਬਰਾਂ ਦੀ ਸਾਂਝ ਪਾਈਏ ਤੇ ਅਮਰੀਕਾ ਦੇ ਆਜ਼ਾਦੀ ਦਿਹਾੜੇ ਦੀ ਗੱਲ ਤੁਰੀ ਹੋਇਆ ਤਾਂ 250 ਸਾਲ ਪੂਰੇ ਹੋ ਗਏ ਨੇ ਕਿਸੇ ਟਾਈਮ ਦੇ ਉੱਤੇ ਅਮਰੀਕਾ ਦੀਆਂ 13 ਬਸਤੀਆਂ ਜਾਂ ਇੰਜ ਕਹਿ ਲਈਏ ਕਿ ਮੌਜੂਦਾ ਸਮੇਂ ਦੇ ਜਿਹੜੇ 13 ਸੂਬੇ ਨੇ ਮਾਫ ਕਰਨਾ ਉਹ ਇੰਗਲੈਂਡ ਦੇ ਅਧੀਨ ਹੁੰਦੇ ਸੀ, ਬਰਤਾਨਵੀ ਸ਼ਾਸਨ ਦੇ ਅਧੀਨ ਹੁੰਦੇ ਸੀ। ਬਾਅਦ ਦੇ ਵਿੱਚ ਉਹਨਾਂ 13 ਬਸਤੀਆਂ ਨੇ ਬਗਾਵਤ ਕੀਤੀ ਤੇ ਅੱਜ ਤੋਂ 250 ਸਾਲ ਪਹਿਲਾਂ ਔਰ 10 ਸਾਲ ਦੀ ਜੰਗ ਲੜੀ ਗਈ ਆਜ਼ਾਦੀ ਦੀ ਤੇ ਅਮਰੀਕਾ ਆਜ਼ਾਦ ਹੋ ਗਿਆ। 4 ਜੁਲਾਈ ਦਾ ਦਿਨ ਤੈਅ ਕੀਤਾ ਗਿਆ ਸੀ। ਆਜ਼ਾਦ ਹੋਣ ਤੋਂ ਬਾਅਦ ਅਮਰੀਕਾ ਨੇ ਦੁਨੀਆਂ ਦੇ ਵੱਡੇ ਹਿੱਸੇ ਦੇ ਉੱਤੇ ਕਬਜ਼ਾ ਕੀਤਾ ਜਿਸ ਦੇ ਵਿੱਚ ਟੈਕਸਸ ਵਰਗੇ ਉਸ ਵਕਤ ਇੱਕ ਆਜ਼ਾਦ ਮੁਲਕ ਵੀ ਸ਼ਾਮਿਲ ਸੀ ਜਿਹੜੇ ਹੁਣ ਅਮਰੀਕਾ ਦਾ ਹੀ ਹਿੱਸਾ ਨੇ। 4 ਜੁਲਾਈ ਨੂੰ 250ਵਾਂ ਆਜ਼ਾਦੀ ਦਿਹਾੜਾ ਅਮਰੀਕਾ ਆਤਿਸ਼ਬਾਜ਼ੀ ਕਰਕੇ ਮਨਾਉਂਦਾ ਹੈ ਹਰ ਸਾਲ ਦੀ ਤਰ੍ਹਾਂ, ਇਸ ਵਾਰ ਵੀ ਕੀਤੀ ਗਈ। ਪਰ ਕਿਹਾ ਜਾ ਰਿਹਾ ਹੈ ਕਿ ਇਸ ਵਾਰ 8.5 ਲੱਖ ਤੋਂ ਜ਼ਿਆਦਾ ਪਟਾਕੇ ਛੱਡੇ ਗਏ ਨੇ। ਅਮਰੀਕੀ ਰਾਸ਼ਟਰਪਤੀ ਨੇ ਦੁਨੀਆਂ ਦਾ ਇਸ ਨੂੰ ਸਭ ਤੋਂ ਵੱਡਾ ਜਿਹੜਾ ਆਤਿਸ਼ਬਾਜ਼ੀ ਦਾ ਸ਼ੋਅ ਦੱਸਿਆ। ਫਰੀਡਮ 250 ਪ੍ਰੋਜੈਕਟ ਇਸ ਦਾ ਨਾਮ ਰੱਖਿਆ ਗਿਆ ਸੀ। ਪੈਨਸਲਵੇਨੀਆ ਦੀ ਇੱਕ ਕੰਪਨੀ ਨੂੰ ਇਸ ਦਾ ਠੇਕਾ ਦਿੱਤਾ ਗਿਆ ਸੀ। ਕਿਹਾ ਗਿਆ ਕਿ ਜਿਹੜਾ ਵਾਸ਼ਿੰਗਟਨ DC ਹੈ ਉਸ ਦੇ ਵਿੱਚ ਲਿੰਕਨ ਮੈਮੋਰੀਅਲ ਤੇ ਪੋਟਮੋਕ ਰਿਵਰ ਦੇ ਆਲੇ ਦੁਆਲੇ ਕਰੀਬ 10 ਥਾਵਾਂ ਚੁਣੀਆਂ ਗਈਆਂ ਸੀ। ਕਿਹਾ ਜਾਂਦਾ ਹੈ ਕਿ 40 ਮਿੰਟ ਤੱਕ ਆਤਿਸ਼ਬਾਜ਼ੀ ਹੁੰਦੀ ਰਹੀ। 8.5 ਲੱਖ ਪਟਾਕੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਰਿਕਾਰਡ ਹੋਏ ਨੇ ਔਰ ਇਸ ਤਰੀਕੇ ਦੇ ਨਾਲ ਇਹਦਾ ਖਰਚ ਵੀ ਜਿਹੜਾ ਉਹਦੀ ਵੀ ਗੱਲ ਹੁਣ ਅਮਰੀਕਾ ਦੇ ਵਿੱਚ ਹੋਣ ਲੱਗ ਪਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿਰਫ ਹਾਲਾਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ 20 ਤੋਂ 50 ਹਜ਼ਾਰ ਪਟਾਕੇ ਹੋਣਗੇ, ਪਰ ਜਦੋਂ ਇਹ ਗੱਲ ਕਹੀ ਗਈ ਕਿ 8.5 ਲੱਖ ਪਟਾਕੇ ਨੇ ਤਾਂ ਇਸਦਾ ਖਰਚ 20 ਮਿਲੀਅਨ ਡਾਲਰ ਦੇ ਵਿੱਚ ਦੱਸਿਆ ਗਿਆ। 2024 ਦੇ ਵਿੱਚ ਅਮਰੀਕੀਆਂ ਨੇ 2.2 ਅਰਬ ਡਾਲਰ ਦੀ ਆਤਿਸ਼ਬਾਜ਼ੀ ਕੀਤੀ ਸੀ, ਉਹ ਪੂਰੇ 1 ਸਾਲ ਦੇ ਵਿੱਚ ਕੀਤੀ ਦੱਸੀ ਗਈ ਸੀ। CBS ਨਿਊਜ਼ ਦੇ ਮੁਤਾਬਕ ਇਹ ਲਗਭਗ ਓਨਾ ਹੀ ਖਰਚ ਹੋਇਆ ਹੋ ਸਕਦਾ ਹੈ। CBS ਨਿਊਜ਼ ਨੇ ਹਾਲ ਹੀ ਦੇ ਵਿੱਚ ਇੱਕ ਰਿਪੋਰਟ ਵੀ ਦਿੱਤੀ ਸੀ APA ਦੀ, ਅਮੈਰੀਕਨ ਪਾਇਟੋਕਨਿਕਸ ਐਸੋਸੀਏਸ਼ਨ ਦੇ ਮੁਤਾਬਕ ਉਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਸੀ ਕਿ ਸਾਲ 2000 ਦੇ ਵਿੱਚ ਆਮ ਲੋਕਾਂ ਨੇ $40 ਲੱਖ ਪਟਾਕਿਆਂ ਦੇ ਉੱਤੇ ਖਰਚ ਕੀਤੇ ਸੀ, ਪਰ ਪਿਛਲੇ 2 ਦਹਾਕਿਆਂ ਦੇ ਵਿੱਚ ਅਮਰੀਕੀ ਹਰ ਸਾਲ ਕਿਸੇ ਨਾ ਕਿਸੇ ਜਸ਼ਨ, ਚਾਹੇ ਉਹ ਨਵੇਂ ਸਾਲ ਦਾ ਜਸ਼ਨ ਹੋਵੇ, ਚਾਹੇ ਇਹ 4 ਜੁਲਾਈ ਦਾ ਇੰਡੀਪੈਂਡੈਂਸ ਡੇ ਦਾ, ਚਾਹੇ ਕਿਸੇ ਮੈਚ ਦੇ ਵਿੱਚ ਜਿੱਤ ਦਾ, ਅਮਰੀਕੀ $1 ਅਰਬ ਤੋਂ ਜ਼ਿਆਦਾ ਦਾ ਖਰਚ ਹੁਣ ਜਿਹੜਾ ਪਟਾਕਿਆਂ ਦੇ ਉੱਤੇ ਕਰ ਰਹੇ ਨੇ ਔਰ 2020 ਤੋਂ ਬਾਅਦ ਇਹ $2 ਅਰਬ ਤੋਂ ਉੱਪਰ ਚਲਾ ਗਿਆ। ਯਾਨੀ ਕਿ 2 ਦਹਾਕਿਆਂ ਚ ਇੰਨਾ ਖਰਚ ਨਹੀਂ ਹੋਇਆ ਪਟਾਕਿਆਂ ਦੇ ਉੱਤੇ ਜਿੰਨਾ ਹੁਣ 5-6 ਸਾਲਾਂ ਦੇ ਵਿੱਚ ਹੋਣ ਲੱਗ ਪਿਆ। ਖੈਰ ਪਟਾਕੇ ਤਾਂ ਇਜ਼ਰਾਈਲ ਨੇ ਵੀ ਛੱਡੇ ਨੇ, ਪਰ ਉਹ ਪਟਾਕੇ ਐਸੇ ਨੇ ਜਿਨ੍ਹਾਂ ਨੂੰ ਜਸ਼ਨ ਦਾ ਨਹੀਂ ਮੰਨਿਆ ਜਾ ਸਕਦਾ, ਜਿਨ੍ਹਾਂ ਨੂੰ ਇੱਕ ਸੋਗ ਦਾ ਸੰਕੇਤ ਮੰਨਿਆ ਜਾ ਸਕਦਾ। ਗਜ਼ਾ ਦੇ ਵਿੱਚ ਇਜ਼ਰਾਈਲ ਦੇ ਜਿਹੜੇ ਪਟਾਕੇ ਛੱਡੇ ਗਏ ਨੇ ਉਹਨਾਂ ਦੇ ਉੱਤੇ ਹੁਣ ਇੱਕ ਭਾਰਤੀ ਵਿਅਕਤੀ ਜਿਹੜਾ ਉਹ ਸ਼ਾਮਲ ਹੋਏਗਾ। UNHRC ਯਾਨੀ ਯੂਨਾਈਟਿਡ ਨੇਸ਼ਨ ਦਾ ਹਿਊਮਨ ਰਾਈਟ ਕਮਿਸ਼ਨ, ਇਸ ਦੀ ਅਗਵਾਈ ਹੁਣ ਭਾਰਤ ਦੇ ਸਾਬਕਾ ਚੀਫ ਜਸਟਿਸ ਐਸ ਮੁਰਲੀਧਰਨ ਦੀ ਅਗਵਾਈ ਦੇ ਵਿੱਚ ਥੋੜੇ ਚਿਰ ਹੋਏਗੀ ਔਰ ਇਸ ਦਰਮਿਆਨ ਗਜ਼ਾ ਦੇ ਵਿੱਚ ਜਿਹੜੀ ਇਜ਼ਰਾਈਲ ਦੀ ਫੌਜੀ ਕਾਰਵਾਈਆਂ ਹੋਈਆਂ ਨੇ ਉਹਦੀ ਜਾਂਚ ਕੀਤੀ ਜਾਣੀ ਹੈ। ਦੱਸ ਦਈਏ ਕਿ ਇੱਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਇਜ਼ਰਾਈਲ ਨੇ ਗਜ਼ਾ 'ਚ ਫਲਸਤੀਨੀ ਬੱਚਿਆਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਸੀ, ਉਹਨਾਂ ਦੀ ਅਗਲੀ ਪੀੜ੍ਹੀ ਖਤਮ ਕਰਨ ਦਾ ਇੱਕ ਇਜ਼ਰਾਈਲ ਨੇ ਟੀਚਾ ਮਿਥਿਆ ਹੋਇਆ ਔਰ ਇਹ ਅੰਦਰ ਖਾਤੇ ਟੀਚਾ ਹੈ ਜਿਸ ਨੂੰ ਮੀਡੀਆ ਦੇ ਵਿੱਚ ਦੱਸਿਆ ਵੀ ਨਹੀਂ ਜਾਂਦਾ। ਹਾਲਾਂਕਿ ਇਸ ਰਿਪੋਰਟ ਦੇ ਵਿੱਚ ਕਿਹੜੇ ਦਾਅਵੇ ਸੱਚ ਨੇ ਤੇ ਕਿਹੜੇ ਮਹਿਜ਼ ਸੋਸ਼ਲ ਮੀਡੀਆ ਦੇ ਜਾਂ ਖਬਰਾਂ ਦੇ ਦਾਅਵੇ ਨੇ ਉਹਨਾਂ ਦੇ ਉੱਤੇ ਹੀ ਇਸ ਮੁਰਲੀਧਰ ਦੀ ਇਹ ਅਗਵਾਈ ਦੇ ਵਿੱਚ ਟੀਮ ਬਿਠਾਈ ਗਈ ਹੈ ਜਿਹੜੇ ਇਜ਼ਰਾਈਲ ਦੇ ਜਿਹੜੇ ਹਮਲੇ ਨੇ ਗਜ਼ਾ ਦੇ ਵਿੱਚ ਹੋਏ ਉਹਨਾਂ ਦੀ ਹੀ ਜਾਂਚ ਕੀਤੀ ਜਾਏਗੀ। ਹਾਲਾਂਕਿ ਦੱਸ ਦਈਏ ਕਿ ਇਹਦੇ ਵਿੱਚ ਵੈਸਟ ਬੈਂਕ ਦੇ ਹਮਲਿਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ, ਪਰ ਜਾਂਚ ਕਮਿਸ਼ਨ ਦੇ ਮੁਤਾਬਕ ਇਜ਼ਰਾਈਲੀ ਡਿਟੈਂਸ਼ਨ ਸੈਂਟਰ ਦੇ ਵਿੱਚ ਫਲਸਤੀਨੀ ਬੱਚਿਆਂ ਦੇ ਖਿਲਾਫ ਕੀਤੀਆਂ ਜਾ ਰਹੀਆਂ ਜਿਨਸੀ ਹਿੰਸਾ ਦੀਆਂ ਘਟਨਾਵਾਂ ਦੇ ਉੱਤੇ ਵੀ ਜਾਂਚ ਕੀਤੀ ਜਾਣੀ ਹੈ। ਆਮ ਤੌਰ ਦੇ ਉੱਤੇ ਅਸੀਂ ਆਸਟ੍ਰੇਲੀਆ ਦੇ ਵਿੱਚ ਬੱਚਿਆਂ ਦੇ ਨਾਲ ਹੁੰਦੇ ਜਿਣਸੀ ਅਪਰਾਧਾਂ ਦੀ ਗੱਲ ਜ਼ਰੂਰ ਕਰਦੇ ਰਹਿੰਦੇ ਹਾਂ। ਭਾਰਤ ਦੇ ਵਿੱਚ ਇੱਕ ਇਸ ਕਿਸਮ ਦੀ ਹੁਣ ਖਬਰ ਆਈ ਹੈ ਜਿਸ ਦੇ ਉੱਤੇ ਭਾਰਤ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਚੁੱਪੀ ਵੱਟ ਕੇ ਰੱਖੇ। ਇਲੈਕਟ੍ਰੋਨਿਕਸ ਤੇ ਆਈਟੀ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦੇ ਉੱਤੇ ਪੇਡ ਜਿਹੜੀਆਂ ਵਿਗਿਆਪਨ ਚੱਲਦੇ ਨੇ, ਇਸ਼ਤਿਹਾਰਬਾਜ਼ੀਆਂ ਚੱਲਦੀਆਂ ਨੇ, ਐਡਵਰਟੀਜ਼ਮੈਂਟਸ ਨੇ, ਉਹਨਾਂ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਤੇ ਦੁਰਵਿਵਹਾਰ ਦੇ ਨਾਲ ਜੁੜੀਆਂ ਸਮੱਗਰੀਆਂ ਨੂੰ ਲੈ ਕੇ ਮੇਟਾ ਨੂੰ ਨੋਟਿਸ ਜਾਰੀ ਕੀਤਾ ਹੈ। ਬੀਬੀਸੀ ਦੀ ਇੱਕ ਖਬਰ ਦੇ ਮੁਤਾਬਕ ਪੜਤਾਲ ਚ ਪਾਇਆ ਗਿਆ ਕਿ ਇੰਸਟਾਗ੍ਰਾਮ ਭਾਰਤ ਦੇ ਵਿੱਚ ਪੈਸੇ ਲੈ ਕੇ ਐਸੇ ਇਸ਼ਤਿਹਾਰਬਾਜ਼ੀ ਚਲਾ ਰਿਹਾ ਜਿਸ ਦੇ ਜ਼ਰੀਏ ਬੱਚੇ ਬੱਚੀਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਦਾ ਪ੍ਰਸਾਰ ਹੋ ਸਕੇ। ਬੀਬੀਸੀ ਵਰਲਡ ਸਰਵਿਸ ਦੇ ਦੁਆਰਾ ਦੇਖੇ ਗਏ ਜਾਂ ਆਂਕਲਨ ਕੀਤੇ ਗਏ ਇਹਨਾਂ ਇਸ਼ਤਿਹਾਰਬਾਜ਼ੀਆਂ ਦੇ ਵਿੱਚ ਰੇਪ ਵੀਡੀਓਜ਼, ਚਾਈਲਡ ਵੀਡੀਓਜ਼ ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ। ਯੂਜ਼ਰ ਨੂੰ ਮੈਸੇਜਿੰਗ ਐਪ ਟੈਲੀਗ੍ਰਾਮ ਦੇ ਚੈਨਲ ਦੇ ਲਿੰਕ ਦਿੱਤੇ ਜਾਂਦੇ ਨੇ ਤਾਂ ਕਿ ਉੱਥੇ ਇਹਨਾਂ ਸਮੱਗਰੀਆਂ ਨੂੰ ਸਿਰਫ 99 ਰੁਪਏ ਦੇ ਵਿੱਚ, ਭਾਰਤੀ ਰੁਪਏ ਚ, ਖਰੀਦ ਕੇ ਦੇਖ ਸਕੇ। ਖਬਰਾਂ ਇਹ ਵੀ ਨੇ ਕਿ ਸਰਕਾਰ ਨੇ ਇੰਸਟਾਗ੍ਰਾਮ ਨੂੰ ਇਸ ਸਾਰੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਦਾ ਇਲਜ਼ਾਮ ਲਗਾ ਕੇ ਇੱਕ ਨੋਟਿਸ ਵੀ ਭੇਜਿਆ। ਇਹ ਸਾਰੀਆਂ ਗੱਲਾਂ ਚੁੱਪ ਚੁੱਪ ਤੇ ਹੋ ਰਹੀਆਂ ਨੇ, ਹੋ ਸਕਦਾ ਹੈ ਕਿ ਤੁਹਾਡੇ ਤੱਕ ਇਹ ਖਬਰਾਂ ਨਾ ਪਹੁੰਚੀਆਂ ਹਨ, ਪਰ ਬੀਬੀਸੀ ਨੇ ਇਸ ਖਬਰ ਨੂੰ ਵੱਡਾ ਕਰਕੇ ਪ੍ਰਕਾਸ਼ਿਤ ਕੀਤਾ, ਆਪਣੇ ਪ੍ਰਸਾਰਿਤ ਕੀਤਾ ਆਪਣੇ ਟੀਵੀ ਚੈਨਲਸ ਦੇ ਉੱਤੇ, ਔਰ ਕਿਹਾ ਹੈ ਕਿ ਬੱਚਿਆਂ ਦੇ ਜਿਨਸੀ ਸ਼ੋਸ਼ਣ ਤੱਕ ਪਹੁੰਚ ਨੂੰ ਆਸਾਨ ਬਣਾਉਣ ਵਾਲੇ ਇਸ਼ਤਿਹਾਰਬਾਜ਼ੀਆਂ, ਸਮੱਗਰੀਆਂ ਔਰ ਇਸ ਕਿਸਮ ਦੇ ਕੰਟੈਂਟ ਨੂੰ ਹਟਾਉਣ ਦਾ ਭਾਰਤ ਦੇ ਆਈਟੀ ਮੰਤਰਾਲੇ ਨੇ ਚੁੱਪਚਾਪ ਹੁਕਮ ਸ਼ਨੀਵਾਰ ਦੀ ਰਾਤ ਜਾਰੀ ਕੀਤਾ ਸੀ। ਉੱਥੇ ਹੀ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਈਏ ਤੇ CPIM ਦੇ ਰਾਜ ਸਭਾ ਸੰਸਦ ਮੈਂਬਰ ਜੌਨ ਬ੍ਰਿਟਾਸ ਨੇ ਕੇਂਦਰ ਸਰਕਾਰ ਨੂੰ ਖਤ ਲਿਖ ਕੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ RTI ਦੇ ਦਾਇਰੇ ਦੇ ਵਿੱਚ ਲਿਆਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਹੈ ਕਿ ਅਜਿਹਾ ਕਰਨ ਦੇ ਨਾਲ ਪਾਰਦਰਸ਼ਤਾ ਵਧੇਗੀ, ਜਨਤਾ ਦਾ ਜਿਹੜਾ ਹੈ ਇਸ ਦੇ ਪ੍ਰਤੀ ਵਿਸ਼ਵਾਸ ਬਣਿਆ ਰਹੇਗਾ। ਪਿਛਲੇ ਕੁਝ ਦਿਨਾਂ ਦੇ ਵਿੱਚ ਇਸ ਕਿਸਮ ਦੀਆਂ ਬਹੁਤ ਖਬਰਾਂ ਆਈਆਂ ਨੇ ਕਿ ਅਯੋਧਿਆ ਦੇ ਵਿੱਚ ਹੁਣ ਕਾਰੋਬਾਰ ਜਿਹੜੇ ਸਥਾਨਕ ਕਾਰੋਬਾਰ ਨੇ ਉਹ ਠੱਪ ਹੋ ਗਏ ਨੇ। ਭਾਰਤ ਭਰ ਦੇ ਵਿੱਚੋਂ ਸ਼ਰਧਾਲੂਆਂ ਦੀ ਇੱਕ ਬਹੁਤ ਵੱਡੀ ਕਮੀ ਦੇਖਣ ਨੂੰ ਮਿਲ ਰਹੀ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਉੱਤੇ ਚੰਦੇ ਦੀ ਹੇਰਾਫੇਰੀ ਤੇ ਰਾਮ ਮੰਦਿਰ ਚ ਚੜ੍ਹਦੇ ਚੜਾਵੇ ਨੂੰ ਲੈ ਕੇ ਚੋਰੀ ਦੇ ਜਿਹੜੇ ਇਲਜ਼ਾਮ ਲੱਗੇ ਸੀ ਉਸ ਤੋਂ ਬਾਅਦ ਹੀ ਭਾਰਤ ਭਰ ਦੇ ਵਿੱਚ ਸ਼ਰਧਾਲੂਆਂ ਦੇ ਅੰਦਰ ਇਹ ਕਮੀ ਦੇਖਣ ਨੂੰ ਮਿਲ ਰਹੀ ਹੈ ਕਿ ਉਹ ਅਯੋਧਿਆ ਜਾਣ ਤੋਂ ਫਿਲਹਾਲ ਕਤਰਾ ਰਹੇ ਨੇ। ਇਸ ਕਿਸਮ ਦੀਆਂ ਖਬਰਾਂ ਤਾਂ ਭਾਰਤ ਸਰਕਾਰ ਨੇ ਕੋਈ ਟਿੱਪਣੀ ਨਹੀਂ ਦਿੱਤੀ ਹੈ, ਪਰ ਇਸ ਮੁੱਦੇ ਦੇ ਉੱਤੇ ਇੱਕ ਚੰਗੀ ਸਿਆਸਤ ਹੋ ਰਹੀ ਹੈ। ਸਿਆਸਤ ਇਹ ਹੋ ਰਹੀ ਹੈ ਕਿ ਹੁਣ ਇਸ ਮਸਲੇ ਦੇ ਉੱਤੇ ਜਿਹੜੀ ਕਾਂਗਰਸ ਤੋਂ ਲੈ ਕੇ ਆਮ ਆਦਮੀ ਪਾਰਟੀ ਤੇ TMC ਤੋਂ ਲੈ ਕੇ ਦੂਸਰੀਆਂ ਪਾਰਟੀਆਂ ਵੀ ਸਰਕਾਰ ਤੋਂ ਜਵਾਬ ਲੈ ਰਹੀਆਂ ਨੇ। ਆਮ ਆਦਮੀ ਪਾਰਟੀ ਤੋਂ ਬਾਅਦ ਕਾਂਗਰਸ ਨੇ ਵੀ ਐਕਸ ਦੇ ਉੱਤੇ ਪੋਸਟ ਕਰਕੇ ਵਿਸ਼ਵ ਹਿੰਦੂ ਪਰਿਸ਼ਦ ਦੇ ਕੌਮਾਂਤਰੀ ਪ੍ਰਮੁੱਖ ਆਲੋਕ ਕੁਮਾਰ ਨੂੰ ਇੱਕ ਖਤ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਹੈ। ਅਸਲ ਚ VHP ਯਾਨੀ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਮੁੱਖ ਨੇ ਰਾਮ ਮੰਦਿਰ ਚੜਾਵਾ ਚੋਰੀ ਵਿਵਾਦ ਨੂੰ ਲੈ ਕੇ ਇਸ ਮਾਮਲੇ ਦੀ ਜਾਂਚ ਜਿਹੜਾ IO ਸੀਗਾ ਯਾਨੀ ਇਨਵੈਸਟੀਗੇਸ਼ਨ ਆਫਿਸਰ ਸੀ ਉਹਨੂੰ ਇੱਕ ਖਤ ਲਿਖਿਆ ਸੀ, ਔਰ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਸੇ ਦੇ ਉੱਤੇ ਇਤਰਾਜ਼ ਜਤਾਇਆ ਕਿ ਚਲਦੀ ਕਾਰਵਾਈ ਦੇ ਦਰਮਿਆਨ VHP ਦੀ ਇਸ ਮਾਮਲੇ ਦੇ ਵਿੱਚ ਐਂਟਰੀ ਕਿਉਂ ਹੋ ਰਹੀ ਹੈ ਜਦੋਂ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਕਾਂਗਰਸ ਦੀ ਤਰਫ ਤੋਂ ਪਵਨ ਖੇੜਾ ਨੇ ਇੱਕ ਬਿਆਨ ਜਾਰੀ ਕੀਤਾ ਸੋਸ਼ਲ ਮੀਡੀਆ ਤੇ, ਕਿਹਾ ਹੈ ਕਿ ਅਯੋਧਿਆ ਰਾਮ ਮੰਦਿਰ ਦੇ ਵਿੱਚ ਹੋਈ ਚੜਾਵਾ ਚੋਰੀ ਦੇ ਮਾਮਲੇ ਚ ਹਰ ਰੋਜ਼ ਨਵੇਂ ਦੋਸ਼ ਲੱਗ ਰਹੇ ਨੇ, ਨਵੇਂ ਸਬੂਤ ਸਾਹਮਣੇ ਆ ਰਹੇ ਨੇ ਤੇ ਹੁਣ ਵਿਸ਼ਵ ਹਿੰਦੂ ਪਰਿਸ਼ਦ ਦੇ ਆਲੋਕ ਕੁਮਾਰ ਨੇ IO ਨੂੰ ਯਾਨੀ ਜਾਂਚ ਅਧਿਕਾਰੀ ਨੂੰ ਖਤ ਲਿਖ ਕੇ ਪ੍ਰਿਯੰਕਾ ਗਾਂਧੀ, ਅਖਿਲੇਸ਼ ਯਾਦਵ ਤੇ ਰਾਮ ਗੋਪਾਲ ਯਾਦਵ ਤੋਂ ਚੋਰੀ ਦੇ ਸਬੂਤ ਮੰਗਣ ਦੀ ਜਿਹੜੀ ਗੱਲ ਕੀਤੀ ਹੈ ਉਹ ਆਪਣੇ ਆਪ ਦੇ ਵਿੱਚ ਉਲਟਾ ਚੋਰ ਕੋਤਵਾਲ ਡਾਂਟੇ ਵਾਲੀ ਗੱਲ ਹੈ। ਮਤਲਬ ਚੋਰੀ ਵੀ ਕੀਤੀ ਗਈ, ਚੋਰੀ ਕਰੇ ਵੀ ਕੋਈ ਹੋਰ ਤੇ ਸਬੂਤ ਦਵੇ ਵੀ ਕੋਈ ਹੋਰ। ਸੱਚਾਈ ਇਹ ਹੈ ਕਿ ਚੋਰਾਂ ਨੂੰ ਫੜਨਾ ਤਾਂ ਇਹਨਾਂ ਦੀ ਨੀਤ ਦੇ ਵਿੱਚ ਨਹੀਂ ਹੈ, ਇਹਨਾਂ ਦੀ ਨੀਤ ਹਮੇਸ਼ਾ ਹਿੰਦੂ ਸਮਾਜ ਨੂੰ ਬਰਗਲਾ ਕੇ ਆਪਣੀਆਂ ਦੁਕਾਨਾਂ ਚਲਾਉਣਾ। ਇਸ ਮਾਮਲੇ ਦੇ ਉੱਤੇ ਪਹਿਲਾਂ ਜਿਹੜੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਟ੍ਰੈਜਰਰ ਸੀ ਗੋਵਿੰਦ ਗਿਰੀ, ਉਹਨਾਂ ਨੇ ਵੀ ਖਤ ਲਿਖ ਕੇ ਇਸ ਮਾਮਲੇ ਦੇ ਉੱਤੇ ਆਪਣੀ ਸਫਾਈ ਦਿੱਤੀ ਸੀ। ਉਹਨਾਂ ਕਿਹਾ ਸੀ ਕਿ ਮੇਰਾ ਘਰ ਪੁਣੇ ਦੇ ਵਿੱਚ ਹੈ। ਮੈਂ ਲਗਭਗ ਹਰ ਮਹੀਨੇ ਡੇਢ ਮਹੀਨੇ ਦੇ ਵਿੱਚ ਵਿਆਸ ਦੇ ਕੰਮ ਦੀ ਵਜ੍ਹਾ ਦੇ ਚੱਲਦਿਆਂ ਅਯੋਧਿਆ ਆਉਂਦਾ ਰਹਿਣਾ। ਗੋਵਿੰਦ ਗਿਰੀ ਨੇ ਆਪਣੇ ਖੱਤ ਦੇ ਵਿੱਚ ਵਿੱਤੀ ਪਾਰਦਰਸ਼ਤਾ ਲਿਆਉਣ ਦੇ ਉੱਤੇ ਵੀ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਟਰੱਸਟ ਦਾ ਪੂਰਾ ਟ੍ਰੈਜਰੀ ਹੈ ਜਿਹੜਾ ਉਸਦਾ ਲੇਖਾ ਜੋਖਾ ਆਡਿਟਿਡ ਹੁੰਦਾ ਹੈ, ਕੋਈ ਵੀ ਵਿਅਕਤੀ ਇਸ ਦੀ ਜਾਂਚ ਕਰ ਸਕਦਾ ਹੈ। ਗੋਵਿੰਦ ਗਿਰੀ ਨੇ ਚੜਾਵੇ ਸੰਬੰਧੀ ਆਪਣੀ ਭੂਮਿਕਾ ਤੋਂ ਜਿਹੜਾ ਇਨਕਾਰ ਕੀਤਾ ਹੈ। ਉਸ ਤੋਂ ਬਾਅਦ ਤੇ VHP ਨੇ ਜਿਹੜਾ ਇਨਵੈਸਟੀਗੇਸ਼ਨ ਆਫਿਸਰ ਜਿਹੜੇ DSP ਨੇ ਉਹਨਾਂ ਨੂੰ ਚਿੱਠੀ ਲਿਖੀ ਹੈ। ਉਸ ਤੋਂ ਬਾਅਦ ਇਸ ਮਾਮਲੇ ਦੀ ਹੋਰ ਵੀ ਜ਼ਿਆਦਾ ਜਿਹੜੀ ਸਿਆਸਤ ਹੈ ਉਹ ਵੱਧ ਗਈ ਹੈ। ਸਿਆਸਤ ਦੀ ਗੱਲ ਤੁਰੀ ਹੈ ਤਾਂ ਜਨ ਸੁਰਾਜ ਪਾਰਟੀ ਜਿਹੜੀ ਕਿ ਕਿਸੇ ਸਮੇਂ ਦੇ ਉੱਤੇ ਬਿਹਾਰ ਦੀਆਂ ਜਦੋਂ ਪਿਛਲੇ ਸਾਲ ਚੋਣਾਂ ਹੋਣੀਆਂ ਸੀ ਤਾਂ ਬੜੀ ਜ਼ਿਆਦਾ ਚਰਚਾ ਸੀ। ਹਾਲਾਂਕਿ ਪਾਰਟੀ ਕੋਈ ਖਾਸ ਕਮਾਲ ਹੀ ਨਹੀਂ ਕਰ ਸਕੀ, ਪਰ ਹੁਣ ਜਨ ਸੁਰਾਜ ਪਾਰਟੀ ਦੇ ਬਾਨੀ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਦੀ ਬਾਂਕੀਪੁਰ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਖੁਦ ਲੜਨ ਦਾ ਐਲਾਨ ਕੀਤਾ। ਉਹਨਾਂ ਕਿਹਾ ਹੈ ਕਿ ਜ਼ਿਮਨੀ ਚੋਣ ਦਾ ਨਤੀਜਾ ਸੂਬੇ ਦੀ ਭਾਜਪਾ ਦੀ ਅਗਵਾਈ ਵਾਲੀ ਹੇਠਲੀ ਸਰਕਾਰ ਦੀ ਮਕਬੂਲੀਅਤ ਬਾਰੇ ਰਾਇਸ਼ੁਮਾਰੀ ਵੀ ਕਰ ਦੇਗਾ। ਇਹ ਦੱਸ ਦੇਗਾ ਕਿ ਭਾਜਪਾ ਨੇ ਬਿਹਾਰ ਦੇ ਵਿੱਚ ਜਿਹੜੀ ਸਰਕਾਰ ਬਣਾਈ ਹੈ ਕਿ ਇੰਨੇ ਮਹੀਨਿਆਂ ਦੇ ਅੰਦਰ ਅੰਦਰ ਲੋਕ ਉਸ ਨੂੰ ਮੋਹਰ ਲਗਾ ਸਕੇ ਨੇ, ਉਸ ਨੂੰ ਸਮਝ ਸਕੇ ਨੇ ਜਾਂ ਉਸਨੂੰ ਅਪਰੂਵ ਕਰ ਸਕੇ ਨੇ। ਸੀਟ ਭਾਜਪਾ ਦੇ ਪ੍ਰਧਾਨ ਨਿਤਿਨ ਨਵੀਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ, ਕਿਉਂਕਿ ਹੁਣ ਨਿਤਿਨ ਨਵੀਨ ਰਾਜ ਸਭਾ ਮੈਂਬਰ ਬਣ ਚੁੱਕੇ ਨੇ। ਇਸ ਕਰਕੇ ਇਸ ਸੀਟ ਦੇ ਉੱਤੇ ਬਾਈ ਇਲੈਕਸ਼ਨ ਹੋਣਗੀਆਂ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਨ ਸੁਰਾਜ ਪਾਰਟੀ ਇੱਕ ਵੀ ਸੀਟ ਜਿੱਤ ਨਹੀਂ ਸੀ ਸਕੀ। ਉੱਥੇ ਹੀ ਦਿਲਜੀਤ ਦੋਸਾਂਝ ਦੀ ਫਿਲਮ ਸਤਲੁਜ ਰਿਲੀਜ਼ ਦੇ 48 ਘੰਟਿਆਂ ਦੇ ਬਾਅਦ ਹੀ ਭਾਰਤ ਦੇ ਇੱਕ OTT ਪਲੇਟਫਾਰਮ ਤੋਂ ਹਟਾ ਦਿੱਤੀ ਗਈ। ਪਹਿਲਾਂ ਇਸਦਾ ਸਿਰਲੇਖ ਵੀ ਬਦਲਿਆ ਗਿਆ, ਪੰਜਾਬ 95 ਇਸਦਾ ਸਿਰਲੇਖ ਸੀ। Z5 ਨਾਮ ਦੇ OTT ਪਲੇਟਫਾਰਮ ਦੀ ਤਰਫ ਤੋਂ ਐਕਸ ਦੇ ਉੱਤੇ ਇੱਕ ਬਿਆਨ ਜਾਰੀ ਕਰਕੇ ਆ ਗਿਆ ਕਿ ਸਤਲੁਜ ਬੇਸ਼ੱਕ ਰੋਕ ਦਿੱਤੀ ਗਈ ਹੋਵੇ ਉਸਨੇ, ਪਰ ਜਿਹੜੀ ਚਰਚਾ ਛੇੜੀ ਸੀ ਉਹ ਹਾਲੇ ਵੀ ਜਾਰੀ ਹੈ। ਤੁਹਾਡੇ ਪਿਆਰ ਦੇ ਲਈ ਧੰਨਵਾਦ, ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਇਸ ਨੂੰ ਫਿਰ ਤੋਂ ਲੈ ਕੇ ਆਵਾਂਗੇ। ਦੱਸ ਦਈਏ ਕਿ ਇਸ ਫਿਲਮ ਨੂੰ ਕਈ ਵਾਰ ਟਾਲਿਆ ਗਿਆ। ਫਿਲਮ ਨੂੰ 7 ਫਰਵਰੀ 2025 ਨੂੰ ਕੌਮਾਂਤਰੀ ਪੱਧਰ ਦੇ ਉੱਤੇ ਰਿਲੀਜ਼ ਕਰੇ ਜਾਣ ਦਾ ਐਲਾਨ ਵੀ ਕੀਤਾ ਗਿਆ ਸੀ, ਪਰ ਜਿਵੇਂ ਹੀ ਟੀਜ਼ਰ ਆਉਂਦਾ ਬਾਅਦ ਦੇ ਵਿੱਚ ਹਟਾ ਦਿੱਤਾ ਗਿਆ। ਫਿਲਮ ਦੇ ਉੱਤੇ ਇੱਕ ਏਜੰਡਾ ਸਾਬਤ ਕਰਨ ਦਾ ਦਾਅਵਾ ਵੀ ਕੀਤਾ ਜਾ ਰਿਹਾ, ਪਰ ਜਦਕਿ ਦੂਸਰੀ ਧਿਰ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਜਿਹੜੀ ਸੱਚਾਈ ਦਿਖਾਈ ਗਈ ਹੈ ਉਹ ਅੱਜ ਤੱਕ ਫਿਲਮੀ ਪਰਦੇ ਦੇ ਉੱਤੇ ਦਿਖਾਈ ਹੀ ਨਹੀਂ ਸੀ ਗਈ। Z5 ਨੂੰ ਸਬਸਕ੍ਰਾਈਬ ਕਰਨ ਵਾਲਿਆਂ ਦੀ ਗਿਣਤੀ ਵੀ ਪਿਛਲੇ 24 ਘੰਟਿਆਂ ਦੇ ਅੰਦਰ ਅੰਦਰ ਇੰਜ ਕਹਿ ਲਈਏ ਕਿ ਜਦੋਂ ਤੋਂ ਇਸਦਾ ਐਲਾਨ ਹੋਇਆ ਸ਼ਨੀਵਾਰ ਤੋਂ ਲੈ ਕੇ ਉਸ ਤੋਂ ਬਾਅਦ ਇਕਦਮ ਵੱਧ ਗਈ। ਫਿਲਮ ਦੇ ਨਿਰਮਾਤਾ ਨਿਰਦੇਸ਼ਕ ਹਨੀਤ ਰੇਹਨ ਨੇ ਫਿਲਮ ਨੂੰ ਲੈ ਕੇ CBFC ਦੇ ਉੱਤੇ ਇਲਜ਼ਾਮ ਵੀ ਲਗਾਏ ਸੀ, ਜਿਸ ਤੋਂ ਬਾਅਦ ਇਹ ਫਿਲਮ ਚਰਚਾ ਚ ਆ ਗਈ ਸੀ। ਕਿਹਾ ਗਈ ਸੀ ਕਿ ਇਸ ਦੇ ਵਿੱਚ 150 ਦੇ ਕਰੀਬ ਕੱਟ ਲਗਵਾਏ ਜਾ ਰਹੇ ਨੇ। ਹਾਲਾਂਕਿ ਇਸ ਬਾਬਤ ਇੱਕ ਖਬਰ ਅਸੀਂ ਆਪਣੇ ਸੋਸ਼ਲ ਮੀਡੀਆ ਤੇ ਵੀ ਪ੍ਰਕਾਸ਼ਿਤ ਕੀਤੀ ਹੈ। ਦੱਸ ਦਈਏ ਕਿ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਦੀ ਬਾਇਓਪਿਕ ਇਸ ਨੂੰ ਦੱਸਿਆ ਜਾ ਰਿਹਾ, ਸ਼ੁਰੂਆਤ ਦੇ ਵਿੱਚ ਖਾਲੜਾ ਇਸਦਾ ਨਾਮ ਸੀ, ਉਹ ਟਾਈਟਲ ਨੂੰ ਵੀ ਹਟਾ ਦਿੱਤਾ ਗਿਆ ਸੀ। ਫਿਰ ਹੋਰ ਬਹੁਤ ਸਾਰੇ ਟਾਈਟਲ ਇਸ ਨੂੰ ਦਿੱਤੇ ਗਏ ਸੀ। ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੂੰ ਕਿ 6 ਸਤੰਬਰ 1995 ਨੂੰ ਅੰਮ੍ਰਿਤਸਰ ਦੇ ਕਬੀਰ ਪਾਰਕ ਸਥਿਤ ਉਹਨਾਂ ਦੇ ਘਰ ਤੋਂ ਹੀ ਅਗਵਾ ਕਰ ਲਿਆ ਗਿਆ ਸੀ ਤੇ ਇਸ ਤੋਂ ਬਾਅਦ ਉਹ ਕਦੇ ਵੀ ਘਰ ਪਰਤੇ ਨਹੀਂ ਸੀ। ਇਸ ਦਰਮਿਆਨ ਉਹਨਾਂ ਦੇ ਨਾਲ ਕੀ ਕੁਝ ਹੋਇਆ ਸੀ, ਮਨੁੱਖੀ ਅਧਿਕਾਰ ਕਾਰਕੁਨਾਂ ਦੇ ਹਵਾਲੇ ਦੇ ਨਾਲ ਇਕੱਠੀਆਂ ਕੀਤੀਆਂ ਜਾਣਕਾਰੀਆਂ ਤੋਂ ਇਹ ਖਬਰ, ਮਾਫ ਕਰਨਾ, ਇਹ ਫਿਲਮ ਜਿਹੜੀ ਹੈ ਤਿਆਰ ਕੀਤੀ ਗਈ ਹੈ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਨੇ June 1984 ਤੋਂ ਲੈ ਕੇ December 1994 ਦੇ ਦਰਮਿਆਨ ਅੰਮ੍ਰਿਤਸਰ ਮਜੀਠਾ ਤਰਨ ਤਾਰਨ ਦੇ 3 ਸ਼ਮਸ਼ਾਨ ਘਾਟਾਂ ਤੋਂ ਮਿਲੀਆਂ ਅਣਜਾਣ ਲਾਸ਼ਾਂ ਦਾ ਬਿਆਰਾ ਜਨਤਕ ਵੀ ਕੀਤਾ ਸੀ। ਉਹਨਾਂ ਦਾ ਦਾਅਵਾ ਸੀ ਕਿ ਇਹ ਲਾਸ਼ਾਂ ਪੁਲਿਸ ਦੀ ਤਰਫ ਤੋਂ ਕੀਤੀਆਂ ਗਈਆਂ ਗੈਰ ਕਾਨੂੰਨੀ ਕਾਰਵਾਈਆਂ, ਪੁਲਿਸ ਦੇ ਨਾਲ ਹੋਏ ਅਤਿਆਚਾਰ, ਹਿਰਾਸਤੀ ਮੌਤਾਂ ਔਰ ਕਥਿਤ ਫਰਜ਼ੀ ਮੁੱਠਭੇੜਾਂ ਦੇ ਨਾਲ ਜੁੜੀਆਂ ਹੋਈਆਂ ਨੇ। ਔਰ ਖਾਲੜਾ ਇਹਨਾਂ ਨੂੰ ਹੀ ਸ਼ਮਸ਼ਾਨ ਘਾਟਾਂ ਤੱਕ ਲਿਆਉਂਦੇ ਹੁੰਦੇ ਸੀ, ਇਹਨਾਂ ਜਿਹੜੀਆਂ ਮੜੀਆਂ ਤੱਕ ਇਹਨਾਂ ਲਾਸ਼ਾਂ ਨੂੰ, ਜਿਨ੍ਹਾਂ ਦਾ ਕੋਈ ਵੀ ਵਾਲੀ ਵਾਰਸ ਨਹੀਂ ਸੀ ਹੁੰਦਾ। ਹੁਸ਼ਿਆਰਪੁਰ, ਜਲਾਲਾਬਾਦ ਤੇ ਮਮਦੋਟ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿੱਤ ਹਾਸਲ ਹੋਈ ਹੈ। ਇੱਥੇ ਨਗਰ ਪੰਚਾਇਤ ਦੀਆਂ, ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਨੇ ਇਹਨਾਂ 3 ਇਲਾਕਿਆਂ ਦੇ ਵਿੱਚ। ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਾਂਗਰਸ ਦੇ ਅੰਦਰ ਅੰਦਰੂਨੀ ਸੰਕਟ ਕੀ ਖੜਾ ਹੈ, ਇਹ ਭਾਰਤ ਦੀਆਂ ਖਬਰਾਂ ਚ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਂਝਾ ਕਰਨਗੇ। ਪਰ ਆਓ ਆਸਟ੍ਰੇਲੀਆ ਵਾਲੇ ਪਾਸੇ ਆ ਜਾਂਦੇ। ਆਸਟ੍ਰੇਲੀਆ ਦੇ ਵਿੱਚ ਖਬਰਾਂ ਪਹਿਲਾਂ ਕੌਮਾਂਤਰੀ ਖਿੱਤੇ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਆਸਟ੍ਰੇਲੀਆ ਦੇ ਵਿੱਚ ਇੱਕ ਵਾਰ ਫਿਰ ਤੋਂ ਵਿਦੇਸ਼ੀ ਦਖਲ ਅੰਦਾਜ਼ੀ ਦਾ ਇਲਜ਼ਾਮ ਲੱਗ ਰਿਹਾ, ਪਰ ਇਸ ਵਾਰ ਕੋਈ ਸਾਜਿਸ਼ ਘੜਨ ਦੇ ਲਈ ਨਹੀਂ, ਬਲਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਖਦਾਨ ਨੂੰ ਲੈ ਕੇ। ਕਿਹਾ ਜਾ ਰਿਹਾ ਹੈ ਕਿ ਚੀਨ ਦੀ ਤਰਫ ਤੋਂ ਇਸ ਚੀਨ ਦੀ ਹੀ ਇੱਕ ਇਨਵੈਸਟਮੈਂਟ ਕੀਤੀ ਜਾ ਰਹੀ ਹੈ, ਯਾਨੀ ਕਿ ਚੀਨ ਦੀ ਜਿਹੜੀ ਉਹ ਕੰਪਨੀ ਆਸਟ੍ਰੇਲੀਆ ਦੇ ਵਿੱਚ ਮੌਜੂਦ ਵੀ ਨਹੀਂ ਹੈ, ਪਰ ਚੀਨ ਦੇ ਵਿੱਚ ਬੈਠਿਆਂ ਬੈਠਿਆਂ ਇੱਕ ਬੜੀ ਮਹੱਤਵਪੂਰਨ ਜਿਹੜੀ ਮਾਈਨਿੰਗ ਹੈ ਉਸ ਦੇ ਉੱਤੇ ਕੰਟਰੋਲ ਲਿਆ ਜਾ ਰਿਹਾ। ਵੈਸਟਰਨ ਆਸਟ੍ਰੇਲੀਆ ਦੇ ਈਸਟ ਕਿੰਬਰਲੀ ਇਲਾਕੇ ਦੇ ਵਿੱਚ ਬ੍ਰਾਊਨਸ ਰੇਂਜ ਦੇ ਅੰਦਰ ਪੈਂਦੀ ਇਸ ਨੂੰ ਨਾਰਦਰਨ ਮਿਨਰਲਸ ਨਾਮ ਦੀ ਇੱਕ ਕੰਪਨੀ ਜਿਹੜੀ ਪਰਥ ਦੇ ਵਿੱਚ ਆਧਾਰਿਤ ਹੈ ਉਸ ਤੋਂ ਇਸਦਾ ਪੂਰਾ ਕੰਟਰੋਲ ਚੀਨ ਦੀ ਇੱਕ ਕੰਪਨੀ ਨੇ ਲਿਆ ਹੈ। ਬ੍ਰਾਊਨਸ ਰੇਂਜ ਦੇ ਵਿੱਚ ਟਰਬੀਅਮ ਤੇ ਡਾਇਸਪੋਰੀਅਮ ਨਾਮ ਦੇ ਜਿਹੜੇ ਰੇਅਰ ਅਰਥ ਮੈਟਰਸ ਹੁੰਦੇ ਨੇ ਉਹ ਇੱਥੇ ਖਦਾਨ ਦੇ ਵਿੱਚੋਂ ਕੱਢੇ ਜਾਂਦੇ ਨੇ ਔਰ ਚੀਨ ਦੀ ਤਰਫ ਤੋਂ ਇਸ ਦੇ ਵਿੱਚ ਪੂਰਾ ਕੰਟਰੋਲ ਲਿਆ ਜਾ ਰਿਹਾ। ਕਿਹਾ ਜਾ ਰਿਹਾ ਹੈ ਕਿ ਇਸ ਦੀ ਖੁਦਾਈ ਦੇ ਲਈ ਜਾਂ ਇਸ ਖਦਾਨ ਦੇ ਵਿੱਚ ਕੰਮ ਦੇ ਲਈ ਬੈਲਿਸਟਿਕ ਮਿਜ਼ਾਈਲਾਂ, ਨਿਊਕਲੀਅਰ ਪਾਵਰ ਦੇ ਨਾਲ ਚੱਲਣ ਵਾਲੀਆਂ ਸਬਮਰੀਨਸ ਤੇ ਫਾਈਟਰ ਜੈਟਸ ਦੇ ਵਿੱਚ ਇਹਨਾਂ ਦੀ ਵਰਤੋਂ ਜਿਹੜੀ ਹੁੰਦੀ ਹੈ ਇਸ ਰੇਅਰ ਅਰਥ ਮਿਨਰਲ ਦੀ ਉਸ ਨੂੰ ਚੀਨ ਆਪਣੇ ਕੰਟਰੋਲ ਦੇ ਵਿੱਚ ਰੱਖਣਾ ਚਾਹੁੰਦਾ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਵਿੰਡ ਟਰਬਾਈਨਸ ਤੇ ਇਲੈਕਟ੍ਰਿਕ ਵਹੀਕਲ ਮੋਟਰਸ ਦੇ ਵਿੱਚ ਇਸ ਦਾ ਇਸਤੇਮਾਲ ਕਰਨ ਦੇ ਲਈ ਚੀਨ ਇਸ ਦਾ ਕੰਟਰੋਲ ਲੈਣਾ ਚਾਹੁੰਦਾ ਹੈ ਕਿਉਂਕਿ ਚੀਨ ਦਾਅਵਾ ਕਰ ਰਿਹਾ ਹੈ ਕਿ ਅੱਜ ਦੇ ਦੌਰ ਦੇ ਵਿੱਚ ਜਿਹੜੀ ਰਿਨਿਊਬਲ ਐਨਰਜੀ ਉਹ ਸਭ ਤੋਂ ਜ਼ਿਆਦਾ ਚੀਨ ਦੇ ਵਿੱਚ ਪੈਦਾ ਕੀਤੀ ਜਾਂਦੀ ਔਰ ਵਿੰਡ ਟਰਬਾਈਨਸ ਇਸ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਂਦੀਆਂ ਨੇ। ਇਲੈਕਟ੍ਰਿਕ ਵਹੀਕਲ ਦੇ ਮਾਮਲੇ 'ਚ ਯਾਨੀ ਈਵੀ ਦੇ ਮਾਮਲੇ ਦੇ ਵਿੱਚ ਵੀ ਚੀਨ ਮੋਰੀ ਦੇਸ਼ ਇੱਕ ਬੰਦਾ ਜਾ ਰਿਹਾ। ਕ੍ਰਿਟੀਕਲ ਮਿਨਰਲ ਦੀ ਜਿੱਥੇ ਤੱਕ ਗੱਲ ਆਉਂਦੀ ਹੈ ਪਿਛਲਿਆਂ 20 ਸਾਲਾਂ ਦੇ ਵਿੱਚ ਚੀਨ ਨੇ ਪੂਰੀ ਦੁਨੀਆ 'ਚ ਦਬਦਬਾ ਹਾਸਲ ਕੀਤਾ ਹੈ। ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਜਿਹੜੇ ਕ੍ਰਿਟੀਕਲ ਮਿਨਰਲ ਨੇ ਉਹਨਾਂ ਦੇ ਉੱਤੇ ਵੀ ਚੀਨ ਆਪਣਾ ਪੂਰਾ ਕੰਟਰੋਲ ਰੱਖਣਾ ਚਾਹੁੰਦਾ ਹੈ। ਸਵਾਲ ਇਹ ਉੱਠ ਰਹੇ ਨੇ ਕਿ ਆਸਟ੍ਰੇਲੀਆ ਦੀਆਂ ਕੰਪਨੀਆਂ ਇਸ ਦੇ ਉੱਤੇ ਆਪਣਾ ਦਾਅਵਾ ਕਿਉਂ ਨਹੀਂ ਕਰ ਰਹੀਆਂ। ਖੈਰ ਸਵਾਲ ਤਾਂ ਪ੍ਰਧਾਨ ਮੰਤਰੀ ਨੂੰ ਐਸੇ ਕਰਨੇ ਚਾਹੀਦੇ ਸੀ, ਪਰ ਜਿਹੜੇ ਅਖੌਤੀ ਪੋਡਕਾਸਟ ਹੁੰਦੇ ਨੇ ਜਿਹੜੇ ਹਲਕੇ ਪੋਡਕਾਸਟਰ ਹੁੰਦੇ ਨੇ ਉਹ ਕਈ ਵਾਰ ਵੱਡੇ ਨੇਤਾਵਾਂ ਨੂੰ ਵੀ ਕਿਵੇਂ ਫਸਾ ਲੈਂਦੇ ਨੇ। ਅਗਲੀ ਖਬਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਸ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਉੱਤੇ ਸਵਾਲ ਕੁਝ ਹੋਰ ਕਰਨੇ ਚਾਹੀਦੇ ਸੀ ਪਰ ਪੋਡਕਾਸਟਰ ਨੇ ਸਵਾਲ ਕੁਝ ਹੋਰ ਪੁੱਛੇ। ਦੱਸ ਦਈਏ ਕਿ ਕੈਨਬਰਾ ਦੇ ਵਿੱਚ ਪਿਛਲੇ ਹਫ਼ਤੇ ਨੋਵਾਜ਼ ਡੀਪ ਬੁਸ਼ ਡੀਪ ਜਿਹੜੀ ਹੈ ਉਹਨਾਂ ਨੇ ਇੱਕ ਪੋਡਕਾਸਟ ਕੀਤਾ ਪ੍ਰਧਾਨ ਮੰਤਰੀ ਦੇ ਨਾਲ। ਉਹਨਾਂ ਤੋਂ ਪੁੱਛਿਆ ਅੰਗਰੇਜ਼ੀ ਦੇ ਵਿੱਚ ਸਵਾਲ, ਸ਼ੈਗ ਮੈਰੀ ਔਰ ਡੇਟ, ਕਿ ਤੁਸੀਂ ਕਿਸ ਦੇ ਨਾਲ ਸੰਬੰਧ ਬਣਾਓਗੇ, ਕਿਹਦੇ ਨਾਲ ਵਿਆਹ ਕਰੋਗੇ ਤੇ ਕਿਹਨੂੰ ਡੇਟ ਤੇ ਲੈ ਕੇ ਜਾਓਗੇ। ਤਿੰਨ ਨਾਮ ਵੀ ਦਿੱਤੇ ਪ੍ਰਧਾਨ ਮੰਤਰੀ ਨੂੰ, ਕਾਇਲੀ ਮਿਨੋਕ, ਨਿਕੋਲ ਕਿਡਮੈਨ ਤੇ ਰੌਂਡਾ ਬੁਕਮੋਰ। ਹਾਲੀਵੁੱਡ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨੇ, ਸੰਗੀਤ ਜਗਤ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨੇ, ਪਰ ਪ੍ਰਧਾਨ ਮੰਤਰੀ ਨੇ ਇਸਦਾ ਜਵਾਬ ਬੜਾ ਵਧੀਆ ਦਿੱਤਾ। ਉਹਨਾਂ ਕਿਹਾ ਕਿ ਮੈਂ ਤਾਂ 6 ਮਹੀਨੇ ਹੋ ਗਏ ਨੇ ਹੁਣ ਤਾਂ ਮੈਂ ਵਿਆਹਿਆ ਗਿਆ। ਪਰ ਜਿਹੜੀ ਇਹਦੀ ਪੋਡਕਾਸਟਰ ਸੀ ਨਿੱਕੀ ਔਸਬਨ, ਉਹਨਾਂ ਨੇ ਫਿਰ ਤੋਂ ਪ੍ਰਧਾਨ ਮੰਤਰੀ ਨੂੰ ਫਸਾਇਆ। ਕਿਹਾ ਕਿ ਚਲੋ ਮੰਨੋ ਕਿ ਤੁਸੀਂ ਵਿਆਹੇ ਹੋਏ ਨਹੀਂ ਹੋ, ਜਾਂ ਇਹ ਮੰਨ ਕੇ ਚਲੋ ਕਿ ਜੇ 6 ਮਹੀਨੇ ਪਹਿਲਾਂ ਇਹ ਸਵਾਲ ਪੁੱਛਿਆ ਹੁੰਦਾ ਤੁਹਾਡੇ ਤੋਂ, ਫਿਰ ਦੱਸੋ ਕਿਹਦੇ ਨਾਲ ਸੰਬੰਧ ਬਣਾਓਗੇ, ਕਿਹਦੇ ਨਾਲ ਵਿਆਹ ਕਰੋਗੇ। ਪ੍ਰਧਾਨ ਮੰਤਰੀ ਨੇ ਕਿਹਾ ਕਾਇਲੀ ਤੁਸੀਂ ਪੁੱਛਿਆ ਸੀ, ਠੀਕ ਹੈ, ਕਾਇਲੀ ਦੇ ਨਾਲ ਉਹ ਇੱਕ ਚੰਗੀ ਸ਼ਖਸੀਅਤ ਨੇ, ਚੰਗੀ ਕਲਾਕਾਰਾ ਨੇ। ਹੁਣ ਪ੍ਰਧਾਨ ਮੰਤਰੀ ਨੇ ਬਿਆਨ ਤਾਂ ਦੇ ਦਿੱਤਾ ਪਰ ਵਿਰੋਧੀ ਧਿਰ ਦੀ ਤਰਫ ਤੋਂ ਉਹਨਾਂ ਨੂੰ ਘੇਰਿਆ ਗਿਆ। ਇੰਡੀਪੈਂਡੈਂਟ ਜਿਹੜੇ MP ਨੇ NSW ਤੋਂ ਆਉਂਦੇ ਡਾਇਲੇ, ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉੱਤੇ ਬੈਠ ਕੇ ਤੁਹਾਨੂੰ ਐਸੇ ਬਿਆਨ ਨਹੀਂ ਦੇਣੇ ਚਾਹੀਦੇ। ਹਾਲਾਂਕਿ ਅੰਗਰੇਜ਼ੀ ਦੇ ਵਿੱਚ ਜੋ ਇਸਦਾ ਤਰਜਮਾ ਸੀ ਉਹ ਪੰਜਾਬੀ ਦੇ ਵਿੱਚ ਅਸੀਂ ਨਹੀਂ ਤੁਹਾਨੂੰ ਦੱਸਣਾ ਚਾਹੁੰਦੇ, ਪਰ ਫਿਰ ਵੀ ਪ੍ਰਧਾਨ ਮੰਤਰੀ ਇਸ ਦਲਦਲ ਦੇ ਵਿੱਚ ਫਸਤਾ ਗਏ। ਹੁਣ ਉਹਨਾਂ ਤੇ ਸਵਾਲ ਉੱਠ ਰਹੇ ਨੇ ਕਿ ਠੀਕ ਹੈ, ਇਸ ਕਿਸਮ ਦੇ ਪੋਡਕਾਸਟ ਤੁਹਾਨੂੰ ਫਸਾਉਂਦੇ ਜ਼ਰੂਰ ਨੇ, ਪਰ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਤੇ ਬੈਠ ਕੇ ਤੁਸੀਂ ਇਸ ਕਿਸਮ ਦਾ ਜਵਾਬ ਦੇ ਰਹੇ ਹੋ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਤੇ ਜੌਡੀ ਹੇਡਨ ਦਾ ਵਿਆਹ ਜਿਹੜਾ ਉਹ 5 ਸਾਲ ਸੰਬੰਧਾਂ ਦੇ ਵਿੱਚ ਰਹਿਣ ਤੋਂ ਬਾਅਦ ਪਿਛਲੇ ਸਾਲ ਨਵੰਬਰ ਮਹੀਨੇ 'ਚ ਹੋਇਆ ਸੀ। ਦੀ ਲੌਜ ਕੈਨਬਰਾ ਦੇ ਵਿੱਚ ਇੱਕ ਸੈਰੇਮਨੀ ਵੀ ਕੀਤੀ ਗਈ ਸੀ ਤੇ ਇਸ ਦਰਮਿਆਨ ਉਹ ਆਸਟ੍ਰੇਲੀਆ 'ਚ ਪਹਿਲੇ ਐਸੇ ਪ੍ਰਧਾਨ ਮੰਤਰੀ ਬਣੇ ਸੀ ਜਿਹੜੇ ਪ੍ਰਧਾਨ ਮੰਤਰੀ ਕਾਰਜਕਾਲ ਦੇ ਦਰਮਿਆਨ ਵਿਆਹੇ ਗਏ ਹੋਣ। ਹਾਲਾਂਕਿ ਉਹਨਾਂ ਨੇ ਉਸ ਤੋਂ ਪਿਛਲੇ ਸਾਲ ਜਿਹੜੀ NSW ਦੇ ਸੈਂਟਰਲ ਕੋਸਟ ਇਲਾਕੇ ਦੇ ਵਿੱਚ ਲਗਭਗ $43 ਲੱਖ ਦੀ ਇੱਕ ਪ੍ਰੋਪਰਟੀ ਲਈ ਸੀ, ਉਸ ਦੇ ਉੱਤੇ ਵੀ ਵਿਵਾਦ ਖੜੇ ਹੋ ਗਏ ਸੀ। ਪ੍ਰਧਾਨ ਮੰਤਰੀ ਨੇ ਤਾਂ ਕਿਹਾ ਸੀ ਕਿ ਇਹ ਉਹਨਾਂ ਦੀ ਤੇ ਉਹਨਾਂ ਦੀ ਸ਼ਰੀਕੇ ਹਯਾਤ ਜੌਡੀ ਹੇਡਨ ਦੀ ਦਾ ਘਰ ਹੋਏਗਾ ਜਿੱਥੇ ਉਹ ਆਪਣਾ ਪ੍ਰਧਾਨ ਮੰਤਰੀ ਦਾ ਕੰਮਕਾਜ ਨਿਪਟਾਉਣ ਤੋਂ ਬਾਅਦ ਜਾਂ ਸਿਆਸਤ ਨੂੰ ਅਲਵਿਦਾ ਕਹਿਣ ਤੋਂ ਬਾਅਦ ਰਹਿਣਾ ਚਾਹਣਗੇ। ਬਿਲਕੁਲ ਇੱਕ ਕਲਿਫ ਦੀ ਟੌਪ ਦੇ ਉੱਤੇ ਬਣੀ ਹੋਈ ਉਹ ਸ਼ਾਨਦਾਰ ਆਲੀਸ਼ਾਨ ਕੋਠੀ ਪ੍ਰਧਾਨ ਮੰਤਰੀ ਦਾ ਨਿਵਾਸ ਜ਼ਰੂਰ ਸੀ, ਪਰ ਸਵਾਲ ਇਹ ਉੱਠਣ ਲੱਗ ਪਏ ਸੀ ਕਿ ਉਹਨਾਂ ਨੇ ਇਹ ਘਰ ਉਦੋਂ ਲਿਆ ਜਦੋਂ ਆਸਟ੍ਰੇਲੀਆ ਦੇ ਵਿੱਚ ਰੀਅਲ ਅਸਟੇਟ ਦੇ ਲਈ ਲੋਕ ਮਸ਼ਕਤ ਕਰ ਰਹੇ ਨੇ, ਪਹਿਲਾ ਘਰ ਖਰੀਦਣਾ ਤੱਕ ਲੋਕਾਂ ਦੇ ਲਈ ਮੁਸ਼ਕਲ ਹੋ ਰਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦੋਹਾਂ ਦੀ ਕਮਾਈ ਹੈ ਇਹ ਤੇ ਇਸ ਦੇ ਵਿੱਚ ਇਤਰਾਜ਼ ਵੀ ਕੀ ਹੈ। ਖੈਰ ਫਿਲਹਾਲ ਆਪਣੇ ਹਨੀਮੂਨ ਫੇਜ਼ ਦੇ ਵਿੱਚ ਹੀ ਪ੍ਰਧਾਨ ਮੰਤਰੀ ਤੋਂ ਐਸਾ ਸਵਾਲ ਪੁੱਛ ਲਿਆ ਗਿਆ ਤੇ ਉਹ ਫਸ ਗਏ ਨੇ। ਪਰ ਇਸ ਦਰਮਿਆਨ ਪ੍ਰਧਾਨ ਮੰਤਰੀ ਹੁਣ ਫਿਜੀ ਦੇ ਵਿੱਚ ਗਏ ਨੇ। ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਪ੍ਰਧਾਨ ਮੰਤਰੀ ਨੇ ਗੁਆਂਢੀ ਟਾਪੂ ਮੁਲਕ ਦੇ ਨਾਲ ਵਨਾਤੂ ਦੇ ਨਾਲ ਇੱਕ ਸਮਝੌਤਾ ਕੀਤਾ, ਹੁਣ ਉਹ ਫਿਜੀ ਗਏ ਨੇ। ਫਿਜੀ ਚ ਵੀ ਇੱਕ ਐਸਾ ਹੀ ਸਮਝੌਤਾ ਹੋਣ ਦਾ ਦੱਸਿਆ ਜਾ ਰਿਹਾ। ਇਹਨਾਂ ਦਿਨਾਂ ਦੇ ਵਿੱਚ ਐਂਥਨੀ ਅਲਬਨੀਜ਼ ਨੇ ਆਪਣੀ ਕੂਟਨੀਤਿਕ ਸਾਂਝਾਂ ਨੇ ਜਿਹੜੀਆਂ ਜਾਂ ਆਸਟ੍ਰੇਲੀਆ ਦੀ ਕੌਮਾਂਤਰੀ ਪੱਧਰ ਦੇ ਉੱਤੇ ਜਿਹੜੀ ਸਾਖ ਹੈ ਉਸ ਨੂੰ ਮਜ਼ਬੂਤ ਕਰਨ ਦਾ ਇੱਕ ਜਿਵੇਂ ਪੂਰਾ ਦਾ ਪੂਰਾ ਇੱਕ ਪੱਗ ਬੰਨ ਲਈ ਹੋਵੇ ਕਿ ਇਹ ਕੰਮ ਕਰਕੇ ਹਟਣੇ ਨੇ। ਵਨਾਤੂ ਦੇ ਨਾਲ ਹੋਈ ਡੀਲ ਕਿੰਨੀ ਅਹਿਮ ਸੀ ਉਸ ਦੇ ਬਾਰੇ ਤੁਹਾਨੂੰ ਪਿਛਲੇ ਹਫ਼ਤੇ ਖ਼ਬਰਾਂ ਦੇ ਵਿੱਚ ਦੱਸਿਆ ਸੀ। ਹੁਣ ਫਿਜੀ ਦੇ ਨਾਲ ਇਸ ਡੀਲ ਦੀ ਹਾਲੇ ਕੋਈ ਭਿਣਕ ਤੱਕ ਮੀਡੀਆ ਨੂੰ ਨਹੀਂ ਦਿੱਤੀ ਗਈ ਹੈ, ਪਰ ਇਹ ਕਿਹਾ ਜਾ ਰਿਹਾ ਕਿ ਇਹਨਾਂ ਦੋਹਾਂ ਦੇਸ਼ਾਂ ਦਾ ਬਹੁਤ ਹੀ ਗੰਭੀਰ ਤੇ ਬਹੁਤ ਹੀ ਮਜ਼ਬੂਤ ਸਮਝੌਤਾ ਹੋਣ ਜਾ ਰਿਹਾ। ਚੀਨ ਨੂੰ ਆਸਟ੍ਰੇਲੀਆ ਦੇ ਪਾਣੀਆਂ ਤੋਂ ਕਿਵੇਂ ਦੂਰ ਰੱਖਿਆ ਜਾਣਾ ਹੈ ਇਹ ਬਹੁਤ ਜ਼ਰੂਰੀ ਸੀ। ਵਨਾਤੂ ਦੇ ਨਾਲ ਹੋਇਆ ਸਮਝੌਤੇ ਤੇ ਆਸਟ੍ਰੇਲੀਆ ਨੇ ਇੱਕ ਕਿਸਮ ਦੀ ਵੀਟੋ ਹਾਸਲ ਕਰ ਲਈ ਹੈ ਕਿ $500 million ਦਵਾਂਗੇ ਅਗਲੇ ਇੱਕ ਦਹਾਕੇ ਦੇ ਦਰਮਿਆਨ, ਪਰ ਚੀਨ ਕੋਈ ਵੀ ਇਨਵੈਸਟਮੈਂਟ ਵਨਾਤੂ ਦੇ ਵਿੱਚ ਕਰਦਾ ਤਾਂ ਆਸਟ੍ਰੇਲੀਆ ਨੂੰ ਦੱਸਣੀ ਹੋਏਗੀ ਔਰ ਆਸਟ੍ਰੇਲੀਆ ਉਸ ਦੇ ਉੱਤੇ ਆਖਰੀ ਫੈਸਲਾ ਉੱਥੋਂ ਦੀ ਸਰਕਾਰ ਦੇ ਨਾਲ ਰਲ ਕੇ ਲਏਗਾ। ਫਿਜੀ ਦੇ ਨਾਲ ਵੀ ਕੁਝ ਐਸਾ ਸਮਝੌਤਾ ਹੋ ਜਾ ਰਿਹਾ ਜਾਂ ਇਸ ਤੋਂ ਵੀ ਕਿਤੇ ਬਿਹਤਰ ਹੋ ਸਕਦਾ ਆਉਣ ਵਾਲੇ ਦਿਨਾਂ ਚ ਪਤਾ ਚੱਲੇਗਾ। ਪਰ ਪਤਾ ਚੱਲ ਰਿਹਾ ਹੈ ਕਿ ਇਸ ਤੋਂ ਠੀਕ ਬਾਅਦ ਜਦੋਂ ਪ੍ਰਧਾਨ ਮੰਤਰੀ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹਨਾਂ ਦੇ ਨਾਲ ਜਿਹੜਾ ਆਸਟ੍ਰੇਲੀਆ ਇੰਡੀਆ ਪੈਕਟ ਹੋਣਾ ਉਹ ਤੋਂ ਬਾਅਦ ਐਂਥਨੀ ਅਲਬਨੀਜ਼ ਨੇ ਪਾਪੂਆ ਨਿਊ ਗਿਨੀ ਜਾਣਾ, PNG ਦੇ ਵਿੱਚ ਵੀ ਇੱਕ ਐਸਾ ਹੀ ਸਮਝੌਤਾ ਹੋਣਾ ਜਿਹਨੂੰ ਪੁੱਕ ਪੁੱਕ ਟ੍ਰੀਟੀ ਕਿਹਾ ਜਾ ਰਿਹਾ। ਔਰ ਆਸਟ੍ਰੇਲੀਆ ਦੇ ਗੁਆਂਢੀ ਦੇਸ਼ਾਂ ਦੇ ਵਿੱਚ ਇਹ ਤੀਸਰਾ ਇੱਕ ਸਮਝੌਤਾ ਹੋਏਗਾ ਔਰ ਬਹੁਤ ਅਹਿਮ ਸਮਝੌਤਾ ਵੀ ਹੈ ਕਿਉਂਕਿ PNG ਜੇਕਰ ਸਟ੍ਰੈਟੇਜਿਕਲੀ ਦੇਖਿਆ ਜਾਵੇ ਜੀਓਗ੍ਰਾਫਿਕਲੀ ਦੇਖਿਆ ਜਾਵੇ ਤਾਂ ਬੜੀ ਹੀ ਇੱਕ ਅਹਿਮ ਤਰੀਨ ਜਗ੍ਹਾ ਦੇ ਉੱਤੇ ਬਣੇ ਹੋਏ ਟਾਪੂਆਂ ਦਾ ਇੱਕ ਦੇਸ਼ ਹੈ, ਸਮੂਹਾਂ ਦਾ ਇੱਕ ਦੇਸ਼ ਹੈ ਉਹ, ਤੇ ਇੰਡੋਨੇਸ਼ੀਆ ਦੇ ਬਿਲਕੁਲ ਗੁਆਂਢ ਦੇ ਵਿੱਚ ਪੈਂਦਾ। ਇੰਡੋਨੇਸ਼ੀਆ ਜੋ ਕਿ ਚੀਨ ਨੂੰ ਪਸੰਦ ਨਹੀਂ ਕਰਦਾ ਤੇ ਜੇਕਰ PNG ਵੀ ਆਸਟ੍ਰੇਲੀਆ ਦੇ ਹੱਕ ਦੇ ਵਿੱਚ ਆ ਜਾਂਦਾ ਤਾਂ ਆਸਟ੍ਰੇਲੀਆ ਘੱਟੋ ਘੱਟ ਆਪਣੀਆਂ ਸਮੁੰਦਰੀ ਸਰਹੱਦਾਂ ਦੀ ਰਾਖੀ ਕਰਨ ਦੇ ਲਈ ਕਾਫੀ ਹੱਦ ਤੱਕ ਜਿਹੜਾ ਆਜ਼ਾਦ ਹੋ ਸਕੇਗਾ ਔਰ ਇਹਨਾਂ ਗੁਆਂਢੀ ਟਾਪੂ ਮੁਲਕਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ ਆਸਟ੍ਰੇਲੀਆ ਦੇ ਲਈ ਬੇਹੱਦ ਜ਼ਰੂਰੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਜਿਹੜੇ ਕਹਿ ਚੁੱਕੇ ਨੇ ਕਿ ਉਹ ਆਪਣੀ ਮਿਲਟਰੀਆਈਜੇਸ਼ਨ ਦੇ ਉੱਤੇ ਹੋਰ ਖਰਚ ਨਹੀਂ ਕਰਨਾ ਚਾਹੁੰਦੇ, ਆਸਟ੍ਰੇਲੀਆ ਦੀ GDP ਦੇ ਉੱਤੇ ਹੋਰ ਦਬਾਅ ਨਹੀਂ ਪਾਉਣਾ ਚਾਹੁੰਦੇ, ਹੋਰ ਵਧੇਰੇ ਹਥਿਆਰ ਲੈ ਕੇ, ਹਾਲਾਂਕਿ ਕਹਿਣਾ ਤਾਂ ਇਹ ਚਾਹੀਦਾ ਸੀ ਕਿ ਅਮਰੀਕਾ ਨੂੰ ਅਮੀਰ ਨਹੀਂ ਕਰਨਾ ਚਾਹੁੰਦੇ, ਪਰ ਤਰੀਕਾ ਇਹੀ ਹੈ ਕਿ ਆਸਟ੍ਰੇਲੀਆ ਵਧੇਰੇ ਮਿਲਟਰੀ ਜਿਹੜੇ ਐਸੈਟਸ ਖਰੀਦਣ ਦੀ ਬਜਾਏ ਜੇਕਰ ਇਹਨਾਂ ਦੇਸ਼ਾਂ ਦੇ ਨਾਲ ਆਪਣੇ ਸੰਬੰਧ ਮਜ਼ਬੂਤ ਕਰ ਲਏ, ਜੋ ਕਿ ਫਿਲਹਾਲ ਵਿਰੋਧੀ ਧਿਰ ਇਸ ਮਸਲੇ ਦੇ ਉੱਤੇ ਸਹਿਮਤ ਤਾਂ ਜ਼ਰੂਰ ਹੈ ਪਰ ਕੋਈ ਟਿੱਪਣੀ ਨਹੀਂ ਕਰ ਰਹੀ ਹੈ। ਵਿਰੋਧੀ ਧਿਰ ਦੀ ਗੱਲ ਕਰਦੇ ਹਾਂ ਪਰ ਪਹਿਲਾਂ ਨਰਿੰਦਰ ਮੋਦੀ ਦੀ ਗੱਲ ਕੀਤੀ ਸੀ। ਪ੍ਰਧਾਨ ਮੰਤਰੀ ਨੇ ਜਿਹੜੇ ਭਾਰਤ ਦੇ ਉਹ ਆਸਟ੍ਰੇਲੀਆ ਆ ਰਹੇ ਨੇ ਇਸ ਦਰਮਿਆਨ 3 ਦਿਨਾਂ ਦੌਰੇ ਦੇ ਲਈ, ਉਹ ਵੀਰਵਾਰ ਦੇ ਦਿਨ ਮੈਲਬਰਨ ਪਹੁੰਚਣਗੇ ਜਿੱਥੇ ਮਾਰਵਲ ਸਟੇਡੀਅਮ ਦੇ ਵਿੱਚ ਉਹਨਾਂ ਨੇ ਇੱਕ ਇਵੈਂਟ ਨੂੰ ਸੰਬੋਧਨ ਵੀ ਕਰਨਾ, ਪਰ ਉਸ ਤੋਂ ਪਹਿਲਾਂ ਹੀ ਇਹ ਇਵੈਂਟ ਚਰਚਾ ਦਾ ਵਿਸ਼ਾ ਬਣ ਗਿਆ। ਇਸ ਤੋਂ ਇਲਾਵਾ ਉਹਨਾਂ ਨੇ ਆਸਟ੍ਰੇਲੀਆ ਇੰਡੀਆ ਐਨੂਅਲ ਲੀਡਰਸ ਸਮਿਟ ਦੇ ਵਿੱਚ ਐਂਥਨੀ ਅਲਬਨੀਜ਼ ਦੇ ਨਾਲ ਮੁਲਾਕਾਤ ਵੀ ਕਰਨੀ ਹੈ ਜਿੱਥੇ ਭਾਰਤ ਆਸਟ੍ਰੇਲੀਆ ਪੈਕਟ ਦੇ ਉੱਤੇ ਗੱਲਬਾਤ ਹੋ ਸਕਦੀ ਹੈ। ਪਰ ਜਿਹੜਾ ਮਾਰਵਲ ਸਟੇਡੀਅਮ ਦਾ ਇਵੈਂਟ ਹੈ ਉਸ ਨੂੰ ਲੈ ਕੇ ਹੁਣ ਇਹ ਖਬਰਾਂ ਸਾਹਮਣੇ ਆਈਆਂ ਨੇ ਕਿ ਫੇਸਬੁੱਕ ਦੇ ਉੱਤੇ ਇੱਕ ਪੋਸਟ ਸਾਹਮਣੇ ਆਈ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਇਸ ਸਮਾਗਮ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ ਕਿ ਮੋਦੀ ਦਾ ਇਹ ਸਮਾਗਮ ਬੰਦ ਛੱਤ ਇਵੈਂਟ ਹੋਣਾ ਚਾਹੀਦਾ, ਨਹੀਂ ਤੇ ਮੋਦੀ ਨੂੰ ਉਡਾ ਦਿੱਤਾ ਜਾਏਗਾ, ਜਾਂ ਫਿਰ ਇਹ ਕਿਹਾ ਗਿਆ ਕਿ ਉਹਨਾਂ ਨੂੰ ਮੌਤ ਦੀ ਧਮਕੀ ਦਿੱਤੀ ਗਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦਾ ਇੱਕ ਖੁੱਲ੍ਹਾ ਇਵੈਂਟ ਨਹੀਂ ਹੋਣਾ ਚਾਹੀਦਾ। ਫੈਡਰਲ ਪੁਲਿਸ ਦੀ ਤਰਫ ਤੋਂ ਫਿਲਹਾਲ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ, ਪਰ ਇਹ ਆਪਣੇ ਆਪ ਦੇ ਵਿੱਚ ਬੜਾ ਗੰਭੀਰ ਵਿਸ਼ਾ ਹੈ ਆਸਟ੍ਰੇਲੀਆ ਦੇ ਉੱਤੇ। ਆਸਟ੍ਰੇਲੀਆ ਕਦੇ ਵੀ ਐਸਾ ਇੱਕ ਇਲਜ਼ਾਮ ਜਿਹੜਾ ਇੱਕ ਸਟੇਟਸਮੈਨ ਦੀ ਮੌਤ ਤਾਂ ਖੈਰ ਬਹੁਤ ਦੂਰ ਦੀ ਗੱਲ, ਕਿਸੇ ਹਮਲੇ ਦੀ ਗੱਲ ਜਿਹੜੀ ਹੈ ਉਸ ਇਲਜ਼ਾਮ ਨੂੰ ਵੀ ਨਹੀਂ ਝੱਲਣਾ ਚਾਹੇਗਾ ਕਿਉਂਕਿ ਆਸਟ੍ਰੇਲੀਆ ਇੱਕ ਚੰਗੇ ਹੋਸਟ ਦੀ ਜਿਹੜੀ ਭੂਮਿਕਾ ਉਹ ਨਿਭਾਉਂਦਾ ਰਿਹਾ ਤੇ ਅੱਗੇ ਵੀ ਨਿਭਾਉਣਾ ਚਾਹੇਗਾ। ਇੱਕ ਹੋਰ ਖਬਰ ਜਿਹੜੀ ਪ੍ਰਧਾਨ ਮੰਤਰੀ ਦੇ ਹਵਾਲੇ ਦੇ ਨਾਲ ਹੀ ਹੈ, ਜਿੱਥੇ ਸਿਡਨੀ ਦੇ ਵਿੱਚ ਲੇਬਰ ਪਾਰਟੀ ਦੀ ਕਾਨਫਰੰਸ ਹੁੰਦੀ ਹੈ ਔਰ ਟਾਊਨ ਹਾਲ ਦੇ ਵਿੱਚ ਇਸ ਕਾਨਫਰੰਸ ਦੇ ਅੰਦਰ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ। NSW ਦੇ ਪ੍ਰੀਮੀਅਰ ਕ੍ਰਿਸ ਮਿੰਸ ਦੇ ਨਾਲ ਕੁਝ ਲੀਡਰ ਤਸਵੀਰਾਂ ਖਿਚਾਉਂਦੇ ਨੇ, ਕੁਝ ਲੀਡਰ ਡਿਪਟੀ ਪ੍ਰੀਮੀਅਰ ਪਰੂਕਾਰ ਦੇ ਨਾਲ ਤਸਵੀਰਾਂ ਖਿਚਾਉਂਦੇ ਨੇ, ਯਾਨੀ ਕਿ ਇਹ ਵੀ ਦੇਖਿਆ ਜਾ ਰਿਹਾ ਹੈ ਕਿ NSW ਦੇ ਵਿੱਚ ਜੇਕਰ ਅਗਲੀ ਵਾਰ ਕੋਈ ਤਬਦੀਲੀ ਹੁੰਦੀ ਹੈ ਤਾਂ ਕ੍ਰਿਸਮਿਨਸ ਸਰਕਾਰ 'ਚ ਬਣੇ ਰਹਿਣਗੇ ਕਿ ਨਹੀਂ, ਜਿਨ੍ਹਾਂ ਦੇ ਉੱਤੇ ਹੁਣ ਐਂਟੀ ਇਨਕੰਬੈਂਸੀ ਫੈਕਟਰ ਦਾ ਬਹੁਤ ਵੱਡਾ ਇਲਜ਼ਾਮ ਲੱਗ ਰਿਹਾ। ਉਧਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਵੀ ਕੁਝ ਇਸ ਤਰੀਕੇ ਦੇ ਨਾਲ ਆਏ ਜਿਵੇਂ 5ਵੀਂ ਦੇ ਬੋਰਡ ਦੀ ਪ੍ਰੀਖਿਆ ਦੇ ਵਿੱਚ ਫਲਾਇੰਗ ਆਉਂਦੀ ਹੁੰਦੀ ਹੈ, ਥੋੜੇ ਸਮੇਂ ਦੇ ਲਈ ਆ ਕੇ ਥੋੜੇ ਸਮੇਂ ਦੇ ਲਈ ਰਵਾਨਾ ਹੋ ਜਾਣਾ, ਔਰ ਥੋੜੇ ਸ਼ਬਦਾਂ ਦੇ ਵਿੱਚ ਥੋੜੀਆਂ ਗੱਲਾਂ ਕਹਿ ਕੇ ਜਾਣੀਆਂ। ਬਹੁਤੀਆਂ ਗੱਲਾਂ ਜਿਹੜੀਆਂ ਪਾਰਟੀ ਦੇ ਖਾਸ ਤੌਰ ਦੇ ਉੱਤੇ ਜਿਹੜੇ ਲੋਕ ਇਕੱਠੇ ਹੋਏ ਸੀ, ਪਾਰਟੀ ਦੇ ਵਰਕਰ ਇਕੱਠੇ ਹੋਏ ਸੀ, ਉਹਨਾਂ ਨੂੰ ਇੱਕ ਮਜ਼ਬੂਤ ਕਰਨ ਦੇ ਲਈ ਗੱਲ ਕਹਿ ਕੇ ਜਾਣੀ ਸੀ, ਜਾਂ ਫਿਰ ਉਹਨਾਂ ਨੂੰ ਇੱਕ ਇੱਕਜੁੱਟ ਹੋਣ ਦਾ ਇੱਕ ਐਸਾ ਨਾਰਾ ਦੇ ਕੇ ਜਾਣਾ ਸੀ, ਇੱਕ ਮੰਤਰ ਦੇ ਕੇ ਜਾਣਾ ਸੀ, ਜਿਸ ਦੀ ਉਮੀਦ ਦੇ ਵਿੱਚ ਉਹ ਇੰਨੀ ਦੇਰ ਤੋਂ ਬੈਠੇ ਸੀ ਕੁਰਸੀਆਂ ਦੇ ਉੱਤੇ। ਪਰ ਪ੍ਰਧਾਨ ਮੰਤਰੀ ਤਾਂ ਆਉਂਦੇ ਨੇ ਤੇ ਲਿਬਰਲ ਪਾਰਟੀ ਦੀ ਫਜੀਹਤ ਕਰਕੇ ਚਲੇ ਜਾਂਦੇ ਨੇ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਲਿਬਰਲ ਪਾਰਟੀ ਦੀ ਪਿਛਲੇ ਹਫ਼ਤਿਆਂ ਦੇ ਦਰਮਿਆਨ ਕੈਨਬਰਾ 'ਚ ਮੀਟਿੰਗਾਂ ਹੋ ਰਹੀਆਂ ਨੇ। ਉਹ ਕਹਿ ਰਹੇ ਨੇ ਕਿ ਲਿਬਰਲ ਪਾਰਟੀ ਦਾ ਨਾਮ ਬਦਲ ਦਿਓ ਸ਼ਾਇਦ, ਤਾਂ ਕਰਕੇ ਬਲਾ ਜਿਹੜੀ ਟਲ ਜਾਵੇ। ਪਰ ਏਦਾਂ ਨਹੀਂ ਹੋਣਾ। ਅਸਲ ਦੇ ਵਿੱਚ ਪ੍ਰਧਾਨ ਮੰਤਰੀ ਨੇ ਇਸ ਦੀ ਤੁਲਨਾ ਇੱਕ ਬ੍ਰਾਂਡ ਦੇ ਨਾਲ ਕਰ ਦਿੱਤੀ। ਉਹਨਾਂ ਕਿਹਾ ਕਿ ਤੁਹਾਡੇ ਬ੍ਰਾਂਡ ਦੇ ਵਿੱਚ ਸਮੱਸਿਆ ਨਹੀਂ ਹੈ, ਤੁਹਾਡੇ ਪ੍ਰੋਡਕਟ ਹੀ ਖਰਾਬ ਨੇ। ਕਹਿਣਾ ਤਾਂ ਉਹ ਐਂਗਸ ਟੇਲਰ ਦਾ ਨਾਮ ਲੈਣਾ ਚਾਹੁੰਦੇ ਸੀ, ਪਰ ਹੁਣ ਵਾਕਈ ਇਹ ਗੱਲ ਹੈ ਕਿ ਲਿਬਰਲ ਪਾਰਟੀ ਆਪਣੀ ਰੀਇਮੇਜ ਕਰਨ ਦੇ ਉੱਤੇ ਜਿਹੜੀ ਆਈ ਹੋਈ ਹੈ, ਜਾਂ ਆਪਣੇ ਆਪ ਦੀ ਸਾਖ ਜਿਹੜੀ ਉਹ ਬਦਲਣ ਦੇ ਉੱਤੇ ਆਈ ਹੋਈ ਹੈ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕ ਵਨ ਨੇਸ਼ਨ ਵਰਗੀਆਂ ਛੋਟੀਆਂ ਪਾਰਟੀਆਂ ਨੂੰ ਤਰਜੀਹ ਜਦੋਂ ਦੇਣ ਲੱਗ ਪੈਂਦੇ ਨੇ ਤੇ ਅਪੋਜੀਸ਼ਨ ਮੰਨਣ ਲੱਗ ਪੈਂਦੇ ਨੇ, ਤਾਂ ਲਿਬਰਲ ਨੈਸ਼ਨਲ ਗੱਠਜੋੜ ਦੇ ਲਈ ਤਾਂ ਇਹ ਸ਼ਰਮ ਦੀ ਗੱਲ ਹੋਏਗੀ ਓ। ਪਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਆਪਣੇ ਵਰਕਰਾਂ ਦੀ ਜਾਂ ਆਪਣੇ ਪਾਰਟੀ ਨੇਤਾਵਾਂ ਦੀ ਬੈਠਕ ਦੇ ਵਿੱਚ ਲਿਬਰਲ ਦੀਆਂ ਸਾਰੀਆਂ ਗੱਲਾਂ ਕਰ ਜਾਂਦੇ ਨੇ, ਵਨ ਨੇਸ਼ਨ ਦੀ ਕੋਈ ਗੱਲ ਨਹੀਂ ਕਰਦੇ, ਕੰਟਰੋਵਰਸ਼ੀਅਲ ਹਾਊਸਿੰਗ ਟੈਕਸ ਰਿਫੋਰਮਸ ਦੇ ਉੱਤੇ ਕੋਈ ਗੱਲ ਨਹੀਂ ਕਰਦੇ, ਪਰ ਫਾਇਦੇ ਗਿਣਾ ਕੇ ਜ਼ਰੂਰ ਚਲੇ ਜਾਂਦੇ ਨੇ। ਦੱਸ ਦਈਏ ਕਿ ਇਸ ਦਰਮਿਆਨ ਜਿਹੜੀਆਂ ਤਸਵੀਰਾਂ ਵੀ ਜਿਸ ਕਿਸਮ ਦੇ ਨਾਲ ਬਹੁਤ ਸਾਰੇ ਨੇਤਾਵਾਂ ਨੇ ਪਾਈਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪੋ ਆਪਣੇ ਲੀਡਰਾਂ ਦੀਆਂ, ਉਹਦੇ ਤੋਂ ਇਹ ਵੀ ਪਤਾ ਚੱਲਦਾ ਹੈ ਕਿ NSW ਦੀ ਲੇਬਰ ਇਕਾਈ ਦੇ ਅੰਦਰ ਤਾਂ ਘੱਟੋ ਘੱਟ ਸਭ ਕੁਝ ਠੀਕ ਨਹੀਂ ਚੱਲ ਰਿਹਾ। NSW ਠੀਕ ਚੱਲ ਹੀ ਨਹੀਂ ਰਿਹਾ ਵੈਸੇ ਵੀ। ਉੱਥੇ ਮੈਲਬਨ ਤੋਂ ਇੱਕ ਮਾੜੀ ਖਬਰ ਆਈ ਹੈ, ਜਿੱਥੇ ਰਿਚਮੰਡ ਦੇ ਵਿੱਚ ਇੱਕ ਸ਼ਾਪਿੰਗ ਸੈਂਟਰ ਦੇ ਆਸ ਪਾਸ ਤੰਬਾਕੂ ਸਟੋਰਸ ਦੇ ਉੱਤੇ ਹਮਲੇ ਬੋਲੇ ਗਏ ਨੇ। ਮੈਲਬਨ ਦੇ ਵਿੱਚ ਇਹ ਤੰਬਾਕੂ ਸਟੋਰਸ ਦੇ ਉੱਤੇ ਅੱਗਜਨੀ ਕਰ ਦਿੱਤੀ ਜਾਣੀ ਇੱਕ ਬੜੀ ਆਮ ਗੱਲ ਹੋ ਗਈ ਹੈ, ਬੜਾ ਗੰਭੀਰ ਵਿਸ਼ਾ ਸੀ, ਪਰ ਮੰਨਿਆ ਜਾ ਰਿਹਾ ਕਿ ਇਸ ਵੀਕਐਂਡ ਤੋਂ ਲੈ ਕੇ ਸੋਮਵਾਰ ਦੀ ਤੜਕ ਸਵੇਰ 4 ਵਜੇ ਤੱਕ 10 ਤੰਬਾਕੂ ਦੀਆਂ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ ਹੈ। 80 ਫਾਇਰ ਫਾਈਟਰ, 25 ਫਾਇਰ ਟਰੱਕਸ ਜਿਹੜੇ ਨੇ ਮੌਕਿਆਂ ਦੇ ਉੱਤੇ ਮੌਜੂਦ ਰਹੇ ਨੇ। ਹਾਲਾਂਕਿ ਕਿਸੇ ਵੀ ਇਮਾਰਤ ਦੇ ਅੰਦਰ ਕਿਸੇ ਵੱਡੇ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਖਬਰਾਂ ਦੀ ਸਾਂਝ ਦੇ ਵਿੱਚ ਅਖੀਰ ਦੇ ਅੰਦਰ ਖਬਰਾਂ ਖੇਡ ਜਗਤ ਦੀਆਂ, ਜਿੱਥੇ ਕੱਲ ਦੇ ਦਿਨ ਲਾਰਡਸ ਦੇ ਮੈਦਾਨ ਦੇ ਉੱਤੇ ਇੰਗਲੈਂਡ ਤੇ ਆਸਟ੍ਰੇਲੀਆ ਦੀ ਮਹਿਲਾਵਾਂ ਦੀ ਕ੍ਰਿਕਟ ਟੀਮ ਆਮੋ ਸਾਹਮਣੇ ਸੀ। ਮੁਕਾਬਲਾ ਕੋਈ ਆਮ ਨਹੀਂ ਸੀ, ਸਾਲ 2026 ਦਾ ICC ਵੁਮੈਨ T20 ਵਰਲਡ ਕੱਪ ਸੀ, ਜਿਸ ਦੇ ਖਾਤਰ ਫਾਈਨਲ ਮੈਚ ਦੇ ਵਿੱਚ ਇੰਗਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ, ਨਿਰਧਾਰਤ 20 ਓਵਰਾਂ 'ਚ 150 ਦੌੜਾਂ ਬਣਾਈਆਂ, ਜਿਸ ਦੇ ਵਿੱਚ ਕਪਤਾਨ ਨੈਟ ਬ੍ਰੰਟ ਦੀਆਂ 58 ਦੌੜਾਂ ਸ਼ਾਮਲ ਸੀ ਤੇ ਆਲਰਾਊਂਡਰ ਫਰੇਆ ਕੈਂਪ ਨੇ 44 ਦੌੜਾਂ ਨਾਬਾਦ ਰਹਿੰਦੇ ਹੋਏ ਬਣਾਈਆਂ। ਆਸਟ੍ਰੇਲੀਆ ਦੀ ਮਹਿਲਾਵਾਂ ਦੀ ਜਿਹੜੀ ਬੱਲੇਬਾਜ਼ੀ ਹੈ ਉਸਦੇ ਅੱਗੇ ਟੀਚਾ ਕੋਈ ਖਾਸ ਵੱਡਾ ਨਹੀਂ ਸੀ, ਕਿਉਂਕਿ ਆਸਟ੍ਰੇਲੀਆ ਦੀ ਮਹਿਲਾਵਾਂ ਦੀ ਟੀਮ ਇਸ ਤੋਂ ਵੱਡੇ ਟੀਚੇ ਪਹਿਲਾਂ ਹਾਸਲ ਕਰ ਚੁੱਕੀ ਹੈ। ਐਲਿਸ ਪੈਰੀ, ਜਿਨ੍ਹਾਂ ਤੋਂ ਉਮੀਦ ਸੀ, ਹਾਲਾਂਕਿ ਉਹ ਕਾਫੀ ਅੱਗੇ ਆਏ, ਉਹਨਾਂ ਤੋਂ ਪਹਿਲਾਂ ਹੀ ਸਾਰਾ ਮੇਲਾ ਲੁੱਟ ਲਿਆ ਬੈਥਮੁਨੀ ਤੇ ਫੀਵ ਲਿਚਫੀਲਡ ਨੇ। ਬੈਥਮੁਨੀ ਨੇ ਆਪਣੀ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਿਆ, 64 ਦੌੜਾਂ ਬਣਾਈਆਂ 49 ਗੇਂਦਾਂ 'ਚ, ਫੀਵ ਲਿਚਫੀਲਡ ਨੇ 35 ਗੇਂਦਾਂ 'ਚ 48 ਦੌੜਾਂ ਬਣਾਈਆਂ। ਮੈਚ ਦਾ ਪੂਰਾ ਵੇਰਵਾ ਸੀ ਆਪਣੇ ਸੋਸ਼ਲ ਮੀਡੀਆ ਤੇ ਪਾ ਛੱਡਿਆ। ਆਸਟ੍ਰੇਲੀਆ ਨੇ ਇਸ ਮੈਚ ਨੂੰ 7 ਵਿਕਟਾਂ ਦੇ ਫਰਕ ਦੇ ਨਾਲ ਜਿੱਤ ਕੇ ਇੱਕ ਵਾਰ ਫਿਰ ਤੋਂ ਮਹਿਲਾਵਾਂ ਦੀ T20 ਵਿਸ਼ਵ ਕੱਪ ਦੀ ਵਿਜੇਤਾ ਹੋਣ ਦਾ ਜਿਹੜਾ ਉਹਨਾਂ ਦੇ ਕੋਲ ਟਾਈਟਲ ਕਿਉਂ ਰਹਿਣਾ ਚਾਹੀਦਾ ਇਹ ਸਾਬਤ ਕੀਤਾ। ਉਧਰ ਫੀਫਾ ਵਿਸ਼ਵ ਕੱਪ ਦੇ ਵਿੱਚ ਰਾਊਂਡ ਆਫ 16 ਦੇ ਮੁਕਾਬਲੇ ਚੱਲ ਰਹੇ ਨੇ। ਬ੍ਰਾਜ਼ੀਲ ਦੇ ਦੀਵਾਨਿਆਂ ਦੇ ਲਈ ਮਾੜੀ ਖਬਰ ਇਹ ਹੈ ਕਿ ਇਹ ਮੈਚ, ਜਿਹਨੂੰ ਕਿ ਆਖਰੀ ਮਿੰਟਾਂ ਦਾ ਇੱਕ ਮੈਚ ਕਿਹਾ ਜਾ ਸਕਦਾ, 79ਵੇਂ ਮਿੰਟ 'ਚ ਅਰਲਿੰਗ ਹੈਲਾਂਡ ਦਾ ਗੋਲ, ਫਿਰ ਨਿਆਮਾਰ ਦਾ ਜਿਹੜਾ 90 ਮਿੰਟ ਦੀ ਖੇਡ ਖਤਮ ਹੋਣ ਤੋਂ ਬਾਅਦ ਜਿਹੜਾ ਗੋਲ ਹੋਣਾ, ਤੇ ਹੈਲਾਂਡ ਦਾ ਇੱਕ 90ਵੇਂ ਮਿੰਟ ਦੇ ਵਿੱਚ ਗੋਲ। ਇਸ ਤਰੀਕੇ ਦੇ ਨਾਲ ਨਾਰਵੇ ਨੇ ਇਹ ਮੈਚ 2-1 ਦੇ ਨਾਲ ਜਿੱਤ ਲਿਆ। ਔਰ ਇਸ ਵਕਤ ਜਿਹੜੀ ਫੀਫਾ ਵਿਸ਼ਵ ਕੱਪ ਦੇ ਵਿੱਚ ਕਿਲੀਅਨ ਮਬਾਪੇ, ਲਿਓਨਲ ਮੈਸੀ ਤੇ ਅਰਲਿੰਗ ਹੈਲਾਂਡ, ਨਾਰਵੇ, ਅਰਜਨਟੀਨਾ ਤੇ ਫਰਾਂਸ ਦੇ ਇਹਨਾਂ ਖਿਡਾਰੀਆਂ ਦੇ 7-7 ਗੋਲ ਨੇ ਔਰ ਇਹ ਗੋਲਡਨ ਬੂਟ ਦੀ ਦਾਅਵੇਦਾਰੀ 'ਚ ਸਭ ਤੋਂ ਅੱਗੇ ਚੱਲ ਰਹੇ। ਮੈਚ ਅਸਲ ਦੇ ਵਿੱਚ 80ਵੇਂ ਮਿੰਟ ਤੋਂ ਬਾਅਦ ਹੀ ਕਾਫੀ ਜ਼ਿਆਦਾ ਦਿਲਚਸਪ ਵੀ ਹੋ ਨਿਬੜਿਆ। ਖੈਰ ਫੀਫਾ ਵਿਸ਼ਵ ਕੱਪ ਦੇ ਵਿੱਚ ਇੱਕ ਹੋਰ ਮੁਕਾਬਲਾ ਅੱਜ ਦੇ ਦਿਨ ਹੋਣਾ, ਮੈਕਸੀਕੋ ਨਾਮ ਇੰਗਲੈਂਡ ਦਾ। ਇੱਕ ਹੋਸਟ ਕੰਟਰੀ ਹੈ ਜਿਹੜੀ ਕੈਨੇਡਾ, ਉਹ ਪਹਿਲਾਂ ਹੀ ਰਾਊਂਡ ਆਫ 16 ਦੇ ਵਿੱਚ ਹਾਰ ਚੁੱਕੀ ਹੈ, ਬਾਹਰ ਹੋ ਚੁੱਕੀ ਹੈ। ਔਰ ਹੁਣ ਕਿਤੇ ਮੈਕਸੀਕੋ ਵੀ ਜੇਕਰ ਬਾਹਰ ਹੁੰਦਾ ਇੰਗਲੈਂਡ ਜਿਸ ਫਾਰਮ ਦੇ ਵਿੱਚ ਖੇਡ ਰਹੀ ਹੈ ਤਾਂ ਫਿਰ ਇਹ ਮਾੜੀ ਖਬਰ ਹੋਏਗੀ। ਹਾਲਾਂਕਿ ਸਿਮਸਨ ਦੀਆਂ ਜਿਹੜੀਆਂ ਪ੍ਰੈਡਿਕਸ਼ਨਸ ਨੇ ਉਸ ਦੇ ਵਿੱਚ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਫਾਈਨਲ ਮੁਕਾਬਲਾ ਮੈਕਸੀਕੋ ਬਨਾਮ ਅਰਜਨਟੀਨਾ ਹੋਣਾ, ਪਰ ਅਜਿਹੇ ਹਾਲਾਤ ਨਜ਼ਰ ਨਹੀਂ ਆਉਂਦੇ ਕਿਉਂਕਿ ਇਸ ਦੇ ਵਿੱਚ ਇੰਗਲੈਂਡ ਦੀ ਟੀਮ ਇੱਕ ਵੱਡੀ ਚੁਣੌਤੀ ਬਣ ਕੇ ਖੜੀ ਹੋਏਗੀ। ਰਾਊਂਡ ਆਫ 16 ਦੇ ਵਿੱਚ ਕੱਲ੍ਹ ਦੇ ਦਿਨ ਮੁਕਾਬਲਾ ਪੁਰਤਗਾਲ ਬਨਾਮ ਸਪੇਨ ਹੈ, ਜਿਸ ਮੈਚ ਦੇ ਉੱਤੇ ਬਹੁਤ ਸਾਰੇ ਲੋਕਾਂ ਦੀਆਂ ਨਿਗਾਹਾਂ ਨੇ ਕਿ ਆਖਿਰਕਾਰ ਅਰਜਨਟੀਨਾ ਤੇ ਪੁਰਤਗਾਲ ਅਗਲੇ ਦੌਰ ਦੇ ਵਿੱਚ ਪਹੁੰਚਣਗੇ, ਕੁਆਟਰ ਫਾਈਨਲ ਸੈਮੀਫਾਈਨਲ ਦੀ ਦੌੜ ਨੂੰ ਤੈਅ ਕਰਦੇ ਹੋਏ ਅੱਗੇ ਪਹੁੰਚਣਗੇ ਕਿ ਨਹੀਂ। ਖੈਰ ਖਬਰਾਂ ਦੇ ਇਸ ਅੱਜ ਦੇ ਸੈਗਮੈਂਟ ਦੇ ਵਿੱਚ ਨਹੀਂ, ਸੋਸ਼ਲ ਮੀਡੀਆ ਤੋਂ ਜਾ ਕੇ ਤੁਸੀਂ ਬਾਕੀ ਜਾਣਕਾਰੀਆਂ ਲੈ ਸਕਦੇ ਹੋ ਤੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਵੀ ਤੁਹਾਡੇ ਨਾਲ ਖਬਰ ਖੇਡਾਂ ਦੀ ਖਬਰਾਂ ਦੀਆਂ ਸਾਂਝ ਪਾਵਾਂਗੇ। ਫਿਲਹਾਲ ਇਹਨਾਂ ਹੀ, ਦਿਓ ਇਜਾਜ਼ਤ, ਧੰਨਵਾਦ।
1: सबसे दमदार और रोमांच कहानी
2: अल्फा प्रोग्राम उसका जुनून है।
1: शानदार एक्शन एंटरटेनर 3 जुलाई को
2: मैं जो बना रहा हूँ वो इतिहास है।
1: आलिया भट्ट, शर्वरी, अनिल कपूर और बॉबी देओल स्टारर।
3: शुरू करो अग्नि परीक्षा
1: 3 जुलाई को आपके नजदीकी सिनेमा घरों में। अल्फा
2: इंडिया अल्फा से डरेगा।
4: ਉਹ ਵੇਟ ਕਰ ਰਿਹਾ ਤੁਹਾਡਾ।
5: ਬਲਜੀਤ, ਵਿਆਹ ਵਾਸਤੇ ਜੁਐਲਰੀ ਦੇਖਣ ਤੁੰਨਾ ਜੁਐਲਰਸ ਚਲੀਏ
6: ਯਾਰ? ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
5: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਤੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ। Business fleet ਲਈ ਗੱਲ ਕਰੋ vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford.
9: ਹਾਂਜੀ ਰੇਡੀਓ।

ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਉਹਨਾਂ ਕੰਮਾਂ ਦੀ ਗੱਲ ਕਰਦੀ ਜਿਹੜੇ ਆਪਾਂ ਹਮੇਸ਼ਾ ਕੱਲ ਪਰਸੋਂ ਤੇ ਪਾ ਦਿੰਦੇ, ਕੋਈ ਨਾ ਦੇਖੀ ਜਾਊਗੀ, ਇਹ ਕੱਲ ਨੂੰ ਕਰ ਲਾਂਗੇ, ਇਹ ਪਰਸੋਂ ਨੂੰ ਕਰ ਲਾਂਗੇ। ਉਹ ਸ਼ਾਇਦ ਕੰਮ ਇੰਨਾ ਜ਼ਰੂਰੀ ਵੀ ਨਹੀਂ ਹੁੰਦਾ, ਤਾਂ ਕਰਕੇ ਤੁਸੀਂ ਅੱਗੇ ਪਾਇਆ ਹੁੰਦਾ। ਪਰ ਜਿਹੜੀ ਦਿਮਾਗ ਵਾਲੀ ਲਿਸਟ ਆ ਨਾ, ਉਹਨੇ ਉਹ ਹਮੇਸ਼ਾ ਉੱਤੇ ਹੀ ਰੱਖਿਆ ਹੁੰਦਾ, ਪ੍ਰਾਇਓਰਿਟੀ ਦੇ। ਇੱਦਾਂ ਹੀ ਅੱਜ ਦੀ ਕਹਾਣੀ ਆ ਇੱਕ ਸਾਧੂ ਦੀ, ਇੱਕ ਸਟੂਡੈਂਟ ਦੀ। ਦੱਸਦੇ ਨੇ ਇੱਕ ਚੇਲਾ ਆਪਣੇ ਗੁਰੂ ਦੇ ਨਾਲ ਆਸ਼ਰਮ ਦੇ ਵਿੱਚ ਰਹਿੰਦਾ ਸੀਗਾ। ਚੇਲਾ ਕਹਿੰਦੇ ਬੜਾ ਆਲਸੀ ਸੀਗਾ, ਉਹ ਅੱਜ ਦਾ ਕੰਮ ਕੱਲ ਤੇ, ਕੱਲ ਦਾ ਪਰਸੋਂ ਤੇ, ਇੱਦਾਂ ਕਰਕੇ ਉਹ ਟਾਲਦਾ ਰਹਿੰਦਾ ਕਾਫੀ ਕੰਮ। ਇਸੇ ਹੱਥ ਕਰਕੇ ਉਹਦੇ ਸਾਰੇ ਕੰਮ ਹੌਲੀ ਹੌਲੀ ਜਾਂ ਕਹਿ ਲਓ ਦੇਰੀ ਨਾਲ ਪੂਰੇ ਹੁੰਦੇ। ਫਿਰ ਉਹ ਪਛਤਾਉਂਦਾ ਰਹਿੰਦਾ। ਜਿਹੜਾ ਗੁਰੂ ਸੀ ਉਹ ਇਸ ਆਦਤ ਤੋਂ ਜਾਣੂ ਸੀ, ਚਿੰਤਿਤ ਵੀ ਸੀ। ਇੱਕ ਦਿਨ ਗੁਰੂ ਨੇ ਸੋਚਿਆ ਕਿ ਇਸ ਨੂੰ ਸਬਕ ਜ਼ਰੂਰ ਦਿੱਤਾ ਜਾਵੇ। ਹੁਣ ਗੁਰੂਕੁਲ ਦਾ ਸਮਾਂ, ਉੱਥੇ ਤਰੀਕੇ ਹੀ ਵੱਖ ਵੱਖ ਹੁੰਦੇ ਸਨ। ਗੁਰੂ ਨੇ ਚੇਲੇ ਨੂੰ ਆਪਣੇ ਕੋਲ ਬੁਲਾਇਆ ਤੇ ਇੱਕ ਕਾਲਾ ਪੱਥਰ ਦਿੱਤਾ ਤੇ ਕਿਹਾ, ਆਹ ਪੱਥਰ ਰੱਖ ਲਾ ਤੂੰ ਆਪਣੇ ਕੋਲ, ਮੈਂ 2 ਦਿਨਾਂ ਲਈ ਬਾਹਰ ਸ਼ਹਿਰ ਚੱਲਿਆ ਕਿਸੇ ਕੰਮ ਵਾਸਤੇ, ਪਰ ਇਹ ਪੱਥਰ ਕੋਈ ਆਮ ਪੱਥਰ ਨਹੀਂ ਹੈ, ਇਹ ਬੜਾ ਤਲਿਸਮੀ ਪੱਥਰ ਆ, ਜਾਦੂਈ ਪੱਥਰ ਕਹਿ ਲਓ। ਇਸ ਪੱਥਰ ਦੀ ਖਾਸੀਅਤ ਆ ਕਿ ਜੇ ਕਿਸੇ ਲੋਹੇ ਨਾਲ ਰਗੜੇਗਾ ਨਾ ਇਹਨੂੰ, ਇਹ ਸੋਨਾ ਬਣ ਜੂ। ਮੈਂ ਕਾਲਾ ਪੱਥਰ ਤੈਨੂੰ ਦੇ ਰਿਹਾ ਤੇ ਇਹਦੇ ਨਾਲ ਤੂੰ ਜਿੰਨਾ ਸੋਨਾ ਬਣਾਉਣਾ ਹੋ ਬਣਾ ਲਈ, ਪਰ ਮੈਂ ਕੱਲ ਸ਼ਾਮ ਤੱਕ ਵਾਪਸ ਆ ਜਾਣਾ, ਉਦੋਂ ਤੱਕ ਤੂੰ ਇਹਨੂੰ ਰੱਖ ਸਕਦਾ। ਜਦੋਂ ਤੱਕ ਮੈਂ ਵਾਪਸ ਨਹੀਂ ਆਉਂਦਾ ਉਦੋਂ ਤੱਕ ਤੇ ਪੱਥਰ ਤੇਰਾ, ਪਰ ਕੱਲ ਸ਼ਾਮ ਨੂੰ ਤੈਨੂੰ ਇਹ ਪੱਥਰ ਮੈਨੂੰ ਵਾਪਸ ਕਰਨਾ ਪਊਗਾ। ਗੁਰੂ ਤਾਂ ਚਲਿਆ ਗਿਆ, ਹੁਣ ਜਿਹਦੇ ਕੋਲ ਪੱਥਰ ਆਇਆ ਕਰਨ ਨੂੰ ਤਾਂ ਕੀ ਨਹੀਂ ਕਰ ਸਕਦਾ ਸੀ, ਪਰ ਸੀਗਾ ਆਲਸੀ। ਸੋਚਣ ਹੀ ਲੱਗ ਗਿਆ, ਕਹਿੰਦਾ ਵੀ ਹੁਣ ਸਟੋਨ ਤਾਂ ਆ ਗਿਆ, ਉਹ ਪੱਥਰ ਤਾਂ ਆ ਗਿਆ, ਜਿੰਨਾ ਮਰਜ਼ੀ ਸੋਨਾ ਬਣਾਈ ਜਾਵਾਂਗੇ। ਫਿਰ ਬਹਿ ਕੇ ਹਿਸਾਬ ਜਿਹਾ ਲਾਉਂਦਾ ਵੀ ਕੱਲ ਸ਼ਾਮਾਂ ਤੱਕ ਦਾ ਤੇ ਸਮਾਂ ਹੀ ਸਮਾਂ ਆ, ਬੜਾ ਸੋਨਾ ਬਣ ਜੂ। ਫਿਰ ਸੋਚਣ ਲੱਗ ਜਾਂਦਾ ਕਿ ਇੰਨਾ ਸੋਨਾ ਮੈਂ ਬਣਾਊਂਗਾ ਕਿੱਦਾਂ। ਸੋਚਦਾ ਕਿ ਕਿਸੇ ਮਾਰਕੀਟ ਜਾ ਕੇ ਕਬਾੜੀ ਕੋਲੋਂ ਮੈਂ ਲੋਹਾ ਲੈ ਲੂੰਗਾ, ਉਹਨੂੰ ਫਿਰ ਸੋਨੇ 'ਚ ਬਦਲ ਲਾਂਗੇ। ਇੱਦਾਂ ਸੋਚਦਿਆਂ ਸੋਚਦਿਆਂ ਉਹਦਾ ਸਾਰਾ ਦਿਨ ਲੰਘ ਜਾਂਦਾ। ਸ਼ਾਮਾਂ ਹੁੰਦੀਆਂ ਨੇ, ਸੋਚਦਾ ਕਿ ਹੁਣ ਕੀ ਹੀ ਮੈਂ ਮਾਰਕੀਟ ਜਾਊਂਗਾ, ਸ਼ਹਿਰ ਨੂੰ ਜਾਊਂਗਾ, ਦਿਨ ਤੇ ਢਲ ਗਿਆ। ਉਹ ਆਪਣਾ ਰਾਤ ਦਾ ਭੋਜਨ ਛਕਦਾ, ਫਿਰ ਉਹਨਾਂ ਹੀ ਸੋਚਾਂ ਸੁਪਨਿਆਂ 'ਚ ਗਵਾ ਜਾਂਦਾ ਤੇ ਸੌਂ ਜਾਂਦਾ। ਸਵੇਰੇ ਉੱਠ ਤਾਂ ਜਲਦੀ ਜਾਂਦਾ, ਪਰ ਫਿਰ ਇਹੋ ਸੋਚਦਾ ਕਿ ਸ਼ਾਮ ਤੱਕ ਦਾ ਸਮਾਂ ਹਾਲੇ ਵੀ ਹੈਗਾ, ਪਹਿਲਾਂ ਨਾਸ਼ਤਾ ਕਰਦੇ ਹਾਂ ਫਿਰ ਬਾਜ਼ਾਰ ਜਾਵਾਂਗੇ, ਫਿਰ ਸੋਨਾ ਹੀ ਸੋਨਾ। ਪਰ ਗੱਲ ਇਹ ਬਣਦੀ ਕਿ ਨਾਸ਼ਤਾ ਕਰਨ ਤੋਂ ਬਾਅਦ ਫਿਰ ਉਹਨੂੰ ਨੀਂਦ ਆ ਜਾਂਦੀ। ਸੋਚਦਾ ਥੋੜ੍ਹਾ ਸੁਸਤਾ ਲਈਏ, ਗਰਮੀਆਂ ਦੇ ਦਿਨ ਨੇ, ਐਵੇਂ ਕਿੱਥੇ ਮੈਂ ਧੁੱਪਾ ਖੱਜਲ ਹੁੰਦਾ ਜਾਊਂਗਾ, ਖਰਾਬ ਹੁੰਦਾ ਜਾਊਂਗਾ, ਕੋਈ ਨਾ ਥੋੜ੍ਹਾ ਸੌਂਦੇ ਹਾਂ, ਸ਼ਾਮ ਪਈ ਆ ਹਲੇ, ਦੁਪਹਿਰਾਂ ਨੂੰ ਉੱਠੂੰਗਾ ਫਿਰ ਬਾਜ਼ਾਰ ਜਾਵਾਂਗੇ, ਆਰਾਮ ਨਾਲ ਲੋਹਾ ਖਰੀਦਾਂਗੇ ਤੇ ਸੋਨਾ ਤੇ ਝਾਟੀ ਬਣ ਜਾਣਾ। ਸੋਚਦਿਆਂ ਸੋਚਦਿਆਂ ਫਿਰ ਸੌਂ ਗਿਆ।
ਜਦੋਂ ਅੱਖਾਂ ਖੁੱਲੀਆਂ ਤਾਂ ਦੇਖਿਆ ਕਿ ਸੂਰਜ ਤਾਂ ਡੁੱਬਣ ਵਾਲਾ ਹੁਣ ਸ਼ਾਮਾਂ ਪੈ ਚੁੱਕੀਆਂ ਨੇ। ਤੁਰੰਤ ਥਾਪੜਾ ਦਫੜੀ ਦੇ ਵਿੱਚ ਉੱਠਿਆ, ਮਾਰਕੀਟ ਜਾਣ ਲਈ ਤਿਆਰ ਹੋਇਆ। ਜਿਵੇਂ ਹੀ ਆਸ਼ਰਮ ਚੋਂ ਬਾਹਰ ਨਿਕਲਦਾ ਤੇ ਦੇਖਦਾ ਵੀ ਗੁਰੂ ਜੀ ਤਾਂ ਵਾਪਸ ਆ ਗਏ ਨੇ। ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਹੁਣ ਕੀ ਕਰਾਂ, ਮੈਂ ਤੇ ਹਾਲੇ ਗਿਆ ਵੀ ਨਹੀਂ ਇੱਕ ਵਾਰ ਵੀ, ਸੋਨਾ ਬਣਾ ਕੇ ਦੇਖਿਆ ਤੱਕ ਨਹੀਂ। ਪਰ ਗੁਰੂ ਨੇ ਆਉਂਦੇ ਪੱਥਰ ਲੈ ਲਿਆ ਵੀ ਪੁੱਤ ਤੇਰਾ ਸਮਾਂ ਮੁੱਕ ਗਿਆ, ਇਹ ਪੱਥਰ ਹੁਣ ਵਾਪਸ ਕਰਦੇ। ਬਥੇਰੀ ਉਹਨੇ ਬੇਨਤੀ ਕੀਤੀ ਚੇਲੇ ਨੇ ਵੀ ਗੁਰੂ ਜੀ ਥੋੜ੍ਹਾ ਸਮਾਂ ਹੋਰ ਦੇ ਦਿਓ, ਮੈਨੂੰ ਬਸ ਇੱਕ ਗੇੜਾ ਲਾ ਆਉਣ ਦਿਓ, ਮੈਂ ਹੁਣੇ ਗਿਆ ਹੁਣੇ ਆਇਆ। ਪਰ ਨਾ, ਗੁਰੂ ਜੀ ਨੇ ਕਿਹਾ ਕਿ ਤੇਰੇ ਵਰਗਾ ਆਲਸੀ ਤਾਂ ਕੁਝ ਨਹੀਂ ਕਰ ਸਕਦਾ, ਤੈਨੂੰ 24 ਘੰਟੇ ਮਿਲੇ ਸੀ, ਤੂੰ ਜਿੰਨਾ ਸੋਨਾ ਬਣਾਉਣਾ ਚਾਹੁੰਦਾ ਸੀ ਤੂੰ ਬਣਾ ਸਕਦਾ ਸੀ, ਤੂੰ ਕਰਨ ਨੂੰ ਤਾਂ ਕੁਝ ਵੀ ਕਰ ਸਕਦਾ ਸੀ, ਕਰਨ ਨੂੰ ਸ਼ਾਇਦ ਹੁਣ ਵੀ ਕੁਝ ਕਰਦੇ। ਪਰ ਇੱਕ ਗੱਲ ਚੇਤਾ ਰੱਖੀ ਵੀ ਜਿਹੜਾ ਮਨੁੱਖ ਸਮੇਂ ਦੀ ਕਦਰ ਨਹੀਂ ਨਾ ਕਰਦਾ, ਉਹ ਜੀਵਨ 'ਚ ਕੁਝ ਨਹੀਂ ਕਰਦਾ। ਇਹ ਕਹਿ ਕੇ ਗੁਰੂ ਜੀ ਤਾਂ ਚਲੇ ਗਏ, ਪਰ ਉਹ ਸ਼ਰਮਿੰਦਾ ਖੜਾ ਸੀ। ਉਹਨੂੰ ਸ਼ਾਇਦ ਸਮਝ ਆ ਗਈ ਸੀ ਕਿ ਗੁਰੂ ਜੀ ਕੀ ਸਬਕ ਸਿਖਾਉਣਾ ਚਾਹੁੰਦੇ। ਇਹ ਤਾਂ ਰਹੀ ਉਹ ਚੇਲੇ ਦੀ ਗੱਲ, ਜੇ ਆਪਾਂ ਅੱਜ ਤੇ ਆ ਜਾਈਏ, ਕੋਈ ਪੱਥਰ ਨਹੀਂ ਹੈਗੇ ਆਪਣੇ ਕੋਲ ਜਿਹਨੂੰ ਕਸਾ ਕੇ ਸੋਨਾ ਬਣਾਉਣਾ, ਵੱਡੇ ਵੱਡੇ ਕੰਮ ਅਸੀਂ ਚਾਟੀ ਨਿਬੇੜ ਲੈਂਦੇ ਹਾਂ। ਇਹ ਮੇਰੀ ਜ਼ਿੰਦਗੀ ਦਾ ਵੱਡਾ ਗੋਲ ਹੈ, ਇਸ ਨੂੰ ਛੇਤੀ ਤੋਂ ਛੇਤੀ ਪੂਰਿਆਂ ਕੀਤਾ ਜਾਵੇ। ਪਰ ਕਈ ਵਾਰੀ ਅਸੀਂ ਛੋਟੇ ਛੋਟੇ ਕੰਮ ਟਾਲ ਜਾਂਦੇ ਹਾਂ, ਵੱਧਦੇ ਸਟ੍ਰੈਸ ਨਾਲ, ਤਣਾਅ ਦੇ ਨਾਲ, ਕੰਮਾਂ ਦੇ ਨਾਲ ਕੁਝ ਹੋਰ ਪੋਟਲੀਆਂ ਬੰਨੀਆਂ ਹੁੰਦੀਆਂ ਆਪਾਂ ਛੋਟੇ ਛੋਟੇ ਕੰਮਾਂ ਦੀਆਂ, ਉਹ ਛੋਟੇ ਛੋਟੇ ਕੰਮ ਜਿਹੜੇ ਸਾਨੂੰ ਜ਼ਰੂਰੀ ਨਹੀਂ ਜਾਪਦੇ, ਅਤੇ ਹਾਂ ਕਈ ਵਾਰੀ ਉਹ ਜ਼ਰੂਰੀ ਹੁੰਦੇ ਵੀ ਨਹੀਂ, ਪਰ ਉਹਨੇ ਛੋਟਾ ਛੋਟੇ ਕੰਮ ਹੀ ਸਾਡੇ ਸਟ੍ਰੈਸ ਦਾ, ਸਾਡੀ ਚਿੰਤਾ ਦਾ, ਸਾਡੀ ਖਿੱਚ ਦਾ ਕਾਰਨ ਬਣਦੇ ਨੇ। ਕਦੀ ਆਪ ਮੁਹਾਰੇ ਨੋਟਿਸ ਕਰਨਾ ਕਿ ਖਿੱਚ ਕਈ ਵਾਰੀ ਵੱਧ ਆਉਂਦੀ ਹੈ, ਐਵੇਂ ਬਿਨਾਂ ਮਤਲਬ ਦਾ ਗੁੱਸਾ, ਉਹ ਸਾਡੀਆਂ ਛੋਟੀਆਂ ਛੋਟੀਆਂ ਪੋਟਲੀਆਂ ਜਿਹੜੀਆਂ ਅਸੀਂ ਬੰਨ ਕੇ ਰੱਖੀਆਂ, ਜਿਨ੍ਹਾਂ ਨੂੰ ਅਸੀਂ ਤਵੱਜੋ ਨਹੀਂ ਦਿੰਦੇ, ਖੋਲ੍ਹਣਾ ਹੀ ਨਹੀਂ ਚਾਹੁੰਦੇ, ਅਤੇ ਹਮੇਸ਼ਾ ਕਹਿੰਦੇ ਕੱਲ੍ਹ ਸਹੀ, ਪਰਸੋਂ ਸਹੀ, ਅਗਲੇ ਹਫ਼ਤੇ ਸਹੀ, ਇੰਨਾ ਜ਼ਰੂਰੀ ਨਹੀਂ। ਉਹ ਸ਼ਾਇਦ ਸਾਡੇ ਲਈ, ਸਾਡੇ ਕੰਮ ਲਈ, ਉਸ ਦਿਨ ਵਾਸਤੇ, ਉਸ ਜੌਬ ਲਈ ਜ਼ਰੂਰੀ ਨਹੀਂ ਹੁੰਦਾ। ਪਰ ਤੁਸੀਂ ਮਾਨਸਿਕ ਤਣਾਅ ਤੋਂ ਪਾਸੇ ਰਹਿ ਸਕੋ, ਉਸ ਲਈ ਬਹੁਤ ਜ਼ਰੂਰੀ ਹੁੰਦਾ। ਅਸੀਂ ਬਹੁਤ ਐਕਟਿਵ ਹਾਂ, ਹੋ ਗਏ ਹਾਂ ਕਹਿ ਲਓ ਸਮੇਂ ਨਾਲ, ਪਰ ਲੇਜ਼ੀ ਵੀ ਹੋ ਗਏ ਹਾਂ ਉਹਨਾਂ ਕੰਮਾਂ ਨੂੰ ਲੈ ਕੇ, ਉਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਨਿਤਮਾਰਾ ਦੀ ਜ਼ਿੰਦਗੀ ਦੀਆਂ ਹਿੱਸਾ ਸਨ, ਪਰ ਅਸੀਂ ਉਹ ਪੋਟਲੀ ਜੀ 'ਚ ਬੰਨ ਕੇ ਪਾਸੇ ਰੱਖ ਦਿੰਦੇ ਵੀ ਇਹ ਗੱਲਾਂ ਕਹਿਣ ਦੀ ਹਾਲੇ ਲੋੜ ਨਹੀਂ, ਇਹ ਕੰਮ ਕਰਨ ਦੀ ਹਾਲੇ ਲੋੜ ਨਹੀਂ, ਇਹ ਐਕਸਰਸਾਈਜ਼ ਹਾਲੇ ਕਰਨ ਦੀ ਲੋੜ ਨਹੀਂ। ਪਰ ਦਿਮਾਗ ਨੂੰ ਪਤਾ ਕਿ ਇਹਨੂੰ ਤੁਸੀਂ ਬੰਨ ਕੇ ਰੱਖਿਆ ਅਤੇ ਪੋਟਲੀ ਨੂੰ ਰੋਜ਼ ਪਾਸੇ ਕਰੀ ਜਾਂਦੇ ਹੋ, ਪਰ ਸਮੇਂ ਦਾ ਪਤਾ ਨਹੀਂ, ਜੋ ਮੁੱਕ ਸਕਦਾ ਉਹਨੂੰ ਮੁਕਾ ਲਈਏ। ਤੁਸੀਂ ਆਪਣੇ ਸਮੇਂ ਨਾਲ ਸਭ ਕੁਝ ਹਾਸਲ ਕਰ ਸਕਦੇ ਹੋ, ਪਰ ਆਪਣੇ ਸਭ ਕੁਝ ਦੇ ਕੇ ਵੀ ਸਮਾਂ ਵਾਪਸ ਨਹੀਂ ਲੈ ਸਕਦੇ। ਇਸ ਲਈ ਜੋ ਅੱਜ ਹੋ ਸਕਦਾ ਉਸਨੂੰ ਕੱਲ੍ਹ 'ਤੇ ਨਾ ਪਾਓ। ਜਿੱਦਾਂ ਛੋਟੇ ਹੁੰਦਿਆਂ ਹਿੰਦੀ ਦੀ ਕਿਤਾਬਾਂ 'ਚ ਨਹੀਂ ਪੜ੍ਹਿਆ, ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਲ ਮੇਂ ਪਰਲੇ ਹੋਏਗੀ ਫਿਰ ਕਰੇਗਾ ਕੱਪ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਰਚਾ ਕਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਅੱਜ 6 ਤਰੀਕ ਹੈ, ਜੁਲਾਈ ਦਾ ਮਹੀਨਾ 2026। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲੀ ਖਬਰ, ਪੰਜਾਬ ਵਿੱਚ ਕਾਂਗਰਸੀਆਂ ਦਾ ਅੰਦਰੂਨੀ ਕਲੇਸ਼ ਜਿਹੜਾ ਹੈਗਾ ਹੋਰ ਤੇਜ਼ ਹੋਇਆ। ਰਾਜਾ ਵੜਿੰਗ ਖਿਲਾਫ ਘੇਰਾਬੰਦੀ ਜਿਹੜੀ ਹੈ ਉਹ ਹੁਣ ਰਫਤਾਰ ਫੜਨ ਲੱਗੀ ਹੈ, ਤੇ ਚੰਨੀ ਨੇ ਕੱਲ ਮੋਰਿੰਡਾ ਚ ਆਪਣੇ ਹਮਾਇਤੀਆਂ ਦਾ ਇਕੱਠ ਕੀਤਾ, ਤੇ ਅਜੇ ਇਸ ਮੁੱਦੇ ਦੇ ਉੱਤੇ ਜਿਹੜੇ ਮਾਝੇ ਦੇ ਲੀਡਰ ਨੇ ਉਹ ਕੋਈ ਬਹੁਤਾ ਉਹਨਾਂ ਦਾ ਰਿਐਕਸ਼ਨ ਨਹੀਂ ਆਇਆ। ਦੂਜੇ ਪਾਸੇ ਉੱਧਰ ਜਸਵੰਤ ਸਿੰਘ ਖਾਲੜਾ ਬਾਰੇ ਦਲਜੀਤ ਦੋਸਾਂਝ ਦੀ ਫਿਲਮ ਸਤਲੁਜ Z5 ਜਿਹੜਾ ਹੈ ਓ ਟੀ ਟੀ ਪਲੇਟਫਾਰਮ ਹੈ ਤੋਂ ਹਟਾ ਦਿੱਤੀ ਗਈ ਹੈ। ਇਹ 3 ਜੁਲਾਈ ਨੂੰ ਜਿਹੜੀ ਹੈ ਇਹ ਫਿਲਮ ਰਿਲੀਜ਼ ਹੋਈ ਸੀ। ਤੇ ਜੋ ਰਾਮ ਮੰਦਿਰ ਦੇ ਚੜਾਵੇ ਦਾ ਜੋ ਇਸ਼ੂ ਚੱਲ ਰਿਹਾ ਹੁਣ, ਇਹਦੇ ਤੇ ਸ਼ਿਵਸੈਨਾ ਊਧਮ ਠਾਕਰੇ ਧੜੇ ਨੇ ਜਿਹੜਾ ਹੈਗਾ ਚੰਦੇ ਚ ਹੇਰਾਫੇਰੀ ਦੇ ਮਾਮਲੇ ਚ ਅੰਦੋਲਨ ਸ਼ੁਰੂ ਕਰ ਦਿੱਤਾ। ਸ੍ਰੀ ਠਾਕਰੇ ਨੇ ਕਿਹਾ ਕਿ ਹਿੰਦੂਆਂ ਨੂੰ ਲੁੱਟਣ ਵਾਲੇ ਅੱਜ ਕੱਲ ਸੱਤਾ ਦੇ ਉੱਪਰ ਕਾਬਜ਼ ਨੇ। ਉਧਰ ਕੱਲ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਿਹੜਾ ਹੈ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥਕ ਜਥੇਬੰਦੀਆਂ ਦਾ ਇਕੱਠ ਕੀਤਾ, ਜਿਹਦੇ ਚ ਅਕਾਲ ਤਖ਼ਤ ਦਾ ਜਿਹੜਾ ਹੈ ਆਦੇਸ਼ ਹੈ ਉਹਨੂੰ ਲਾਗੂ ਕਰਨ ਲਈ ਕਿਹਾ ਗਿਆ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਕਾਂਗਰਸ ਦੇ ਜੇ ਆਪਾਂ ਕਲੇਸ਼ ਤੋਂ ਗੱਲ ਸ਼ੁਰੂ ਕਰੀਏ, ਤੇ ਇੱਦਾਂ ਲੱਗ ਰਿਹਾ ਕਿ ਇਹ ਹੁਣ ਕਾਫੀ ਵੱਧ ਚੁੱਕਾ ਖਲਾਰਾ ਇਸ ਟਾਈਮ ਦੇ ਉੱਤੇ। ਚੰਨੀ ਦੇ ਹੱਕ ਦੇ ਵਿੱਚ ਲੱਗ ਨਹੀਂ ਰਿਹਾ ਕਿ ਪਲੜਾ ਕਾਫੀ ਜ਼ਿਆਦਾ ਭਾਰੀ ਆ, ਸੋ ਅਜਿਹੇ ਦੇ ਵਿੱਚ ਹੁਣ ਰਾਜਾ ਵੜਿੰਗ ਦੇ ਖਿਲਾਫ ਕਾਫੀ ਆਪਾਂ ਵੇਖ ਰਹੇ ਹਾਂ ਕਿ ਖੁੱਲ੍ਹ ਕੇ ਸਾਹਮਣੇ ਆ ਚੁੱਕੇ ਨੇ। ਉਹ ਵੱਖਰੀ ਗੱਲ ਹੈ ਜਿੱਦਾਂ ਤੁਸੀਂ ਦੱਸਿਆ ਕਿ ਇੱਧਰੋਂ ਕਈ ਜਿਹੜੇ ਚਿਹਰੇ ਮੁਹਰੇ ਅਹਿਮ ਚਿਹਰੇ ਮੁਹਰੇ ਨੇ ਉਹ ਇਸ ਟਾਈਮ ਚੁੱਪ ਨੇ, ਯਾਨੀ ਕਿ ਪਤਾ ਨਹੀਂ ਹੁਣ ਕਿਹੜੇ ਪਾਸੇ ਉਹਨਾਂ ਨੇ ਜਾਣਾ ਜਾਂ ਕਿੱਦਾਂ ਨਹੀਂ, ਪਰ ਫਿਲਹਾਲ ਜਿੰਨੇ ਕੁ ਬੋਲੇ ਨੇ ਉਸ ਹਿਸਾਬ ਦੇ ਨਾਲ ਤੇ ਚੰਨੀ ਦਾ ਹੱਥ ਭਾਰਾ ਲੱਗ ਰਿਹਾ। ਕੀ ਕਹਿੰਦੇ?
1: ਨਹੀਂ ਇਹ ਤਾਂ ਦੇਖੋ ਬਿਲਕੁਲ ਹੈ, ਇਹ ਪਿਛਲੇ ਸਮੇਂ ਤੋਂ ਜਦੋਂ ਆਪਾਂ ਦੇਖਦੇ ਹਾਂ ਜਿਹੜੀ 2024 ਦੇ ਵਿੱਚ ਜਦੋਂ ਲੋਕ ਸਭਾ ਦੀ ਚੋਣ ਹੁੰਦੀ ਹੈ ਤੇ ਉਦੋਂ ਤੋਂ ਜਿਹੜਾ ਹੈਗਾ ਉਹ ਚੰਨੀ ਜਿਹੜਾ ਹੈ ਉਹ ਕਾਫੀ ਪਾਪੂਲਰ ਹੋਇਆ ਕਾਂਗਰਸ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ, ਤੇ ਹਾਲਾਂਕਿ ਰਾਜਾ ਵੜਿੰਗ ਵੀ ਉਹ ਚੋਣ ਤਾਂ ਜਿੱਤ ਗਏ ਸੀ ਲੁਧਿਆਣੇ ਤੋਂ, ਤੇ ਪਰ ਜਦੋਂ ਆਪਾਂ ਦੇਖਦੇ ਹਾਂ ਕਿ ਜਦੋਂ ਕੰਪੇਨ 2024 ਵਾਲੀ ਚੱਲੀ ਉਹਦੇ ਚ ਸਭ ਤੋਂ ਵੱਧ ਜਿਹੜੀ ਡਿਮਾਂਡ ਸੀਗੀ ਤੇ ਅਲੱਗ ਅਲੱਗ ਕਾਂਗਰਸੀ ਵਰਕਰਾਂ ਵੱਲੋਂ ਹਲਕਿਆਂ ਦੇ ਵਿੱਚ ਆਪਣੇ ਉਮੀਦਵਾਰਾਂ ਦੀ ਸਪੋਰਟ ਵਾਸਤੇ, ਤੇ ਉਹ ਚੰਨੀ ਦੀ ਸੀ ਕਿ ਸਾਡੇ ਹਲਕੇ ਦੇ ਵਿੱਚ ਉਹ ਜ਼ਰੂਰ ਆਉਣ ਕੰਪੇਨ ਕਰਨ, ਉਹ ਜ਼ਰੂਰ ਆਉਣ। ਇਹਦਾ ਮਤਲਬ ਇਹ ਸੀ ਕਿ ਕਾਂਗਰਸ ਦੇ ਵਿੱਚ ਉਹਨੇ ਆਪਣੀ ਜਿਹੜੀ ਥਾਂ ਚਰਨਜੀਤ ਸਿੰਘ ਚੰਨੀ ਨੇ ਉਹ ਉਦੋਂ ਤੋਂ ਜਿਹੜੀ ਆ ਉਹ ਬਣਾਈ ਹੋਈ ਆ। ਹੁਣ ਉਸ ਤੋਂ ਬਾਅਦ ਲਗਾਤਾਰ 2024 ਤੋਂ ਬਾਅਦ ਹੁਣ 2026 ਜਿਹੜਾ ਹੈ ਉਹ ਆ ਗਿਆ, ਤੇ ਪਰ

ਜਿਹੜਾ ਹੈ ਕਾਂਗਰਸ ਦੇ ਵਿੱਚ ਕਾਂਗਰਸ ਨੇ ਦੋ ਤਿੰਨ ਤਜਰਬੇ ਕਰਕੇ ਦੇਖੇ ਕਿ ਕਿਸ ਤਰ੍ਹਾਂ ਇਸ ਨੂੰ ਮਾਮਲੇ ਨੂੰ ਜਿਹੜਾ ਹੈ ਠੀਕ ਕੀਤਾ ਜਾ ਸਕਦਾ ਹੈ, ਤੇ ਮੀਟਿੰਗਾਂ ਚ ਵੀ ਬੁਲਾਇਆ, ਅੱਡ ਅੱਡ ਲੀਡਰਾਂ ਨੂੰ ਵੀ ਬੁਲਾਇਆ, ਤੇ ਹੋ ਸਕਦਾ ਕਿ ਉੱਥੇ ਕੋਈ ਥੋੜਾ ਮੋਟਾ

ਹੋਰ ਤਿੰਨ ਚੇਅਰਮੈਨ ਕੋ ਚੇਅਰਮੈਨ ਲਾਏ ਗਏ। ਇਸੇ ਤਰ੍ਹਾਂ ਜਿਹੜੇ ਹੈ ਰਾਜਾ ਵੜਿੰਗ ਨੂੰ ਪ੍ਰਧਾਨ ਰਹਿਣ ਦਿੱਤਾ ਤੇ ਉਹਦੇ ਨਾਲ ਵੀ ਤਿੰਨ ਹੋਰ ਜਿਹੜੇ ਸੀ ਉਹ ਵਰਕਿੰਗ ਪ੍ਰੈਜੀਡੈਂਟ ਲਾ ਦਿੱਤੇ। ਤੇ ਇਸ ਤਰ੍ਹਾਂ ਦਾ ਉਹਨਾਂ ਨੇ ਇਹ ਸੀ ਕਿ ਸ਼ਾਇਦ ਇਹ ਨਾਲ ਜਿਹੜਾ ਹੈਗਾ ਠੰਡ ਜੀ ਹੋ ਜਾਏਗੀ ਤੇ ਠੀਕ ਹੋ ਜਾਊਗਾ ਕੰਮ, ਤੇ ਪਰ ਉਹ ਠੀਕ ਹੋਇਆ ਨੀ, ਟਿਕਿਆ ਨੀ। ਤੇ ਹੁਣ ਜਿਹੜੇ ਹੈ ਟਾਰਗੇਟ ਜਿਹੜਾ ਹੈ ਪ੍ਰਧਾਨਗੀ ਤੇ ਹੁਣ ਨਿਗਾਹ ਤਾਂ ਬਹੁਤ ਸਾਰੇ ਲੋਕਾਂ ਦੀ ਹੈ, ਪ੍ਰਤਾਪ ਸਿੰਘ ਬਾਜਵੇ ਦੀ ਵੀ ਹੈ, ਪ੍ਰਗਟ ਸਿੰਘ ਦੀ ਵੀ ਹੈ, ਚੰਨੀ ਦੀ ਵੀ ਹੈ, ਤੇ ਪਰ ਉਹ ਜਿਹੜਾ ਹੈ ਰਾਜਾ ਵੜਿੰਗ ਨੂੰ ਇਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਕਿ ਉਹ ਕੰਸੋਲੀਡੇਟ ਨਹੀਂ ਕਰ ਰਹੇ ਕਾਂਗਰਸ ਨੂੰ, ਜਾਂ ਕਈ ਵਾਰੀ ਉਹਦੇ ਵਿੱਚ ਪੋਲੀਟੀਕਲ ਮੈਚਿਓਰਿਟੀ ਨਹੀਂ, ਉਹ ਆਪਣੇ ਬਿਆਨਾਂ ਚ ਆਪ ਹੀ ਫਸ ਜਾਂਦੇ ਆ, ਕੋਈ ਏਦਾਂ ਦੇ ਪੁੱਠੇ ਸਿੱਧੇ ਬਿਆਨ ਦੇ ਦਿੰਦੇ ਆ, ਏਦਾਂ ਦੀਆਂ ਜਿਹੜੀਆਂ ਉਹ ਗੱਲਾਂ ਕਰਕੇ ਇਹ ਸਾਰਾ ਕੁਛ ਹੁਣ ਚੱਲ ਰਿਹਾ। ਤੇ ਜੋ ਚੰਨੀ ਨੇ ਸਾਰਿਆਂ ਨੂੰ ਸੱਦਾ ਦਿੱਤਾ ਸੀ, ਮੋਰਿੰਡੇ ਆਪਣੇ ਘਰ ਉਹਨਾਂ ਨੇ ਇਕੱਠ ਕੀਤਾ ਸੀ ਸੀਨੀਅਰ ਕਾਂਗਰਸੀ ਆਗੂਆਂ ਦਾ, ਤੇ ਪਰ ਜਿਹੜੇ ਇਹਦੇ ਚ ਸਟੇਕ ਹੋਲਡਰ ਵੱਡੇ ਸੀਗੇ, ਤੇ ਭਾਵੇਂ ਪ੍ਰਤਾਪ ਸਿੰਘ ਬਾਜਵਾ ਹੋਣ, ਭਾਵੇਂ ਸੁਖੀ ਰੰਧਾਵਾ ਹੋਣ, ਭਾਵੇਂ ਪ੍ਰਗਟ ਸਿੰਘ ਹੋਣ, ਉਹ ਉੱਥੇ ਗਏ ਨੀ। ਤੇ ਮੇਰਾ ਖਿਆਲ ਇਸ ਕਰਕੇ ਨੀ ਗਏ ਤੇ ਕਿਤੇ ਉਹਨਾਂ ਤੇ ਇਹ ਨਾ ਲੱਗੇ ਕਿ ਇਹ ਲੋਬਿੰਗ ਕਰ ਰਹੇ ਨੇ ਜਾਂ ਧੜੇਬੰਦੀ ਨੂੰ ਜਿਹੜਾ ਹੈ ਹੋਰ ਉਭਾਰ ਰਹੇ ਨੇ। ਤੇ ਪਰ ਅੰਦਰ ਖਾਤੇ ਜਿਹੜੇ ਹੈ ਉਹ ਸਾਰੇ ਇਹ ਚਾਹੁੰਦੇ ਆ ਕਿ ਰਾਜਾ ਵੜਿੰਗ ਦੀ ਥਾਂ ਤੇ ਜਿਹੜਾ ਹੈ ਪ੍ਰਧਾਨ ਉਹਨਾਂ ਨੂੰ ਬਣਾਇਆ ਜਾਵੇ, ਤੇ ਕਿਉਂਕਿ ਉਹ ਸੰਭਾਲ ਨਹੀਂ ਪਾ ਰਹੇ ਸਾਰੀ ਗੱਲਬਾਤ। ਪਿਛਲੇ ਸਮੇਂ ਦੇ ਵਿੱਚ ਜਿਹੜੇ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਉਹ ਇਸ ਤਰੀਕੇ ਦੀ ਜਿਹੜੀ ਆ ਉਹਨਾਂ ਦੀ ਕੁਦਰਤੀ ਹੁੰਦਾ ਕਈ ਵਾਰੀ ਕਿ ਪਬਲਿਕ ਰੈਲੀਆਂ ਦੇ ਵਿੱਚ ਵੀ ਤੇ ਇੱਥੋਂ ਤੱਕ ਕਿ ਜਦੋਂ ਕਦੇ ਮੀਡੀਆ ਨੂੰ ਸੰਬੋਧਨ ਕੀਤਾ ਉੱਥੇ ਵੀ ਉਹ ਕਈ ਵਾਰੀ ਟਪਲਾ ਖਾ ਜਾਂਦੇ ਆ ਜਾਂ ਜਵਾਨ ਟਪਲਾ ਖਾ ਜਾਂਦੀ ਆ, ਉਹ ਗੱਲ ਹੋਰ ਦੀ ਹੋਰ ਬਣ ਜਾਂਦੀ ਆ ਤੇ ਉਹਦੀ ਫਿਰ ਟ੍ਰੋਲਿੰਗ ਬਹੁਤ ਹੁੰਦੀ ਹੈ। ਤੇ ਭਾਵੇਂ ਉਹ ਬੀਜੇਪੀ ਵਾਲੇ ਕਰਨ, ਭਾਵੇਂ ਸੱਤਾਧਾਰੀ ਆਮ ਆਦਮੀ ਪਾਰਟੀ ਕਰੇ, ਤੇ ਇਹ ਵੀ ਜਿਹੜਾ ਹੈਗਾ ਇੱਕ ਕਾਰਨ। ਜਿਹੜੀ ਇੱਕ ਮੁੱਖ ਗੱਲ ਦੇਖਣ ਵਾਲੀ, ਆਪਾਂ ਪਹਿਲਾਂ ਵੀ ਇੱਕ ਦੋ ਵਾਰੀ ਇਹਦਾ ਜ਼ਿਕਰ ਕੀਤਾ ਰਣਜੋਤ ਜੀ, ਇਹ ਹੈ ਕਿ ਕਾਂਗਰਸ ਦੇ ਵਿੱਚ ਜਿਹੜੀ ਹੈ ਉਹ ਧੜੇਬੰਦੀ ਕਦੇ ਵੀ ਜਿਹੜੀ ਆ ਉਹ ਖਤਮ ਨਹੀਂ ਹੋਈ। ਤੇ ਚਲੋ ਆਪਾਂ ਪੁਰਾਣੀਆਂ ਗੱਲਾਂ ਛੱਡ ਦਿੰਦੇ ਹਾਂ, ਆਪਾਂ ਜਿਹੜਾ ਹੈਗਾ ਪ੍ਰਤਾਪ ਸਿੰਘ ਕੈਰੋ ਵੇਲੇ ਤੋਂ ਜਾਂ ਉਸ ਤੋਂ ਬਾਅਦ ਗਿਆਨੀ ਜੈਲ ਸਿੰਘ, ਦਰਬਾਰਾ ਸਿੰਘ ਜਾਂ ਉਹ ਆਪਾਂ ਜੇ ਛੱਡ ਕੇ ਆਪਾਂ ਲੇਟੈਸਟ ਵੀ ਜਦੋਂ ਆਪਾਂ ਦੇਖਦੇ ਹਾਂ, ਤੇ ਜਦੋਂ ਜਿਹੜੀ ਹੈ ਪਿਛਲੀ 2012 ਦੇ ਵਿੱਚ ਇਹ ਜਦੋਂ ਹਾਰੀ ਹੈ ਕਾਂਗਰਸ ਪੰਜਾਬ ਦੀ ਇਲੈਕਸ਼ਨ, ਕਿਉਂਕਿ 2012 ਦੇ ਵਿੱਚ ਬਹੁਤ ਉਮੀਦ ਸੀ ਵੱਡੀ, 2007 ਦੇ ਵਿੱਚ ਆਪਣਾ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਸਰਕਾਰ ਬਣੀ, ਹੌਲੀ ਹੌਲੀ ਉਹ ਅਕਾਲੀ ਸਰਕਾਰ ਦੇ ਵਿੱਚ ਇਸ ਤਰ੍ਹਾਂ ਦੀਆਂ ਬੜੀਆਂ ਕੁਛ ਸਾਹਮਣੇ ਆਇਆ, ਬੇਨੇਮੀਆਂ ਨੌਕਰੀਆਂ ਦੇ ਮਾਮਲੇ ਚ ਹੋਰ ਕਾਫੀ ਕੁਛ ਹੋਇਆ, ਤੇ ਉਦੋਂ ਇਹ ਲੱਗਦਾ ਸੀਗਾ ਕਿ ਸਾਡੀ ਕਾਂਗਰਸ ਨੂੰ ਲੱਗਦਾ ਸੀ ਕਿ ਸਰਕਾਰ ਹੁਣ ਆ ਹੀ ਜਾਣੀ ਹੈ ਜਿਹੜੀ ਆ ਪੱਕਾ। ਤੇ ਪਰ ਹੁਣ ਉਦੋਂ ਤੋਂ ਜੇ ਆਪਾਂ ਦੇਖ ਲਈਏ ਪਿਛਲੀ ਗੱਲ, ਜਦੋਂ ਆਪਾਂ ਪਿੱਛੇ ਨਾ ਵੀ ਬਹੁਤਾ ਜਾਈਏ, ਤੇ ਜਦੋਂ ਇਹ ਚੋਣ ਹਾਰ ਗਏ 2012 ਦੇ ਵਿੱਚ, ਫਿਰ 13 ਦੇ ਵਿੱਚ ਮੋਗੇ ਦੇ ਵਿੱਚ ਜ਼ਿਮਨੀ ਚੋਣ ਹੋਈ, ਉਹ ਵੀ ਜਿਹੜਾ ਹੈ ਉਹ ਵੀ ਕਾਂਗਰਸ ਉੱਥੋਂ ਹਾਰ ਗਈ, ਤੇ ਫਿਰ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਤੇ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਇਹ ਚੋਣ ਲੜੀ ਗਈ ਸੀ, ਤੇ ਉਹਨਾਂ ਦੀ ਥਾਂ ਤੇ ਫਿਰ ਜਿਹੜਾ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਉਦੋਂ ਕਾਂਗਰਸ ਦਾ ਪ੍ਰਧਾਨ ਲਾਇਆ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨਗੀ ਤੋਂ ਹਟਾਤਾ। ਉਹ ਫਿਰ ਇਹ ਕਾਫੀ ਜਿਹੜੀ ਹੈ ਗੱਲ ਇਹ ਅੱਗੇ ਤੱਕ ਜਿਹੜੀ ਫਿਰ ਉਦੋਂ ਇਹ ਚੱਲਦੀ ਰਹੀ, ਤੇ ਕੈਪਟਨ ਅਮਰਿੰਦਰ ਸਿੰਘ ਕੈਂਪ ਉਧਰ, ਬਾਜਵਾ ਕੈਂਪ, ਫਿਰ ਅੰਦਰ ਖਾਤੇ ਇੱਕ ਦੂਜੇ ਦੇ ਦੂਸ਼ਣਬਾਜ਼ੀ, ਕਈ ਵਾਰੀ ਮੀਡੀਆ ਚ ਵੀ ਜਿਹੜੀਆਂ ਸੀ ਉਹ ਗੱਲਾਂ ਜਿਹੜੀਆਂ ਸੀ ਉਹ ਸਾਹਮਣੇ ਆ ਜਾਂਦੀਆਂ ਸੀ। ਤੇ ਪਰ ਇਹ ਹੋਇਆ ਕਿ ਜਦੋਂ ਇਹ ਸਾਰਾ ਕੁਛ ਜਦੋਂ ਚੱਲਦਾ ਰਿਹਾ, ਫਿਰ 2017 ਦੀ ਚੋਣ ਆਈ, ਉਦੋਂ ਜਿਹੜੀ ਆਮ ਆਦਮੀ ਪਾਰਟੀ ਕਾਫੀ ਇੱਥੇ ਆਪਣਾ ਸਟਰੋਂਗ ਹੋਲਡ ਬਣਾ ਚੁੱਕੀ ਸੀ ਪੰਜਾਬ ਦੇ ਵਿੱਚ, ਕਿਉਂਕਿ ਜਦੋਂ ਆਪਾਂ ਦੇਖ ਲਿਆ ਜਿਹੜੀ 2019 ਦੀ ਜਿਹੜੀ ਇਲੈਕਸ਼ਨ ਸੀਗੀ, ਤੇ 2000 ਜਿਹੜੀ 19 ਦੀ, ਮੇਰਾ ਕਹਿਣ ਦਾ ਭਾਵ ਜਿਹੜੀ 2019 ਤੋਂ ਪਹਿਲਾਂ ਵਾਲੀ ਜਿਹੜੀ ਇਲੈਕਸ਼ਨ ਸੀ, ਤੇ 2014 ਦੀ, ਕਿਉਂਕਿ 2014 ਦੀ ਇਲੈਕਸ਼ਨ ਦੇ ਵਿੱਚ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਕਾਫੀ ਜਿਹੜਾ ਸੀ ਕਾਫੀ ਕੁਛ ਉਹ ਕਰ ਚੁੱਕੀ ਸੀ ਉਦੋਂ, ਉਹਨਾਂ ਦੀਆਂ ਜਿਹੜੀਆਂ ਲੋਕ ਸਭਾ ਦੇ ਵਿੱਚ ਵੀ ਕਈ ਸੀਟਾਂ ਉਹ ਜਿੱਤ ਗਏ ਸੀ, ਫਰੀਦਕੋਟ ਜਿੱਤ ਗਏ ਸੀ, ਜਿਹੜਾ ਹੈਗਾ ਆਪਣਾ ਪਟਿਆਲਾ ਜਿੱਤ ਗਏ ਸੀ, ਤੇ ਸੰਗਰੂਰ ਜਿੱਤ ਗਏ ਸੀ, ਇਸੇ ਤਰ੍ਹਾਂ ਇਧਰੋਂ ਜਿਹੜਾ ਫਤਿਹਗੜ੍ਹ ਸਾਹਿਬ ਜਿੱਤ ਗਏ ਸੀ, ਤੇ

0: ਇਸ ਤਰ੍ਹਾਂ ਉਦੋਂ ਉਹਨਾਂ ਦਾ ਕਾਫੀ ਮੇਰਾ ਕਹਿਣ ਦਾ ਭਾਵ ਕਿ ਉੱਥੇ ਇੱਕ ਇੱਕ ਤਰ੍ਹਾਂ ਦਾ ਇੱਕ ਹੋਲਡ ਜਿਹਾ ਜਿਹੜਾ ਸੀਗਾ ਉਹ ਬਣ ਗਿਆ ਸੀ ਕਿ ਹੁਣ ਪਾਰਟੀ ਇਹ ਸਟਰੋਂਗ ਹੋ ਗਈ, ਤੇ ਇਸ ਕਰਕੇ 2017 ਦੇ ਵਿੱਚ ਪਾਰਟੀ ਨੂੰ ਵੀ ਉਮੀਦ ਸੀ ਆਮ ਆਦਮੀ ਪਾਰਟੀ ਨੂੰ, ਤੇ ਕਿਉਂਕਿ ਮੁੱਖ ਉਦੋਂ ਵਿਰੋਧੀ ਪਾਰਟੀ ਜਿਹੜੀ ਹੈ ਜਾਂ ਇਹ ਲੱਗਦਾ ਸੀ ਕਿ ਜਿਹੜਾ ਮੁੱਖ ਮੁਕਾਬਲਾ ਜਿਹੜਾ ਹੈਗਾ ਹੋਣਾ ਉਹ ਕਾਂਗਰਸ ਦੇ ਨਾਲ ਹੀ ਹੋਣਾ, ਕਿਉਂਕਿ ਉਦੋਂ ਇੱਥੇ ਸਰਕਾਰ ਤਾਂ ਜਿਹੜੀ ਅਕਾਲੀ ਦਲ ਦੀ ਸੀ, ਕਿਉਂਕਿ 2012 ਦੇ ਵਿੱਚ ਮੈਂ ਜਿੱਦਾਂ ਕਿਹਾ ਕਿ ਕਾਂਗਰਸ ਹਾਰ ਗਈ ਸੀ, ਅਕਾਲੀ ਦਲ ਦੀ ਸਰਕਾਰ ਰਿਪੀਟ ਹੋ ਗਈ ਸੀਗੀ, ਤੇ ਉਦੋਂ ਫਿਰ ਬਿਲਕੁਲ ਨੇੜੇ ਜਾ ਕੇ ਜਦੋਂ ਲੱਗਿਆ ਇਹ ਸਾਰਾ ਕੁਛ, ਤੇ ਅੰਦਰੂਨੀ ਜਿਹੜੀ ਇਹ ਜਿੱਦਾਂ ਹੁਣ ਖਿਚੋਤਾਣ ਚੱਲ ਰਹੀ ਹੈ ਇਹ ਜਿਹੜੀ ਹੈ ਉਹ ਤੇਜ਼ ਹੋ ਗਈ, ਤੇ ਫਿਰ ਦੁਬਾਰਾ ਫਿਰ ਸੀ ਇਹ ਜਿਹੜਾ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਫਿਰ ਹਟਾ ਦਿੱਤਾ ਗਿਆ, ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਗਿਆ ਦੁਬਾਰਾ ਜਿਹੜਾ ਪੰਜਾਬ ਦਾ ਪੰਜਾਬ ਕਾਂਗਰਸ ਦਾ ਜਿਹਨੂੰ PPC ਸੀ ਕਹਿੰਦੇ ਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਉਹਦਾ ਪ੍ਰਧਾਨ, ਤੇ ਫਿਰ ਚੋਣਾਂ ਲੜੀਆਂ ਤੇ ਇਹ ਹੈ ਕਿ ਉਹ ਚੋਣਾਂ ਫਿਰ ਕਾਂਗਰਸ ਨੇ ਜਿੱਤ ਲਈਆਂ, ਤੇ ਕਾਂਗਰਸ ਉਦੋਂ ਮੈਜੋਰਿਟੀ ਦੇ ਨਾਲ ਚੰਗੀ ਮੈਜੋਰਿਟੀ ਦੇ ਨਾਲ ਇਹ ਚੋਣਾਂ ਜਿਹੜੀਆਂ ਉਹ ਜਿੱਤ ਗਈ ਸੀ, ਤੇ ਉਸ ਤੋਂ ਬਾਅਦ ਜਦੋਂ ਸਰਕਾਰ ਬਣੀ ਉਦੋਂ ਫਿਰ ਨੈਚੁਰਲੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਬੱਲੇ ਬੱਲੇ ਹੋ ਗਈ ਉਸ ਗੱਲ 'ਚ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਚੋਣਾਂ ਜਿੱਤੀਆਂ ਗਈਆਂ ਤੇ ਉਹ ਮੁੱਖ ਮੰਤਰੀ ਬਣੇ। ਜਦੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਫਿਰ ਕੁਦਰਤੀ ਹੈ ਜਦੋਂ ਉਹ ਕਿਉਂਕਿ ਇਹ ਕਾਂਗਰਸ ਨੇ ਪਹਿਲਾਂ ਕਹਿ ਲਿਆ ਸੀ ਕਿ ਇੱਕ ਬੰਦੇ ਕੋਲੇ ਦੋ ਅਹੁਦੇ ਨਹੀਂ ਰਹਿਣਗੇ, ਫਿਰ ਜਾਖੜ ਸਾਹਿਬ ਨੂੰ ਜਿਹੜਾ ਹੈਗਾ ਉਹ ਕਾਂਗਰਸ ਦਾ ਇੱਕ ਪ੍ਰਧਾਨ ਬਣਾਤਾ, ਤੇ ਕੈਪਟਨ ਅਮਰਿੰਦਰ ਸਿੰਘ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਜਿਹੜੇ ਉਦੋਂ 2017 ਦੀ ਇਲੈਕਸ਼ਨ ਚ ਨਵੇਂ ਨਵੇਂ BJP ਛੱਡ ਕੇ ਕਾਂਗਰਸ ਚ ਆਏ ਸੀ ਨਵਜੋਤ ਸਿੰਘ ਸਿੱਧੂ, ਇਹ ਕਹਿ ਕੇ ਕਿ ਮੇਰੀ ਮਾਂ ਪਾਰਟੀ ਹੈ ਤੇ ਮੈਂ ਤਾਂ ਮੇਰੀ ਤਾਂ ਘਰ ਵਾਪਸੀ ਹੋਈ ਹੈ ਇੱਦਾਂ, ਕਿਉਂਕਿ ਉਹਦੇ ਫਾਦਰ ਸਾਹਿਬ ਵੀ ਕਾਂਗਰਸ ਦੇ ਸੀ, ਉਹ MLA ਵੀ ਰਹੇ ਸੀਗੇ, ਤੇ ਫਿਰ ਉਹਨਾਂ ਦਾ ਆਪਸ ਦੇ ਵਿੱਚ ਇਹ ਰੇੜਕਾ ਸ਼ੁਰੂ ਹੋਇਆ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦਾ ਕਾਫੀ ਜਿਹੜਾ ਸੀ ਉਹ ਰੇੜਕਾ ਚੱਲਦਾ ਰਿਹਾ, ਉਹ ਉਹਨਾਂ ਨੂੰ ਲੋਕਲ ਬੋਡੀ ਦੇ ਜਿਹੜਾ ਸੀ ਮੰਤਰੀ ਬਣਾਇਆ, ਫਿਰ ਹਟਾ ਕੇ ਹੋਰ ਮਹਿਕਮਾ ਦੇ ਦਿੱਤਾ ਪਰ ਉਹਨਾਂ ਨੇ ਜੁਆਇਨ ਨਹੀਂ ਕੀਤਾ, ਤੇ ਅਲਟੀਮੇਟਲੀ ਫਿਰ ਉਹ ਜਿਹੜਾ ਸੀਗਾ ਉਹ ਆਪਣੇ ਮੰਤਰੀ ਪਦ ਤੋਂ ਜਿਹੜਾ ਸੀਗਾ ਉਹਨਾਂ ਕੋਲੇ ਦੂਸਰਾ ਨਾਲ ਕਲਚਰ ਤੇ ਟੂਰਿਜ਼ਮ ਵੀ ਸੀ ਉਹ ਤੋਂ ਵੀ ਉਹਨਾਂ ਨੇ ਅਸਤੀਫਾ ਦਿੱਤਾ, ਤੇ ਫਿਰ ਉਹਨੂੰ ਵਰਾਉਣ ਵਾਸਤੇ ਜਾਂ ਹੋਰ ਹੈ ਜਿਹੜੀ ਕੇਂਦਰੀ ਲੀਡਰਸ਼ਿਪ ਹੈ, ਤੇ ਫਿਰ ਉਹਨਾਂ ਨੇ ਜਿਹੜਾ ਹੈ ਜਾਖੜ ਸਾਹਿਬ ਦੀ ਜਿਹੜਾ ਥਾਂ ਤੇ ਫਿਰ ਨਵਜੋਤ ਸਿੱਧੂ ਨੂੰ ਅੱਗੇ ਲਾਤਾ, ਉਹਨਾਂ ਨੂੰ ਕਹਿਤਾ ਕਿ ਹੁਣ ਜਿਹੜੇ ਕਾਂਗਰਸ ਦੇ ਪ੍ਰਧਾਨ ਇਹ ਹੋਣਗੇ, ਤੇ ਉਹਨਾਂ ਨੇ ਫਿਰ ਪ੍ਰਧਾਨ ਬਣਨ ਤੋਂ ਬਾਅਦ ਵੀ ਜਿਹੜਾ ਹੈ ਜਿਹੜਾ ਸਟਾਈਲ ਹੈ ਨਵਜੋਤ ਸਿੱਧੂ ਦਾ ਕਿ ਮੇਰਾ ਤਾਂ ਹੁਣ ਮੈਂ ਤਾਂ ਬਿਸਤਰਾ ਇੱਥੇ ਹੀ ਲਾ ਲੈਣਾ ਕਾਂਗਰਸ ਭਵਨ ਚ ਆਪਾਂ ਪਾਰਟੀ ਨੂੰ ਇੱਦਾਂ ਕਰਾਂਗੇ, ਤੇ ਪਰ ਉਹ ਬਹੁਤਾ ਜਿਹੜਾ ਹੈਗਾ ਲੰਬਾ ਸਮਾਂ ਇਹ ਸਾਰਾ ਕੁਛ ਜਿਹੜਾ ਇਹ ਚੱਲ ਨਹੀਂ ਸਕਿਆ, ਤੇ ਬਲਕਿ ਕਿਸ ਤਰ੍ਹਾਂ ਧੜੇਬੰਦੀ ਪਹਿਲਾਂ ਕੈਪਟਨ ਦੀ ਬਾਜਵੇ ਦੀ ਫਿਰ ਕੈਪਟਨ ਦੀ ਤੇ ਫਿਰ ਜਿਹੜੀ ਹੈ ਸਿੱਧੂ ਦੀ ਬਿਲਕੁਲ ਐਨ ਨੇੜੇ ਆ ਕੇ ਜਦੋਂ ਕਾਂਗਰਸ ਨੇ ਲੱਗਿਆ ਕਿ ਕੈਪਟਨ ਤਾਂ ਡੋਲ ਰਹੇ ਨੇ ਕਿਉਂਕਿ ਜਿਹੜੀਆਂ ਨੀਤੀਆਂ ਪ੍ਰੋਗਰਾਮ ਕਾਂਗਰਸ ਦੇ ਮੁਤਾਬਕ ਨਾ ਉਹ ਸਰਕਾਰ ਚਲਾ ਰਹੇ ਨੇ ਨਾ ਏਦਾਂ, ਤੇ ਜਦੋਂ 2022 ਦੀਆਂ ਜਿਹੜੀਆਂ ਚੋਣਾਂ ਬਿਲਕੁਲ ਨੇੜੇ ਆ ਗਈਆਂ ਤੇ ਉਹਨਾਂ ਨੇ ਫਿਰ ਕੈਪਟਨ ਨੂੰ ਚੁੱਪ ਕਰਕੇ ਕਹਿਤਾ ਕਿ ਤੂੰ ਅਸਤੀਫਾ ਦੇ ਦੇ, ਤੇ ਫਿਰ ਜਿਹੜੀ ਹੈ ਉਦੋਂ ਵੀ ਇੱਕ ਹਫਤਾ ਜਿਹੜੀ ਹੈ ਇਹ ਚੱਲਦੀ ਰਹੀ ਕਿ ਹੁਣ ਕੌਣ CM ਕਿਹਨੂੰ ਬਣਾਇਆ, ਕਈ ਵਾਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਗੱਲ ਚੱਲੀ, ਕਈ ਵਾਰੀ ਜਾਖੜ ਸਾਹਿਬ ਦੀ ਗੱਲ ਚੱਲੀ, ਫਿਰ ਅਲਟੀਮੇਟਲੀ ਆ ਕੇ ਜਿਹੜੀ ਹੈ ਚਰਨਜੀਤ ਚੰਨੀ ਤੇ ਆ ਕੇ ਜਿਹੜੀ ਗੱਲ ਟਿੱਕੀ, ਤੇ ਉਹਨਾਂ ਨੂੰ ਫਿਰ ਜਿਹੜਾ ਸੀਗਾ ਉਹ ਮੁੱਖ ਮੰਤਰੀ ਬਣਾਤਾ, ਜਿਹੜਾ ਥੋੜਾ ਚਿਰ ਰਹੇ ਮੁੱਖ ਮੰਤਰੀ ਚੋਣਾਂ ਤੋਂ ਪਹਿਲਾਂ, ਤੇ ਉਦੋਂ ਫਿਰ ਜਿਹੜੀ ਉਹ ਫਿਰ ਚੰਨੀ ਮੁੱਖ ਮੰਤਰੀ ਬਣ ਗਏ ਤੇ ਸਿੱਧੂ ਸਾਹਿਬ ਪ੍ਰਧਾਨ ਸੀ, ਫਿਰ ਉਹਨਾਂ ਦੀ ਆਪਸ ਦੇ ਵਿੱਚ ਖੜਕੀ ਧੜੇਬੰਦੀ ਕਿ ਵੱਡਾ ਲੀਡਰ ਹੁਣ ਕੌਣ ਹੈ ਕਿਉਂਕਿ ਅੱਗੇ ਚੋਣ ਆ ਰਹੀ ਹੈ, ਤੇ 2022 ਦੀ ਚੋਣ ਆ ਰਹੀ ਸੀ, 21 ਦੇ ਵਿੱਚ ਜਿਹੜਾ ਹੈਗਾ ਲਾਸਟ ਦੇ ਵਿੱਚ ਜਾ ਕੇ ਇਹ ਸਤੰਬਰ ਦੇ ਵਿੱਚ ਜਿਹੜਾ ਹੈ ਉਹ ਚੰਨੀ ਸਾਹਿਬ ਨੂੰ ਜਿਹੜਾ ਸੀ ਮੁੱਖ ਮੰਤਰੀ ਬਣਾਇਆ ਗਿਆ, ਤੇ ਫਿਰ ਦੁਬਾਰਾ ਫਿਰ ਇਹ ਗੱਲ ਜਿਹੜੀ ਹੈ ਇਸ ਤਰ੍ਹਾਂ ਜਿਹੜੀ ਉਹ ਚੱਲੀ, ਤੇ ਜਦੋਂ ਫਿਰ ਇਹ ਵਾਰ ਵਾਰ ਇਹ ਆ ਰਹੇ ਸੀ ਕਿ ਚਲੋ ਹੁਣ ਉਹਨਾਂ ਨੂੰ ਤਾਂ ਜਿਹੜਾ ਹੈ ਮੁੱਖ ਮੰਤਰੀ ਬਣਾਤਾ ਕਿ ਇਹ ਪ੍ਰੈਸ਼ਰ ਰਿਹਾ ਕਿ ਅਗਲਾ ਜਿਹੜਾ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੋਏਗਾ, ਕਿਉਂਕਿ ਉਧਰੋਂ ਆਮ ਆਦਮੀ ਪਾਰਟੀ 2022 ਦੇ ਵਿੱਚ ਭਗਵੰਤ ਮਾਨ ਨੂੰ ਆਪਣਾ ਜਿਹੜਾ ਉਮੀਦਵਾਰ ਐਲਾਨ ਚੁੱਕੀ ਸੀ, ਤੇ ਫਿਰ ਇਹ ਪ੍ਰੈਸ਼ਰ ਸੀ ਕਿ ਹੁਣ ਤੁਹਾਡਾ ਜਿਹੜਾ ਹੈਗਾ ਕੌਣ ਹੋਏਗਾ ਇਹ ਇਸ ਇਸ਼ੂ ਨੂੰ ਲੈ ਕੇ, ਤੇ ਫਿਰ ਅਲਟੀਮੇਟਲੀ ਜਿਹੜਾ ਹੈ ਫਰਵਰੀ ਦੇ ਵਿੱਚ ਚੋਣਾਂ ਤੋਂ ਐਨ ਪਹਿਲਾਂ ਜਿਹੜਾ ਹੈ ਰਾਹੁਲ ਗਾਂਧੀ ਲੁਧਿਆਣੇ ਦੇ ਵਿੱਚ ਜਿਹੜੀ ਉਹ ਰੈਲੀ ਕੀਤੀ, ਉੱਥੇ ਆ ਕੇ ਫਿਰ ਉਹ ਚੰਨੀ ਦਾ ਨਾਂ ਲੈ ਕੇ ਸਟੇਜ ਤੋਂ ਆ ਕੇ ਕਿ ਗਰੀਬ ਘਰ ਦਾ ਆਦਮੀ ਜਿਹੜਾ ਹੈਗਾ ਉਹ ਸਾਡਾ ਮੁੱਖ ਮੰਤਰੀ ਦਾ ਚਿਹਰਾ ਹੋਏਗਾ, ਚੰਨੀ ਦਾ ਚਿਹਰਾ, ਚੰਨੀ ਨੂੰ ਦੁਬਾਰਾ ਫੇਰ ਕੇ ਇਹੀ ਸਾਡਾ ਮੁੱਖ ਮੰਤਰੀ ਦਾ ਫੇਸ ਹੋਏਗਾ। ਫੇਰ ਜਿਹੜੀ ਆ ਉਹ ਉੱਥੇ ਬਾਕੀ ਫਿਰ ਜਿਹੜੇ ਦੂਜੇ ਸਾਰੇ ਸੀ, ਭਾਵੇਂ ਉਹ ਚ ਨਵਜੋਤ ਸਿੱਧੂ ਸੀ, ਭਾਵੇਂ ਹੋਰ ਸੀ, ਉਹ ਫੇਰ ਉਹ ਛਿੱਥੇ ਪੈ ਗਏ ਕਿ ਹੁਣ ਤਾਂ ਇਹ ਅੱਗੇ ਆ ਰਹੇ ਆ ਗੱਲ, ਕਿਉਂਕਿ ਉਸ ਤੋਂ ਬਾਅਦ ਜਦੋਂ ਸਰਕਾਰ ਬਣ ਗਈ, ਕਾਂਗਰਸ ਚੋਣਾਂ ਹਾਰ ਗਈ, ਠੀਕ ਹੈ 22-23 ਸੀਟਾਂ ਫੇਰ ਵੀ ਜਿੱਤ ਗਈ ਤੇ ਵਿਰੋਧੀ ਧਿਰ ਦੇ ਵਿੱਚ ਆ ਗਈ, ਤੇ ਫੇਰ ਦੁਬਾਰਾ ਫੇਰ ਇਹ ਰੇੜਕਾ ਜਿਹੜਾ ਇਹ ਸ਼ੁਰੂ ਹੋਇਆ ਪ੍ਰਧਾਨਗੀ ਵਾਲਾ, ਜਿਸ ਤੋਂ ਫਿਰ ਇਹ ਰਾਜਾ ਵੜਿੰਗਾ ਆਉਂਦੇ ਨੇ ਜਿਹੜਾ ਹੈਗਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਫਿਰ ਲੰਬੇ ਹੋ ਗਏ, ਉਦੋਂ ਬਾਅਦ ਕਾਂਗਰਸ ਤੋਂ ਰਿਜ਼ਾਈਨ ਕਰਕੇ ਬੀਜੇਪੀ ਜੁਆਇਨ ਕਰ ਗਏ, ਉਹ ਸਾਰੀ ਗੱਲ ਤੇ ਉਹ ਜਿਹੜਾ ਹੈਗਾ ਚੰਨੀ ਤੇ ਸਿੱਧੂ ਵਾਲਾ ਮਸਲਾ ਵੀ ਜਿਹੜਾ ਸੀ ਉਹ ਏਦਾਂ ਹੋ ਗਿਆ, ਤੇ ਫਿਰ ਸਿੱਧੂ ਵੀ ਲਾਂਭੇ ਹੋ ਗਏ, ਤੇ ਫਿਰ ਜਿਹੜਾ ਸੀਗਾ ਰਾਜਾ ਵੜਿੰਗ ਨੂੰ ਅੱਗੇ ਲਿਆਇਆ ਜਦੋਂ ਪ੍ਰਧਾਨਗੀ ਵਾਸਤੇ, ਤੇ ਨਾਲ ਉਹਨਾਂ ਦੇ ਭਾਰਤ ਭੂਸ਼ਣ ਆਸ਼ੂ ਜੋ ਉਸ ਵੇਲੇ ਲੁਧਿਆਣੇ ਦੇ ਵੱਡੇ ਮਤਲਬ ਕਿ ਉਹ ਮੰਤਰੀ ਰਹੇ ਸੀਗੇ, ਤੇ ਉਹਨਾਂ ਨੂੰ ਨਾਲ ਵਰਕਿੰਗ ਪ੍ਰੈਜੀਡੈਂਟ ਬਣਾਤਾ, ਕਿਉਂਕਿ ਉਹ ਪ੍ਰਧਾਨਗੀ ਦੇ ਜਿਹੜਾ ਸੀਗਾ ਦਾਅਵੇਦਾਰ ਸੀ, ਤੇ ਉਸ ਤੋਂ ਬਾਅਦ ਫਿਰ ਉਹਨਾਂ ਦੀ ਆਪਸ ਦੇ ਵਿੱਚ ਕਾਫੀ ਜਿਹੜੀ ਹੈ ਇਸ ਤਰ੍ਹਾਂ ਦੀ ਹੋ ਗਈ। ਤੇ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਸੀ ਉੱਥੇ ਉਹ ਸੈਟਿੰਗ ਵਾਸਤੇ ਕਿ ਹੁਣ ਥੋੜਾ ਜਿਹਾ ਜਿਹੜਾ ਇਹ ਆਪਾਂ ਇਹਨੂੰ ਠੀਕ ਕਰ ਲਿਆ ਜਾਵੇ ਸਿਸਟਮ ਨੂੰ, ਤੇ ਉਹਨਾਂ ਨੇ ਉੱਥੋਂ ਟਿਕਟੀ ਲੁਧਿਆਣੇ ਤੋਂ ਜਦੋਂ ਰਵਨੀਤ ਬਿੱਟੂ ਬੀਜੇਪੀ ਜੁਆਇਨ ਕਰ ਗਏ, ਤੇ ਫਿਰ ਟਿਕਟੀ ਉੱਥੋਂ ਰਾਜਾ ਵੜਿੰਗ ਨੂੰ ਦੇਤੀ, ਹਾਲਾਂਕਿ ਰਾਜਾ ਵੜਿੰਗ ਉੱਥੋਂ ਸੀਟ ਉਹ ਜਿੱਤ ਗਏ, ਤੇ ਪਰ ਜਿਹੜਾ ਸੀ ਉਹ ਰੇੜਕਾ ਉਦੋਂ ਵੀ ਇਹੀ ਚੱਲਦਾ ਰਿਹਾ, ਭਾਰਤ ਭੂਸ਼ਣ ਆਸ਼ੂ ਵੀ ਨਾਲ ਉਹਨਾਂ ਦੇ ਤੁਰੇ ਨਹੀਂ ਇਲੈਕਸ਼ਨ ਦੇ ਵਿੱਚ, ਤੇ ਹਾਲਾਂਕਿ ਉਹਨਾਂ ਦੇ ਘਰ ਵੀ ਗਏ ਸਾਰਾ ਕੁਛ, ਤੇ ਪਰ ਉਹ ਪੈਰਲਲ ਆਪਣਾ ਕਰਦੇ ਰਹੇ ਪਰ ਫਿਰ ਪਿੱਛੇ ਹਟ ਗਏ। ਹੁਣ ਜਿਹੜਾ ਹੈਗਾ ਫੇਰ ਇਹ ਦੁਬਾਰਾ ਜਦੋਂ ਮੈਂ 24 ਦੀ ਗੱਲ ਕਰਦਾ, ਜਦੋਂ ਰਾਜਾ ਵੜਿੰਗ ਜਿਹੜੇ ਸੀਗੇ ਉਹ ਵੀ MP ਜਿੱਤ ਗਏ ਸੀ, ਤੇ ਉਧਰੋਂ ਚਰਨਜੀਤ ਚੰਨੀ ਜਲੰਧਰ ਤੋਂ MP ਜਿੱਤ ਗਏ ਸੀ, ਤੇ ਉਦੋਂ ਬਾਅਦ ਜਿਹੜੀ ਉਹ ਆਪਸ ਦੇ ਵਿੱਚ ਜਿਹੜਾ ਹੈ ਉਹ ਹੁਣ ਚੱਲ ਰਿਹਾ ਰੇੜਕਾ, ਉਹ ਚੰਨੀ ਤੇ ਰਾਜਾ ਵੜਿੰਗ ਦਾ ਜਿਹੜਾ ਹੈਗਾ ਉਹ ਰੇੜਕਾ ਜ਼ਿਆਦਾ ਹੈ, ਜਿਹੜੀ ਧੜੇਬੰਦੀ ਇਸ ਰੂਪ ਦੇ ਵਿੱਚ ਜਿਹੜੀ ਹੁਣ ਉੱਭਰ ਕੇ ਬਿਲਕੁਲ ਸਾਹਮਣੇ ਆ ਰਹੀ ਹੈ। ਹਾਲਾਂਕਿ ਇਸ ਧੜੇ ਤਾਂ 2-3 ਬਣ ਗਏ ਨੇ, ਕਿਉਂਕਿ ਜਿਹੜਾ ਉੱਧਰ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ, ਪਹਿਲਾਂ ਉਹ ਮੰਤਰੀ ਵੀ ਰਹੇ ਨੇ ਸੂਬੇ ਦੇ ਵਿੱਚ ਤੇ ਉਹ ਪ੍ਰਧਾਨ ਵੀ ਰਹੇ ਨੇ ਪੰਜਾਬ ਕਾਂਗਰਸ ਦੇ, ਤੇ ਉਹ ਵੀ ਚਾਹੁੰਦੇ ਨੇ ਕਿ ਪ੍ਰਧਾਨ ਉਹਨਾਂ ਨੂੰ ਬਣਾਇਆ ਜਾਵੇ, ਤੇ ਉਹ ਆਪਣੇ ਆਪ ਨੂੰ ਜਿਹੜਾ ਹੈਗਾ ਇੱਕ ਪ੍ਰਭਾਵਸ਼ਾਲੀ ਆਗੂ ਵੱਲੋਂ, ਖੈਰ ਉਸ ਇਲਾਕੇ ਦੇ ਵਿੱਚ ਤਾਂ ਪ੍ਰਭਾਵ ਹੈਗਾ ਹੀ ਹੈ, ਤੇ ਪਰ ਉਹਨਾਂ ਦੇ ਨਾਲ ਪ੍ਰਗਟ ਸਿੰਘ ਜਿਹੜੇ ਇੱਕ ਸੋਫਟ ਸਪੋਕਨ ਆਗੂ ਵਜੋਂ ਜਾਣੇ ਜਾਂਦੇ ਆ, ਜਾਂ ਫੈਕਟ ਦੇ ਆਧਾਰ ਤੇ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਆ ਆਪਣਾ ਅਸੈਂਬਲੀ ਦੇ ਵਿੱਚ ਵੀ, ਤੇ ਉਹ ਵੀ ਚਾਹੁੰਦੇ ਆ ਕਿ ਉਹਨਾਂ ਨੂੰ ਕਿਉਂ ਨੀ ਕੰਸਿਡਰ ਕੀਤਾ ਜਾ ਰਿਹਾ। ਸੋ ਹੁਣ ਇੱਕ ਇਸ ਤਰ੍ਹਾਂ ਦਾ ਜਿਹੜਾ ਇਹ ਮਸਲਾ ਬਣ ਗਿਆ, ਤੇ ਉਦਣ ਬਹੁਤਿਆਂ ਨੂੰ ਤਾਂ ਇਹ ਲੱਗਦਾ ਸੀ ਕਿ ਇਹ ਮਸਲਾ ਹੱਲ ਹੋ ਜਾਏਗਾ, ਕਿਉਂਕਿ ਆਪਾਂ ਤਾਂ ਉਦਣ ਵੀ ਰਣਜੋਤ ਜੀ ਇਹ ਡਿਸਕਸ ਕੀਤਾ ਸੀ ਕਿ ਹੱਲ ਨੀ ਹੋਣਾ, ਹੁਣ ਤਾਂ ਵੱਧ ਗਿਆ, ਇਹ ਤਾਂ ਬਾਂਦਰਾਂ ਚ ਭੇਲੀ ਸਿੱਟਣ ਵਾਲਾ ਕੰਮ ਕਰਤਾ, ਤੇ 12 ਬੰਦਿਆਂ ਨੂੰ ਇੱਦਾਂ ਦਾ ਉਹ ਕਹਿੰਦਾ ਤੁਹਾਡੀ ਆਹ ਜ਼ਿੰਮੇਵਾਰੀ ਹੈ, ਤੁਹਾਡੀ ਇਹ ਜ਼ਿੰਮੇਵਾਰੀ ਹੈ, ਤੇ ਵੀ ਫਿਰ ਉਹ ਦੁਬਾਰਾ ਫਿਰ ਇਹ ਦੇਖਦੇ ਵੀ ਮੇਰੀ ਆਹ ਜ਼ਿੰਮੇਵਾਰੀ ਤੋਂ ਬਾਅਦ ਮੈਨੂੰ ਕੀ ਮਿਲੂ, ਇਹ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਗਈ ਹੈ। ਤੇ ਹੁਣ ਪਤਾ ਲੱਗਿਆ ਕਿ ਚਰਨਜੀਤ ਚੰਨੀ ਨੇ ਕਿਹਾ ਕਿ ਆਪਾਂ ਸੀਕ੍ਰੇਟ ਮੀਟਿੰਗਾਂ ਕਰਦੇ ਹਾਂ, ਮੈਸੇਜ ਦਿੱਤੇ, ਤੇ ਹੁਣ ਕੀ ਬਣਦਾ ਅੱਜ, ਚਲੋ ਕੱਲ ਸੰਡੇ ਸੀਗਾ, ਹੁਣ ਅੱਜ ਸੋਮਵਾਰ ਹੈ, ਉਸ ਤੋਂ ਬਾਅਦ ਕਿੱਦਾਂ ਦੀ ਐਕਟੀਵਿਟੀ ਜਾਂ ਮੀਡੀਆ ਕਿਹੜੀਆਂ ਗੱਲਾਂ ਸਾਹਮਣੇ ਲਿਆਉਂਦਾ ਕੱਢ ਕੇ, ਚਲੋ ਜਿੰਨਾ ਕੁ ਡਾਇਰੈਕਟ ਇਨਡਾਇਰੈਕਟ ਪਤਾ ਲੱਗਦਾ। ਹੁਣ ਇੱਥੇ ਜਿਹੜੀ ਖੜੀ ਹੈ, ਮੇਰਾ ਕਹਿਣ ਦਾ ਭਾਵ ਹੈ ਕਿ ਇਹ ਧੜੇਬੰਦੀ ਹੈ ਜਿਹੜੀ, ਇਹ ਤਾਂ ਚੱਲਦੀ ਹੀ ਆ ਰਹੀ ਹੈਗੀ, ਤੇ ਬਸ ਗੱਲ ਇਹ ਹੈ ਵੀ ਆਪਾਂ ਪਹਿਲਾਂ ਵੀ ਕਿਹਾ ਸੀ ਕਿ ਕੋਈ ਵੱਡਾ ਲੀਡਰ ਉਵੇਂ ਉੱਭਰ ਕੇ ਅਜੇ ਸਾਹਮਣੇ ਜਿਹੜਾ ਹੈ ਉਹ ਨਹੀਂ ਆ ਰਿਹਾ, ਤੇ ਚੰਨੀ ਦਾ ਇਸ ਕਰਕੇ ਸੀ, ਇੱਕ ਤਾਂ ਉਹ ਵਾਰ ਵਾਰ ਜਿਹੜੀ ਗੱਲ ਆਉਂਦੀ ਹੈ ਕਿ ਸੂਬੇ ਦੇ ਵਿੱਚ 35% ਦੇ ਆਸ ਪਾਸ ਜਿਹੜੀ ਹੈ ਐਸੀ ਸਾਡੇ ਕੋਲੇ ਵੋਟ ਹੈਗੀ ਹੈ ਸਟਰੈਂਥ ਦੇ ਲਿਹਾਜ਼ ਨਾਲ, ਉਹ ਸਟਰੈਂਥ ਵੀ ਚੰਨੀ ਦੀ ਸਟਰੈਂਥ ਉਹਦੇ ਚ ਵੱਧ ਬਣਦੀ ਹੈ, ਕਿਉਂਕਿ ਜੇ ਚੰਨੀ ਅੱਗੇ ਲੱਗਦਾ ਤਾਂ ਜਿਹੜਾ ਹੈ ਉਹਦੇ ਚ ਬਹੁਜਨ ਸਮਾਜ ਪਾਰਟੀ ਜਾਂ ਜਿਹੜੀਆਂ ਦੂਜੀਆਂ ਪਾਰਟੀਆਂ ਵੀ ਹੈ ਉਹਨਾਂ ਨੂੰ ਉਹ ਕਿਤੇ ਨਾ ਕਿਤੇ ਪਛਾੜ ਸਕਦੇ ਆ ਇਸ ਗੱਲ ਦੇ ਉੱਤੇ। ਤੇ ਦੂਜੀ ਹੈ ਕਿ ਜਦੋਂ ਮੈਂ ਸ਼ਾਇਦ ਪਹਿਲਾਂ ਵੀ ਇੱਕ ਵਾਰੀ ਜ਼ਿਕਰ ਕੀਤਾ ਸੀ, ਜਿਹੜੀ ਪਿਛਲੀ ਜਿਹੜੀ ਇਲੈਕਸ਼ਨ ਸੀ ਤੇ 2017 ਦੀ, ਉਦੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਇੱਕ ਦੌਰਾ ਟੂਰ ਰੱਖਿਆ ਹੋਇਆ ਸੀਗਾ, ਤੇ ਇਹ 2017 ਦੀ ਨਹੀਂ, ਮਾਫ ਕਰਨਾ 2022 ਦੀ, ਜਦੋਂ ਕਿਸਾਨ ਅੰਦੋਲਨ ਹਜੇ ਹੋ ਕੇ ਹਟਿਆ ਸੀ ਤੇ ਫਿਰੋਜ਼ਪੁਰ ਦੇ ਵਿੱਚ, ਉਦੋਂ ਬਾਰਿਸ਼ ਹੋ ਰਹੀ ਸੀ ਤੇ ਫਿਰੋਜ਼ਪੁਰ ਚ ਲੋਕ ਬਹੁਤੇ ਇਕੱਠ ਹੋਇਆ ਨੀ, ਤੇ ਪ੍ਰਧਾਨ ਮੰਤਰੀ ਨੇ ਬਾਈ ਏਅਰ ਜਾਣਾ ਸੀ, ਫਿਰ ਕਹਿ ਰਹੇ ਕਿ ਬਾਰਿਸ਼ ਕਰਕੇ ਉਹਨਾਂ ਦਾ ਚੋਪਰ ਲੈਂਡ ਨਹੀਂ ਕਰ ਸਕਦਾ, ਉਹ ਬਾਈ ਰੋਡ ਜਾਣ ਦੀ ਕੋਸ਼ਿਸ਼ ਕੀਤੀ ਤੇ ਕਿਤੇ ਉਹਨਾਂ ਦਾ ਕਾਫਲਾ ਇਸ ਕਰਕੇ ਰੁਕ ਗਿਆ ਕਿ ਅੱਗੇ ਕਿਸਾਨਾਂ ਨੇ ਧਰਨਾ ਦਿੱਤਾ ਹੋਇਆ। ਉਦੋਂ ਪ੍ਰਧਾਨ ਮੰਤਰੀ ਨੇ ਜੋ ਇੱਕ ਸਖ਼ਤ ਬਿਆਨ ਦਿੱਤਾ ਜਾਂ ਉਹਨਾਂ ਦਾ ਰਿਮਾਰਕ ਸੀ ਜਿਹੜਾ ਟਿੱਪਣੀ, ਉਹ ਸਿੱਧੀ ਸਿੱਧੀ ਚੰਨੀ ਦੇ ਕੇ, ਕੋਈ ਚੰਨੀ ਸਾਹਿਬ ਉਦੋਂ ਸੀਐਮ ਸੀਗੇ ਤੇ ਉਹਦੇ ਤੇ ਗਈ, ਜਦੋਂ ਬਾਅਦ ਚ ਪੱਤਰਕਾਰਾਂ ਨੂੰ ਪੁੱਛਿਆ ਤੇ ਕਈਆਂ ਨੇ ਇਹ ਵੀ ਰਾਇ ਦਿੱਤੀ ਕਿ ਥੋੜੇ ਜਿਹੇ ਜੇ ਕਿਸਾਨ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਖਦੇੜਿਆ ਜਾ ਸਕਦਾ ਸੀ, ਲਾਠੀ ਚਾਰਜ ਕੀਤਾ ਜਾ ਸਕਦਾ ਸੀ, ਤੇ ਜਦੋਂ ਕਿਹਾ ਕਿ ਨਹੀਂ ਮੈਂ ਪ੍ਰਧਾਨ ਮੰਤਰੀ ਆਪਣੇ ਪੋਲੀਟੀਕਲ ਪ੍ਰੋਗਰਾਮ ਤੇ ਆਏ ਸੀ ਤੇ ਮੈਂ ਆਪਣੇ ਜਿਹੜੇ ਹੈਗੇ ਸੂਬੇ ਦੇ ਲੋਕਾਂ ਨੂੰ ਕੁੱਟ ਨਹੀਂ ਸਕਦਾ ਸਿਰਫ ਉਹਨੂੰ ਰਸਤਾ ਦੇਣ ਵਾਸਤੇ, ਇੱਦਾਂ ਦਾ ਜਿਹੜਾ ਹੈਗਾ ਰਿਐਕਸ਼ਨ ਜਦੋਂ ਚੰਨੀ ਦਾ ਆਇਆ, ਇਹ ਤਾਂ ਕਾਫੀ ਅਸਰ ਪਿਆ ਲੋਕਾਂ ਦੇ ਵਿੱਚ, ਕਿਉਂਕਿ ਥੋੜੀ ਜਿਹੀ ਬਾਗੀਆਂ ਨਾਲ ਤਬੀਅਤ ਦੇ ਤਾਂ ਸਾਡੇ ਲੋਕ ਹੈਗੇ ਆ ਨਾ ਜੀ, ਤੇ ਉਹ ਵੀ ਜਿਹੜੀ ਆ ਉਹਦੇ ਹੱਕ ਦੇ ਵਿੱਚ ਗੱਲ ਉਹ ਅਜੇ ਤੱਕ ਵੀ ਉਹ ਜਾ ਰਹੀ ਹੈ। ਇਹੀ ਕਾਰਨ ਹੈ ਕਿ ਜਿਹੜੇ ਹਲਕੇ ਭਾਵੇਂ ਉਹ ਰਿਜ਼ਰਵ ਨਹੀਂ ਹੈਗੇ, ਹਾਂ ਉੱਥੇ ਵੀ ਇਹ ਕਿਹਾ ਜਾਂਦਾ ਕਿ ਚੰਨੀ ਚੰਨੀ ਜੇ ਉਹਨਾਂ ਦੇ ਆਉਣ ਕੰਪੇਨ ਵਾਸਤੇ ਇੱਦਾਂ ਦੀ ਗੱਲ, ਤੇ ਹੁਣ ਹੁਣ ਇੱਥੇ ਹੁਣ ਇੱਕ ਤਰੀਕਾ ਆਪਾਂ ਇਹ ਕਹਿ ਸਕਦੇ ਹਾਂ ਕਿ 2027 ਤਾਂ ਆ ਗਿਆ, ਇਲੈਕਸ਼ਨ ਤਾਂ ਆ ਗਈ ਤੇ ਹੁਣ ਇਹ ਲੜਾਈ ਪੀਕ ਦੇ ਉੱਤੇ ਹੈ, ਅੱਗੇ ਕਿੱਧਰ ਨੂੰ ਚੱਲਦਾ ਜਿਹੜਾ ਅੰਦਰੂਨੀ ਕਲੇਸ਼ ਹੈ ਇਹ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ। ਤੇ ਪਰ ਜੇ ਇਹ ਕਲੇਸ਼ ਨਹੀਂ ਮੁੱਕਦਾ ਤੇ ਇਹਦੇ ਨਾਲ ਜਿਹੜਾ ਹੈਗਾ ਸੱਤਾਧਾਰੀ ਪਾਰਟੀ ਨੂੰ ਕਾਫੀ ਫਾਇਦਾ ਹੋ ਸਕਦਾ, ਕਿਉਂਕਿ ਬਾਕੀ ਪਾਰਟੀਆਂ ਉਦਾਂ ਅਜੇ ਕਿਤੇ ਗਰਾਊਂਡ ਤੇ ਨਜ਼ਰ ਆ ਨਹੀਂ ਰਹੀਆਂ।
1: ਇੱਧਰ ਇੱਕ ਹੋਰ ਖਬਰ ਜਿਹੜੀ ਇਸ ਟਾਈਮ ਦੇ ਉੱਤੇ ਚਰਚਾ ਦੇ ਵਿੱਚ, ਫਿਲਮ ਖਾਲੜਾ ਸਾਹਿਬ ਦੇ ਉੱਤੇ ਬਣੀ ਸੀ, ਪਹਿਲਾਂ ਲੰਮਾ ਸਮਾਂ ਰਿਲੀਜ਼ ਨਹੀਂ ਹੋ ਪਾਈ, ਹੁਣ ਜੇ ਰਿਲੀਜ਼ ਹੋਈ ਤੇ ਅੱਜ ਦੀ ਖਬਰ ਇਹ ਕਹਿੰਦੀ ਹੈ ਕਿ ਉਹਨੂੰ ਹਟਾ ਦਿੱਤਾ ਗਿਆ, ਰਿਲੀਜ਼ ਹੋਣ ਤੋਂ ਬਾਅਦ ਪ੍ਰੈਸ਼ਰ ਉਸ ਦੇ ਉੱਤੇ ਇੰਨਾ ਬਣ ਗਿਆ। ਕਿਵੇਂ ਵੇਖਦੇ ਹਾਂ ਆਪਾਂ ਇਸ ਫਿਲਮ, ਜੇਕਰ ਤੁਸੀਂ ਵੇਖ ਲਈ ਆ ਤੇ ਉਸ ਲਿਹਾਜ਼ ਦੇ ਨਾਲ, ਨਹੀਂ ਤੇ ਆਪਾਂ ਸਾਰੇ ਜਾਣਦੇ ਹਾਂ ਕੀ ਉਹਨਾਂ ਦੀ ਘਾਲਣਾ ਵਾ, ਕੀ ਉਹਨਾਂ ਨੇ ਕੀਤਾ, ਕੀ ਉਹਨਾਂ ਦਾ ਯੋਗਦਾਨ ਆ ਲੋਕਾਂ ਦੇ ਹੱਕਾਂ ਦੇ ਲਈ ਖੜਨ ਦੇ ਵਿੱਚ, ਸੋ ਉਸ ਲਿਹਾਜ਼ ਦੇ ਨਾਲ ਇੱਦਾਂ ਦੀਆਂ ਫਿਲਮਾਂ ਬਣਨੀਆਂ, ਉਸ ਤੋਂ ਬਾਅਦ ਇੱਦਾਂ ਪ੍ਰੈਸ਼ਰ ਬਣਨਾ, ਬੈਨ ਹੋਣੀਆਂ, ਕੀ ਵਿਚਾਰ ਤੁਹਾਡੇ?
0: ਨਹੀਂ ਦੇਖੋ, ਇੱਕ ਗੱਲ ਹੈ ਜੀ, ਮੈਂ ਫਿਲਮ ਨਹੀਂ ਦੇਖੀ ਅਜੇ, ਮੈਂ ਖਾਲੜਾ ਸਾਹਿਬ ਨੂੰ ਮਿਲਿਆ, ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਵੀ ਅਟੈਂਡ ਕੀਤੀਆਂ, ਉਹਨਾਂ ਦੇ ਬਿਆਨ ਵੀ ਲਾਏ ਨੇ, ਤੇ ਕਿਉਂਕਿ ਮੈਂ ਐਕਟਿਵ ਜਰਨਲਿਜ਼ਮ ਦੇ ਵਿੱਚ ਸੀ ਉਦੋਂ। ਤੇ ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਇੰਡਸਟਰੀ ਹੈ, ਜਿਹੜੀ ਫਿਲਮ ਇੰਡਸਟਰੀ ਹੈ ਜਾਂ ਫਿਲਮ ਸਨਅਤ ਹੈ, ਤੇ ਦੇਖੋ ਉਹਦਾ ਇੱਕ ਆਪਣਾ ਸਟਾਈਲ ਹੈ ਕੰਮ ਕਰਨ ਦਾ, ਤੇ ਫਿਰ ਸੋਸਾਇਟੀ ਨੂੰ ਕਿਵੇਂ ਡੀਲ ਕਰਦੀ ਆ, ਉਹ ਸਰਕਾਰਾਂ ਨਾਲ ਕਿਵੇਂ ਡੀਲ ਕਰਦੀ ਆ, ਉਹ ਜਿਹੜੀ ਆ ਉਸ ਤੋਂ ਅਗਲੀ ਗੱਲ ਆ। ਪਹਿਲੀ ਗੱਲ ਤਾਂ ਇਹ ਹੈ ਕਿ ਹਨੀ ਤ੍ਰਿਣ ਹੋਰਾਂ ਨੇ ਜਦੋਂ ਇਹ ਫਿਲਮ ਬਣਾਈ ਤੇ ਉਹਨਾਂ ਨੇ ਉਹ ਸਾਰੀ ਗੱਲ ਉਹ ਉੱਥੋਂ ਚੱਕੀ, ਕਿਸ ਤਰੀਕੇ ਦੇ ਨਾਲ ਖਾਲੜਾ ਨੇ ਜਿਹੜਾ ਕੰਮ ਕੀਤਾ ਹਿਊਮਨ ਰਾਈਟਸ ਵਾਸਤੇ, ਉਹ ਇੱਕ ਵੱਡੀ ਗੱਲ ਸੀਗੀ, ਕਿਉਂਕਿ ਇਸ ਤਰ੍ਹਾਂ ਦਾ ਕੰਮ ਜਿਹੜਾ ਹੈ ਬਹੁਤ ਘੱਟ, ਬਹੁਤ ਰੇਅਰ ਹੋਇਆ, ਤਾਂ ਜੇ ਇਸ ਪੱਧਰ ਤੇ ਨਹੀਂ ਹੋਇਆ ਜਿਸ ਪੱਧਰ ਤੇ ਜਸਵੰਤ ਖਾਲੜਾ ਹੋਰਾਂ ਨੇ ਕੀਤਾ। ਹਾਲਾਂਕਿ ਜਸਵੰਤ ਖਾਲੜਾ ਦੀ ਜਿਹੜੀ ਬੈਕਗਰਾਊਂਡ ਪਿੱਛੋਂ, ਉਹ ਲੈਫਟ ਬੈਕਗਰਾਊਂਡ ਤੋਂ ਆਏ ਸੀਗੇ ਆਪਣੇ ਕਿਸੇ ਸਮੇਂ, ਉਹ ਜਿਹੜੀ ਉਹਨਾਂ ਦੀ ਜਥੇਬੰਦੀ ਸੀ ਬਿਜਲੀ ਬੋਰਡ ਦੀ, ਤੇ ਉਹਦੇ ਵੀ ਉਹ ਆਗੂ ਰਹੇ, ਫਿਰ ਬਾਅਦ ਤੋਂ ਬਾਅਦ ਜਿਹੜੀ ਇੰਟਰਨੈਸ਼ਨਲਿਸਟਿਕ ਡੈਮੋਕ੍ਰੇਟਿਕ ਪਾਰਟੀ ਬਣੀ IDP, ਉਹਦੇ ਵੀ ਲੀਡਰ ਰਹੇ, ਫਿਰ ਉਹ ਅਕਾਲੀ ਦਲ ਦੇ ਜਿਹੜਾ ਸੀਗਾ ਇਹ ਹਿਊਮਨ ਰਾਈਟ ਸੈੱਲ ਦੇ ਜਿਹੜਾ ਹੈ ਉਹ ਆਗੂ ਰਹੇ, ਤੇ ਪਰ ਜਦੋਂ ਉਹ ਸਾਰਾ ਉਹਨਾਂ ਨੇ ਜਿਹੜੀਆਂ ਲਾਸ਼ਾਂ ਪੁਲਿਸ ਨੇ ਖੁਰਦ ਬੁਰਦ ਕੀਤੀਆਂ ਸੀ ਜਾਂ ਲਾਪਤਾ ਜਿਹਨਾਂ ਦਾ ਜਾਣ ਬੁੱਝ ਕੇ ਉਹਨਾਂ ਨੇ ਜਿਹੜੇ ਸੀ ਉਹ ਲੁਕੋਏ ਸੀ ਕਿ ਕਿਹੜੀ ਹੈ ਲਾਸ਼ ਹੈ ਕਿੱਥੇ, ਉਹਨਾਂ ਨੇ ਕਿਉਂਕਿ ਜਿਹੜੇ ਸਮੂਹਿਕ ਸੰਸਕਾਰ ਹੋਏ ਸੀ ਅੱਡ ਅੱਡ ਉੱਥੋਂ ਸਾਰਾ ਰਿਕਾਰਡ ਉਹਨਾਂ ਨੇ ਇਕੱਠਾ ਕੀਤਾ, ਕਾਫੀ ਉਹਨਾਂ ਨੇ ਕੰਮ ਕੀਤਾ, ਤੇ ਜਦੋਂ ਇਹਨਾਂ ਨੇ ਕੰਮ ਕੀਤਾ ਤੇ ਅਕਾਲੀ ਦਲ ਵੀ ਉਹਨਾਂ ਨੂੰ ਛੱਡ ਗਿਆ ਇੱਕ ਤਰੀਕੇ ਦੇ ਨਾਲ, ਫਿਰ ਉਹਨਾਂ ਨੂੰ ਘਰੋਂ ਚੁੱਕ ਲਿਆ ਗਿਆ, ਚੁੱਕ ਕੇ ਜਿਹੜਾ ਹੈਗਾ ਟੋਰਚਰ ਕਰਕੇ ਤੇ ਉਦੋਂ ਬਾਅਦ ਐਲੀਮੀਨੇਟ ਕਰਤਾ, ਪਤਾ ਹੀ ਨੀ ਲੱਗਿਆ, ਮੰਨੇ ਹੀ ਨੀ ਪੁਲਿਸ ਕੇ ਸਾਡੇ ਕੋਲ ਆ ਜਾਂ ਸਾਨੂੰ ਪਤਾ ਕਿੱਥੇ ਹੈ, ਜਿਸ ਤਰ੍ਹਾਂ ਅਕਸਰ ਕੀਤਾ ਜਾਂਦਾ। ਹੁਣ ਇੱਦਾਂ ਦੇ ਇਸ਼ੂ ਤੇ ਦੇਖੋ, ਇਹਦੇ ਚ ਦੋ ਗੱਲਾਂ ਨੇ, ਇੱਕ ਹਿਊਮਨ ਰਾਈਟਸ ਦਾ ਇਸ਼ੂ ਆਪਣੇ ਆਪ ਚ ਬਹੁਤ ਵੱਡਾ ਹੈ, ਤੇ ਸਾਰੀਆਂ ਸਰਕਾਰਾਂ ਸਾਰੀਆਂ ਕਾਨੂੰਨ ਇਹਦੇ ਤੇ ਬਕਾਇਦਾ ਬਣੇ ਹੋਏ ਨੇ, ਹਿਊਮਨ ਰਾਈਟਸ ਕਮਿਸ਼ਨ ਬਣਿਆ ਹੋਇਆ ਹੈ, ਸਟੇਟਾਂ ਦੇ ਵਿੱਚ ਹਿਊਮਨ ਰਾਈਟਸ ਕਮਿਸ਼ਨ ਨੇ, ਉਹ ਸਾਰਾ ਉਸ ਕਾਨੂੰਨ ਦੇ ਜਿਹੜਾ ਹੈਗਾ ਜਿਹੜੇ ਸਾਨੂੰ ਮੌਲਿਕ ਅਧਿਕਾਰ ਮਿਲੇ ਨੇ ਸੰਵਿਧਾਨ ਚ ਉਹਦੇ ਤਹਿਤ ਹੀ ਹੈ, ਤੇ ਇਸ ਐਂਗਲ ਤੋਂ ਜਿਹੜਾ ਸੀ ਉਹ ਇਹ ਫਿਲਮ ਸਾਰੀ ਕੀਤੀ ਗਈ। ਪਰ ਜਿਹੜਾ ਸੈਂਸਰ ਬੋਰਡ ਜਿਹਨੂੰ ਆਪਾਂ ਆਮ ਭਾਸ਼ਾ ਸੈਂਸਰ ਬੋਰਡ ਕਹਿੰਦੇ ਹਾਂ, ਜਿਹੜਾ ਹੈਗਾ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ, ਉਹਨੇ ਉਹਨੂੰ ਪ੍ਰਵਾਨਗੀ ਨਹੀਂ ਦਿੱਤੀ। 3 ਸਾਲ ਪਹਿਲਾਂ ਦੀ ਉਹ ਫਿਲਮ ਬਣੀ ਹੈ, ਜਦੋਂ ਫਿਲਮ ਬਣਾਈ ਗਈ ਸੀ ਤੇ ਉਦੋਂ ਉਹਦਾ ਨਾਂ ਜਿਹੜਾ ਸੀਗਾ ਰੱਖਿਆ ਗਿਆ ਸੀ ਘੱਲੂਘਾਰਾ। ਫਿਰ ਇਹ ਮਨਜ਼ੂਰ ਨਾ ਹੋਈ, ਫਿਰ ਉਹਨਾਂ ਨੇ ਪੰਜਾਬ 95 ਰੱਖਤਾ, ਉਹ ਵੀ ਨੀ ਮਨਜ਼ੂਰ ਹੋਈ। ਫਿਰ ਅਖੀਰ ਚ ਲਾਸਟ 11th ਆਵਰ ਤੇ ਜਦੋਂ ਕਿਹਾ ਕਿ ਚਲੋ ਹੁਣ ਤੁਸੀਂ ਇਹਨੂੰ OTT ਪਲੇਟਫਾਰਮ ਤੇ ਰਿਲੀਜ਼ ਕਰ ਸਕਦੇ ਹੋ, ਉਦੋਂ ਉਹਦਾ ਨਾਂ ਬਦਲ ਕੇ ਸਤਲੁਜ ਰੱਖਤਾ। ਤੇ ਪਰ ਫਿਰ ਵੀ 2 ਦਿਨਾਂ ਬਾਅਦ 3 ਦਿਨਾਂ ਬਾਅਦ ਜਿਹੜੀ ਉਹ ਫਿਲਮ ਹਟਾ ਦਿੱਤੀ ਗਈ। ਤੇ ਜਿਹੜਾ ਹੈ Z5 ਜਿਹੜਾ ਹੈਗਾ ਪਲੇਟਫਾਰਮ ਹੈ, ਤੇ ਉਹਨਾਂ ਨੇ ਇਹਦਾ ਕੋਈ ਦੱਸਿਆ, ਉਹਨਾਂ ਨੇ ਕਿਹਾ ਕਿ ਜਿਹੜੀਆਂ ਡਿਵੈਲਪਮੈਂਟ ਸੋਸ਼ਲ ਡਿਵੈਲਪਮੈਂਟ ਜਾਂ ਹੋ ਰਹੀਆਂ ਉਹ ਅਫੋਰਡ ਨਹੀਂ ਕਰ ਸਕਦੇ ਫਿਲਮ ਨੂੰ ਚਲਾਏ ਰੱਖਣਾ, ਤੇ ਇਸ ਕਰਕੇ ਅਗਲੇ ਨੋਟਿਸ ਤੱਕ ਜਿਹੜੀ ਹੈ ਫਿਲਮ ਇੰਡੀਆ ਦੇ ਵਿੱਚ ਜਿਹੜੀ ਹੈ ਅਨਅਵੇਲੇਬਲ ਹੋਏਗੀ ਉਹਨਾਂ ਦੇ ਪਲੇਟਫਾਰਮ ਤੇ। ਇੰਨੀ ਕੁ ਗੱਲ ਜਿਹੜੀ ਉਹ ਕੀਤੀ ਗਈ। ਅਸਲ ਚ ਰਣਜੋਤ ਜੀ ਗੱਲ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਜਦੋਂ ਤੋਂ ਫਿਲਮ ਇੰਡਸਟਰੀ ਡਿਵੈਲਪ ਹੋਈ ਹੈ, ਖਾਸ ਕਰਕੇ ਜਿਹੜੇ ਪਹਿਲਾਂ ਠੀਕ ਹੈ ਕੁਛ ਸੋਸ਼ਲ ਇਸ਼ੂਜ ਤੇ ਜਾਂ ਲਵ ਅਫੇਅਰਸ ਦੇ ਜਿਹੜੀਆਂ ਏਦਾਂ ਦੀਆਂ ਫੈਮਿਲੀ ਇਸ਼ੂਜ ਨੂੰ ਲੈ ਕੇ ਤੇ ਜਾਂ ਕੁਛ ਹਿਸਟੋਰੀਕਲ ਜਾਂ ਮਿਥ ਨੂੰ ਲੈ ਕੇ ਫਿਲਮਾਂ ਸ਼ੁਰੂ ਸ਼ੁਰੂ ਚ ਬਣੀਆਂ ਜਦੋਂ ਤੋਂ ਇੰਡਸਟਰੀ ਜਿਹੜੀ ਆ ਉਹ ਡਿਵੈਲਪ ਹੋਈ ਹੈ। ਤੇ ਜ਼ਿਆਦਾ ਫਿਲਮਾਂ ਜਿਹੜੀਆਂ ਸੀ ਉਹ ਜਿਹੜਾ ਸੀ ਲਵ ਅਫੇਅਰ ਕ੍ਰਾਈਮ ਇਹਦੇ ਤੇ ਜਿਹੜੀਆਂ ਜ਼ਿਆਦਾ ਫਿਲਮਾਂ ਬਣੀਆਂ। ਤੇ ਜਦੋਂ ਤੋਂ ਖਾਸ ਕਰਕੇ ਜਿਹੜੀਆਂ ਆਰਟ ਫਿਲਮਾਂ ਪੈਰਲਲ ਜਦੋਂ ਬਣਨ ਲੱਗੀਆਂ, ਤੇ ਭਾਵੇਂ ਉਹ ਚ ਸੱਤਿਆਜੀਤ ਰੇ ਸੀ ਭਾਵੇਂ ਅਲਕਾਜ਼ੀ ਸੀ ਜਿਹੜੇ ਵੱਡੇ ਡਾਇਰੈਕਟਰ, ਉਹਨਾਂ ਨੇ ਕੁਛ ਜਿਹੜੇ ਲੋਕਾਂ ਦੇ ਮੁੱਦਿਆਂ ਨੂੰ ਛੋਹਣਾ ਸ਼ੁਰੂ ਕੀਤਾ, ਫਿਰ ਇਸ ਪਾਸੇ ਵੱਲ ਗੱਲ ਆਈ ਕਿ ਆਹ ਜਿਹੜੇ ਇਸ਼ੂ ਹੈ ਫਿਲਮਾਂ ਚ ਉਠਾਏ ਜਾ ਸਕਦੇ ਆ। ਤੇ ਇਹ ਜੇ ਆਪਾਂ ਹਿਸਾਬ ਲਾ ਲਈਏ ਕਿ 90ਵੇਂ ਦਹਾਕੇ ਤੋਂ ਜਿਹੜਾ ਹੈ ਬਾਅਦ ਇਹ ਇੱਕ ਵਾਰ ਇਹ ਦੌਰ ਚੱਲਿਆ, ਫਿਰ ਕਦੇ ਫਿਰ ਦੂਜੀਆਂ ਰੋਮਾਂਟਿਕ ਫਿਲਮਾਂ ਜਿਹੜੀਆਂ ਜ਼ਿਆਦਾ ਉਹ ਅੱਗੇ ਹੋ ਗਈਆਂ, ਕਦੇ ਇੱਦਾਂ ਦੀ ਜਿਹੜੀ ਗੱਲ ਚੱਲਦੀ ਰਹੀ। ਹੁਣ ਇਹ ਨੈਚੁਰਲੀ ਹੈ ਕਿ ਜਦੋਂ ਇੱਦਾਂ ਦੀ ਕੋਈ ਫਿਲਮ ਬਣੂਗੀ ਤਾਂ ਉਹਦੇ ਵਿੱਚ ਜਿਹੜੀਆਂ ਪੋਲੀਟੀਕਲ ਜਿਹੜੀਆਂ ਸਾਰੀਆਂ ਘਟਨਾਵਾਂ ਨੇ ਜਾਂ ਹੋਰ ਉਹ ਵੀ ਜਿਹੜਾ ਹੈ ਉਹਦੇ ਨਾਲ ਨਾਲ ਉਹ ਚੱਲਦੀਆਂ ਨੇ। ਤੇ ਪਰ ਮੇਰਾ ਜਿਹੜਾ ਵੱਡਾ ਸਵਾਲ ਜਾਂ ਵੱਡਾ ਕੰਸਰਨ ਜਿਹੜਾ ਉਹ ਇਹ ਹੈ ਕਿ ਜੇ ਇਸ ਦੇਸ਼ ਦੇ ਵਿੱਚ ਅਗਨੀਹੋਤਰੀ ਦੀਆਂ ਫਿਲਮਾਂ ਜਿਹੜੀਆਂ ਹੈਗੀਆਂ ਕਸ਼ਮੀਰ ਫਾਈਲਸ, ਕੇਰਲ ਸਟੋਰੀ ਚੱਲ ਸਕਦੀਆਂ ਨੇ, ਤੇ ਉਹਦੇ ਵਿੱਚ ਕਰੂਅਲਟੀ ਵੀ ਜ਼ਿਆਦਾ ਸੀ, ਤੇ ਠੀਕ ਆ ਉਹਦੇ ਚ ਕਰੂਅਲਟੀ ਹੋਰ ਸਾਈਡ ਤੋਂ ਦਿਖਾਈ ਗਈ ਸੀ, ਇਹਦੇ ਚ ਜਿਹੜਾ ਹੈਗਾ ਪੁਲਿਸ ਫੋਰਸ ਜਾਂ ਸਟੇਟ ਦੀ ਜਿਹੜੀ ਆ ਉਹ ਕਰੂਅਲਟੀ ਹੈ, ਤੇ ਕਿੰਨੇ ਇਹਦੇ ਸੀਨ ਕਟਾਏ ਗਏ, ਉਹਨਾਂ ਦੇ ਤਾਂ ਕੋਈ ਸੀਨ ਵੀ ਨਹੀਂ ਕਟਾਏ, ਤੇ ਉਹਨਾਂ ਦੇ ਤਾਂ ਰਾਦਰ ਉਲਟਾ ਸਰਕਾਰਾਂ ਨੇ ਟੈਕਸ ਮਾਫ਼ ਕੀਤਾ ਉਹਨਾਂ ਫਿਲਮਾਂ ਦਾ, ਕਿਉਂਕਿ ਉਹ ਸਿਰਫ ਇੱਕ ਖਾਸ ਕਮਿਊਨਿਟੀ ਨੂੰ ਬਦਨਾਮ ਕਰਨ ਵਾਸਤੇ ਜਾਂ ਏਦਾਂ ਸੀ, ਹਾਲਾਂਕਿ ਉਹ ਉਸ ਰੂਪ ਚ ਚੱਲੀਆਂ ਨੀ ਉਹ ਫਿਲਮ ਜਿਹੜੀਆਂ ਹੈਗੀਆਂ, ਠੀਕ ਹੈ ਵੀ 2-4 ਦਿਨ ਉਹਨਾਂ ਨੇ ਕਮਾਈ ਕਰ ਲਈ, ਪਰ ਉਦੋਂ ਬਾਅਦ ਕਿਤੇ ਪਰੇ ਹੋ ਗਈਆਂ। ਤੇ ਉਸ ਤੋਂ ਬਾਅਦ ਫਿਰ ਪੱਛਮੀ ਬੰਗਾਲ ਬਾਰੇ ਵੀ ਕੋਸ਼ਿਸ਼ ਕੀਤੀ ਗਈ ਏਦਾਂ ਦੀ ਫਿਲਮ ਬਣਾਉਣ ਦੀ, ਤੇ ਉਹ ਅਜੇ ਜਿਹੜੀ ਹੈਗੀ ਉਹ ਪਾਈਪਲਾਈਨ ਚ ਹੀ ਆ, ਉਹ ਬਣਨੀ ਆ ਜਾਂ ਨਹੀਂ ਬਣਨੀ, ਤੇ ਕਿਉਂਕਿ ਉਹਨਾਂ ਦੀ ਕਾਫੀ ਚਰਚਾ ਹੋਈ, ਕਰ ਚਰਚਾ ਕੱਲੇ ਇੰਡੀਆ ਚ ਹੀ ਨਹੀਂ ਹੋਈ, ਚਰਚਾ ਉਹਨਾਂ ਦੀ ਬਾਹਰ ਵੀ ਹੋਈ, ਭਾਵੇਂ ਕਸ਼ਮੀਰ ਫਾਈਲ ਸੀ ਭਾਵੇਂ ਕੇਰਲ ਸਟੋਰੀ ਸੀ। ਤੇ ਹੁਣ ਜਿਹੜੀ ਇਹ ਫਿਲਮ ਹੈ ਇਹਦੇ ਚ ਕੀ ਏਦਾਂ ਦੀ ਕਿੱਡੀ ਕੁ ਜਿਹੜੀ ਗੱਲ ਹੋ ਸਕਦੀ ਹੈ ਜਿੱਦਾਂ ਤੁਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹੋ ਜਾਂ ਹੋਰ, ਤੇ ਹਾਲਾਂਕਿ ਜਿਹੜੇ ਤੇ ਕਮੈਂਟ ਆਏ ਨੇ ਸਾਡੇ ਬੜੇ ਹੀ ਸੀਨੀਅਰ ਰਮਨ ਕੁਮਾਰ ਰਹੇ ਨੇ ਲੰਬਾ ਸਮਾਂ ਦੂਰਦਰਸ਼ਨ ਤੋਂ ਪੰਜਾਬੀ ਚ ਖਬਰਾਂ ਪੜ੍ਹਦੇ ਰਹੇ ਨੇ, ਕੱਲ ਮੈਂ ਉਹਨਾਂ ਦੀ ਕਮੈਂਟ ਸੁਣ ਰਿਹਾ ਸੀਗਾ ਕਿ ਕਿੰਨੇ ਸੀਨ ਜਿਹੜੇ ਸੀ ਇਹਦੇ ਕਟਾਏ ਗਏ, ਤੇ ਫਿਰ ਉਹਨੇ ਕਿਹਾ ਕਿ ਇਹਦੇ ਹੋਰ 125 ਜਿਹੜੇ ਹੈਗੇ ਇਹਦੇ ਕੱਟ ਹੋਰ ਇਹਦੇ ਚ ਦਿਓ ਇੱਥੇ ਇੱਥੇ। ਤੇ ਚਲੋ ਉਸ ਲਈ ਤਾਂ ਖੈਰ ਉਹ ਸਹਿਮਤ ਬਹੁਤਾ ਨਹੀਂ ਸੀ ਹੋਏ, ਕੁਛ ਉਹਨਾਂ ਨੇ ਕੱਟ ਵੀ ਦਿੱਤੇ ਗਏ ਸੀ, ਇਹਦੇ ਬਾਵਜੂਦ ਜਿਹੜੀ ਇਹ ਫਿਲਮ ਜਿਹੜੀ ਆ ਉਹ ਨਹੀਂ ਦਿਖਾਉਣ ਦਿੱਤੀ ਗਈ। ਤੇ ਇੱਥੋਂ ਇਹ ਸਾਬਤ ਹੁੰਦਾ ਹੈ ਕਿ ਜਿਹੜਾ ਹੈ ਕਿੰਨੀ ਜਿਹੜਾ ਦਖਲ ਕਿੱਡਾ ਵੱਡਾ ਹੈ ਸਾਡੇ ਇਸ ਇੰਡਸਟਰੀ ਦੇ ਵਿੱਚ। ਤੇ ਕਿਸੇ ਵੇਲੇ ਕਿਹਾ ਜਾਂਦਾ ਸੀ ਕਿ ਜਿਹੜੀ ਬੰਬੇ ਦੀ ਜਿਹੜੀ ਫਿਲਮ ਇੰਡਸਟਰੀ ਹੈ ਜਾਂ ਉਹਦੇ ਤੇ ਅੰਡਰਵਰਲਡ ਦਾ ਉਹਦੇ ਚ ਬਹੁਤ ਦਖਲ ਹੈ, ਅੰਡਰਵਰਲਡ ਦੇ ਕਹਿਣੇ ਤੇ ਫਿਲਮਾਂ ਬਣਦੀਆਂ ਨੇ, ਉਵੇਂ ਚੱਲਦੀਆਂ ਨੇ, ਉਵੇਂ ਉਹਨਾਂ ਨੂੰ ਮੋੜਿਆ ਜਾਂਦਾ, ਇਹ ਇਹ ਇਹ ਕਾਫੀ ਚਰਚਾ ਰਹੀ ਹੈ। ਤੇ ਪਰ ਹੁਣ ਇਹਦੇ ਤਾਂ ਇੱਥੇ ਤਾਂ ਕੋਈ ਅੰਡਰਵਰਲਡ ਦੀ ਗੱਲ ਨੀ, ਫਿਲਮ ਚਲਾਉਣੀ ਜਾਂ ਨਾ ਚਲਾਉਣੀ ਇਹ ਤਾਂ ਸਟੇਟ ਦਾ ਸਾਰਾ ਹੈਗਾ ਗੱਲ। ਤੇ ਇਹਦਾ ਇਹਦਾ ਕੋਈ ਰਿਐਕਸ਼ਨ ਵੀ ਉਸ ਰੂਪ ਚ ਇੱਥੇ ਨਹੀਂ ਹੋਇਆ ਜਦੋਂ ਇਹ Z5 ਤੇ ਫਿਲਮ ਆਈ, ਤੇ ਪਰ ਉਹਦੇ ਬਾਵਜੂਦ ਵੀ ਜਿਹੜੀ ਹਟਾ ਦਿੱਤੀ ਗਈ, ਮੇਰਾ ਖਿਆਲ ਹੈ ਕਿ ਇਹ ਸਭ ਤੋਂ ਵੱਡੀ ਮੰਦਭਾਗੀ ਗੱਲ ਹੈ। ਇੱਕ ਵਾਰੀ ਇਸ ਫਿਲਮ ਨੂੰ ਕੈਨੇਡਾ ਦੇ ਵਿੱਚ ਵੀ ਲਿਜਾਇਆ ਗਿਆ ਇੰਟਰਨੈਸ਼ਨਲ ਜਿਹੜਾ ਫਿਲਮ ਫੈਸਟੀਵਲ ਦੇ ਵਿੱਚ, ਉੱਥੇ ਇਹਦਾ ਰਿਲੀਜ਼ ਕਰਨ ਦੀ ਉਦੋਂ ਵੀ ਗੱਲ ਚੱਲੀ, ਪਰ ਉੱਥੇ ਵੀ ਇਸ ਤਰ੍ਹਾਂ ਦਾ ਇੱਕ ਪ੍ਰੈਸ਼ਰ ਬਣਿਆ ਤੇ ਉੱਥੇ ਰਿਲੀਜ਼ ਨਹੀਂ ਹੋਈ। ਤੇ ਪਰ ਇਹ ਵੀ ਬਾਹਰ ਉਂਝ ਚੱਲ ਗਈ ਇਹ ਫਿਲਮ, ਕਿਉਂਕਿ ਹੁਣ ਵੀ ਜਿਹੜਾ ਉਹਨਾਂ ਨੇ ਇਹੀ ਜਿਹੜਾ ਇੱਕ ਲਾਈਨ ਦੀ ਸਟੇਟਮੈਂਟ ਹੈ ਜਿਹੜੀ Z5 ਦੀ, ਉਹੀ ਹੈ ਕਿ ਇਹ ਇੰਡੀਆ ਚ ਅਨ ਅਵੇਲੇਬਲ ਹੈ। ਸੋ ਇਸ ਤਰ੍ਹਾਂ ਦੀ ਇੱਕ ਜਿਹੜੀ ਹੋਣੀ ਬਣ ਜਾਣੀ ਕਿਸੇ ਕਹਾਣੀ ਨਾਲ, ਕਿਸੇ ਫਿਲਮ ਦੇ ਨਾਲ, ਤੇ ਇਹਦੀ ਤਾਂ ਸਗੋਂ ਜੇ ਇਹ ਦੇਖਦੇ ਤਾਂ ਅੱਗੋਂ ਲੋਕਾਂ ਨੂੰ ਸਮਝ ਆ ਜਾਣੀ ਸੀ ਕਿ ਹਿਊਮਨ ਰਾਈਟਸ ਹੁੰਦੇ ਕੀ ਹੈ ਜਾਂ ਹਿਊਮਨ ਰਾਈਟਸ ਤੇ ਪਹਿਰਾ ਦੇਣਾ ਕਿਉਂ ਜ਼ਰੂਰੀ ਹੈ। ਸੋ ਇਹਦੇ ਤੇ ਹੁਣ ਜੇ ਕੋਈ ਪ੍ਰੈਸ਼ਰ, ਕਿਉਂਕਿ ਪੋਲੀਟੀਕਲ ਪਾਰਟੀਆਂ ਤਾਂ ਉਹ ਸਾਰੀਆਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਸਾਡੇ ਖਿਲਾਫ਼ ਜਾਂਦੀ ਹੈ ਗੱਲ, ਉਹ ਤਾਂ ਇਹਦੇ ਤੇ ਨਹੀਂ ਬੋਲਣਗੀਆਂ, ਤੇ ਪਰ ਇਹ ਵੀ ਸਿਵਲ ਸੁਸਾਇਟੀ ਨੂੰ ਜਿਹੜਾ ਹੈ ਜ਼ਰੂਰ ਕਿਤੇ ਨਾ ਕਿਤੇ ਆਵਾਜ਼ ਜਿਹੜੀ ਹੈ ਉਹ ਚੁੱਕਣੀ ਚਾਹੀਦੀ ਹੈ ਕਿ ਤੁਸੀਂ ਇਹ ਐਂਟਰਟੇਨਮੈਂਟ ਦਾ ਜਿਹੜਾ ਫੀਲਡ ਹੈ ਤੇ ਉਹਦੇ ਚ ਇਸ ਰੂਪ ਦੇ ਵਿੱਚ ਜਿਹੜਾ ਦਖਲ ਨਹੀਂ ਕਿ ਲੋਕਾਂ ਨੂੰ ਤੁਸੀਂ ਦੇਖਣ ਤੋਂ ਵਾਂਝਿਆ ਕਰੋ।
1: ਜੀ ਬਿਲਕੁਲ, ਹੁਣ ਇਸ ਟਾਈਮ ਦੇ ਉੱਤੇ ਵੱਡੀ ਸਮੱਸਿਆ ਇਹ ਆ ਕਿ ਅੱਗੇ ਕੀ ਕੀਤਾ ਜਾਵੇ। ਬਹੁਤ ਸਾਰੇ ਮੇਕਰ ਸ਼ਾਇਦ ਇਸ ਚੀਜ਼ ਨੂੰ ਲੈ ਕੇ ਵੀ ਸੋਚ ਵਿਚਾਰ ਦੇ ਵਿੱਚ ਹੋਣਗੇ, ਪਰ ਇੱਕ ਨਹੀਂ ਕਈ ਐਂਗਲ ਹੁਣ ਇਸ ਟਾਈਮ ਚਰਚਾ ਦਾ ਵਿਸ਼ਾ ਬਣ ਚੁੱਕੇ ਨੇ। ਖੈਰ, ਅੱਜ ਦੀ ਇਸ ਚਰਚਾ ਦੇ ਵਿੱਚ ਇਹਨਾਂ ਹੀ, ਕੱਲ੍ਹ ਫਿਰ ਦੁਬਾਰਾ ਤੁਹਾਡੇ ਨਾਲ ਸਾਂਝ ਪਾਵਾਂਗੇ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ ਜੀ।
1: ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਜੈਸਮੀਨ ਬਾਜਵਾ, ਗੁਰਬਾਜ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ 'ਚ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
6: ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
7: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
6: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
8: ਹਾਂਜੀ ਰੇਡੀਓ।
9: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
10: ਅਲਫਾ ਸਭ ਦਮਦਾਰ ਔਰ ਰੋਮਾਂਚ ਕਹਾਣੀ,
11: ਅਲਫਾ ਪ੍ਰੋਗਰਾਮ ਉਸਕਾ ਚੁਣੌਤੀ ਹੈ।
10: ਸ਼ਾਨਦਾਰ ਐਕਸ਼ਨ ਐਂਟਰਟੇਨਰ, 3 ਜੁਲਾਈ ਕੋ
11: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ।
10: ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ।
12: ਸ਼ੁਰੂ ਕਰੋ ਅਗਨੀ ਪਰੀਕਸ਼ਾ
10: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ। ਅਲਫਾ
13: ਇੰਡੀਆ ਐਰਫੋਰਸ ਸੇ ਡਰੇਗਾ।
14: वो वेट कर रहा है तुम्हारा।
15: रेडी सेट गो चेस्टन फोर्ड डेंडेनोंग रोड ते थानो उड़ीक रहा है। फोर्ड रेंजर, रेंजर सुपर ड्यूटी, एवरेस्ट ते सदाबहार मस्टैंग, ब्रांड न्यू डेमो ते क्वालिटी प्री ओन्ड व्हीकल्स, ट्रेड इन अते फाइनेंस ऑप्शंस वी अवेलेबल। आओ ते अपनी नवी फोर्ड दा टेस्ट ड्राइव करो, बिजनेस फ्लीट लाई गल करो व्हीकल एक्सपर्ट्स टिम फोर्ब्स या कोरी नाल। रेडियो हांजी दे हवाले नाल पाओ 3 साल दी फ्री सर्विस। Chetston Ford. Ready, set, go.

रेडियो हाँ जी 1674 AM आज 6 जुलाई 2026 भारत ऑस्ट्रेलिया दुनिया जान दियां खबरां लेके आए। सब तो पहला इंटरनेशनल न्यूज़ दे नाल शुरुआत करदे हां। ऑस्ट्रेलिया दियां खबरां दे विच बहुत कुछ हो वापर रहा दुनिया भर दे अंदर और ऑस्ट्रेलिया नूं किवें प्रभावित कर रहा हो सब। खास तौर दे उते चीन दे द्वारा पैसिफिक समुंदरां दे वल दागी गई मिजाइल ऑस्ट्रेलिया नूं किवें इह खबर प्रभावित कर रही अगे चल के जाणांगे। सब तो पहला इंटरनेशनल न्यूज़ दे विच ओ खबर जिस तों भारत बचदा रहा है। भारत अपने कूटनीतिक संबंधां नूं बरकरार रखना चाहुंदा है इजराइल दे नाल, पर ईरान नूं भी नहीं दसना चाहुंदा। अजय दे विच हुण इजराइल दे प्रधानमंत्री जे खुद ही इह कह दें कि जे दोस्ती होवे तां भारत वर्गी, तां फिर हुण ईरान दे अगे की मूंह लैके जाएगा भारत। इजराइल के प्रधानमंत्री बेंजामिन नेतन्याहू ने अमरीका के उपराष्ट्रपति जेडी वैंस नूं एक नसीहत का जवाब दिंदे होया भारत का जिक्र कर दिता। नेतन्याहू ने दावा किया कि भारत के विच उन्हां नूं प्यार करन वाले बहुत सारे लोग ने और भारत तो हमायत मिलती रहती है। दरअसल सारा मामला की है तुहानूं दस दिंदे हां। जून महीने के विच जदों अमरीका ते ईरान के दरम्यान जंगबंदी नूं लैके गलबात चल रही थी उदों इजराइल ने लबनान के उत्ते हमले कर दिते सी। ईरान चेतावनी दे रहा है कि जे लबनान के उत्ते हमले होंदे रहे तां अमरीका दे नाल जिहड़ी गलबात हो रही है वह बिगड़ जानी है। अजिहे च डोनाल्ड ट्रंप ने जेडी वैंस के हवाले के नाल इजराइल तक एक सुनेहा भेजा। जेडी वैंस ने बड़ा सख्त तरीके दे नाल कहा कि टल जाओ, इजराइल नूं कहा इदां करना नहीं चाहिए, अमरीका तो बिना पुछे तुसीं हमला ना करो, खास तौर दे उत्ते अजिहे समय च जदों अमरीका ते ईरान की संधि हो रही है। इजराइल का कहना सी कि संधि तो अमरीका ते इजराइल च ईरान च हो रही है, जबकि इजराइल का इस दे विच की लेना देना। ट्रंप ने लबनान दे उत्ते इजराइली हमलों नूं गैर जरूरी दसिया। अमरीका का शक सी कि जेकर इजराइल अपनी कार्रवाई जारी रखता है तो ईरान दे नाल सीज़फायर दा समझौता विचाले लटक जाएगा ते अमरीका दी साख नूं भी नुकसान पहुंचेगा, जिस दे लई अमरीकी राष्ट्रपति तल्लो मची हो रही सी। ट्रंप दे बयान दी तरफ तों ईरान दी जिहड़ी नाल चल रही अमरीकी गलबात सी उस दे विच इजराइली कैबिनेट दे कुछ मैंबरां ने आलोचना कर छड्डी ते कहा कि ईरान इजराइल दे लई सब तों वड्डा खतरा है ते हुण अजिहे दे विच इजराइल दा पक्का दोस्त भी हुण इजराइल दे नाल नहीं खड़ा बल्कि उहनां नूं वार्निंगां दे रहे। नेतन्याहू ने भी कहा कि ट्रंप दे नाल उहनां दे चंगे रिश्ते ने, पर इहदा इह मतलब नहीं कि ट्रंप दी हर गल दे नाल ओह सहमत हो जाणगे। उहनां इह भी कहा सी कि उहनां दा जदों जी करेगा तां ओह ईरान दे उत्ते परमाणु हथियार ना हासिल करन दे लई फिर तो दबाव पाणगे। अजिहे दे विच 18 जून नूं जेडी वैंस ने व्हाइट हाउस दे विच एक प्रेस कॉन्फ्रेंस एक कह दिता कि पूरी दुनिया च सिर्फ डोनाल्ड ट्रंप ही कल्ले ऐसे नेता ने जिन्हां ने इजराइल दे नाल अपनी हमदर्दी जताई सी, ते जे हुण इजराइल ट्रंप दी गल भी नहीं मनदा तां उहनां वर्गा नागवार कोई देश हो नहीं सकदा। दुनिया दे सब तो ताकतवर देश दे नेता दी गल तुहानूं मननी चाहीदी है। उन्हें यह भी कह दिता सी कि जे मैं इजराइली कैबिनेट का मैंबर हुंदा तां शायद मैं दुनिया च बचे अपने आखरी इकलौते ताकतवर दोस्त दी गल नूं अणगौलियां करदे आं कोई भी जनतक हमला ना करदा। फॉक्स न्यूज़ दी एंकर ने जेडी वैंस दे इस बयान दा जिक्र करदे होए नेतन्याहू तों उन्हां दी हुण प्रतिक्रिया पुछी। हुण ताज़ा मामले दे विच अपडेट यह है कि नेतन्याहू ने कहा कि मैं जेडी वैंस दी तां इज्जत करदा, मेरे उन्हां नाल चंगे रिश्ते ने, पर इहदा मतलब यह नहीं कि मैं उन्हां दी भी हर गल दे नाल सहमत हो जाऊं। नेतन्याहू ने राष्ट्रपति ट्रंप की भी तारीख कर दी ते कहा कि अमरीका दे किसी भी राष्ट्रपति दे इन्ना करीब वो कदे नहीं रहे, अमरीका ही नहीं बल्कि साढ़े दूजे भी दोस्त ने। उन्हें कहा कि भारत हुण 140 करोड़ की आबादी वाले इस देश तो सानू बहुत हमायत हुंदी है, भारत के प्रधानमंत्री मैनू चंगी तरह हमायत दिंदे ने, उत्थों दे लोग सानू सोशल मीडिया ते मैसेज भेजदे ने। उन्हें कहा कि कई देशों दे विच इजराइल की आलोचना करन दा एक फैशन जिहा बन गया सी, इस दे लई मीडिया जिम्मेदार हो सकता है। खैर अगलियां खबरां दे वल वधीए ते ईरान तो ही खबर है जिथे ईरान दे सुप्रीम लीडर मुस्तफा खामनेई अपने पिता दे जनाजे दे विच भी नज़र नहीं आए। अंदाजे लग रहे सी कि ओह इस जनाजे च जनतक तौर दे उत्ते पहली बार नज़र आ जाणगे, पर एतवार दे दिन हज़ारां लोग आयातुल्ला अली खामनेई नूं श्रद्धांजलि देण दे लई तहरान पहुंचे सी। इस दरम्यान ईरान दे सिखरले नेता मौजूद रहे ने। खामनेई दे बाकी तीन बेटे भी मसूद, मुस्तफा ते मैसम तीनों एतवार दे दिन इस रस्मां च शामिल होए, पर इस वक्त खामनेई दे चौथे बेटे और जिहड़े कि सिखरले लीडर भी ने मौजूदा समय च मुस्तफा खामनेई
ਉਹ ਗਾਇਬ ਕਿਉਂ ਸੀ? ਹਾਲਾਂਕਿ ਮਸੂਦ ਮੁਸਤਫਾ ਤੇ ਮੈਸਮ ਤੋਂ ਇਲਾਵਾ ਇਰਾਨ ਦੇ ਰਾਸ਼ਟਰਪਤੀ ਤੱਕ ਮਸੂਦ ਪੈਜ਼ਿਸ਼ਕਿਆਨ, ਰੈਵੋਲਿਊਸ਼ਨਰੀ ਗਾਰਡਸ ਦੇ ਪ੍ਰਮੁੱਖ ਅਹਿਮਦ ਵਾਹਿਦੀ ਸਮੇਤ ਉੱਥੋਂ ਦੀ ਪਾਰਲੀਮੈਂਟ ਦੇ ਪ੍ਰਮੁੱਖ ਸਾਰੇ ਲੋਕ ਉੱਥੇ ਮੌਜੂਦ ਸੀ। ਮੁਸਤਫਾ ਦੀ ਹਾਲਤ ਨੂੰ ਲੈ ਕੇ ਹੁਣ ਜਿਹੜੀਆਂ ਅਟਕਲਾਂ ਲੱਗ ਰਹੀਆਂ ਸੀ ਉਹ ਫਿਰ ਜਾਰੀ ਨੇ। ਅਫਵਾਹਾਂ ਇਹ ਸੀ ਕਿ ਉਹਨਾਂ ਨੂੰ ਅਮਰੀਕਾ ਇਜ਼ਰਾਈਲ ਹਮਲੇ ਦੇ ਦਰਮਿਆਨ ਸੱਟ ਲੱਗੀ ਸੀ, ਜਿੱਥੇ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਉਹਨਾਂ ਦੇ ਵੀ ਗੰਭੀਰ ਸੱਟਾਂ ਵੱਜੀਆਂ। ਬਾਵਜੂਦ ਇਸ ਦੇ ਇਰਾਨ ਨੇ ਉਹਨਾਂ ਨੂੰ ਸੁਪਰੀਮ ਲੀਡਰ ਬਣਾ ਦਿੱਤਾ ਤਾਂ ਕਿ ਕਿਤੇ ਜਿਹੜੀ ਇਰਾਨ ਦੀ ਬਦਕੋਈ ਨਾ ਹੋ ਜਾਵੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ। ਹੁਣ ਆਪਣੇ ਪਿਤਾ ਆਯਤ ਅਲੀ ਖਾਮਨੇਈ ਦੇ 1999 ਤੋਂ ਲੈ ਕੇ ਫਰਵਰੀ 2026 ਤੱਕ ਉਹਨਾਂ ਦੀ ਮੌਤ ਤੱਕ ਇਸਲਾਮਿਕ ਗਣਰਾਜ ਦੇ ਇਰਾਨ ਦੇ ਸੁਪਰੀਮ ਲੀਡਰ ਬਣੇ ਰਹਿਣ ਤੋਂ ਬਾਅਦ ਮੁਸਤਫਾ ਨੇ ਇਹ ਗੱਦੀ ਸੰਭਾਲ ਰਹੀ ਸੀ। ਸਿਖਰਲੇ ਨੇਟਾ ਸੁਪਰੀਮ ਲੀਡਰ ਦੀ ਜਿਹੜੀ ਅੰਤਮ ਰਸਮਾਂ ਨੇ ਉਹ ਸ਼ੁੱਕਰਵਾਰ ਤੋਂ ਹੀ ਸ਼ੁਰੂ ਹੋ ਗਈਆਂ ਸੀ। ਦੱਸ ਦਈਏ ਕਿ ਲਗਭਗ 2 ਕਰੋੜ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਔਰ ਇਸ ਨੂੰ ਸਦੀ ਦਾ ਅੰਤਮ ਸੰਸਕਾਰ ਕਰਾਰ ਦਿੱਤਾ ਜਾ ਰਿਹਾ। ਖਾਮਨੇਈ ਦਾ ਮ੍ਰਿਤਕ ਦੇਹ ਜਿਹੜੀ ਹੈ ਉਹ ਫਿਲਹਾਲ ਤਹਿਰਾਨ ਦੇ ਗ੍ਰੈਂਡ ਮਸੱਲਾ ਦੇ ਵਿੱਚ ਰੱਖੀ ਗਈ ਹੈ ਔਰ ਆਖਰੀ ਰਸਮਾਂ ਦੇ ਲਈ ਸ਼ੀਆ ਧਰਮ ਗੁਰੂ ਜ਼ਾਫਰ ਸੁਭਾਨੀ ਉਹਨਾਂ ਨੇ ਇਹ ਰਸਮਾਂ ਨਿਭਾਣੀਆਂ ਨੇ। 97 ਸਾਲ ਦੇ ਉਹ ਇੱਕ ਵਿਦਵਾਨ ਨੇ, ਪਵਿੱਤਰ ਸ਼ਹਿਰ ਕੌਮ ਦੇ ਧਾਰਮਿਕ ਮਦਰੱਸਿਆਂ ਦੇ ਵਿੱਚ ਪੜ੍ਹਾਉਂਦੇ ਨੇ। ਹਾਲਾਂਕਿ ਐਤਵਾਰ ਦੇ ਦਿਨ ਪੂਰੇ ਇਰਾਨ ਦੇ ਵਿੱਚ ਜਨਤਕ ਛੁੱਟੀ ਦਾ ਐਲਾਨ ਸੀ, ਪਰ ਖਾਮਨੇਈ ਦੇ ਮ੍ਰਿਤਕ ਦੇਹ ਨੂੰ ਗ੍ਰੈਂਡ ਮਸੱਲਾ ਤੋਂ ਬਾਹਰ ਲਿਆਂਦਾ ਗਿਆ ਤਾਂ ਇੱਕ ਵੱਡੀ ਜਿਹੜੀ ਸੁਰੱਖਿਆ ਦਾ ਘੇਰਾ ਵੀ ਦੇਖਣ ਨੂੰ ਮਿਲਿਆ ਸੀ। ਦੱਸ ਦਈਏ ਕਿ ਅੱਜ ਦੇ ਦਿਨ ਅੰਤਮ ਸੰਸਕਾਰ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਸਿਰੇ ਚੜ੍ਹਨਗੀਆਂ ਔਰ ਇਸ ਦਰਮਿਆਨ ਐਸੋਸੀਏਟਿਡ ਪ੍ਰੈਸ ਤੇ ਗਾਰਜੀਅਨ ਦੀ ਰਿਪੋਰਟਾਂ ਦੇ ਮੁਤਾਬਕ ਐਤਵਾਰ ਦੇ ਦਿਨ ਲੋਕਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਨਾਅਰੇ ਤੱਕ ਲਗਾ ਦਿੱਤੇ। ਕਵੀ ਮੁਹੰਮਦ ਰਸੂਲੀ ਨੇ ਨਮਾਜ਼ ਤੋਂ ਪਹਿਲਾਂ ਇੱਕ ਕਵਿਤਾ ਦੇ ਪਾਠ ਦੇ ਦਰਮਿਆਨ ਇਹ ਵੀ ਕਹਿ ਦਿੱਤਾ ਕਿ ਹੁਣ ਟਰੰਪ ਦੀ ਹੱਤਿਆ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਸੋਗ ਸਮਾਗਮ ਦੇ ਦੌਰਾਨ ਅਮਰੀਕਾ ਮੁਰਦਾਬਾਦ, ਇਜ਼ਰਾਈਲ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਸੀ। ਕਿਲ ਟਰੰਪ ਕਿਲ ਬੀਬੀ ਦੇ ਨਾਰੇ ਵੀ ਲੱਗ ਰਹੇ ਸੀ। ਲੋਕਾਂ ਦੇ ਹੱਥਾਂ 'ਚ ਬੈਨਰ ਤੱਕ ਫੜੇ ਹੋਏ ਸੀ। ਬੀਬੀ ਯਾਨੀ ਕਿ ਬੈਂਜਾਮਿਨ ਨੇਤਨਯਾਹੂ ਜਿਹੜੇ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਅਤੇ ਕਈਆਂ ਲੋਕਾਂ ਦੇ ਹੱਥ ਦੇ ਵਿੱਚ ਵੀ ਵਿਲ ਅਵੈਂਜ ਅੰਗਰੇਜ਼ੀ ਦੇ ਵਿੱਚ ਐਸੇ ਨਾਰੇ ਵੀ ਫੜੇ ਹੋਏ ਸੀ ਯਾਨੀ ਕਿ ਅਸੀਂ ਬਦਲਾ ਲਵਾਂਗੇ। ਕੇਵਲ ਤਹਿਰਾਨ ਦੇ ਵਿੱਚ ਹੀ ਹੋਣ ਵਾਲੇ ਪ੍ਰੋਗਰਾਮਾਂ ਦੇ ਵਿੱਚ 1 ਕਰੋੜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਉਮੀਦ ਦੱਸੀ ਗਈ ਹੈ। ਇਸ ਤੋਂ ਇਲਾਵਾ ਇਰਾਕ ਦੇ ਵਿੱਚ ਵੀ ਪ੍ਰੋਗਰਾਮ ਕੀਤੇ ਗਏ ਨੇ। ਅੱਜ ਸੋਮਵਾਰ ਨੂੰ ਤਹਿਰਾਨ ਦੇ ਵਿੱਚ ਹੋਣ ਵਾਲੇ ਜਲੂਸ ਤੋਂ ਬਾਅਦ ਖਾਮਨੇਈ ਦੇ ਤਾਬੂਤ ਨੂੰ ਭਲਕੇ ਯਾਨੀ ਮੰਗਲਵਾਰ ਨੂੰ ਕੌਮ ਲਿਜਾਇਆ ਜਾਏਗਾ। ਫਿਰ ਉੱਥੇ ਇੱਕ ਦਿਨ ਰੱਖਣ ਤੋਂ ਬਾਅਦ ਅਗਲੇ ਦਿਨ ਬੁੱਧਵਾਰ ਨੂੰ ਗੁਆਂਢੀ ਮੁਲਕ ਇਰਾਕ ਦੇ ਵਿੱਚ ਇੱਕ ਮਹੱਤਵਪੂਰਨ ਸ਼ੀਆ ਸਥਾਨ ਦੇ ਉੱਤੇ ਇਸ ਨੂੰ ਲਿਜਾਇਆ ਜਾਏਗਾ ਅਤੇ ਫਿਰ ਵੀਰਵਾਰ ਨੂੰ ਯਾਨੀ ਉਸ ਤੋਂ ਵੀ ਅਗਲੇ ਦਿਨ ਉਹਨਾਂ ਦੇ ਉੱਤਰ ਪੂਰਬੀ ਜਨਮ ਸਥਾਨ ਜਿੱਥੇ ਖਾਮਨੇਈ ਦਾ ਜਨਮ ਹੋਇਆ ਸੀ ਮਸ਼ਹਦ, ਉੱਥੇ ਉਹਨਾਂ ਨੂੰ ਦਫ਼ਨਾਇਆ ਜਾਏਗਾ। ਇਰਾਨੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਸਿਖਰਲੇ ਨੇਤਾ ਖਾਮਨੇਈ ਦਾ ਜਿਹੜਾ ਅੰਤਮ ਸੰਸਕਾਰ ਨੂੰ ਲੈ ਕੇ ਅੱਜ ਦੇ ਦਿਨ ਕਾਫੀ ਸਖਤ ਪ੍ਰਬੰਧ ਕੀਤੇ ਗਏ ਨੇ। ਕਿਹਾ ਜਾ ਰਿਹਾ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਧਮਕੀ ਦਿੱਤੀ ਸੀ ਕਿ ਜੇ ਮੈਂ ਚਾਹੁੰਦਾ ਤਾਂ ਮੈਂ ਇਹਨਾਂ ਸੋਗ ਸਮਾਗਮਾਂ ਦੇ ਉੱਤੇ ਵੀ ਹਮਲੇ ਕਰਵਾ ਦਿੰਦਾ, ਵੱਡੀ ਗਿਣਤੀ 'ਚ ਲੋਕ ਖਤਮ ਹੋ ਜਾਂਦੇ। ਪਰ ਇਹ ਲੋਕ ਅਲੀ ਖਾਮਨੇਈ ਦੀ ਮੌਤ ਦੇ ਉੱਤੇ ਨਹੀਂ ਬਲਕਿ ਇਰਾਨ ਦੇ ਪ੍ਰਸ਼ਾਸਨ ਦੇ ਉੱਤੇ ਹੰਝੂ ਬਹਾ ਰਹੇ ਨੇ, ਇਸ ਕਰਕੇ ਇਹਨਾਂ ਦੇ ਉੱਤੇ ਹਮਲੇ ਨਹੀਂ ਕੀਤੇ ਜਾਣਗੇ। ਖੈਰ, ਅਮਰੀਕੀ ਰਾਸ਼ਟਰਪਤੀ ਤਾਂ ਫਿਲਹਾਲ ਕੋਈ ਹਮਲੇ ਨਹੀਂ ਕਰਨ ਲੱਗੇ, ਪਰ ਭਾਰਤ ਦੇ ਵਿੱਚ ਵਿਰੋਧੀ ਧਿਰਾਂ ਲਗਾਤਾਰ ਹਮਲੇ ਕਰ ਰਹੀਆਂ ਨੇ ਸੱਤਾਧਾਰੀ ਧਿਰ ਦੇ ਉੱਤੇ ਔਰ ਸੱਤਾਧਾਰੀ ਧਿਰ ਨੂੰ ਇਸ ਵਕਤ ਸਮਝ ਨਹੀਂ ਆ ਰਿਹਾ ਕਿ ਬਚ ਕੇ ਜਾਇਆ ਜਾਵੇ ਤਾਂ ਕਿੱਥੇ। ਰਾਮ ਮੰਦਰ ਚੜ੍ਹਾਵੇ ਦੀ ਚੋਰੀ ਦਾ ਮਾਮਲਾ ਇਸ ਵਕਤ ਸਿਖਰ ਦੇ ਉੱਤੇ ਹੈ ਔਰ ਕੇਂਦਰ ਦੀ ਭਾਜਪਾ ਸਰਕਾਰ ਇਸ ਵਕਤ ਜਿਸ ਮੁੱਦੇ ਨੂੰ ਲੈ ਕੇ ਸੱਤਾ ਦੇ ਵਿੱਚ ਆਈ ਸੀ ਰਾਮ ਮੰਦਰ ਦੇ ਨਿਰਮਾਣ ਦਾ ਔਰ ਜਿਸ ਮੁੱਦੇ ਨੂੰ ਲੈ ਕੇ ਬਾਰ ਬਾਰ ਸਿਆਸਤ ਕੀਤੀ ਜਾਣੀ ਸੀ ਰਾਮ ਮੰਦਰ ਦੇ ਨਿਰਮਾਣ ਨੂੰ, ਉਸੇ ਮੁੱਦੇ ਨੂੰ ਹੁਣ ਇੱਕ ਸੰਗ ਸ਼ਰਮ ਦਾ ਮੁੱਦਾ ਬਣਾ ਦਿੱਤਾ ਗਿਆ ਯਾਨੀ ਕਿ ਰਾਮ ਮੰਦਰ ਦਾ ਨਿਰਮਾਣ, ਜਿਸ ਦੇ ਨਾਲ ਹੁਣ ਭਾਜਪਾ ਦੇ ਸਿਖਰਲੇ ਨੇਤਾ ਆਪਣੇ ਆਪ ਨੂੰ ਜੋੜਨਾ ਵੀ ਨਹੀਂ ਚਾਹੁੰਦੇ। ਇਹਨੂੰ ਪੂਰੇ ਤਰੀਕੇ ਦੇ ਨਾਲ ਟਰੱਸਟ ਦਾ ਹੀ ਇੱਕ ਮਸਲਾ ਦੱਸਿਆ ਜਾ ਰਿਹਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਅੱਜ ਇੱਕ ਅਹਿਮ ਬੈਠਕ ਹੈ। ਇਹ ਬੈਠਕ ਅਯੋਧਿਆ ਦੇ ਵਿੱਚ ਰਾਮ ਮੰਦਰ ਦੇ ਅੰਦਰ ਹੋਈ ਚੜ੍ਹਾਵੇ ਦੀ ਚੋਰੀ ਨੂੰ ਲੈ ਕੇ ਹੈ। ਅਹਿਮ ਬੈਠਕ ਇਸ ਕਰਕੇ ਹੈ ਕਿਉਂਕਿ ਇਸ ਦੇ ਵਿੱਚ ਚੰਪਤ ਰਾਏ ਤੇ ਟਰੱਸਟੀ ਅਨਿਲ ਮਿਸ਼ਰਾ ਦੇ ਅਸਤੀਫਿਆਂ ਦੇ ਲਈ ਮੁੱਦਾ ਉੱਠ ਸਕਦਾ ਹੈ। ਇਹ ਬੈਠਕ ਟਰੱਸਟ ਦੇ ਪ੍ਰਮੁੱਖ ਨ੍ਰਿਤਿਆ ਗੋਪਾਲ ਦਾਸ ਦੇ ਮੱਠ ਮਣੀ ਰਾਮ ਛਾਉਣੀ ਦੇ ਵਿੱਚ ਕੀਤੀ ਜਾਣੀ ਹੈ।
दान दे विच गड़बड़ी दे दोष सामने आने तो बाद ट्रस्ट की यह पहली बैठक है। ट्रस्ट के ट्रेजर गोविंद देवगिरी ने भी सारे नियमित ते पेदन मैंबरां नू इस दे विच शामिल होने की अपील पहले ही कर दी सी। अयोध्या दे विच राम मंदिर दे चढ़ावे की चोरी के दोष दे विच हुण तक 8 लोग गिरफ्तार हुए ने, पर विरोधी धिर दा इल्जाम यह है कि चंपत राय, ट्रस्ट के मैंबर अनिल मिश्रा ते दूसरिया लोगों नू बचाया जा रहा और यह इन्ने करोड़ा रुपए का घोटाला या स्कैम है जिस दे विच सिर्फ ये लोग मामूली तौर दे उत्ते शामिल नहीं हो सकते, बल्कि इस दे सिखर तक यानी कि इस चढ़ावे की रकम नू उपरलियां लोगों तक किवें पहुंचाया जा रहा सी, पहुंचाया भी जा रहा सी या नहीं, इहदी भी जांच कीती जा रही। भाजपा के नवे बने प्रमुख नितिन नवीन के उत्तर प्रदेश दौरे के उत्ते हुण समाजवादी पार्टी के नेता ते साबका उत्तर प्रदेश के मुख्यमंत्री अखिलेश यादव ने तंज कस दिता है। उन्होंने सोशल मीडिया प्लेटफॉर्म एक्स के उत्ते लिखा कि प्रधान बनने तो बाद पहली बार आ रहे हो, दर्शन करन नहीं जाओगे। अखिलेश यादव का इशारा अयोध्या दे विच बने इस राम मंदिर के दर्शन नूं लैके सी, जिथे हुण भाजपा के सिखरले नेता इस मंदिर के जिक्र करन तक तो बच रहे ने। भाजपा सने कई दलों के नेतावान ने राम मंदिर के दर्शन करन नूं तरजीह दिती है पिछले कुछ महीनों के विच, जां इंज कह लईए कि उत्तर प्रदेश का मुख एजेंडा ही इस मंदिर के आले दुआले रहिंदा है। पर हुण चढ़ावा चोरी दीआं खबरां तो बाद इस मंदिर दे विच दर्शन करन दीआं खबरां तो भी बचिया जा रहा है। राम मंदिर चढ़ावा चोरी मामले दे विच जिहड़े 8 लोगों नूं गिरफ्तार किया गया, उस तो इलावा बाकी दे लोगों नूं कदों गिरफ्तार किया जाएगा, इह जिहा ट्वीट लिखदिआं होइआं समाजवादी पार्टी दे प्रमुख अखिलेश यादव ने एक तंज कसिआ कि जनता तां इह पुछ रही है कि भाजपा दे कौमी प्रमुख उत्तर प्रदेश दे पहले दौरे ते आ रहे ने, चढ़ावा या चंदा दान चोरी दे वजह दे चलदे आ जे ओ मंदिर चले गए तां किते उहनां दा बाइकाट ना हो जावे, किते डबल इंजन दी टकराहट दी विच सन्नाटे दी वजह इही तां नहीं है। उत्थे इक होर खबर दी सांझ पई है ते महाराष्ट्र तो, जिथे लगातार 6वें दिन मींह जारी है और इस वजह दे चलदे आ मुंबई पुणे एक्सप्रैस वे दा एक हिस्सा जमीन दे विच धस गया। इस तों पहलां मुंबई पुणे दे दरमियान आवाजाई दे उत्ते काफ़ी असर पिया, दोहां दिशावां यानी पुणे तो मुंबई ते मुंबई तो पुणे दे वाले जाण दे लई जिहड़ी आवाजाई है अगली सूचना तक हुण पूरी तरह दे नाल मुकम्मल बंद कर दित्ती गई और प्रशासन ने कहा कि इन्हां सूचनावां दा ध्यान रख्या जावे। करजत ते लोणावाला दे दरमियान घाटखंड का इलाका है जिहड़ा, उत्थे लगातार बारिश हो रही और मुंबई डिवीजन दे विच अप मेन लाइन दे ठाकुरावाड़ी ते मंकी हिल लूप दे विच जमीन खिसकन दीआं घटनावां वापरियां ने। मौसम महकमे दा कहना है कि अज यानी 6 जुलाई नूं पुणे जिले दे लई रैड अलर्ट है। इस तों इलावा भारी मींह नूं देखदिआं होइआं स्कूलां नूं फिलहाल एहतियाती तौर दे उत्ते बंद कर दित्ता गया है। उत्थे अगली आखिरी खबर की सांझ पाईए ते पंजाब दे लई खबर बड़ी, जिथे पंजाब दे सरकारी मुलाजमां ते पेंशनरां दे लई अज दा दिन बेहद अहम है। पंजाब ते हरियाणा हाई कोर्ट दे विच मुलाजमां दे डीए ते एरियर नूं लैके अहम सुनवाई होनी है। अज दी सुनवाई दे दरमियान सूबे भर दे मुलाजम अपना पक्ष रखणगे, फिर फैसला आएगा। हाईकोर्ट की सिंगल बेंच ने पहले ही पंजाब सरकार नूं केंद्रीय मुलाजमान दे बराबर सूबे दे मुलाजमान नूं डीए दा भुगतान करन दे हुकम दित्ते हुए ने, पर पंजाब सरकार दे कन्न दे उत्ते जू नहीं रहेगी। भगवंत मान की अगवाई वाली सरकार ने इस फैसले नूं डबल बेंच दे अगे चुनौती दे रखी है। हुण डबल बेंच ही इस मामले की सुनवाई कर रही है। इस सुनवाई दे उत्ते सूबे दे लखां मुलाजमां ते पेंशनरां दी नज़र टिकी हुई है, क्योंकि आम आदमी पार्टी दी सरकार जदों तो पंजाब दे विच आई है, जिन्हां नूं मुलाजमां दे द्वारा लियांदी गई सरकार कहा जा रहा है, उह हुण मुलाजमां दी ही विरोधी हो बैठी है। जदों तो सरकार इह बणी है उदों तो वित्ती लाभां तो तां दूर रखे ही गए है, डीए यानी कि डीएनएस अलाउंस अज तक नहीं दिता गया। दसनयोग है कि हाईकोर्ट की सिंगल बेंच ने पंजाब सरकार नूं इह हुकम दिता सी कि 30 जून तक सारे मुलाजमान दे पेंडिंग डीए दा भुगतान कर दिता जावे। पंजाब सरकार ने वह डेट भी लंघन देती, उस तो बाद डबल बेंच नूं चुनौती दे रखी ते हुण जेकर डबल बेंच अज दे दिन सीलबंद रिपोर्ट दे विच जिहड़ी पंजाब सरकार तो रिपोर्ट मंगी सी उहदे ते कोई फैसला दिंदी है जां अगला फैसला दिंदी है तां उह पंजाब दे मुलाजमान नूं काफ़ी हद तक पेंशनरां नूं काफ़ी हद तक प्रभावित करेगा। ऑस्ट्रेलिया दीआं खबरां दी सांझ पाईए, बहुत वड्डियां वड्डियां खबरां, पर आओ सब तो पहलां आले दुआले दीआं खबरां सांझियां कर लईए। होबार्ट तो खबर जिथे तस्मेनिया दे राजधानी शहर च 1, 2, 3, 4, 5, 6 ते 7
यानी एक नहीं बल्कि सत कट्ठे बार्स ते रेस्टोरेंट अलग अलग अदारियां दे नाल जुड़े अलग अलग लोकां दी मलकियत वाले बंद हो गए। एक किवें होया इस दे उत्ते हुण सवाल खड़े हो रहे ने। पब बैंक ग्रुप, कारगो बार, जैक ग्रीन, पोस्ट स्ट्रीट सोशल ऑब्जरवेटरी बार, रिपब्लिक बार, फ्रैंकलिन वाफ रेस्टोरेंट बार ते फ्रैंकलिन वाफ फंक्शन सेंटर इन्हां नूं चलांदा है। ये वेन्यूज जिहड़े ने और इस तो इलावा सिक्स वाटरफ्रंट बार जिहड़े ने जिन्हां च सलमाका प्लेस, फ्रैंकलिन वाफ जिहड़ी हॉबार्ट सीबीडी च पैंदी है, करीब 80 दे आस पास स्टाफ तां इन्हां दो पब्ज ते वड्डिया बार दे विच ही होएगा जिहड़ा हुण बेरोजगार हो गया। और अजिहे दे विच अचानक जदों इह खबर आंदी है तां इस नूं लै के हुण यूनियन दी तरफ तों सवाल खड़े किते जा रहे ने कि रातों रात दे विच इन्हां नूं बंद कर देना कित्थों तक जायज़ है, क्यों नहीं इहदे कम कर रहे मुलाजमान नूं जानकारी दे दी गई ताकि वह अपने रोजगार के बदलवे प्रबंध करके रखन। उथे NSW तो अगली खबर अपराध जगत के नाल जुड़ी हुई जिथे सेंट्रल कोस्ट के विच शनिवार के दिन एक हादसा वापरिया सी। खबर सोशल मीडिया से काफ़ी ज़्यादा चर्चा का विषय बन रही है। एक माँ की तरफ तो अपने ही 4 साल के मासूम बच्चे नू क्यों मार दिता गया। अदारे 9news.com.au की तरफ तो इस मामले के विच खबर लगाई गई है कि इस महिला के हत्थां दीयां उंगलियां दे नौहां ते मूंह दे विच्चों कुछ सैंपल लए गए। हुण पड़तालिया टीम नूं इह पता लग्गिया है कि इह कैनबिस दे इंप्रैशन दे हेठ हो सकदी है, यानी भंग दे नशे दे हेठ हो सकदी है। पर कोई मां इस हद तक भी किवें जा सकदी है कि अपने ही बच्चे नूं कतल कर दे। बहरहाल 32 साल की यह मां जिन्हों व्योंग पुलिस स्टेशन दे विच शनिवार दे दिन लिआंदा गया सी, इस तों पुछ पड़ताल की गई सी। इसे मामले दे विच पुलिस का यह अपडेट सामने आया। हाल फिलहाल इस महिला जिसका कानूनी कारना करके नाम पता टिकाणा नहीं दसिया जा सकता। दस दईए कि इसके घर के प्राप्त होया मृतक बच्चा इसका जिहड़ा सी उसके बारे पुलिस पड़ताल कर रही है। हाले इस मामले की सुनवाई नू लैके कि अदालत दे विच कदों जांदा है मामला और किवें हुंदी है उहदे बारे भी कोई ज़्यादा अपडेट सामने नहीं आई है। क्वांटस कंपनी के राही कदे ना कदे तो छोड़ो पर कोविड के वेले तुसी सफ़र करन दी कोशिश कीती सी जदों कोविड काल संकट फैलिया होया सी जनवरी 2020 तो लैके नवंबर 2022 दे दरम्यान। जेकर क्वांटस की फ्लाइट वरतन की कोशिश की सी तुसी अपनी मर्जी नाल टिकट टैक कैंसल नहीं की पर क्वांटस ने रद्द कर दी या लॉकडाउन के चलदे होया बंद हो गई तो तुहानू मुआवजा मिलना सी, तुहानू पता मिलना सी। और इस दे बारे फैडरल कोर्ट दे विच डिसाइड भी हो चुके हैं। $105 मिलियन दे फ्लाइट क्रैडिट जिहड़े ने वो एक एक्शन क्लास एक्शन सैटलमेंट दे राही क्वांटस ने अपने ग्राहकां नूं देने है। बहुत सारे ग्राहकां नूं मैसेज भी हासिल हुए ने, टैक्स मैसेज भी तुहानूं पहुंचया होएगा। नहीं पहुंचया तां फिर इस क्लास एक्शन दे बारे वधेरे जानकारी हासिल करो कि तुहानूं की तुसी एलीजिबल हैगे हो क्वांटस दे उस क्लास एक्शन दे विधि फायदे नूं चुकन दे लई। हाल फिलहाल यह दसिया जा रहा है कि यह लोगों नूं सूचित करना शुरू कर दिता है वित्तीय मदद दे लई वधेरे कार्रवाई दे वास्ते तुहानूं उन्हां संपर्क नंबरां तक संपर्क साधना होएगा ते अपनियां बैंक डिटेल्स सांझियां करनियां होणगियां जेकर नहीं दित्तियां सी एजेंट दे जरिए सी। पर एक गल दा ख्याल रखियो जदों भी ऐसे क्लास एक्शन दे नतीजे सामने आते ने बहुत बड़े बड़े स्कैम भी होंदे ने, किते ना होवे कि तुसी किसे ऐसे स्कैम दे चक्करां दे विच फस जाओ। इस करके किसी भी लिंक दे उत्ते क्लिक करन तों पहलां पूरी जानकारी हासिल कर लो। उधर क्वींसलैंड दी कौंसल दी तरफ तों हुण AI यानी आर्टिफिशियल इंटैलीजेंस दी मदद दे नाल चलन वालियां ट्रैफिक लाइटां स्थापित कीतियां जाणगियां। ट्रायल होएगा ब्रिस्बेन दे उत्तरी इलाके सिटी ऑफ मॉर्टन बे दे विच जिथे यह टैक्नोलॉजी वरती जाएगी। आम तौर दे उत्ते जिहड़े ट्रैफिक लाइट्स मैनेजमेंट दे नाल जाणू ने उहनां नूं पता होएगा कि एक डेटा कढ लिया जांदा उस नूं तमाही या छमाही बदलिया जांदा ट्रैफिक लाइटां दे सिस्टम दे विच। उह डेटा किस तरीके दे नाल काम करदा है कि किसे सड़क दे उत्ते किन्नी ट्रैफिक उत्तर वाले पास्यों आ रही है, दक्षण वाले पास्यों जा रही है, या फिर जेकर वह चौराहा है तो पूर्व ते पछम वाले पास्यों भी किन्नी ट्रैफिक आते जा रही है, उस डेटा दे आधार दे उत्ते ट्रैफिक लाइटां किहड़े पासे किन्नी देर दे लई रैड लैणगियां किन्नी देर दे लई ग्रीन होणगियां यह तय कर लिया जांदा है। पर आर्टिफिशियल इंटैलीजेंस दे नाल जुड़े इस नवें सॉफ्टवेयर नूं अपनाउण तों बाद ट्रैफिक लाइटां दे उत्ते इंडिविजुअल कार नूं ट्रैक किया जाएगा, यानी कि यह देखा जाएगा कि वह ट्रैफिक पॉइंट्स
ਜਿੱਥੇ ਕਿਸ ਪਾਸਿਓਂ ਕਿੰਨੀ ਟ੍ਰੈਫਿਕ ਕਿਸ ਰਫਤਾਰ ਦੇ ਨਾਲ ਚੱਲ ਰਹੀ ਹੈ ਉਸੇ ਲਿਹਾਜ਼ ਦੇ ਨਾਲ ਉੱਥੇ ਰੈੱਡ ਲਾਈਟ ਜਾਂ ਗ੍ਰੀਨ ਲਾਈਟ ਰੱਖੀ ਜਾਏਗੀ ਨਾ ਕਿ ਪੁਰਾਣੇ ਅਤੇ ਇੱਕ ਵਾਰ ਜੁੜੇ ਹੋਏ ਤਿੰਨ ਤਿੰਨ ਛੇ ਛੇ ਮਹੀਨਿਆਂ ਲਈ ਜਾਂ ਕਈ ਵਾਰ ਸਾਲ ਸਾਲ ਦੇ ਲਈ ਵਰਤੇ ਜਾਣ ਵਾਲੇ ਡੇਟਾ ਦੇ ਉੱਤੇ ਭਰੋਸਾ ਕਰਕੇ ਇੱਥੇ ਅਗਲੀ ਖਬਰ ਚੀਨ ਦੇ ਨਾਲ ਜੁੜੀ ਹੋਈ ਖਬਰ ਪਰੇਸ਼ਾਨ ਕਰ ਸਕਦੀ ਹੈ ਆਸਟ੍ਰੇਲੀਆ ਦੇ ਰੱਖਿਆ ਖੇਤਰ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਇੱਕ ਵਾਰ ਫਿਰ ਤੋਂ ਦਹਿਸ਼ਤ ਦੇ ਵਿੱਚ ਆ ਗਏ ਨੇ ਚੀਨ ਨੇ ਆਪਣੀ ਇੰਟਰ ਕੌਂਟੀਨੈਂਟਲ ਯਾਨੀ ਆਮ ਤੌਰ ਦੇ ਉੱਤੇ ਜਿਹੜੀਆਂ ਮਿਜ਼ਾਈਲਾਂ ਹੁੰਦੀਆਂ ਨੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਮਾਰ ਕਰਨ ਦੇ ਲਈ ਹੁੰਦੀਆਂ ਨੇ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਤਾਂ ਹੁਣ ਲਗਭਗ ਹਰ ਇੱਕ ਦੇ ਕੋਲ ਨੇ ਹੈਗੀਆਂ ਇੰਟਰ ਕੌਂਟੀਨੈਂਟਲ ਵੀ ਨੇ ਯਾਨੀ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ ਮਾਰ ਕਰਨ ਵਾਲੀਆਂ ਪਰ ਚੀਨ ਨੇ ਇਹ ਮਿਜ਼ਾਈਲ ਕਿਸੇ ਹੋਰ ਪਾਸੇ ਨਹੀਂ ਬਲਕਿ ਪੈਸੀਫਿਕ ਓਸ਼ਨ ਦੇ ਵੱਲ ਛੱਡੀ ਹੈ ਯਾਨੀ ਕਿ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਵੱਲ ਪਾਣੀਆਂ ਦੇ ਵਿੱਚ ਛੱਡੀ ਹੈ ਹਾਲਾਂਕਿ ਚੀਨ ਇਸ ਨੂੰ ਆਪਣੀ ਇੱਕ ਐਨੂਅਲ ਮਿਲਟਰੀ ਐਕਸਰਸਾਈਜ਼ ਦਾ ਹਿੱਸਾ ਦੱਸ ਰਿਹਾ ਕਿ ਅਸੀਂ ਇੱਦਾਂ ਕਰਨਾ ਹੀ ਸੀ ਹੋਰ ਪੂਰਬ ਵਾਲੇ ਪਾਸੇ ਕਿਸੇ ਦੀ ਜ਼ਮੀਨ ਦੇ ਵੱਲ ਤਾਂ ਛੱਡਣ ਤੋਂ ਰਹੇ ਜ਼ਾਹਰ ਜਿਹੀ ਗੱਲ ਹੈ ਕਿ ਪਾਣੀਆਂ ਦੇ ਵਿੱਚ ਛੱਡ ਕੇ ਹੀ ਇਸ ਕਿਸਮ ਦਾ ਇੱਕ ਤਜਰਬਾ ਕੀਤਾ ਜਾਣਾ ਸੀ ਪਰ ਇਹ ਤਜਰਬਾ ਅਜਿਹੇ ਸਮੇਂ 'ਚ ਸਾਹਮਣੇ ਆ ਰਿਹਾ ਤੁਹਾਡੇ ਚੇਤੇ ਹੋਏਗਾ ਕਿ ਸਵੇਰ ਵੇਲੇ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਆਸਟ੍ਰੇਲੀਆ ਅਤੇ ਫਿਜੀ ਦੇ ਦਰਮਿਆਨ ਇੱਕ ਸਮਝੌਤਾ ਹੋਣ ਜਾ ਰਿਹਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਫਿਜੀ ਪਹੁੰਚੇ ਨੇ ਉੱਥੇ ਉਹਨਾਂ ਨੇ ਫਿਜੀ ਦੇਸ਼ ਦੇ ਰਾਜਧਾਨੀ ਸ਼ਹਿਰ ਸੂਵਾ ਦੇ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਸਵਿਤਵੇਨੀ ਰਬੂਕਾ ਦੇ ਨਾਲ ਗੱਲਬਾਤ ਕੀਤੀ ਹੈ ਗੱਲਬਾਤ ਕਾਹਦੀ ਕੀਤੀ ਹੈ ਬਲਕਿ ਇੱਕ ਨੇਟੋ ਵਰਗਾ ਸਮਝੌਤਾ ਸਿਰੇ ਚੜਾਇਆ ਓਸ਼ਨ ਆਫ ਪੀਸ ਅਲਾਇੰਸ ਫਿਜੀ ਦੇ ਰਾਜਧਾਨੀ ਸ਼ਹਿਰ ਸੂਬਾ ਦੇ ਵਿੱਚ ਇਹ ਸਮਝੌਤਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਜਦੋਂ ਹਾਲੇ ਹਫ਼ਤਾ ਪਹਿਲਾਂ ਹੀ ਆਸਟ੍ਰੇਲੀਆ ਨੇ ਵਨਾਤੂ ਦੇ ਨਾਲ ਇੱਕ ਕਿਸਮ ਦੀ ਵੀਟੋ ਡੀਲ ਵਰਗਾ ਸਮਝੌਤਾ ਕਰ ਲਿਆ ਹੁਣ ਇਹ ਓਸ਼ਨ ਆਫ ਪੈਸੀਫਿਕ ਅਲਾਇੰਸ ਜਿਹੜਾ ਸਮਝੌਤਾ ਇਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਸ ਸਮੁੰਦਰੀ ਖਿੱਤੇ ਨੂੰ ਸ਼ਾਂਤੀ ਦਾ ਖੇਤਰ ਐਲਾਨ ਦਿੱਤਾ ਜਾਣਾ ਚਾਹੀਦਾ ਮੱਧ ਪੂਰਬ 'ਚ ਵੀ ਹਮਲੇ ਹੋ ਰਹੇ ਨੇ ਇੰਡੀਅਨ ਓਸ਼ਨ 'ਚ ਵੀ ਹਮਲੇ ਹੋ ਰਹੇ ਨੇ ਅਮਰੀਕਾ ਵਾਲੇ ਪਾਸੇ ਤਾਂ ਸ਼ਾਂਤੀ ਕਿਵੇਂ ਹੀ ਸਥਾਪਿਤ ਰਹੇਗੀ ਵੈਨਜ਼ੂਏਲਾ ਦੇ ਰਾਸ਼ਟਰਪਤੀ ਜਾ ਕੇ ਚੱਕ ਲਿਆਉਂਦੇ ਨੇ ਔਰ ਯੂਰਪ ਦੇ ਪਾਣੀਆਂ ਦੇ ਵਿੱਚ ਮਾਈਗ੍ਰੇਸ਼ਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੁੰਦਾ ਰਹਿੰਦਾ ਅਜਿਹੇ ਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਪਾਣੀਆਂ ਨੂੰ ਇੱਕ ਸੁਰੱਖਿਅਤ ਔਰ ਬਿਹਤਰੀਨ ਪਾਣੀਆਂ ਦਾ ਖਿੱਤਾ ਬਣਾਇਆ ਜਾਵੇ ਇਸੇ ਨੂੰ ਲੈ ਕੇ ਫਿਜੀ ਦੇ ਨਾਲ ਲਗਭਗ $1 ਬਿਲੀਅਨ ਅਗਲੇ ਇੱਕ ਦਹਾਕੇ ਦੇ ਵਿੱਚ ਕਿਵੇਂ ਸਪੈਂਡ ਕੀਤਾ ਜਾਣਾ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਉਸ ਦੇ ਉੱਤੇ ਫਰੇਮਵਰਕ ਦੇ ਉੱਤੇ ਚਰਚਾ ਕੀਤੀ ਗਈ ਹੈ ਕਿਹਾ ਗਿਆ ਹੈ ਕਿ ਸਿੱਖਿਆ ਸਿਹਤ ਅਤੇ ਇਨਫਰਾਸਟ੍ਰਕਚਰ ਦੇ ਖੇਤਰ 'ਚ ਨਿਵੇਸ਼ ਕੀਤਾ ਜਾਣਾ ਪਰ ਅਸਲ ਦੇ ਵਿੱਚ ਇਸ ਸਮਝੌਤੇ ਦੀ ਸਾਂਝ ਦਾ ਮਕਸਦ ਇਹੀ ਹੈ ਕਿ ਆਸਟ੍ਰੇਲੀਆ ਫਿਜੀ ਨਿਊਜ਼ੀਲੈਂਡ ਵਰਗੇ ਪੈਸੀਫਿਕ ਸਮੁੰਦਰੀ ਦੇਸ਼ਾਂ ਨੂੰ ਸੁਰੱਖਿਆ ਕਿਵੇਂ ਪ੍ਰਦਾਨ ਕਰਵਾਈ ਜਾ ਸਕੇ ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਇਸ ਸਮਝੌਤੇ ਦੇ ਵਿੱਚ ਦੋਹਾਂ ਦੇਸ਼ਾਂ ਨੇ ਇੱਕ ਐਸੀ ਕਾਰਵਾਈ ਆਰੰਭੀ ਹੈ ਜਿਹੜੀ ਕਿ ਆਸਟ੍ਰੇਲੀਆ ਆਪਣੇ ਬਾਕੀ ਪੈਸੀਫਿਕ ਮੁਲਕਾਂ ਦੇ ਨਾਲ ਵੀ ਸਾਂਝੀ ਕਰ ਸਕਦਾ ਉਹ ਕਾਰਵਾਈ ਇਹ ਹੈ ਕਿ ਆਸਟ੍ਰੇਲੀਆ ਦੇ ਉੱਤੇ ਕਿਸੇ ਕਿਸਮ ਦੇ ਹਮਲੇ ਦੀ ਹੋਣ ਦੀ ਸੂਰਤ ਦੇ ਵਿੱਚ ਫਿਜੀ ਨੂੰ ਵੀ ਉਸੇ ਹਮਲੇ ਨੂੰ ਗੈਰ ਕਾਨੂੰਨੀ ਦੱਸਣਾ ਹੋਏਗਾ ਅਤੇ ਜੇਕਰ ਨਿਊਜ਼ੀਲੈਂਡ 'ਤੇ ਐਸਾ ਕੋਈ ਹਮਲਾ ਹੁੰਦਾ ਤਾਂ ਆਸਟ੍ਰੇਲੀਆ ਫਿਜੀ ਫਿਲਹਾਲ ਇਹ ਮੁਲਕ ਨਾਲ ਖੜਨਗੇ ਪਰ ਪੈਸੀਫਿਕ ਖੇਤਰ ਦੇ ਵਿੱਚ ਇਸ ਦਾਇਰੇ ਦੇ ਅੰਦਰ ਹਾਲੇ ਨਿਊਜ਼ੀਲੈਂਡ ਨੂੰ ਨਹੀਂ ਲਿਆਂਦਾ ਗਿਆ ਜ਼ਾਹਰ ਜੀ ਗੱਲ ਹੈ ਕਿ ਆਸਟ੍ਰੇਲੀਆ ਨਿਊਜ਼ੀਲੈਂਡ ਫਿਜੀ ਤੋਂ ਇਲਾਵਾ ਦੂਸਰਿਆਂ ਦੇਸ਼ਾਂ ਨੂੰ ਵੀ ਇਸ ਕੰਟਰੈਕਟ ਦੇ ਅੰਦਰ ਲਿਆਏਗਾ ਅਤੇ ਲਗਭਗ ਨਾਟੋ ਵਰਗਾ ਰਲਦਾ ਇਹ ਸਮਝੌਤਾ ਜਿਹੜਾ ਇਹਨਾਂ ਪੈਸੀਫਿਕ ਸਮੁੰਦਰੀ ਗੁਆਂਢੀ ਦੇਸ਼ਾਂ ਦੇ ਵਿੱਚ ਕੀਤਾ ਜਾਏਗਾ ਉੱਥੇ ਅੱਜ ਦੇ ਦਿਨ ਰਾਊਂਡ ਆਫ 16 ਦੇ ਮੈਚਾਂ ਦੀ ਗੱਲ ਕਰੀਏ ਤਾਂ ਇੰਗਲੈਂਡ ਨੇ ਮੋਰੱਕੋ ਨੂੰ 3-2 ਦੇ ਨਾਲ ਹਰਾ ਦਿੱਤਾ ਲੱਗੇ ਰਿਹਾ ਸੀ ਕਿ ਮੋਰੱਕੋ ਦੀ ਟੀਮ ਮਾਫ ਕਰਨਾ ਮੈਕਸੀਕੋ ਦੀ ਟੀਮ ਇੰਗਲੈਂਡ ਨੂੰ ਇੱਕ ਚੰਗੀ ਟੱਕਰ ਦੇਵੇਗੀ ਪਰ ਇੰਗਲੈਂਡ ਦੀ ਤਰਫ ਤੋਂ ਹੈਰੀ ਕੇਨ ਨੇ ਪੈਨਲਟੀ ਕਾਰਨਰ ਦਾ ਚੰਗਾ ਇਸਤੇਮਾਲ 60ਵੇਂ ਮਿੰਟ ਦੇ ਵਿੱਚ ਕੀਤਾ ਗੋਲ ਤਬਦੀਲ ਕੀਤਾ ਇਸ ਤੋਂ ਪਹਿਲਾਂ ਖਾਸ ਤੌਰ ਦੇ ਉੱਤੇ ਜੂਡ ਬੈਲਿੰਗਮ ਦਾ 36ਵੇਂ ਮਿੰਟ ਦੇ ਵਿੱਚ ਹੋਇਆ ਗੋਲ ਅਤੇ 38ਵੇਂ ਮਿੰਟ ਦੇ ਵਿੱਚ ਹੋਇਆ ਗੋਲ ਵੀ ਜਿਹੜਾ ਸੀ ਮਾਫ ਕਰਨਾ 38ਵੇਂ ਮਿੰਟ ਦੇ ਵਿੱਚ ਹੋਇਆ ਗੋਲ ਜਿਹੜਾ ਉਹ ਕਾਮਯਾਬ ਰਿਹਾ ਸ਼ੁਰੂਆਤ ਉੱਥੋਂ ਹੀ ਹੋਈ ਬਾਅਦ ਦੇ ਵਿੱਚ ਮੈਕਸੀਕੋ ਨੇ ਵੀ 2 ਗੋਲ ਕੀਤੇ 42ਵੇਂ ਅਤੇ 69ਵੇਂ ਮਿੰਟ 'ਚ ਪਰ ਆਖਰੀ ਸਮੇਂ ਦੇ ਵਿੱਚ ਹੈਰੀ ਕੇਨ ਦਾ ਪੈਨਲਟੀ ਗੋਲ ਅਤੇ ਜੈਰਲ ਕੁਆਂਸ਼ਾ ਦਾ 94ਵੇਂ ਮਿੰਟ ਦੇ ਵਿੱਚ ਇੰਗਲੈਂਡ ਦੀ ਟੀਮ ਦੀ ਤਰਫ ਤੋਂ ਕੀਤਾ ਗਿਆ ਗੋਲ ਕਾਫੀ ਅਹਿਮ ਹੋ ਨਿਬੜਿਆ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਵੇਰ ਵੇਲੇ ਇੱਕ ਖਬਰ ਇਹ ਵੀ ਸਾਂਝੀ ਕੀਤੀ ਸੀ ਕਿ ਬ੍ਰਾਜ਼ੀਲ ਅਤੇ ਨਾਰਵੇ ਦੇ ਮੈਚ 'ਚ ਨਾਰਵੇ ਨੇ 2-1 ਦੇ ਨਾਲ ਜਿੱਤ ਹਾਸਲ ਕੀਤੀ ਕੱਲ੍ਹ ਦੇ ਦਿਨ ਪੈਰਾਗੁਏ ਅਤੇ ਫਰਾਂਸ ਦੇ ਮੈਚ 'ਚ ਫਰਾਂਸ ਨੇ ਜਿੱਤ ਹਾਸਲ ਕੀਤੀ ਸੀ ਪੈਰਾਗੁਏ ਨੂੰ 0
ਦੇ ਮੁਕਾਬਲੇ ਇੱਕ ਗੋਲ ਦੇ ਨਾਲ ਹਰਾ ਕੇ। ਹੁਣ ਫਰਾਂਸ ਤੇ ਮੋਰੋਕੋ ਜਿਹੜੇ ਨੇ ਉਹ ਕੁਆਟਰ ਫਾਈਨਲ ਦੇ ਵਿੱਚ ਨੇ, ਅਗਲੇ ਦੌਰ ਦੇ ਵਿੱਚ ਨੇ, ਜਦਕਿ ਅਗਲੇ ਦੌਰ 'ਚ ਨਾਰਵੇ ਤੇ ਇੰਗਲੈਂਡ ਵੀ ਨੇ। ਬਾਕੀ ਦੀ ਟੀਮਾਂ ਦਾ ਹਲੇ ਫੈਸਲਾ ਜਿਹੜਾ ਇਸ ਦੌਰ ਦੇ ਲਈ ਹੋਣਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ, ਵੈਬਸਾਈਟ ਤੇ ਐਪ ਤੋਂ ਜਾਰੀ ਰਹਿਣਗੇ। ਸ਼ੁਕਰੀਆ।

ਖੜ ਜਾਓ ਥੋੜੀ ਦੇਰ, ਮੇਕਿੰਗ ਮੀ ਕ੍ਰੇਜ਼ੀ ਦੱਸਦੇ ਆ ਤੁਹਾਨੂੰ ਥੋੜੀ ਦੇਰ ਦੇ ਵਿੱਚ। ਅੱਜ ਸੋਮਵਾਰ ਦਾ ਦਿਨ ਹੈਗਾ ਔਰ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦਾ ਦਿਨ ਹੈਗਾ। ਥੋੜੀ ਜਿਹੀ ਖਬਰਾਂ ਲੇਟ ਹੋਈਆਂ ਉਹਦੇ ਲਈ ਮਾਫੀ ਚਾਹੁੰਦੇ ਹਾਂ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਿਛਲੇ ਪ੍ਰੋਗਰਾਮ ਦੀ ਪਹਿਲੀ ਕਿਸ਼ਤ ਜਿਹੜੀ ਉਹ ਮੁਕੰਮਲ ਕੀਤੀ ਸੀ, ਅੱਜ ਦੂਜੀ ਕਿਸ਼ਤ ਹੈ। ਸੋ ਜੇ ਤੁਹਾਨੂੰ ਯਾਦ ਹੋਵੇ ਕਿ ਹੁਣ ਥੋੜਾ ਜਿਹਾ ਫਿਲੋਸਫੀ ਦੇ ਨਾਲ ਜੋੜ ਕੇ ਸਾਇੰਸ ਨੂੰ ਗੱਲਬਾਤ ਕੀਤੀ ਸੀ, ਆਪਾਂ ਦਿਮਾਗ ਦੀ ਗੱਲ ਕੀਤੀ ਸੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕਰਾਂਗੇ। ਜਿਵੇਂ ਕਹਿ ਦਿੰਦੇ ਹਾਂ ਅਰੇ ਭਾਬੀ ਜੀ ਇਨਕੀ ਯਾਦਾਸ਼ਤ ਚਲੀ ਗਈ ਹੈ, ਆਪਕੋ ਕੁਛ ਐਸਾ ਯਾਦ ਦਿਲਵਾਨਾ ਪੜੇਗਾ ਕਿ ਫਿਰ ਸੇ ਇਨਕੀ ਯਾਦਾਸ਼ਤ ਵਾਪਸ ਆ ਜਾਏ, ਹੁੰਦਾ ਏਦਾਂ। ਸੋ ਸਾਇੰਸ ਦੀ ਵੀ ਗੱਲ ਕਰਨੀ ਹੈ ਪਰ ਇਹਦੇ ਪਿੱਛੇ ਇੱਕ ਫਿਲੋਸਫੀ ਵੀ, ਔਰ ਫਿਲੋਸਫੀ ਕੀ ਸੀਗੀ, ਬਹੁਤ ਸਾਰੇ ਦੁਨੀਆਂ ਦੇ ਫਿਲੋਸਫਰਸ ਦੇ ਨਾਲ ਜੁੜੀਆਂ ਹੋਈਆਂ ਉਹ ਅਲੱਗ ਅਲੱਗ ਫਿਲੋਸਫੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਇਸ ਨਵੇਂ ਕਿਸਮ ਦੇ ਸ਼ੋਅ ਦੇ ਵਿੱਚ, ਡੀਪ ਟਾਕ ਦੇ ਵਿੱਚ। ਪਹਿਲਾਂ ਕੰਪਲੀਟਲੀ ਸਾਇੰਸ ਬੇਸਡ ਸ਼ੋਅ ਸੀਗਾ ਅਤੇ ਹੁਣ ਅਲੱਗ ਅਲੱਗ ਜਿਹੜੇ ਫਿਲੋਸਫਰ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਤੁਹਾਡੇ ਨਾਲ ਇਹ ਸਾਂਝੀਆਂ ਕਰਾਂਗੇ। ਅਤੇ ਮੋਟੇ ਤੌਰ ਦੇ ਉੱਤੇ ਜਿਹੜਾ ਪਿਛਲਾ ਪ੍ਰੋਗਰਾਮ ਹੈ ਮੇਰੇ ਖਿਆਲ ਦੇ ਨਾਲ ਆ ਗਿਆ ਹੋਣਾ ਸ਼ਾਇਦ ਹੁਣ ਤੱਕ ਪੋਡਕਾਸਟ ਦੇ ਉੱਤੇ, ਮੈਂ ਚੈੱਕ ਕਰ ਲੈਂਦਾ। ਪਰ ਇਹ ਅਲੱਗ ਅਲੱਗ ਫਿਲੋਸਫਰਸ ਦੇ ਉੱਤੇ ਜਿਹੜਾ ਇਹ ਪ੍ਰੋਗਰਾਮ ਹੁਣ ਆਪਾਂ ਕਰ ਰਹੇ ਹਾਂ ਪੇਸ਼, ਅਤੇ ਦੱਸਿਓ ਇਹਦੀ ਵੀ ਫੀਡਬੈਕ 0472-6464-74। ਮੇਰੇ ਖਿਆਲ ਦੇ ਨਾਲ ਐਰਿਸਟੋਟਲ ਦੇ ਉੱਤੇ, ਅਰਸਤੂ ਦੇ ਉੱਤੇ ਆਪਾਂ ਗੱਲ ਸ਼ੁਰੂ ਕੀਤੀ ਸੀ ਮੇਰੇ ਖਿਆਲ ਨਾਲ ਕਿ ਨਹੀਂ, ਅਸਲ 'ਚ ਬਹੁਤ ਕੁਛ ਹੈ ਹਲੇ। ਕਾਂਤ ਦੇ ਬਾਰੇ ਗੱਲ ਕਰਨੀ ਹੈ, ਪਲੇਟੋ ਦੇ ਬਾਰੇ ਜਿਹਨੂੰ ਅਫਲਾਤੂਨ ਕਹਿ ਲਿਆ ਜਾਂਦਾ, ਸੁਕਰਾਤ ਦੇ ਬਾਰੇ ਗੱਲ ਕਰਨੀ ਹੈ, ਬੜਿਆਂ ਦੇ ਬਾਰੇ ਗੱਲ ਕਰਨੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਪਰ ਫਿਲਹਾਲ ਤੁਸੀਂ ਗਾਣੇ ਗੁਣੇ ਸੁਣੀ ਚੱਲੋ, ਉਹ ਪ੍ਰੋਗਰਾਮ ਖਾਸਾ ਭਾਰੀ ਹੈ ਇਸ ਕਰਕੇ ਥੋੜ੍ਹਾ ਜਿਹਾ ਹਲਕਾ ਬਣਾਉਂਦੇ ਹਾਂ ਮਾਹੌਲ। ਬੈਕ ਟੂ ਬੈਕ ਗਾਣੇ ਰੱਖਦੇ ਹਾਂ, ਜੇ ਗੱਡੀ ਚਲਾ ਕੇ, ਟਰੱਕ ਚਲਾ ਕੇ, ਵੈਨ ਚਲਾ ਕੇ, ਘਰ ਤੋਂ

ਇਹ ਗਾਣਾ ਲਿਖਿਆ ਆਪ ਹੀ ਇਹਦੀ ਕੰਪੋਜੀਸ਼ਨ ਕੀਤੀ ਹੈ ਬੜੇ ਡਿਫਰੈਂਟ ਸਟਾਈਲ ਦਾ ਇੱਕ ਪੰਜਾਬੀ ਗਾਣਾ ਲਿਆਉਂਦੀ ਕੋਈ ਡਿਫਰੈਂਟ ਸਟਾਈਲ ਦਾ ਤਾਂ ਨਹੀਂ ਸਟਾਈਲ ਤਾਂ ਇਹੋ ਜਿਹੇ ਬਥੇਰੀ ਵਾਰ ਆਏ ਨੇ ਪਰ ਵਧੀਆ ਗਾਣਾ ਕੱਢਣ ਦੀ ਕੋਸ਼ਿਸ਼ ਕੀਤੀ ਹੈ ਪਹਿਲੀ ਵਾਰ ਮੁੰਡੇ ਨੇ ਮੈਨੂੰ ਤਾਂ ਲੱਗਦਾ ਪਹਿਲੀ ਵਾਰ ਹੀ ਹੈ ਮੈਂ ਪਹਿਲਾਂ ਕਦੇ ਸੁਣਿਆ ਨਹੀਂ ਰਾਜਵੀਰ ਜਵੰਦਾ ਦਾ ਗਾਣਾ ਆਇਆ ਬੜੇ

ਇੰਨਾ ਪਤਾ ਨਹੀਂ ਵੈਸੇ ਕਿ ਇਹ ਗਾਣਾ ਪਹਿਲਾਂ ਕਦੇ ਆਇਆ ਸੀਗਾ ਕਿ ਨਹੀਂ ਆਇਆ, ਜਾਂ ਇਹ ਮਨੋ ਪ੍ਰਾਂਤ ਆਇਆ ਹੈਗਾ। ਜੇ ਆਇਆ ਹੈਗਾ ਤੇ ਚੰਗੀ ਗੱਲ ਹੈ, ਮੇਰੇ ਖਿਆਲ ਦੇ ਨਾਲ ਚੱਲਣਾ ਚਾਹੀਦਾ ਤੇ ਹੋਰ ਵੀ ਜ਼ਿਆਦਾ ਪਸੰਦ ਕੀਤਾ ਜਾਣਾ ਚਾਹੀਦਾ ਹੈਗਾ। ਜਵੰਦਾ ਦੇ ਪਰਿਵਾਰ ਤੱਕ ਵੀ ਮਦਦ ਪਹੁੰਚਦੀ ਹੈ ਜੇ ਗਾਣਾ ਵਾਇਰਲ ਹੁੰਦਾ, ਤੇ ਉੱਦਾਂ ਵੀ ਵਧੀਆ ਜਵੰਦਾ ਨੇ ਵਧੀਆ ਗਾਇਆ ਹੈਗਾ। ਤੇ ਜਿਵੇਂ ਆਪਾਂ ਪੰਜਾਬੀ 'ਚ ਕਹਿ ਲੈਂਦੇ ਹੁੰਦੇ ਹਾਂ ਕਿ ਵੀਰ ਦੀ ਆਤਮਾ ਨੂੰ ਰੱਬ ਸ਼ਾਂਤੀ ਦੇਵੇ, ਹਾਲਾਂਕਿ ਜਿਉਂਦਿਆਂ ਜੀ ਅਸੀਂ ਕਿੰਨਾ ਕੁ ਕਿਸੇ ਦੇ ਲਈ ਕਰ ਸਕਦੇ ਹਾਂ, ਮਰਨੋ ਉਪਰਾਂਤ ਤਾਂ ਬਸ ਇਹੀ ਗੱਲਾਂ ਰਹਿ ਜਾਂਦੀਆਂ ਨੇ। ਕਿ ਗੀਤਾਂ ਦਾ ਇਹ ਸਿਲਸਿਲਾ ਤੁਰਿਆ ਹੈ ਅਤੇ ਹੁਣ ਇਹੋ ਜਿਹੀ ਥੋੜ੍ਹੇ ਜਿਹੇ ਠੰਡੇ ਮਿੱਠੇ ਜਿਹੇ ਗੀਤ, ਫਿਰ ਚੱਕਵੇਂ ਜਿਹੇ ਨਵੇਂ ਗੀਤ, ਅਤੇ ਫਿਰ ਅੱਜ ਦਾ ਪ੍ਰੋਗਰਾਮ ਡੀਪ ਟਾਕ ਸ਼ੋਅ ਡਾਕਟਰ ਸੰਦੀਪ ਕੌਰ ਹੋਰਾਂ।

ਵਧੀਆ ਯਾਰ, ਕਾਨਵਰ ਗਰੇਵਾਲ ਸਾਹਿਬ ਵੀ ਬੜੀਆਂ ਵਧੀਆ ਗਜ਼ਲਾਂ ਗੁਜ਼ਲਾਂ ਹੈ। ਇਹ ਟੈਲੈਂਟ ਕਿੱਥੇ ਲੁਕੋ ਰੱਖਿਆ ਸੀਗਾ ਕਾਨਵਰ ਗਰੇਵਾਲ? ਗਾ ਤਾਂ ਲੈਂਦੀ ਹੋ ਪਰ ਗਜ਼ਲਾਂ ਵਾਲਾ ਵੀ ਸਿਸਟਮ ਚਾਹੀਦਾ ਸੀ। ਵਧੀਆ ਲੱਗਿਆ ਪਹਿਲਾਂ ਰਾਜਵੀਰ ਜਵੰਦਾ ਦਾ ਹਿੰਦੀ ਪੰਜਾਬੀ ਮਿਕਸ, ਹੁਣ ਕਾਨਵਰ ਗਰੇਵਾਲ ਦਾ ਹਿੰਦੀ। ਥੋੜ੍ਹਾ ਇੱਦਾਂ

0: ਮੇਰਾ ਨਾਂ ਜੀ ਗੌਤਮ ਕਪਿਲ, ਰੇਡੀਓ ਦਾ ਨਾਂ ਰੇਡੀਓ ਹਾਂਜੀ 1674 AM, ਪ੍ਰੋਗਰਾਮ ਦਾ ਨਾਂ ਡੀਪ ਟਾਕ ਸ਼ੋ, ਤੇ ਹੋਸਟ ਵੈਸੇ ਤਾਂ ਮੈਂ ਹੋਸਟ ਕਰ ਰਹੀ ਹਾਂ, ਬਟ ਮੈਂ ਹੋਸਟ ਨਹੀਂ ਹੈਗਾ ਅਸਲੀ, ਇਸ ਪ੍ਰੋਗਰਾਮ ਦੇ ਪੇਸ਼ਕਰਤਾ ਦਾ ਨਾਂ ਡਾਕਟਰ ਸੰਦੀਪ ਕੌਰ। ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਇਹਦੀ ਦੂਜੀ ਕਿਸ਼ਤ ਲੈ ਕੇ ਆਏ ਹਾਂ, ਜਿੱਥੇ ਪਿਛਲੀ ਵਾਰ ਗੱਲ ਛੱਡੀ ਸੀ ਉੱਥੋਂ ਹੀ ਅੱਜ ਦੇ ਦਿਨ ਸ਼ੁਰੂ ਕਰਾਂਗੇ। ਐਰਿਸਟੋਟਲ ਅਤੇ ਉਹਦੀ ਨਿਊਰੋਸਾਇੰਸ ਦੇ ਨਾਲ ਜੁੜੀਆਂ ਹੋਈਆਂ ਇੱਕ ਦੋ ਥਿਊਰੀਜ਼ ਦੇ ਉੱਤੇ ਗੱਲ ਕਰਦਿਆਂ ਹੋਇਆਂ ਆਪਾਂ ਅੱਗੇ ਵਧੇ ਸੀ, ਅਤੇ ਇਸ ਤੋਂ ਪਹਿਲਾਂ ਹੋਰ ਜ਼ਿਆਦਾ ਅੱਗੇ ਵਧੀਏ ਤਾਂ ਮੈਂ ਸਾਰਾ ਹੀ ਪ੍ਰੋਗਰਾਮ ਇੱਦਾਂ ਦੀਆਂ ਗੱਲਾਂ ਕਰਕੇ ਲੰਘਾ ਦਾਂ, ਕਿਉਂਕਿ ਪਿਛਲਿਆ ਵੀ ਲੰਘ ਗਿਆ ਸੀ। ਸੰਦੀਪ ਕੌਰ ਜੀ ਨੂੰ ਕਰਦੇ ਹਾਂ ਆਨੇ। ਸੰਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ, ਕੀ ਹਾਲ ਚਾਲ ਨੇ? ਫਿਲਾਸਫਰ ਐਰਿਸਟੋਟਲ ਦੇ ਹਵਾਲੇ ਦੇ ਨਾਲ ਸੰਦੀਪ ਜੀ ਨੇ ਇੱਕ ਗੱਲ ਤੋਰੀ ਸੀਗੀ ਕਿ ਫਿਲਾਸਫਰ ਜਿਹੜਾ ਐਰਿਸਟੋਟਲ ਸੀ ਉਹਦਾ ਇੱਕ ਆਈਡੀਆ ਕੀ ਸੀਗਾ ਬ੍ਰੇਨ ਨੂੰ ਲੈ ਕੇ, ਜਿਹੜੀ ਇੱਕ ਫਿਲੋਸਫੀ ਸੀ ਉਹਦੇ ਉੱਤੇ ਇੱਕ ਓਪਰੀ ਓਪਰੀ ਜੀ ਅਸੀਂ ਗੱਲ ਵੀ ਕੀਤੀ ਸੀਗੀ, ਅਤੇ ਇਹ ਤੋਂ ਇਲਾਵਾ ਬ੍ਰੇਨ ਦੀ ਕੰਪੋਜੀਸ਼ਨ ਅਤੇ ਬ੍ਰੇਨ ਦੇ ਨਾਲ ਜੁੜੇ ਕੁਛ ਫੈਕਟਸ ਜਿਨ੍ਹਾਂ ਦੇ ਉੱਤੇ ਆਪਾਂ ਗੱਲ ਮੁਕਾਈ ਸੀਗੀ, ਕੰਪੋਜੀਸ਼ਨ 'ਤੇ ਆ ਕੇ ਗੱਲ ਮੁੱਕੀ ਸੀਗੀ, ਅਤੇ ਫੈਕਟ ਬੜੇ ਸ਼ਾਨਦਾਰ ਸੰਦੀਪ ਜੀ ਨੇ ਦੱਸੇ ਸੀਗੇ। ਸੋ ਉਹ ਸਾਰਾ ਐਪੀਸੋਡ ਹੋਪਫੁਲੀ ਜਦੋਂ ਤੱਕ ਤੁਸੀਂ ਸੁਣ ਰਹੇ ਹੋਏ ਅਤੇ ਉਹ ਐਪੀਸੋਡ ਜਿਹੜਾ ਪੋਡਕਾਸਟ ਸਾਡਾ ਹੋ ਗਿਆ ਹੋਏਗਾ, ਅਤੇ ਹਾਲ ਫਿਲਹਾਲ ਜਿਹੜੀ ਅੱਜ ਦੇ ਦਿਨ ਗੱਲ ਕਰਨੀ ਹੈ ਉਹ ਤੋਂ ਅੱਗੇ ਹੀ ਗੱਲ ਕਰਨੀ ਹੈ ਮੋਟੇ ਮੋਟੇ ਤੌਰ ਦੇ ਉੱਤੇ, ਤੁਹਾਨੂੰ ਅੱਜ ਦੇ ਟੋਪਿਕ ਦੇ ਬਾਰੇ ਪਤਾ ਹੋਵੇ। ਇਸ ਕਰਕੇ ਦੋ ਤਿੰਨ ਡੋਟ ਪੁਆਇੰਟਸ ਦਿੰਦੇ ਚੱਲਦੇ ਹਾਂ। ਇੱਕ ਤਾਂ ਨਿਊਰੋਪਲਾਸਟੀਸਿਟੀ ਦੇ ਉੱਤੇ ਗੱਲ ਕਰਨੀ ਹੈ, ਨਿਊਰੋਪਲਾਸਟੀ ਦੇ ਉੱਤੇ ਨਹੀਂ, ਨਿਊਰੋਪਲਾਸਟੀਸਿਟੀ, ਦੋ ਅਲੱਗ ਅਲੱਗ ਇਹ ਚੀਜ਼ਾਂ ਹੁੰਦੀਆਂ ਨੇ। ਨਿਊਰੋਪਲਾਸਟੀ ਜਿਹੜੀ ਹੁੰਦੀ ਹੈ ਉਹ ਬੇਸਿਕਲੀ ਸਪਾਈਨ ਦੇ ਵਿੱਚ ਸੂਈ ਮਾਰ ਕੇ ਜਿਹੜੀ ਹੈ ਇੱਕ ਕਿਸਮ ਦਾ ਪ੍ਰੋਸੀਜਰ ਹੁੰਦਾ, ਇੱਕ ਇਨਵੇਸਿਵ ਪ੍ਰੋਸੀਜਰ ਹੁੰਦਾ, ਉਹਦੀ ਗੱਲ ਨਹੀਂ ਆਪਾਂ ਕਰ ਰਹੇ, ਉਹ ਸਾਇੰਸ ਦੀ ਇੱਕ ਧਾਰਾ ਹੈਗੀ ਹੈ। ਨਿਊਰੋਪਲਾਸਟੀਸਿਟੀ ਜਿਹੜੀ ਹੈ ਉਹ ਇੱਕ ਉਹ ਕੀ ਚੀਜ਼ ਹੈ ਉਹਦੇ 'ਤੇ ਆਪਾਂ ਸੰਦੀਪ ਜੀ ਤੋਂ ਸਮਝਾਂਗੇ, ਅਤੇ ਕਿੱਦਾਂ ਇਹ ਦਿਮਾਗ ਜਿਹੜਾ ਹੈਗਾ ਉਹ ਦਿਮਾਗ ਦੇ ਨਾਲ ਕਿੱਦਾਂ ਜੁੜੀ ਹੋਈ ਹੈ, ਔਰ ਕਿੱਦਾਂ ਜਿਹੜਾ ਇਨਫਲੂਐਂਸ ਹੁੰਦੀ ਹੈਗੀ ਹੈ, ਔਰ ਇਹਦੇ ਨਾਲ ਹੀ ਇਹ ਕਿੱਦਾਂ ਪਤਾ ਲੱਗੀ ਸੀਗੀ, ਔਰ ਇਹ ਤੋਂ ਇਲਾਵਾ ਕੁਛ ਰਿਸਰਚ ਜਿਹੜੀ ਹੈਗੀ ਇਸ ਮਸਲੇ ਦੇ ਉੱਤੇ ਜੁੜੀ ਹੋਈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਮੋਟੇ ਤੌਰ ਦੇ ਉੱਤੇ ਜੇ ਪੰਜਾਬੀ 'ਚ ਤੁਹਾਨੂੰ ਦੱਸਦਾ ਚੱਲਾਂ ਤਾਂ ਸੰਦੀਪ ਜੀ ਨੇ ਪਿਛਲੀ ਵਾਰ ਇੱਕ ਗੱਲ ਕਹੀ ਸੀ ਉਹਦੇ ਉਹਨੂੰ ਹੀ ਅੱਗੇ ਇਹਦੇ 'ਚ ਤੋੜਨਾ ਹੈਗਾ। ਉਹ ਇਹ ਗੱਲ ਕਹੀ ਸੀਗੀ ਕਿ ਇਨਸਾਨ ਦਾ ਦਿਮਾਗ ਜਿਹੜਾ ਹੈਗਾ ਨਾ ਉਹ ਆਪਣੀ ਸੰਰਚਨਾ ਤਾਂ ਨਹੀਂ ਬਦਲਦਾ, ਬਟ ਹਾਂ ਉਹਦੀ ਉਹਦੀਆਂ ਕੁਛ ਕੁ ਚੀਜ਼ਾਂ ਉਹਦੇ ਅੰਦਰ ਬਦਲਦੀਆਂ ਰਹਿੰਦੀਆਂ ਹੈਗੀਆਂ ਨੇ। ਔਰ ਜਿਵੇਂ ਐਰਿਸਟੋਟਲ ਦੀਆਂ ਅਲੱਗ ਅਲੱਗ ਫਿਲੋਸਫੀਜ਼ ਦੀ ਆਪਾਂ ਗੱਲ ਕਰਦੇ ਹਾਂ ਤਾਂ ਇੱਕ ਫਿਲੋਸਫੀ ਉਹਦੀ ਇਹ ਵੀ ਸੀਗੀ ਕਿ ਦਿਮਾਗ ਜਿਹੜਾ ਹੈਗਾ ਤੁਹਾਡਾ ਉਹੀ ਤੈਅ ਕਰਦਾ ਕਿ ਤੁਹਾਡੀ ਸ਼ਖਸੀਅਤ ਕੀ ਹੈਗੀ, ਕਿ ਤੁਹਾਡਾ ਜਿੱਦਾਂ ਦਿਮਾਗ ਚੱਲਦਾ ਉੱਦਾਂ ਦੀ ਤੁਹਾਡੀ ਸ਼ਖਸੀਅਤ ਬਣ ਜਾਂਦੀ। ਵੈਸੇ ਐਰਿਸਟੋਟਲ ਦੀਆਂ ਜਿਹੜੀਆਂ ਫਿਲੋਸਫੀ ਨੇ ਬੜੀਆਂ ਸਿੰਪਲ ਜਿਹੀਆਂ ਰਹੀਆਂ ਨੇ। ਉਹ ਟਾਈਮ 'ਤੇ ਆਪਾਂ ਜਿਵੇਂ ਗੱਲ ਕੀਤੀ ਸੀਗੀ ਕਿ ਗ੍ਰੀਕ ਲੋਕ ਜਿਹੜੇ ਕੈਸੇ ਦੌਰ 'ਚੋਂ ਗੁਜ਼ਰ ਰਹੇ ਸੀਗੇ ਕਿ ਠਾ ਕਰਕੇ ਵਿੱਚ ਵੱਜਦੇ ਸੀਗੇ, ਤੁਸੀਂ ਫਿਲਮਾਂ ਵੀ ਦੇਖੀਆਂ ਹੁੰਦੀਆਂ ਸਪਾਰਟਨਸ ਦੀਆਂ, 300 ਵਗੈਰਾ, ਇਹ ਗ੍ਰੀਕ ਜਿਹੜੇ ਫੌਜੀ ਸੀਗੇ ਹੈਗੇ ਰਿਸ਼ਟ ਪੁਸ਼ਟ ਸੀ, ਹੱਟੇ ਕੱਟੇ ਸੀ, ਇਹਨਾਂ ਨੂੰ ਲੱਗਦਾ ਹੁੰਦਾ ਸੀਗਾ ਕਿ ਇਹਨਾਂ ਨੂੰ ਕੋਈ ਹਥਿਆਰ ਨਹੀਂ ਮਾਰ ਸਕਦਾ, ਅਤੇ ਜਦੋਂ ਇਹ ਲੱਗਦਾ ਹੈ ਬੰਦੇ ਨੂੰ ਕਿ ਉਹ ਮਰ ਗਿਆ ਤਾਂ ਉਹ ਅਸਲ 'ਚ ਮਰਿਆ ਨਹੀਂ ਹੁੰਦਾ, ਉਹ ਅਮਰ ਹੋ ਜਾਂਦੇ ਨੇ ਅਤੇ ਉਹ ਫਿਰ ਤੋਂ ਲੜਨ ਲੱਗ ਪੈਂਦੇ ਨੇ, ਜਦਕਿ ਸੱਚਾਈ ਇਹ ਨਹੀਂ ਸੀਗੀ। ਐਰਿਸਟੋਟਲ ਨੇ ਉਹਨਾਂ ਨੂੰ ਬੰਦਿਆਂ ਦੀ ਤਰ੍ਹਾਂ ਸਮਝਾਇਆ ਕਿ ਦੇਖੋ ਬੰਦੇ ਬਣੋ, ਹਥਿਆਰ ਵੱਜਿਆ ਤੁਹਾਡੇ ਅਤੇ ਤੁਸੀਂ ਖਤਮ ਹੋ ਅਤੇ ਮੁੜ ਕੇ ਤੁਸੀਂ ਹੋ ਨਹੀਂ ਸਕਦੇ। ਤਾਂ ਇੱਕ ਥਿਊਰੀ ਬੜੀ ਸਿੰਪਲ ਸੀਗੀ ਔਰ ਬੜੀ ਇੰਟਰਸਟਿੰਗ ਮੈਨੂੰ ਲੱਗਦੀ ਹੈ ਐਰਿਸਟੋਟਲ ਦੀ ਥਿਊਰੀ, ਉਹਨੂੰ ਸਿਲੋਗਿਜ਼ਮ ਦੇ ਵਿੱਚ ਵਰਤ ਲੈਂਦੇ ਹਾਂ। ਸਿਲੋਗਿਜ਼ਮ ਜਿਹੜਾ ਹੈ ਉਹ ਐਰਿਸਟੋਟਲ ਅਕਸਰ ਸਿਲੋਗਿਜ਼ਮ ਹੀ ਵਰਤਦਾ, ਲੌਜਿਕ ਕਿਸ ਤਰੀਕੇ ਦੇ ਨਾਲ ਰੱਖਦਾ ਸੀਗਾ ਲੋਕਾਂ ਦੇ ਅੱਗੇ ਕਿ ਆਲ ਮੈਨ ਆਰ ਮੋਰਟਲ, ਇਹ ਤਾਂ ਤੁਸੀਂ ਮੰਨਦੇ ਹੋ ਕਿ ਸਾਰੇ ਜਿੰਨੇ ਵੀ ਪੁਰਸ਼ ਨੇ, ਜਾਂ ਵੈਸੇ ਉਹਨੇ ਮੈਨ ਕਹਿਤਾ ਸੀਗਾ, ਬਟ ਸਾਰੇ ਜਿੰਨੇ ਵੀ ਬੰਦੇ ਨੇ ਉਹ ਮਰਦੇ ਨੇ, ਤੇ ਆਲ ਗ੍ਰੀਕਸ ਆਰ ਮੈਨ, ਇਹ ਵੀ ਤੁਸੀਂ ਮੰਨਦੇ ਹੋ ਵੀ ਸਾਰੇ ਗ੍ਰੀਕ ਜਿਹੜੇ ਨੇ ਉਹ ਬੰਦੇ ਨੇ, ਇਹਦਾ ਮਤਲਬ ਆਲ ਗ੍ਰੀਕਸ ਆਰ ਮੋਰਟਲ, ਯਾਨੀ ਕਿ ਸਾਰੇ ਗ੍ਰੀਕ ਵੀ ਮਰਨਗੇ। ਸੋ ਸੰਦੀਪ ਜੀ, ਇਸ ਕਿਸਮ ਦੀਆਂ ਥਿਊਰੀਆਂ ਜਿਹੜੀਆਂ ਨੇ ਦਿਮਾਗ ਦੀ ਉਪਜ ਦੇ ਵਿੱਚੋਂ ਨਿਕਲੀਆਂ ਸੀਗੀਆਂ ਐਰਿਸਟੋਟਲ ਦੀਆਂ, ਤੇ ਅੱਜ ਜਿਹੜੀ ਥਿਊਰੀ ਦੇ ਉੱਤੇ ਤੁਸੀਂ ਗੱਲ ਕਰ ਰਹੇ ਹੋ ਜਿੱਥੋਂ ਆਪਾਂ ਗੱਲ ਤੋਰੀ ਸੀਗੀ ਉਹਦੇ ਵੱਲ ਆਈਏ, ਨਿਊਰੋਪਲਾਸਟੀਸਿਟੀ ਦੇ ਵੱਲ, ਤੇ ਇਸ ਤੋਂ ਪਹਿਲਾਂ ਉਹਦੇ 'ਤੇ ਆਈਏ ਕੁਛ, ਤੁਸੀਂ ਠੀਕ ਠਾਕ ਹੋ ਪਹਿਲਾਂ ਇਹ ਤਾਂ ਦੱਸੋ।
1: ਹਾਂਜੀ, ਮੈਂ ਬਿਲਕੁਲ ਠੀਕ ਹਾਂ, ਮੈਂ ਸੁਣ ਰਹੀ ਸੀ ਤੁਹਾਡੀ ਐਰਿਸਟੋਟਲ ਵਾਲੀ ਗੱਲਾਂ, ਤੇ ਮੈਨੂੰ ਦਿਮਾਗ ਚ ਆ ਗਿਆ ਕਿ ਜਦੋਂ ਆਪਾਂ ਲਾਸਟ ਐਪੀਸੋਡ ਚ ਵੀ ਗੱਲ ਕੀਤੀ ਸੀ ਕਿ ਆਪਾਂ ਨੂੰ ਫਸਟ ਟਰੂ ਸਾਇੰਟਿਸਟ ਕਹਿੰਦੇ ਆ, ਔਰ ਇਹ ਨੀ ਸੀ ਕਿ ਉਹ ਸਿਰਫ ਫਿਲੋਸਫੀ ਦੀਆਂ ਗੱਲਾਂ ਕਰਦਾ ਸੀ, ਉਹ ਲੌਜਿਕ ਦੀ ਗੱਲ ਕਰਦਾ ਸੀ, ਹਨਾ, ਹਰ ਮਤਲਬ ਫੀਲਡ ਦੀ ਗੱਲ ਕਰਦਾ ਸੀ, ਮੈਡੀਸਿਨ ਦੀ ਗੱਲ ਕਰਦਾ ਸੀ, ਮੈਥਸ ਦੀ ਗੱਲ ਕਰਦਾ ਸੀਗਾ, ਚਾਹੇ ਉਹ ਪੋਲੀਟਿਕਸ ਆ, ਫਿਲੋਸਫੀ ਤਾਂ

0: ਪੈਣੀ ਸੀ ਅਸੀਂ ਬੰਦੇ ਹੈਗੇ ਤੇ ਅਸੀਂ ਮਰਦੇ ਹੈ।
1: ਨਹੀਂ ਮੈਂ ਕਹੀ ਯਾਰ ਮੋਸ਼ਨ ਦੇ ਲਾਸ ਤੋਂ ਲੈ ਕੇ ਗਣਿਤ ਦੀਆਂ ਕੈਲਕੂਲੇਸ਼ਨਸ ਤੱਕ, ਸਾਹਿਤ ਦੀਆਂ ਅਲੱਗ ਅਲੱਗ ਵਿਧਾ ਤੋਂ ਲੈ ਕੇ ਔਰ ਫਿਲੋਸਫੀ ਦੀਆਂ ਇਹ ਜਿਹੜੀਆਂ ਥਿਊਰੀਜ਼ ਨੇ ਇਹਨਾਂ ਤੱਕ, ਵੈਸੇ ਅੱਗੇ ਵੀ ਕਦੇ ਕਰਾਂਗੇ ਗੱਲ ਹੋਰ ਵੀ ਫਿਲੋਸਫਰ ਦੀ, ਸੁਕਰਾਤ ਦੀ ਗੱਲ ਕਰਾਂਗੇ, ਅਰਿਸਟੋਟਲ ਦੀ ਅੱਜ ਹੋ ਗਈ, ਪਲੈਟੋ ਦੀ ਗੱਲ ਕਰਾਂਗੇ ਇਹਦਾ ਜਿਹੜਾ ਗੁਰੂ ਸੀਗਾ, ਅਤੇ ਅਲੱਗ ਅਲੱਗ ਜਿਹੜਾ ਮਾਡਰਨ ਜਾਂ ਫਿਰ ਪੁਰਾਣਾ ਜਿੰਨਾ ਫਿਲੋਸਫੀਕਲ ਜਿੰਨੇ ਥਿੰਕਰਸ ਹੈਗੇ ਨੇ ਉਹਨਾਂ ਦੇ ਨਾਲ ਜੁੜੀਆਂ ਗੱਲਾਂ ਆਪਾਂ ਕਰਾਂਗੇ ਜ਼ਰੂਰ। ਪਰ ਅੱਜ ਜਦੋਂ ਅਰਿਸਟੋਟਲ ਦੀ ਗੱਲ ਕਰ ਰਹੇ ਤੇ ਮੈਂ ਚਾਹੁੰਦਾ ਸੰਦੀਪ ਜੀ ਜੇ ਪਹਿਲਾਂ ਤੁਸੀਂ ਥੋੜ੍ਹਾ ਜਿਹਾ ਸਿੰਪਲੀਫਾਈ ਕਰਕੇ ਦੱਸਿਓ ਕਿ ਜਿਹੜੀ ਨਿਊਰੋਪਲਾਸਟੀਸਿਟੀ ਹੈ ਉਹ ਹੈ ਕੀ, ਤਾਂ ਕਿ ਉਹ ਤੋਂ ਬਾਅਦ ਫਿਰ ਅੱਗੇ ਆਪਾਂ ਇਹਦੇ ਬਾਰੇ ਸਮਝ ਸਕੀਏ, ਪੰਜਾਬੀ 'ਚ ਥੋੜ੍ਹਾ ਜਿਹਾ ਸਾਦੀ ਭਾਸ਼ਾ 'ਚ ਸਮਝਾ ਸਕੀਏ, ਅਤੇ ਨਾਲ ਹੀ ਜੇ ਉਹਦੇ ਨਾਲ ਆਪਾਂ ਪਿਛਲੀ ਵਾਰ ਜਿੱਥੇ ਛੱਡਿਆ ਸੀ ਪ੍ਰੋਗਰਾਮ ਉੱਥੋਂ ਹੀ ਥੋੜ੍ਹਾ ਜਿਹਾ ਚੱਕ ਕੇ ਕਿ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਕਿ ਬ੍ਰੇਨ ਦੀਆਂ ਕੰਪੋਜੀਸ਼ਨ ਉਹ ਆਪਣੀਆਂ ਪੂਰੀਆਂ ਹੋ ਗਈਆਂ, ਕੰਪੋਜੀਸ਼ਨ ਜਿਹੜਾ ਤੁਸੀਂ ਦੱਸਿਆ ਸੀਗਾ ਕਿ ਲੈਫਟ ਰਾਈਟ ਸਾਈਡ ਤਾਂ ਹੁੰਦੀ ਉਹ ਹੈ ਬ੍ਰੇਨ ਦੀ, ਬਟ ਉਹ ਤੋਂ ਇਲਾਵਾ ਜਿਹੜੇ ਦੋ ਤਿੰਨ ਨਾਮ ਤੁਸੀਂ ਦੱਸੇ ਸੀਗੇ ਹੁਣ ਤਾਂ ਨਾਮ ਵੀ ਨਹੀਂ ਯਾਦ ਰਹੇ ਹੈਗੇ ਮੇਰੇ, ਇੱਕ ਵਾਰ ਫਿਰ ਤੋਂ ਥੋੜ੍ਹਾ ਜਿਹਾ ਰੀਕੈਪ ਕਰਕੇ ਅਤੇ ਫਿਰ ਨਿਊਰੋਪਲਾਸਟੀਸਿਟੀ ਵੱਲ ਆਈਏ ਸੰਦੀਪ ਜੀ।
0: ਹਾਂਜੀ ਹਾਂਜੀ ਭਾਜੀ, ਉਹ ਥੋੜਾ ਜਿਹਾ ਰਹਿ ਗਿਆ ਸੀ ਆਪਣਾ, ਜਿਵੇਂ ਆਪਾਂ ਸੈਰੀਬ੍ਰਮ ਸੈਰੀਬੈਲਮ ਦੀ ਗੱਲ ਕਰ ਲਈ ਸੀ ਕਿ ਜਿਹੜਾ ਫਰੰਟ ਪਾਰਟ ਹੋ ਗਿਆ ਬ੍ਰੇਨ ਦਾ ਜਾਂ ਜਿਹੜਾ ਲਿਟਲ ਬ੍ਰੇਨ ਹੋ ਗਿਆ ਹਨਾ, ਤੇ ਉਸ ਤੋਂ ਇਲਾਵਾ ਜਿਹੜਾ ਲੈਫਟ ਰਾਈਟ ਸਾਈਡ ਦੀ ਗੱਲ ਹੋ ਗਈ, ਤੇ ਉਸ ਤੋਂ ਇਲਾਵਾ ਜਿਹੜੀਆਂ ਹੁਣ ਮੈਂ ਟਰਮਸ ਬੋਲੂੰਗੀ ਆਪਾਂ ਬਹੁਤ ਸੁਣੀਆਂ ਵੀ ਹੁੰਦੀਆਂ ਕਾਫੀ ਜਾਣਿਆਂ ਨੇ, ਜਿਵੇਂ ਜਿਹੜੀਆਂ ਡੀਪਰ ਸਟਰਕਚਰ ਜਿਹੜੀਆਂ ਸਾਡੇ ਬ੍ਰੇਨ ਚ ਹੋਰ ਕੀ ਹੁੰਦੀਆਂ, ਜਿਵੇਂ ਪਿਚੂਟਰੀ ਗਲੈਂਡ ਦੇ ਬਾਰੇ ਆਪਾਂ ਸੁਣਿਆ ਹੁੰਦਾ ਸਾਰਿਆਂ ਨੇ, ਜਿਹੜੀ ਜਿਹਨੂੰ ਮਾਸਟਰ ਗਲੈਂਡ ਵੀ ਕਹਿੰਦੇ ਆ, ਤੇ ਇੱਕ ਮਟਰ ਦੇ ਦਾਣੇ ਜਿੰਨੀ ਬਸ ਇੱਕ ਸਟਰਕਚਰ ਹੁੰਦੀ ਆ ਇਹ ਗਲੈਂਡ ਹੁੰਦੀ ਆ ਜਿਹੜੀ ਸਾਡੇ ਨੱਕ ਦੇ ਜਿਹੜੀ ਪਿੱਛੇ ਪ੍ਰੈਜੈਂਟ ਹੁੰਦੀ ਆ, ਤੇ ਇਹ ਸਾਡੀ ਬਾਡੀ ਦੇ ਵਿੱਚ ਜਿਹੜਾ ਹਾਰਮੋਨ ਫਲੋ ਜਿਹੜਾ ਹੋ ਗਿਆ ਮੇਜਰ ਇਹਦਾ ਕੰਮ ਜਿਹੜਾ ਉਹਨੂੰ ਜਿਹੜਾ ਮੂਵ ਕਰਨਾ ਹੁੰਦਾ ਬਾਡੀ ਤੋਂ ਹਨਾ ਇੱਕ ਔਰਗਨ ਤੋਂ ਦੂਜੇ ਔਰਗਨ ਦੇ ਵਿੱਚ, ਤੇ ਇਹ ਜਿਹੜਾ ਹਾਈਪੋਥੈਲਮਸ ਇੱਕ ਅਨਦਰ ਔਰਗਨ ਹੁੰਦਾ ਆ ਜਿਹੜਾ ਇਸ ਪਿਚਿਟਰੀ ਗਲੈਂਡ ਤੋਂ ਅੱਗੇ ਉੱਪਰ ਜਿਹੜਾ ਲੱਗਿਆ ਹੁੰਦਾ, ਤੇ ਇਹ ਜਿਹੜਾ ਆ ਇਹਨੂੰ ਸਿਗਨਲ ਭੇਜਦਾ ਆ ਪਿਚਿਟਰੀ ਗਲੈਂਡ ਨੂੰ ਹਾਈਪੋਥੈਲਮਸ, ਸੋ ਜਿਹੜਾ ਹਾਰਮੋਨ ਦਾ ਸਿਗਨਲ ਜਿਹੜਾ ਆ ਉਹਨੂੰ ਕੈਮੀਕਲ ਮੈਸੇਜ ਪਿਚਿਟਰੀ ਗਲੈਂਡ ਜਿਹੜੀ ਰਿਲੀਜ਼ ਕਰਦੀ ਆ ਹਾਰਮੋਨਸ ਨੂੰ, ਪਿਚਿਟਰੀ ਗਲੈਂਡ ਮੇਨਲੀ ਉਹ ਹੁੰਦੀ ਆ, ਤੇ ਜਿਹੜਾ ਅੱਗੇ ਸੈਕਿੰਡ ਇਹ ਮੈਂ ਹਾਈਪੋਥੈਲਮਸ ਦੱਸ ਰਹੀ, ਇਸ ਹਾਈਪੋਥੈਲਮਸ ਦੀ ਵਜ੍ਹਾ ਨਾਲ ਪਿਚਿਟਰੀ ਗਲੈਂਡ ਜਿਹੜੀ ਆ ਉਹ ਹਾਰਮੋਨਸ ਨੂੰ ਰਿਲੀਜ਼ ਕਰ ਸਕਦੀ ਆ, ਤੇ ਇਹ ਸਾਰੇ ਜਿਹੜਾ ਇੱਕ ਜਿਹੜੇ ਹੋਰ ਦੋ ਪਾਰਟ ਹੈਗੇ ਆ ਜਿਹੜੇ ਰੋਲ ਪਲੇ ਕਰਦੇ ਆ, ਤੇ ਇਸ ਤੋਂ ਇਲਾਵਾ ਪਿਚਿਟਰੀ ਗਲੈਂਡ ਨੂੰ ਕੰਟਰੋਲ ਕਰਨ ਦੇ ਇਲਾਵਾ ਹਾਈਪੋਥੈਲਮਸ ਜਿਹੜਾ ਆ ਟੈਂਪਰੇਚਰ ਬਾਡੀ ਦਾ ਰੈਗੂਲੇਟ ਕਰਦਾ, ਜਾਂ ਸਾਡਾ ਸਲੀਪ ਪੈਟਰਨ ਵੀ ਇਹ ਵੀ ਇਹੀ ਜਿਹੜਾ ਆ ਉਹਨੂੰ ਬਣਾ ਕੇ ਰੱਖਦਾ ਹੈ, ਤੇ ਸਾਡੀ ਭੁੱਖ ਤੇ ਪਿਆਸ ਵੀ ਹਾਈਪੋਥੈਲਮਸ ਨਾਂ ਦਾ ਜਿਹੜਾ ਰੀਜਨ ਹੁੰਦਾ ਆ ਇਹ ਕੰਟਰੋਲ ਕਰਦਾ, ਇਨਕਲੂਡਿੰਗ ਆਰ ਮੈਮਰੀ ਤੇ ਸਾਡੇ ਇਮੋਸ਼ਨ, ਸੋ ਇਹ ਸਾਰੀ ਜਿਹੜੇ ਆ ਮੇਨ ਚੀਜ਼ ਮੈਂ ਲੱਗਦਾ ਆਪਾਂ ਡੇਲੀ ਫੀਲ ਕਰਦੇ ਆ ਜਾਂ ਹਨਾ ਜੋ ਸਾਡੀ ਐਕਟੀਵਿਟੀ ਹੁੰਦੀ ਹੈ ਹਾਈਪੋਥੈਲਮਸ ਜਿਹੜਾ ਉਹਨਾਂ ਨੂੰ ਕੰਟਰੋਲ ਕਰਦਾ। ਉਸ ਸਮੇਂ ਇਲਾਵਾ ਇੱਕ ਐਮਿਗਡਲਾ ਕਰਕੇ ਸਟਰਕਚਰ ਹੁੰਦੀ ਹੈ ਜਿਹੜੀ ਬਦਾਮ ਦੇ ਵਰਗੀ ਇੱਕ ਬਦਾਮ ਦੇ ਦਾਣੇ ਵਰਗੀ ਸਟਰਕਚਰ ਹੁੰਦੀ ਹੈ, ਤੇ ਇਹ ਸਾਡੇ ਜਿਹੜੀ ਆ ਬ੍ਰੇਨ ਦੇ ਦੋਨੋਂ ਪਾਰਟ ਮਤਲਬ ਲੈਫਟ ਔਰ ਰਾਈਟ ਦੇ ਥੱਲੇ ਜਿਹੜੀ ਲੱਗੀ ਹੁੰਦੀ, ਮਤਲਬ ਇਹਦਾ ਕਹਿਣ ਦਾ ਮਤਲਬ ਦੋ ਪਾਰਟ ਹੋ ਗਏ ਜਿਹੜੇ ਦੋ ਸਟਰਕਚਰ ਹੋ ਗਈਆਂ ਦੋਨੋਂ ਹਿੱਸਿਆਂ ਚ ਬ੍ਰੇਨ ਦੇ, ਚਾਹੇ ਉਹ ਖੱਬਾ ਹਿੱਸਾ ਤੇ ਸੱਜਾ ਹਿੱਸਾ, ਇਹ ਵੀ ਸਾਡੀ ਮੈਮਰੀ ਤੇ ਇਮੋਸ਼ਨ ਨੂੰ ਅੱਗੇ ਜਿਹੜਾ ਰੈਗੂਲੇਟ ਕਰਦਾ, ਤੇ ਸਾਡਾ ਜਿਹੜਾ ਫਲਾਈਟ ਔਰ ਫਾਈਟ ਔਰ ਫਲਾਈਟ ਰਿਸਪੋਂਸ ਅਸੀਂ ਸੁਣਿਆ ਹੁੰਦਾ ਨਾ ਕਿ ਜਦੋਂ ਕੋਈ ਚੀਜ਼ ਐਕਟੀਵਿਟੀ ਸਾਡੇ ਸਾਹਮਣੇ ਕੁਛ ਹੁੰਦਾ ਸੀ ਜਾਂ ਤਾਂ ਫਾਈਟ ਕਰਦੇ ਹਾਂ ਜਾਂ ਫਿਰ ਅਸੀਂ ਭੱਜ ਜਾਂਦੇ ਹਾਂ ਉੱਥੋਂ, ਤੇ ਉਹ ਸਾਡੀ ਐਕਟੀਵਿਟੀ ਕੀ ਰਿਸਪੋਂਡ ਕਰ ਰਹੀ ਆ ਉਹ ਵੀ ਮੇਨ ਐਮਿਗਡਲਾ ਨਾਮ ਦਾ ਜਿਹੜਾ ਰੀਜਨ, ਇਹ ਦੱਸਣਾ ਇੱਥੇ ਇਸ ਲਈ ਇੰਪੋਰਟੈਂਟ ਹੈ ਕਿ ਜਦੋਂ ਅਸੀਂ ਰਿਸਰਚ ਅੱਗੇ ਦੀ ਗੱਲ ਕਰਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਕਿਹੜੇ ਹਿੱਸੇ ਨੂੰ, ਕਿਉਂਕਿ ਜਿੱਦਾਂ ਅਸੀਂ ਪਿਛਲੇ ਐਪੀਸੋਡ 'ਚ ਗੱਲ ਕੀਤੀ ਸੀ ਕਿ ਬਹੁਤ ਸਾਰੇ ਕਨੈਕਸ਼ਨਸ ਹੈਗੇ ਆ ਬ੍ਰੇਨ ਦੇ ਵਿੱਚ, ਤਾਂ ਓਬਵੀਅਸਲੀ ਜਦੋਂ ਕੋਈ ਜਿਹੜੇ ਆ ਸਟੱਡੀ ਕਰਨ ਲੱਗਦੇ ਆ ਸਾਇੰਟਿਸਟ ਤਾਂ ਪੂਰੇ ਬ੍ਰੇਨ ਨੂੰ ਇੱਕ ਟਾਈਮ ਦੇ ਉੱਤੇ ਸਟੱਡੀ ਨਹੀਂ ਕਰ ਸਕਦੇ, ਤਾਂ ਉੱਥੇ ਇਹ ਜਾਣਨਾ ਬਹੁਤ ਜ਼ਰੂਰੀ ਹੁੰਦਾ ਕਿ ਕਿਹੜਾ ਹਿੱਸਾ ਜਿਹੜਾ ਬ੍ਰੇਨ ਦਾ ਕਿਹੜੀ ਚੀਜ਼ ਨੂੰ ਕੰਟਰੋਲ ਕਰਦਾ, ਤਾਂ ਕਿ ਡਿਪੈਂਡਿੰਗ ਔਨ ਉਹ ਕੀ ਰਿਸਰਚ ਕਰ ਰਹੇ ਆ, ਕੀ ਰਿਸਰਚ ਕਿਹੜੇ ਟੋਪਿਕ ਕੀ ਆ ਉਹਨਾਂ ਦੀ ਰਿਸਰਚ ਦਾ, ਉਸ ਹਿੱਸੇ ਦੇ ਉੱਤੇ ਫਿਰ ਫੋਕਸ ਕਰਦੇ ਆ ਹਨਾ। ਫਿਰ ਇੱਕ ਹੋਰ ਖਾਸ ਹਿੱਸਾ ਸਾਡੇ ਬ੍ਰੇਨ ਦਾ ਹੁੰਦਾ ਜਿਹਨੂੰ ਅਸੀਂ ਹਿਪੋਕੈਂਪਸ ਕਹਿੰਦੇ ਹਾਂ, ਜਿਹੜਾ ਸਾਡੀ ਮੈਮਰੀ ਦੇ ਨਾਲ ਜਿਹੜਾ ਆ ਰਿਲੇਟਡ ਹੁੰਦਾ, ਜਿਹੜੀ ਸਾਡੀ ਯਾਦਦਾਸ਼ਤ ਆ ਜੋ ਅਸੀਂ ਲਰਨ ਕਰਦੇ ਹਾਂ, ਨੈਵੀਗੇਸ਼ਨ ਕਰਦੇ ਹਾਂ, ਅੱਜ ਕੱਲ੍ਹ ਤਾਂ ਚਲੋ ਅਸੀਂ ਗੂਗਲ ਮੈਪਸ ਵਗੈਰਾ ਯੂਜ਼ ਕਰਦੇ ਹਾਂ, ਬਟ ਜਦੋਂ ਅਸੀਂ ਅੱਜ ਦਾ ਐਪੀਸੋਡ ਕਰਾਂਗੇ ਤਾਂ ਆਈ ਥਿੰਕ ਬਹੁਤ ਜਾਣੇ ਲੱਗੂਗਾ ਕਿ ਸ਼ਾਇਦ ਆਪਾਂ ਨੂੰ ਥੋੜੇ ਗੂਗਲ ਮੈਪ ਘੱਟ ਕਰ ਦੇਣਾ ਚਾਹੀਦਾ ਯੂਜ਼।

0: ਕਿਉਂਕਿ ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਜਿੰਨਾ ਅਸੀਂ ਯੂਜ਼ ਕਰਾਂਗੇ ਉਨਾ ਐਕਟਿਵ ਰਹਿੰਦਾ ਬਰੇਨ, ਹੈ ਨਾ, ਕਿ ਜਦੋਂ ਅਸੀਂ ਔਰ ਹੁੰਦਾ ਕਿ ਜਦੋਂ ਅਸੀਂ ਪਹਿਲਾਂ ਹੁੰਦੇ ਮਤਲਬ ਆਪਣੇ ਕੋਲ ਨਹੀਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸੀ, ਫੋਨ ਨੰਬਰ ਏਦਾਂ ਹੀ ਯਾਦ ਰਹਿ ਜਾਂਦੇ ਹੁੰਦੇ ਸੀ, ਹੈ ਨਾ, ਮਤਲਬ ਮੈਨੂੰ ਸਾਰਿਆਂ ਦੇ ਫੋਨ ਨੰਬਰ ਯਾਦ ਹੁੰਦੇ ਸੀ, ਹੁਣ ਮੈਨੂੰ ਯਾਦ ਨੀ ਰਹਿੰਦੇ ਹੈਗੇ, ਮੈਂ ਵੀ ਮਤਲਬ ਸਾਰਿਆਂ ਦੇ ਨੰਬਰ, ਹੈ ਨਾ, ਫੋਨ ਚ ਹੁੰਦੇ ਕਿਉਂਕਿ ਅਸੀਂ ਕਿਉਂ ਇੰਨਾ ਔਖੇ ਹੋਣਾ ਚਾਹਾਂਗੇ,
1: ਅੱਗੇ ਵੀ ਸਾਨੂੰ ਗਲੀਆਂ ਦਿਮਾਗ ਨੂੰ ਨਾ ਉਹਨਾਂ ਹਾਂਜੀ ਪਤਾ ਹੁੰਦੀ
0: ਕੈਲਕੂਲੇਸ਼ਨਸ ਨਹੀਂ ਕਰ ਰਹੇ ਹੈਗੇ, ਹਾਂਜੀ ਉਹ ਆਪਾਂ ਧਿਆਨ ਹੀ ਨਹੀਂ ਦਿੰਦੇ ਹੈਗੇ। ਜਦੋਂ ਮੈਂ ਛੋਟੀ ਹੁੰਦੀ ਸੀ ਅਸੀਂ ਕਿਤੇ ਜਾਂਦੇ ਹੁੰਦੇ ਸੀ, ਮੈਂ ਸਾਰੀ ਗੱਡੀਆਂ ਦੇ ਨੰਬਰ ਨੋਟ ਕਰ ਲੈਂਦੀ ਹੁੰਦੀ ਸੀ, ਵਧੀਆ ਲੱਗਦਾ ਸੀ, ਬਟ ਹੁਣ ਮੇਰੇ ਤੋਂ ਨਹੀਂ ਹੁੰਦੇ, ਯਾਦ ਹੀ ਨਹੀਂ ਰਹਿੰਦੇ ਕਿਉਂਕਿ ਆਦਤ ਹੀ ਨਹੀਂ ਹੈਗੀ ਸਾਨੂੰ, ਹੈ ਨਾ, ਕੈਲਕੂਲੇਟਰ ਨਹੀਂ ਅਸੀਂ ਕੈਲਕੂਲੇਟਰ ਯੂਜ਼ ਕਰਦੇ ਹਾਂ ਆਪਣਾ, ਨਹੀਂ ਛੋਟੀ ਮੋਟੀ ਕੈਲਕੂਲੇਸ਼ਨ ਲਈ ਵੀ ਅਸੀਂ ਉਹ ਕਰਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਅਲੱਗ ਅਲੱਗ ਜਿਹੜੀਆਂ ਰੋਲ ਪਲੇ ਕਰਦੀਆਂ। ਸੋ ਮੈਮਰੀ ਦੇ ਲਈ ਹਿਪੋਕੈਂਪਸ ਜਿਹੜਾ ਇਹ ਸਾਨੂੰ ਸੀ ਹਾਰਸ ਦਾ ਪਤਾ ਹੁੰਦਾ, ਇੱਕ ਐਨੀਮਲ ਹੈਗਾ ਜਿਹੜਾ ਉੱਥੇ ਮਿਲਦਾ ਸਾਨੂੰ, ਤੇ ਉਹਦੇ ਵਰਗੀ ਇਹਦੀ ਸਟਰਕਚਰ ਹੁੰਦੀ ਆ, ਤੇ ਇਹ ਨਾ ਸਾਰੀਆਂ ਚੀਜ਼ਾਂ ਐਲਜ਼ਾਈਮਰ ਡਿਜ਼ੀਜ਼ ਦੇ ਵਿੱਚ ਵੀ ਹੋ ਸਕਦਾ ਕਿ ਇਹ ਰੋਲ ਪਲੇ ਕਰਦਾ ਹੋਵੇ, ਕਿਉਂਕਿ ਮੈਮਰੀ ਦੇ ਵਿੱਚ ਇਹ ਰੋਲ ਪਲੇ ਕਰਦਾ, ਹੈ ਨਾ। ਫਿਰ ਇੱਕ ਹੋਰ ਪੀਨੀਅਲ ਗਲੈਂਡ ਹੁੰਦੀ ਆ ਜਿਹੜੀ ਕਿ ਸਾਨੂੰ ਲਾਈਟ ਜਾਂ ਡਾਰਕ ਜਿਹੜੀ ਜਦੋਂ ਹਨੇਰਾ ਹੁੰਦਾ ਜਾਂ ਲਾਈਟ ਹੁੰਦੀ ਆ ਉਹਨੂੰ ਜਿਹੜੀ ਰਿਐਕਸ਼ਨ ਜਿਹੜੀ ਸਾਡੀ ਉਹ ਪੀਨੀਅਲ ਗਲੈਂਡ ਜਿਹੜੀ ਸਾਡੀ ਦਿੰਦੀ ਆ। ਇਸੇ ਲਈ ਸਾਡਾ ਸਰਕੇਡੀਅਨ ਰਿਦਮ ਜਿਹੜਾ ਆ ਉਹ ਵੀ ਇਹ ਗਲੈਂਡ ਹੀ ਕਰਦੀ ਆ, ਕਿਉਂਕਿ ਇਹ ਹਨੇਰੇ ਨੂੰ ਜਾਂ ਲਾਈਟ ਨੂੰ ਪਛਾਣ ਸਕਦੀ ਆ, ਤੇ ਸਾਨੂੰ ਓਬਵੀਅਸਲੀ ਨੀਂਦ ਆਣੀ ਸ਼ੁਰੂ ਹੋ ਜਾਂਦੀ ਆ ਜਦੋਂ ਰਾਤ ਹੁੰਦੀ ਆ, ਹੈ ਨਾ, ਤੇ ਸਾਡਾ ਜਿਹੜਾ ਸਾਈਕਲ ਮੇਨਟੇਨ ਕਰਕੇ ਰੱਖਦੀ ਆ। ਤੇ ਲਾਸਟ ਜਿਹੜਾ ਇੱਕ ਫਲੂਇਡ ਸਾਡੇ ਬ੍ਰੇਨ ਦੇ ਵਿੱਚ ਹੁੰਦਾ ਹੈ ਉਹਨੂੰ ਵਾਟਰੀ ਫਲੂਇਡ ਅਸੀਂ ਕਹਿੰਦੇ ਹਾਂ, ਸੈਰੀਬਰੋ ਸਪਾਈਨਲ ਫਲੂਇਡ, ਸੈਰੀਬਰਲ ਮਤਲਬ ਬ੍ਰੇਨ ਤੋਂ ਸਪਾਈਨਲ ਸਾਡਾ ਸਪਾਈਨਸ ਹੋ ਗਈ, ਹੈ ਨਾ, ਤੇ ਇਹਦੇ ਇਹ ਜਿਹੜਾ ਸਾਡੇ ਸਪਾਈਨਲ ਕਾਰਡ ਤੇ ਬ੍ਰੇਨ ਨੂੰ ਜਿਹੜਾ ਇੱਕ ਤਰ੍ਹਾਂ ਕੁਸ਼ਨ ਕਹਿ ਸਕਦੇ ਤੁਸੀਂ ਪ੍ਰੋਵਾਈਡ ਕਰਦਾ, ਮਤਲਬ ਸੋਫਟਨੈਸ ਪ੍ਰੋਵਾਈਡ ਕਰਦਾ ਹੈ, ਸਾਰੇ ਵੇਸਟ ਸਾਡੀ ਜਿਹੜਾ ਬ੍ਰੇਨ ਦੇ ਵਿੱਚੋਂ ਬਾਹਰ ਕੱਢਦਾ ਹੈ, ਤੇ ਨਿਊਟ੍ਰੀਐਂਟਸ ਬ੍ਰੇਨ ਨੂੰ ਡਿਲੀਵਰ ਕਰਾਉਂਦਾ ਹੈ। ਸੋ ਇੱਕ ਇਹ ਬਹੁਤ ਖਾਸ ਜਿਹੜਾ ਫਲੂਇਡ ਹੈਗਾ ਜਿਹੜਾ ਮਤਲਬ ਜਿਵੇਂ ਬਲੱਡ ਬਾਡੀ ਦੇ ਵਿੱਚ ਰੋਟੇਟ ਕਰਦਾ ਰਹਿੰਦਾ, ਉਦਾਂ ਬ੍ਰੇਨ ਦੇ ਵਿੱਚ ਇਹ ਫਲੂਇਡ ਜਿਹੜਾ ਰੋਟੇਟ ਕਰਦਾ ਰਹਿੰਦਾ, ਜਿਹੜਾ ਮੇਜਰ ਰੋਲ ਪਲੇ ਕਰਦਾ। ਫਿਰ ਜਿਹੜੀਆਂ ਅੱਗੇ ਬਲੱਡ ਸਪਲਾਈ ਲਈ ਤਾਂ ਆਰਟਰੀਜ਼ ਵਗੈਰਾ ਹੁੰਦੀਆਂ ਹੀ ਆ, ਉਹ ਆਕਸੀਜਨ ਤੇ ਬਲੱਡ ਜਿਹੜਾ ਸਪਲਾਈ ਕਰਦੀਆਂ ਬ੍ਰੇਨ ਨੂੰ। ਹਾਂਜੀ
1: ਆਲ ਰਾਈਟ, ਠੀਕ ਹੈ। ਥੋੜਾ ਜਿਹਾ ਇਸ ਕਰਕੇ ਵੀ ਜ਼ਰੂਰੀ ਸੀਗਾ ਕਿ ਬ੍ਰੇਨ ਦੀ ਜਿਹੜੀ ਇੱਕ ਕਿਸਮ ਦੀ ਸਟਰਕਚਰ ਹੈਗੀ ਉਹ ਤੁਹਾਨੂੰ ਸਮਝ ਲੱਗ ਜਾਵੇ, ਤਾਂ ਕਿ ਹੁਣ ਅਗਲਾ ਜਿਹੜਾ ਜਿਹਦੇ ਉੱਤੇ ਗੱਲ ਕਰਨ ਲੱਗੇ ਹਾਂ ਸੰਦੀਪ ਜੀ, ਉਹਦੇ ਬਾਰੇ ਮੈਨੂੰ ਵੀ ਨਹੀਂ ਪਤਾ। ਪਹਿਲਾਂ ਤਾਂ ਨਿਊਰੋਪਲਾਸਟੀਸਿਟੀ ਆਪਾਂ ਉਹਦੇ ਬਾਰੇ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਇਹ ਡਿਸਕਵਰ ਹੋਈ ਸੀ, ਕਿਹੜੇ ਫੈਕਟਰ ਹੈਗੇ ਨੇ ਜਿਹੜੇ ਇਹਨੂੰ ਇਨਫਲੂਐਂਸ ਕਰਦੇ ਨੇ, ਕਿਵੇਂ ਕੰਮ ਕਰਦੀ ਹੈ। ਪਰ ਬੇਸਿਕ ਕੁਐਸਚਨ, ਵਟ ਇਜ਼ ਨਿਊਰੋਪਲਾਸਟੀਸਿਟੀ ਸਾਦੀ ਭਾਸ਼ਾ 'ਚ?
0: ਹਾਂਜੀ, ਨਿਊਰੋਪਲਾਸਟੀਸਿਟੀ ਦਾ ਮਤਲਬ ਜਿਵੇਂ ਅਰਿਸਟੋਟਲ ਨੇ ਕਿਹਾ ਸੀ ਕਿ ਕਰੈਕਟਰ ਇਜ਼ ਸ਼ੇਪਡ ਥਰੂ ਯੋਰ ਐਕਸ਼ਨਸ, ਮਤਲਬ ਤੁਸੀਂ ਕੀ ਆ ਉਹ ਤੁਹਾਡੇ ਐਕਸ਼ਨਸ ਤੇ ਡਿਪੈਂਡ ਕਰਦਾ। ਇਹ ਸ਼ਾਇਦ ਜਦੋਂ ਅਸੀਂ ਮੈਮਰੀ ਵਾਲਾ ਐਪੀਸੋਡ ਕਰਾਂਗੇ ਉਦੋਂ ਥੋੜਾ ਹੋਰ ਕਲੀਅਰ ਹੋਊਗਾ ਸਾਨੂੰ ਕਿ ਕਿਵੇਂ ਸਾਡਾ ਕਰੈਕਟਰ ਡਿਪੈਂਡ ਕਰਦਾ ਸਾਡੇ ਐਕਸ਼ਨਸ ਤੇ, ਨਾ ਕਿ ਸਾਡੀ ਮੈਮਰੀ ਤੇ ਜਾਂ ਐਜ਼ ਐਨ ਇੰਡੀਵਿਜੁਅਲ ਤੇ, ਹੈ ਨਾ। ਸੋ ਨਿਊਰੋਪਲਾਸਟੀਸਿਟੀ ਦਾ ਹੁਣ ਕਿਉਂਕਿ ਇੱਥੇ ਪਲਾਸਟਿਕ ਵਰਡ ਆ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕੁਛ ਪਲਾਸਟਿਕ ਨਾਲ ਰਿਲੇਟਡ ਹੈਗਾ, ਜਿਵੇਂ ਪਲਾਸਟੀਸਿਟੀ ਦਾ ਮਤਲਬ ਕਿ ਬਹੁਤ ਈਜ਼ੀਲੀ, ਮਤਲਬ ਈਜ਼ੀਲੀ ਤੋਂ ਨਹੀਂ, ਮਤਲਬ ਕਿ ਮੋਲਡ ਕਰ ਸਕਦਾ ਤੁਸੀਂ ਇਹ ਕਹਿ ਸਕਦੇ ਕਿ ਆਪਣੇ ਆਪ ਨੂੰ, ਹੈ ਨਾ, ਇਹ ਬ੍ਰੇਨ ਦੀ ਐਬਿਲਿਟੀ ਆ ਚੇਂਜ ਕਰਨ ਦੀ ਔਰ ਅਡੈਪਟ ਕਰਨ ਦੀ, ਕਿਉਂਕਿ ਬ੍ਰੇਨ ਦੀ ਆ ਤਾਂ ਅਸੀਂ ਨਿਊਰੋਨ ਜਿਹੜਾ ਵਰਡ ਯੂਜ਼ ਕਰਦੇ, ਇਸ ਲਈ ਅਸੀਂ ਨਿਊਰੋਪਲਾਸਟੀਸਿਟੀ ਕਹਿ ਦਿੰਦੇ ਹਾਂ। ਜਿਵੇਂ ਅਸੀਂ ਪਹਿਲਾਂ ਟੀਵੀ ਸੀਰੀਅਲਸ 'ਚ ਬਹੁਤ ਹੁੰਦਾ ਸੀ ਪਲਾਸਟਿਕ ਸਰਜਰੀ ਵਗੈਰਾ ਹੁੰਦੀ ਸੀ, ਨਾ, ਹੁਣ ਇਹਦਾ ਮਤਲਬ ਇਹ ਨਹੀਂ ਸੀਗਾ ਕਿ ਉਹ ਮੂੰਹ ਤੇ ਪਲਾਸਟਿਕ ਲਾ ਦਿੰਦੇ ਸੀ, ਉਹ ਆਲਟਰ ਕਰ ਦਿੰਦੇ ਸੀ ਸਟਰਕਚਰ, ਹੈ ਨਾ, ਜਾਂ ਕੋਈ ਡਿਫੈਕਟਿਵ ਆਰਗਨ ਹੈਗਾ ਮਤਲਬ ਫੇਸ ਦਾ ਕੋਈ ਸਟਰਕਚਰ ਹੈਗੀ ਉਹਨੂੰ। ਸੋ ਇੱਦਾਂ ਹੀ ਸਿਮੀਲਰ ਬ੍ਰੇਨ ਦੀ ਜਿਹੜੀ ਆਪਣੇ ਆਪ ਨੂੰ ਚੇਂਜ ਕਰਨ ਦੀ ਐਬਿਲਿਟੀ ਹੈਗੀ ਉਹਨੂੰ ਅਸੀਂ ਨਿਊਰੋਪਲਾਸਟੀਸਿਟੀ ਕਹਿੰਦੇ, ਕਿ ਕਿੰਨੀ ਛੇਤੀ ਉਹ ਕਿੰਨੀਆਂ ਚੀਜ਼ਾਂ ਨੂੰ ਜਿਹੜੀਆਂ ਅਡੈਪਟ ਕਰਦਾ, ਉਹ ਚਾਹੇ ਐਕਸਪੀਰੀਅੰਸ ਦੀ ਵਜ੍ਹਾ ਨਾਲ ਹੋ ਸਕਦਾ, ਹੈ ਨਾ, ਕਿ ਤੁਹਾਨੂੰ ਕੀ ਐਕਸਪੀਰੀਅੰਸ ਹੋ ਗਿਆ ਜਾਂ ਤੁਸੀਂ ਕੀ ਓਬਜ਼ਰਵ ਕਰ ਲਿਆ, ਜਾਂ ਤੁਹਾਡੇ ਪਾਸਟ ਦੇ ਵਿੱਚ ਤੁਹਾਡੀ ਲਾਈਫ ਦੇ ਵਿੱਚ ਕੀ ਜਿਹੜੇ ਆ ਕੋਈ ਮੇਜਰ ਚੇਂਜਸ ਹੋਏ ਆ, ਜਾਂ ਫਿਰ ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡੇ ਕੀ ਮਤਲਬ ਆਪਸ ਜਿਹੜੇ ਤੁਹਾਡੇ ਰਿਲੇਸ਼ਨਸ ਕੀ ਆ ਸੋਸਾਇਟੀ ਦੇ ਨਾਲ, ਕਿਉਂਕਿ ਅਰਿਸਟੋਟਲ ਨੇ ਇਹ ਵੀ ਕਿਹਾ ਸੀ ਕਿ ਜਿਹੜਾ ਹਿਊਮਨ ਇੱਕ ਪੋਲੀਟੀਕਲ ਐਨੀਮਲ ਹੈਗਾ, ਉਹਦਾ ਮਤਲਬ ਸੀ ਕਿ ਉਹ ਪੋਲੀਟਿਕਸ ਦੀ ਗੱਲ ਨਹੀਂ ਕਰ ਰਿਹਾ ਸੀ, ਉਹ ਸੋਸ਼ਲ ਕਨੈਕਸ਼ਨ ਦੀ ਗੱਲ ਕਰ ਰਿਹਾ ਸੀ, ਕਿ ਅਸੀਂ ਬਹੁਤ ਜਲਦੀ ਸੋਸ਼ਲ ਕਨੈਕਸ਼ਨ ਜਿਹੜੇ ਬਣਾ ਲੈਂਦੇ ਹਾਂ, ਹੈ ਨਾ, ਇਹੀ ਹਿਊਮਨਸ ਦੀ ਖਾਸੀਅਤ ਹੈਗੀ ਆ। ਸੋ ਇਹ ਸਾਰੀ ਜਿਹੜੀ ਬ੍ਰੇਨ ਦੀ ਇੱਕ ਐਬਿਲਿਟੀ ਹੈ ਇਹਨੂੰ ਅਸੀਂ ਨਿਊਰੋਪਲਾਸਟੀਸਿਟੀ ਕਹਿੰਦੇ ਹਾਂ। ਇਹਦਾ ਮਤਲਬ ਹੈਗਾ ਕਿ ਬ੍ਰੇਨ ਆਪਣੇ ਆਪ ਨੂੰ ਰੀਸ਼ੇਪ ਕਰ ਲੈਂਦਾ ਜਾਂ ਰੀਓਰਗਨਾਈਜ਼ ਕਰ ਲੈਂਦਾ। ਉਹ ਰੀਸ਼ੇਪ ਦਾ ਮਤਲਬ ਵੀ ਇਹ ਨਹੀਂ ਹੈਗਾ ਕਿ ਸਾਡੇ ਬ੍ਰੇਨ ਜਿਹੜਾ ਆ ਉਹ ਜਿਹੜੀ ਬ੍ਰੇਨ ਦੀ ਸਟਰਕਚਰ ਖੋਪੜੀ ਵਰਗੀ ਹੈਗੀ ਉਹ ਚੇਂਜ ਹੋ ਜਾਂਦੀ ਹੈ। ਇਹਦਾ ਮਤਲਬ ਹੈਗਾ ਕਿ ਨਿਊਰੋਨਸ ਜਿਹੜੇ ਆ ਉਹਨਾਂ ਦੀ ਸਟਰਕਚਰ ਜਾਂ ਉਹਨਾਂ ਦੇ ਕਨੈਕਸ਼ਨ, ਕਿਉਂਕਿ ਇੱਕ ਨਿਊਰੋਨ ਮੈਂ ਪਹਿਲਾਂ ਦੱਸਿਆ ਸੀ ਕਿ ਬਹੁਤ ਸਾਰੇ ਸਨ ਹੈ ਉਹਦੇ ਵਿੱਚ ਗੈਪ ਹੁੰਦੇ ਆ ਹਨਾ, ਜਿਹੜੇ ਇੱਕ ਨਿਊਰੋਨ ਨੂੰ ਦੂਜੇ ਨਿਊਰੋਨ ਨਾਲ ਕਨੈਕਟ ਕਰਦੇ ਆ, ਤੇ ਇੱਕ ਨਿਊਰੋਨ ਅੱਗੇ ਹਜ਼ਾਰਾਂ ਹੋਰ ਨਿਊਰੋਨਸ ਦੇ ਨਾਲ ਜੁੜਿਆ ਹੁੰਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਕਨੈਕਸ਼ਨ ਕਹਿ ਦਿੰਦੇ ਹਾਂ ਜਦੋਂ ਅਸੀਂ ਸਾਇੰਟਿਫਿਕ ਟਰਮ ਚ ਗੱਲ ਕਰਦੇ ਹਾਂ। ਸੋ ਇਹ ਜਿਹੜੀ ਆ ਨਿਊਰੋਪਲਾਸਟੀਸਿਟੀ ਨਵੇਂ ਨਿਊਰਲ ਕਨੈਕਸ਼ਨ ਬਣਾਉਣ ਦੇ ਵਿੱਚ ਹੈਲਪ ਕਰਦੀ ਆ, ਜਿਵੇਂ ਜਿਹੜੇ ਨਿਊਰੋਨਸ ਨਵੇਂ ਬਣਦੇ ਰਹਿੰਦੇ ਆ, ਉਹ ਇੱਕ ਨਿਊਰੋਨ ਦਾ ਦੂਜੇ ਨਿਊਰੋਨ ਨਾਲ ਕਨੈਕਸ਼ਨ ਟੁੱਟ ਜਾਂਦਾ ਪਰ ਕਿਸੇ ਤੀਜੇ ਨਿਊਰੋਨ ਨਾਲ ਕਨੈਕਸ਼ਨ ਬਣ ਜਾਂਦਾ ਹਨਾ, ਜਾਂ ਫਿਰ ਜਿਹੜੇ ਐਗਜ਼ਿਸਟਿੰਗ ਨਿਊਰੋਨ ਸੀ ਜਿਹੜੇ ਆਲਮੋਸਟ ਹੁਣ ਮਤਲਬ ਜਾਂ ਤਾਂ ਡੈਡ ਹੋ ਗਿਆ ਨਿਊਰੋਨਸ ਜਾਂ ਫਿਰ ਉਹ ਕੰਮ ਨਹੀਂ ਕਰ ਰਹੇ ਹੈਗੇ ਹਨਾ, ਉਹਨਾਂ ਨੂੰ ਇਹ ਬਾਹਰ ਕੱਢਦਾ ਜਦੋਂ ਬ੍ਰੇਨ ਆਪਣੇ ਮਤਲਬ ਉਹਨੂੰ ਖਤਮ ਕਰ ਦਿੰਦਾ, ਜਾਂ ਫਿਰ ਨਵੇਂ ਨਿਊਰੋਨਸ ਜਿਵੇਂ ਜਨਰੇਟ ਕਰਦਾ ਹੈ। ਜਿਹੜੀ ਮੈਂ ਆਪਾਂ ਗੱਲ ਕੀਤੀ ਹੈ ਕਿ ਨਿਊਰੋਨ ਬਣਦੇ ਰਹਿੰਦੇ ਆ, ਬਟ ਹਾਲਾਂਕਿ ਪਹਿਲਾਂ ਹੀ ਮੰਨਦੇ ਸੀ ਕਿ ਸਿਰਫ ਬੱਚਿਆਂ ਚ ਹੀ ਹੁੰਦੇ ਆ, ਬਟ ਹੁਣ ਸਟੱਡੀਜ਼ ਹੁੰਦੀਆਂ ਹੁਣ ਸਾਨੂੰ ਪਤਾ ਲੱਗਦਾ ਕਿ ਨਹੀਂ ਪੂਰੀ ਉਮਰ ਜਿਹੜੀ ਅਡਲਟਹੁੱਡ ਦੇ ਵਿੱਚ ਵੀ ਸਾਡੀ ਬਾਡੀ ਜਿਹੜੀ ਆ ਇਹ ਨਹੀਂ ਹੈ ਕਿ ਅਸੀਂ ਬਚਪਨ ਚ ਕੋਈ ਚੀਜ਼ ਸਿੱਖਾਂਗੇ ਤਾਂ ਉਹੀ ਸਾਨੂੰ ਜਿਹੜੀ ਆ ਆਊਗੀ, ਅਗਰ ਅਸੀਂ ਮਤਲਬ ਸਿਆਣੇ ਹੋ ਕੇ ਵੀ ਅਸੀਂ ਕੁਛ ਨਵਾਂ ਸਿੱਖ ਸਕਦੇ ਹਾਂ ਤਾਂ ਉਹਦੇ ਚ ਅਸੀਂ ਮਤਲਬ ਮੁਹਾਰਤ ਹਾਸਲ ਕਰ ਸਕਦੇ ਹਾਂ ਨਾ। ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਔਰ ਇਹ ਸਿਰਫ ਇਹ ਲਰਨਿੰਗ ਦੇ ਵਿੱਚ ਹੈਲਪ ਨਹੀਂ ਕਰਦਾ, ਅਗਰ ਇੰਜਰੀ ਹੁੰਦੀ ਆ ਕੋਈ ਬ੍ਰੇਨ ਨੂੰ, ਜਿੱਦਾਂ ਲਾਸਟ ਐਪੀਸੋਡ ਚ ਮੈਂ ਗੱਲ ਕੀਤੀ ਸੀ ਕਿ ਕਈ ਵਾਰ ਇੱਕ ਹਿੱਸਾ ਦੂਜੇ ਹਿੱਸੇ ਦਾ ਕੰਮ ਕਰਨ ਲੱਗ ਜਾਂਦਾ ਬ੍ਰੇਨ ਦਾ ਹਨਾ, ਤਾਂ ਇੰਜਰੀ ਤੋਂ ਵੀ ਤੁਹਾਨੂੰ ਜਿਹੜੀ ਆ ਉਹ ਤੋਂ ਤੁਸੀਂ ਕਿੱਦਾਂ ਬਚਣਾ ਹੈ, ਕਿਉਂਕਿ ਬਹੁਤ ਸਾਰੇ ਲੋਕ ਆਪਾਂ ਦੇਖਦੇ ਹਾਂ ਕਿ ਕਿਸੇ ਨੂੰ ਕੋਈ ਐਕਸੀਡੈਂਟ ਹੋਣ ਤੋਂ ਬਾਅਦ ਉਹ ਠੀਕ ਵੀ ਹੋ ਜਾਂਦੇ ਆ ਹਨਾ, ਬ੍ਰੇਨ ਉਹਨਾਂ ਦਾ ਸੈੱਟ ਹੋ ਜਾਂਦਾ, ਤਾਂ ਉਹ ਇਸੇ ਲਈ ਹੁੰਦਾ ਕਿ ਬ੍ਰੇਨ ਆਪਣੇ ਆਪ ਨੂੰ ਅਡੈਪਟ ਕਰ ਰਿਹਾ ਹੈਗਾ ਤੇ ਅਡਲਟਹੁੱਡ ਦੇ ਵਿੱਚ ਵੀ ਕੰਟੀਨਿਊ ਰਹਿੰਦੀ ਆ। ਔਰ ਅਸੀਂ ਅਗਰ ਇਹਦੀ ਸਟਰਕਚਰ ਅਗਰ ਇਹਦੀ ਮੈਂ ਟਾਈਪਸ ਦੀ ਗੱਲ ਕਰਾਂ ਤਾਂ ਦੋ ਤਰ੍ਹਾਂ ਦੀ ਹੋ ਜਾਂਦੀ ਹੈ, ਇੱਕ ਸਟਰਕਚਰਲ ਨਿਊਰੋਪਲਾਸਟੀਸਿਟੀ, ਇੱਕ ਫੰਕਸ਼ਨਲ ਨਿਊਰੋਪਲਾਸਟੀਸਿਟੀ। ਸਟਰਕਚਰਲ ਮਤਲਬ ਕਿ ਤੁਹਾਡੀ ਬ੍ਰੇਨ ਦੀ ਜਿਹੜੀ ਆ ਫਿਜ਼ੀਕਲ ਸਟਰਕਚਰ ਚੇਂਜ ਹੋ ਜਾਂਦੀ ਹੈ, ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਨਵੇਂ ਨਵੇਂ ਕਨੈਕਸ਼ਨ ਬਣਦੇ ਰਹਿੰਦੇ ਆ ਹਨਾ, ਉਹ ਬਣਦੇ ਉਦੋਂ ਜਦੋਂ ਅਸੀਂ ਕੁਛ ਸਿੱਖਦੇ ਹਾਂ, ਜਿਹੜਾ ਮਤਲਬ ਕੁਛ ਸਿੱਖਣਾ ਨਵਾਂ ਸ਼ੁਰੂ ਕਰਦੇ ਹਾਂ, ਮੰਨ ਲਓ ਕੋਈ ਪਰਟੀਕੁਲਰ ਫੀਲਡ, ਜਿੱਦਾਂ ਮੈਂ ਪਹਿਲਾਂ ਵੀ ਐਗਜ਼ਾਮਪਲ ਕੋਈ ਗਾਣਾ ਤੁਸੀਂ ਸਿੱਖਣਾ ਸ਼ੁਰੂ ਕੀਤਾ, ਕੋਈ ਮਿਊਜ਼ਿਕ ਇੰਸਟਰੂਮੈਂਟ ਤੁਸੀਂ ਵਜਾਉਣਾ ਸ਼ੁਰੂ ਕੀਤਾ, ਤਾਂ ਉਹਦੇ ਨਾਲ ਰਿਲੇਟਡ ਤੁਹਾਡੇ ਜਿਹੜੇ ਨਿਊਰਲ ਕਨੈਕਸ਼ਨ ਜਿਹੜੇ ਆ ਉਹ ਰੀਨਿਊ ਹੁੰਦੇ ਰਹਿੰਦੇ ਆ ਜਾਂ ਨਵੇਂ ਨਵੇਂ ਬਣਦੇ ਰਹਿੰਦੇ ਆ। ਸੋ ਇਹ ਐਕਸਪੀਰੀਅੰਸ ਦਾ ਮੈਮਰੀਜ਼ ਦੀ ਵਜ੍ਹਾ ਨਾਲ ਹੁੰਦਾ ਜਿਹੜਾ ਤੁਹਾਡੀ ਬ੍ਰੇਨ ਦੇ ਵਿੱਚ ਫਿਜ਼ੀਕਲ ਚੇਂਜ ਆਉਂਦਾ ਹੈ। ਤੇ ਦੂਜਾ ਚੇਂਜ ਸਾਡਾ ਫੰਕਸ਼ਨਲ ਪਲਾਸਟੀਸਿਟੀ ਹੁੰਦਾ ਹੈ, ਇਹਦਾ ਮਤਲਬ ਕਿ ਫੰਕਸ਼ਨਲ ਜਿਹੜੇ ਇੱਕ ਡੈਮੇਜ ਏਰੀਆ ਤੋਂ ਜਿਹੜਾ ਅਨਡੈਮੇਜ ਏਰੀਆ ਦੇ ਵਿੱਚ ਕਈ ਵਾਰ ਫੰਕਸ਼ਨ ਮੂਵ ਕਰ ਜਾਂਦੇ ਆ, ਜਿਵੇਂ ਕੋਈ ਮੰਨ ਲਓ ਕੋਈ ਹਿੱਸਾ ਜਿਹੜਾ ਮੂਵਮੈਂਟ ਦਾ ਤੁਹਾਡਾ ਇਫੈਕਟ ਹੋ ਗਿਆ ਆਫਟਰ ਐਕਸੀਡੈਂਟ ਜਾਂ ਕਿਸੇ ਹੋਰ ਚੀਜ਼ ਦੀ ਵਜ੍ਹਾ ਨਾਲ, ਕਿਸੇ ਡਿਜ਼ੀਜ਼ ਦੀ ਵਜ੍ਹਾ ਨਾਲ, ਤਾਂ ਹੋ ਸਕਦਾ ਕਿ ਤੁਹਾਡੇ ਬਾਡੀ ਦਾ ਜਿਹੜਾ ਸੋਰੀ ਬ੍ਰੇਨ ਦਾ ਜਿਹੜਾ ਹੋਰ ਕੋਈ ਹਿੱਸਾ ਜਿਹੜਾ ਆ ਉਹ ਰੋਲ ਨੂੰ ਪਲੇ ਕਰਨਾ ਸ਼ੁਰੂ ਕਰ ਦੇਵੇ ਵਿਜ਼ਨ ਦੇ ਵਿੱਚ ਹਨਾ। ਔਰ ਓਬਵੀਅਸਲੀ ਇਹ ਨਹੀਂ ਹੋਗਾ ਕਿ ਜਿਹੜੇ ਨਹੀਂ ਮਤਲਬ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇਹ ਨਹੀਂ ਆਇਆ ਕਿ ਹਿਪੋਕੈਂਪਸ ਹੀ ਮੈਮਰੀ ਚ ਰੋਲ ਪਲੇ ਕਰਦਾ, ਬਾਕੀ ਹੋਰ ਕੋਈ ਆਰਗਨਸ ਵੀ ਕਰਦੇ ਆ ਹਨਾ। ਤੇ ਓਬਵੀਅਸਲੀ ਜੇ ਹਿਪੋਕੈਂਪਸ ਚ ਕੋਈ ਇਸ਼ੂ ਆਇਆ ਤਾਂ ਹੋ ਸਕਦਾ ਕਿ ਹਿਪੋਕੈਂਪਸ ਦਾ, ਕਿਉਂਕਿ ਬਹੁਤ ਸਾਰੇ ਨਿਊਰੋਨਸ ਹੈਗੇ ਆ, ਤਾਂ ਹੋਰ ਕੋਈ ਨਿਊਰੋਨ ਜਿਹੜਾ ਉਹ ਵਾਲਾ ਕੰਮ ਕਰਨ ਲੱਗ ਜਾਵੇ। ਸੋ ਇੱਦਾਂ ਜਿਹੜਾ ਬ੍ਰੇਨ ਆਪਣੇ ਆਪ ਨੂੰ ਅਡੈਪਟ ਕਰਦਾ ਰਹਿੰਦਾ, ਚਾਹੇ ਉਹ ਆਪਣੀ ਸਟਰਕਚਰ ਚੇਂਜ ਕਰਨੀ ਹੋਵੇ ਚਾਹੇ ਉਹ ਆਪਣਾ ਕੰਮ ਚੇਂਜ ਕਰਨਾ ਹੋਵੇ, ਉਹਨੂੰ ਹੀ ਅਸੀਂ ਨਿਊਰੋਪਲਾਸਟੀਸਿਟੀ ਕਹਿੰਦੇ ਹਾਂ।
1: ਰਾਈਟ ਠੀਕ ਹੈ। ਫੰਕਸ਼ਨਲ ਔਰ ਸਟਰਕਚਰਲ ਪਲਾਸਟੀਸਿਟੀ ਦੇ ਬਾਰੇ ਦੱਸਿਆ ਹੈਗਾ, ਔਰ ਦੋ ਚੀਜ਼ਾਂ ਜਿਹੜੀਆਂ ਦੋ ਹੋਰ ਮੇਨ ਇਹਦੇ 'ਤੇ ਜਿਹੜੀਆਂ ਗੱਲਾਂ ਆਪਾਂ ਦੇਖਣੀਆਂ ਹੈਗੀਆਂ ਨੇ ਕਿ ਕਿਸ ਕਿਸਮ ਦੇ ਨਾਲ ਇਹਨੂੰ ਇਨਫਲੂਐਂਸ ਜਿਹੜੇ ਨੇ ਫੈਕਟਰ ਕਰਦੇ ਨੇ ਔਰ ਕਿਵੇਂ ਕਿਵੇਂ ਇਹਦੇ ਬਾਰੇ ਪਤਾ ਚੱਲਿਆ, ਔਰ ਆਮ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਹੋਰ ਉਦਾਹਰਣਾਂ ਦੇ ਨਾਲ ਇਹਨੂੰ ਤੁਹਾਨੂੰ ਹੋਰ ਸੌਖਾ ਕਰਕੇ ਸਮਝਾਵਾਂਗੇ। ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਪਹਿਲਾਂ ਸੰਦੀਪ ਜੀ, ਅਤੇ ਬ੍ਰੇਕ ਤੋਂ ਬਾਅਦ ਆ ਕੇ ਫਿਰ ਇਸ ਮਸਲੇ ਦੇ ਉੱਤੇ ਥੋੜ੍ਹੀ ਜਿਹੀ ਹੋਰ ਵਿਸਤਾਰ ਦੇ ਵਿੱਚ ਗੱਲ ਕਰਦੇ ਹਾਂ। ਰੇਡੀਓ ਹਾਂਜੀ 1674 AM ਦੇ ਉੱਤੇ ਪ੍ਰੋਗਰਾਮ ਡੀਪ ਟਾਕ ਸ਼ੋਅ।

0: ਜੀ ਹਾਂ ਜੀ 1674 AM ਤੇ ਪ੍ਰੋਗਰਾਮ ਡੀਪ ਟਾਕ ਸ਼ੋ ਲੈ ਕੇ ਹੋਏ ਆ ਜੀ ਹਾਜ਼ਰ। ਔਰ ਗੱਲ ਅੱਜ ਦੇ ਦਿਨ ਨੇਰੋ ਪਲਾਸਟਿਸਿਟੀ ਦੀ ਚੱਲ ਰਹੀ ਹੈਗੀ ਹੈ। ਪਲਾਸਟਿਸਿਟੀ ਜਾਂ ਇਲਾਸਟੀਸਿਟੀ, ਯਾਨੀ ਕਿ ਪਲਾਸਟਿਸਿਟੀ ਜਾਂ ਇਲਾਸਟੀਸਿਟੀ ਇੱਕੋ ਚੀਜ਼ਾਂ ਨਹੀਂ ਹੁੰਦੀਆਂ, ਦੋ ਅੱਡ ਅੱਡ ਚੀਜ਼ਾਂ ਹੁੰਦੀਆਂ ਨੇ। ਜਿੱਦਾਂ ਮੇਰਾ ਦਿਮਾਗ ਅਤੇ ਡਾਕਟਰ ਸੰਦੀਪ ਕੌਰ ਹੋਰਾਂ ਦਾ ਦਿਮਾਗ ਫਰਕ ਹੈਗਾ। ਸੰਦੀਪ ਜੀ ਵੈਲਕਮ, ਕੀ ਹਾਲ ਚਾਲ ਨੇ ਜੀ? ਦਿਮਾਗ ਜਿੱਦਾਂ ਆਪਾਂ ਜਿੰਨਾ ਸਟ੍ਰੈਚ ਕਰੀਏ, ਜਿੰਨਾ ਖਿੱਚੀਏ, ਓਨਾ ਵਰਤਿਆ ਜਾਂਦਾ, ਓਨਾ ਕੰਮ ਕਰਦਾ ਹੈਗਾ। ਇੱਕ ਚੀਜ਼ ਮੈਨੂੰ ਦੱਸਿਓ, ਆ ਠੀਕ ਹੈ, ਤੁਹਾਡੀਆਂ ਗੱਲਾਂ ਸਾਰੀਆਂ ਮੈਂ ਸਮਝ ਆ ਰਹੀਆਂ ਹੈਗੀਆਂ ਨੇ ਔਰ ਸਰੋਤਿਆਂ ਨੂੰ ਵੀ ਸਮਝ ਆ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਫੰਕਸ਼ਨਲ ਅਤੇ ਸਟਰਕਚਰ ਪਲਾਸਟਿਸਿਟੀ ਕੰਮ ਕਰਦੀ ਹੈ। ਹਿੰਦੀ ਫਿਲਮਾਂ ਦੇ ਵਿੱਚ ਜਾਂ ਇੰਗਲਿਸ਼ ਫਿਲਮਾਂ ਦੇ ਵਿੱਚ ਇੱਕ ਚੀਜ਼ ਬੜੀ ਆਉਂਦੀ ਹੈਗੀ ਹੈ ਕਿ ਉਹ ਫਲਾਣੇ ਬੰਦੇ ਦਾ ਐਕਸੀਡੈਂਟ ਹੋਇਆ ਅਤੇ ਐਕਸੀਡੈਂਟ ਤੋਂ ਬਾਅਦ ਉਹਦੀ ਯਾਦਦਾਸ਼ਤ ਚਲੀ ਗਈ, ਫਿਰ ਉਹਦੀ ਯਾਦਦਾਸ਼ਤ ਚਲੀ ਗਈ, ਉਹਨੂੰ ਬੰਦੇ ਸਾਰੇ ਭੁੱਲ ਜਾਂਦੇ ਨੇ ਪਰ ਉਹਨੂੰ ਸ਼ਬਦ ਜ਼ਰੂਰ ਯਾਦ ਰਹਿੰਦੇ ਨੇ, ਉਹਨੂੰ ਗੱਲ ਕਰਨੀ ਜ਼ਰੂਰ ਯਾਦ ਰਹਿੰਦੀ ਹੈ। ਇੱਦਾਂ ਨਹੀਂ ਕਿ ਬੰਦੇ ਦੀ ਯਾਦਦਾਸ਼ਤ ਗਈ ਅਤੇ ਉਹ ਕੰਪਲੀਟਲੀ ਵਾਈਪ ਆਊਟ ਹੋ ਗਿਆ ਕਿ ਉਹਨੂੰ ਬੋਲਣਾ ਤੱਕ ਨਹੀਂ ਆ ਰਿਹਾ, ਉਹ ਮਤਲਬ ਜ਼ੀਰੋ ਕੰਡੀਸ਼ਨ ਦੇ ਵਿੱਚ ਚਲਾ ਗਿਆ। ਇੱਦਾਂ ਨਹੀਂ ਹੈ, ਉਹ ਸਰਟਨ ਚੀਜ਼ਾਂ ਭੁੱਲ ਜਾਂਦਾ ਹੈਗਾ ਇਹ ਜਿਹੜੀ ਹੈਗੀ। ਔਰ ਫਿਰ ਉਸ ਤੋਂ ਬਾਅਦ ਚਲੋ ਖੈਰ ਹਿੰਦੀ ਫਿਲਮਾਂ 'ਚ ਤਾਂ ਥੋੜ੍ਹਾ ਜਿਹਾ ਓਵਰ ਦੀ ਟੌਪ ਹੋ ਜਾਂਦਾ ਕਿ ਫਿਰ ਉਹਨੂੰ ਕੁਛ ਇਹੋ ਜਿਹਾ ਯਾਦ ਆਉਂਦਾ ਸੀਨ ਅਤੇ ਉਹਨੂੰ ਫਿਰ ਸਾਰੀ ਮੈਮਰੀ ਬੈਕ ਹੋ ਜਾਂਦੀ ਹੈਗੀ ਹੈ। ਫਲੈਸ਼ਿਜ਼ ਕਹਿ ਲੈਂਦੇ ਹੁੰਦੇ, ਬਹੁਤ ਸਾਰੇ ਲੋਕਾਂ ਨੂੰ ਫਲੈਸ਼ਿਜ਼ ਰਹਿ ਜਾਂਦੇ ਹੁੰਦੇ ਨੇ ਯਾਦ, ਜਦੋਂ ਮੈਮਰੀ ਜਾਣ ਲੱਗਦੀ ਹੈਗੀ ਹੈ ਜਾਂ ਜਦੋਂ ਇਸ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਹੈਗੀਆਂ ਨੇ। ਬਟ ਫਿਰ ਵੀ ਜਿਵੇਂ ਇਹ ਇਫ ਇਟ ਮੇਕ ਸੈਂਸ, ਅਤੇ ਸੰਦੀਪ ਜੀ ਇਹਨੂੰ ਥੋੜ੍ਹਾ ਜਿਹਾ ਹੋਰ ਸਿੰਪਲੀਫਾਈ ਕਰਕੇ ਦੱਸੋਗੇ ਕਿ ਕਿਹੜੇ ਕਿਹੜੇ ਐਸੇ ਫੈਕਟਰਸ ਹੈਗੇ ਨੇ ਜਿਹੜੇ ਇਨਫਲੂਐਂਸ ਕਰਦੇ ਹੈਗੇ ਨੇ ਦਿਮਾਗ ਨੂੰ, ਦਿਮਾਗ ਦੇ ਨਾਲ ਜੁੜੀਆਂ ਹੋਈਆਂ ਐਕਟੀਵਿਟੀਜ਼ ਨੂੰ?
1: ਹਾਂਜੀ, ਮਤਲਬ ਜਿਹੜੇ ਫੈਕਟਰਸ ਦੀ ਜਦੋਂ ਅਸੀਂ ਗੱਲ ਕੀਤੀ, ਆਪਾਂ ਵੈਸੇ ਸੁਣਦੇ ਹਾਂ ਅੱਜ ਕੱਲ੍ਹ ਆਪਾਂ ਵੀਡੀਓਜ਼ 'ਚ ਬਹੁਤ ਸੁਣਦੇ ਹਾਂ ਕਿ ਹੈਲਦੀ ਖਾਣਾ ਖਾਓ, ਸੌਵੋ ਟਾਈਮ 'ਤੇ, ਉਹ ਸਾਰਾ ਕੁਛ ਹੈ ਨਾ, ਪੋਜ਼ਿਟਿਵ ਚੇਂਜਸ। ਮੋਟੀਵੇਸ਼ਨਲ ਸਪੀਕਰਸ ਜਿਹੜੇ ਹੈ ਬਹੁਤ ਬੋਲਦੇ ਇੱਦਾਂ ਦੀ ਚੀਜ਼ਾਂ, ਹੈ ਨਾ, ਔਰ ਕਿਸੇ ਹੱਦ ਤੱਕ ਸਹੀ ਵੀ ਹੈਗੀਆਂ ਕਿਉਂਕਿ ਜਿਹੜੀ ਹੈ ਸਾਡਾ ਐਕਸਪੀਰੀਅੰਸ ਹੈਗਾ ਜਾਂ ਸਾਡਾ ਸਲੀਪ ਪੈਟਰਨ ਆ ਜਾਂ ਅਸੀਂ ਕਿੰਨੇ ਐਕਟਿਵ ਆ ਆਪਣੇ ਲਾਈਫ ਸਟਾਈਲ ਦੇ ਵਿੱਚ, ਉਹ ਇਫੈਕਟ ਕਰਦਾ ਸਾਡੀ ਬ੍ਰੇਨ ਦੀ ਐਕਟੀਵਿਟੀ ਨੂੰ ਔਰ ਸਾਡੀ ਅੱਗੇ ਬੋਡੀ ਦੀ ਐਕਟੀਵਿਟੀ ਨੂੰ, ਕਿ ਜਿੰਨਾ ਜ਼ਿਆਦਾ ਅਸੀਂ ਮਤਲਬ ਐਕਟਿਵ ਰਹਾਂਗੇ ਉਨੇ ਹੀ ਅਸੀਂ ਜਿਹੜੇ ਸਟਰੋਂਗ ਮਤਲਬ ਸਟਰੋਂਗ ਰਹੋਗੇ ਔਰ ਬ੍ਰੇਨ ਵੀ ਸਾਡਾ ਮਤਲਬ ਹੈਲਦੀ ਰਹੇਗਾ, ਹੈ ਨਾ। ਕਿਉਂਕਿ ਜਦੋਂ ਤੁਸੀਂ ਮੈਮਰੀ ਦੀ ਗੱਲ ਕਰਦੇ ਤਾਂ ਅਗਰ ਕਿਉਂਕਿ ਵਰਲਡ 'ਚ ਬਹੁਤ ਜ਼ਿਆਦਾ ਕੰਪੀਟੀਸ਼ਨ ਵੀ ਹੁੰਦੇ ਆ ਲੋਕਾਂ ਦੇ, ਜਿਹੜੇ ਬਹੁਤ ਚੀਜ਼ਾਂ ਸਟੋਰ ਮੈਮਰੀਜ਼ ਹੈ ਨਾ ਸਟੋਰ ਕਰਕੇ ਰੱਖ ਸਕਦੇ ਆ, ਸੋ ਲੋਕਾਂ ਨੇ ਕਈ ਵਾਰ ਮੈਂ ਇੰਟਰਵਿਊ ਦੇਖੀ ਹੋਗੀ, ਉਹ ਕਹਿੰਦੇ ਆ ਕਿ ਅਸੀਂ ਮਤਲਬ ਪ੍ਰੋਪਰ ਖਾਣਾ ਖਾਂਦੇ ਹਾਂ, ਹੈਲਦੀ ਡਾਇਟ ਖਾਂਦੇ ਹਾਂ, ਮਤਲਬ ਕਿਉਂਕਿ ਸਾਡੇ ਇੰਡੀਅਨਸ ਦੀ ਅਗਰ ਅਸੀਂ ਡਾਇਟ ਦੀ, ਸਾਡੀ ਡਾਇਟ 'ਚ ਕਾਰਬਸ ਜ਼ਿਆਦਾ ਹੁੰਦੇ ਆ, ਪ੍ਰੋਟੀਨ ਘੱਟ ਹੁੰਦੇ ਆ, ਹੈ ਨਾ, ਅਤੇ ਉਹ ਚੀਜ਼ਾਂ ਹੁੰਦੀਆਂ, ਤਾਂ ਉਹ ਕਹਿੰਦੇ ਕਿ ਅਸੀਂ ਬੈਲੈਂਸ ਡਾਇਟ ਖਾਂਦੇ ਹਾਂ, ਅਸੀਂ ਸੌਂਦੇ ਟਾਈਮ ਤੇ ਹੈਗੇ ਆ, ਹੈ ਨਾ, ਔਰ ਇੱਕ ਹਰ ਬੰਦੇ ਦਾ ਇੱਕ ਪਰਸਨਲ ਮਤਲਬ ਪਰਸੀਵ ਕਰਨ ਦਾ ਚੀਜ਼ਾਂ ਨੂੰ ਆਈਡੀਆ ਹੁੰਦਾ। ਕਈ ਵਾਰ ਤੁਸੀਂ ਆਪਾਂ ਕਈ ਵਾਰ ਪੋਡਕਾਸਟ ਅੱਗੇ ਤੁਸੀਂ ਗੱਲ ਕੀਤੀ ਆ, ਤੁਸੀਂ ਕਈ ਵਾਰ ਛੋਟੀ ਫਾਰਮਸ 'ਚ ਉਹਨੂੰ ਕਰ ਦਿੰਦੇ, ਆਪਣੇ ਟੀਚਰ ਸਾਨੂੰ ਸਿਖਾਉਂਦੇ ਹੁੰਦੇ ਸੀ ਨਾ, ਕੋਈ ਵਰਡ ਬਣਾ, ਕੋਈ ਵੱਡੀ ਚੀਜ਼ ਆ, ਮੰਨ ਲਓ ਪਲੈਨਟਸ ਦੇ ਨਾਮ ਸਾਨੂੰ ਯਾਦ ਨਹੀਂ ਰਹਿ ਰਹੇ, ਉਹ ਛੋਟੀ ਉਹਨੂੰ ਛੋਟੇ ਛੋਟੇ ਵਰਡਸ ਕਹਿੰਦੇ ਹੁੰਦੇ ਸੀ ਕਿ ਇਹ ਵਾਲਾ ਵਰਡ ਯਾਦ ਕਰ ਲਓ ਤੁਹਾਨੂੰ ਯਾਦ ਰਹਿ ਜਾਣਗੇ, ਹੈ ਨਾ। ਤੋ ਹਰ ਬੰਦਾ ਆਪਣੇ ਹਿਸਾਬ ਨਾਲ ਆਪਾਂ ਕਿਸੇ ਤਰ੍ਹਾਂ ਜਿਹੜਾ ਮੋਡੀਫਾਈ ਕਰ ਲੈਂਦੇ ਹਾਂ, ਕਿਉਂਕਿ ਆਪਾਂ ਜ਼ਿਆਦਾ ਇੱਕ ਸਾਡੇ ਬ੍ਰੇਨ ਦਾ ਇਹ ਵੀ ਹੈ ਕਿ ਸਟੋਰੀਜ਼ ਨੂੰ ਅਸੀਂ ਜ਼ਿਆਦਾ ਪਰਸੀਵ ਕਰਦੇ ਹਾਂ ਰਾਦਰ ਦੈਨ ਕਿ, ਇਸੇ ਲਈ ਅਸੀਂ ਬੁੱਕਸ ਪੜ੍ਹਦੇ ਬੋਰ ਹੋ ਜਾਂਦੇ ਹਾਂ, ਪਰ ਅਸੀਂ ਮੂਵੀਜ਼ ਦੇਖ, ਅਗਰ ਮੂਵੀਜ਼ ਦੇਖਦੇ ਹਾਂ, ਮੂਵੀਜ਼ 'ਚ ਕੋਈ ਚੀਜ਼ ਦੇਖਦੇ ਹਾਂ ਸਾਨੂੰ ਯਾਦ ਰਹਿ ਜਾਂਦੀ ਆ, ਪਰ ਅਸੀਂ ਜਦੋਂ ਬੁੱਕਸ 'ਚ ਪੜ੍ਹਦੇ ਹਾਂ ਜਾਂ ਆਪਣੇ ਸਕੂਲ ਦੀਆਂ ਬੁੱਕਸ 'ਚ ਪੜ੍ਹਦੇ ਹਾਂ ਉਹਦੇ 'ਚ ਸਾਨੂੰ ਥੋੜ੍ਹੀ ਘੱਟ ਯਾਦ ਰਹਿੰਦੀ ਆ। ਸੋ ਇਹ ਸਾਰੇ ਫੈਕਟਰ ਜਿਹੜੇ ਹੈਗੇ ਇਨਫਲੂਐਂਸ ਕਰਦੇ, ਜਿਵੇਂ ਐਕਸਪੀਰੀਅੰਸ ਦੀ ਮੈਂ ਗੱਲ ਕੀਤੀ ਆ, ਸੋ ਇਹਦੇ ਜਿੱਦਾਂ ਨਿਊਰੋਪਲਾਸਟੀਸਿਟੀ ਦੀ ਵੀ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਇਹਦਾ ਮਤਲਬ ਸਿਰਫ ਪੋਜ਼ਿਟਿਵ ਇਫੈਕਟਸ ਨਹੀਂ ਹੈਗੇ, ਨੈਗੇਟਿਵ ਇਫੈਕਟਸ ਵੀ ਹੈਗੇ ਆ। ਜਿਵੇਂ ਲਾਸਟ ਐਪੀਸੋਡ 'ਚ ਮੈਂ ਸਕਰੀਨ ਟਾਈਮ ਦੀ ਗੱਲ ਕੀਤੀ ਸੀ, ਔਰ ਇਹ ਸਿਰਫ ਅਡਲਟਸ, ਸਿਰਫ ਬੱਚਿਆਂ ਦੇ ਲਈ ਨਹੀਂ, ਅਡਲਟਸ ਦੇ ਲਈ ਵੀ ਹੈ ਹਨਾ, ਕਿਉਂਕਿ ਸਾਨੂੰ ਪਤਾ ਕਿ ਹੁਣ ਅਸੀਂ ਰੀਲਸ ਜਾਂ ਸ਼ਾਰਟਸ ਇੰਨੇ ਦੇਖਦੇ ਹਾਂ ਕਿ ਸਾਡਾ ਅਟੈਂਸ਼ਨ ਟਾਈਮ ਜਿਹੜਾ ਸਪੈਨ ਜਿਹੜਾ ਘੱਟ ਰਿਹਾ ਹਨਾ, ਰਿਸਰਚ ਹੋ ਰਹੀ ਹੈ ਕਿ ਹਾਂ ਔਨ ਐਵਰੇਜ ਸਾਡਾ ਅਟੈਂਸ਼ਨ ਸਪੈਨ ਘੱਟ ਰਿਹਾ ਰੀਲਸ ਦੇਖਣਾ, ਕਿਉਂਕਿ ਛੋਟੀ ਛੋਟੀ ਵੀਡੀਓਜ ਦੇਖਦੇ ਹਾਂ। ਸੋ ਇੱਦਾਂ ਦੀ ਜਿਹੜੀਆਂ ਸਟੱਡੀਜ਼ ਵੀ ਕਾਫੀ ਹੋਈਆਂ ਐਕਸਪੀਰੀਅੰਸ ਦੇ ਬੇਸ ਤੇ, ਇੱਦਾਂ ਦੀ ਇੱਕ ਸਟੱਡੀ ਹੋਈ ਹੈ ਲੰਡਨ ਟੈਕਸੀ ਡਰਾਈਵਰਸ ਦੇ ਉੱਤੇ 2000s ਦੇ ਵਿੱਚ। ਲੰਡਨ ਦੇ ਵਿੱਚ ਕੀ ਹੁੰਦਾ, ਬਹੁਤ ਜ਼ਿਆਦਾ ਇਹਨੂੰ ਪਤਾ ਵੀ ਹੋਣਾ ਕਿ ਉੱਥੇ ਜਿਹੜੇ ਟੈਕਸੀ ਡਰਾਈਵਰ ਆ ਉਹਨਾਂ ਨੂੰ ਇੱਕ ਟੈਸਟ ਦੇਣਾ ਪੈਂਦਾ ਹੈ ਲਾਇਸੈਂਸ ਜਿਹੜਾ ਉਹ ਕਰਨ ਦੇ ਲਈ। ਉਹਨਾਂ ਦੀ ਜਿਹੜੀਆਂ ਲੰਡਨ ਦੇ ਵਿੱਚ 25,000 ਦੇ ਕਰੀਬ ਆਈ ਥਿੰਕ ਸਟਰੀਟਸ ਹੈਗੀਆਂ, ਉਹਨਾਂ ਸਟਰੀਟਸ ਦੇ ਸਾਰਿਆਂ ਦੇ ਮੈਪਸ ਮਤਲਬ ਉਹਨਾਂ ਨੂੰ ਮੂੰਹ ਜ਼ਬਾਨੀ ਜਿਵੇਂ ਕਹਿੰਦੇ ਹੁੰਦੇ ਉਹ ਯਾਦ ਹੋਣੇ ਚਾਹੀਦੇ ਆ। ਹਾਂਜੀ, ਤੇ ਉਹ ਯਾਦ ਹੋਣੇ ਚਾਹੀਦੇ ਆ, ਉਹ ਮੈਪਸ ਨਹੀਂ ਯੂਜ਼ ਕਰ ਸਕਦੇ ਉਸ ਟੈਸਟ ਤੇ। ਉਸ ਟੈਸਟ ਪ੍ਰਿਪੇਅਰ ਕਰਨ ਚ ਲੋਕਾਂ ਨੂੰ 3-4 ਸਾਲ ਲੱਗ ਜਾਂਦੇ ਆ, ਔਰ ਈਵਨ ਅੱਜ ਵੀ ਉਹ ਟੈਸਟ ਹੁੰਦਾ ਹੈ ਹਨਾ। ਸੋ ਤੁਸੀਂ ਗੂਗਲ ਮੈਪ ਦੇ ਭਰੋਸੇ ਲਾਇਸੈਂਸ ਨਹੀਂ ਲੈ ਸਕਦੇ, ਤੁਹਾਨੂੰ ਹਰ ਸਟਰੀਟ ਦਾ ਪਤਾ ਹੋਣਾ ਚਾਹੀਦਾ। ਸੋ ਇੱਦਾਂ ਦੀ ਇੱਕ ਸਟੱਡੀ ਹੋਈ ਸੀਗੀ 2000s ਦੇ ਵਿੱਚ, ਜਿਹਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਜਿਹੜੇ ਕੁਛ ਲੋਕ ਲਏ ਜਿਹੜੇ ਐਕਸਪੀਰੀਅੰਸਡ ਟੈਕਸੀ ਡਰਾਈਵਰ ਸੀਗੇ ਉੱਥੇ ਦੇ, ਔਰ ਕੁਛ ਕੰਟਰੋਲ ਗਰੁੱਪ, ਸਾਇੰਸ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕੰਟਰੋਲ ਗਰੁੱਪ ਲਿਆ ਜਿਹਨਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਸੀਗਾ ਇੱਦਾਂ ਦਾ ਹਨਾ। ਤੇ ਉਹਨਾਂ ਨੇ ਜਦੋਂ ਉਹਨਾਂ ਨੂੰ ਸਟੱਡੀ ਕੀਤਾ ਤਾਂ ਉਹਨਾਂ ਨੇ ਇਹ ਰਿਅਲਾਈਜ਼ ਕੀਤਾ ਕਿ ਉਹਨਾਂ ਦਾ ਜਿਹੜਾ ਹਿਪੋਕੈਂਪਸ ਦੀ ਮੈਂ ਪਹਿਲਾਂ ਗੱਲ ਕੀਤੀ ਸੀ, ਪਿਛਲਾ ਹਿੱਸਾ ਜਿਹੜਾ ਉਹਦਾ ਹਿਪੋਕੈਂਪਸ ਦਾ, ਉਹਦਾ ਜਦੋਂ ਉਹਦਾ ਗ੍ਰੇ ਮੈਟਰ ਜਿਹੜਾ ਉਹਨਾਂ ਨੂੰ ਵਧਿਆ ਮਿਲਿਆ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਕਿ ਕਾਫੀ ਸਾਲਾਂ ਤੋਂ ਜਿਹੜਾ ਉੱਥੇ ਟੈਕਸੀ ਚਲਾ ਰਹੇ ਸੀਗੇ, ਰਾਦਰ ਦੈਨ ਕਿ ਜਿਹੜੇ ਲੋਕਾਂ ਨੂੰ ਕੋਈ ਇਹੋ ਜਿਹਾ ਐਕਸਪੀਰੀਅੰਸ ਨਹੀਂ ਸੀਗਾ ਹਨਾ। ਔਰ ਇਹ ਪ੍ਰੂਵ, ਇਹ ਸਟੱਡੀ ਪ੍ਰੂਵ ਕਰਦੀ ਹੈ ਕਿ ਜਦੋਂ ਤੁਸੀਂ ਇੱਕੋ ਚੀਜ਼, ਜਿੱਦਾਂ ਅਰਿਸਟੋਟਲ ਦੀ ਵੀ ਅਸੀਂ ਗੱਲ ਕੀਤੀ ਸੀ ਕਿ ਰੈਪੀਟੀਸ਼ਨ ਦੇ ਨਾਲ ਤੁਸੀਂ ਪਰਫੈਕਟ ਹੁੰਦੇ ਆ ਹਨਾ, ਤੇ ਇਹ ਵੀ ਸੇਮ ਇਸ ਗੱਲ ਨੂੰ ਜਿਹੜੀ ਆ ਪ੍ਰੂਵ ਕਰਦੀ ਹੈ ਕਿ ਕਿਉਂਕਿ ਉਹ ਰਿਪੀਟ ਉਹਨਾਂ ਦੇ ਓਬਵੀਅਸਲੀ ਉਹਨਾਂ ਦਾ ਕੰਮ ਹੈ ਇਹ, ਤਾਂ ਉਹਨਾਂ ਉਹ ਇਸ ਚੀਜ਼ ਨੂੰ ਸੋਚਦੇ ਰਹਿੰਦੇ ਆ, ਉਹਨਾਂ ਗਲੀਆਂ ਚ ਲੰਘਦੇ ਰਹਿੰਦੇ ਆ, ਸਾਰਾ ਕੁਛ ਕਰਦੇ ਰਹਿੰਦੇ ਹਨਾ, ਤੇ ਉਹਨਾਂ ਨੂੰ ਯਾਦ ਰਹਿੰਦਾ। ਤੇ ਇਸ ਲਈ ਉਹਨਾਂ ਨੇ ਪਾਇਆ ਕਿ ਉਹਨਾਂ ਦੀ ਬਾਡੀ ਦਾ ਜਿਹੜਾ ਬ੍ਰੇਨ ਦਾ ਜਿਹੜਾ ਉਹ ਹਿੱਸਾ ਉਹਨਾਂ ਨੂੰ ਗ੍ਰੇ ਮੈਟਰ ਉਹਦਾ ਵਧਿਆ ਹੋਇਆ ਮਿਲਿਆ ਜਿਹੜਾ ਸੀਗਾ ਇਹਨਾਂ ਦਾ ਟੈਕਸੀ ਡਰਾਈਵਰਸ ਦਾ। ਸੇਮ ਹੀ ਇਹਨਾਂ ਤੋਂ ਬਾਅਦ ਟੈਕਸੀ ਡਰਾਈਵਰਸ ਦਾ ਨਾਲ ਫੇਰ ਇੱਕ ਹੋਰ ਸਟੱਡੀ ਹੋਈ, ਉਹਦੇ ਵਿੱਚ ਕੰਪੈਰੀਜ਼ਨ ਇਹਨਾਂ ਦਾ ਜਿਹੜੇ ਉੱਥੇ ਦੇ ਬੱਸਿਸ ਚਲਾਉਂਦੇ ਸੀਗੇ ਡਰਾਈਵਰਸ ਉਹਨਾਂ ਦੇ ਨਾਲ ਕੀਤਾ ਗਿਆ, ਤੇ ਉਹਦੇ ਚ ਵੀ ਇਹੀ ਪਾਇਆ ਗਿਆ ਕਿ ਇਹਨਾਂ ਦਾ ਜਿਹੜਾ ਗ੍ਰੇ ਮੈਟਰ ਜ਼ਿਆਦਾ ਸੀਗਾ ਰਾਦਰ ਕਿ ਉਹਨਾਂ ਲੋਕਾਂ ਦੇ ਨਾਲ ਜਿਹੜੇ ਕਿ ਉੱਥੇ ਬੱਸਿਸ ਚਲਾਉਂਦੇ ਸੀ, ਕਿਉਂਕਿ ਉਹਨਾਂ ਨੂੰ ਇੱਕ ਜਿਹੜਾ ਸਪੈਸੀਫਿਕ ਰੂਟ ਹੀ ਫੋਲੋ ਕਰਨਾ ਪੈਂਦਾ ਸੀਗਾ ਹਨਾ। ਬਟ ਜਿਹੜੇ ਡਰਾਈਵਰ ਸੀ ਇਹਨਾਂ ਨੂੰ ਤਾਂ ਕੋਈ ਵੀ ਬੰਦਾ ਕਿਤੇ ਦਾ ਵੀ ਮਿਲ ਸਕਦਾ, ਤੇ ਇਹ ਤਾਂ ਥਰੂ ਆਊਟ ਸਿਟੀ ਜਿਹੜਾ ਘੁੰਮਦੇ ਰਹਿੰਦੇ ਆ ਹਨਾ। ਤੇ ਉਹਦੇ ਵਿੱਚ ਵੀ ਇਹਨਾਂ ਨੂੰ ਦੇਖਣ ਨੂੰ ਮਿਲਿਆ ਕਿ ਇਹਨਾਂ ਦਾ ਸੀ, ਬਟ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਉਹਨਾਂ ਦੀ ਮੈਮਰੀ ਇਸ ਮਾਮਲੇ ਚ ਸਟਰੋਂਗ ਆ ਤਾਂ ਓਬਵੀਅਸਲੀ ਉਹ ਅਦਰ ਮਾਮਲਿਆਂ ਚ ਵੀ ਜਿਹੜੇ ਸਟਰੋਂਗ ਹੋਊਗੇ। ਤੇ ਉਹ ਡਿਪੈਂਡ ਉਹੀ ਕਰਦਾ ਕਿ ਤੁਸੀਂ ਕਿਹੜੀ ਚੀਜ਼ ਦੇ ਵਿੱਚ ਕਿੰਨਾ, ਇਸੇ ਲਈ ਸਾਡੇ ਇੰਟਰਸਟ ਦੇ ਅਕੋਰਡਿੰਗ ਸਾਨੂੰ ਜਿਹੜਾ ਨੌਲੇਜ ਵੀ ਹੁੰਦੀ ਹੈ ਨਾ। ਅਗਰ ਮੈਨੂੰ ਪੋਲੀਟਿਕਸ ਚ ਇੰਟਰਸਟ ਆ ਤਾਂ ਮੈਨੂੰ ਪੋਲੀਟਿਕਸ ਦੀਆਂ ਚੀਜ਼ਾਂ ਬਹੁਤ ਪਤਾ ਹੋਊਗੀ, ਮੈਨੂੰ ਸਾਇੰਸ ਚ ਇੰਟਰਸਟ ਆ, ਮੈਨੂੰ ਫਿਲੋਸਫੀ ਚ, ਜਾਂ ਕਿਸੇ ਵੀ ਚੀਜ਼ ਹੈਗਾ ਤਾਂ ਅਸੀਂ, ਕਿਉਂਕਿ ਉਹਨਾਂ ਚੀਜ਼ਾਂ ਨੂੰ ਅਸੀਂ ਜ਼ਿਆਦਾ ਯੂਜ ਕਰ ਰਹੇ ਹਾਂ, ਇਸ ਲਈ ਸਾਨੂੰ ਜ਼ਿਆਦਾ ਉਹ ਚੀਜ਼ਾਂ ਸਮਝ ਆ ਰਹੀਆਂ, ਸਾਡੇ ਕਨੈਕਸ਼ਨ ਸਟਰੋਂਗ ਹੋ ਰਿਹਾ। ਸੋ ਐਕਸਪੀਰੀਅੰਸ ਬਹੁਤ ਰੋਲ ਪਲੇ ਕਰਦਾ ਹੈਗਾ ਇਹਦੇ ਚ। ਉਸ ਤੋਂ ਇਲਾਵਾ ਸਲੀਪ ਜਿਹੜਾ ਆ, ਸਾਡਾ ਟਾਈਮ ਸਰਕੇਡੀਅਨ ਰਿਦਮ ਜਿਹੜਾ ਆ, ਉਹ ਵੀ ਇੱਕ ਇੰਪੋਰਟੈਂਟ ਜਿਹੜਾ ਰੋਲ ਪਲੇ ਕਰਦਾ। ਇੱਦਾਂ ਦੀ ਵੀ ਕਾਫੀ ਸਟੱਡੀਜ਼ ਜਿਹੜੀਆਂ ਹੋਏ ਹੈਗੀ ਆ, ਜਿਹਦੇ ਵਿੱਚ 2004 ਦੇ ਵਿੱਚ ਇੱਕ ਸਟੱਡੀਜ਼ ਹੋਈਆਂ ਜਿਹਦੇ ਵਿੱਚ ਕੁਛ ਪਾਰਟਿਸਪੈਂਟ ਨੇ ਜਿਹੜੀਆਂ ਸੌਣ ਤੋਂ ਪਹਿਲਾਂ ਤੇ ਸੌਣ ਤੋਂ ਬਾਅਦ ਜਿਹੜੀਆਂ ਕੁਛ ਮੈਥਮੈਟੀਕਲ ਜਿਹੜੀਆਂ ਇਕੁਏਸ਼ਨ ਸੋਲਵ ਕਰਨੀਆਂ ਸੀਗੀਆਂ, ਤੇ ਉਹਨਾਂ ਦੇ ਵਿੱਚ ਜਿਹੜੇ ਲੋਕ ਜਿਹੜੇ ਆ ਮਤਲਬ 2 ਗੁਣਾ ਜ਼ਿਆਦਾ ਸੁੱਤੇ ਦੂਜੇ ਲੋਕਾਂ ਦੇ ਕੰਪੈਰੀਜ਼ਨ, ਉਹਨਾਂ ਉਹ ਜ਼ਿਆਦਾ ਉਹਨਾਂ ਇਕੁਏਸ਼ਨ ਨੂੰ ਸੋਲਵ ਕਰ ਸਕੇ ਕੰਪੈਰੇਟਿਵਲੀ ਜਿਹੜੇ ਲੋਕ ਘੱਟ ਸੁੱਤੇ। ਪਰ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਸੌਂ ਜਾਣਾ, ਇੱਕ ਪਰਟੀਕੁਲਰ ਜਿਹੜੀ ਬ੍ਰੇਨ ਦੀ ਜਿਹੜੀ ਸਾਡੀ, ਕਿਉਂਕਿ ਸਾਡਾ ਬ੍ਰੇਨ ਤਾਂ ਜਿਹੜਾ ਸਲੀਪ ਚ ਵੀ ਕੰਮ ਕਰਦਾ ਹੀ ਰਹਿੰਦਾ ਹੈ, ਬ੍ਰੇਨ ਸਾਡਾ ਸੌਂਦੇ ਟਾਈਮ ਵੀ ਜਿਹੜਾ ਉਹ ਰੈਸਟ ਤੇ ਨਹੀਂ ਹੁੰਦਾ ਹੈਗਾ, ਬਟ ਐਟਲੀਸਟ ਜਿਹੜੀ ਆ ਸਾਡੀ ਬਾਡੀ ਰੈਸਟ ਹੁੰਦੀ ਆ, ਰੈਸਟ ਤੇ ਹੁੰਦੀ ਆ, ਤਾਂ ਸਾਡੀ ਬ੍ਰੇਨ ਨੂੰ ਉਹ ਐਨਰਜੀ ਜਿਹੜੀ ਆ ਮਿਲ ਰਹੀ ਹੁੰਦੀ ਆ, ਜਿਹੜੀ ਅਸੀਂ ਐਕਟਿਵ ਮਤਲਬ ਐਕਟਿਵ ਹੁੰਦੇ ਹੋਏ ਜਿਹੜੀ ਸਾਡੀ ਬਾਡੀ ਵੀ ਯੂਜ਼ ਕਰ ਰਹੀ ਹੁੰਦੀ ਆ। ਸੋ ਸਲੀਪ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ, ਔਰ ਇਹ ਓਬਵੀਅਸਲੀ ਫਿਜ਼ੀਕਲ ਹੈਲਥ ਨੂੰ ਤੇ ਮੈਂਟਲ ਹੈਲਥ ਦੋਨਾਂ ਨੂੰ ਹੀ ਇਫੈਕਟ ਕਰਦੀ ਆ ਜਿਹੜੀ ਸਲੀਪ ਹੁੰਦੀ ਆ। ਤੇ ਐਕਸਰਸਾਈਜ਼ ਜਿਹੜੀ ਆ ਉਹ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਆ। ਅਗਰ ਤੁਸੀਂ ਰੈਗੂਲਰ ਫਿਜ਼ੀਕਲ ਐਕਟੀਵਿਟੀ ਕਰਦੇ ਆ ਤਾਂ ਤੁਹਾਨੂੰ ਨਿਊਰੋਨ ਲੋਸ ਜਿਹੜਾ ਉਹ ਘੱਟ ਜਾਂਦਾ ਹੈ। ਇਸੇ ਲਈ ਜਦੋਂ ਅਸੀਂ ਕਹਿੰਦੇ ਹਾਂ ਕਿ ਹੈਲਦੀ ਈਵਨ ਮਤਲਬ ਓਲਡ ਏਜ ਚ ਜਾ ਕੇ ਵੀ ਅਗਰ ਤੁਸੀਂ ਆਪਣੀ ਯੰਗਰ ਏਜ ਚ ਐਕਸਰਸਾਈਜ਼ ਕੀਤੀ ਆ ਪ੍ਰੋਪਰ, ਤੁਸੀਂ ਮਤਲਬ ਐਕਟਿਵ ਰਹੇ ਆ, ਤੁਹਾਡਾ ਐਕਟਿਵ ਲਾਈਫ ਸਟਾਈਲ ਰਿਹਾ ਆ, ਤਾਂ ਤੁਹਾਨੂੰ ਜਿਹੜੀਆਂ ਡਿਜ਼ੀਜ਼ ਘੱਟ ਹੁੰਦੀਆਂ ਜਾਂ ਅਲਜ਼ਾਈਮਰ ਵਰਗੀਆਂ ਚੀਜ਼ਾਂ ਜਿਹੜੀਆਂ ਉਹ ਘੱਟ ਦੇਖਣ ਨੂੰ ਮਿਲਦੀਆਂ ਨਾ। ਤਾਂ ਐਕਸਰਸਾਈਜ਼ ਜਿਹੜੀ ਆ ਉਹ ਸਾਨੂੰ ਕਰਦੇ ਆ, ਕਿਉਂਕਿ ਐਕਸਰਸਾਈਜ਼ ਜਿਹੜੀ ਹੁੰਦੀ ਆ ਉਹ ਸਾਡੇ ਪ੍ਰੋਟੀਨ ਬ੍ਰੇਨ ਦੇ ਵਿੱਚ ਇੱਕ ਪ੍ਰੋਟੀਨ ਹੁੰਦਾ ਜਿਹਨੂੰ ਅਸੀਂ ਜਿਹੜਾ BDNF ਕਰਕੇ ਸ਼ੋਰਟ ਪ੍ਰੋਟੀਨ ਕਹਿ ਦਿੰਦੇ ਆ, ਉਹ ਸਾਡੀ ਨਰਵ ਜਿਹੜੀ ਨਰਵ ਸੈਲਸ ਹੁੰਦੇ ਆ ਸਾਡੇ ਬ੍ਰੇਨ ਦੇ ਅੰਦਰ ਉਹਨਾਂ ਦੀ ਗਰੋਥ ਕਰਦਾ, ਮਤਲਬ ਉਹਨਾਂ ਨੂੰ ਗਰੋ ਕਰਨ ਚ ਹੈਲਪ ਕਰਦਾ। ਸੋ ਇਹ ਸਾਇੰਟੀਫਿਕਲੀ ਜਿਹੜੀ ਇਹ ਸਾਰੀ ਚੀਜ਼ਾਂ ਪ੍ਰੂਵਨ ਹੈਗੀਆਂ ਕਿ ਤੁਸੀਂ ਜਿਹੜੀਆਂ ਚੀਜ਼ਾਂ ਅਸੀਂ ਟਿਕਟੋਕ ਜਾਂ ਇੰਸਟਾਗ੍ਰਾਮ ਰੀਲਸ ਚ ਦੇਖਦੇ ਹਾਂ ਸਾਰੀਆਂ ਤਾਂ ਚਲੋ ਨਹੀਂ ਅਸੀਂ ਕਹਿ ਸਕਦੇ ਕਰੈਕਟ ਹੁੰਦੀਆਂ, ਬਟ ਅਗਰ ਜਦੋਂ ਅਸੀਂ ਇੱਦਾਂ ਦੀ ਰੀਲਸ ਜਾਂ ਸਾਡੇ ਡਾਕਟਰ ਸਾਨੂੰ ਕਹਿੰਦੇ ਕਿ ਐਕਸਰਸਾਈਜ਼ ਕਰਿਆ ਕਰੋ, ਤਾਂ ਉਹਦੇ ਸਿਰਫ ਫਿਜ਼ੀਕਲ ਬੈਨੀਫਿਟਸ ਨਹੀਂ ਹੈਗੇ, ਸਾਨੂੰ ਮੈਂਟਲ ਬੈਨੀਫਿਟਸ ਜਿਹੜੇ ਆ ਉਹ ਬਹੁਤ ਹੈਗੇ ਆ, ਕਿਉਂਕਿ ਜਿਹੜਾ ਆ ਜਿੱਦਾਂ ਮੈਂ ਦੱਸਿਆ ਕਿ ਨਰਵ ਗਰੋਥ ਜਿਹੜੇ ਆ ਸੈਲਸ ਦੀ ਗਰੋਥ ਦੇ ਵਿੱਚ ਹੈਲਪ ਕਰਦਾ ਹੈ ਤੇ ਸਾਡੀ ਕਨੈਕਟੀਵਿਟੀ ਨੂੰ ਵਧਾ ਕੇ ਰੱਖਦਾ ਹੈ। ਫਿਰ ਨੈਗੇਟਿਵ ਅਗਰ ਆਪਾਂ ਇੰਪੈਕਟ ਦੀ ਗੱਲ ਕਰਦੇ ਹਾਂ, ਜਦੋਂ ਸਾਡੇ ਅਗਰ ਇੰਜਰੀ ਹੋ ਜਾਵੇ ਫੋਰ ਐਗਜ਼ਾਮਪਲ ਕਦੇ, ਤਾਂ ਜਿਹੜਾ ਕੋਈ ਜਿਹੜਾ ਸਾਡਾ ਬ੍ਰੇਨ ਦਾ ਕੋਈ ਹਿੱਸਾ ਪਰਮਾਨੈਂਟਲੀ ਡੈਮੇਜ ਹੋ ਜਾਵੇ, ਮੰਨ ਲਓ ਉਹ ਵਾਲਾ ਹਿੱਸਾ ਡੈਮੇਜ ਹੋ ਜਾਂਦਾ ਨਾ ਕਈ ਵਾਰ ਕਿਸੇ ਦਾ ਮੂਵਮੈਂਟ ਦਾ, ਤਾਂ ਲੋਕਾਂ ਨੂੰ ਮਤਲਬ ਮੂਵਮੈਂਟ ਨਹੀਂ ਕਰ ਸਕਦੇ, ਬੈੱਡ ਰਿਟਨ ਹੋ ਜਾਂਦੇ ਆ। ਸੋ ਉਹ ਜਿਹੜੀ ਡਿਪੈਂਡਿੰਗ ਔਨ ਕਿਹੜੇ ਹਿੱਸੇ ਤੇ ਤੁਹਾਡਾ ਜਿਹੜਾ ਇੰਪੈਕਟ ਪਿਆ ਆ ਉਸ ਹਿੱਸੇ ਦੇ, ਕਿਹੜੀ ਐਕਟੀਵਿਟੀ ਉਹ ਹਿੱਸਾ ਕੰਟਰੋਲ ਕਰ ਰਿਹਾ ਸੀ ਤੁਹਾਡੀ ਬਾਡੀ ਦੀ, ਉਹ ਐਕਟੀਵਿਟੀ ਜਿਹੜੀ ਫਿਰ ਬੰਦ ਹੋ ਜਾਂਦੀ ਆ, ਉਹਦੇ ਨਾਲ ਤਾਂ ਨੈਗੇਟਿਵ ਚੇਂਜ ਵੀ ਆ ਸਕਦਾ। ਔਰ ਇੰਜਰੀ ਤੋਂ ਇਲਾਵਾ ਡਿਜ਼ੀਜ਼ ਵਗੈਰਾ ਕੋਈ ਜਿਵੇਂ ਅਲਜ਼ਾਈਮਰ ਦਾ ਸਾਨੂੰ ਪਤਾ ਹੀ ਆ ਹਨਾ, ਜਾਂ ਹੋਰ ਡਿਜ਼ੀਜ਼ ਜਿਹੜੀਆਂ ਐਪੀਲੈਪਸੀ ਵਰਗੀਆਂ ਡਿਜ਼ੀਜ਼ ਵੀ ਇਫੈਕਟ ਕਰਦੀਆਂ ਹੈਗੀਆਂ ਜਿਹੜੀ ਸਾਡੀ ਬ੍ਰੇਨ ਪਲਾਸਟਿਸਿਟੀ ਨੂੰ।
0: ਇਹਦੇ ਚ ਇੱਕ ਚੀਜ਼ ਕਿੱਦਾਂ ਇਹ ਸਾਰਾ ਕੁਛ ਪਤਾ ਕਿੱਦਾਂ ਲੱਗਿਆ, ਇਹ ਡਿਸਕਵਰ ਕਿੱਦਾਂ ਹੋਇਆ ਇਹਦੇ ਬਾਰੇ? ਐਰਿਸਟੋਟਲ ਦੇ ਟਾਈਮ ਤੇ ਤਾਂ ਨਹੀਂ ਹੋਇਆ ਹੋਏਗਾ ਕਿ ਹੋਇਆ ਸੀਗਾ, ਜਾਂ ਫਿਰ ਹੌਲੀ ਹੌਲੀ ਇਹਦੇ ਬਾਰੇ ਪਤਾ ਚੱਲਣ ਲੱਗਿਆ ਕਿ ਏਦਾਂ ਬ੍ਰੇਨ ਕਨੈਕਟੀਵਿਟੀ ਜਿਹੜੀ ਉਹ ਹੌਲੀ ਹੌਲੀ ਏਦਾਂ ਕੰਮ ਕਰਦੀ ਹੈ?
1: ਹਾਂਜੀ, ਇਹ ਤਾਂ ਓਬਵੀਅਸਲੀ ਮਤਲਬ ਹਾਂਜੀ ਜ਼ਿਆਦਾ ਤਾਂ ਹੁਣ ਸਾਨੂੰ ਹੁਣੇ ਪਤਾ ਚੱਲਿਆ, ਕਿਉਂਕਿ ਹੁਣ ਅਸੀਂ ਵਿਜੂਅਲੀ, ਕਿਉਂਕਿ ਜਦ ਤੱਕ ਸਾਨੂੰ ਵਿਜੂਅਲੀ ਚੀਜ਼ਾਂ ਦਿਖਦੀਆਂ ਨਹੀਂ ਸਾਨੂੰ ਨਹੀਂ ਇੰਨਾ ਹਨਾ ਉਹ ਹੁੰਦਾ ਕਿ ਹੁਣ ਅਸੀਂ ਵਿਜੂਅਲੀ ਦੇਖ ਸਕਦੇ ਹਾਂ ਕਿ ਆਪਾਂ ਕਈ ਵਾਰ ਫਿਲਮਾਂ ਚ ਦੇਖਦੇ ਹਾਂ ਕਿ ਜਦੋਂ ਉਹ ਬ੍ਰੇਨ ਦੀ ਜਿਹੜੀ ਸਕੈਨ ਕਰ ਰਹੇ ਹੁੰਦੇ ਆ ਤਾਂ ਉਹਨਾਂ ਨੂੰ ਮਤਲਬ ਦੇਖ ਰਿਹਾ ਹੁੰਦਾ ਹਨਾ ਇੱਕ ਸਕਰੀਨ ਦੇ ਉੱਤੇ ਕਿ ਕੀ ਚੱਲ ਰਿਹਾ ਬ੍ਰੇਨ ਦੇ ਵਿੱਚ, ਕੀ ਚੇਂਜਸ ਆ ਰਹੇ ਹੈਗੇ ਆ। ਸੋ ਅਫਕੋਰਸ ਜਿਹੜੇ ਪੁਰਾਣੇ ਜਿਹੜੇ ਏਸ਼ੀਅਨ ਫਿਲੋਸਫਰ ਸੀਗੇ ਅਰਿਸਟੋਟਲ ਜਾਂ ਬਾਕੀ ਜਿਹੜੇ ਸੀਗੇ, ਉਹ ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਉਹ ਓਬਜ਼ਰਵੇਸ਼ਨ ਦੇ ਬੇਸ ਦੇ ਉੱਤੇ ਅਸੀਂ ਮਤਲਬ ਸੋਸਾਇਟੀ ਚ ਕੀ ਦੇਖਦੇ ਹਾਂ ਹਨਾ, ਕਿ ਅਸੀਂ ਹੁਣ ਵੀ ਦੇਖਦੇ ਹਾਂ, ਅਸੀਂ ਸੋਸ਼ਲ ਆਪਣੇ ਆਲੇ ਦੁਆਲੇ ਦੇਖਦੇ ਹਾਂ, ਸਾਨੂੰ ਆਈਡੀਆ ਹੋ ਜਾਂਦਾ ਹੈ ਸਾਡਾ, ਉਹਦੇ ਚ ਸਾਡਾ ਐਕਸਪੀਰੀਅੰਸ ਵੀ ਹੈਲਪ ਕਰਦਾ ਕਿ ਸਾਨੂੰ ਕਿਸੇ ਪਰਟੀਕੁਲਰ ਚੀਜ਼ ਕਿੰਨਾ ਐਕਸਪੀਰੀਅੰਸ ਆ ਸੀ, ਉਹਨੂੰ ਕਿੰਨਾ ਸਹੀ ਜਾਂ ਗਲਤ ਪ੍ਰੈਡਿਕਟ ਕਰ ਰਿਹਾ ਹਨਾ। ਤਾਂ ਉਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ। ਤਾਂ ਉਹਨਾਂ ਦੇ ਕੋਲ ਇੰਸਟਰੂਮੈਂਟ ਨਹੀਂ ਸੀਗੇ ਅਫਕੋਰਸ, ਬਟ ਉਹ ਐਜ਼ ਅ ਫਿਲੋਸਫਰ ਗੱਲ ਕਰਦੇ ਸੀਗੇ, ਉਹਨਾਂ ਦੀ ਇੱਕ ਥਿਊਰੀ ਸੀ, ਔਰ ਜ਼ਰੂਰੀ ਨਹੀਂ ਸੀ ਕਿ ਉਹ ਸਹੀ ਹੋਣੀਆਂ ਜ਼ਰੂਰੀ ਸੀਗੀਆਂ ਜਾਂ ਨਹੀਂ ਸੀਗੀਆਂ ਹਨਾ, ਉਹ ਕਿਸੇ ਨਾ ਕਿਸੇ ਤਰ੍ਹਾਂ ਰੈਲੇਵੈਂਟ ਜਿਹੜੀਆਂ ਹੋ ਸਕਦੀਆਂ ਅੱਜ, ਔਰ ਜ਼ਰੂਰੀ ਨਹੀਂ ਵੀ ਹੈ ਕਿ ਰੈਲੇਵੈਂਟ ਹੋਣ, ਮੇ ਬੀ ਹੋ ਸਕਦਾ ਕੋਈ ਉਹਨਾਂ ਦੀ ਫਿਲੋਸਫੀ ਜਿਹੜੀ ਅੱਜ ਨਹੀਂ ਚੱਲਦੀ ਹੈਗੀ ਹਨਾ। ਤੇ ਜਿਵੇਂ ਐਂਗਜ਼ਾਇਟੀ ਦੀ ਅਸੀਂ ਗੱਲ ਕਰਦੇ ਹਾਂ, ਐਂਗਜ਼ਾਇਟੀ ਸਾਨੂੰ ਹੁਣ ਲੱਗਦਾ ਕਿ ਨਹੀਂ ਸਕਰੀਨਸ ਅਸੀਂ ਜ਼ਿਆਦਾ ਯੂਜ਼ ਕਰਦੇ ਹਾਂ, ਜਾਂ ਅੱਜ ਮਤਲਬ ਸਾਡੇ ਟਾਈਮ ਤੇ ਸਾਨੂੰ ਇਹ ਲੱਗਦਾ ਕਿ ਅੱਜ ਐਂਗਜ਼ਾਇਟੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈਗੀ ਆ, ਬਟ ਅਗਰ ਤੁਸੀਂ ਪੁਰਾਣੀ ਸਾਲਾਂ ਦੀ ਦੇਖੋ ਮਤਲਬ ਕਾਫੀ 200 ਸਾਲ, ਉਸ ਤਰ੍ਹਾਂ ਹੋਰ ਤਰ੍ਹਾਂ ਦੀਆਂ ਪ੍ਰੋਬਲਮ ਸੀ ਉਸ ਟਾਈਮ, ਬਟ ਐਂਗਜ਼ਾਇਟੀ ਜਾਂ ਜਿਹੜੇ ਸਟ੍ਰੈਸ ਨਾਮ ਦੀ ਚੀਜ਼ਾਂ ਉਦੋਂ ਵੀ ਸੀਗੀਆਂ ਅਫਕੋਰਸ, ਬਟ ਫੈਕਟਰਸ ਹੋਰ ਸੀਗੇ ਹਨਾ। ਸੋ ਟਾਈਮ ਟਾਈਮ ਦੀ ਗੱਲ ਹੈਗੀ ਆ, ਬਟ ਇਹਦੇ ਚ ਇੱਕ ਜਿਹੜਾ ਸਾਈਕੋਲੋਜਿਸਟ ਸੀਗਾ ਜਿਹੜਾ ਵਿਲੀਅਮ ਜੇਮਸ, ਕਾਫੀ ਫੇਮਸ ਜਿਹੜਾ ਹੈਗਾ ਸਾਈਕੋਲੋਜਿਸਟ, ਉਹਨੇ 1890 ਦੇ ਵਿੱਚ ਮਤਲਬ 1890 ਦੇ ਵਿੱਚ ਉਹਨੇ ਇੱਕ ਬੁੱਕ ਲਿਖੀ ਸੀ ਪ੍ਰਿੰਸੀਪਲ ਆਫ ਸਾਈਕੋਲੋਜੀ, ਜਿਹਦੇ ਚ ਉਹਨੇ ਇਹ ਕਿਹਾ ਸੀਗਾ ਕਿ ਜਿਹੜੇ ਸਾਡੇ ਬ੍ਰੇਨ ਦੇ ਨਰਵਸ ਟਿਸ਼ੂਜ ਹੁੰਦੇ ਆ ਉਹ ਬਹੁਤ ਜ਼ਿਆਦਾ ਆਪਣੇ ਆਪ ਨੂੰ ਅਡੈਪਟ ਕਰ ਸਕਦੇ ਆ ਡਿਪੈਂਡਿੰਗ ਔਨ ਐਨਵਾਇਰਮੈਂਟ ਤੇ ਜਾਂ ਡੇਲੀ ਐਕਟੀਵਿਟੀਜ਼ ਤੇ ਜਾਂ ਫਿਰ ਤੁਹਾਡੇ ਬਿਹੇਵੀਅਰ ਦੇ ਉਹਦੇ ਬੇਸ ਦੇ ਉੱਤੇ ਹਨਾ। ਪਰ ਉਹਦੀ ਗੱਲ ਵੱਲ ਕਿਸੇ ਨੇ ਜਿਹੜਾ ਅਲਟੀਮੇਟਲੀ ਨਿਊਰੋਪਲਾਸਟੀਸਿਟੀ ਵੀ ਇਹੀ ਕਹਿੰਦੀ ਆ ਕਿ ਤੁਸੀਂ ਐਕਸਰਸਾਈਜ਼ ਕਰਦੇ ਆ ਜਾਂ ਸੌਂਦੇ ਵਧੀਆ ਖਾਂਦੇ ਵਧੀਆ ਤਾਂ ਤੁਹਾਡੀ ਜਿਹੜੀ ਆ ਬ੍ਰੇਨ ਦੀ ਐਕਟੀਵਿਟੀ ਪ੍ਰਮੋਟ ਹੁੰਦੀ ਆ ਹਨਾ, ਤੇ ਨਿਊਰੋਪਲਾਸਟੀਸਿਟੀ ਵੀ ਇਹੀ ਕਹਿੰਦੀ ਆ। ਉਹਨੇ ਵੀ ਆਪਣੀ ਬੁੱਕ ਚ ਇਹੀ ਕਿਹਾ ਸੀ, ਬਟ ਕਿਉਂਕਿ ਵਨ ਆਫ ਦਾ ਜਿਹੜਾ ਫਸਟ ਬੰਦਾ ਸੀ ਜਿਹਨੇ ਕਹੀ ਸੀ, ਤਾਂ ਉਸ ਟਾਈਮ ਕਿਸੇ ਨੇ ਬਹੁਤਾ ਬੋਦਰ ਨਹੀਂ ਕੀਤਾ ਤੇ ਕਾਫੀ ਟਾਈਮ ਤੱਕ ਜਿਹੜੀ ਉਹਦੀ ਇਹ ਚੀਜ਼ ਜਿਹੜੀ ਇਗਨੋਰ ਕਰੀ ਰੱਖੀ ਲੋਕਾਂ ਨੇ ਹਨਾ। ਫਿਰ 1960s ਦੇ ਵਿੱਚ ਜਿਹੜਾ ਡੈਕੇਡ ਸੀਗਾ ਉਸ ਟਾਈਮ ਦੇ ਉੱਤੇ ਮੈਂ ਪਹਿਲਾਂ ਵੀ ਦੋ ਤਿੰਨ ਵਾਰ ਕਿਹਾ ਕਿ ਇੱਦਾਂ ਸੋਚਦੇ ਸੀ ਕਿ ਬੱਚਿਆਂ ਦੇ ਵਿੱਚ ਜਿਹੜੀ ਆ ਨਿਊਰੋਪਲਾਸਟੀਸਿਟੀ ਹੁੰਦੀ ਆ, ਮਤਲਬ ਕਿ ਬੱਚਿਆਂ ਦਾ ਬ੍ਰੇਨ ਚੇਂਜ ਕਰਦਾ ਰਹਿੰਦਾ ਬਟ ਅਡਲਟ ਦੇ ਵਿੱਚ ਇੱਕ ਤਰ੍ਹਾਂ ਬ੍ਰੇਨ ਪਰਮਾਨੈਂਟ ਹੋ ਜਾਂਦਾ। ਸੋ 60s ਤੱਕ ਅਸੀਂ ਇਹ ਸੋਚਦੇ ਸੀਗੇ, ਹਾਲਾਂਕਿ 60s ਦੇ ਵਿੱਚ ਬਹੁਤ ਸਾਰੀਆਂ ਰਿਸਰਚ ਹੋਈਆਂ। ਇੱਕ ਸਾਇੰਟਿਸਟ ਨੇ ਦੇਖਿਆ ਕਿ ਕਿਉਂਕਿ ਐਨੀਮਲਸ ਦੇ ਉੱਤੇ ਆਪਾਂ ਜ਼ਿਆਦਾ ਰਿਸਰਚ ਕਰਦੇ ਹਾਂ, ਹਿਊਮਨਸ ਦੇ ਕੰਪੈਰੀਜ਼ਨ ਕਰਦੇ ਸੀ ਪਹਿਲਾਂ ਤੇ ਹੁਣ ਵੀ ਕਰਦੇ ਹਾਂ, ਤੇ ਉਹਨਾਂ ਨੇ ਮੰਕੀਜ਼ ਦੇ ਜਿਹੜਾ ਬ੍ਰੇਨ ਦੇ ਵਿੱਚ ਚੇਂਜਸ ਦੇਖੇ, ਉਹਨਾਂ ਦੇ ਫੈਕਟਰਸ, ਉਹਨਾਂ ਨੇ ਜੋ ਵੀ ਉਹਨਾਂ ਨੂੰ ਸਟਿਮੂਲਾਈ ਦਿੱਤੇ, ਮਤਲਬ ਕੋਈ ਕੋਈ ਇਮੋਸ਼ਨਲ ਜਿਹੜੀ ਆ ਕੋਈ ਐਕਟੀਵਿਟੀ ਜਾਂ ਕੁਛ ਵੀ, ਮਤਲਬ ਉਹਨਾਂ ਦਾ ਜੋ ਵੀ ਉਹਨਾਂ ਦੇ ਫੈਕਟਰ ਸੀਗੇ ਉਹਨਾਂ ਦੇ ਮੋਰੇ ਦਿੱਤੇ, ਤਾਂ ਉਹਨਾਂ ਨੇ ਚੇਂਜਸ ਦੇਖੇ ਉਹਨਾਂ ਦੇ ਬ੍ਰੇਨ ਦੇ ਵਿੱਚ, ਮੰਕੀਜ਼ ਦੇ ਬ੍ਰੇਨ ਦੇ ਵਿੱਚ। ਤੇ ਫਿਰ 2007 ਦੇ ਵਿੱਚ ਇੱਕ ਹੋਰ ਸਾਈਕੋਲੋਜਿਸਟ ਹੋਇਆ ਜਿਹਨਾਂ ਦਾ ਨਾਮ ਹੈਗਾ ਨੋਰਮਨ, ਸਾਈਕੈਟ੍ਰਿਸਟ ਹੈਗਾ ਨੋਰਮਨ ਡੋਜ ਕਰਕੇ ਉਹਦਾ ਨਾਮ ਆ, ਤੇ ਇਹਦੀ ਬੁੱਕ ਹੈ ਕਾਫੀ ਫੇਮਸ, ਦ ਬ੍ਰੇਨ ਦੈਟ ਚੇਂਜਸ ਇਟ ਸੈਲਫ। ਤੇ ਉਹਦੀ ਬੁੱਕ ਤੋਂ ਬਾਅਦ ਜਿਹੜਾ ਕਾਫੀ ਜਿਹੜਾ ਹੋਰ ਵਧਿਆ, ਫਿਰ ਲੋਕ ਥੋੜਾ ਜਿਹਾ ਜ਼ਿਆਦਾ ਮਤਲਬ ਇਹ ਫੀਲਡ ਗਰੋ ਕਰਨ ਲੱਗੀ। ਔਰ ਉਹਦੀ ਬੁੱਕ 'ਚ ਉਹਨੇ ਮੈਨਸ਼ਨ ਕੀਤਾ ਸੀ ਕਿ ਪਹਿਲਾਂ ਕਿਉਂ ਪੁਰਾਣੇ ਲੋਕ ਇੱਦਾਂ ਸੋਚਦੇ ਸੀ ਕਿ ਜਿਹੜੇ ਬੱਚਿਆਂ ਦੇ ਵਿੱਚ ਹੀ ਪਲਾਸਟਿਸਿਟੀ ਹੁੰਦੀ ਆ, ਕਿ ਉਹਦਾ ਮੇਨ ਦੋ ਤਿੰਨ ਕਾਰਨ ਸੀਗੇ। ਇੱਕ ਤਾਂ ਇਹ ਸੀਗਾ ਕਿ ਕਿਉਂਕਿ ਜਦੋਂ ਅਸੀਂ ਦੇਖਦੇ, ਹੁਣ ਵੀ ਦੇਖਦੇ ਹਾਂ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਕਈ ਵਾਰ ਬ੍ਰੇਨ ਡੈਮੇਜ ਹੋ ਗਿਆ ਤਾਂ ਦੁਬਾਰਾ ਉਹ ਸਹੀ ਨਹੀਂ ਹੁੰਦਾ, ਮੋਸਟ ਆਫ ਦਾ ਚਾਂਸਿਸ ਹਨਾ ਇਹੀ ਹੁੰਦੇ ਅਗਰ ਜ਼ਿਆਦਾ ਡੈਮੇਜ ਹੋ ਜਾਵੇ। ਤੇ ਇਸ ਲਈ ਸਾਨੂੰ ਲੱਗਦਾ ਸੀ ਕਿ ਇੱਕ ਵਾਰ ਬ੍ਰੇਨ ਡੈਮੇਜ ਹੋ ਗਿਆ ਤਾਂ ਉਸ ਤੋਂ ਬਾਅਦ ਬ੍ਰੇਨ ਨੇ ਦੁਬਾਰਾ ਸਹੀ ਨਹੀਂ ਹੋਣਾ। ਤੇ ਦੂਜਾ ਇਹ ਸੀਗਾ ਕਿ ਕਿਉਂਕਿ ਅਸੀਂ ਮਾਈਕਰੋਸਕੋਪਿਕਲੀ ਜਿੱਦਾਂ ਹੁਣ ਦੇਖ ਸਕਦੇ ਹਾਂ, ਜਿੱਦਾਂ ਮੈਂ ਕਿਹਾ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਜਦੋਂ ਤੁਸੀਂ ਉਹ ਟੈਸਟ ਕਰ ਰਹੇ ਹੁੰਦੇ ਕਿ ਕਿਆ ਕਿਆ ਚੇਂਜਸ ਆ ਰਹੇ ਬ੍ਰੇਨ ਦੇ ਵਿੱਚ, ਉਸ ਟਾਈਮ ਦੇ ਉੱਤੇ ਜ਼ਿਆਦਾ ਨਹੀਂ ਦੇਖ ਸਕਦੇ ਸੀ। ਔਰ ਓਬਵੀਅਸਲੀ ਕਿਉਂਕਿ ਵਿਜੁਅਲੀ ਸਾਨੂੰ ਨਹੀਂ ਦਿਖ ਰਿਹਾ ਸੀ ਤਾਂ ਸਾਨੂੰ ਇੰਨਾ ਉਸ ਚੀਜ਼ ਦੇ ਉੱਤੇ ਵਿਸ਼ਵਾਸ ਨਹੀਂ ਸੀਗਾ। ਬਟ ਹੁਣ ਕਿਉਂਕਿ ਅਸੀਂ ਜਿੱਦਾਂ ਇਹ ਲੰਡਨ ਸਟੱਡੀ ਦੀ ਮੈਂ ਗੱਲ ਕੀਤੀ ਹੈ ਕਿ ਲੰਡਨ ਸਟੱਡੀ 'ਚ ਉਹਨਾਂ ਨੇ ਦੇਖਿਆ ਕਿ ਹਾਂ ਐਕਚੁਅਲ 'ਚ ਜਿਹੜਾ, ਕਿਉਂਕਿ ਟੈਕਸੀ ਡਰਾਈਵਰ ਓਬਵੀਅਸਲੀ ਅਡਲਟ ਸੀਗੇ, ਐਕਸਪੀਰੀਅੰਸਡ ਸੀਗੇ, ਸੋ ਉਹਨਾਂ ਦੇ ਅਡਲਟ ਬ੍ਰੇਨ ਦੇ ਵਿੱਚ ਵੀ ਚੇਂਜਸ ਆ ਰਹੇ ਸੀਗੇ ਡਿਪੈਂਡਿੰਗ ਔਨ ਉਹਨਾਂ ਦਾ ਉਹ ਕੀ ਲਰਨ ਕਰ ਰਹੇ ਸੀ, ਉਹਨਾਂ ਦਾ ਕੀ ਐਕਸਪੀਰੀਅੰਸ ਚੱਲ ਰਿਹਾ ਸੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਜਿਹੜਾ ਸਾਇੰਟਿਸਟ ਨੇ ਵੀ ਆਪਣੀ ਬੁੱਕ ਦੇ ਵਿੱਚ ਦੱਸੀਆਂ। ਉਸ ਤੋਂ ਇਲਾਵਾ ਹੋਰ ਜਿਹੜੇ ਸੀਗੇ ਜਿਹੜੇ 90s, ਜਿਹੜਾ ਅਸੀਂ ਮੈਂ ਮੰਕੀਜ਼ ਦੀ ਗੱਲ ਕੀਤੀ, 90s ਸੈਂਚਰੀ ਜਿਹੜੀ 20th ਸੈਂਚਰੀ ਸੀ ਉਹਦੇ ਵਿੱਚ ਕੰਮ ਕਰ ਸਕਦੇ ਸੀ, ਬਟ ਹੁਣ ਜਿੱਦਾਂ ਜਿੱਦਾਂ ਡਿਵੈਲਪ ਹੁੰਦੀਆਂ ਜਾ ਰਹੀਆਂ ਐਕਟੀਵਿਟੀਜ਼, ਤਾਂ ਸਾਨੂੰ ਪਤਾ ਲੱਗ ਰਿਹਾ ਕਿ ਅਸੀਂ ਜਿਹੜੀ ਆ ਆਪਣੀਆਂ ਜਿਹੜੀ ਕੁਆਲਿਟੀਜ਼ ਹੈਗੀਆਂ ਜਾਂ ਆਪਣੀ ਟੈਲੈਂਟ ਹੈਗਾ ਉਹ ਅਸੀਂ ਜ਼ਰੂਰੀ ਨਹੀਂ ਕਿ ਸਾਡੇ ਕੋਲ ਬਰਥ ਦੇ ਉੱਤੇ ਅਗਰ ਨਹੀਂ ਸੀਗਾ, ਅਸੀਂ ਜਿਹੜਾ ਮਤਲਬ ਬਚਪਨ ਤੋਂ ਹੀ ਵਧੀਆ ਨਹੀਂ ਗਾ ਸਕਦੇ ਸੀ, ਤਾਂ ਮਤਲਬ ਇਹ ਨਹੀਂ ਕਿ ਅਸੀਂ ਅੱਗੇ ਵੀ ਵਧੀਆ ਨਹੀਂ ਗਾ ਸਕਦੇ। ਸੋ ਅਸੀਂ ਜਿਹੜਾ ਆਪਣੀ ਲਾਈਫ 'ਚ ਜਿਹੜਾ ਅਸੀਂ ਕੁਛ ਸਾਡੀ ਐਕਟੀਵਿਟੀ ਅਸੀਂ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਅਗਰ ਸਿੱਖਾਂਗੇ ਤਾਂ ਅਸੀਂ ਕਰ ਸਕਦੇ ਹਾਂ, ਚਾਹੇ ਅਸੀਂ ਬੱਚੇ ਹਾਂ ਚਾਹੇ ਅਸੀਂ ਵੱਡੇ, ਮਤਲਬ ਕਿਸੇ ਵੀ ਏਜ ਗਰੁੱਪ 'ਚ ਹੈਗੇ ਹਾਂ।
0: ਰਾਈਟ, ਵੈਸੇ ਤਾਂ ਹੋਰ ਵੀ ਮੇਰੇ ਖਿਆਲ ਦੇ ਨਾਲ, ਪਰ ਜੇ ਤੁਹਾਨੂੰ ਲੱਗਦਾ ਹੈ ਕਿ ਕੁਛ ਹੋਰ ਸਮਾਂ ਹੈਗਾ, ਕੁਛ ਹੋਰ ਰਿਸਰਚ ਜਿਹੜੀਆਂ ਇਹਦੇ 'ਤੇ ਹੋਈਆਂ ਹੋਣ, ਜੇ 5-7 ਮਿੰਟ ਦੇ ਵਿੱਚ ਕਰ ਸਕਦੇ, ਨਹੀਂ ਤਾਂ ਫਿਰ ਅੱਜ ਸਮਾਂ ਹੈਗਾ ਵੈਸੇ 5-10 ਮਿੰਟ ਦਾ, ਪਰ ਕੋਈ ਰਿਸਰਚ ਇਸ ਬਾਬਤ ਕੋਈ ਹੋਈਆਂ ਰੀਸੈਂਟ ਹੋਰ ਜਿਹੜੀਆਂ ਤੁਸੀਂ ਇਨਕਲੂਡ ਕਰਨਾ ਚਾਹੁੰਦੇ ਹੋ, ਜਾਂ ਫਿਰ ਇਹਨੂੰ ਸਮਾਪਤ ਕਰੀਏ ਟੌਪਿਕ ਨੂੰ?
1: ਹਾਂਜੀ, ਨਹੀਂ ਮੈਂ ਹੈ ਮੇਰੇ ਕੋਲ ਇੱਕ ਦੋ, ਜਿਵੇਂ ਅਗਰ ਮੈਂ ਨਿਊਰੋਪਲਾਸਟ ਜਦੋਂ ਅਸੀਂ ਬ੍ਰੇਨ ਦੇ ਫੰਕਸ਼ਨ ਦੀ ਗੱਲ ਕਰਦੇ ਹਾਂ ਤਾਂ ਕੁਛ ਰਿਸਰਚ ਜਿਹੜੀ ਇਹ ਵੀ ਹੋਈਆਂ ਜਿਹਦੇ ਵਿੱਚ ਉਹਨਾਂ ਨੇ ਬੱਚੇ ਜਿਹੜੇ ਮਤਲਬ ਬੱਚਿਆਂ ਨੂੰ, ਬੱਚੇ ਐਜ਼ ਅ ਸਟੱਡੀ ਗਰੁੱਪ ਉਹਨਾਂ ਨੂੰ ਸਟੱਡੀ ਕੀਤਾ ਜਿਨ੍ਹਾਂ ਨੂੰ ਮਤਲਬ ਦਿਖਾਈ ਨਹੀਂ ਦਿੰਦਾ ਸੀਗਾ, ਬਲਾਇੰਡ ਬੱਚੇ ਸੀਗੇ, ਤੇ ਉਹਨਾਂ ਨੇ ਇਹ ਨੋਟਿਸ ਕੀਤਾ ਉਹਨਾਂ ਦੇ ਬ੍ਰੇਨ ਦੇ ਵਿੱਚ ਕਿ ਕਿਉਂਕਿ ਉਹਨਾਂ, ਕਿਉਂਕਿ ਇਹ ਆਪਾਂ ਡੇਲੀ ਲਾਈਫ 'ਚ ਵੀ ਆਪਾਂ ਵੀ ਫੀਲ ਕਰਦੇ, ਆਪਾਂ ਜਨਰਲੀ ਗੱਲ ਵੀ ਕਰਦੇ ਹਾਂ ਕਿ ਜਦੋਂ ਕਿਸੇ ਵੀ ਇਨਸਾਨ ਨੂੰ ਇੱਕ ਔਰਗਨ ਦੇ ਵਿੱਚ ਕੋਈ ਇਸ਼ੂ ਹੁੰਦਾ ਤਾਂ ਉਹਨਾਂ ਦੇ ਦੂਜੇ ਔਰਗਨ ਕਾਫੀ ਜਿਹੜੇ ਆ ਐਕਟਿਵ ਹੁੰਦੇ ਆ ਨਾ, ਜਿਵੇਂ ਉਹਨਾਂ ਦੀ ਸੈਂਸਿਸ ਬਹੁਤ, ਦੂਜੀਆਂ ਸੈਂਸਿਸ ਬਹੁਤ ਸਟਰੋਂਗ ਹੁੰਦੀਆਂ, ਤਾਂ ਉਹਨਾਂ ਨੇ ਵੀ ਨੋਟਿਸ ਕੀਤਾ ਕਿ ਚਾਹੇ ਉਹ ਬੱਚਿਆਂ ਨੂੰ ਮਤਲਬ ਆਈਸਾਈਟ ਜਿਹੜੀ ਵਿਜ਼ਨ ਉਹਨਾਂ ਦੀ ਨਹੀਂ ਸੀਗੀ, ਬਟ ਉਹਨਾਂ ਦੇ ਵਿੱਚ ਜਿਹੜੇ ਆ ਉਹਨਾਂ ਦੇ ਨਿਊਰੋਨ ਦੇ ਵਿੱਚ ਕਨੈਕਸ਼ਨ ਜਿਹੜਾ ਦੂਜੀਆਂ ਚੀਜ਼ਾਂ ਨੂੰ ਲੈ ਕੇ ਜ਼ਿਆਦਾ ਸੀ, ਮਤਲਬ ਉਹਨਾਂ ਦੀ ਹੀਅਰਿੰਗ ਸੈਂਸ ਸਟਰੋਂਗ ਸੀਗੀ ਜਾਂ ਫਿਰ ਟੱਚ ਦੀ ਸੈਂਸ ਸਟਰੋਂਗ ਸੀਗੀ। ਸੋ ਕਿਉਂਕਿ ਉਹਨਾਂ ਨੂੰ ਉਹ ਹਿੱਸਾ ਉਹਨਾਂ ਦਾ ਕੰਮ ਨਹੀਂ ਕਰ ਰਿਹਾ ਸੀ ਬ੍ਰੇਨ ਦਾ ਜਿੱਥੇ ਜਿਹੜੀ ਵਿਜ਼ਨ ਨੂੰ ਕੰਟਰੋਲ ਕਰਦਾ, ਬਟ ਉਹਨਾਂ ਦਾ ਉਹ ਹਿੱਸਾ ਜਿਹੜਾ ਬ੍ਰੇਨ ਦਾ ਸੈਂਸਿਸ ਨੂੰ ਕੰਟਰੋਲ, ਦੂਜੀਆਂ ਸੈਂਸਿਸ ਨੂੰ ਕੰਟਰੋਲ ਕਰਦਾ ਹੈ, ਉਹ ਉੱਥੇ ਜ਼ਿਆਦਾ ਐਕਟਿਵ ਸੀਗਾ। ਸੋ ਇਸ ਲਈ ਜਿਹੜਾ ਇੱਕ ਤਰ੍ਹਾਂ ਬ੍ਰੇਨ ਨੇ ਆਪਣੇ ਆਪ ਨੂੰ ਅਡੈਪਟ ਕੀਤਾ ਕਿ ਚਾਹੇ ਉਹ ਦੇਖ ਨਹੀਂ ਸਕਦਾ ਉਹ ਪਰਸਨ, ਬਟ ਉਹ ਪਰਸਨ ਦੂਜੀਆਂ ਸੈਂਸਿਸ ਦੇ ਥਰੂ ਜਿਹੜਾ ਆਪਣੇ ਆਪ ਨੂੰ ਜਿਹੜਾ ਆਪਣੀਆਂ ਡੇਲੀ ਐਕਟੀਵਿਟੀਜ਼ ਕਰ ਸਕਦਾ ਜਾਂ ਆਪਣੀ ਲਾਈਫ ਜਿਹੜਾ ਜੀ ਸਕਦਾ ਹਨਾ। ਔਰ ਆਪਾਂ ਦੇਖਦੇ ਵੀ ਹਾਂ ਅਗਰ ਅਸੀਂ ਹਿਊਮਨਸ ਤੋਂ ਇਲਾਵਾ ਅਗਰ ਐਨੀਮਲਸ ਦੀ ਗੱਲ ਕਰੀਏ, ਸਾਨੂੰ ਪਤਾ ਹਿਊਮਨਸ ਕਿਉਂਕਿ ਅਸੀਂ ਦੇਖ ਸਕਦੇ ਹਾਂ, ਅਸੀਂ ਸਾਡੀ ਇੰਨੀ ਸਮੈਲ ਦੀ ਸੈਂਸ ਇੰਨੀ ਸਟਰੋਂਗ ਨਹੀਂ ਹੁੰਦੀ ਹਨਾ, ਸਾਡੀ ਟੱਚ ਦੀ ਸੈਂਸ ਵੀ ਇੰਨੀ ਸਟਰੋਂਗ ਨਹੀਂ ਹੁੰਦੀ। ਬਟ ਅਗਰ ਤੁਸੀਂ ਐਨੀਮਲਸ ਦੀ ਗੱਲ ਕਰਦੇ ਤਾਂ ਉਹਨਾਂ ਦੀ ਸੈਂਸ ਦੀ ਜਿਹੜੀ ਆ ਜਿਹੜੀ ਸੋਰੀ ਸਮੈਲ ਦੀ ਸੈਂਸ ਜਿਹੜੀ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ ਨਾ, ਉਹਨਾਂ ਨੂੰ ਸਮੈਲ ਤੋਂ ਪਤਾ ਲੱਗ ਜਾਂਦਾ ਕਿ ਕੌਣ ਹੈਗਾ ਕੀ ਹੈਗਾ। ਸੋ ਇਹ ਇਹ ਕੁਛ ਰਿਸਰਚ ਐਵੇਂ ਦੀਆਂ ਵੀ ਹੋਈਆਂ। ਉਸ ਤੋਂ ਇਲਾਵਾ ਮੈਡੀਟੇਸ਼ਨ ਦਾ ਜਿਹੜਾ ਇੰਪੈਕਟ ਚੰਗਾ ਇੰਪੈਕਟ ਹੁੰਦਾ ਹੈਗਾ ਆ ਹਿਊਮਨ ਜਿਹੜਾ ਬ੍ਰੇਨ ਦੇ ਉੱਤੇ, ਕਿਉਂਕਿ ਮੈਡੀਟੇਸ਼ਨ ਫੋਕਸ ਵਧਾਉਂਦੀ ਹੈਗੀ ਆ। ਸੋ ਇਹ ਵੀ ਇੱਕ ਰਿਸਰਚ ਹੋਈ ਹੈ ਕਿ ਇੱਕ ਸਕੂਲ ਗਰੁੱਪ ਜਿਹੜਾ ਆ ਬੱਚਿਆਂ ਦਾ, ਉਹਨਾਂ ਦੇ ਉੱਤੇ ਜਿਹੜੀ ਰਿਸਰਚ ਕੀਤੀ। ਤੋ ਜਦੋਂ ਵੀ ਸਾਇੰਸ ਦਾ ਰਿਸਰਚ ਕਰਦੇ ਤਾਂ ਉਹ ਦੋ ਗਰੁੱਪ ਲੈ ਲੈਂਦੇ ਆ ਨਾ, ਕਿ ਇੱਕ ਗਰੁੱਪ ਨੂੰ ਇੱਕ ਐਕਟੀਵਿਟੀ ਦਿੰਦੇ ਆ, ਦੂਜੇ ਗਰੁੱਪ ਨੂੰ ਦੂਜੀ ਐਕਟੀਵਿਟੀ। ਸੋ ਉਹਨਾਂ ਨੇ ਕੁਛ ਬੱਚਿਆਂ ਨੂੰ ਜਿਹੜਾ ਮੈਡੀਟੇਸ਼ਨ ਕਰਨ ਲਾਇਆ ਹਨਾ, ਔਰ ਦੂਜੇ ਬੱਚਿਆਂ ਨੂੰ ਜਿਹੜਾ ਮੈਡੀਟੇਸ਼ਨ ਨਹੀਂ ਕਰਦੇ ਸੀ। ਤਾਂ ਉਹਨਾਂ ਨੇ ਇਹ ਰਿਜ਼ਲਟ ਉਹਨਾਂ ਨੂੰ ਮਿਲਿਆ ਕਿ ਜਿਹੜੇ ਬੱਚੇ ਮੈਡੀਟੇਸ਼ਨ ਕਰ ਰਹੇ ਸੀਗੇ ਐਜ਼ ਅ ਸਬਜੈਕਟ, ਚਲੋ ਰੱਖ ਲਓ ਉਹਨਾਂ ਨੇ ਲਿਆ ਸੀਗਾ, ਉਹ ਬੱਚੇ ਜ਼ਿਆਦਾ ਆਪਣੇ ਉਹਨਾਂ ਦੇ ਮਾਰਕਸ ਇੰਪਰੂਵ ਹੋਏ ਕੰਪੈਰੇਟਿਵਲੀ ਕਿ ਜਿਹੜੇ ਬੱਚੇ ਮੈਡੀਟੇਸ਼ਨ ਨਹੀਂ ਕਰ ਰਹੇ ਸੀਗੇ। ਹਾਂਜੀ, ਤੇ ਉਹ ਮਤਲਬ ਉਹਨਾਂ ਨੇ ਦੇਖਿਆ ਕਿ ਹਾਂ ਉਹਦਾ ਵੀ ਇੰਪੈਕਟ ਹੁੰਦਾ। ਫਿਰ ਕੁਛ ਸਟੱਡੀਜ਼ ਹੋਈਆਂ ਜਿਵੇਂ ਓਲਡ ਏਜ ਦੇ ਲੋਕਾਂ ਤੇ ਸਟੱਡੀਜ਼ ਕੀਤੀਆਂ ਉਹਨਾਂ ਨੇ, ਕਿ ਕੁਛ ਲੋਕਾਂ ਦਾ ਉਹਨਾਂ ਦੇ ਵੀ ਦੋ ਗਰੁੱਪ ਬਣਾ ਦਿੱਤੇ। ਇੱਕ ਗਰੁੱਪ ਨੂੰ ਕਿਹਾ ਕਿ ਅਸੀਂ ਤੁਹਾਨੂੰ ਜਿਹੜਾ ਤੁਸੀਂ ਘਰ ਦਾ ਹੀ ਕੰਮ ਕਰ ਰਹੇ ਹਾਂ, ਬਟ ਇਹ ਘਰ ਦਾ ਕੰਮ ਤੁਹਾਨੂੰ ਐਜ਼ ਅ ਐਕਸਰਸਾਈਜ਼ ਹੈਲਪ ਕਰ ਰਿਹਾ ਹਨਾ, ਬਟ ਦੂਜੇ ਗਰੁੱਪ ਨੂੰ ਇਹੋ ਜਿਹਾ ਕੁਛ ਨੀ ਕਿਹਾ ਕਿ ਇਹ ਤੁਹਾਡਾ ਐਜ਼ ਅ ਐਕਸਰਸਾਈਜ਼ ਹੈਲਪ ਕਰਦਾ। ਤਾਂ ਉਹਦੇ ਚ ਵੀ ਉਹਨਾਂ ਨੇ ਪਾਇਆ ਕਿ ਜਿਹੜੇ ਗਰੁੱਪ ਨੂੰ ਇਹ ਕਿਹਾ ਗਿਆ ਸੀ ਕਿ ਐਕਸਰਸਾਈਜ਼ ਇੱਕ ਤਰ੍ਹਾਂ ਦੀ ਐਕਸਰਸਾਈਜ਼ ਆ ਤੁਹਾਡੇ ਲਈ, ਉਹਨਾਂ ਦੀ ਜਿਹੜੀ ਆ ਹੈਲਥ ਜਾਂ ਉਹਨਾਂ ਦੀ ਕੁਛ ਜਿਹੜੀਆਂ ਹਾਂਜੀ ਇੰਪਰੂਵ ਹੋਈਆਂ, ਔਰ ਜਿਵੇਂ ਬਲੱਡ ਪ੍ਰੈਸ਼ਰ ਮਤਲਬ ਸਹੀ ਹੋਇਆ, ਔਰ ਦੂਜੀਆਂ ਡਿਜ਼ੀਜ਼ ਜਿਹੜੀਆਂ ਉਹਨਾਂ ਦੀ ਸਹੀ ਹੋਈਆਂ ਕੰਪੈਰੇਟਿਵਲੀ ਜਿਹੜੇ ਉਹ ਵਾਲਾ ਗਰੁੱਪ ਸੀ। ਇੱਕ ਨੂੰ ਅਸੀਂ ਕੰਟਰੋਲ ਗਰੁੱਪ ਕਹਿ ਦਿੰਦੇ, ਇੱਕ ਨੂੰ ਅਸੀਂ ਅਨਕੰਟਰੋਲਡ ਗਰੁੱਪ ਕਹਿ ਦਿੰਦੇ ਹਾਂ, ਕਿ ਜਿਹੜਾ ਕੰਟਰੋਲਡ ਗਰੁੱਪ ਜਿਹਨੂੰ ਇਹ ਕਿਹਾ ਗਿਆ, ਜਿਹਨੂੰ ਇਹ ਨਹੀਂ ਕਿਹਾ ਗਿਆ ਕਿ ਤੁਹਾਨੂੰ ਐਕਸਰਸਾਈਜ਼ ਨਾਲ ਕੋਈ ਫਰਕ ਪੈ ਰਿਹਾ। ਸੋ ਉਹਨਾਂ ਨੂੰ ਵੀ ਜਿਹੜਾ ਇਹ ਫਰਕ ਪਿਆ। ਸੋ ਇੱਦਾਂ ਦੀ ਰਿਸਰਚ, ਸਿਰਫ ਕੁਛ ਰਿਸਰਚ ਮੈਂ ਦੱਸੀਆਂ, ਬਟ ਬਹੁਤ ਸਾਰੀਆਂ ਰਿਸਰਚ ਜਿਹੜੀਆਂ ਹੁੰਦੀਆਂ ਰਹਿੰਦੀਆਂ ਮਤਲਬ ਕਰਦੇ ਆ ਲੋਕ ਇਹਨਾਂ ਚੀਜ਼ਾਂ ਨੂੰ। ਬਟ ਹਜੇ ਤੱਕ ਮਤਲਬ ਇਹ ਸਿਰਫ ਥੋੜਾ ਜਿਹਾ ਹੀ ਅਸੀਂ ਸਟੱਡੀ ਕਰ ਪਾਏ, ਹਜੇ ਵੀ ਸਾਡਾ ਬ੍ਰੇਨ ਚ ਬਹੁਤ ਕੁਛ ਹੈਗਾ। ਬਟ ਅਗਰ ਨਿਊਰੋਪਲਾਸਟੀਸਿਟੀ ਦੀ ਮੈਂ ਗੱਲ, ਆਪਾਂ ਬੂਸਟ ਕਿਵੇਂ ਕਰ ਸਕਦੇ ਇਹਦੇ ਤੇ ਸ਼ਾਇਦ ਐਂਡ ਕਰ ਸਕਦੇ ਹਾਂ ਕਿ ਕਿਵੇਂ ਜਿਹੜੀ ਹਨਾ ਹੋ ਸਕਦੀ ਹੈ, ਕਿਉਂਕਿ ਫੈਕਟਰਸ ਤਾਂ ਚਲੋ ਅਸੀਂ ਕਰ ਹੀ ਦਿੱਤੇ। ਮਤਲਬ ਬੂਸਟ ਪਲਾਸਟੀਸਿਟੀ ਮਤਲਬ ਅਸੀਂ ਪੋਜ਼ਿਟਿਵ ਪਲਾਸਟੀਸਿਟੀ ਦੀ ਓਬਵੀਅਸਲੀ ਇੱਥੇ ਗੱਲ ਕਰ ਰਹੇ ਹਾਂ। ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤੇ ਸਟਿਮੂਲੇਟ ਕਰੋ ਆਪਣੇ ਬ੍ਰੇਨ ਨੂੰ, ਮਤਲਬ ਜਿੱਦਾਂ ਤੁਸੀਂ ਦੱਸਿਆ ਸੀ ਕਿ ਲਰਨਿੰਗ ਕਰਦੇ ਰਹਿਣੀ ਚਾਹੀਦੀ ਆਪਾਂ ਨੂੰ ਹਨਾ, ਜਿੰਨਾ ਅਸੀਂ ਲਰਨ ਕਰਾਂਗੇ ਉਨਾ ਜ਼ਿਆਦਾ ਅਸੀਂ ਸਿੱਖਾਂਗੇ। ਔਰ ਇਸ ਲਈ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਆਪਾਂ ਉਹ ਜਿਹੜਾ ਥਰੂ ਆਊਟ ਲਾਈਫ ਜਿਹੜਾ ਆਪਾਂ ਸਿੱਖਦੇ ਹੀ ਰਹਿੰਦੇ ਹਾਂ, ਕਿਉਂਕਿ ਕਦੇ ਵੀ ਬ੍ਰੇਨ ਇੱਦਾਂ ਨਹੀਂ ਹੁੰਦਾ ਜਿੱਦਾਂ ਆਪਾਂ ਪਹਿਲਾਂ ਗੱਲ ਕਰੇ ਸੀ ਕਿ ਇੱਦਾਂ ਨਹੀਂ ਹੁੰਦਾ ਕਿ ਖਤਮ ਹੋ ਜਾਂਦਾ ਹੈ ਯੂਜ਼ ਕਰ ਕਰਕੇ। ਬ੍ਰੇਨ ਐਕਟਿਵ ਹੁੰਦਾ, ਬ੍ਰੇਨ ਸਮਾਂ ਸਟਰੋਂਗ ਹੁੰਦਾ ਜਿੰਨਾ ਤੁਸੀਂ ਯੂਜ਼ ਕਰਦੇ ਆ। ਜਿਵੇਂ ਉਹ ਪੁਰਾਣੇ ਇੱਕ ਕਹਾਵਤ ਯੂਜ਼ ਕਰਦੇ ਹੁੰਦੇ ਸੀ ਨਾ ਉਹ ਚਿੱਟੇ ਵਾਲਾਂ ਵਾਲੀ, ਤੋ ਉਹ ਚੀਜ਼ ਹੈਗੀ ਆ ਕਿ ਐਕਸਪੀਰੀਅੰਸ ਦੇ ਨਾਲ ਵਾਲ ਚਿੱਟੇ ਹੋਏ ਆ ਹਨਾ। ਤੇ ਇਹ ਤੁਹਾਨੂੰ ਹੈਗਾ ਕਿ ਤੁਸੀਂ ਆਪਣੇ ਬ੍ਰੇਨ ਨੂੰ ਐਕਟਿਵ ਰੱਖੋ, ਮਤਲਬ ਕੰਮ ਕਰਦਾ ਰਹਿਣਾ ਚਾਹੀਦਾ ਬ੍ਰੇਨ, ਥੋੜਾ ਮਤਲਬ ਉਹ ਨਹੀਂ ਹੋਣਾ ਚਾਹੀਦਾ ਕਿ ਬਸ ਆਪਾਂ ਕੁਛ ਕਰ ਨਹੀਂ ਰਹੇ ਹੈਗੇ। ਤੇ ਇਨਫ ਸਲੀਪ, ਆਪਣੀ ਸਲੀਪ ਜ਼ਰੂਰੀ ਆ, ਐਟਲੀਸਟ 8 ਘੰਟੇ ਦੀ ਸਲੀਪ ਜਿਹੜੀ ਹੈਗੀ ਆ, ਔਰ ਓਬਵੀਅਸਲੀ ਪਰਸਨ ਟੂ ਪਰਸਨ ਵੇਰੀ ਕਰਦੀ ਆ ਸਲੀਪ। ਔਰ ਕਈ ਲੋਕ ਜਦੋਂ ਕੋਈ ਰਾਤ ਦਾ ਕੰਮ ਕਰਦੇ ਆ ਤਾਂ ਉਹਨਾਂ ਦੀ ਸਲੀਪ ਦਾ ਹੋਰ ਹਿਸਾਬ ਹੁੰਦਾ, ਬਟ ਮਤਲਬ ਇੱਕ ਜਿਹੜੀ ਐਵਰੇਜ ਅਸੀਂ ਕਹਿ ਦਿੰਦੇ ਕਿ 8 ਘੰਟੇ ਦੀ ਸਲੀਪ ਹੋਣੀ ਚਾਹੀਦੀ ਆ ਨਾ। ਐਕਸਰਸਾਈਜ਼ ਰੈਗੂਲਰਲੀ ਕਰੋ, ਜਿਹੜੇ ਅਸੀਂ ਫੈਕਟਰਸ ਦੱਸੇ ਹੋਈ ਆ, ਤੇ ਆਪਣੀ ਮੈਡੀਟੇਸ਼ਨ, ਔਰ ਜਿਹੜੀ ਆ ਮੈਡੀਟੇਸ਼ਨ ਕੰਟੀਨਿਊ, ਕਿਉਂਕਿ ਮੈਡੀਟੇਸ਼ਨ ਦਾ ਇਹਦਾ ਸਾਇੰਟੀਫਿਕ ਰੀਜ਼ਨ ਜਿਵੇਂ ਮੈਂ ਦੱਸਿਆ ਕਿ ਮੈਡੀਟੇਸ਼ਨ ਤੁਹਾਡੇ ਬ੍ਰੇਨ ਦੇ ਉਸ ਹਿੱਸੇ ਨੂੰ ਐਕਟਿਵ ਕਰਦੀ ਜਿਹੜਾ ਫੋਕਸ ਵਧਾਉਂਦਾ, ਤੁਹਾਡੀ ਮੈਮਰੀ ਵਧਾਉਂਦਾ ਹੈ ਹਨਾ। ਸੋ ਕਿਉਂਕਿ ਮੈਡੀਟੇਸ਼ਨ ਨਾਲ ਤੁਹਾਡਾ ਫੋਕਸ ਵੱਧਦਾ, ਮੈਮਰੀ ਵੱਧਦੀ ਆ, ਤੇ ਇਸ ਲਈ ਤੁਸੀਂ ਆਪਣੇ ਗੋਲ ਦੇ ਉੱਤੇ ਜਾਂ ਆਪਣੀ ਲਾਈਫ ਦੇ ਉੱਤੇ ਵਧੀਆ ਫੋਕਸ ਕਰ ਸਕਦੇ ਹਾਂ।
0: ਰਾਈਟ, ਨਹੀਂ ਵਾਕਈ, ਔਰ ਜਿਹੜੀ ਚੀਜ਼ ਆਪਾਂ ਬਾਰ ਬਾਰ ਕਹਿੰਦੇ ਰਹਿੰਦੇ ਹਾਂ, ਪਤਾ ਮੇਰੇ ਖਿਆਲ ਦੇ ਨਾਲ ਬਹੁਤਿਆਂ ਨੂੰ ਪਤਾ ਵੀ ਹੁੰਦੀਆਂ ਨੇ ਇਹ ਚੀਜ਼ਾਂ ਕਿ ਦਿਮਾਗ ਨੂੰ ਚੱਲਦਾ ਕਿੱਦਾਂ ਰੱਖਣਾ ਹੈਗਾ, ਕੰਮ ਕਿੱਦਾਂ ਲੈਣੇ ਹੈਗੇ ਨੇ, ਪਰ ਫਿਰ ਵੀ ਅਸੀਂ ਗਾਏ ਬਗਾਏ ਆਪ ਹੀ ਵਿਸਾਰ ਦਿੰਦੇ ਹਾਂ ਉਹਨਾਂ ਚੀਜ਼ਾਂ ਨੂੰ। ਪਰ ਹੋਪਫੁਲੀ ਇਹ ਇਨ ਟੋਟਲ ਜਿਹੜੇ ਦੋ ਐਪੀਸੋਡ ਸੀਗੇ ਅੱਜ ਦਾ, ਮੇਰੇ ਕਹਿਣ ਨਾਲ ਪੂਰਾ ਹੋ ਗਿਆ ਜੀ ਇੱਥੇ, ਹਨਾ। ਤੇ ਪਿਛਲਾ ਜਿਹੜਾ ਐਪੀਸੋਡ ਸੀ, ਜੇ ਤੁਸੀਂ ਦੋਵੇਂ ਜੋੜ ਲਓ ਤਾਂ ਆਪਣੇ ਆਪ ਦਿਮਾਗ ਤੇਜ਼ ਹੋ ਜਾਣਾ ਹੈਗਾ। ਤੁਸੀਂ ਇਹ ਸੁਣ ਲਿਓ ਤੇ ਦੁਬਾਰਾ ਸੁਣ ਲਿਓ ਤੇ ਬਹੁਤ ਵਾਰ ਬਹੁਤ ਸਾਰੀਆਂ ਚੀਜ਼ਾਂ ਨੇ ਸੰਦੀਪ ਜੀ ਨੇ ਬੜੀਆਂ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਬਹੁਤ ਫਟਾਫਟ ਵੀ ਨਿਕਲ ਗਈਆਂ ਨੇ ਬੜੋ ਬੜੀਆਂ ਇੰਪੋਰਟੈਂਟ ਚੀਜ਼ਾਂ ਹੈਗੀਆਂ ਨੇ ਜੇ ਤੁਸੀਂ ਉਹਨਾਂ ਨੂੰ ਜਾਣ ਲਓਗੇ ਸੁਣ ਲਓਗੇ ਸਮਝ ਲਓਗੇ ਤੇ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੰਦੀਪ ਜੀ ਇੰਨਾ ਹੀ ਲਈਏ ਇਜਾਜ਼ਤਾਂ ਫਿਰ
1: ਹਾਂਜੀ ਬਿਲਕੁਲ
0: ਧੰਨਵਾਦ ਜੀ ਸੋ ਦਿਓ ਇਜਾਜ਼ਤਾਂ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਰੱਖੋ ਸਿਹਤਾਂ ਦਾ ਖਿਆਲ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 ਪ੍ਰੋਗਰਾਮ ਦਾ ਨਾਮ ਸੀ ਡੀਪ ਟਾਕ ਸ਼ੋ ਤੇ ਫਿਲਹਾਲ ਇੰਨਾ ਹੀ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ।
4: ਸੁਣੋ ਜੀ,
2: ਰਾਈ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮ, ਪੂਜਾ ਆਈਟਮ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: This station is now the ultimate power in the universe.
8: Radio Haji 1674.
9: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ। ਉਹ ਮੂਵੀ ਜਿਹਨੇ ਸਭ ਨੂੰ ਹੱਸਾ ਹੱਸਾ ਕੇ ਲੋਟ ਪੋਟ ਕੀਤਾ। ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।
10: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
11: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
9: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
12: Hi man, I'm Saiko Mirbai from Manipur. I'm a Commonwealth champion, gold medalist. Sunte rahiye radio Hanji.
13: Bale bale bale.
12: Bale bale bale.
14: Radio Hanji 1674
15: Alpha.
16: Sabse damdar aur romantic kahani.
15: Alpha program uska chunun hai.
16: शानदार एक्शन एंटरटेनर 3 जुलाई को
15: मैं जो बना रहा हूँ वो इतिहास है।
16: आलिया भट्ट, शर्वरी, अनिल कपूर और बॉबी देओल स्टारर।
17: शुरू करो अग्नि परीक्षा।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਦਾ ਹਸਾਉਣ ਦਾ ਹੋ ਚੁੱਕਾ ਸਮਾਂ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ ਅਤੇ ਤੁਸੀਂ ਆਸ ਕਰਦਾ ਆ ਚੁੱਕੋ ਹੋਵੋਗੇ ਹੱਸਣ ਦੇ ਲਈ। ਅਤੇ ਇਹ ਵਾਲਾ ਸਮਾਂ ਹੱਸਣ ਦੇ ਲਈ ਆਪਾਂ ਰੱਖਣਾ ਰਾਖਵਾਂ ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਮੇਰੇ ਨਾਲ ਆ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ, ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਹਰਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਬਿਲਕੁਲ ਸਮਾਂ ਹੋ ਚੁੱਕਾ ਹੈ ਹਸਣ ਹਸਾਉਣ ਦਾ, ਅਤੇ ਭਾਵੇਂ ਕੁਛ ਵੀ ਤੁਹਾਡੇ ਦਿਲ 'ਚ ਹੋਏ ਹੈ ਨਾ, ਸਾਰਾ ਕੁਛ ਸਾਈਡ ਕਰਕੇ ਤੁਸੀਂ ਕੀ ਕਰਨਾ, ਇੱਕ ਹੀ ਕੰਮ ਕਰਨਾ, ਹੱਸਣਾ ਹੈ। ਕਿਉਂਕਿ ਜੇ ਹੱਸ ਕੇ ਆਪਾਂ ਦਿਨ ਦੀ ਸ਼ੁਰੂਆਤ ਕਰਾਂਗੇ ਤਾਂ ਦਿਨ ਬਹੁਤ ਹੀ ਸੋਹਣਾ ਜਾਏਗਾ, ਭਾਵੇਂ ਠੰਡ, ਭਾਵੇਂ ਗਰਮੀ, ਭਾਵੇਂ ਗੁੱਸਾ, ਭਾਵੇਂ ਨਾਰਾਜ਼ਗੀ, ਲੇਕਿਨ ਹੱਸਣਾ ਹੀ ਹੈ ਆਪਾਂ, 8 to 9 ਫਿਕਸ ਹੈ।
0: ਬਿਲਕੁਲ ਜੀ, ਤੇ ਹੱਸ ਹੁੱਸ ਕੇ ਤੇ ਤੁਹਾਡੀ ਠੰਡ ਵੀ ਦੂਰ ਹੋ ਜਾਂਦੀ ਆ।
1: ਬਿਲਕੁਲ,
0: ਤੇ ਹੋਰ ਵੀ ਬੜੇ ਮਸਲੇ ਤੁਹਾਡੇ ਹੱਲ ਹੋ ਜਾਣਗੇ, ਕਿਹੜੇ ਕਿਹੜੇ ਉਹ ਜਦੋਂ ਹੋ ਜਾਣਗੇ ਫਿਰ ਤੁਸੀਂ ਦੱਸ ਦਿਓ। ਤੇ ਆਓ ਆਪਾਂ ਬੱਚਿਆਂ ਦੇ ਨਾਲ ਸ਼ੁਰੂ ਕਰਦੇ ਲਾਫਟਰ ਥੈਰੇਪੀ, ਤੇ ਜਿਹੜੇ ਹਲੇ ਨਹੀਂ ਉੱਠੇ ਉਹਨਾਂ ਦੇ ਅੱਗੇ ਵੀ ਬੇਨਤੀ ਆ ਵੀ ਦਵਾ ਦਵਾ ਭਾਈ ਉੱਠੋ ਤੇ ਆਓ ਆਪਾਂ ਚੁਟਕਲੇ ਸੁਣਦੇ ਹਾਂ ਤੇ ਹੱਸਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਆਇਆ ਸੀ ਅਰਨਵ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ ਤੁਹਾਡਾ?
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਦੀਦੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
2: ਵਧੀਆ, ਤੁਹਾਡਾ ਕੀ ਹਾਲ ਆ?
1: ਸਾਡਾ ਵੀ ਵਧੀਆ,
0: ਬਹੁਤ ਵਧੀਆ। ਅਰਨਵ ਤੇ ਬੀਬਾ ਟਾਈਮ ਨਾਲ ਉੱਠ ਪੈਂਦਾ ਹੈ।
1: ਸਹੀ ਗੱਲ, ਇਹਨੂੰ ਦੇਖ ਕੇ ਲੱਗ ਰਿਹਾ ਕਿ ਪਹਿਲਾਂ ਦਾ ਉੱਠਿਆ
0: ਹੈ। ਅਰਨਵ
2: ਹਾਂਜੀ,
0: ਅਰਲੀ ਉੱਠ ਜਾਂਦੇ ਹੋ?
2: ਹਾਂਜੀ,
0: ਹਲੇ ਰਜਾਈ ਚ ਲੱਗਦਾ ਉਹਦਾ।
2: ਹਾਂਜੀ,
0: ਕਿੰਨੇ ਵਜੇ ਸੌਂ ਜਾਂਦੇ ਹੋ ਰਾਤ ਨੂੰ?
2: ਬਸ
0: ਇੱਕ ਭਾਈ ਦੀਆਂ 23 ਵੋਟੀਆਂ, ਇਹੋ ਬਜ਼ਾਰਤ ਆ। ਫਿਰ ਉਹਦੀਆਂ ਪਹਿਲਾਂ 2 ਸੀ, ਹੁਣ 3 ਹੋ ਗਈਆਂ। 23 ਵੋਟੀਆਂ ਵਾਲਾ ਕਿਹੜਾ ਭਾਈ, 23 ਵੋਟੀਆਂ ਵਾਲਾ ਕਿੱਥੇ ਉਹ ਆਂਟੀ ਓ ਇਹ ਤੇ ਆਂਟੀਆਂ ਨੂੰ ਵੀ ਨਹੀਂ ਪਤਾ ਹੋਣਾ ਨਾ।
1: ਚਲੋ ਹਿੰਟ ਚਾਹੀਦੀ ਹੈ, ਐਵੇਂ ਤਾਂ ਔਖਾ ਹੈ।
0: ਚਲੋ ਹਿੰਟ ਲੈ ਲੈਣੇ ਇੱਕ।
2: ਜੇ ਤਾਈ ਬੋਝਲੀ ਤੈਨੂੰ ਇੱਕ ਕੁਛ ਦਊਂਗਾ।
0: ਅੱਛਾ, ਕੁਛ ਦਊਂਗੇ? ਪਹਿਲਾਂ ਇਹ ਦੱਸੋ ਵੀ ਤੁਸੀਂ ਆਪੇ ਬਣਾਈ ਆ ਇਹ ਕਿ
1: ਇਹ ਵੀ ਗੱਲ
0: ਹੈ, ਆਪੇ ਬਣਾਈ ਆ ਕਿ ਪੁਰਾਣੀ ਆ ਟ੍ਰੈਡੀਸ਼ਨਲ ਆ ਇਹ? ਰੋਨਾਲਡੋ ਨੂੰ? ਤੁਹਾਨੂੰ ਪਤਾ ਬ੍ਰਾਜ਼ੀਲ ਹਾਰ ਗਿਆ ਅੱਜ?
2: ਹਾਂਜੀ,
0: ਕਿੱਦਾਂ ਪਤਾ?
2: ਪਤਾ ਨੀ,
0: ਜਿਹੜੇ ਸੌਕਰ ਦੇ ਸ਼ੌਕੀਨ, ਜਿਹੜੇ ਕਿਆ ਕਮਾਲ ਦਾ ਮੈਚ ਹੋਇਆ ਵਾ ਅੱਜ ਸਵੇਰੇ, ਹਾਲ ਹੀ ਦੇ ਹੁਣੇ ਹੀ ਫਿਨਿਸ਼ ਹੋਇਆ ਵਾ ਮੈਚ, ਤੇ 2-1 ਦੇ ਨਾਲ ਜਿੱਤ ਗਿਆ ਵਾ ਨਾਰਵੇ। ਤੇ ਕਿਆ ਸੋਹਣਾ, ਕਿਆ ਅਗਰੈਸਿਵ ਖੇਡ ਚੱਲ ਰਹੀ ਸੀ, ਮਤਲਬ ਐਂ ਲੱਗਦਾ ਸੀ ਵੀ ਇੱਕ ਦੂਸਰੇ ਦੇ ਅੱਜ ਸਿਰ ਪੜਨਗੇ ਜਿਹੜੇ ਹਿਸਾਬ ਦੇ ਨਾਲ ਚੱਲ ਰਿਹਾ ਸੀ ਮੈਚ। ਤੇ ਇਸ ਟਾਈਮ ਬ੍ਰਾਜ਼ੀਲ ਹਾਰ ਕੇ ਤੇ ਹੁਣ ਬਾਹਰ ਹੋ ਚੁੱਕਾ ਬ੍ਰਾਜ਼ੀਲ, ਜਿਹੜੇ ਕਿ ਮਤਲਬ ਵੱਡੀ ਦਾਅਵੇਦਾਰੀ ਸੀ ਇਹਨਾਂ ਦੀ। ਤੇ ਨਾਲ ਦੀ ਨਾਲ ਜਿਹੜਾ ਹਾਲੈਂਡ ਆ ਉਹਦੇ ਵੀ 7 ਗੋਲ ਹੋ ਗਏ ਨੇ, ਜਿਹੜੇ ਸੌਕਰ ਪ੍ਰੇਮੀ ਨੇ ਵੈਸੇ ਤਾਂ ਤੁਸੀਂ ਵੇਖ ਹੀ ਰਹੇ ਹੋਗੇ, ਤੇ ਜੇਕਰ ਨਹੀਂ ਤੇ ਇਹ ਵੱਡਾ ਕਾਫੀ ਵੱਡਾ ਫੇਰ ਬਦਲ ਹੋਇਆ ਵਾ ਇਸ ਟਾਈਮ ਦੇ ਉੱਤੇ। ਤੇ ਹਾਂਜੀ,
1: 23 ਵੋਟੀ,
0: ਹਾਂ 23 ਵੋਟੀਆਂ ਦੇ ਉੱਤੇ ਆਈਏ ਤੇ ਹਾਰ ਜਾਈਏ ਮੇਰੇ ਹਿਸਾਬ ਦੇ ਨਾਲ। ਹੈ
1: ਇੰਨੀ ਮਹਿੰਗਾਈ ਜੀ, ਕਿੰਨੀ ਸਮਝ ਜਾਂਦੇ ਤੇਈ ਵੋਟੀ
0: ਮੈਂ ਵੇਖਿਆ। ਅੱਛਾ ਅੱਛਾ, ਹਾਂ ਸੁਖਵਿੰਦਰ ਆਂਟੀ ਕਹਿੰਦੇ 24 ਘੰਟੇ
2: ਨਹੀਂ
0: ਪਰ 23 ਵੋਟੀਆਂ ਵਾ 24 ਘੰਟੇ। ਭੈਣ ਜੀ ਤੁਸੀਂ ਕਿਹੜੇ ਹਿਸਾਬ ਦੇ ਨਾਲ ਕਿਹਾ, ਥੋੜਾ ਬਸ ਵਿਆਖਿਆ ਕਰੋ ਥੋੜੀ। 1 ਵੋਟੀ ਮਾਰਤੀ ਜੇ ਕੀ ਕੀਤਾ ਜੇ ਤੁਸੀਂ?
1: 1 ਉਹਨੇ ਆਪ ਨੂੰ ਕਾਊਂਟ ਕਰ ਲੈਣਾ ਬੰਦੇ ਨੇ।
0: ਕਿਹੜੇ ਨੇ?
1: 23 ਵੋਟੀ ਤੇ 1 ਖੁਦ 24 ਘੰਟੇ
0: ਨਹੀਂ ਤਾਂ ਬੰਦਾ ਫਿਰ ਉਹ ਆਪ ਆਪ ਵੀ ਵੋਟੀ ਹੋ ਗਿਆ ਵੋਟੀ ਵੋਟੀ ਕਰਦੀ ਨੀ ਮੈਂ ਆਪੇ ਵੋਟੀ ਹੋਈ ਅਰਨ ਮਾਰ ਗਈ ਯਾਰ ਆਪਾਂ ਇਹ ਆਂਟੀਆਂ ਨੇ ਨਾ ਹੋਰ ਕੰਫਿਊਜ਼ ਕਰੀ ਜਾਣਾ ਵਾ ਤੁਸੀਂ ਦੱਸੋ ਰੇਲ ਗੱਡੀ ਉਹ ਕਿੱਦਾਂ
2: ਨਹੀਂ
0: ਯਾਰ ਏਦਾਂ ਕਿੱਦਾਂ ਹੋ ਗਿਆ ਫਿਕਸ ਥੋੜੀ ਹੁੰਦੇ ਆ ਉਹ ਤੇ ਵੱਧ ਘੱਟ ਹੋ ਸਕਦੇ ਆ ਕਦੀ ਵੋਟੀਆਂ ਵੱਧ ਵੀ ਹੋ ਸਕਦੀਆਂ ਘੱਟ ਵੀ ਹੋ ਸਕਦੀਆਂ ਹੈ ਚੈੱਕ ਕਰਿਓ ਹੁਣ ਚੈੱਕ ਕਰਕੇ ਸਾਨੂੰ ਮੈਸੇਜ ਕਰਿਓ ਵੀ 23 ਹੁੰਦੇ ਆ ਫਿਕਸ ਹੁੰਦੇ ਭਲਾ ਫਿਰ ਬ੍ਰੇਕ ਚ ਫਿਰ ਬ੍ਰੇਕ ਚ ਮੈਂ ਵੀ ਚੈੱਕ ਕਰੂੰਗਾ ਥੈਂਕ ਯੂ
1: ਮੈਨੂੰ ਲੱਗਿਆ ਮੰਨਤ ਆਏਗੀ ਤਾਂ ਮੈਂ ਸਤਿ ਸ਼੍ਰੀ ਅਕਾਲ ਮੰਨਤ ਕਿਹਾ ਪਹਿਲਾਂ
0: ਨਹੀਂ ਨਹੀਂ ਫਤਿਹ ਆਊਗਾ ਫਤਿਹ ਹੁਣ ਵੱਡਾ ਹੋ ਗਿਆ ਨਾ ਫਤਿਹ ਨੂੰ ਤਾਂ ਮੁੱਛਾਂ ਵੀ ਆ ਗਈਆਂ ਅਜੇ ਨੀ ਆਈਆਂ ਓਕੇ ਓਕੇ ਮੈਨੂੰ ਲੱਗਾ ਸ਼ਾਇਦ ਹੋਰ ਵੱਡਾ ਹੋ ਗਿਆ
1: ਇਹ ਤਾਂ ਸਿਆਣਾ ਹੀ ਬੜਾ
0: ਉਹ ਤਾਂ ਪਹਿਲਾਂ ਹੀ ਹਿੰਦੇ ਕੀ ਤੁਹਾਡੇ ਸਾਹਮਣੇ ਅਖਬਾਰ ਪੜ੍ਹਨ ਡਿਆ ਹੈ ਵਾਤੇ ਕਿਹੜੀ ਗੱਲੋਂ ਸਿਆਣਾ ਹੋ ਗਿਆ ਇਹਨਾਂ ਠੰਡ ਚ ਬੰਦਾ ਓਦਾਂ ਹੀ ਹੀਟਰ ਹੂਟਰ ਲਾ ਕੇ ਬੈਠਾ ਹੋਵੇ ਤਾਂ ਅਗਲੇ ਨੂੰ ਲੱਗਦਾ ਸਿਆਣਾ ਬੜਾ
1: ਸਿਆਣਾ ਬੜਾ ਇੰਟੈਲੈਕਚੁਅਲ
0: ਹੈ ਬਦੇ ਏਦਾਂ ਹੀ ਹੁੰਦਾ
2: ਹਾਂਜੀ ਪਰ ਹੀਟ ਨੀ ਲਾਈ ਅਸੀਂ
0: ਅਜੇ ਹੀਟ ਨੀ ਲਾਈ ਤੁਸੀਂ ਨਹੀਂ ਮੈਂ ਤੇ ਓਦਾਂ ਹੀ ਕਿਹਾ ਭਰਾ
1: ਭਾਵਨਾਓ ਕੋ ਸਮਝੋ
0: ਹੋਰ ਅਸੀਂ ਤੇ ਲਾਈ ਆ ਸਾਡੇ ਤੇ ਬੜੀ ਠੰਡ ਹੀ ਯਾਰ
2: ਬਹੁਤ ਠੰਡ ਲੱਗਦੀ ਹੈ ਪਰ ਅਸੀਂ 10 ਜਾਂ 15 ਮਿੰਟ ਲਈ ਲਾਉਂਦੇ

0: ਅੱਜ ਪਤਾ ਨਹੀਂ,
1: ਹਾਲੇ ਨਹੀਂ ਪਤਾ ਲੱਗਣਾ। ਚਲੋ ਕੀ ਸੁਣਾਓਗੇ?
0: ਵੈਸੇ ਵੀ ਕੱਲ ਅੱਜ ਅਸੀਂ ਲੇਟ ਹੋ ਗਏ ਕਿਉਂਕਿ ਕੱਲ ਅਸੀਂ ਲੇਟ ਤੱਕ ਅਸੀਂ ਜਿਹੜਾ ਵਾ ਜਿਹੜਾ ਹਾਰਬਰ ਸਿਟੀ ਚ ਉੱਥੇ ਗਏ ਸੀਗੇ, ਉੱਥੇ ਲਾਈਟਿੰਗ ਤੇ ਲੇਜ਼ਰ ਵਾਲੀ, ਫਿਰ ਉਹਦੇ ਕਰਕੇ ਅਸੀਂ ਲੇਟ ਹੋ ਗਏ ਸੀ।
1: ਗੁੱਡ ਗੁੱਡ ਸੀ ਉਹ,
0: ਬਹੁਤ ਵਧੀਆ ਸੀ। ਕੱਲ ਲਾਸਟ ਡੇ ਸੀਗਾ।
1: ਨਾਈਸ ਨਾਈਸ ਨਾਈਸ। ਹਾਂ ਕੱਲ ਲਾਸਟ ਡੇ ਸੀ, ਕੱਲ ਐਤਵਾਰ ਸੀ ਤੇ ਐਤਕੀ ਵੀ ਰਹਿ ਗਿਆ। ਏਦਾਂ ਕਹੋ ਨਾ, ਅਸੀਂ ਕਦੀ ਨੀ ਵੇਖਿਆ, ਏਦਾਂ ਕਿਉਂ ਨੀ ਕਹਿੰਦੇ ਤੁਸੀਂ?
0: ਅੱਗ
1: ਵੀ ਨਿਕਲਦੀ, ਹਾਂ ਅੱਗ ਵੀ ਨਿਕਲਦੀ ਲੇਜ਼ਰ।
2: ਨਹੀਂ ਕੰਪਲੀਟ ਕਰੋ ਕਿੱਦਾਂ ਚੋ,
1: ਤੁਸੀਂ ਉਹਨਾਂ ਚੋ ਜਦੋਂ ਸਾਰਿਆਂ ਕੋ ਸੁਣ ਲੈਂਦਾ ਨਾ ਬੰਦਾ, ਏਦਾਂ ਹੀ ਏਦਾਂ ਏਦਾਂ, ਫਿਰ ਬੰਦਾ ਸੋਚਦਾ ਵੀ ਇੱਕ ਵਾਰੀ ਜ਼ਰੂਰ ਜਾਵਾਂਗੇ ਆਪਾਂ।
2: ਹਰ ਵਾਰੀ ਸੋਚ, ਲਾਸਟ ਈਅਰ ਵੀ ਕਿਉਂਕਿ ਸਾਰੇ ਜਾ ਕੇ ਆਏ ਸੀ ਸਾਡੇ ਮਿਲਣ ਵਾਲੇ, ਅਸੀਂ ਕਿਹਾ ਨੈਕਸਟ ਈਅਰ ਪੱਕਾ ਜਾਵਾਂਗੇ,
1: ਅਗਲੇ ਪੱਕਾ ਜਾਵਾਂਗੇ। ਨਹੀਂ ਹੋਰ ਬੜੇ ਜ਼ਰੂਰੀ ਕੰਮ ਨਿਕਲਾਉਂਦੇ, ਇਹ ਕੰਮ ਫਤਿਹ ਹੋਣੀ ਬੜੇ ਐਕਟਿਵ ਨੇ।
2: ਇਹ ਤੇ
1: ਦੇਖੋ, ਇਹ ਬਰਫਾਂ ਵੀ ਵੇਖ ਆਏ, ਇਹ ਲੇਜ਼ਰ ਵੀ ਵੇਖ ਆਏ, ਅੱਗ ਨਿਕਲਦੀ ਵੀ ਵੇਖ ਆਏ, ਬਸੰਤ ਲਾਲ ਜੀ ਦੀ ਪਾਰਟੀ ਵੀ ਵੇਖ ਆਏ, ਇਹ ਤੇ ਮਤਲਬ ਹਰ ਥਾਂ ਦੇ ਉੱਤੇ ਪਹੁੰਚ ਜਾਂਦੇ ਐਕਟਿਵ।
2: ਮੰਨਤ ਕਹਿੰਦੀ ਟਾਈਮ ਵੇਸਟ ਹੋ ਗਿਆ ਮਾਊਂਟ ਬੁਲਰ ਜਾ ਕੇ। ਮੈਂ ਕਿਹਾ ਕਿਉਂ? ਕਹਿੰਦੀ ਬਰਫ ਹੀ ਨਹੀਂ ਸੀ, ਟਾਈਮ ਵੇਸਟ, ਪੈਸਾ ਵੇਸਟ।
1: ਫਤਿਹ ਕੀ ਸੁਣਾਓਗੇ ਫਿਰ?
2: ਹਾਂਜੀ
0: ਚਿੱਟਾ
1: ਖੇਤ ਤੇ ਕਾਲੇ ਬੀ, ਉਹ ਚਿੱਟਾ ਖੇਤ ਤੇ ਕਾਲੇ ਬੀ। ਓਕੇ, ਇੱਕ ਤੇ ਚਿੱਟਾ ਕਾਲਾ ਜਾ, ਬਲੈਕ ਬੋਰਡ ਵਾਲਾ ਇਹ ਪਿੱਛੇ ਜੇ,
2: ਅੱਜ ਕੱਲ ਜਿਹੜੀ ਸਾਰੇ ਖਰਾਬ ਹੈ ਸਾਰਿਆਂ ਦੀ
1: ਅੱਖਾਂ ਹੈ, ਇਹ ਵੀ ਹੋ ਸਕਦਾ ਹੈ ਚਿੱਟਾ।
2: ਮੈਂ ਤੇ ਕੰਫੀਡੈਂਸ ਨਾਲ ਕਿਹਾ ਸੀਗਾ।
1: ਓਹੋ, ਹੋਰ ਕੀ ਹੋ ਸਕਦਾ ਫਿਰ? ਇਹ ਆਪੇ ਬਣਾਈ ਕਿ ਹੈਗੀ ਆ? ਇਹ ਦੱਸੋ ਪਹਿਲਾਂ,
0: ਹੈਗੀ ਆ?
1: ਹੈਗੀ ਆ, ਓਕੇ ਚੱਲ ਹਾਰ ਗਏ ਫਿਰ।
0: ਆਨਸਰ ਹੈਗਾ
1: ਬੁੱਕ, ਚਿੱਟਾ ਚਿੱਟੇ ਪੇਜ ਹੁੰਦੇ ਆ ਨਾ, ਤੇ ਉੱਤੇ ਕਾਲੀ ਸਾਈ ਹੁੰਦੀ ਆ। ਵੈਰੀ ਨਾਈਸ, ਥੈਂਕ ਯੂ
0: ਇੰਟੈਲੈਕਚੁਅਲ।
1: ਹਾਂਜੀ ਮੰਨਤ ਨਾਲ ਗੱਲ ਕਰਾ ਦੋ।
0: ਸਤਿ ਸ੍ਰੀ ਅਕਾਲ
2: ਮੰਨਤ ਜੀ, ਕੀ ਹਾਲ ਚਾਲ ਹੈ?
0: ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ?
2: ਮੈਂ ਬਹੁਤ ਵਧੀਆ। ਮਨਤ ਮੈਨੂੰ ਪੁੱਛਦੀ ਸੀਗੀ ਤੁਸੀਂ ਪੱਕਾ ਆਓਗੇ ਨਾ ਮੰਡੇ, ਮੈਂ ਕਿਹਾ ਹਾਂਜੀ ਹਾਂਜੀ ਪੱਕਾ ਆਵਾਂਗੇ ਮੰਡੇ।
1: ਅੱਛਾ, ਪੱਕਾ ਕਰਕੇ ਗਈ ਸੀ ਹੈ ਮਨਤ?
0: ਹਾਂਜੀ।
1: ਕਿਹੜੀ ਗੱਲ ਨੂੰ ਪੱਕਾ ਕੀਤਾ ਸੀ? ਅੱਜ ਕੁਛ ਲਿਆਂਦਾ ਤੁਸੀਂ ਉਹਨਾਂ ਲਈ?
0: ਨਹੀਂ।
1: ਹਾਂ ਤੇ ਫਿਰ ਪੱਕਾ ਕਿਉਂ ਕੀਤਾ ਸੀ? ਐਵੇਂ ਠੰਡ ਚ ਠਾਇਆ ਸੀ ਹੈ?
0: ਇਹਨੇ ਮੰਡੇ ਤੇ ਫਰਾਈਡੇ ਤੋਂ ਆਏ ਨਹੀਂ ਤਾਂ ਕਰਕੇ।
1: ਓ, ਕਿਹੜੇ ਮੰਡੇ ਨਹੀਂ ਆਏ?
2: ਮੰਡੇ ਆਈ ਸੀ, ਫਰਾਈਡੇ ਨਹੀਂ ਆਈ।
1: ਜਾ ਨੀ ਮੰਨਤ ਹੈ।
0: ਹਾਂਜੀ
1: ਹਾਂਜੀ, ਹਾਲੇ ਮੈਨੂੰ ਲੱਗਦਾ ਸੁੱਤੀ ਹੈ ਤੂੰ। ਕੀ ਸੁਣਾਓਗੇ ਮੰਨਤ?
0: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
1: ਓਕੇ
2: ਚਲੋ,
0: ਪਰ ਚੁਟਕਲਾ ਸੁਣਾਉਣ ਤੋਂ ਪਹਿਲਾਂ ਮੈਂ ਇੱਕ ਗੱਲ ਸੁਣਾਉਣੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਮੈਂ ਫਰਾਈਡੇ ਇੱਕ ਟੀਵੀ ਦੇ ਦੀ ਤੋਂ ਐਡ ਦੇਖੀ ਸੀਗੀ। ਉਹਦੇ ਵਿੱਚ ਨਾ ਨਿੱਕੇ ਨਿੱਕੇ ਰੋਬੋਟ ਜੇ ਸੀਗੇ। ਮੈਂ ਸੋਚਿਆ ਜੇ ਮੈਂ ਲੈ ਲਿਆ ਤਾਂ ਫੇਰ ਕੀ ਫਰਕ ਪਊ। ਫਿਰ ਅਸੀਂ ਨਾ ਕੱਲ ਦੋ ਪਲਾਜ਼ੇ ਚ ਗਏ ਲੱਭਣ। ਪਹਿਲਾਂ ਅਸੀਂ ਟਾਰਗੇਟ ਸੈਂਟਰ ਵਾਲੇ ਕੇਮਾਰਟ ਗਏ, ਉੱਥੇ ਆਊਟ ਆਫ ਸਟਾਕ ਸੀ। ਫਿਰ ਉਹਨਾਂ ਪੁੱਛਿਆ ਤੇ ਉਹ ਕਹਿੰਦੇ ਕਿ ਵੈਰਬੀ ਪਲਾਜ਼ੇ ਵਾਲੇ ਚ ਜਿਹੜਾ ਕੇਮਾਰਟ ਆ ਉੱਥੇ ਤਿੰਨ ਹੀ ਨੇ ਸਿਰਫ। ਫਿਰ ਅਸੀਂ ਉੱਥੇ ਵੈਰਬੀ ਪਲਾਜ਼ੇ ਗਏ, ਉੱਥੇ ਤਿੰਨ ਦੁਕਾਨਾਂ ਸੀ ਜਿੱਥੇ ਮਿਲ ਸਕਦਾ ਸੀ, ਟਾਰਗੇਟ, ਕੇਮਾਰਟ ਤੇ ਬਿਗ ਡਬਲਯੂ।
1: ਤੂੰ ਬਾਬਾ ਆਰੇ ਲਾ ਸਕਦੀ, ਛੱਡਦੀ ਮਾਂ ਨੂੰ।
0: ਟਾਰਗੇਟ ਤੇ ਸੀਗੇ, ਉੱਥੇ ਸੀਗਾ, ਪਰ ਮੰਮਾ ਕਹਿੰਦੇ ਵੀ ਬਿਗ ਡਬਲਯੂ ਚ ਦੇਖ ਲਾਂਗੇ, ਰੇਅਰ ਵਾਲਾ ਮਿਲ ਜੂ ਮੇ ਬੀ। ਉੱਥੇ ਵੀ ਮਿਲਿਆ, ਉੱਥੇ ਵੀ ਤਾਂ ਸੇਮ ਹੀ ਚੀਜ਼ ਸੀ, ਪਰ ਪ੍ਰਾਈਸ $10 ਘੱਟ ਸੀ।
1: ਅੱਛਾ,
0: ਫਿਰ ਅਸੀਂ ਬਿਗ ਡਬਲਯੂ ਤੋਂ ਲੈ ਲਿਆ।
1: ਓਕੇ, ਲੈ ਲਿਆ ਫਿਰ।
0: ਹਾਂਜੀ
1: ਓਕੇ, ਫਿਰ
2: ਉਹ ਕੀ ਕਰੇਗਾ ਤੁਹਾਡੇ ਲਈ?

0: ਸੈਵਨ ਫੋਰ ਤੱਕ ਵੀ ਪਹੁੰਚ ਕੇ ਕੱਲ ਇੱਦਾਂ ਖੇਡੀ ਉਹਦੇ ਨਾਲ।
1: ਅੱਛਾ ਚਲੋ ਗੁੱਡ ਹੋ ਗਿਆ ਫਿਰ ਤੇ, ਸਾਨੂੰ ਵੀ ਵਿਖਾਇਓ ਕੀ ਇਹੋ ਜਿਹਾ ਜਿਹੜਾ ਤੁਸੀਂ ਇੰਨਾ ਖੱਜਲ ਕੀਤਾ।
2: ਮੈਨੂੰ ਤਾਂ ਲੱਗਿਆ ਸੀਗਾ ਜਿਵੇਂ ਆਪਣੇ ਨਾਲ ਹੁੰਦਾ ਸੀਗਾ, ਮੇਲਿਆਂ ਚ ਜਾਓ ਅੱਗੇ ਵਾਲੀ ਦੁਕਾਨ ਤੇ ਵੇਖਦੇ ਉੱਥੇ ਹੋਰ ਵਧੀਆ ਮਿਲੇਗਾ,
1: ਅੱਗੇ
2: ਅੱਗੇ ਕਰਦੇ ਕਰਦੇ ਘਰ ਆ
1: ਜਾਣਾ,
2: ਭੁੱਲ ਜਾਣਾ। ਅੱਜ ਕੱਲ ਦੇ ਬੱਚੇ ਤਾਂ ਭੁੱਲਦੇ ਹੀ ਨੀ,
1: ਉਹ ਦੌਰ ਨੀ ਨਾ ਰਿਹਾ ਹੁਣ। ਅੱਗੇ ਤੇ ਨਿਆਣੇ ਵੀ ਨਾਲ ਥੱਕ ਜਾਂਦੇ ਸੀ, ਚੱਲ ਠੀਕ ਆ ਹੁਣ ਤੁਰਨਾ ਪੈਣਾ।
2: ਹਾਂ ਹੁਣ ਤੇ
1: ਹਾਂਜੀ ਮੰਨਤ ਕੀ ਲੈ ਆਇਓ
0: ਅੱਜ? ਮੈਂ ਸੁਣਾਉਗੀ ਕਿ ਚੁਟਕਲਾ।
1: ਹਾਂਜੀ
0: ਪੱਪੂ, ਮੰਮੀ ਜੀ ਅੱਜ ਕਿਹੜੀ ਸਬਜ਼ੀ ਬਣੀ ਆ? ਮੰਮੀ ਅੱਜ ਕੱਦੂਆਂ ਵਾਲੀ। ਪੱਪੂ ਮੈਂ ਚੱਲਿਆ ਹੋਟਲ ਚ ਖਾਣ। ਬਾਪੂ ਤੂੰ ਜਾ ਮੇਰੇ ਜੁੱਤੀ ਲੈ ਕੇ ਆ। ਪੱਪੂ ਨਹੀਂ ਨਹੀਂ ਬਹੁਤ ਸਵਾਦ ਹੁੰਦੀ ਆ। ਤੂੰ ਬਾਹਰ ਬੋਲ ਨਾ, ਤੂੰ ਜਾ ਕੇ ਜੁੱਤੀ ਲੈ ਕੇ ਆ। ਪੱਪੂ ਜੀ ਮੈਂ ਵੀ ਹੋਟਲ ਚ ਜਾਊ। ਬਾਪੂ ਮੇਰੀ ਜੁੱਤੀ ਲੈ ਕੇ ਆ, ਮੈਂ ਵੀ ਹੋਟਲ ਚ ਜਾਊ।

0: Thank you, Manat.
1: Thank you, Manat.
2: Thank you. Have a very great, awesome, brilliant day. Bye.
1: Bye, bye.
0: Awesome, blossom day. Thank you, thank you, thank you. The next Saturday, Nalaya Teg. Sashrikal Teg, tusi honor ho.
2: Sashrikal, Uncle Ji. Sashrikal, Auntie Ji.
0: Sashrikal Teg Ji. Ki hal hai?
2: Main badhiya, tudda ki hal chal hai.
1: Sada bhi bohat badhiya.
0: Ki karde si?
2: अंबर
0: ते लाही सुते पे है ना
1: ठंड है ना
0: वाले सुते पे सारे
2: हां जी
0: की सुनाओगे फिर
2: आज मैं सुनाऊंगी एक बात
0: हाँ जी
2: केरी चीज होनी है जेरे कोल लत्ता है नहीं पर फिर भी सारे दिन बामा ना भजदा
0: लत्ता है नहीं फिर भी बामा ना भजदा
2: हाँ जी
0: ओके लत्ता है नहीं गिया ओए ओए एक ही चीज है
1: जाके सुखविंदर पहन जी अमृत पहन जी
0: एक ही चीज है तो लत्ता नहीं आई यहाँ तो बावा ना पाज दा है
1: ओके
0: ओके ओके ओके लत्ता है नहीं यहाँ तो बावा ना पाज दा है तो बड़ी ट्रिकी चीज है
1: पक्का
0: है पक्का है
2: नहीं अक्का पाज दा नहीं आगा जरा अक्का
0: कमाल कर दे जे तुही हैं पखे दा ते ना लिया ही ठंड लगन लग पैंदी है ना तेग
2: और कोल ਭਜਦਾ ਨਹੀਂ ਹੈਗਾ ਉਹ ਬੈਠਦਾ ਹੁੰਦਾ ਪਰ ਬਾਬਾ ਨਾਲ ਸਾਰੇ ਦਿਨ ਬਾਬਾ ਗੋਲ ਗੋਲ ਘੁੰਮੀ ਜਾਂਦਾ
0: ਅੱਛਾ ਬਾਬਾ ਨਾਲ ਹੀ ਗੋਲ ਗੋਲ ਘੁੰਮੀ ਜਾਂਦਾ
1: ਹਾਂਜੀ ਕਿਹੜਾ ਗਿੱਧਾ ਮਾਸਟਰ
0: ਮੋਮਬੱਤੀ
2: ਨਹੀਂ
0: ਨਹੀਂ
1: ਮੋਮਬੱਤੀ ਦੇ ਕਿਹੜੇ ਹੱਥ ਹੁੰਦੇ
0: ਫਿਰ ਹੋਊਗਾ ਕਲੋਕ ਸੁਖਵਿੰਦਰ ਆਂਟੀ ਨੇ ਦੱਸਿਆ ਮੈਨੂੰ
1: ਇਹਨਾਂ ਨੂੰ ਸਾਰੇ ਆਂਸਰ ਪਤਾ ਹੁੰਦੇ
0: ਹੋਰ ਥੈਂਕ ਯੂ ਤੇਗ
1: ਥੈਂਕ ਯੂ ਤੇਗ
2: ਅੱਜ ਆਪਾਂ ਨੇ ਮੈਜਿਕ ਸ਼ੋ ਤੇ ਜਾਣਾ
0: ਓਈ ਓਈ ਓਈ ਕਿੱਥੇ
2: ਲੈਜਿਟ ਸੈਂਟਰ ਤੇ ਆਪਾਂ ਨੇ ਬਾਈਕ ਤੇ ਜਾਣਾ ਡੈਡੀ ਨਾਲ ਡੈਡੀ ਨੇ ਨਵੀਂ ਬਾਈਕ ਲਈ
0: ਫਿਰ ਤੇ ਬੜੇ ਮਜ਼ੇ ਆਉਣਗੇ ਤੁਸੀਂ ਵੀ ਬਾਈਕ ਤੇ ਜਾਣਾ ਠੰਡ ਨਾ ਲੱਗੇ ਠੰਡ ਨਾ ਲੱਗੇ ਅੱਛਾ ਜੈਕਟ ਜੂਕਟ ਪਾ ਕੇ ਜਾਓਗੇ ਓਕੇ ਓਕੇ ਚਲੋ ਠੀਕ ਆ ਥੈਂਕ ਯੂ ਥੈਂਕ ਯੂ
2: ਥੈਂਕ ਯੂ ਥੈਂਕ
0: ਯੂ
1: ਮਤਲਬ ਪੂਰਾ ਫਨ ਹੋ ਰਿਹਾ ਸਕੂਲ
0: ਛੁੱਟੀਆਂ ਚ ਤੇ ਫਨ ਹੋ ਰਿਹਾ ਪੂਰਾ
1: ਦੱਸਿਓ ਸਾਨੂੰ ਕਿੱਦਾਂ ਲੱਗਿਆ ਤੁਹਾਨੂੰ ਮੈਜਿਕ ਸ਼ੋ
2: ਆਪਾਂ ਜੀ ਗਏ ਨਹੀਂ ਹੈਗੇ ਮੈਜਿਕ ਸ਼ੋ ਪਰ ਆਪਾਂ ਨੇ ਸਲੀਪ ਓਵਰ ਤੇ ਵਿੰਟਰ ਵੰਡਰ ਲਾਈਟ ਵੇਖੇ ਸੀ ਸਲੀਪ ਓਵਰ ਤੇ
0: ਓ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ
2: ਸੈਵਨ ਹਿਲ ਬੈਲਰਾਟ ਗਏ ਸੀ ਵੇਖਣ
0: ਓਕੇ
2: ਆਪਾਂ ਨੂੰ ਲੇਜ਼ਰ ਸ਼ੋ ਵੇਖੀ ਸੀ ਆਪਾਂ ਨੇ ਸਨੋ ਵੇਖੀ ਸੀ
0: ਵੈਰੀ ਗੁੱਡ
1: ਬਹੁਤ ਵਧੀਆ
0: ਥੈਂਕ ਯੂ
2: ਮੈਨੂੰ ਵਧੀਆ ਲੱਗ ਗਿਆ ਸੀ ਜਿਹੜਾ ਬੁੱਕ ਆਪਾਂ ਨੇ ਪੜ੍ਹੀ ਸੀ
0: ਅੱਛਾ ਬੁੱਕ ਜਿਹੜੀ ਭਰੀ
2: ਹਾਂਜੀ ਆ ਕੇ
0: ਅੱਛਾ ਆ ਕੇ ਲਿਖਿਆ ਸੀ ਤੁਸੀਂ ਕੀ ਵੇਖ ਕੇ ਆਏ
2: ਆਪਾਂ ਨੇ ਲਿਖਿਆ ਨਹੀਂ ਸੀ ਪਰ ਆਪਾਂ ਪੜ੍ਹਦੇ ਸੀ
0: ਅੰਬਰ ਉੱਠ ਗਿਆ ਓਕੇ ਓਕੇ दीदी ने दसता प्लान ते ते तुसी की सुनाओगे सुते उठ के?
1: मैं लगता बस सत श्री अकाल करनी सी अंबर ने।
0: क्या गल्ला करनी है?
2: बात।
0: अच्छा ओके हां जी।
2: चिट्टा कौन है काले बदान?
0: हां जी चिट्टा?
2: चिट्टा कौन है काले बदान?
0: चिट्टा घोड़ा ते काला मैदान।
2: हां जी।
0: ओए चिट्टा घोड़ा ते काला मैदान ओके ये ते उल्ट हो गया कुछ।
1: हां
0: चिट्टा घोड़ा ते काला मैदान काला मैदान ओए ये ते बहुत औखा लगन दिया मेनू परछावा
2: नो
0: नो
1: नोप ओहो
0: ते तवा ते रोटी
2: नो
0: जाओ गुरजीत जी तुसी मेनू ना एवें न्याणे सामने बेइज्जती करा दिंदे जी मेरे
1: इन्ने कॉन्फिडेंस नाल तुसी चीटिंग करके आंसर दे रहे हो फिर भी गलत चलो इस की पता आखा हुए आईज
0: आईज
1: नो नो बोला
0: तुम ही जाओ तुम ही जाओ तुम गुरजीत जी के नाल जाओ शॉपिंग शॉपिंग कर जाके दोवे जनिया जाओ तो चलो हार गए
1: हार गए हार गए
2: मैं दस्ता
0: हाँ जी दसो
2: चॉक ब्लैक बोर्ड
1: डिजिटल जमाना ना असि ब्लैक बोर्ड वाला टाइम
0: यस यस
1: गुड जॉब गुड गॉड थैंक यू अंबर सुते उठ के भी इन्नी वधिया बात वाह
0: थैंक यू
1: हैव अ नाइस डे बाय बाय
0: थैंक यू तुहाडा दिन वधिया वधिया रहे थैंक यू ते नेक्स्ट साडे नाल आ असीस कौर सत श्रीकाल असीस कौर की हाल है
1: ठंड लग रही
0: ठंड भी नहीं लगती ठंड भी नहीं लगती अच्छा अच्छा अच्छा ताइयों फिर ठंड नहीं लगती गुड
3: तो बाहर निकलोगे रूम तो
1: फिर पता लगना
0: हाँ
3: उधर लगू
0: ओके ओके सानू पता ही नहीं हाँ सानू पर अंदर भी लगी जाती हो एक ही गल है
3: सारे
0: मजबूरियां है ना तानू भी करने पेंदे
1: तुसी की कर दे मम्मा दी हेल्प कर दे
0: मम्मा नू गल्ला ही सुनाउनी
3: तो मैं सैटरडे नू वीकेंड ते मैं आपदे फ्रेंड दे बर्थडे पार्टी ते गई सी
1: वाह
0: तुसी ते फन फून ही कर दे पर कई बार उन्होंने पार्टियां भी खराब हो जाती है ना सारे जने बाहर बेस्ट फ्रेंड घूम घूम गए होंगे
1: स्कूल च बर्थडे नहीं सेलिब्रेट करने को मिलता
0: होर पर उन्होंने पैसे भी तो बच जाते कप केक वाले
1: नहीं वो तो पेरेंट्स लिए ना बच्चे नू तो बुरा लगता ना
3: जो ਜਦੋਂ ਜਿਹੜੇ ਫਰੈਂਡ ਘੁੰਮਣ ਗਏ ਆ ਨਾ, ਜਦੋਂ ਘੁੰਮਣ ਗਏ ਜਦੋਂ ਵਾਪਸ ਆ ਗਏ ਉਦੋਂ ਦੇ
0: ਕੀ ਸੁਣਾਓਗੇ ਫਿਰ? ਯੂ ਮਿਸਡ ਮਾਈ ਬਰਥਡੇ
3: ਲੱਡੂ ਪੱਕੇ ਵੀ ਬਥੇਰੇ ਲੱਡੂ ਖਾਦੇ ਵੀ ਬਥੇਰੇ ਲੱਡੂ ਪੱਕੇ ਵੀ ਬਥੇਰੇ ਲੱਡੂ ਖਾਦੇ ਵੀ ਬਥੇਰੇ ਅੱਜ ਲੱਗ ਜੂ ਪਤਾ
0: ਆਜਾ ਨੱਚ ਬਰਾਬਰ ਮੇਰੇ
3: ਅੱਜ ਤੂੰ ਨੱਚ ਬਰਾਬਰ ਮੇਰੇ ਅੱਜ ਲੱਗ ਜੂ ਪਤਾ
0: ਨੀ ਤੂੰ ਨੱਚ ਬਰਾਬਰ ਮੇਰੇ ਤੈਨੂੰ ਲੱਗ ਜੂ ਪਤਾ ਨੀ ਤੂੰ ਨੱਚ ਬਰਾਬਰ ਮੇਰੇ ਤੈਨੂੰ ਲੱਗ ਜੂ ਪਤਾ ਬਲ ਬਲ ਬਲ ਬਲ ਬੱਲੇ ਲੱਡੂ ਲੱਡੂ ਲੱਡੂ ਲੱਡੂ ਲੱਡੂ ਲੱਡੂ ਲੱਡੂ ਲੱਡੂ ਲੱਡੂ
3: ਮੇਰੇ ਨਾਲ ਨਾਲ ਰਹਿਣਾ ਮੇਰੀ ਜਾਂ ਮੇਰੀ ਹਾਂ ਮੇਰੇ ਸਾਥ ਸਾਥ ਰਹਿਣਾ ਕ੍ਰਿਸਮਸ ਯਾਰਾ ਲਿਆਈ ਮੁਸਕਾਰਾ ਅੱਖੀਆਂ ਲਗਾਈਆਂ ਰੱਖਣਾ
0: ਯਾਰਾ ਪੰਜਾਬੀ ਕਰਨ ਵੀ ਕਰਤਾ ਗਾਣੇ ਦਾ ਮੇਰੀ ਗੱਲ ਸੁਣ ਪਹਿਲਾਂ ਬਾਏ ਬਾਏ ਤੋਂ ਪਹਿਲਾਂ ਮੇਰੀ ਗੱਲ ਸੁਣ ਨੀ ਕੁੜੀਏ ਮੇਰੀ ਗੱਲ ਸੁਣ ਪਹਿਲਾਂ ਹੈਂ ਪੀ ਲੱਡੂ ਲੱਡੂ ਕਿਹੜੇ ਪੱਕਦੇ ਹੁੰਦੇ ਆ ਪਹਿਲਾਂ ਮੈਨੂੰ ਇਹ ਦੱਸ ਹਾਂ ਲੱਡੂ ਪੱਕੇ ਵੀ ਬਥੇਰੇ ਤੇ ਲੱਡੂ ਉਹ ਹੁੰਦਾ ਲੱਡੂ ਵੱਟੇ ਵੀ ਬਥੇਰੇ ਤੇ ਲੱਡੂ ਵੰਡੇ ਵੀ ਬਥੇਰੇ ਹੈ ਲੱਡੂ ਕਿਹੜੇ ਪੱਕਦੇ ਤੇਰੇ ਅਮਰੂਦ ਪੱਕਦੇ ਆ ਅੱਛਾ
1: ਫੇਰ ਵੀ ਵਧੀਆ ਸੁਣਾਈ
0: ਮਾਸਟਰ ਆ ਤੇ ਬੋਲੀਆਂ ਦੀ ਤੇ ਹਮ ਪਰ ਮੈਨੂੰ ਲੱਗਾ ਸ਼ਾਇਦ ਲੱਡੂ ਪੱਕ ਜਾਂਦੇ ਮਾਣੂ ਬਿੱਲੀ ਟਾਈਮ ਨਾਲ ਨੀ ਉੱਠਦੀ ਹੈ ਨਾ ਥੈਂਕ ਯੂ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਹੈ ਤਵਨੀਤ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ
3: ਚੜ੍ਹਦੀ
0: ਕਲਾ ਕੀ ਕੀਤਾ
3: ਅਸੀਂ ਕੱਲ ਮੂਵੀ ਦੇਖਣਗੇ ਥੀਏਟਰ ਤੇ ਫਿਰ ਬਾਅਦ ਚ ਅਸੀਂ ਡਿਨਰ
0: ਮੈਨੂੰ ਲੱਗਾ ਟੋਏ ਸਟੋਰੀ ਵੇਖਣ ਗਈਆਂ ਹੋਣਗੀਆਂ
3: ਕੁੜੀਆਂ ਨਹੀਂ ਅਸੀਂ ਉਹ ਸਿਨੇਮਾ ਚ ਦੇਖੋਗੇ
0: ਓ ਇਹ ਤੇ ਫਿਰ ਨਾ ਮੰਮੀ ਪਾਪਾ ਨੇ ਤੁਹਾਨੂੰ ਆਪਣੀ ਚੋਇਸ ਦੀ ਵਿਖਾ
1: ਟ੍ਰਿਕ ਕਰਤਾ ਉਹਨਾਂ ਨੇ
0: ਮੰਮੀ ਨੇ ਆਪਣੀ ਚੋਇਸ ਦੀ ਮੂਵੀ ਵਿਖਾ ਦਿੱਤੀ ਤੁਹਾਨੂੰ ਪਤਾ ਨੀ ਲੱਗਾ
3: ਨਹੀਂ ਉਹ ਦਾਦਾ ਦੀ ਚੋਇਸ ਸੀ ਬਿਕੋਜ਼ ਦਾਦਾ ਰੋਜ਼ ਕੰਮ ਤੇ ਜਾਂਦੇ ਫਿਰ ਦਾਦਾ ਕਹਿੰਦੇ ਅੱਜ ਅਸੀਂ ਅੱਜ ਏਵ ਦੀ ਮੂਵੀ ਦੇਖਣੀ
0: ਓ ਡੈਡਾ ਨੇ ਆਪਣੀ ਚੋਇਸ ਦੀ ਮੂਵੀ ਵਿਖਾ ਦਿੱਤੀ ਤੁਹਾਨੂੰ
1: ਤੁਸੀਂ ਕੁਝ ਵੀ ਨਹੀਂ ਕਿਹਾ ਹੈ
3: ਹਮੇਸ਼ਾ ਇਹੀ ਕਰਦੇ
0: ਤੁਸੀਂ ਆਪਣੀ ਚੋਇਸ ਦੀ ਕਦੋਂ ਵੇਖਣ ਜਾਣਾ
3: ਮੰਮਾ ਨਾਲ
0: ਕਦੋਂ
3: ਤੈਨੂੰ
0: ਜਾਣੀ ਮੈਂ ਸੁਣਿਆ ਨਾਈਸ ਮੂਵੀ ਆ ਉਹ
3: ਹਾਂਜੀ ਅਸੀਂ ਚੱਲਾਂਗੇ।
0: ਅੱਛਾ ਚੱਲਾਂਗੇ, ਓਕੇ ਓਕੇ ਚਲੋ। ਤੇ ਕੀ ਸੁਣਾਓਗੇ ਫਿਰ ਅੱਜ?
3: ਮੈਂ ਇੱਕ ਮਜਾਜ ਲੈਂਦੀ ਹਾਂ, ਉਸ ਤੋਂ ਪਹਿਲਾਂ ਤੁਸੀਂ ਪਿੰਡੀ ਦੇ ਅਮਰੂਦ ਦਾ ਛੇਤੀ ਛੇਤੀ ਵਿਆਹ ਕਰਾ ਦੋ, ਬਿਕੋਜ਼ ਪਿੰਡੀ ਦੇ ਪਿੰਡੀ ਨੇ ਖਬਰੂਜੇ ਨਾਲ ਵਿਆਹ ਕਰਾ ਲੈਣਾ।
0: ਕਿਹਦੇ ਨਾਲ? ਖਬਰੂਜੇ ਨਾਲ।
1: ਖਬਰੂਜੇ ਦੂਜਾ ਆਪਸ਼ਨ ਮਿਲ ਰਿਹਾ ਪਿੰਡੀ ਨੂੰ।
0: ਹੋਰ ਮੋਟਾ ਮੁੰਡਾ, ਤੁਸੀਂ ਸਾਡੇ ਕਹਿ ਰਹੇ ਸੀ ਵੀ ਅਮਰੂਦ ਨੂੰ ਮੋਟਾ ਵਾ, ਤੇ ਉਹ ਤੇ ਹੋਰ ਮੋਟਾ ਵਾ ਫਿਰ
1: ਖਬਰੂਜਾ।
0: ਆਹੋ
3: ਬੜਾ ਮਿੱਠਾ ਹੈਗਾ।
0: ਮਿੱਠਾ ਤਾਂ ਹੈਗਾ ਵਾ, ਪਰ ਉਹਦੇ ਤੇ ਬੀ ਵੀ ਸੁੱਟਣੇ ਪੈਂਦੇ ਆ। ਸਾਡੇ ਸਾਡੇ ਅਮਰੂਦ ਦੇ ਤੇ ਬੀ ਵੀ ਤੁਸੀਂ ਖਾ ਸਕਦੇ ਹੋ, ਤੇ ਉਹਦੇ ਤੇ ਸੁੱਟਣੇ
1: ਖਾ ਸਕਦੇ ਹੋ।
0: ਓ ਨਾਲੇ ਤੁਹਾਨੂੰ ਨਾਲੇ ਤੁਹਾਡੀ ਭਿੰਡੀ ਨੂੰ ਵੀ ਪੰਗਾ ਪੈਣਾ, ਉਹਨੂੰ ਉਹਨੂੰ ਉੱਤੋਂ ਵੀ ਛਿੱਲਣਾ ਪਿਆ ਕਰਨਾ, ਬੀ ਵੀ ਸੁੱਟਣੇ ਪਿਆ ਕਰਨੇ ਆ।
3: ਬਟ ਅਮਰੂਦ ਭਿੰਡੀ ਦੇ ਆਪਾਂ ਕੱਲ ਵਾਲਾ ਨਹੀਂ ਖਾਣਾ।
0: ਨਹੀਂ ਕੁੜੀਏ, ਕੋਈ ਏਡੀ ਤੁਹਾਡੀ ਭਿੰਡੀ ਦੀ ਕੋਈ ਚੋਇਸ ਏਡੀ ਵਧੀਆ ਨਹੀਂ ਆ, ਉੱਥੇ ਅੱਧੇ ਅੱਧੇ ਵਿਕਦੇ ਫਿਰਦੇ ਹੁੰਦੇ ਆ।
3: ਤੇ ਉਹਨੇ ਦਾ ਛੇਤੀ ਛੇਤੀ ਵਿਆਹ ਕਰੋ।
0: ਉਹਨਾਂ ਨੂੰ ਨਾ ਅੱਧਿਆਂ ਕਰ ਕਰਕੇ ਤੇ ਉਹਨਾਂ ਨੂੰ ਸ਼ੇਮ ਸ਼ੇਮ ਕਰਕੇ ਵੇਚਦੇ ਆ ਉੱਥੇ। ਪਤਾ ਜਾ ਕੇ ਵੇਖੋ ਸੁਪਰ ਮਾਰਕੀਟਾਂ ਦੇ ਵਿੱਚ ਕਿੱਦਾਂ ਵਿਚਾਰੇ ਪਏ ਹੁੰਦੇ, ਤਾਂ ਉਹਨੂੰ ਐ ਮੂੰਹ ਚੁੱਕੇ
3: ਫੁੱਲ ਦੇਣਾ
0: ਹੈ। ਕਰਜਾਈ ਖਰਬੂਜਾ ਮਿਲ ਗਿਆ ਨਾ,
3: ਅਸੀਂ ਟੋਕਰੀ ਚ ਲੈ ਲੋਗੇ।
0: ਟੋਕਰੀ ਚ
3: ਹਾਂਜੀ
0: ਲਓ, ਤੇ ਫਿਰ ਟੋਕਰੀ ਤੇ ਵੱਖਰੇ ਪੈਸੇ ਲਾਓਗੇ ਨਾ, ਤੁਹਾਡੀ ਭਿੰਡੀ ਦਾ ਖਰਚਾ ਵੱਧ ਜਾਣਾ।
3: ਸਾਡੇ ਘਰੇ ਪੀ ਹੋਈ,
0: ਮੈਂ ਕਹਿੰਦਾ ਕਾਲੀ ਨਾ ਕਰੋ, ਭਿੰਡੀ ਸੁਖੀ ਰਹੂਗੀ। ਤੁਸੀਂ ਕਾਲੀ ਕਾਲੀ ਵੇਖੋ, ਛੇਤੀ ਨੀ ਹਲੇ ਵੇਖੋ ਅਮਰੂਦ
1: ਭਿੰਡੀ ਮੁੜ ਜਾ ਜਾਣੀ ਹੈ।
0: ਹਾਂ ਅਮਰੂਦ ਹੈਗਾ ਹਲੇ ਬਿਜ਼ੀ, ਉਹਨੂੰ ਛੁੱਟੀ ਨੀ ਮਿਲਣ ਡੀ ਹਲੇ, ਉਹ ਨਾ ਕੋਈ ਪ੍ਰੋਜੈਕਟ ਤੇ ਕੰਮ ਕਰ ਰਿਹਾ ਵਾ।
3: ਗਰਮੀ ਆ ਜਾਊਗੀ ਭਿੰਡੀ, ਭਿੰਡੀ ਬਿਜ਼ੀ ਹੋ ਜਾਊਗੀ।
0: ਅੱਛਾ ਕੀ ਭਿੰਡੀ ਤੁਹਾਡੀ ਨੇ ਕੀ ਉਦੋਂ ਆਈਲੈਟਸ ਕਰਨ ਲੱਗ ਪੈਣਾ?
3: ਉਹਨੇ ਲੰਡਨ ਜਾਣਾ।
0: ਓ ਅੱਛਾ ਲੰਡਨ ਜਾਣਾ ਵਾ, ਤੇ ਵਿਆਹ ਕਰਵਾ ਕੇ ਜਾਣਾ?
3: ਪਹਿਲਾਂ ਜਾਣਾ,
1: ਪਿਆਜ਼ ਨਾਲ ਪਲਾਨ ਬਣਿਆ।
0: ਉਹਨੂੰ ਕੋ ਪਹਿਲਾਂ ਹੋ ਆਵੇ, ਉਹਨੂੰ ਕੋ ਪਹਿਲਾਂ ਹੋ ਆਵੇ ਲੰਡਨ ਲੁੰਡਨ, ਅਸੀਂ ਤੇ ਕਾਲੀ ਕੁਲੀ ਚ ਨਹੀਂ, ਅਸੀਂ ਤੈਨੂੰ ਵਿਆਹ ਕਰਨਾ, ਅਸੀਂ ਤੇ ਆਰਾਮ ਨਾਲ ਕਰਾਂਗੇ
1: ਸੈਟਲ ਹੋ ਕੇ।
0: ਹੋਰ
3: ਬਸ ਫਿਰ ਛੁੱਟੀਆਂ ਮੁੱਕ ਜਾਊਗੀ, ਇਹ ਸਾਡਾ ਲਾਸਟ ਵੀਕ ਹੈ।
0: ਅੱਛਾ ਤੇ ਕੋਈ ਗੱਲ ਨਹੀਂ, ਫਿਰ ਕੀ ਆ ਹੁਣ, ਤੁਸੀਂ ਕਾਲੀ ਨਾ ਪਾਓ, ਸਾਨੂੰ ਸ਼ੱਕ ਜਿਹਾ ਪੈਂਦਾ ਵੈਦਾਂ।
3: ਕਿਹੜਾ ਸ਼ੱਕ?
0: ਵੀ ਕੋਈ ਨਾ ਕੋਈ ਕਾਣ ਹੋਣੀ ਆ ਭਿੰਡੀ ਚ, ਕੀ ਤਾਂ ਕਾਣੀ ਨੀ ਪਈ ਜਿਹੜੀ ਤੁਸੀਂ ਕਾਲੀ ਕਾਲੀ ਚ ਵਿਆਉਣ ਨੂੰ ਪੈਣ ਡੇ ਜੇ।
1: ਹੁਣ ਤੇ ਹੱਸ ਗਏ ਹੈ, ਹੁਣ ਲੱਗਦਾ ਹੈ ਭਿੰਡੀ
3: ਲਾਦਾ ਮੰਮਾ ਨੂੰ ਚਪੇਟ ਮਾਰੀ।
0: ਕੀ ਸੁਣਾਓਗੇ ਫਿਰ ਭਿੰਡੀ ਵਾਲਿਓ?
3: ਮੁਜਾਰੇ
0: ਹਾਂਜੀ
3: ਉੱਚੀ ਟਿੱਬੇ ਮਾਸੀ ਵਸੇ ਜਦੋਂ ਮੈਂ ਜਾਵਾਂ ਖੇਡ ਖੇਡ ਹੱਸੇ।
0: ਇਹ ਮੈਂ ਸੁਣਿਆ ਤਾਂ ਹੈਗਾ ਸੀ ਅੱਗੇ ਵੀ, ਕਿੰਨੀ ਵਾਰੀ ਸੁਣਿਆ ਵਾ, ਤੁਸੀਂ ਯਾਦ ਜੀ ਉਹਦੀ ਕਰ ਲਿਆ ਕਰੋ ਤੁਸੀਂ ਹੈ। ਆਂਟੀਆਂ ਕੁਛ ਨੀ ਯਾਦ ਯੂਦ ਰੱਖਦੀਆਂ ਨਾ, ਇਹਨਾਂ ਦਾ ਕੋਈ ਹਾਲ ਨੀ। ਤਵਨੀਤ ਕੁਛ ਨੀ ਯਾਦ ਰਹਿੰਦਾ,
3: ਬਦਾਮ ਖਾਣੇ
0: ਮੈਂ ਥੋੜੀ ਖਾਣੇ, ਇਹਨਾਂ ਨੂੰ ਖਵਾਓ, ਮੈਨੂੰ ਖਵਾਈ ਜਾਓ ਸਾਰੇ
1: ਸਾਰੀ ਪਿੰਨੀਆਂ ਸਵਾਤੇ ਖਤਮ ਹੋ ਗਏ।
0: ਤੇ ਮੈਨੂੰ ਤਾਂ ਪਤਾ ਵਾ
3: ਕੀ,
0: ਮੈਨੂੰ ਤਾਂ ਚੇਤਾ ਆ ਗਿਆ ਵਾ,
1: ਮੇਰੀ ਗੱਲ ਕਰਦੇ
0: ਹੈ
3: ਦੱਸੋ।
0: ਜੇ ਮੈਂ ਬੁੱਝ ਲਿਆ ਤੇ ਫਿਰ
1: ਤੈਨੂੰ ਇੱਕ ਕਿਲੋ ਭਿੰਡੀ $12 ਕਿਲੋ
0: ਹੈ। ਵਿਆਹ ਕੈਂਸਲ?
1: ਕਪਾਹ ਦੇ ਫੁੱਟ,
0: ਆ ਵੇਲਾ ਤਵਨੀਤ 5-7 ਤਾਰੀ ਇਹ ਹੋ ਚੁੱਕੀ ਉਹ ਤੇ ਲੈਣ ਨੂੰ ਇਹ ਨਹੀਂ ਪਤਾ ਵੀ ਇਹ ਕੀ ਹੁੰਦਾ ਵਾ ਹੈ
1: ਹਾਲ ਚਾਲ ਹੈ
0: ਕੁੱਟ ਕਦੋਂ ਦੀ ਖਾਦੀ ਆ
3: ਅਸੀਂ ਕੁਛ ਵੀ ਨੀ ਹਲੇ ਖਾਦਾ ਅਸੀਂ ਪਾਣੀ
0: ਭੋਲਾ ਭਲਾ ਕੋਈ ਨੀ ਆਏ ਮਚਲਾ ਬਣਦਾ ਮਚਲਾ ਹੈ ਸਰਦਾਰਾ
1: ਹਜੇ ਬੈਟਰੀ ਚਾਰਜ ਹੋ ਰਹੀ ਹੈ ਉਹਦੀ ਨਾ
0: ਹਾਂ ਸਰਦਾਰ ਜੀ ਤੁਸੀਂ ਸਾਨੂੰ ਟ੍ਰਿਕ ਨਾ ਕਰਿਆ ਕਰੋ ਬਹੁਤਾ ਓਕੇ ਕੀ ਸੁਣਾਓਗੇ
3: ਇੱਕ ਬੁਜਾਲਤ
0: ਹਾਂਜੀ
3: ਉਹ ਕਿਹੜੀ ਚੀਜ਼ ਹੈ ਜਿਹਦੇ ਕੋਲੇ ਕਿਹੜੀ ਚੀਜ਼ ਹੈ ਜਿਹਦੇ ਕੋਲੇ ਉਹ ਕਿਹੜਾ ਹੈਗਾ ਜਿਹਦਾ ਕੋਲੇ ਐਗ ਹੈਗਾ ਤੇ ਪਲੇਟ ਵੀ ਹੈਗੀ
0: ਅੱਛਾ
3: ਐਕਚੁਅਲੀ ਉਹ ਕਿਹੜੀ ਚੀਜ਼ ਹੈ ਜੇ ਕਾਲਾ ਅੰਡਾ ਚਿੱਟੀ ਪਲੇਟ
1: ਕਾਲਾ ਅੰਡਾ
0: ਚਿੱਟੀ ਪਲੇਟ ਓਕੇ ਹੁਣ ਵੇਨੇ ਭਲਾ ਆਂਟੀ ਜਿਹੜੀ ਸਵੇਰ ਦੀ ਕਹੀ ਜਾਂਦੀ ਆ
1: ਇੱਥੇ ਤੇ ਫਿੱਟ ਹੋ ਹੀ ਜਾਏਗਾ ਮੈਨੂੰ ਇੱਥੇ ਤੇ ਉਹ ਆਨਸਰ ਫਿੱਟ ਹੋ
0: ਇੱਥੇ ਤੇ ਫਿੱਟ ਹੋ ਜਾਣਾ ਚਾਹੀਦਾ ਵਣ ਇਹ ਆਉਂਦਾ ਹੀ ਆਂਟੀ ਨੂੰ ਤੂੰ ਤੇ ਉਹ ਵੀ ਨੀ ਮੌਕਾ ਦਿੱਤਾ ਭਰਾ
1: ਇੱਕ ਆਨਸਰ ਮੈਂ ਯਾਦ ਕੀਤਾ ਸੀਗਾ ਮਸਾ
0: ਇੱਕ ਤੇ ਮਾਣ ਮਹਿਸੂਸ ਕਰ ਲੈਂਦੇ ਨੇ
1: ਰਜਾਈ
0: ਜਿੰਦਾਬਾਦ ਥੈਂਕ ਯੂ ਤੇ ਨਿੱਕੀ ਦੀਦੀ ਹਾਂਜੀ ਲਿਆਓ ਲਿਆਓ ਲਿਆਓ
3: ਕੀ
0: ਕਰਦੇ
3: ਕੰਬਲ ਚ ਬੈਠੇ
0: ਪਹਿਲਾਂ ਕੌਣ ਉੱਠਿਆ
1: ਇਹ ਸੇਫ ਜ਼ੋਨ ਚ ਕਹਿੰਦੇ ਕੰਬਲ ਚ ਬੈਠੇ
0: ਪਹਿਲਾਂ ਵੀਰ ਜੀ ਉੱਠਿਆ ਤੇ ਉਸ ਤੋਂ ਬਾਅਦ
3: ਦੀਦੀ
0: ਤੇ ਤੁਸੀਂ ਲਾਸਟ ਵਿੱਚ
3: ਹਾਂਜੀ
0: ਓ ਵੈਰੀ ਗੁੱਡ
1: ਉਹ 5 ਮਿੰਟ ਜਿਹੜੇ ਐਕਸਟਰਾ ਹੁੰਦੇ ਨਾ ਉਹਦਾ ਆਨੰਦ ਹੀ ਅਲੱਗ ਹੈ
0: ਹੁਣ ਤੁਸੀਂ ਫੀਲ ਬੈਟਰ ਕਰ ਰਹੇ ਹੋ ਲਾਸਟ ਵਿੱਚ ਉੱਠ ਕੇ
3: ਹਾਂਜੀ
0: ਓਕੇ ਹੁਣ ਬ੍ਰਸ਼ ਤੁਸੀਂ ਪਹਿਲਾਂ ਕਰ ਲਿਓ ਫਿਰ ਰਾਤੀ ਕਰ ਲਿਆ ਵੈਰੀ ਗੁੱਡ ਤੁਸੀਂ ਤੇ ਸਮੇਂ ਤੋਂ ਕਾਫੀ ਐਡਵਾਂਸ ਚੱਲ ਰਹੇ ਹੋ ਵੈਰੀ ਗੁੱਡ ਰਾਤ ਨੂੰ ਬ੍ਰਸ਼ ਕਰਕੇ ਸੋਈਏ ਫਿਰ ਦੰਦ ਨਹੀਂ ਖਰਾਬ ਹੁੰਦੇ ਹਨਾ
3: ਹਾਂਜੀ
0: ਓਕੇ ਕੀ ਸੁਣਾਓਗੇ ਫਿਰ
1: ਹਾਂਜੀ ਦੱਸੋ
3: ਦਰਦ
1: ਹੁੰਦੀ ਤੁਹਾਨੂੰ ਪਰ ਓਹਨੂੰ ਨੀ ਹੁੰਦੀ
3: ਜਿਹੜੇ ਤੁਸੀਂ ਕੱਟਦੇ ਤੁਹਾਨੂੰ ਦੰਦ ਦਰਦ ਹੁੰਦੀ ਦਰਦ ਹੁੰਦੀ ਬਟ
1: ਓਹਨੂੰ ਨੀ ਹੁੰਦੀ
3: ਦਰਦ ਹੁੰਦੀ ਬਟ
0: ਅੱਛਾ ਉਹਨੂੰ ਨੀ ਦਰਦ ਹੁੰਦੀ ਤੁਹਾਨੂੰ ਹੁੰਦੀ ਹੈ ਓਕੇ ਤੁਸੀਂ ਰੋਂਦੇ ਵੀ ਹੋ ਫਿਰ?
3: ਹਾਂਜੀ।
0: ਓ ਫਿਰ ਤੇ ਪਿਆਜ ਹੀ ਆਏ ਗੰਡਾ।
3: ਹਾਂਜੀ
0: ਗੰਡਾ ਜਿੰਦਾਬਾਦ, ਗੰਡਾ ਜਿੰਦਾਬਾਦ। ਥੈਂਕ ਯੂ,
1: ਥੈਂਕ ਯੂ,
0: ਸਤਿ ਸ਼੍ਰੀ ਅਕਾਲ, ਥੈਂਕ ਯੂ ਵੈਸਲੀਨ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਡਡਵਾਲ ਸਾਹਿਬ। ਡਡਵਾਲ ਸਾਹਿਬ ਕੀ ਹਾਲ ਨੇ? ਸਤਿ ਸ਼੍ਰੀ
1: ਅਕਾਲ, ਕੀ ਹੋ ਗਿਆ ਤੁਹਾਡੀ ਆਵਾਜ਼ ਨੂੰ?
0: ਟ੍ਰਿਕ ਟ੍ਰਿਕ ਕਰਦਾ ਟ੍ਰਿਕ। ਅੱਜ ਕਿੰਨੇ ਦਿਨਾਂ ਬਾਅਦ ਆਏ ਜੀ?
1: ਕਿੱਥੇ ਗਾਇਬ ਸੀ?
0: ਤੁਹਾਡੀਆਂ ਤੇ ਉਦਾਂ ਵੀ ਛੁੱਟੀਆਂ ਹੀ ਰਹਿੰਦੀਆਂ। ਓ ਇੰਨੀਆਂ ਛੁੱਟੀਆਂ? ਓ ਤੁਹਾਡੀ ਮੈਡਮ ਦਾ ਵਿਆਹ ਹੋ ਗਿਆ, ਇੰਨੀਆਂ ਛੁੱਟੀਆਂ ਹੋ ਗਈਆਂ ਹੈਂ?
3: ਨਹੀਂ।
0: ਹਾਂ ਮੈਡਮ ਛੁੱਟੀ ਤੇ ਚਲ ਗਈ? ਇੰਨੀਆਂ ਛੁੱਟੀਆਂ ਯਾਰ ਹੈਂ?
1: ਇਹ ਬਿਨਾਂ ਚੁਟਕਲੇ ਦੇ ਹੱਸਦਾ।
0: ਛੁੱਟੀਆਂ ਚ ਫਨ ਹੁੰਦਾ ਕਿ ਸਕੂਲ ਜਾ ਕੇ? ਹਾਂ ਕਿੰਡਰ ਜਾ ਕੇ ਫਨ ਹੁੰਦਾ ਕਿ ਨਹੀਂ?
3: ਹਾਂਜੀ।
0: ਕਿੰਡਰ ਫਨ ਹੁੰਦਾ ਕਿ ਘਰ? ਸਾਡਾ ਤੇ ਫਨ ਹੀ ਫਨ ਆ। ਕਿਹਦੇ ਨਾਲ ਖੇਡਦੇ ਹੁੰਦੇ ਹੋ ਘਰ? ਓ ਵੀਰਾ ਫਨ ਕਰਾਉਂਦਾ ਤੇ ਫਿਰ ਤੇ ਤੁਸੀਂ ਲੱਕੀ ਲੱਕੀ ਹੋ। ਕੀ ਹੈਗਾ ਡੋਗ?
1: ਨਹੀਂ ਸੀਕ੍ਰੇਟ
0: ਡੋਰ। ਤੁਸੀਂ ਉੱਥੇ ਲੁਕ ਜਾਂਦੇ ਫਿਰ?
1: ਸੀਕ੍ਰੇਟ ਦੱਸ ਰਹੇ ਹੋ ਸਾਨੂੰ?
3: ਸੀਕ੍ਰੇਟ ਡੋਰ ਸਾਡੇ ਬੈਕਯਾਰਡ।
0: ਓਕੇ ਓਕੇ ਓਕੇ। ਤੇ ਅੱਜ ਕੀ ਸੁਣਾਓਗੇ?
3: ਮੁਜਾਰਤ।
0: ਓਕੇ
3: ਮਾਰੀ ਮੇਰੇ ਬੱਚੇ ਕਾਲੇ, ਮੈਨੂੰ ਛੱਡ ਮੇਰੇ ਬੱਚੇ ਵੀ ਕਾਲੇ।
0: ਓ ਇਹ ਤੇ ਆਉਂਦਾ ਹੀ ਹੋਣਾ ਆਂਟੀ ਨੂੰ,
1: ਇਹ ਤੇ ਆਉਂਦਾ,
0: ਇਹ ਤੇ ਆਂਟੀ
1: ਨੂੰ ਭੁੱਲ ਗਏ। ਠੀਕ ਹੀ ਹੋਏ, ਚਾਹ ਚ ਪੈਂਦੀ ਹੈ ਜਿਹੜੀ,
0: ਇਹ ਤੇ ਆਂਟੀ ਨੂੰ ਆਉਂਦਾ ਹੀ।
1: ਲਾਈਚੀ
0: ਹੈ
3: ਜੀ?
1: ਹਾਂਜੀ ਸ਼ੁਕਰ ਹੈ।
0: ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ, ਚਲੋ ਫਾਇਦਾ ਹੋ ਗਿਆ ਘਰੋਂ ਦਾ, ਸਵੇਰੇ ਸਵੇਰੇ ਉੱਠਣ ਦਾ ਹੈ। ਸੁਖਨ ਤੁਸੀਂ ਖਾਂਦੇ ਹੁੰਦੇ ਲਾਚੀ?
1: ਜਿੰਨਾ ਪੌਜ ਲੈ ਕੇ ਬੋਲਿਆ।
0: ਸੁਖਨ ਤੁਸੀਂ ਯਾਰ ਟ੍ਰਿਕ ਬੜਾ ਕਰਦੇ ਹੋ, ਦੁੱਧ ਚ ਪਾ ਕੇ ਖਾਂਦਾ ਵਾ। ਥੈਂਕ ਯੂ ਸੁਖਨ,
1: ਥੈਂਕ ਯੂ,
0: ਜਿਹੜੇ ਬੱਚਿਆਂ ਦੀ ਆ ਰਹੀ ਹੈ ਕਾਲ, ਹੁਣ ਆਪਾਂ ਨਹੀਂ ਕਾਲ ਲੈ ਪਾਵਾਂਗੇ ਤੇ ਹੁਣ ਸਾਡੇ ਨਾਲ ਲਾਲ ਜੀ ਤੇ ਫਿਰ ਆਪਾਂ ਇਜਾਜ਼ਤ ਲਵਾਂਗੇ। ਹਾਂਜੀ ਲਾਲ ਜੀ,
4: ਸਤਿ ਸ੍ਰੀ ਅਕਾਲ ਜੀ,
1: ਕੀ ਹਾਲ
0: ਨੇ?
4: ਵਧੀਆ ਵਧੀਆ, ਤੁਸੀਂ ਦੱਸੋ ਕਿੱਦਾਂ ਜੀ?
0: ਬਹੁਤ ਵਧੀਆ ਜੀ, ਤੁਸੀਂ ਦੱਸੋ ਠੀਕ ਠਾਕ ਹੋ?
4: ਹਾਂ ਬਸ ਚੱਲੀ ਜਾ ਰਿਹਾ।
0: ਅੱਛਾ ਹਾਲੇ ਤੱਕ ਚੱਲੀ ਜਾ ਰਿਹਾ? ਐਡਾ ਕਿਹੜਾ ਰੇਨੋਲਡ ਲੈ ਲਿਆ ਤੁਸੀਂ? ਹੈਂ
4: ਲਵੋ ਜੇ
0: ਲਿਖਤੇ ਲਿਖਤੇ ਲਵ ਹੋ ਜਾਣਾ। ਇਸ ਪੈਨ ਬਾਰੇ ਇਹੋ ਹੀ ਤੇ ਗੱਲ ਚੰਗੀ ਲੱਗਦੀ, ਬਹੁਤ ਲਿਖਣ ਦੀ ਕੋਸ਼ਿਸ਼ ਕੀਤੀ ਹੈ ਨਾ?
4: ਸਹੀ ਗੱਲ ਹੈ।
0: ਹਾਂ ਪਰ ਨਹੀਂ ਹੋਇਆ। ਹੈਂ
4: ਨਹੀਂ ਨਹੀਂ
1: ਨਹੀਂ ਨਹੀਂ
4: ਅਸੀਂ ਵੀ ਉਹ ਬੰਦੇ ਅਸੀਂ ਗਲਤੀ ਪੈਨ ਜੀ ਕੱਢਦੇ ਆਪਣੇ ਚ ਨਹੀਂ
1: सही पकड़े
4: कंपनी झूठ बोलती पेन बेचने कर दी है
0: वेलो मशहूरियां किन्ना दिमाग ते असर कर दिया
4: सही गल है मशहूरियां हैं अपना जिवें ना जिदा मैं अपना जिवें रिटर्न गिफ्ट देने शुरू किते ना ओ सारे उठ के अस भी चलने अस भी चलने
0: अजीब ही आदत पै गई है ना गिफ्ट आ रिटर्न गिफ्ट लैण दी
1: अपनी कन्वर्सेशन सुन लियो जिहड़ी आपां गल करदे सी कि बर्थडे पार्टी च के तुहानूं रिटर्न गिफ्ट मिले
0: हां नहीं ओह हुण ते कह लो भी पहलां ते उदां ही वेखो वेखे शुरू कीता लोकां हुण ते मजबूरी हो गई हुण ते न्याणे मूंह ते कहे हुंदे आ तुसीं सानूं दित्ता नहीं
1: जाओ सच अ वेस्ट ऑफ टाइम
4: टाइमिस इधर टाइमिस आ गए कल एक बंदा ना अपना गोरी टक्कर गई
0: बंदा गोरी
4: हां
0: बंदा गोरी टक्कर गई
4: बंदा गोरी जनानी गोरी
0: अच्छा जनानी गोरी ओके
4: टक्कर गई कहीं देख के नहीं कर सकता कहना मेरी घर आनी क्या प्राइज फ्री नहीं देखना नहीं
0: चंगा समझाया चंगा
4: कहना मेरी गर्लफ्रेंड ही ना कहना एक आईडी मेन गुड नाइट बोल के दूजी आईडी बोल दी बाबू मैं हूं नींद आ रही मैं जा रही सुन
0: खबर लगी पी हटाती
1: कल संडे हटाती
4: पता की ना जो क्लाइमेक्स है ना एंड आया लास्ट 20 मिनट
0: जी
4: मूवी उन्होंने हैंग करती ऑनलाइन
0: ਤੁਸੀਂ ਵੇਖੀ ਨੀ ਫਿਰ ਹਾਂ ਉਦੋਂ ਲਾਤੀ ਫਿਰ ਉਹਨਾਂ ਨੇ
4: ਦੋ ਘੰਟੇ ਨਿਕਲ ਗਈ ਮੈਂ ਕਿਹਾ ਕੋਈ ਸੀਨ ਸੀ ਤੇ ਮੈਂ ਕਿਹਾ ਆਪਣਾ ਨਾ ਦੱਸੋ ਤੁਸੀਂ ਲੈਣ ਚੱਲਿਆ ਹੁਣ ਨਾ
1: ਚਮਕ ਰਹੇ ਸੀ
4: ਅੱਛਾ
1: ਤੁਸੀਂ ਇੰਨੇ ਪੁਰਾਣੇ ਹੋ
0: ਜਤਿੰਦਰਪਾਲ ਜੀ ਧੰਨਵਾਦ ਤੁਹਾਡਾ ਰਮਨ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਅਨਮ ਜੀ ਕਹਿੰਦੇ ਕਿ ਸੋਰੀ ਅੰਕਲ ਜੀ ਇੰਡੀਆ ਦੀ 40 to 80 ਡੱਬੇ ਹੁੰਦੇ ਆ ਤੇ ਆਸਟ੍ਰੇਲੀਆ ਦੇ ਵਿੱਚ 80 to 100 ਡੱਬੇ ਹੁੰਦੇ ਆ ਓਕੇ ਅੱਛਾ ਤੁਸੀਂ ਡੱਬੇ ਗਿਣ ਵੀ ਲਏ ਧੰਨਵਾਦ ਵੇਖੋ ਸਾਨੂੰ ਨੌਲੇਜ ਲੱਭ ਗਈ ਸਾਨੂੰ ਤੇ ਡਡਵਾਲ ਸਾਹਿਬ ਕਹਿੰਦੇ ਕਿ ਨੋ ਜੋਨੀ ਬਾਰ ਪੁੱਛੋ ਹੈ ਨੋ ਜੋਨੀ ਬਾਰ ਪੁੱਛੋ ਮੈਨੂੰ ਚੇਤਾ ਨਹੀਂ ਜੀ ਕੀ ਹੈ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਭੇਜਦੇ ਨੇ ਬਲਬੀਰ ਕੌਰ ਮਾਂਗੜ ਜੀ
1: ਸ਼੍ਰੀਕਾਲ ਜੀ।
0: ਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ ਰੇਟ ਅੱਜ 186 ਆ 22 ਕੈਰਟ ਦਾ। ਬਹੁਤ ਧੰਨਵਾਦ ਜੀ ਅੰਮ੍ਰਿਤ ਜੀ, ਧੰਨਵਾਦ, ਬਹੁਤ ਮਿਹਰਬਾਨੀ ਤੁਹਾਡੀ ਮਨ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਅਤੇ ਸ਼ੁਕਰੀਆ ਤੁਹਾਡਾ। ਚੜ੍ਹਦੀ ਕਲਾ ਚਲੋ ਸੋਹਣੀ ਜੀ ਸਵੇਰ ਦੀ ਫੋਟੋ ਭੇਜਦੇ ਨੇ, ਘੱਟ ਤੋਂ ਘੱਟ 45 ਤੋਂ ਵੱਧ 65 ਡੱਬੇ ਹੁੰਦੇ ਆ ਜੀ, ਸਥਿਤੀ ਦੇ ਉੱਤੇ ਨਿਰਭਰ ਕਰਦਾ। ਢਿੱਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਸੁਖਦੀਪ ਸਿੰਘ ਮੰਜੀ ਕਹਿੰਦੇ ਕਿ ਬਹੁਤ ਸੋਹਣੀ ਅੱਜ ਦੀ ਕਹਾਣੀ ਸੀ, ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ। ਅਜੀਤ ਬੁੱਟਰ ਜੀ ਧੰਨਵਾਦ, ਮਿਹਰਬਾਨੀ। ਰਣਜੀਤ ਸੰਘੇੜਾ ਜੀ ਗੁਰਮੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ ਜੀ। ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਬਹੁਤ ਸ਼ੁਕਰੀਆ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ 1674 AM।

रेडियो हाँ जी 1674 AM आज 6 जुलाई 2026 भारत ऑस्ट्रेलिया दुनिया जान दियां खबरां लेके आए। सब तो पहला इंटरनेशनल न्यूज़ दे नाल शुरुआत करदे हां। ऑस्ट्रेलिया दियां खबरां दे विच बहुत कुछ हो वापर रहा दुनिया भर दे अंदर और ऑस्ट्रेलिया नूं किवें प्रभावित कर रहा हो सब, खास तौर दे उत्ते चीन दे द्वारा पैसिफिक समुंदरां दे वल दागी गई मिजाइल ऑस्ट्रेलिया नूं किवें इह खबर प्रभावित कर रही है अगे चल के जाणांगे। सब तो पहला इंटरनेशनल न्यूज़ दे विच ओ खबर जिस तों भारत बचदा रहा है। भारत अपने कूटनीतिक संबंधां नूं बरकरार तां रखना चाहुंदा इजराइल दे नाल, पर ईरान नूं भी नहीं दसना चाहुंदा। अजिहे दे विच हुण इजराइल दे प्रधानमंत्री जे खुद ही इह कह दन कि जे दोस्ती होवे तां भारत वर्गी, तां फिर हुण ईरान दे अगे की मूंह लै के जाएगा भारत। इजराइल के प्रधानमंत्री बेंजामिन नेतन्याहू ने अमरीका के उपराष्ट्रपति जेडी वैंस नूं एक नसीहत का जवाब दिंदिया भारत का जिक्र कर दिता। नेतन्याहू ने दावा किया कि भारत के विच उन्हां नूं प्यार करन वाले बहुत सारे लोग ने और भारत तो हमायत तो मिलती रहती है। दरअसल सारा मामला की है तुहानूं दस दिंदे, जून महीने के जदों अमरीका ते ईरान के दरम्यान जंगबंदी लैके गलबात चल रही थी उदों इजराइल ने लबनान के उत्ते हमले कर दिते। ईरान चेतावनी दे रहा है कि जे लबनान के उत्ते हमले होंदे रहे तो अमरीका के नाल जिहड़ी गलबात हो रही है वह बिगड़ जानी है। अजिहे च डोनाल्ड ट्रंप ने जेडी वैंस के हवाले के नाल इजराइल तक एक सुनेहा भेजा। जेडी वैंस ने बड़ा सख्त तरीके दे नाल कहा कि टल जाओ, इजराइल नूं कहा इदां करना नहीं चाहिए, अमरीका तो बिना पुछे तुसी हमला ना करो, खास तौर दे उत्ते अजिहे समय च जदों अमरीका ते ईरान की संधि हो रही है। इजराइल का कहना सी कि संधि तो अमरीका ते इजराइल ईरान च हो रही है, जबकि इजराइल का इस दे विच की लेना देना। ट्रंप ने लबनान दे उत्ते इजराइली हमलों नू गैर जरूरी दसिया। अमरीका का शक सी कि जेकर इजराइल अपनी कार्रवाई जारी रखता है तो ईरान के नाल सीजफायर का समझौता विचाले लटक जाएगा, तो अमरीका की साख नू भी नुकसान पहुँचेगा, जिस दे लई अमरीकी राष्ट्रपति तल्लो मछी हो रही सी। ट्रंप के बयान की तरफ तो ईरान की जड़ी नाल चल रही अमरीकी गलबात थी उस दे विच इजरायली कैबिनेट दे कुछ मैंबरां ने आलोचना कर छड़ी ते कहा कि ईरान इजराइल दे लई सब तो वड्डा खतरा है, ते हुण अजिहे दे विच इजराइल दा पक्का दोस्त भी हुण इजराइल दे नाल नहीं खड़ा बल्कि उन्हां नूं वार्निंगां दे रहे। नेतन्याहू ने भी कहा कि ट्रंप दे नाल उन्हां दे चंगे रिश्ते ने, पर इहदा इह मतलब नहीं कि ट्रंप की हर गल दे नाल ओह सहमत हो जाणगे। उन्हां इह भी कहा सी कि उन्हां दा जदों जी करेगा ताहो ईरान दे उत्ते परमाणु हथियार ना हासिल करन दे लई फिर तो दबा पाणगे। अजिहे दे विच 18 जून नू जेडी वैंस ने वाइट हाउस दे विच एक प्रेस कॉन्फ्रेंस ये कह दिता कि पूरी दुनिया च सिर्फ डोनाल्ड ट्रंप ही कल्ले ऐसे नेता ने जिन्हां ने इजराइल दे नाल अपनी हमदर्दी जताई सी, ते जे हुण इजराइल ट्रंप दी गल वी नहीं मनदा तां उहनां वर्गा नागवार कोई देश हो नहीं सकदा। दुनिया दे सब तो ताकतवर देश दे नेता दी गल तुहानूं मननी चाहीदी है। उन्हें यह भी कह दिता सी कि जे मैं इजराइली कैबिनेट का मैंबर हुंदा तां शायद मैं दुनिया च बचे अपने आखिरी इकलौते ताकतवर दोस्त की गल नूं अणगौलियां करदिआं कोई भी जनतक हमला ना करदा। फॉक्स न्यूज़ की एंकर ने जेडी वैंस के इस बयान का जिक्र करदे होया नेतन्याहू तों उन्हां दी हुण प्रतिक्रिया पुछी। हुण ताज़ा मामले दे विच अपडेट यह है कि नेतन्याहू ने कहा कि मैं जेडी वैंस की तां इज्जत करदा, मेरे उन्हां नाल चंगे रिश्ते ने, पर इहदा मतलब यह नहीं कि मैं उन्हां दी भी हर गल दे नाल सहमत हो जा। नेतन्याहू ने राष्ट्रपति ट्रंप की भी तारीफ कर दी, तो कहा कि अमरीका के किसी भी राष्ट्रपति के इन्ना करीब वो कदे नहीं रहे, अमरीका ही नहीं बल्कि साढ़े दूजे भी दोस्त ने। उन्हें कहा कि भारत हुण 140 करोड़ की आबादी वाले इस देश तो सानू बहुत हमायत हुंदी है, भारत के प्रधानमंत्री मैनू चंगी तरह हमायत दिंदे ने, उत्थों दे लोग सानू सोशल मीडिया से मैसेज भेजते हैं। उन्हें कहा कि कई देशों के इजराइल की आलोचना करन दा एक फैशन जिहा बन गया सी, इस दे लई मीडिया जिम्मेदार हो सकता है। खैर अगलियां खबरां दे वल वधीए, ते ईरान तो ही खबर है जिथे ईरान दे सुप्रीम लीडर मोस्तफा खामनेई अपने पिता दे जनाजे दे विच वी नज़र नहीं आए। अंदाजे लग रहे सी कि ओह इस जनाजे च जनतक तौर दे उत्ते पहली बार नज़र आ जाणगे, पर एतवार दे दिन हज़ारां लोग आयातुल्ला अली खामनेई नूं श्रद्धांजलि देने दे लई तहरान पहुंचे सी। इस दरमियान ईरान दे सिखरले नेता मौजूद रहे ने। खामनेई दे बाकी तीन बेटे भी मसूद, मुस्तफा ते मैसम तीनों एतवार दे दिन इस रस्मां च शामिल होए, पर इस वक्त खामनेई दे चौथे बेटे और जिहड़े कि सिखरले लीडर भी ने मौजूदा समय च मुस्तफा खामनेई वह गायब क्यों सी।
ਹਾਲਾਂਕਿ ਮਸੂਦ ਮੁਸਤਫਾ ਤੇ ਮੈਸਮ ਤੋਂ ਇਲਾਵਾ ਇਰਾਨ ਦੇ ਰਾਸ਼ਟਰਪਤੀ ਤੱਕ ਮਸੂਦ ਪੈਜ਼ਿਸ਼ਕਿਆਨ, ਰੈਵੋਲਿਊਸ਼ਨਰੀ ਗਾਰਡਸ ਦੇ ਪ੍ਰਮੁੱਖ ਅਹਿਮਦ ਵਾਹਿਦੀ ਸਮੇਤ ਉੱਥੋਂ ਦੀ ਪਾਰਲੀਮੈਂਟ ਦੇ ਪ੍ਰਮੁੱਖ ਸਾਰੇ ਲੋਕ ਉੱਥੇ ਮੌਜੂਦ ਸੀ। ਮੁਸਤਫਾ ਦੀ ਹਾਲਤ ਨੂੰ ਲੈ ਕੇ ਹੁਣ ਜਿਹੜੀਆਂ ਅਟਕਲਾਂ ਲੱਗ ਰਹੀਆਂ ਸੀ ਉਹ ਫੇਰ ਜਾਰੀ ਨੇ। ਅਫਵਾਹਾਂ ਇਹ ਸੀ ਕਿ ਉਹਨਾਂ ਨੂੰ ਅਮਰੀਕਾ ਇਜ਼ਰਾਈਲ ਹਮਲੇ ਦੇ ਦਰਮਿਆਨ ਸੱਟ ਲੱਗੀ ਸੀ, ਜਿੱਥੇ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਉਹਨਾਂ ਦੇ ਵੀ ਗੰਭੀਰ ਸੱਟਾਂ ਵੱਜੀਆਂ। ਬਾਵਜੂਦ ਇਸ ਦੇ ਇਰਾਨ ਨੇ ਉਹਨਾਂ ਨੂੰ ਸੁਪਰੀਮ ਲੀਡਰ ਬਣਾ ਦਿੱਤਾ ਤਾਂ ਕਿ ਕਿਤੇ ਜਿਹੜੀ ਇਰਾਨ ਦੀ ਬਦਕੋਈ ਨਾ ਹੋ ਜਾਵੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ। ਹੁਣ ਆਪਣੇ ਪਿਤਾ ਆਯਤ ਅਲੀ ਅਲੀ ਖਾਮਨੇਈ ਦੇ 1999 ਤੋਂ ਲੈ ਕੇ ਫਰਵਰੀ 2026 ਤੱਕ ਉਹਨਾਂ ਦੀ ਮੌਤ ਤੱਕ ਇਸਲਾਮਿਕ ਗਣਰਾਜ ਦੇ ਇਰਾਨ ਦੇ ਸੁਪਰੀਮ ਲੀਡਰ ਬਣੇ ਰਹਿਣ ਤੋਂ ਬਾਅਦ ਮੁਸਤਫਾ ਨੇ ਇਹ ਗੱਦੀ ਸੰਭਾਲ ਰਹੀ ਸੀ। ਸਿਖਰਲੇ ਨੇਟਾ ਸੁਪਰੀਮ ਲੀਡਰ ਦੀ ਜਿਹੜੀ ਅੰਤਮ ਰਸਮਾਂ ਨੇ ਉਹ ਸ਼ੁੱਕਰਵਾਰ ਤੋਂ ਹੀ ਸ਼ੁਰੂ ਹੋ ਗਈਆਂ ਸੀ। ਦੱਸ ਦਈਏ ਕਿ ਲਗਭਗ 2 ਕਰੋੜ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਔਰ ਇਸ ਨੂੰ ਸਦੀ ਦਾ ਅੰਤਮ ਸੰਸਕਾਰ ਕਰਾਰ ਦਿੱਤਾ ਜਾ ਰਿਹਾ। ਖਾਮਨੇਈ ਦਾ ਮ੍ਰਿਤਕ ਦੇਹ ਜਿਹੜੀ ਹੈ ਉਹ ਫਿਲਹਾਲ ਤਹਿਰਾਨ ਦੇ ਗ੍ਰੈਂਡ ਮਸੱਲਾ ਦੇ ਵਿੱਚ ਰੱਖੀ ਗਈ ਹੈ ਔਰ ਆਖਰੀ ਰਸਮਾਂ ਦੇ ਲਈ ਸ਼ੀਆ ਧਰਮ ਗੁਰੂ ਜ਼ਾਫਰ ਸੁਭਾਨੀ ਉਹਨਾਂ ਨੇ ਇਹ ਰਸਮਾਂ ਨਿਭਾਉਣੀਆਂ ਨੇ। 97 ਸਾਲ ਦੇ ਉਹ ਇੱਕ ਵਿਦਵਾਨ ਨੇ, ਪਵਿੱਤਰ ਸ਼ਹਿਰ ਕੌਮ ਦੇ ਧਾਰਮਿਕ ਮਦਰੱਸਿਆਂ ਦੇ ਵਿੱਚ ਪੜ੍ਹਾਉਂਦੇ ਨੇ। ਹਾਲਾਂਕਿ ਐਤਵਾਰ ਦੇ ਦਿਨ ਪੂਰੇ ਇਰਾਨ ਦੇ ਵਿੱਚ ਜਨਤਕ ਛੁੱਟੀ ਦਾ ਐਲਾਨ ਸੀ ਪਰ ਖਾਮਨੇਈ ਦੇ ਮ੍ਰਿਤਕ ਦੇਹ ਨੂੰ ਗ੍ਰੈਂਡ ਮਸੱਲਾ ਤੋਂ ਬਾਹਰ ਲਿਆਂਦਾ ਗਿਆ ਤਾਂ ਇੱਕ ਵੱਡੀ ਜਿਹੜੀ ਸੁਰੱਖਿਆ ਦਾ ਘੇਰਾ ਵੀ ਦੇਖਣ ਨੂੰ ਮਿਲਿਆ ਸੀ। ਦੱਸ ਦਈਏ ਕਿ ਅੱਜ ਦੇ ਦਿਨ ਅੰਤਮ ਸੰਸਕਾਰ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਸਿਰੇ ਚੜ੍ਹਨਗੀਆਂ ਔਰ ਇਸ ਦਰਮਿਆਨ ਐਸੋਸੀਏਟਿਡ ਪ੍ਰੈਸ ਅਤੇ ਗਾਰਜੀਅਨ ਦੀ ਰਿਪੋਰਟਾਂ ਦੇ ਮੁਤਾਬਕ ਐਤਵਾਰ ਦੇ ਦਿਨ ਲੋਕਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਨਾਅਰੇ ਤੱਕ ਲਗਾ ਦਿੱਤੇ। ਕਵੀ ਮੁਹੰਮਦ ਰਸੂਲੀ ਨੇ ਨਮਾਜ਼ ਤੋਂ ਪਹਿਲਾਂ ਇੱਕ ਕਵਿਤਾ ਦੇ ਪਾਠ ਦੇ ਦਰਮਿਆਨ ਇਹ ਵੀ ਕਹਿ ਦਿੱਤਾ ਕਿ ਹੁਣ ਟਰੰਪ ਦੀ ਹੱਤਿਆ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਸੋਗ ਸਮਾਗਮ ਦੇ ਦੌਰਾਨ ਅਮਰੀਕਾ ਮੁਰਦਾਬਾਦ, ਇਜ਼ਰਾਈਲ ਮੁਰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਸੀ। ਕਿਲ ਟਰੰਪ ਕਿਲ ਬੀਬੀ ਦੇ ਨਾਅਰੇ ਵੀ ਲੱਗ ਰਹੇ ਸੀ। ਲੋਕਾਂ ਦੇ ਹੱਥਾਂ 'ਚ ਬੈਨਰ ਤੱਕ ਫੜੇ ਹੋਏ ਸੀ। ਬੀਬੀ ਯਾਨੀ ਕਿ ਬੈਂਜਾਮਿਨ ਨੇਤਨਯਾਹੂ ਜਿਹੜੇ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਅਤੇ ਕਈਆਂ ਲੋਕਾਂ ਦੇ ਹੱਥ ਦੇ ਵਿੱਚ ਵੀ ਵਿਲ ਅਵੈਂਜ ਅੰਗਰੇਜ਼ੀ ਦੇ ਵਿੱਚ ਐਸੇ ਨਾਅਰੇ ਵੀ ਫੜੇ ਹੋਏ ਸੀ ਯਾਨੀ ਕਿ ਅਸੀਂ ਬਦਲਾ ਲਵਾਂਗੇ। ਕੇਵਲ ਤਹਿਰਾਨ ਦੇ ਵਿੱਚ ਹੀ ਹੋਣ ਵਾਲੇ ਪ੍ਰੋਗਰਾਮਾਂ ਦੇ ਵਿੱਚ 1 ਕਰੋੜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਉਮੀਦ ਦੱਸੀ ਗਈ ਹੈ। ਇਸ ਤੋਂ ਇਲਾਵਾ ਇਰਾਕ ਦੇ ਵਿੱਚ ਵੀ ਪ੍ਰੋਗਰਾਮ ਕੀਤੇ ਗਏ ਨੇ। ਅੱਜ ਸੋਮਵਾਰ ਨੂੰ ਤਹਿਰਾਨ ਦੇ ਵਿੱਚ ਹੋਣ ਵਾਲੇ ਜਲੂਸ ਤੋਂ ਬਾਅਦ ਖਾਮਨੇਈ ਦੇ ਤਾਬੂਤ ਨੂੰ ਭਲਕੇ ਯਾਨੀ ਮੰਗਲਵਾਰ ਨੂੰ ਕੌਮ ਲਿਜਾਇਆ ਜਾਏਗਾ। ਫਿਰ ਉੱਥੇ ਇੱਕ ਦਿਨ ਰੱਖਣ ਤੋਂ ਬਾਅਦ ਅਗਲੇ ਦਿਨ ਬੁੱਧਵਾਰ ਨੂੰ ਗੁਆਂਢੀ ਮੁਲਕ ਇਰਾਕ ਦੇ ਵਿੱਚ ਇੱਕ ਮਹੱਤਵਪੂਰਨ ਸ਼ੀਆ ਸਥਾਨ ਦੇ ਉੱਤੇ ਇਸ ਨੂੰ ਲਿਜਾਇਆ ਜਾਏਗਾ ਅਤੇ ਫਿਰ ਵੀਰਵਾਰ ਨੂੰ ਯਾਨੀ ਉਸ ਤੋਂ ਵੀ ਅਗਲੇ ਦਿਨ ਉਹਨਾਂ ਦੇ ਉੱਤਰ ਪੂਰਬੀ ਜਨਮ ਸਥਾਨ ਜਿੱਥੇ ਖਾਮਨੇਈ ਦਾ ਜਨਮ ਹੋਇਆ ਸੀ ਮਸ਼ਹਦ ਉੱਥੇ ਉਹਨਾਂ ਨੂੰ ਦਫ਼ਨਾਇਆ ਜਾਏਗਾ। ਇਰਾਨੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਸਿਖਰਲੇ ਨੇਤਾ ਖਾਮਨੇਈ ਦਾ ਜਿਹੜਾ ਅੰਤਮ ਸੰਸਕਾਰ ਨੂੰ ਲੈ ਕੇ ਅੱਜ ਦੇ ਦਿਨ ਕਾਫ਼ੀ ਸਖ਼ਤ ਪ੍ਰਬੰਧ ਕੀਤੇ ਗਏ ਨੇ। ਕਿਹਾ ਜਾ ਰਿਹਾ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਧਮਕੀ ਦਿੱਤੀ ਸੀ ਕਿ ਜੇ ਮੈਂ ਚਾਹੁੰਦਾ ਤਾਂ ਮੈਂ ਇਹਨਾਂ ਸੋਗ ਸਮਾਗਮਾਂ ਦੇ ਉੱਤੇ ਵੀ ਹਮਲੇ ਕਰਵਾ ਦਿੰਦਾ, ਵੱਡੀ ਗਿਣਤੀ 'ਚ ਲੋਕ ਖਤਮ ਹੋ ਜਾਂਦੇ। ਪਰ ਇਹ ਲੋਕ ਅਲੀ ਖਾਮਨੇਈ ਦੀ ਮੌਤ ਦੇ ਉੱਤੇ ਨਹੀਂ ਬਲਕਿ ਇਰਾਨ ਦੇ ਪ੍ਰਸ਼ਾਸਨ ਦੇ ਉੱਤੇ ਹੰਝੂ ਬਹਾ ਰਹੇ ਨੇ, ਇਸ ਕਰਕੇ ਇਹਨਾਂ ਦੇ ਉੱਤੇ ਹਮਲੇ ਨਹੀਂ ਕੀਤੇ ਜਾਣਗੇ। ਖੈਰ ਅਮਰੀਕੀ ਰਾਸ਼ਟਰਪਤੀ ਤਾਂ ਫਿਲਹਾਲ ਕੋਈ ਹਮਲੇ ਨਹੀਂ ਕਰਨ ਲੱਗੇ ਪਰ ਭਾਰਤ ਦੇ ਵਿੱਚ ਵਿਰੋਧੀ ਧਿਰਾਂ ਲਗਾਤਾਰ ਹਮਲੇ ਕਰ ਰਹੀਆਂ ਨੇ ਸੱਤਾਧਾਰੀ ਧਿਰ ਦੇ ਉੱਤੇ ਔਰ ਸੱਤਾਧਾਰੀ ਧਿਰ ਨੂੰ ਇਸ ਵਕਤ ਸਮਝ ਨਹੀਂ ਆ ਰਿਹਾ ਕਿ ਬਚ ਕੇ ਜਾਇਆ ਜਾਵੇ ਤਾਂ ਕਿੱਥੇ। ਰਾਮ ਮੰਦਰ ਚੜ੍ਹਾਵੇ ਦੀ ਚੋਰੀ ਦਾ ਮਾਮਲਾ ਇਸ ਵਕਤ ਸਿਖਰ ਦੇ ਉੱਤੇ ਹੈ ਔਰ ਕੇਂਦਰ ਦੀ ਭਾਜਪਾ

ਕੀਤਾ ਗਿਆ, ਯਾਨੀ ਕਿ ਰਾਮ ਮੰਦਰ ਦਾ ਨਿਰਮਾਣ, ਜਿਸ ਦੇ ਨਾਲ ਹੁਣ ਭਾਜਪਾ ਦੇ ਸਿਖਰਲੇ ਨੇਤਾ ਆਪਣੇ ਆਪ ਨੂੰ ਜੋੜਨਾ ਵੀ ਨਹੀਂ ਚਾਹੁੰਦੇ। ਇਹਨੂੰ ਪੂਰੇ ਤਰੀਕੇ ਦੇ ਨਾਲ ਟਰੱਸਟ ਦਾ ਹੀ ਇੱਕ ਮਸਲਾ ਦੱਸਿਆ ਜਾ ਰਿਹਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਅੱਜ ਇੱਕ ਅਹਿਮ ਬੈਠਕ ਹੈ। ਇਹ ਬੈਠਕ ਅਯੋਧਿਆ ਦੇ ਵਿੱਚ ਰਾਮ ਮੰਦਰ ਦੇ ਅੰਦਰ ਹੋਈ ਚੜਾਵੇ ਦੀ ਚੋਰੀ ਨੂੰ ਲੈ ਕੇ ਹੈ। ਅਹਿਮ ਬੈਠਕ ਇਸ ਕਰਕੇ ਹੈ ਕਿਉਂਕਿ ਇਸ ਦੇ ਵਿੱਚ ਚੰਪਤ ਰਾਏ ਤੇ ਟਰੱਸਟੀ ਅਨਿਲ ਮਿਸ਼ਰਾ ਦੇ ਅਸਤੀਫਿਆਂ ਦੇ ਲਈ ਮੁੱਦਾ ਉੱਠ ਸਕਦਾ ਹੈ। ਇਹ ਬੈਠਕ ਟਰੱਸਟ ਦੇ ਪ੍ਰਮੁੱਖ ਨ੍ਰਿਤਿਆ ਗੋਪਾਲ ਦਾਸ ਦੇ ਮੱਠ ਮਣੀ ਰਾਮ ਛਾਉਣੀ ਦੇ ਵਿੱਚ ਕੀਤੀ ਜਾਣੀ ਹੈ। ਦਾਨ ਦੇ ਵਿੱਚ ਗੜਬੜੀ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਟਰੱਸਟ ਦੀ ਇਹ ਪਹਿਲੀ ਬੈਠਕ ਹੈ। ਟਰੱਸਟ ਦੇ ਟ੍ਰੈਜਰ ਗੋਵਿੰਦ ਦੇਵ ਗਿਰੀ ਨੇ ਵੀ ਸਾਰੇ ਨਿਯਮਤ ਤੇ ਪੇਦਨ ਮੈਂਬਰਾਂ ਨੂੰ ਇਸ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਪਹਿਲਾਂ ਹੀ ਕਰ ਦਿੱਤੀ ਸੀ। ਅਯੋਧਿਆ ਦੇ ਵਿੱਚ ਰਾਮ ਮੰਦਰ ਦੇ ਚੜਾਵੇ ਦੀ ਚੋਰੀ ਦੇ ਦੋਸ਼ ਦੇ ਵਿੱਚ ਹੁਣ ਤੱਕ 8 ਲੋਕ ਗ੍ਰਿਫਤਾਰ ਹੋਏ ਨੇ, ਪਰ ਵਿਰੋਧੀ ਧਿਰ ਦਾ ਇਲਜ਼ਾਮ ਇਹ ਹੈ ਕਿ ਚੰਪਤ ਰਾਏ, ਟਰੱਸਟ ਦੇ ਮੈਂਬਰ ਅਨਿਲ ਮਿਸ਼ਰਾ ਤੇ ਦੂਸਰਿਆਂ ਲੋਕਾਂ ਨੂੰ ਬਚਾਇਆ ਜਾ ਰਿਹਾ ਔਰ ਇਹ 9 ਕਰੋੜਾਂ ਰੁਪਏ ਦਾ ਘਟਾਲਾ ਜਾਂ ਸਕੈਮ ਹੈ, ਜਿਸ ਦੇ ਵਿੱਚ ਸਿਰਫ ਇਹ ਲੋਕ ਮਾਮੂਲੀ ਤੌਰ ਦੇ ਉੱਤੇ ਸ਼ਾਮਲ ਨਹੀਂ ਹੋ ਸਕਦੇ, ਬਲਕਿ ਇਸ ਦੇ ਸਿਖਰ ਤੱਕ, ਯਾਨੀ ਕਿ ਇਸ ਚੜਾਵੇ ਦੀ ਰਕਮ ਨੂੰ ਉੱਪਰਲਿਆਂ ਲੋਕਾਂ ਤੱਕ ਕਿਵੇਂ ਪਹੁੰਚਾਇਆ ਜਾ ਰਿਹਾ ਸੀ, ਪਹੁੰਚਾਇਆ ਵੀ ਜਾ ਰਿਹਾ ਸੀ ਜਾਂ ਨਹੀਂ, ਇਹਦੀ ਵੀ ਜਾਂਚ ਕੀਤੀ ਜਾ ਰਹੀ। ਭਾਜਪਾ ਦੇ ਨਵੇਂ ਬਣੇ ਪ੍ਰਮੁੱਖ ਨਿਤਿਨ ਨਵੀਨ ਦੇ ਉੱਤਰ ਪ੍ਰਦੇਸ਼ ਦੌਰੇ ਦੇ ਉੱਤੇ ਹੁਣ ਸਮਾਜਵਾਦੀ ਪਾਰਟੀ ਦੇ ਨੇਤਾ ਤੇ ਸਾਬਕਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਤੰਜ ਕਸ ਦਿੱਤਾ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਆ ਰਹੇ ਹੋ, ਦਰਸ਼ਨ ਕਰਨ ਨਹੀਂ ਜਾਓਗੇ। ਅਖਿਲੇਸ਼ ਯਾਦਵ ਦਾ ਇਸ਼ਾਰਾ ਅਯੋਧਿਆ ਦੇ ਵਿੱਚ ਬਣੇ ਇਸ ਰਾਮ ਮੰਦਰ ਦੇ ਦਰਸ਼ਨ ਨੂੰ ਲੈ ਕੇ ਸੀ, ਜਿੱਥੇ ਹੁਣ ਭਾਜਪਾ ਦੇ ਸਿਖਰਲੇ ਨੇਤਾ ਇਸ ਮੰਦਰ ਦੇ ਜ਼ਿਕਰ ਕਰਨ ਤੱਕ ਤੋਂ ਬਚ ਰਹੇ ਨੇ। ਭਾਜਪਾ ਸਣੇ ਕਈ ਦਲਾਂ ਦੇ ਨੇਤਾਵਾਂ ਨੇ ਰਾਮ ਮੰਦਰ ਦੇ ਦਰਸ਼ਨ ਕਰਨ ਨੂੰ ਤਰਜੀਹ ਦਿੱਤੀ ਹੈ ਪਿਛਲੇ ਕੁਝ ਮਹੀਨਿਆਂ ਦੇ ਵਿੱਚ, ਜਾਂ ਇੰਝ ਕਹਿ ਲਈਏ ਕਿ ਉੱਤਰ ਪ੍ਰਦੇਸ਼ ਦਾ ਮੁੱਖ ਏਜੰਡਾ ਹੀ ਇਸ ਮੰਦਰ ਦੇ ਆਲੇ ਦੁਆਲੇ ਰਹਿੰਦਾ। ਪਰ ਹੁਣ ਚੜਾਵਾ ਚੋਰੀ ਦੀਆਂ ਖਬਰਾਂ ਤੋਂ ਬਾਅਦ ਇਸ ਮੰਦਰ ਦੇ ਵਿੱਚ ਦਰਸ਼ਨ ਕਰਨ ਦੀਆਂ ਖਬਰਾਂ ਤੋਂ ਵੀ ਬਚਿਆ ਜਾ ਰਿਹਾ। ਰਾਮ ਮੰਦਰ ਚੜਾਵਾ ਚੋਰੀ ਮਾਮਲੇ ਦੇ ਵਿੱਚ ਜਿਹੜੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਤੋਂ ਇਲਾਵਾ ਬਾਕੀ ਦੇ ਲੋਕਾਂ ਨੂੰ ਕਦੋਂ ਗ੍ਰਿਫਤਾਰ ਕੀਤਾ ਜਾਏਗਾ, ਇਹੋ ਜਿਹਾ ਟਵੀਟ ਲਿਖਦਿਆਂ ਹੋਇਆਂ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ ਨੇ ਇੱਕ ਤੰਜ ਕਸਿਆ ਕਿ ਜਨਤਾ ਤਾਂ ਇਹ ਪੁੱਛ ਰਹੀ ਹੈ ਕਿ ਭਾਜਪਾ ਦੇ ਕੌਮੀ ਪ੍ਰਮੁੱਖ ਉੱਤਰ ਪ੍ਰਦੇਸ਼ ਦੇ ਪਹਿਲੇ ਦੌਰੇ ਤੇ ਆ ਰਹੇ ਨੇ, ਚੜਾਵਾ ਜਾਂ ਚੰਦਾ ਦਾਨ ਚੋਰੀ ਦੇ ਵਜ੍ਹਾ ਦੇ ਚੱਲਦਿਆਂ ਜੇ ਉਹ ਮੰਦਰ ਚਲੇ ਗਏ ਤਾਂ ਕਿਤੇ ਉਹਨਾਂ ਦਾ ਬਾਈਕਾਟ ਨਾ ਹੋ ਜਾਵੇ, ਕਿਤੇ ਡਬਲ ਇੰਜਨ ਦੀ ਟਕਰਾਹਟ ਦੇ ਵਿੱਚ ਸਨਾਟੇ ਦੀ ਵਜ੍ਹਾ ਇਹੀ ਤਾਂ ਨਹੀਂ ਹੈ। ਉੱਥੇ ਇੱਕ ਹੋਰ ਖਬਰ ਦੀ ਸਾਂਝ ਪਈਏ ਤੇ ਮਹਾਰਾਸ਼ਟਰ ਤੋਂ, ਜਿੱਥੇ ਲਗਾਤਾਰ 6ਵੇਂ ਦਿਨ ਮੀਂਹ ਜਾਰੀ ਹੈ ਔਰ ਇਸ ਵਜ੍ਹਾ ਦੇ ਚੱਲਦਿਆਂ ਮੁੰਬਈ ਪੁਣੇ ਐਕਸਪ੍ਰੈਸ ਵੇ ਦਾ ਇੱਕ ਹਿੱਸਾ ਜ਼ਮੀਨ ਦੇ ਵਿੱਚ ਧਸ ਗਿਆ। ਇਸ ਤੋਂ ਪਹਿਲਾਂ ਮੁੰਬਈ ਪੁਣੇ ਦੇ ਦਰਮਿਆਨ ਆਵਾਜਾਈ ਦੇ ਉੱਤੇ ਕਾਫੀ ਅਸਰ ਪਿਆ। ਦੋਹਾਂ ਦਿਸ਼ਾਵਾਂ, ਯਾਨੀ ਪੁਣੇ ਤੋਂ ਮੁੰਬਈ ਤੇ ਮੁੰਬਈ ਤੋਂ ਪੁਣੇ ਦੇ ਵੱਲ ਜਾਣ ਦੇ ਲਈ ਜਿਹੜੀ ਆਵਾਜਾਈ ਹੈ ਉਹ ਅਗਲੀ ਸੂਚਨਾ ਤੱਕ ਹੁਣ ਪੂਰੀ ਤਰ੍ਹਾਂ ਦੇ ਨਾਲ ਮੁਕੰਮਲ ਬੰਦ ਕਰ ਦਿੱਤੀ ਗਈ ਔਰ ਪ੍ਰਸ਼ਾਸਨ ਨੇ ਕਿਹਾ ਕਿ ਇਹਨਾਂ ਸੂਚਨਾਵਾਂ ਦਾ ਧਿਆਨ ਰੱਖਿਆ ਜਾਵੇ। ਕਰਜਤ ਤੇ ਲੋਣਾਵਾਲਾ ਦੇ ਦਰਮਿਆਨ ਘਾਟਖੰਡ ਦਾ ਇਲਾਕਾ ਹੈ ਜਿਹੜਾ, ਉੱਥੇ ਲਗਾਤਾਰ ਬਾਰਿਸ਼ ਹੋ ਰਹੀ ਔਰ ਮੁੰਬਈ ਡਿਵੀਜ਼ਨ ਦੇ ਵਿੱਚ ਅਪ ਮੇਨ ਲਾਈਨ ਦੇ ਠਾਕੁਰਾਵਾੜੀ ਤੇ ਮੰਕੀ ਹਿੱਲ ਲੂਪ ਦੇ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਨੇ। ਮੌਸਮ ਮਹਿਕਮੇ ਦਾ ਕਹਿਣਾ ਹੈ ਕਿ ਅੱਜ ਯਾਨੀ 6 ਜੁਲਾਈ ਨੂੰ ਪੁਣੇ ਜ਼ਿਲ੍ਹੇ ਦੇ ਲਈ ਰੈੱਡ ਅਲਰਟ ਹੈ। ਇਸ ਤੋਂ ਇਲਾਵਾ ਭਾਰੀ ਮੀਂਹ ਨੂੰ ਦੇਖਦਿਆਂ ਹੋਇਆਂ ਸਕੂਲਾਂ ਨੂੰ ਫਿਲਹਾਲ ਅਹਿਤਿਆਤੀ ਤੌਰ ਦੇ ਉੱਤੇ ਬੰਦ ਕਰ ਦਿੱਤਾ ਗਿਆ ਹੈ। ਉੱਥੇ ਅਗਲੀ ਆਖਰੀ ਖਬਰ ਦੀ ਸਾਂਝ ਪਾਈਏ ਤੇ ਪੰਜਾਬ ਦੇ ਲਈ ਖਬਰ ਵੱਡੀ, ਜਿੱਥੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਅੱਜ ਦਾ ਦਿਨ ਬੇਹੱਦ ਅਹਿਮ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਮੁਲਾਜ਼ਮਾਂ ਦੇ DA ਤੇ ਏਰੀਅਰ ਨੂੰ ਲੈ ਕੇ ਅਹਿਮ ਸੁਣਵਾਈ ਹੋਣੀ ਹੈ। ਅੱਜ ਦੀ ਸੁਣਵਾਈ ਦੇ ਦਰਮਿਆਨ ਸੂਬੇ ਭਰ ਦੇ ਮੁਲਾਜ਼ਮ ਆਪਣਾ ਪੱਖ ਰੱਖਣਗੇ, ਫਿਰ ਇਹ ਫੈਸਲਾ ਆਏਗਾ। ਹਾਈਕੋਰਟ ਦੀ ਸਿੰਗਲ ਬੈਂਚ ਨੇ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਕੇਂਦਰੀ ਮੁਲਾਜ਼ਮਾਂ ਦੇ ਬਰਾਬਰ ਸੂਬੇ ਦੇ ਮੁਲਾਜ਼ਮਾਂ ਨੂੰ DA ਦਾ ਭੁਗਤਾਨ ਕਰਨ ਦੇ ਹੁਕਮ ਦਿੱਤੇ ਹੋਏ ਨੇ, ਪਰ ਪੰਜਾਬ ਸਰਕਾਰ ਦੇ ਕੰਨ ਦੇ ਉੱਤੇ ਜੂ ਨਹੀਂ ਰਹਿੰਗੀ। ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਫੈਸਲੇ ਨੂੰ ਡਬਲ ਬੈਂਚ ਦੇ ਅੱਗੇ ਚੁਣੌਤੀ ਦੇ ਰੱਖੀ ਹੈ। ਹੁਣ ਡਬਲ ਬੈਂਚ ਹੀ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਇਸ ਸੁਣਵਾਈ ਦੇ ਉੱਤੇ ਸੂਬੇ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਨਜ਼ਰ ਟਿਕੀ ਹੋਈ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਪੰਜਾਬ ਦੇ ਵਿੱਚ ਆਈ ਹੈ, ਜਿਨ੍ਹਾਂ ਨੂੰ ਮੁਲਾਜ਼ਮਾਂ ਦੇ ਦੁਆਰਾ ਲਿਆਂਦੀ ਹੋਈ ਸਰਕਾਰ ਕਿਹਾ ਜਾ ਰਿਹਾ, ਉਹ ਹੁਣ ਮੁਲਾਜ਼ਮਾਂ ਦੀ ਹੀ ਵਿਰੋਧੀ ਹੋ ਬੈਠੀ ਹੈ। ਜਦੋਂ ਤੋਂ ਸਰਕਾਰ ਇਹ ਬਣੀ ਹੈ ਉਦੋਂ ਤੋਂ ਵਿੱਤੀ ਲਾਭਾਂ ਤੋਂ ਤਾਂ ਦੂਰ ਰੱਖਿਆ ਹੀ ਗਿਆ। DA ਯਾਨੀ ਕਿ DNS ਅਲਾਉਂਸ ਅੱਜ ਤੱਕ ਨਹੀਂ ਦਿੱਤਾ ਗਿਆ। ਦੱਸਣਯੋਗ ਹੈ ਕਿ ਹਾਈਕੋਰਟ ਦੀ ਸਿੰਗਲ ਬੈਂਚ ਨੇ ਪੰਜਾਬ ਸਰਕਾਰ ਨੂੰ ਇਹ ਹੁਕਮ ਦਿੱਤਾ ਸੀ ਕਿ 30 ਜੂਨ ਤੱਕ ਸਾਰੇ ਮੁਲਾਜ਼ਮਾਂ ਦੇ ਪੈਂਡਿੰਗ DA ਦਾ ਭੁਗਤਾਨ ਕਰ ਦਿੱਤਾ ਜਾਵੇ।
ਪੰਜਾਬ ਸਰਕਾਰ ਨੇ ਉਹ ਡੇਟ ਵੀ ਲੰਘਣ ਦੇ ਤੀ। ਉਸ ਤੋਂ ਬਾਅਦ

ਡਬਲ ਬੈਂਚ ਨੂੰ ਚੁਣੌਤੀ ਦੇ ਰੱਖੀ ਤੇ ਹੁਣ ਜੇਕਰ ਡਬਲ ਬੈਂਚ ਅੱਜ ਦੇ ਦਿਨ ਸੀਲਬੰਦ ਰਿਪੋਰਟ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਸੀ ਉਹਦੇ ਤੇ ਕੋਈ ਫੈਸਲਾ ਦਿੰਦੀ ਹੈ ਜਾਂ ਅਗਲਾ ਫੈਸਲਾ ਦਿੰਦੀ ਹੈ ਤਾਂ ਉਹ ਪੰਜਾਬ ਦੇ ਮੁਲਾਜ਼ਮਾਂ ਨੂੰ ਕਾਫੀ ਹੱਦ ਤੱਕ ਪੈਨਸ਼ਨਰਾਂ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰੇਗਾ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ, ਬਹੁਤ ਵੱਡੀਆਂ ਵੱਡੀਆਂ ਖਬਰਾਂ, ਪਰ ਆਓ ਸਭ ਤੋਂ ਪਹਿਲਾਂ ਆਲੇ ਦੁਆਲੇ ਦੀਆਂ ਖਬਰਾਂ ਸਾਂਝੀਆਂ ਕਰ ਲਈਏ। ਹੋਬਾਰਟ ਤੋਂ ਖਬਰ, ਜਿੱਥੇ ਤਸਮੇਨੀਆ ਦੇ ਰਾਜਧਾਨੀ ਸ਼ਹਿਰ 'ਚ 1, 2, 3, 4, 5, 6 ਤੇ 7 ਯਾਨੀ ਇੱਕ ਨਹੀਂ ਬਲਕਿ 7 ਇਕੱਠੇ ਹੀ ਬਾਰਸ ਤੇ ਰੈਸਟੋਰੈਂਟ ਅਲੱਗ ਅਲੱਗ ਅਦਾਰਿਆਂ ਦੇ ਨਾਲ ਜੁੜੇ ਅਲੱਗ ਅਲੱਗ ਲੋਕਾਂ ਦੀ ਮਲਕੀਅਤ ਵਾਲੇ ਬੰਦ ਹੋ ਗਏ। ਇਹ ਕਿਵੇਂ ਹੋਇਆ, ਇਸ ਦੇ ਉੱਤੇ ਹੁਣ ਸਵਾਲ ਖੜੇ ਹੋ ਰਹੇ ਨੇ। ਪੱਬ ਬੈਂਕ ਗਰੁੱਪ, ਕਾਰਗੋ ਬਾਰ, ਜੈਕ ਗ੍ਰੀਨ, ਪੋਸਟ ਸਟਰੀਟ ਸੋਸ਼ਲ ਓਬਜ਼ਰਵੇਟਰੀ ਬਾਰ, ਰਿਪਬਲਿਕ ਬਾਰ, ਫਰੈਂਕਲਿਨ ਵਾਫ ਰੈਸਟੋਰੈਂਟ ਬਾਰ ਤੇ ਫਰੈਂਕਲਿਨ ਵਾਫ ਫੰਕਸ਼ਨ ਸੈਂਟਰ, ਇਹਨਾਂ ਨੂੰ ਚਲਾਉਂਦਾ। ਇਹ ਵੈਨਿਊਜ਼ ਜਿਹੜੇ ਨੇ, ਔਰ ਇਸ ਤੋਂ ਇਲਾਵਾ 6 ਵਾਟਰ ਫਰੰਟ ਬਾਰ ਜਿਹੜੇ ਨੇ ਜਿਨ੍ਹਾਂ 'ਚ ਸਲਮਾਂਕਾ ਪਲੇਸ, ਫਰੈਂਕਲਿਨ ਵਾਫ ਜਿਹੜੀ ਹੋਬਾਰਟ CBD 'ਚ ਪੈਂਦੀ ਹੈ, ਕਰੀਬ 80 ਦੇ ਆਸ ਪਾਸ ਸਟਾਫ ਤਾਂ ਇਹਨਾਂ ਦੋ ਪਬਜ਼ ਅਤੇ ਵੱਡਿਆਂ ਬਾਰ ਦੇ ਵਿੱਚ ਹੀ ਹੋਏਗਾ ਜਿਹੜਾ ਹੁਣ ਬੇਰੁਜ਼ਗਾਰ ਹੋ ਗਿਆ। ਔਰ ਅਜਿਹੇ ਦੇ ਵਿੱਚ ਅਚਾਨਕ ਜਦੋਂ ਇਹ ਖਬਰ ਆਉਂਦੀ ਹੈ ਤਾਂ ਇਸ ਨੂੰ ਲੈ ਕੇ ਹੁਣ ਯੂਨੀਅਨਸ ਦੀ ਤਰਫ ਤੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਰਾਤੋ ਰਾਤ ਦੇ ਵਿੱਚ ਇਹਨਾਂ ਨੂੰ ਬੰਦ ਕਰ ਦੇਣਾ ਕਿੱਥੋਂ ਤੱਕ ਜਾਇਜ਼ ਹੈ, ਕਿਉਂ ਨਹੀਂ ਇਹ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਤਾਂ ਕਿ ਉਹ ਆਪਣੇ ਰੁਜ਼ਗਾਰ ਦੇ ਬਦਲਵੇਂ ਪ੍ਰਬੰਧ ਕਰਕੇ ਰੱਖਣ। ਉੱਥੇ NSW ਤੋਂ ਅਗਲੀ ਖਬਰ ਅਪਰਾਧ ਜਗਤ ਦੇ ਨਾਲ ਜੁੜੀ ਹੋਈ, ਜਿੱਥੇ ਸੈਂਟਰਲ ਕੋਸਟ ਦੇ ਵਿੱਚ ਸ਼ਨੀਵਾਰ ਦੇ ਦਿਨ ਇੱਕ ਹਾਦਸਾ ਵਾਪਰਿਆ ਸੀ। ਖਬਰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਰਹੀ ਹੈ। ਇੱਕ ਮਾਂ ਦੀ ਤਰਫ ਤੋਂ ਆਪਣੇ ਹੀ 4 ਸਾਲ ਦੇ ਮਾਸੂਮ ਬੱਚੇ ਨੂੰ ਕਿਉਂ ਮਾਰ ਦਿੱਤਾ ਗਿਆ, ਅਦਾਰੇ 9news.com.au ਦੀ ਤਰਫ ਤੋਂ ਇਸ ਮਾਮਲੇ ਦੇ ਵਿੱਚ ਖਬਰ ਲਗਾਈ ਗਈ ਹੈ ਕਿ ਇਸ ਮਹਿਲਾ ਦੇ ਹੱਥਾਂ ਦੀਆਂ ਉਂਗਲੀਆਂ ਦੇ ਨੌਹਾਂ ਤੇ ਮੂੰਹ ਦੇ ਵਿੱਚੋਂ ਕੁਝ ਸੈਂਪਲ ਲਏ ਗਏ। ਹੁਣ ਪੜਤਾਲੀਆ ਟੀਮ ਨੂੰ ਇਹ ਪਤਾ ਲੱਗਿਆ ਹੈ ਕਿ ਇਹ ਕੈਨਾਬਿਸ ਦੇ ਇੰਪ੍ਰੈਸ਼ਨ ਦੇ ਹੇਠ ਹੋ ਸਕਦੀ ਹੈ, ਯਾਨੀ ਭੰਗ ਦੇ ਨਸ਼ੇ ਦੇ ਹੇਠ ਹੋ ਸਕਦੀ ਹੈ। ਪਰ ਕੋਈ ਮਾਂ ਇਸ ਹੱਦ ਤੱਕ ਵੀ ਕਿਵੇਂ ਜਾ ਸਕਦੀ ਹੈ ਕਿ ਆਪਣੇ ਹੀ ਬੱਚੇ ਨੂੰ ਕਤਲ ਕਰ ਦੇਵੇ। ਬਹਿਰਾਲ 32 ਸਾਲ ਦੀ ਇਹ ਮਾਂ ਜਿਹਨੂੰ ਵਿਓਂਗ ਪੁਲਿਸ ਸਟੇਸ਼ਨ ਦੇ ਵਿੱਚ ਸ਼ਨੀਵਾਰ ਦੇ ਦਿਨ ਲਿਆਂਦਾ ਗਿਆ ਸੀ, ਇਸ ਤੋਂ ਪੁੱਛ ਪੜਤਾਲ ਕੀਤੀ ਗਈ ਸੀ। ਇਸੇ ਮਾਮਲੇ ਦੇ ਵਿੱਚ ਪੁਲਿਸ ਦਾ ਇਹ ਅਪਡੇਟ ਸਾਹਮਣੇ ਆਇਆ। ਹਾਲ ਫਿਲਹਾਲ ਇਸ ਮਹਿਲਾ ਜਿਸਦਾ ਕਾਨੂੰਨੀ ਕਾਰਨਾ ਕਰਕੇ ਨਾਮ ਪਤਾ ਟਿਕਾਣਾ ਨਹੀਂ ਦੱਸਿਆ ਜਾ ਸਕਦਾ। ਦੱਸ ਦਈਏ ਕਿ ਇਸ ਦੇ ਘਰ ਦੇ ਵਿੱਚ ਪ੍ਰਾਪਤ ਹੋਇਆ ਮ੍ਰਿਤਕ ਬੱਚਾ ਇਸਦਾ ਜਿਹੜਾ ਸੀ ਉਸਦੇ ਬਾਰੇ ਪੁਲਿਸ ਪੜਤਾਲ ਕਰ ਰਹੀ ਹੈ। ਹਾਲੇ ਇਸ ਮਾਮਲੇ ਦੀ ਸੁਣਵਾਈ ਨੂੰ ਲੈ ਕੇ ਕਿ ਅਦਾਲਤ ਦੇ ਵਿੱਚ ਕਦੋਂ ਜਾਂਦਾ ਮਾਮਲਾ ਔਰ ਕਿਵੇਂ ਹੁੰਦੀ ਹੈ ਉਹਦੇ ਬਾਰੇ ਵੀ ਕੋਈ ਜ਼ਿਆਦਾ ਅਪਡੇਟ ਸਾਹਮਣੇ ਨਹੀਂ ਆਈ ਹੈ। ਕੁਆਂਟਸ ਕੰਪਨੀ ਦੇ ਰਾਹੀਂ ਕਦੇ ਨਾ ਕਦੇ ਤਾਂ ਛੱਡੋ, ਪਰ ਕੋਵਿਡ ਦੇ ਵੇਲੇ ਤੁਸੀਂ ਸਫ਼ਰ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਕੋਵਿਡ ਕਾਲ ਸੰਕਟ ਫੈਲਿਆ ਹੋਇਆ ਸੀ, ਜਨਵਰੀ 2020 ਤੋਂ ਲੈ ਕੇ ਨਵੰਬਰ 2022 ਦੇ ਦਰਮਿਆਨ। ਜੇਕਰ ਕੁਆਂਟਸ ਦੀ ਫਲਾਈਟ ਵਰਤਣ ਦੀ ਕੋਸ਼ਿਸ਼ ਕੀਤੀ ਸੀ, ਤੁਸੀਂ ਆਪਣੀ ਮਰਜ਼ੀ ਨਾਲ ਟਿਕਟ ਕੈਂਸਲ ਨਹੀਂ ਕੀਤੀ ਪਰ ਕੁਆਂਟਸ ਨੇ ਰੱਦ ਕਰ ਦਿੱਤੀਆਂ ਜਾਂ ਲੋਕਡਾਊਨ ਦੇ ਚੱਲਦੇ ਹੋਇਆਂ ਬੰਦ ਹੋ ਗਈਆਂ ਤਾਂ ਤੁਹਾਨੂੰ ਮੁਆਵਜ਼ਾ ਮਿਲਣਾ ਸੀ, ਤੁਹਾਨੂੰ ਭੱਤਾ ਮਿਲਣਾ ਸੀ। ਔਰ ਇਸ ਦੇ ਬਾਰੇ ਫੈਡਰਲ ਕੋਰਟ ਦੇ ਵਿੱਚ ਡਿਸਾਈਡ ਵੀ ਹੋ ਚੁੱਕਿਆ। $105 million ਦੇ ਫਲਾਈਟ ਕ੍ਰੈਡਿਟ ਜਿਹੜੇ ਨੇ ਉਹ ਇੱਕ ਐਕਸ਼ਨ ਕਲਾਸ ਐਕਸ਼ਨ ਸੈਟਲਮੈਂਟ ਦੇ ਰਾਹੀਂ ਕੁਆਂਟਸ ਨੇ ਆਪਣੇ ਗ੍ਰਾਹਕਾਂ ਨੂੰ ਦੇਣੇ ਆ। ਬਹੁਤ ਸਾਰੇ ਗ੍ਰਾਹਕਾਂ ਨੂੰ ਮੈਸੇਜ ਵੀ ਹਾਸਲ ਹੋਏ ਨੇ, ਟੈਕਸਟ ਮੈਸੇਜ ਵੀ ਤੁਹਾਨੂੰ ਪਹੁੰਚਿਆ ਹੋਏਗਾ। ਨਹੀਂ ਪਹੁੰਚਿਆ ਤਾਂ ਫਿਰ ਇਸ ਕਲਾਸ ਐਕਸ਼ਨ ਦੇ ਬਾਰੇ ਵਧੇਰੇ ਜਾਣਕਾਰੀ ਹਾਸਲ ਕਰੋ ਕਿ ਤੁਹਾਨੂੰ ਕੀ ਤੁਸੀਂ ਐਲੀਜੀਬਲ ਹੈਗੇ ਹੋ ਕੁਆਂਟਸ ਦੇ ਉਸ ਕਲਾਸ ਐਕਸ਼ਨ ਦੇ ਵਿੱਤੀ ਫਾਇਦੇ ਨੂੰ ਚੁੱਕਣ ਦੇ ਲਈ। ਹਾਲ ਫਿਲਹਾਲ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਲੋਕਾਂ ਨੂੰ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਵਿੱਤੀ ਮਦਦ ਦੇ ਲਈ। ਵਧੇਰੇ ਕਾਰਵਾਈ ਦੇ ਵਾਸਤੇ ਤੁਹਾਨੂੰ ਉਹਨਾਂ ਸੰਪਰਕ ਨੰਬਰਾਂ ਤੱਕ ਸੰਪਰਕ ਸਾਧਨਾ ਹੋਏਗਾ ਅਤੇ ਆਪਣੀਆਂ ਬੈਂਕ ਡਿਟੇਲਸ ਸਾਂਝੀਆਂ ਕਰਨੀਆਂ ਹੋਣਗੀਆਂ ਜੇਕਰ ਨਹੀਂ ਦਿੱਤੀਆਂ ਸੀ ਏਜੰਟ ਦੇ ਜ਼ਰੀਏ ਸੀ। ਪਰ ਇੱਕ ਗੱਲ ਦਾ ਖਿਆਲ ਰੱਖਿਓ, ਜਦੋਂ ਵੀ ਐਸੇ ਕਲਾਸ ਐਕਸ਼ਨਸ ਦੇ ਨਤੀਜੇ ਸਾਹਮਣੇ ਆਉਂਦੇ ਨੇ ਬਹੁਤ ਵੱਡੇ ਵੱਡੇ ਸਕੈਮ ਵੀ ਹੁੰਦੇ ਨੇ, ਕਿਤੇ ਇਹ ਨਾ ਹੋਵੇ ਕਿ ਤੁਸੀਂ ਕਿਸੇ ਐਸੇ ਸਕੈਮ ਦੇ ਚੱਕਰਾਂ ਦੇ ਵਿੱਚ ਫਸ ਜਾਓ। ਇਸ ਕਰਕੇ ਕਿਸੇ ਵੀ ਲਿੰਕ ਦੇ ਉੱਤੇ ਕਲਿੱਕ ਕਰਨ ਤੋਂ ਪਹਿਲਾਂ ਪੂਰੀ ਜਾਣਕਾਰੀ ਹਾਸਲ ਕਰ ਲਵੋ। ਉੱਧਰ ਕੁਇਨਜ਼ਲੈਂਡ ਦੀ ਕੌਂਸਲ ਦੀ ਤਰਫ ਤੋਂ ਹੁਣ AI ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਚੱਲਣ ਵਾਲੀਆਂ ਟ੍ਰੈਫਿਕ ਲਾਈਟਾਂ ਸਥਾਪਿਤ ਕੀਤੀਆਂ ਜਾਣਗੀਆਂ। ਟ੍ਰਾਇਲ ਹੋਏਗਾ ਬ੍ਰਿਸਬੇਨ ਦੇ ਉੱਤਰੀ ਇਲਾਕੇ ਸਿਟੀ ਆਫ ਮੋਰਟਨ ਬੇ ਦੇ ਵਿੱਚ ਜਿੱਥੇ ਇਹ ਟੈਕਨੋਲੋਜੀ ਵਰਤੀ ਜਾਏਗੀ। ਆਮ ਤੌਰ ਦੇ ਉੱਤੇ ਜਿਹੜੇ ਟ੍ਰੈਫਿਕ ਲਾਈਟਸ ਮੈਨੇਜਮੈਂਟ ਦੇ ਨਾਲ ਜਾਣੂ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਇੱਕ ਡੇਟਾ ਕੱਢ ਲਿਆ ਜਾਂਦਾ, ਉਸ ਨੂੰ ਤਿਮਾਹੀ ਜਾਂ ਛਮਾਹੀ ਬਦਲਿਆ ਜਾਂਦਾ ਟ੍ਰੈਫਿਕ ਲਾਈਟਾਂ ਦੇ
ਸਿਸਟਮ ਦੇ ਵਿੱਚ ਉਹ ਡੇਟਾ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈ ਕਿ ਕਿਸੇ ਸੜਕ ਦੇ ਉੱਤੇ ਕਿੰਨੀ ਟ੍ਰੈਫਿਕ ਉੱਤਰ ਵਾਲੇ ਪਾਸਿਓਂ ਆ ਰਹੀ ਹੈ, ਦੱਖਣ ਵਾਲੇ ਪਾਸਿਓਂ ਜਾ ਰਹੀ ਹੈ, ਜਾਂ ਫਿਰ ਜੇਕਰ ਉਹ ਚੁਰਾਹਾ ਹੈ ਤਾਂ ਪੂਰਬ ਅਤੇ ਪੱਛਮ ਵਾਲੇ ਪਾਸਿਓਂ ਵੀ ਕਿੰਨੀ ਟ੍ਰੈਫਿਕ ਆ ਅਤੇ ਜਾ ਰਹੀ ਹੈ। ਉਸ ਡੇਟਾ ਦੇ ਆਧਾਰ ਦੇ ਉੱਤੇ ਟ੍ਰੈਫਿਕ ਲਾਈਟਾਂ ਕਿਹੜੇ ਪਾਸੇ ਕਿੰਨੀ ਦੇਰ ਦੇ ਲਈ ਰੈੱਡ ਲੈਣਗੀਆਂ, ਕਿੰਨੀ ਦੇਰ ਦੇ ਲਈ ਗ੍ਰੀਨ ਹੋਣਗੀਆਂ, ਇਹ ਤੈਅ ਕਰ ਲਿਆ ਜਾਂਦਾ। ਪਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜੁੜੇ ਇਸ ਨਵੇਂ ਸੌਫਟਵੇਅਰ ਨੂੰ ਅਪਣਾਉਣ ਤੋਂ ਬਾਅਦ ਟ੍ਰੈਫਿਕ ਲਾਈਟਾਂ ਦੇ ਉੱਤੇ ਇੰਡੀਵਿਜੁਅਲ ਕਾਰ ਨੂੰ ਟਰੈਕ ਕੀਤਾ ਜਾਏਗਾ। ਯਾਨੀ ਕਿ ਇਹ ਦੇਖਿਆ ਜਾਏਗਾ ਕਿ ਉਹ ਟ੍ਰੈਫਿਕ ਪੁਆਇੰਟਸ ਜਿੱਥੇ ਕਿਸ ਪਾਸਿਓਂ ਕਿੰਨੀ ਟ੍ਰੈਫਿਕ ਕਿਸ ਰਫ਼ਤਾਰ ਦੇ ਨਾਲ ਚੱਲ ਰਹੀ ਹੈ, ਉਸੇ ਲਿਹਾਜ਼ ਦੇ ਨਾਲ ਉੱਥੇ ਰੈੱਡ ਲਾਈਟ ਜਾਂ ਗ੍ਰੀਨ ਲਾਈਟ ਰੱਖੀ ਜਾਏਗੀ, ਨਾ ਕਿ ਪੁਰਾਣੇ ਅਤੇ ਇੱਕ ਵਾਰ ਜੁੜੇ ਹੋਏ ਤਿੰਨ ਤਿੰਨ ਛੇ ਛੇ ਮਹੀਨਿਆਂ ਲਈ ਜਾਂ ਕਈ ਵਾਰ ਸਾਲ ਸਾਲ ਦੇ ਲਈ ਵਰਤੇ ਜਾਣ ਵਾਲੇ ਡੇਟਾ ਦੇ ਉੱਤੇ ਭਰੋਸਾ ਕਰਕੇ। ਇੱਥੇ ਅਗਲੀ ਖ਼ਬਰ ਚੀਨ ਦੇ ਨਾਲ ਜੁੜੀ ਹੋਈ ਖ਼ਬਰ ਪਰੇਸ਼ਾਨ ਕਰ ਸਕਦੀ ਹੈ ਆਸਟ੍ਰੇਲੀਆ ਦੇ ਰੱਖਿਆ ਖੇਤਰ ਦੇ ਨਾਲ ਜੁੜੇ ਹੋਏ ਲੋਕਾਂ ਨੂੰ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਇੱਕ ਵਾਰ ਫਿਰ ਤੋਂ ਦਹਿਸ਼ਤ ਦੇ ਵਿੱਚ ਆ ਗਏ ਨੇ। ਚੀਨ ਨੇ ਆਪਣੀ ਇੰਟਰਕੋਂਟੀਨੈਂਟਲ ਯਾਨੀ ਆਮ ਤੌਰ ਦੇ ਉੱਤੇ ਜਿਹੜੀਆਂ ਮਿਜ਼ਾਈਲਾਂ ਹੁੰਦੀਆਂ ਨੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਮਾਰ ਕਰਨ ਦੇ ਲਈ ਹੁੰਦੀਆਂ ਨੇ, ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਤਾਂ ਹੁਣ ਲਗਭਗ ਹਰ ਇੱਕ ਦੇ ਕੋਲ ਨੇ, ਹੈਗੀਆਂ ਇੰਟਰਕੋਂਟੀਨੈਂਟਲ ਵੀ ਨੇ ਯਾਨੀ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ ਮਾਰ ਕਰਨ ਵਾਲੀਆਂ। ਪਰ ਚੀਨ ਨੇ ਇਹ ਮਿਜ਼ਾਈਲ ਕਿਸੇ ਹੋਰ ਪਾਸੇ ਨਹੀਂ ਬਲਕਿ ਪੈਸੀਫਿਕ ਓਸ਼ਨ ਦੇ ਵੱਲ ਛੱਡੀ ਹੈ, ਯਾਨੀ ਕਿ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਵੱਲ ਪਾਣੀਆਂ ਦੇ ਵਿੱਚ ਛੱਡੀ ਹੈ। ਹਾਲਾਂਕਿ ਚੀਨ ਇਸ ਨੂੰ ਆਪਣੀ ਇੱਕ ਐਨੂਅਲ ਮਿਲਟਰੀ ਐਕਸਰਸਾਈਜ਼ ਦਾ ਹਿੱਸਾ ਦੱਸ ਰਿਹਾ ਕਿ ਅਸੀਂ ਇੱਦਾਂ ਕਰਨਾ ਹੀ ਸੀ, ਹੋਰ ਪੂਰਬ ਵਾਲੇ ਪਾਸੇ ਕਿਸੇ ਦੀ ਜ਼ਮੀਨ ਦੇ ਵੱਲ ਤਾਂ ਛੱਡਣ ਤੋਂ ਰਹੇ, ਜ਼ਾਹਰ ਜਿਹੀ ਗੱਲ ਹੈ ਕਿ ਪਾਣੀਆਂ ਦੇ ਵਿੱਚ ਛੱਡ ਕੇ ਹੀ ਇਸ ਕਿਸਮ ਦਾ ਇੱਕ ਤਜਰਬਾ ਕੀਤਾ ਜਾਣਾ ਸੀ। ਪਰ ਇਹ ਤਜਰਬਾ ਅਜਿਹੇ ਸਮੇਂ 'ਚ ਸਾਹਮਣੇ ਆ ਰਿਹਾ। ਤੁਹਾਡੇ ਚੇਤੇ ਹੋਏਗਾ ਕਿ ਸਵੇਰ ਵੇਲੇ ਤੁਹਾਡੇ ਨਾਲ ਇੱਕ ਖ਼ਬਰ ਸਾਂਝੀ ਕੀਤੀ ਸੀ ਕਿ ਆਸਟ੍ਰੇਲੀਆ ਅਤੇ ਫਿਜੀ ਦੇ ਦਰਮਿਆਨ ਇੱਕ ਸਮਝੌਤਾ ਹੋਣ ਜਾ ਰਿਹਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਫਿਜੀ ਪਹੁੰਚੇ ਨੇ। ਉੱਥੇ ਉਹਨਾਂ ਨੇ ਫਿਜੀ ਦੇਸ਼ ਦੇ ਰਾਜਧਾਨੀ ਸ਼ਹਿਰ ਸੂਵਾ ਦੇ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਸਵਿਤਵੇਨੀ ਰਬੂਕਾ ਦੇ ਨਾਲ ਗੱਲਬਾਤ ਕੀਤੀ ਹੈ। ਗੱਲਬਾਤ ਕਾਹਦੀ ਕੀਤੀ ਹੈ ਬਲਕਿ ਇੱਕ ਨੇਟੋ ਵਰਗਾ ਸਮਝੌਤਾ ਸਿਰੇ ਚੜ੍ਹਾਇਆ, ਓਸ਼ਨ ਆਫ ਪੀਸ ਅਲਾਇੰਸ। ਫਿਜੀ ਦੇ ਰਾਜਧਾਨੀ ਸ਼ਹਿਰ ਸੂਬਾ ਦੇ ਵਿੱਚ ਇਹ ਸਮਝੌਤਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਜਦੋਂ ਹਾਲੇ ਹਫ਼ਤਾ ਪਹਿਲਾਂ ਹੀ ਆਸਟ੍ਰੇਲੀਆ ਨੇ ਵਨਾਤੂ ਦੇ ਨਾਲ ਇੱਕ ਕਿਸਮ ਦੀ ਵੀਟੋ ਡੀਲ ਵਰਗਾ ਸਮਝੌਤਾ ਕਰ ਲਿਆ। ਹੁਣ ਇਹ ਓਸ਼ਨ ਆਫ ਪੈਸੀਫਿਕ ਅਲਾਇੰਸ ਜਿਹੜਾ ਸਮਝੌਤਾ, ਇਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਸ ਸਮੁੰਦਰੀ ਖਿੱਤੇ ਨੂੰ ਸ਼ਾਂਤੀ ਦਾ ਖੇਤਰ ਐਲਾਨ ਦਿੱਤਾ ਜਾਣਾ ਚਾਹੀਦਾ। ਮੱਧ ਪੂਰਬ 'ਚ ਵੀ ਹਮਲੇ ਹੋ ਰਹੇ ਨੇ, ਇੰਡੀਅਨ ਓਸ਼ਨ 'ਚ ਵੀ ਹਮਲੇ ਹੋ ਰਹੇ ਨੇ, ਅਮਰੀਕਾ ਵਾਲੇ ਪਾਸੇ ਤਾਂ ਸ਼ਾਂਤੀ ਕਿਵੇਂ ਹੀ ਸਥਾਪਿਤ ਰਹੇਗੀ, ਵੈਨਜ਼ੂਏਲਾ ਦੇ ਰਾਸ਼ਟਰਪਤੀ ਜਾ ਕੇ ਚੱਕ ਲਿਆਉਂਦੇ ਨੇ, ਔਰ ਯੂਰਪ ਦੇ ਪਾਣੀਆਂ ਦੇ ਵਿੱਚ ਮਾਈਗ੍ਰੇਸ਼ਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੁੰਦਾ ਰਹਿੰਦਾ ਹੈ। ਅਜਿਹੇ ਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਪਾਣੀਆਂ ਨੂੰ ਇੱਕ ਸੁਰੱਖਿਅਤ ਔਰ ਬਿਹਤਰੀਨ ਪਾਣੀਆਂ ਦਾ ਖਿੱਤਾ ਬਣਾਇਆ ਜਾਵੇ, ਇਸੇ ਨੂੰ ਲੈ ਕੇ ਫਿਜੀ ਦੇ ਨਾਲ ਲਗਭਗ $1 ਬਿਲੀਅਨ ਅਗਲੇ ਇੱਕ ਦਹਾਕੇ ਦੇ ਵਿੱਚ ਕਿਵੇਂ ਸਪੈਂਡ ਕੀਤਾ ਜਾਣਾ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ, ਉਸ ਦੇ ਉੱਤੇ ਫਰੇਮਵਰਕ ਦੇ ਉੱਤੇ ਚਰਚਾ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਸਿੱਖਿਆ, ਸਿਹਤ ਅਤੇ ਇਨਫਰਾਸਟ੍ਰਕਚਰ ਦੇ ਖੇਤਰ 'ਚ ਨਿਵੇਸ਼ ਕੀਤਾ ਜਾਣਾ ਹੈ। ਪਰ ਅਸਲ ਦੇ ਵਿੱਚ ਇਸ ਸਮਝੌਤੇ ਦੀ ਸਾਂਝ ਦਾ ਮਕਸਦ ਇਹੀ ਹੈ ਕਿ ਆਸਟ੍ਰੇਲੀਆ, ਫਿਜੀ, ਨਿਊਜ਼ੀਲੈਂਡ ਵਰਗੇ ਪੈਸੀਫਿਕ ਸਮੁੰਦਰੀ ਦੇਸ਼ਾਂ ਨੂੰ ਸੁਰੱਖਿਆ ਕਿਵੇਂ ਪ੍ਰਦਾਨ ਕਰਵਾਈ ਜਾ ਸਕੇ। ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਇਸ ਸਮਝੌਤੇ ਦੇ ਵਿੱਚ ਦੋਹਾਂ ਦੇਸ਼ਾਂ ਨੇ ਇੱਕ ਐਸੀ ਕਾਰਵਾਈ ਆਰੰਭੀ ਹੈ ਜਿਹੜੀ ਕਿ ਆਸਟ੍ਰੇਲੀਆ ਆਪਣੇ ਬਾਕੀ ਪੈਸੀਫਿਕ ਮੁਲਕਾਂ ਦੇ ਨਾਲ ਵੀ ਸਾਂਝੀ ਕਰ ਸਕਦਾ। ਉਹ ਕਾਰਵਾਈ ਇਹ ਹੈ ਕਿ ਆਸਟ੍ਰੇਲੀਆ ਦੇ ਉੱਤੇ ਕਿਸੇ ਕਿਸਮ ਦੇ ਹਮਲੇ ਦੇ ਹੋਣ ਦੀ ਸੂਰਤ ਦੇ ਵਿੱਚ ਫਿਜੀ ਨੂੰ ਵੀ ਉਸੇ ਹਮਲੇ ਨੂੰ ਗੈਰ ਕਾਨੂੰਨੀ ਦੱਸਣਾ ਹੋਏਗਾ, ਅਤੇ ਜੇਕਰ ਨਿਊਜ਼ੀਲੈਂਡ 'ਤੇ ਐਸਾ ਕੋਈ ਹਮਲਾ ਹੁੰਦਾ ਤਾਂ ਆਸਟ੍ਰੇਲੀਆ, ਫਿਜੀ ਫਿਲਹਾਲ ਇਹ ਮੁਲਕ ਨਾਲ ਖੜਨਗੇ। ਪਰ ਪੈਸੀਫਿਕ ਖੇਤਰ ਦੇ ਵਿੱਚ ਇਸ ਦਾਇਰੇ ਦੇ ਅੰਦਰ ਹਾਲੇ ਨਿਊਜ਼ੀਲੈਂਡ ਨੂੰ ਨਹੀਂ ਲਿਆਂਦਾ ਗਿਆ। ਜ਼ਾਹਰ ਜੀ ਗੱਲ ਹੈ ਕਿ ਆਸਟ੍ਰੇਲੀਆ, ਨਿਊਜ਼ੀਲੈਂਡ, ਫਿਜੀ ਤੋਂ ਇਲਾਵਾ ਦੂਸਰਿਆਂ ਦੇਸ਼ਾਂ ਨੂੰ ਵੀ ਇਸ ਕੰਟਰੈਕਟ ਦੇ ਅੰਦਰ ਲਿਆਏਗਾ, ਅਤੇ ਲਗਭਗ ਨਾਟੋ ਵਰਗਾ ਰਲਦਾ ਇਹ ਸਮਝੌਤਾ ਜਿਹੜਾ ਇਹਨਾਂ ਪੈਸੀਫਿਕ ਸਮੁੰਦਰੀ ਗੁਆਂਢੀ ਦੇਸ਼ਾਂ ਦੇ ਵਿੱਚ ਕੀਤਾ ਜਾਏਗਾ। ਉੱਥੇ ਅੱਜ ਦੇ ਦਿਨ ਰਾਊਂਡ ਆਫ 16 ਦੇ ਮੈਚਾਂ ਦੀ ਗੱਲ ਕਰੀਏ ਤਾਂ ਇੰਗਲੈਂਡ ਨੇ ਮੋਰੱਕੋ ਨੂੰ 3-2 ਦੇ ਨਾਲ ਹਰਾ ਦਿੱਤਾ। ਲੱਗੇ ਰਿਹਾ ਸੀ ਕਿ ਮੈਕਸੀਕੋ ਦੀ ਟੀਮ ਇੰਗਲੈਂਡ ਨੂੰ ਇੱਕ ਚੰਗੀ ਟੱਕਰ ਦੇਵੇਗੀ, ਪਰ ਇੰਗਲੈਂਡ ਦੀ ਤਰਫ ਤੋਂ ਹੈਰੀਕੇਨ ਨੇ ਪੈਨਲਟੀ ਕਾਰਨਰ ਦਾ ਚੰਗਾ ਇਸਤੇਮਾਲ 60ਵੇਂ ਮਿੰਟ ਦੇ ਵਿੱਚ ਕੀਤਾ, ਗੋਲ ਤਬਦੀਲ ਕੀਤਾ। ਇਸ ਤੋਂ ਪਹਿਲਾਂ ਖਾਸ ਤੌਰ ਦੇ ਉੱਤੇ ਜੂਡ ਬੈਲਿੰਗਮ ਦਾ 36ਵੇਂ ਮਿੰਟ ਦੇ ਵਿੱਚ ਹੋਇਆ ਗੋਲ ਅਤੇ 38ਵੇਂ ਮਿੰਟ ਦੇ ਵਿੱਚ ਹੋਇਆ ਗੋਲ ਵੀ ਜਿਹੜਾ ਸੀ
ਮਾਫ ਕਰਨਾ 38ਵੇਂ ਮਿੰਟ ਦੇ ਵਿੱਚ ਹੋਇਆ ਗੋਲ ਜਿਹੜਾ ਉਹ ਕਾਮਯਾਬ ਰਿਹਾ ਸ਼ੁਰੂਆਤ ਉੱਥੋਂ ਹੀ ਹੋਈ ਬਾਅਦ ਦੇ ਵਿੱਚ ਮੈਕਸੀਕੋ ਨੇ ਵੀ ਦੋ ਗੋਲ ਕੀਤੇ 42ਵੇਂ ਅਤੇ 69ਵੇਂ ਮਿੰਟ 'ਚ ਪਰ ਆਖਰੀ ਸਮੇਂ ਦੇ ਵਿੱਚ ਹੈਰੀਕੇਨ ਦਾ ਪੈਨਲਟੀ ਗੋਲ ਅਤੇ ਜੈਰਲ ਕੁਆਂਸ਼ਾ ਦਾ 54ਵੇਂ ਮਿੰਟ ਦੇ ਵਿੱਚ ਇੰਗਲੈਂਡ ਦੀ ਟੀਮ ਦੀ ਤਰਫ ਤੋਂ ਕੀਤਾ ਗਿਆ ਗੋਲ ਕਾਫ਼ੀ ਅਹਿਮ ਹੋ ਨਿਬੜਿਆ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਵੇਰ ਵੇਲੇ ਇੱਕ ਖ਼ਬਰ ਇਹ ਵੀ ਸਾਂਝੀ ਕੀਤੀ ਸੀ ਕਿ ਬ੍ਰਾਜ਼ੀਲ ਅਤੇ ਨਾਰਵੇ ਦੇ ਮੈਚ 'ਚ ਨਾਰਵੇ ਨੇ 2-1 ਦੇ ਨਾਲ ਜਿੱਤ ਹਾਸਲ ਕੀਤੀ ਕੱਲ੍ਹ ਦੇ ਦਿਨ ਪੈਰਾਗੁਏ ਅਤੇ ਫਰਾਂਸ ਦੇ ਮੈਚ 'ਚ ਫਰਾਂਸ ਨੇ ਜਿੱਤ ਹਾਸਲ ਕੀਤੀ ਸੀ ਪੈਰਾਗੁਏ ਨੂੰ 0 ਦੇ ਮੁਕਾਬਲੇ 1 ਗੋਲ ਦੇ ਨਾਲ ਹਰਾ ਕੇ ਹੁਣ ਫਰਾਂਸ ਅਤੇ ਮੋਰੋਕੋ ਜਿਹੜੇ ਨੇ ਉਹ ਕੁਆਟਰ ਫਾਈਨਲ ਦੇ ਵਿੱਚ ਨੇ ਅਗਲੇ ਦੌਰ ਦੇ ਵਿੱਚ ਨੇ ਜਦਕਿ ਅਗਲੇ ਦੌਰ 'ਚ ਨਾਰਵੇ ਅਤੇ ਇੰਗਲੈਂਡ ਵੀ ਨੇ ਬਾਕੀ ਦੀ ਟੀਮਾਂ ਦਾ ਹਲੇ ਫੈਸਲਾ ਜਿਹੜਾ ਇਸ ਦੌਰ ਦੇ ਲਈ ਹੋਣਾ ਹੈ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1634 ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ ਮੋਬਾਈਲ ਵੈਬਸਾਈਟ ਅਤੇ ਐਪ ਤੋਂ ਜਾਰੀ ਰਹਿਣਗੇ ਸ਼ੁਕਰੀਆ

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੂਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੂਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493536042।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ, ਕਾਲ 0390866655 ਔਰ ਵਿਜ਼ਿਟ tireforce.com.au।
6: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ, ਰੇਡੀਓ

ਤੁਹਾਡਾ ਸਵਾਗਤ ਹੈ ਜੀ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਕਿਸੇ ਸਮੇਂ ਦੀ ਗੱਲ ਦੱਸਦੇ ਨੇ, ਇੱਕ ਮੱਠ ਹੋਇਆ ਕਰਦੀ ਸੀ ਮੋਨੈਸਟਰੀ, ਜਿਹਦੇ ਵਿੱਚ ਛੋਟੇ ਜਾਂ ਜਿਹੜੇ ਜਵਾਨ ਭਿਕਸ਼ੂ ਜਾਂ ਮੌਂਕ, ਉਹਨਾਂ ਨੂੰ ਜ਼ਿੰਦਗੀ ਦੇ ਬਾਰੇ ਦੱਸਿਆ ਜਾਂਦਾ ਸੀ, ਧਿਆਨ ਲਾਉਣ ਬਾਰੇ ਦੱਸਿਆ ਜਾਂਦਾ ਸੀ, ਸਪਿਰਚੁਐਲਿਟੀ ਬਾਰੇ ਦੱਸਿਆ ਜਾਂਦਾ ਸੀ। ਉਸੇ ਮੋਨੈਸਟਰੀ ਦੇ ਵਿੱਚੋਂ ਇੱਕ ਲੜਕਾ ਜਾਂ ਛੋਟੀ ਉਮਰ ਦਾ ਭਿਕਸ਼ੂ, ਜਿਹੜਾ ਇੱਕ ਦਿਨ ਆਪਣੇ ਮਾਸਟਰ ਕੋਲ ਜਾਂਦਾ ਤੇ ਕਹਿੰਦਾ, ਜੀ ਮਾਸਟਰ ਜੀ, ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ, ਇਸ ਮੱਠ ਦੇ ਵਿੱਚ, ਇਸ ਮੋਨੈਸਟਰੀ ਦੇ ਵਿੱਚ ਮੈਨੂੰ ਕਿਤੇ ਹੋਰ ਭੇਜ ਦਿਓ। ਤੇ ਅੱਗੋਂ ਉਸਦੇ ਗੁਰੂ ਜੀ ਜਵਾਬ ਦਿੰਦੇ ਨੇ ਕਿ ਕੀ ਖਰਾਬੀ ਆ ਇੱਥੇ, ਕੀ ਤੈਨੂੰ ਠੀਕ ਨਹੀਂ ਲੱਗਿਆ। ਭਿਕਸ਼ੂ ਦੱਸਦਾ, ਜੀ ਸਾਰਾ ਕੁਝ ਹੀ ਠੀਕ ਹੈ, ਪਰ ਜਿਹੜਾ ਮੇਰਾ ਇੱਥੇ ਮੇਨ ਕੰਮ ਹੈ, ਧਿਆਨ ਲਾਉਣਾ, ਮੈਂ ਧਿਆਨ ਨਹੀਂ ਲਾ ਪਾਉਂਦਾ, ਧਿਆਨ ਲਾਉਣ ਲਈ ਮੈਨੂੰ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦਿਓ, ਅਤੇ ਇੱਥੇ ਮੈਂ ਨੋਟ ਕੀਤਾ ਆਲੇ ਦੁਆਲੇ ਨਕਾਰਾਤਮਕ ਲੋਕ ਬਹੁਤ ਨੇ, ਹਮੇਸ਼ਾ ਉਹ ਮੇਰੇ ਬਾਰੇ ਗੱਲਾਂ ਕਰਦੇ ਨੇ, ਹਮੇਸ਼ਾ ਮੈਨੂੰ ਕੁਝ ਨਾ ਕੁਝ ਬੁਰਾ ਆਖਦੇ ਨੇ, ਹੋਰ ਤੇ ਹੋਰ ਗੁਰੂ ਜੀ ਤੁਹਾਨੂੰ ਵੀ, ਤੁਹਾਨੂੰ ਵੀ ਕਦੀ ਕਦੀ ਮੰਦਾ ਚੰਗਾ ਬੋਲਦੇ ਨੇ, ਹੋਰ ਤੇ ਹੋਰ ਕੁਝ ਲੋਕ ਨੇ ਜਿਹੜੇ ਸਾਰਾ ਦਿਨ ਬਸ ਚੁਗਲੀਆਂ ਹੀ ਕਰਦੇ ਰਹਿੰਦੇ ਅਤੇ ਕੁਝ ਬਸ ਵਿਹਲੇ ਬੈਠੇ ਰਹਿੰਦੇ। ਗੁਰੂ ਜੀ ਉਹਦੀ ਗੱਲ ਬੜੇ ਧਿਆਨ ਨਾਲ ਸੁਣਦੇ ਨੇ ਤੇ ਕਹਿੰਦੇ ਕਿ ਠੀਕ ਹੈ, ਮੈਂ ਤੈਨੂੰ ਜਾਣ ਦੀ ਇਜਾਜ਼ਤ ਦਿੰਦਾ, ਪਰ ਉਸ ਤੋਂ ਪਹਿਲਾਂ ਮੇਰਾ ਇੱਕ ਕੰਮ ਕਰ, ਇੱਕ ਆਖਰੀ ਕੰਮ। ਭਿਕਸ਼ੂ ਕਹਿੰਦਾ, ਜੀ ਜ਼ਰੂਰ। ਗੁਰੂ ਜੀ ਕਹਿੰਦੇ ਨੇ ਕਿ ਇੱਕ ਚਮਚ, ਚਮਚ ਦੇ ਵਿੱਚ ਪਾਣੀ ਪਾ ਕੇ ਉਸ ਨੂੰ ਆਪਣੇ ਮੂੰਹ ਦੇ ਵਿੱਚ ਰੱਖ ਕੇ ਇਸ ਸਾਰੇ ਮੱਠ ਦਾ, ਇਸ ਸਾਰੀ ਮੋਨੈਸਟਰੀ ਦਾ ਇੱਕ ਚੱਕਰ ਲਗਾ ਕੇ ਆ, ਧਿਆਨ ਰੱਖੀ ਇੱਕ ਵੀ ਤੁਪਕਾ ਡੁੱਲਣਾ ਨਹੀਂ ਚਾਹੀਦਾ। ਉਹ ਜਿਹੜਾ ਜਵਾਨ ਭਿਕਸ਼ੂ ਸੀ ਉਹ ਥੋੜ੍ਹਾ ਕਨਫਿਊਜ਼ ਤਾਂ ਹੁੰਦਾ, ਥੋੜ੍ਹਾ ਸੋਚਦਾ ਕਿ ਇਹ ਕਿੱਦਾਂ ਦਾ ਕੰਮ ਹੋਇਆ, ਪਰ ਫਿਰ ਵੀ ਉਸਨੂੰ ਸੀ ਕਿ ਜੇ ਮੈਂ ਕਰ ਦਿਖਾਇਆ ਤਾਂ ਮੈਨੂੰ ਸ਼ਾਇਦ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦੇਣਗੇ, ਇਸ ਜਗ੍ਹਾ ਤੋਂ ਮੇਰਾ ਖਹਿੜਾ ਛੁੱਟੂ। ਸੋ ਜਵਾਨ ਭਿਕਸ਼ੂ ਗੁਰੂ ਜੀ ਦੇ ਦੱਸਣ ਮੁਤਾਬਕ ਮੂੰਹ ਦੇ ਵਿੱਚ ਉਸ ਚਮਚ ਨੂੰ ਪਾ ਕੇ, ਉਸ ਸਪੂਨ ਨੂੰ ਪਾ ਕੇ ਉੱਤੇ ਪਾਣੀ ਪਾ ਕੇ ਅਤੇ ਪੂਰਾ ਚੱਕਰ ਕੱਟਦਾ, ਇੰਨੇ ਧਿਆਨ ਨਾਲ ਕੱਟਦਾ ਕਿ ਉਹਨੂੰ ਕਿੰਨਾ ਸਮਾਂ ਲੱਗ ਜਾਂਦਾ, ਪਰ ਉਹ ਪਾਣੀ ਦਾ ਇੱਕ ਵੀ ਤੁਪਕਾ ਥੱਲੇ ਨਹੀਂ ਡਿੱਗਣ ਦਿੰਦਾ। ਆਖਰ ਕੁਝ ਸਮੇਂ 'ਚ ਜਦੋਂ ਉਹ ਚੱਕਰ ਕੱਟ ਕੇ ਵਾਪਸ ਗੁਰੂ ਜੀ ਦੇ ਕੋਲ ਆਉਂਦਾ ਤਾਂ ਬੜਾ ਖੁਸ਼ ਮਹਿਸੂਸ ਕਰਦਾ, ਉਸ ਦੇ ਚਿਹਰੇ ਦੇ ਉੱਪਰ ਖੁਸ਼ੀ ਦਿਸ ਰਹੀ ਸੀ। ਤੇ ਗੁਰੂ ਜੀ ਨੂੰ ਕਹਿੰਦਾ, ਜੀ ਦੇਖੋ ਮੈਂ ਕਰ ਦਿਖਾਇਆ, ਹੁਣ ਮੈਂ ਜਾ ਸਕਦਾ। ਗੁਰੂ ਜੀ ਕਹਿੰਦੇ ਨੇ ਕਿ ਹਾਂ, ਤੈਨੂੰ ਜਾਣ ਦੀ ਇਜਾਜ਼ਤ ਹੈ,
ਪਰ ਉਸ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸ ਕਿ ਜਿਹੜਾ ਮੈਂ ਤੈਨੂੰ ਕੰਮ ਕਿਹਾ ਸੀ ਇਹ ਥੋੜ੍ਹਾ ਔਖਾ ਜਾਪਦਾ ਸੀ, ਤੂੰ ਤਾਂ ਇੱਕ ਵੀ ਤਬਕਾ ਨਹੀਂ ਰੁੱਲਣ ਦਿੱਤਾ। ਜੀ ਕਹਿੰਦਾ ਉਦੋਂ ਮੇਰਾ ਸਾਰਾ ਧਿਆਨ ਉਸ ਚਮਚੇ 'ਤੇ ਸੀ। ਫਿਰ ਗੁਰੂ ਜੀ ਨੇ ਪੁੱਛਿਆ ਉਦੋਂ ਤੈਨੂੰ ਉਹ ਗੱਲਾਂ ਨਹੀਂ ਸੁਣੀਆਂ, ਉਦੋਂ ਲੋਕ ਨਹੀਂ ਦਿਖੇ ਚੁਗਲੀਆਂ ਵਾਲੇ ਨਕਾਰਾਤਮਕ ਬੁਰੇ ਵਾਲੇ? ਜੀ ਕਹਿੰਦਾ ਨਹੀਂ, ਮੇਰਾ ਧਿਆਨ ਬਸ ਉਸ ਚਮਚ 'ਤੇ ਸੀ, ਉਸ ਪਾਣੀ 'ਤੇ ਸੀ। ਅਤੇ ਗੁਰੂ ਜੀ ਨੇ ਕਿਹਾ ਇਹੋ ਹੀ ਤੈਨੂੰ ਫਿਰ ਉੱਥੇ ਜਾ ਕੇ ਮਿਲੂ। ਜੇ ਤਾਂ ਤੂੰ ਆਪਣੀ ਮੰਜ਼ਿਲ 'ਤੇ ਧਿਆਨ ਦਏਗਾ ਤਾਂ ਤੈਨੂੰ ਕੋਈ ਬੁਰਾ ਦਿਖਣਾ ਹੀ ਨਹੀਂ, ਤੈਨੂੰ ਕੋਈ ਬੁਰਾ ਸੁਣਨਾ ਹੀ ਨਹੀਂ, ਕੋਈ ਨਕਾਰਾਤਮਕ ਹੋਣਾ ਹੀ ਨਹੀਂ। ਪਰ ਜੇ ਤੂੰ ਧਿਆਨ ਹੀ ਆਸੇ ਪਾਸੇ ਰੱਖੇਗਾ ਤਾਂ ਫਿਰ ਤਾਂ ਸਾਰਾ ਕੁਝ ਹੈ। ਚਾਹੇ ਤੂੰ ਇਸ ਮੱਠ ਮੋਨੈਸਟਰੀ 'ਚ ਰਹਿ ਅਤੇ ਚਾਹੇ ਦੂਜੀ ਜਗ੍ਹਾ ਚਲੇ ਜਾ। ਅਤੇ ਉਹਨਾਂ ਗੁਰੂ ਜੀ ਦੀ ਗੱਲ, ਉਸ ਮੌਂਕ ਦੀ ਗੱਲ ਸ਼ਾਇਦ ਸਾਡੇ 'ਤੇ ਵੀ ਲਾਗੂ ਹੁੰਦੀ ਹੈ। ਅਸੀਂ ਜੇ ਮੰਜ਼ਿਲ ਵੱਲ ਧਿਆਨ ਦੇਈਏ ਅਤੇ ਆਸੇ ਪਾਸੇ ਦੇ ਜਿਹੜੇ ਬੁਰੇ ਖਿਆਲ ਨੇ, ਸ਼ਬਦ ਨੇ, ਨਕਾਰਾਤਮਕ ਲੋਕ ਨੇ, ਉਹ ਬਸ ਸ਼ੋਰ ਸ਼ਰਾਬਾ ਹੀ ਨੇ। ਕਿਉਂਕਿ ਤੁਹਾਡਾ ਧਿਆਨ ਆਪਣੇ ਆਪ 'ਤੇ, ਆਪਣੀ ਮੰਜ਼ਿਲ 'ਤੇ ਆ। ਕਈ ਵਾਰੀ ਸਾਡਾ ਧਿਆਨ ਹੀ ਇੱਧਰ ਉੱਧਰ ਹੁੰਦਾ, ਉਹ ਤਾਂ ਆਪਣਾ ਕੰਮ ਕਰ ਰਹੇ ਨੇ। ਗੱਲ ਇਹ ਹੈ ਕਿ ਤੁਸੀਂ ਆਪਣਾ ਕੰਮ ਕੀਤਾ, ਆਪਣੀ ਮੰਜ਼ਿਲ 'ਤੇ ਧਿਆਨ ਦਿੱਤਾ। ਜੋ ਲੱਭਦੇ ਚੱਲਾਂਗੇ ਉਹਨੇ ਵੱਧਦੇ ਹੀ ਜਾਣਾ। ਇੱਥੇ ਬੁਰੇ ਲੋਕ ਵੀ ਕਾਫੀ ਨੇ ਅਤੇ ਚੰਗੇ ਉੱਤੋਂ ਵੀ ਜ਼ਿਆਦਾ ਨੇ, ਪਰ ਸਭ ਤੋਂ ਜ਼ਰੂਰੀ ਜੇ ਮੰਜ਼ਿਲ ਨੂੰ ਮਿੱਥਿਆ ਜਾਵੇ ਤਾਂ ਫਿਰ ਕੋਈ ਚੰਗਾ ਮਾੜਾ ਨਹੀਂ, ਫਿਰ ਸਿਰਫ ਮੰਜ਼ਿਲ ਹੈ। ਅਸੀਂ ਜਿੰਨਾ ਹੀ ਲੋਕਾਂ ਦੀ ਜ਼ਿੰਦਗੀ 'ਤੇ ਧਿਆਨ ਦੇਵਾਂਗੇ, ਲੋਕਾਂ 'ਤੇ ਧਿਆਨ ਦੇਵਾਂਗੇ, ਉਹਨਾਂ ਦੇ ਸੁਭਾਅ 'ਤੇ ਧਿਆਨ ਦੇਵਾਂਗੇ, ਉਨਾ ਹੀ ਆਪਾਂ ਆਪਣੇ ਰਾਹ ਤੋਂ ਭਟਕਾਂਗੇ। ਅਤੇ ਜੇ ਆਪਣੇ ਆਪ 'ਤੇ ਧਿਆਨ ਦਿੱਤਾ ਤਾਂ ਦੇਖਾਂਗੇ ਕਿ ਮੰਜ਼ਿਲ ਦਾ ਰਾਹ ਹੋਰ ਸੌਖਾ ਹੋ ਗਿਆ, ਔਂਕੜਾ ਹੋਰ ਘੱਟ ਗਈਆਂ ਅਤੇ ਮੰਜ਼ਿਲ ਦਿਨ ਦੀ ਵੀ ਮਿੱਥੀ ਹੋਈ ਜਾ ਸਕਦੀ, ਮੰਜ਼ਿਲ ਹਫ਼ਤੇ ਦੀ ਵੀ ਮਿੱਥੀ ਹੋਈ ਜਾ ਸਕਦੀ ਅਤੇ ਮੰਜ਼ਿਲ ਜ਼ਿੰਦਗੀ ਦੀ ਵੀ ਮਿੱਥੀ ਹੋਈ ਜਾ ਸਕਦੀ ਹੈ। ਇਹ ਸੀ ਅੱਜ ਦੀ ਕਹਾਣੀ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਏਗੀ।

0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਰੇਡੀਓ ਹਾਂਜੀ 1674 AM ਦੇ ਉੱਪਰ।
1: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ, ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ। ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
2: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਹਾਂਜੀ

0: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਅੱਜ ਦੇ ਦਿਨ ਦਾ ਆਨੰਦ ਮਾਣ ਰਹੇ ਹੋਵੋਗੇ। ਸੋਹਣੀ ਸੋਹਣੀ ਧੁੱਪ ਮੈਲਬਨ ਦੇ ਵਿੱਚ ਲੱਗ ਚੁੱਕੀ ਆ ਅਤੇ ਤੁਸੀਂ ਜਿੱਥੇ ਉਹ ਆਸ ਕਰਦੇ ਹਾਂ ਕਿ ਉੱਥੇ ਵੀ ਸੋਹਣਾ ਪਿਆਰਾ ਮੌਸਮ ਹੋਵੇਗਾ ਅਤੇ ਇਸ ਮੌਸਮ ਦਾ, ਇਸ ਕੁਦਰਤ ਦਾ, ਇਹਨਾਂ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਆ ਉਹ ਵੱਧਦੇ ਹਾਂ ਅੱਜ ਦੇ ਦਿਨ ਦੇ ਵਿੱਚ। ਅੱਗੇ ਅੱਜ ਦਿਨ ਸੋਮਵਾਰ ਦਾ, ਅੱਜ 6 ਤਰੀਕ ਜੁਲਾਈ ਦਾ ਮਹੀਨਾ ਅਤੇ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਇੱਕ ਵਾਰੀ ਸਾਡਿਆਂ ਸਾਰਿਆਂ ਦਾ ਪਿਆਰ ਭਰੀ ਓਹੋ ਕੀ ਹੋ ਗਿਆ, ਠੰਡ ਮੈਨੂੰ ਲੱਗਦਾ ਦਿਮਾਗ ਵੀ ਜੰਮਣ ਲੱਗਿਆ। ਖੈਰ ਠੰਡ ਥੋੜ੍ਹੀ ਘੱਟ ਗਈ ਹੈ, ਧੁੱਪ ਨਿਕਲ ਗਈ ਹੈ ਅਤੇ ਆਓ ਸ਼ੁਰੂਆਤ ਕਰਦੇ ਹਾਂ ਹਾਂਜੀ ਮੈਲਬਨ ਦੀ। ਅਤੇ ਬਿਲਕੁਲ ਮੈਂ ਵੀ ਰੈਡੀ ਹਾਂ,

0: ਪਹਿਲੀ ਵਾਰੀ ਵੀ ਆਪਾਂ ਗੱਲਾਂ ਬਾਤਾਂ ਕੀਤੀਆਂ ਸੀਗੀਆਂ ਸਕੂਲ ਹੋਲੀਡੇਜ਼ ਦੀ, ਪਰ ਉਦੋਂ ਸਿਡਨੀ ਦੇ ਵਿੱਚ ਆਈ ਥਿੰਕ ਹੋਲੀਡੇਜ਼ ਨਹੀਂ ਸੀਗੀ, ਆਈ ਥਿੰਕ ਹੁਣ ਉੱਥੇ ਵੀ ਸਟਾਰਟ ਹੋ ਗਈ ਹੈ ਸਕੂਲ ਹੋਲੀਡੇਜ਼. ਅਤੇ ਹੁਣ ਤੁਸੀਂ ਦੱਸੋ ਤੁਹਾਡੀ ਕਿਸ ਤਰੀਕੇ ਨਾਲ ਜਾ ਰਹੀ ਹੈ ਸਕੂਲ ਹੋਲੀਡੇਜ਼. ਪੰਜ ਪੰਜ ਦਸ ਦਸ ਮਿੰਟ 'ਚ ਤੁਸੀਂ ਵੀ ਕਿਚਨ 'ਚ ਜਾ ਰਹੇ ਹੋਣੇ ਕਿਉਂਕਿ ਫਰਮਾਇਸ਼ਾਂ ਹੋਰ ਭੁੱਖ ਲੱਗੀ ਹੈ. ਕੀ ਬਣਾ ਰਹੇ ਹੋ, ਕੀ ਕੁਛ ਬਣ ਰਿਹਾ ਅੱਜ ਰੋਟੀ ਦੇ ਵਿੱਚ, ਸਨੈਕਸ ਦੇ ਕਿਹੜੇ ਕਿਹੜੇ ਯੂਟਿਊਬ ਵੀਡੀਓ ਵੇਖ ਕੇ ਤੁਸੀਂ ਮਤਲਬ ਐਕਸਪੈਰੀਮੈਂਟਸ ਕਰ ਰਹੇ ਹੋ, ਅਤੇ ਕਿਹੜੀ ਕਿਹੜੀ ਡਿਮਾਂਡਾਂ ਤੁਸੀਂ ਪੂਰੀਆਂ ਕਰ ਰਹੇ ਹੋ ਬੱਚਿਆਂ ਦੀ. ਤੁਹਾਡੇ ਘਰ ਵੀ ਰਿਮੋਟ ਦੀ ਲੜਾਈ ਹੁੰਦੀ ਹੈ ਜਾਂ ਸਿਵਲਿੰਗਸ ਦੀ ਲੜਾਈ ਦਾ ਹੱਲ ਕਿਵੇਂ ਤੁਸੀਂ ਕੱਢਦੇ ਹੋ? ਬੱਚੇ ਛੋਟੇ ਦੇ ਕਰਕੇ ਵੱਡੇ ਨੂੰ ਡਾਂਟ ਜ਼ਿਆਦਾ ਪੈਂਦੀ ਹੈ, ਵੱਡੇ ਦੇ ਕਰਕੇ ਛੋਟੇ ਦੀ, ਇਹ ਵੀ ਜ਼ਰੂਰ ਦੱਸਿਓ. ਅਤੇ ਕਿਸ ਹਿਸਾਬ ਨਾਲ ਤੁਹਾਡੀ ਸਰਵਾਈਵਲ ਚੱਲ ਰਹੀ ਹੈ ਸਕੂਲ ਹੋਲੀਡੇਜ਼ ਦੇ ਵਿੱਚ? ਕਿੱਥੇ ਘੁੰਮਣ ਜਾ ਰਹੇ ਹੋ, ਕੀ ਪਲੈਨਸ ਨੇ? ਕਈ ਪਲੈਨ ਬਣੇ ਨੇ, ਕਈ ਪਲੈਨ ਵਿਗੜੇ ਨੇ, ਜਾਂ ਫਿਰ ਐਤਕੀ ਤੁਸੀਂ ਘਰ ਹੀ ਰਹਿਣਾ ਕਿਉਂਕਿ ਠੰਡ ਬਾੜੀ ਹੈ? ਤੁਸੀਂ ਵੀ ਦੱਸੋ ਆਪਣਾ ਹਾਲ.
1: ਮੈਨੂੰ ਲੱਗਦਾ ਨਿਆਣੇ ਦੀਆਂ ਛੁੱਟੀਆਂ ਕਰਕੇ ਵਕਤ ਜਿਹਾ ਪਿਆ ਤੁਹਾਨੂੰ.
0: ਨਹੀਂ ਮੇਰਾ ਤੇ ਚਲੋ ਠੀਕ ਹੈ, ਲੇਕਿਨ ਮੈਨੂੰ ਇਹ ਕਿ ਜਿਹੜੇ ਵਰਕ ਫਰੋਮ ਹੋਮ ਕਰ ਰਹੇ ਨੇ ਹਨਾ, ਜਾਂ ਸਪੈਸ਼ਲੀ ਜਿਹੜੇ ਫੁੱਲ ਟਾਈਮ ਪੇਰੈਂਟਸ ਨੇ, ਉਹ ਕਿੱਦਾਂ ਸਰਵਾਈਵ ਕਰ ਰਹੇ, ਕਿਸ ਹਿਸਾਬ ਨਾਲ ਉਹ ਮੈਨੇਜ ਕਰ ਰਹੇ ਬੱਚਿਆਂ ਦੇ ਨਾਲ ਤੇ ਵਰਕ ਲਾਈਫ ਬੈਲੈਂਸ, ਹੈ ਨਾ? ਉਹ ਵੀ ਜ਼ਰੂਰ ਤੁਸੀਂ ਆਪਣਾ ਐਕਸਪੀਰੀਅੰਸ ਦੱਸੋ ਕਿ ਤੁਸੀਂ ਕਿਸ ਹਿਸਾਬ ਨਾਲ ਸਕੂਲ ਹੋਲੀਡੇਜ਼ 'ਚ ਮੈਨੇਜ ਕਰਦੇ ਹੋ ਅਤੇ ਕੀ ਡਿਮਾਂਡਾਂ ਹੁੰਦੀਆਂ ਬੱਚਿਆਂ ਦੀ,
1: ਕੀ ਕਰ ਰਹੇ ਹੋ ਤੇ ਕੀ ਤੁਹਾਨੂੰ ਕਰਨਾ ਚਾਹੀਦਾ ਇੱਕ ਦੂਸਰੇ ਨੂੰ, ਤੁਸੀਂ ਸੁਝਾਅ ਸੁਜੈਸ਼ਨ ਦੇ ਦਿਓ, ਮਤਲਬ ਬਾਅਦ 'ਚ ਆਉਂਦੇ ਹੈ ਨਾ, ਟਿਪਸ ਦਿਓ
0: ਕੁਛ, ਆਪਾਂ ਵੀ ਦਾਂਗੇ ਟਿਪਸ, ਕੁਛ ਆਪਾਂ ਵੀ ਸੁਣਾਂਗੇ, ਹੈ ਨਾ
1: ਜੀ? ਬਿਲਕੁਲ. ਸੋ ਛੁੱਟੀਆਂ ਚੱਲ ਰਹੀਆਂ ਬੱਚਿਆਂ ਦੀਆਂ, ਤੇ ਇਹਨਾਂ ਛੁੱਟੀਆਂ ਦੇ ਵਿੱਚ ਪਹਿਲਾ ਜਿਹੜਾ ਹਫ਼ਤਾ ਉਹ ਤੇ ਚਾਵਾਂ ਚਾਵਾਂ ਜੇ ਦੇ ਨਾਲ ਲੰਘ ਜਾਂਦਾ, ਮੈਨੂੰ ਲੱਗਦਾ ਸੌਖਾ ਲੰਘ ਜਾਂਦਾ.
0: ਹਨੀਮੂਨ ਪੀਰੀਅਡ ਵਾਲੀ ਗੱਲ ਹੈ ਕਿ ਸ਼ੁਰੂਆਤ 'ਚ ਸਭ ਵਧੀਆ ਲੱਗਦਾ, ਬਾਅਦ 'ਚ ਰਿਐਲਿਟੀ ਚੈੱਕ ਹੁੰਦਾ.
1: ਤੇ ਜਦੋਂ ਆਪਾਂ ਅਗਲੇ ਦੌਰ ਦੇ ਵਿੱਚ ਪਹੁੰਚ ਜਾਂਦੇ ਹਾਂ, ਅਗਲੇ ਹਫ਼ਤੇ 'ਚ ਪਹੁੰਚ ਜਾਂਦੇ ਹਾਂ, ਤੇ ਫਿਰ ਸੋਚ ਵਿਚਾਰ ਸ਼ੁਰੂ ਹੋ ਜਾਂਦੇ. ਤੇ ਜਦੋਂ ਬਹੁਤੀਆਂ ਛੁੱਟੀਆਂ ਹੁੰਦੀਆਂ ਉਦੋਂ ਆਪਾਂ ਇਹ ਰਿਲਾਈਜ਼ ਕਰੀਦਾ ਵੀ ਤੀਸਰੇ ਕੁ ਹਫ਼ਤੇ ਤੱਕ ਤੇ ਮੁੜ ਕੇ ਮਾਵਾਂ ਦੁਆਵਾਂ ਮੰਗਣੀਆਂ ਸ਼ੁਰੂ ਹੋ ਜਾਂਦੀਆਂ ਵੀ ਛੇਤੀ ਸਕੂਲਾਂ ਜਾਣ ਵਾਪਸ.
0: ਹਾਂ, ਉਦੋਂ ਜਦੋਂ ਫਸਟ ਟਾਈਮ ਜਦੋਂ ਛੱਡਣ ਜਾਂਦੇ ਨੇ ਉਦੋਂ ਚਿਹਰੇ ਵੇਖਿਆ ਕਰੋ ਮਾਵਾਂ ਦੇ, ਐਕਸਾਈਟਮੈਂਟ,
1: ਸਕੂਲ ਗੇਟ ਵਾੜ ਕੇ ਤੇ ਮੁੜ ਕੇ ਐਂ ਡੀਆਂ ਹੁੰਦੀਆਂ ਕਰਨ.
0: ਹਾਂ
1: ਯੈਸ ਯੈਸ,
0: ਉਦੋਂ ਫਿਰ ਲੱਗਦਾ ਕਿਹਦੇ ਘਰੇ ਜਾਈਏ, ਅਦਰਕ ਵਾਲੀ ਚਾਹ ਪੀਏ ਤੇ ਬਸ.
1: ਬਿਲਕੁਲ ਜੀ, ਸੋਮਵਾਰ ਦਾ ਦਿਨ ਹਫ਼ਤੇ ਦੀ ਸ਼ੁਰੂਆਤ ਆ, ਅਤੇ ਇਸ ਸ਼ੁਰੂਆਤ ਦੇ ਵਿੱਚ ਆਪਾਂ ਜਿੱਦਾਂ ਜਸ ਜੀ ਨੇ ਤੁਹਾਨੂੰ ਦੱਸਿਆ ਵਾ ਵੀ ਕਿੱਦਾਂ ਤੁਸੀਂ ਛੁੱਟੀਆਂ ਮੈਨੇਜ ਕਰ ਰਹੇ ਹੋ ਬੱਚਿਆਂ ਦੇ ਨਾਲ, ਕਿਵੇਂ ਕਰ ਰਹੇ ਹੋ ਤੁਸੀਂ, ਉਹ ਤੁਸੀਂ ਦੱਸਣੇ ਨੇ ਟਿਪਸ, ਅਤੇ ਨਾਲ ਦੀ ਨਾਲ ਕੁਛ ਰੈਸਪੀਜ਼ ਵੀ ਲੈ ਕੇ ਆਏ ਤੁਹਾਡੇ ਲਈ ਵੀ ਘਰ ਦੇ ਵਿੱਚ ਜਦੋਂ ਬੱਚੇ ਤੇ ਕਹਿੰਦੇ ਵੀ ਛੁੱਟੀਆਂ ਦੇ ਵਿੱਚ ਵਾਰ ਵਾਰ ਮੰਗ ਲੈਂਦੇ ਆ ਵੀ ਫੀਲਿੰਗ ਹੰਗਰੀ, ਹੈ ਨਾ? ਤੁਸੀਂ ਮੰਨ ਲਓ ਜਦੋਂ ਸਕਰੀਨ ਟਾਈਮ ਤੋਂ ਉਹਨਾਂ ਨੂੰ ਕਹੋ ਵੀ ਬਸ ਕਰੋ ਹੁਣ, ਤੇ ਉਹਨਾਂ ਕਹਿਣਾ ਫੀਲਿੰਗ
0: ਹੰਗਰੀ,
1: ਫੀਲਿੰਗ ਬੋਰ.
0: ਬੋਰ ਤੇ ਮੈਨੂੰ ਇੱਦਾਂ ਲੱਗਦਾ ਮਤਲਬ ਭਾਵੇਂ ਕਿਸੇ ਵੀ ਏਜ ਗਰੁੱਪ ਦੇ ਬੱਚੇ ਨੂੰ ਤੁਸੀਂ ਉਸ 'ਚ ਬਿਠਾ ਸਕਦੇ ਹੋ, ਉਸ ਵਿੰਡੋ ਦੇ ਵਿੱਚ ਆਈ ਐਮ ਬੋਰਡ, ਹੈ ਨਾ? ਇਹ ਇੱਥੇ ਇਹ ਬੜਾ ਕਿ ਕਰੀਏ ਕੀ, ਹੈ ਨਾ?
1: ਹਾਂ, ਨਹੀਂ ਉਹਨਾਂ ਕੋਲ ਸ਼ਬਦ ਹੀ ਇੱਕ ਹੈ ਨਾ, ਬੋਰਡ. ਹੋਰ ਉਹ ਤੋਂ ਇਲਾਵਾ ਫਿਰ ਹੋਰ ਕੁਛ ਕਹਿ ਨਹੀਂ ਪਾਉਂਦੇ. ਅਤੇ ਤੁਸੀਂ ਇਹੋ ਜਿਹੇ ਹਾਲਾਤਾਂ 'ਚ ਕੀ ਕਰਦੇ ਹੋ? ਅਤੇ ਨਾਲ ਆਪਾਂ ਕੁਛ ਕੁ ਖਾਣ ਪੀਣ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ. ਕੁਛ ਕੁ ਗਾਰਡਨਿੰਗ ਦੀਆਂ ਹੁੰਦੀਆਂ ਨੇ ਸੋਮਵਾਰ ਦੇ ਦਿਨ, ਜੇ ਤੁਹਾਡੇ ਕੋਈ ਸਵਾਲ ਨੇ ਤਾਂ ਉਹ ਤੁਸੀਂ ਜ਼ਰੂਰ ਭੇਜ ਦਿਓ. ਅਤੇ ਬੇਨਤੀ ਹੈ ਕਿ ਜੇ ਹੋਰ ਕਿਸੇ ਕੋਲ ਕੋਈ ਆਂਸਰ ਹੋਵੇ ਇਸ ਚੀਜ਼ ਦਾ ਤਾਂ ਉਹ ਤੁਸੀਂ ਜ਼ਰੂਰ ਦੇ ਦਿਓ. ਸ਼ੁਰੂਆਤ ਦੇ ਵਿੱਚ ਆਪਾਂ ਇੰਨਾ ਕੁ ਜ਼ਰੂਰ ਕਹਿ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਗਿੱਲ ਵੱਧ ਆ, ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਮੀਂਹ ਪਈ ਜਾਂਦੇ ਆ ਕਈ ਇਲਾਕਿਆਂ ਦੇ ਵਿੱਚ, ਅਤੇ ਅੱਗੇ ਵੀ ਆਪਾਂ ਸਾਂਝ ਪਾਈ ਸੀ ਕਿ ਇਹਨਾਂ ਸਮਿਆਂ ਦੇ ਵਿੱਚ ਫੰਗਸ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਆ, ਇਹਨਾਂ ਦੇ ਵਿੱਚ ਤੇਲੇ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਆ. ਸੋ ਇਹ ਸਾਰੀਆਂ ਪ੍ਰੋਬਲਮ ਦੇ ਨਾਲ ਤੁਸੀਂ ਨਜਿੱਠਣ ਦੇ ਲਈ ਕੋਸ਼ਿਸ਼ ਕਰੋ ਕਿ ਤੁਹਾਡੀ ਕਿਆਰੀ ਵਿਹਲੀ ਰਹੇ, ਥੱਲੇ ਘਾਹ ਨਾ ਰਹੇ ਨਿੱਕਾ ਨਿੱਕਾ ਜਿਹਾ, ਉਹ ਜਦੋਂ ਘਾਹ ਰਹਿੰਦਾ ਵਾ ਤਾਂ ਸਿੱਲ ਨਹੀਂ ਜਾਂਦੀ. ਸੋ ਜਿੰਨੀ ਕੁ ਵੀ ਧੁੱਪ ਲੱਗਦੀ ਹੈ, ਜਿੱਦਾਂ ਅੱਜ ਮੰਨ ਲਓ ਧੁੱਪ ਲੱਗ ਗਈ ਆ, ਅਤੇ ਜੇ ਸੋਹਣੀ ਧੁੱਪ ਮੰਨ ਲਓ ਅੱਜ ਲੱਗ ਗਈ ਆ, ਤਾਂ ਉਹਦੇ ਨਾਲ ਕਾਫੀ ਹੱਦ ਤੱਕ ਤੁਹਾਨੂੰ ਫਾਇਦਾ ਹੋ ਜਾਣਾ ਤੁਹਾਡੀ ਕਿਆਰੀ ਨੂੰ. ਸੋ ਇੱਕ ਵਾਰੀ ਆਪਣੀ ਕਿਆਰੀ ਨੂੰ ਬਾਹਰੋਂ ਖਲੋ ਕੇ ਝਾਤੀ ਮਾਰੋ, ਚਾਹੇ ਤੁਸੀਂ ਫੁੱਲ ਲਾਏ ਨੇ, ਚਾਹੇ ਤੁਸੀਂ ਸਬਜ਼ੀ ਲਾਈ ਆ, ਚਾਹੇ ਤੁਹਾਡੇ ਵੱਡੇ ਬੂਟੇ ਨੇ, ਕਿਸੇ ਵੀ ਤਰ੍ਹਾਂ ਦਾ ਤੁਸੀਂ ਕੁਛ ਲਾਇਆ ਵਾ, ਅਤੇ ਬਾਹਰੋਂ ਖਲੋ ਕੇ ਕਰੀ ਝਾਤੀ ਮਾਰੋ. ਜੇ ਤਾਂ ਤੁਸੀਂ ਜ਼ਮੀਨੀ ਸਤਾ ਵੇਖ ਪਾ ਰਹੇ ਹੋ, ਮਲਚ ਇੱਕ ਅਲੱਗ ਗੱਲ ਆ, ਮਲਚ ਤਾਂ ਜ਼ਰੂਰ ਤੁਸੀਂ ਪਾਉਣੀ ਆ, ਪਰ ਜੇ ਤੁਸੀਂ ਮਤਲਬ ਪੱਤੇ ਪੁੱਤੇ ਤੁਹਾਨੂੰ ਘਾਹ ਘੂ ਸਾਰਾ ਕੁਛ ਨਜ਼ਰ ਆ ਰਿਹਾ ਵਾ, ਤਾਂ ਇਹਦਾ ਮਤਲਬ ਕਿ ਤੁਹਾਨੂੰ ਕਰਨਾ ਪੈਣਾ ਵਾ ਕਲੀਅਰ. ਸੋ ਖੜੇ ਖੜੇ ਹੁਣ ਜਿੱਦਾਂ ਮੀਂਹ ਪਏ ਹੁੰਦੇ ਆ, ਤਾਂ ਫਾਇਦਾ ਇਹ ਆ ਵੀ ਉਹਦੇ ਵਿੱਚ ਆਸਾਨੀ ਦੇ ਨਾਲ ਤੁਹਾਡਾ ਉੱਦਾਂ ਹੀ ਪੁੱਟਿਆ ਜਾਣਾ, ਗੋਡੀ ਕਰਨ ਦੀ ਲੋੜ ਨਹੀਂ, ਪੋਲਾ ਹੋ ਜਾਂਦਾ. ਅਤੇ ਉਹਨੂੰ ਤੁਸੀਂ ਪੁੱਟ ਦਿਓ ਘਾਹ ਨੂੰ, ਪੁੱਟ ਕੇ ਅਤੇ ਉਹਨੂੰ ਤੁਸੀਂ ਬਿੰਨ ਦੇ ਵਿੱਚ ਪਾ ਦਿਉ, ਉਹਦੇ ਨਾਲ ਹੀ ਕਾਫੀ ਹੱਦ ਤੱਕ ਫਾਇਦਾ ਹੋ ਜਾਣਾ. ਅਤੇ ਜੇ ਇਸ ਪੁੱਟਣ ਦੇ ਦਰਮਿਆਨ ਤੁਹਾਨੂੰ ਘੋਗੇ ਨਜ਼ਰ ਆਉਣ, ਸਨੇਲਸ ਨਜ਼ਰ ਆਉਣ, ਅਤੇ ਉਹਨਾਂ ਨੂੰ ਹੱਥਾਂ ਦੇ ਨਾਲ ਹੀ ਵੱਧ ਤੋਂ ਵੱਧ ਪਿੱਕ ਕਰ ਲਓ.

0: ਸੋ ਕੁਛ ਨਹੀਂ ਕਹਿੰਦੇ ਤੁਹਾਨੂੰ, ਉਹਨੂੰ ਤੁਸੀਂ ਪਿੱਕ ਕਰਕੇ ਤੇ ਉਹਨੂੰ ਤੁਸੀਂ ਬਿੰਨ ਦੇ ਵਿੱਚ ਪਾ ਸਕਦੇ ਹੋ ਤੁਸੀਂ।
1: ਓਕੇ,
0: ਤੇ ਉਹਦੇ ਵਿੱਚ ਲਾਗੇ ਬੰਨੇ ਸੁੱਟੋਗੇ ਤੇ ਉਹਨਾਂ ਨੇ ਫੇਰ ਆ ਜਾਣਾ। ਸੋ ਉਹਨਾਂ ਨੂੰ ਤੁਸੀਂ ਸਤਿ ਸ਼੍ਰੀ ਅਕਾਲ ਦੂਰੋਂ ਦੂਰੋਂ ਰੱਖੋ ਉਹਨਾਂ ਨੂੰ, ਕਿਉਂਕਿ ਜਿੰਨਾ ਤੁਹਾਡੇ ਉਹ ਲਾਗੇ ਰਹਿਣਗੇ ਬਗੀਚੇ ਦੇ ਉਹਨਾਂ ਜ਼ਿਆਦਾ ਖਰਾਬ ਕਰਨਗੇ। ਹਾਂ, ਜੇ ਗੁਆਂਢੀਆਂ ਵਾਲਿਆਂ ਪਾਸਿਓਂ ਕੋਈ ਇੱਦਾਂ ਦੀ ਤੁਹਾਨੂੰ ਆਉਂਦੀ ਆ, ਤੁਹਾਨੂੰ ਕੋਈ ਸ਼ਿਕਾਇਤ, ਤੇ ਉਸ ਪਾਸੇ ਨੂੰ ਕਰਕੇ ਥੋੜ੍ਹਾ ਜਿਹਾ ਤੁਸੀਂ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਬੈਰੀਅਰ ਤੁਸੀਂ ਲਾ ਲਓ। ਕਈ ਵਾਰੀ ਉਧਰਲੇ ਪਾਸਿਓਂ ਵੀ ਕੋਈ ਫੈਂਸ ਫੁੰਸ ਮਾੜੀ ਮੋਟੀ ਟੁੱਟੀ ਹੋਵੇ ਤੇ ਉਧਰੋਂ ਵੀ ਕੱਲਾ ਪੂਤਣਾ ਹੀ ਨਹੀਂ ਆਉਂਦਾ, ਇਹ ਵੀ ਆ ਜਾਂਦੇ ਜੇ। ਸੋ ਇਹਦਾ ਤੁਸੀਂ ਖਿਆਲ ਰੱਖੋ। ਸੋ ਇਹ ਜ਼ਿਆਦਾਤਰ ਜਿਹੜੀ ਸਮੱਸਿਆ ਆ ਰਹੀ ਆ, ਤੇ ਬਾਕੀ ਹੁਣ ਇਹਨਾਂ ਦਿਨਾਂ ਦੇ ਵਿੱਚ ਮੋਟੀ ਮੋਟੀ ਜੀ ਸਾਂਝ ਇਹੋ ਹੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਹੀ ਕੋਈ ਜ਼ਿਆਦਾ ਜਿਹੜਾ ਉਹਨੂੰ ਫਰਟੀਲਾਈਜ਼ਰ ਵਗੈਰਾ ਪਾਉਣ ਦੀ ਕੋਈ ਲੋੜ ਨਹੀਂ ਆ। ਸਲੋ ਰਿਲੀਜ਼ ਵਾਲਿਆਂ ਹੀ ਉਹਨੂੰ ਪਾਇਓ ਸਮਾਨ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਆਪਾਂ ਸਿਆਲ 'ਚ ਜਿੱਦਾਂ ਆਪਾਂ ਚੱਲਦੇ ਹਾਂ ਨਾ, ਮੈਂ ਤਾਂ ਇਸ ਤਰ੍ਹਾਂ ਸੋਚਦਾ ਵੀ ਉੱਦਾਂ ਹੀ ਬੂਟੇ ਚੱਲਦੇ ਆ। ਜਿੱਦਾਂ ਮੰਨ ਲਓ ਸਿਆਲ ਦੇ ਵਿੱਚ ਆਪਾਂ ਘੱਟ ਤੁਰਦੇ ਹਾਂ, ਘੱਟ ਐਕਸਰਸਾਈਜ਼ ਕਰ ਪਾਉਂਦੇ ਹਾਂ, ਦਿਨ ਛੋਟੇ ਹੁੰਦੇ ਆ, ਅਤੇ ਫਿਰ ਆਪਾਂ ਉਨਾ ਕੀ ਖਾਣਾ ਚਾਹੀਦਾ ਸਾਨੂੰ ਜਿੰਨਾ ਕੁ ਪਚਦਾ ਜਾਵੇ, ਅੰਟਿਲ ਅਨਲੈਸ ਤੁਸੀਂ ਐਕਸਰਸਾਈਜ਼ ਪ੍ਰੋਪਰ ਕਰ ਰਹੇ ਹੋ। ਅਤੇ ਇਸੇ ਤਰ੍ਹਾਂ ਦੇ ਨਾਲ ਬੂਟੇ ਆ, ਜੇ ਤੁਸੀਂ ਬੂਟਿਆਂ ਦੀ ਪ੍ਰੋਪਰ ਦੇਖਭਾਲ ਨਹੀਂ ਕਰ ਪਾ ਰਹੇ ਤੇ ਉਹਦੇ ਵਿੱਚ ਤੁਸੀਂ ਐਟਲੀਸਟ ਇੰਨਾ ਕੁ ਕਰ ਦਿਉ ਵੀ ਮੌਸਮ ਦੇ ਕਰਕੇ ਉਹਨਾਂ ਨੂੰ ਬਹੁਤਾ ਜਿਹੜਾ ਪਰੇਸ਼ਾਨੀ ਨਾ ਹੋਵੇ। ਜਿੱਦਾਂ ਆਪਾਂ ਕੱਪੜੇ ਪਾ ਕੇ ਰੱਖਦੇ ਹਾਂ, ਅਤੇ ਜੇ ਤੁਸੀਂ ਹੋਰ ਬੂਟਿਆਂ ਦੀ ਤੁਸੀਂ ਦੇਖਭਾਲ ਕਰਨੀ ਆ, ਅਤੇ ਇਹਨਾਂ ਦਿਨਾਂ ਦੇ ਵਿੱਚ ਸਿਟਰਸ ਦੇ ਵੀ ਅੱਗੇ ਚੱਲ ਕੇ ਕਰੂੰਬਲ ਫੁੱਟਦੇ ਆ ਜਾਂ ਫਿਰ ਪੱਤੇ ਜਿਹੜੇ ਨੇ ਉਹ ਕੋਰੇ ਦੇ ਨਾਲ ਮਾਰੇ ਜਾਣੇ, ਅਤੇ ਉਹਨੂੰ ਉਹਦੇ ਉੱਤੇ ਤੁਸੀਂ ਜਿਹੜਾ ਉਹਨੂੰ ਢੱਕ ਸਕਦੇ ਹੋ,
1: ਹੈ ਨਾ।
0: ਅਤੇ ਜਿਹੜੇ ਤੁਹਾਡੇ ਹੁਣ ਲਾਸਟ ਸਟੈਪ ਇਹ ਆ ਕਿ ਜਿਹੜੀ ਤੁਹਾਡੇ ਹੁਣ ਲੱਗਣੋਂ ਹਟ ਗਏ ਆ ਸਬਜ਼ੀਆਂ, ਜਿੱਦਾਂ ਮਿਰਚਾਂ ਹੋ ਗਈਆਂ, ਸ਼ਿਮਲਾ ਮਿਰਚਾਂ ਹੋ ਗਈਆਂ, ਜਾਂ ਹੋਰ ਜੋ ਵੀ ਤੁਸੀਂ ਲਾਇਆ, ਬਤਾਊਂ ਲਾਏ ਹੀ ਗਰਮੀਆਂ ਦਾ ਜੋ ਵੀ ਤੁਸੀਂ ਲਾਇਆ ਹੈ, ਅਤੇ ਜੇ ਤੁਹਾਨੂੰ ਲੱਗ ਰਿਹਾ ਵੀ ਉਹਨੂੰ ਥੋੜ੍ਹੇ ਬਹੁਤੇ ਫਰੂਟ ਕਿਤੇ ਲੱਗ ਵੀ ਰਹੇ ਤਾਂ ਉਹ ਵੀ ਘਰੋਂਡੇ ਜਿਹੇ ਹੋਈ ਜਾਂਦੇ ਆ, ਅਤੇ ਜਾਂ ਫਿਰ ਤੁਸੀਂ ਜੋ ਕੁਛ ਵੀ ਲਾਇਆ ਸੀ ਉਹ ਹੁਣ ਨਹੀਂ, ਹੁਣ ਉਹਨੂੰ ਕੁਛ ਲੱਗ ਰਿਹਾ, ਅਤੇ ਉਹਦੇ ਲਈ ਬਿਹਤਰ ਹੈ ਵੀ ਉਹਨੂੰ ਤੁਸੀਂ ਕੱਟ ਦਿਉ, ਹੁਣ ਅੱਧ ਕੁ ਜੇ 'ਚੋਂ ਕੱਟ ਦਿਉ, ਅਤੇ ਜਾਂ ਫਿਰ ਹਾਲੇ ਜਿੰਨਾ ਚਿਰ ਤੱਕ ਕੋਰਾ ਨਹੀਂ ਪੈਂਦਾ ਉਨਾ ਚਿਰ ਤੱਕ ਤੁਸੀਂ ਧਿਆਨ ਰੱਖਣਾ ਵਾ। ਹੁਣ ਜਿੱਦਾਂ ਠੰਡ ਆ ਅਤੇ ਰਾਤ ਨੂੰ ਤੁਸੀਂ ਉਹਦੇ 'ਤੇ ਲਿਫਾਫਾ ਪਾ ਦਿਆ ਕਰੋ, ਦਿਨੇ ਜਦੋਂ ਧੁੱਪ ਲੱਗਦੀ ਹੈ ਉਦੋਂ ਲਾਹਤਾ, ਅਤੇ ਜੇ ਤੁਸੀਂ ਉਹਦੇ ਵਿੱਚ ਉਹਨੂੰ ਅੱਧ ਕੁ ਜੇ 'ਚ ਉਹ ਵਾਲਾ ਹਿੱਸਾ ਕੱਟ ਦਿਉ ਜਿੱਥੇ ਬਹੁਤ ਜ਼ਿਆਦਾ ਪੱਤੇ ਨੇ ਜਾਂ ਮਾੜਾ ਮੋਟਾ ਕਿਤੇ ਫਰੂਟ ਵੀ ਆ, ਅਤੇ ਉਹ ਤੁਸੀਂ ਕੱਟ ਦਿਉਗੇ ਅਤੇ ਬੂਟੇ ਦਾ ਸਾਹ ਥੋੜ੍ਹਾ ਸੌਖਾ ਹੋ ਜਾਊਗਾ। ਅਤੇ ਦੂਸਰੀ ਚੀਜ਼ ਆ ਕਿ ਸਿਆਲ ਦੇ ਵਿੱਚ ਜੇ ਉਹਨੂੰ ਤੁਸੀਂ ਬਚਾ ਲਓਗੇ, ਉਹਨੂੰ ਠੰਡ ਦੇ ਨਾਲ ਕੁਛ ਨਹੀਂ ਹੁੰਦਾ, ਮੈਂ ਹਿਸਾਬ ਲਾਇਆ ਕੋਰੇ ਦੇ ਨਾਲ ਮਰਦੇ ਆ
1: ਅੱਜ ਬਹੁਤ ਸੀਗਾ।
0: ਹਾਂਜੀ, ਅਤੇ ਕੋਰੇ ਤੋਂ ਜੇ ਤੁਸੀਂ ਬਚਾ ਲਿਆ ਅਤੇ ਅਗਲੀ ਵਾਰ ਬਾਕੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਫਰੂਟ ਮਿਲ ਜੂਗਾ, ਕਿਉਂਕਿ ਉਹਦੀਆਂ ਜੜ੍ਹਾਂ ਆਲਰੇਡੀ ਮਜ਼ਬੂਤ ਹੋਈਆਂ ਹੋਣੀਆਂ, ਸਾਰਾ ਕੁਛ ਹੋਇਆ ਹੋਣਾ। ਥੋੜ੍ਹੀ ਅੱਗੇ ਚੱਲ ਕੇ ਫਿਰ ਆਪਾਂ ਗੱਲ ਕਰਾਂਗੇ, ਫਿਰ ਦੁਬਾਰਾ ਤੁਸੀਂ ਮਾੜੀ ਜਿਹੀ ਉਹਨੂੰ ਖਾਦ ਪਾਈ ਅਤੇ ਉਹਨੇ ਪੂਰਾ ਤੁਹਾਨੂੰ ਸਮੇਂ ਸਿਰ ਫਰੂਟ ਦੇ ਦੇਣਾ। ਸੋ ਇਹ ਸਨ ਗਾਰਡਨਿੰਗ ਦੇ ਨਾਲ ਸੰਬੰਧਿਤ ਕੁਛ ਇੱਕ ਸਾਡੀਆਂ ਗੱਲਾਂ ਬਾਤਾਂ, ਕੁਛ ਇੱਕ ਸਾਡੇ ਟਿਪਸ। ਬਾਕੀ ਆਸ ਪਾਸ ਜੋ ਚੱਲ ਰਿਹਾ, ਢੇਰਾਂ ਹੀ ਸਾਰੀਆਂ ਫਿਲਮਾਂ, ਢੇਰਾਂ ਹੀ ਸਾਰੇ ਗਾਣੇ, ਗਾਣੇ ਬਹੁਤ ਰਿਲੀਜ਼ ਹੋਏ ਆ ਇਸ ਵੀਕਐਂਡ ਦੇ ਉੱਤੇ। ਇਸ ਵੀਕਐਂਡ ਦੇ ਉੱਤੇ ਆਪਾਂ ਵੇਖ ਰਹੇ ਹਾਂ
1: ਵੀ ਇਹ ਵਾਲਾ ਸੌਂਗ ਵੀ ਪਹਿਲੀ ਵਾਰੀ ਸੁਣਿਆ
0: ਹਨ, ਇਹ ਵੀ ਨਵਾਂ ਨਹੀਂ ਨਵਾਂ ਆਇਆ ਵਾ ਇਹ ਵੀ, ਅਤੇ ਇੱਕ ਬਾਗੋ ਬਾਗ ਆਇਆ ਵਾ ਆਪਣਾ ਅਮਰ ਸੈਂਬੀ ਦਾ, ਅਤੇ ਮਾਹੀਆ ਆਇਆ ਵਾ ਆਪਣਾ ਗੁਰਲੇਜ਼ ਅਖਤਰ ਦਾ, ਅਤੇ ਕੁਲਵਿੰਦਰ ਕੈਲੀ ਦਾ, ਇਹ ਵੀ ਵਧੀਆ ਵਾ, ਅਤੇ ਦਿਲਾਂ ਦੇ ਰਾਜੇ ਆਇਆ ਵਾ ਰਣਜੀਤ ਬਾਵੇ ਦਾ, ਪ੍ਰਾਈਵੇਟ ਜੈੱਟ ਆਇਆ ਵਾ ਆਰਨੇਟ ਦਾ, ਅਤੇ ਕਨਵਰ ਗਰੇਵਾਲ ਦਾ ਆਇਆ ਵਾ ਓ ਸਾਹਿਬਾ, ਅਤੇ ਹੋਰ ਵੀ ਕਈ ਗਾਣੇ ਜਿਹੜਾ ਇੱਕ ਤਾਂ ਆਪਾਂ ਚਲੋ ਤੁਹਾਨੂੰ ਸੁਣਾ ਹੀ ਦਿੱਤਾ ਵਾ। ਸੋ ਕਾਫੀ ਸਾਰੇ ਗਾਣੇ ਆਏ ਨੇ, ਇੱਕ ਮੇਰੇ ਖਿਆਲ ਟਾਈਗਰ ਦਾ ਵੀ ਆਇਆ ਵਾ, ਟਾਈਗਰ ਦਾ ਅਤੇ ਜੈਸਮੀਨ ਅਖਤਰ ਦਾ ਵੀ ਆਇਆ ਵਾ, ਕਮਾਲ। ਅਤੇ ਅੱਜ ਪਤਾ ਨਹੀਂ ਕਿਉਂ ਜਾਂ ਮੈਨੂੰ ਉਹ ਵਾਲਾ ਫੋਲਡਰ ਖੁੱਲ੍ਹ ਪਿਆ ਵਾ ਵੀ ਜਿਹਦੇ ਵਿੱਚ ਇਹ ਨਵੀਆਂ ਸੌਂਗ ਵਾਲੀਆਂ ਰੈਕਮੈਂਡੇਸ਼ਨ ਆਈ ਜਾਂਦੀਆਂ ਵਾ, ਅਤੇ ਜਾਂ ਫਿਰ ਵਾਕਈ ਇਸ ਵਾਰੀ ਕਾਫੀ ਆਏ ਆ ਗਾਣੇ। ਅਤੇ ਚਲੋ ਆਪਾਂ ਥੋੜ੍ਹੇ ਥੋੜ੍ਹੇ ਜਿਹੇ ਤੁਹਾਨੂੰ ਸੁਣਾਵਾਂਗੇ ਅੱਗੇ ਚੱਲ ਕੇ, ਅਤੇ ਹੋਰ ਵੀ ਬਹੁਤ ਕੁਛ ਆਇਆ ਹੋਊਗਾ ਆਪਾਂ, ਮਤਲਬ ਤੁਹਾਡੇ ਲਿਖਣ ਤੋਂ ਪਹਿਲਾਂ ਮੈਂ ਪਹਿਲਾਂ ਹੀ ਮੰਨ ਲੈਂਦਾ ਬਹੁਤ ਕੁਛ ਆਇਆ ਹੋਊਗਾ, ਪਰ ਇਹ ਜਿੰਨਾ ਕੁ ਸਾਨੂੰ ਦੇਖਿਆ ਸਾਹਮਣੇ ਕਈ ਵਾਰ ਚੇਤਾ ਭੁੱਲ ਜਾਂਦਾ, ਇਸ ਕਰਕੇ ਸ਼ੁਰੂ ਸ਼ੁਰੂ ਦੇ ਵਿੱਚ ਹੀ ਦੱਸਦੀ ਹੈ ਕੁਛ ਕੁ ਚੀਜ਼ਾਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਹੋ ਰਹੀਆਂ ਨੇ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਪ੍ਰੋਗਰਾਮਾਂ ਦੇ ਵਿੱਚ ਹਰਭਜਨ ਮਾਨ ਹੋਰਾਂ ਦਾ ਸ਼ੋਅ ਐਡ ਆਨ ਹੋਇਆ ਵਾ ਸਾਡੀ ਲਿਸਟ ਦੇ ਵਿੱਚ, ਅਤੇ ਮੈਲਬਨ ਦਾ ਸ਼ੋਅ ਤੁਸੀਂ ਜਾ ਕੇ ਆਨੰਦ ਮਾਣ ਸਕਦੇ ਹੋ। ਆਪਾਂ ਫਿਲਹਾਲ ਫਿਲਮਾਂ ਤੋਂ ਸ਼ੁਰੂ ਕਰ ਲੈਂਦੇ ਹਾਂ। ਫਿਲਮਾਂ ਦੇ ਵਿੱਚ ਇਸ ਟਾਈਮ ਦੇ ਉੱਤੇ ਧਮਾਲ ਫੋਰ, ਯਾਨੀ ਕਿ ਧਮਾਲ ਫੋਰ, ਇਹ ਕਿੱਦਾਂ ਕਿਹਦੀਆਂ ਧਮਾਲਾਂ ਪਾ ਰਹੀ ਆ ਇਹ ਤੁਸੀਂ ਦੱਸਣਾ ਵਾ, ਕਿਉਂਕਿ ਸਿਨੇਮਾ ਦੇ ਵਿੱਚ ਇਹ ਅੱਛਾ ਨਹੀਂ 10 ਤਰੀਕ ਨੂੰ ਰਿਲੀਜ਼ ਹੋਣੀ ਆ। ਓਕੇ ਓਕੇ ਓਕੇ, ਸੋ ਇਸੇ ਹੀ ਮਹੀਨੇ 10 ਤਰੀਕ ਨੂੰ ਰਿਲੀਜ਼ ਹੋਣੀ ਆ, ਅਤੇ ਇਸੇ ਦਿਨ ਰਿਲੀਜ਼ ਹੋਣੀ ਆ ਸਰਪੰਚ।
1: ਓਕੇ
0: ਜੀ, ਤੇ ਤੁਸੀਂ ਅੱਛਾ ਬਾਕੀ ਦੀਆਂ ਕਿੱਥੇ ਗਈਆਂ ਉਹ ਫਿਲਮੋਂ ਇੱਧਰ ਆਓ ਜ਼ਰਾ ਅੱਛਾ ਦਸਤਾਰ ਫਿਲਮ ਵੀ ਰਿਲੀਜ਼ ਹੋਣੀ ਆ ਇਹ ਹੋਣੀ ਆ 17 ਤਰੀਕ ਨੂੰ ਅਤੇ ਕੁਛ ਕੁ ਜਿਹੜੀਆਂ ਰਿਲੀਜ਼ ਹੋ ਚੁੱਕੀਆਂ ਉਹਨਾਂ ਦੇ ਵਿੱਚ ਅਲਫਾ ਰਿਲੀਜ਼ ਹੋਈ ਸੀ ਇਸ ਹਫ਼ਤੇ ਜੇ ਤੁਸੀਂ ਕੋਈ ਸੁਣਿਆ ਕੁਛ ਵੇਖੀ ਆ ਤੁਸੀਂ ਤਾਂ ਆਪਣੀ ਫੀਡਬੈਕ ਦੇ ਸਕਦੇ ਹੋ ਕੈਰੀ ਔਨ ਜੱਟਾ ਰਿਲੀਜ਼ ਹੋ ਚੁੱਕੀ ਹਫ਼ਤਾ ਪਹਿਲਾਂ ਸੋ ਉਹਦੀ ਤੁਸੀਂ ਫੀਡਬੈਕ ਦੇ ਸਕਦੇ ਹੋ ਅਤੇ ਮੈਂ ਵਾਪਸ ਆਊਂਗਾ ਤਾਂ ਹਲੇ ਤੱਕ ਚੱਲੀ ਜਾ ਰਹੀ ਆਪਾਂ ਕਿਸੇ ਨਾ ਕਿਸੇ ਕੋਲੋਂ ਜ਼ਰੂਰ ਸੁਣ ਲੈਂਦੇ ਹਾਂ ਵੀ ਉਹ ਵੇਖ ਕੇ ਆਏ ਨੇ ਅਤੇ ਇਹਦਾ ਤਾਂ ਪਤਾ ਆਪਾਂ ਨੂੰ ਲੱਗ ਹੀ ਗਿਆ ਓਕੇ ਰਿਪੋਰਟ ਆ ਅਤੇ ਪ੍ਰੋਗਰਾਮਾਂ ਦੇ ਵਿੱਚ ਵਨ ਆਪਣਾ ਰਾਹਤ ਫਤਿਹ ਅਲੀ ਖਾਨ ਇਹਨਾਂ ਦਾ ਸ਼ੋਅ ਆ ਇਹ ਹੈਗਾ ਵਾ 19 ਤਰੀਕ ਨੂੰ ਸੋ ਇਹ ਤੁਸੀਂ ਆਪਣਾ ਕਨਵੈਨਸ਼ਨ ਸੈਂਟਰ ਦੇ ਵਿੱਚ ਵੇਖ ਸਕਦੇ ਹੋ ਜਾ ਕੇ ਅਤੇ ਕੁਛ ਇੱਕ ਫਿਲਮਾਂ ਜਿਹੜੀਆਂ ਹੁਣ ਅੱਗੇ ਸਾਡੀ ਲਿਸਟ 'ਚ ਸ਼ਾਮਿਲ ਹੋਈਆਂ ਨੇ ਉਹਨਾਂ ਦੇ ਵਿੱਚ 4 ਸਤੰਬਰ ਨੂੰ ਆਪਣਾ ਮਿਰਜ਼ਾਪੁਰ ਅਤੇ ਆਪਣਾ ਬਟਵਾਰਾ 1947 ਇਹ 14 ਅਗਸਤ ਨੂੰ ਫਿਲਮ ਰਿਲੀਜ਼ ਹੋਣੀ ਆ 14 ਅਗਸਤ ਅਤੇ ਇਹਨਾਂ ਹੀ ਸਮਿਆਂ ਦੇ ਵਿੱਚ ਆਪਣਾ ਫਿਲਮ ਫੈਸਟੀਵਲ ਆ ਗਿਆ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ ਅਗਸਤ ਦੇ ਮਹੀਨੇ ਦੇ ਵਿੱਚ ਆ ਜਾਂਦਾ ਅਤੇ ਇਸ ਵਾਰੀ ਵੀ ਪੂਰੀਆਂ ਤਿਆਰੀਆਂ ਸ਼ਿਆਰੀਆਂ ਜਿੱਦਾਂ ਹੀ ਕੋਈ ਹੋਰ ਵਧੇਰੇ ਕਲਾਕਾਰਾਂ ਦੀਆਂ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਹੁੰਦੀਆਂ ਨੇ ਅਤੇ ਆਪਾਂ ਤੁਹਾਡੇ ਨਾਲ ਅੱਗੇ ਸਾਂਝੀਆਂ ਕਰ ਦਾਂਗੇ ਆਪਾਂ ਰੱਖ ਕੇ ਕੀ ਕਰਨੀਆਂ
1: ਬਿਲਕੁਲ
0: ਜਿੱਦਾਂ ਜਿੱਦਾਂ ਆਉਂਦੀਆਂ ਨੇ ਅਤੇ ਇੰਨੀ ਕੁ ਜਾਣਕਾਰੀ ਜ਼ਰੂਰ ਆ ਵੀ ਅਮਰ ਖਾਨ ਆ ਰਹੇ ਨੇ ਲਗਾਨ ਫਿਲਮ 9 ਤਰੀਕ ਨੂੰ ਅਤੇ ਜੇ ਤੁਸੀਂ ਵੇਖਣੀ ਆ ਤਾਂ ਫਿਰ ਡਰਾਈ ਟਿਕਟਸ ਦੇ ਉੱਤੇ ਜਾ ਕੇ ਤੁਸੀਂ ਆਪਣੀਆਂ ਟਿਕਟਾਂ ਲੈ ਸਕਦੇ ਹੋ ਅਤੇ ਵਧੇਰੇ ਜਾਣਕਾਰੀਆਂ ਸਾਡੇ ਪੇਜ ਦੇ ਉੱਤੇ ਪਈਆਂ ਹੋਣਗੀਆਂ ਉੱਥੋਂ ਤੁਸੀਂ ਜਾ ਕੇ ਅਤੇ ਲੈ ਸਕਦੇ ਹੋ ਅਤੇ ਅਮਰ ਖਾਨ ਦੇ ਨਾਲ ਫਿਲਮ ਲਗਾਨ ਤੁਸੀਂ ਜਾ ਕੇ ਵੇਖ ਸਕਦੇ ਹੋ ਸੋ ਇਹ ਕੁਛ ਇੱਕ ਜਾਣਕਾਰੀਆਂ ਆਉਣ ਵਾਲੇ ਦਿਨਾਂ ਦੀਆਂ ਅਤੇ ਇੱਕ ਇਸੇ ਹਫ਼ਤੇ ਹੁਣ 11 ਤਰੀਕ ਨੂੰ ਐਂਟਰੀ ਵਾਲਾ ਜਿਹੜਾ ਤੀਆਂ ਦਾ ਮੇਲਾ ਹੁੰਦਾ ਹਰ ਸਾਲ ਸੋ ਉਹਦੀਆਂ ਟਿਕਟਾਂ ਵੀ ਤੁਸੀਂ ਹੱਥਾਂ 'ਚ ਕਰ ਸਕਦੇ ਹੋ ਆਪਾਂ ਪੋਸਟ ਜਿਹੜੀ ਉਹਦੀ ਪਾ ਦਿੱਤੀ ਉੱਥੋਂ ਡਿਟੇਲਾਂ ਤੁਸੀਂ ਲੈ ਸਕਦੇ ਹੋ ਵੈਸੇ ਟਿਕਟਾਂ ਦੀ ਹਰ ਸਾਲ ਹੀ ਬੜੀ ਖਿੱਚ ਹੁੰਦੀ ਹੈ ਅਤੇ ਇਹਨਾਂ ਟਿਕਟਾਂ ਦੇ ਨਾਲ ਕਹਿੰਦੇ ਵੀ ਵੁੱਢਲੀ ਭੁਗਤ ਜੇ ਤਾਂ ਇੰਨਾ ਹੀ ਬੜਾ
1: ਅੱਛਾ
0: ਸੋ ਮਤਲਬ ਕਾਫੀ ਖਿੱਚ ਹੁੰਦੀ ਆ ਅਤੇ ਇਹ ਪ੍ਰੋਗਰਾਮ ਲਗਭਗ ਸੋਲਡ ਆਊਟ ਹੀ ਹੁੰਦਾ ਵਾ ਹਰ ਵਾਰੀ ਅਤੇ ਹੁਣ ਆਪਾਂ ਤੁਰਦੇ ਹਾਂ ਅੱਗੇ ਹੁਣ ਤੁਸੀਂ ਦੱਸੋ
1: ਹਾਂਜੀ ਬਿਲਕੁਲ
0: ਤੁਹਾਨੂੰ ਫਿਰ ਚੇਤਾ ਭੁੱਲ ਜਾਂਦਾ ਬੋਲਣ ਦਾ
1: ਨਹੀਂ ਨਹੀਂ ਹੁਣ ਜਿੱਥੇ ਪੌਸ ਮਿਲੇਗਾ ਮੈਂ ਤੁਹਾਡੀ ਗੱਲ ਥੋੜੀ ਨਾ ਕੱਟਣੀ
0: 5-7 ਫੰਬਲ ਮਾਰ ਕੇ ਫਿਰ ਤੁਸੀਂ ਸ਼ੁਰੂ ਕਰਨਾ ਮੈਨੂੰ ਲੱਗਦਾ ਤੁਹਾਨੂੰ ਭੁੱਲ ਜਾਂਦਾ ਵਾ ਵਿੱਚ
1: ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈ
0: ਹਾਂਜੀ
1: ਹੁਣ ਤੁਸੀਂ ਮੈਨੂੰ ਇੰਨਾ ਉਹ ਨਰਵਸ ਜਿਹਾ ਕਰਤਾ ਖੈਰ ਸਕੂਲ ਹੋਲੀਡੇਜ਼ ਦੀ ਆਪਾਂ ਗੱਲਾਂ ਕਰ ਰਹੇ ਹਾਂ ਅਤੇ ਮੈਨੂੰ ਇੱਦਾਂ ਲੱਗਦਾ ਕਿ ਵਾਕਈ ਭਾਵੇਂ ਸਕੂਲ ਹੋਲੀਡੇ ਹੋਏ ਜਾਂ ਨਾ ਵੀ ਹੋਏ ਇੱਕ ਜਿਹੜੀ ਖਾਣ ਪੀਣ ਦਾ ਮਸਲਾ ਹੈ ਉਹ ਹਮੇਸ਼ਾ ਹੀ ਰਹਿੰਦਾ ਮਾਵਾਂ ਲਈ
0: ਭਾਵੇਂ
1: ਲੰਚ ਬੋਕਸ ਆਈਡੀਆਜ਼ ਹੈ ਨਾ ਕੁਛ ਤੁਸੀਂ ਜੇ ਵੀਡੀਓਜ਼ ਦੀ ਆਪਾਂ ਗੱਲ ਕਰੀਏ ਸਭ ਤੋਂ ਜ਼ਿਆਦਾ ਚੱਲਦੇ ਕੋਈ ਬੇਸਿਕ ਜਿਹਾ ਵੀ ਤੁਸੀਂ ਪਾ ਦੋਗੇ ਨਾ ਵੀਡੀਓ ਕਿ ਤੁਸੀਂ ਲੰਚ 'ਚ ਕੀ ਪਾਇਆ ਉਹ ਵੀਡੀਓ ਹਮੇਸ਼ਾ ਚੱਕਿਆ ਜਾਂਦਾ ਕੁਛ ਵੀ ਬੇਸਿਕ ਵੀ ਕਿਉਂਕਿ ਹਰ ਇੱਕ ਨੂੰ ਕਿਊਰੀਓਸਿਟੀ ਹੁੰਦੀ ਹੈ ਮੈਨੂੰ ਲੱਗਦਾ ਕਿ ਤੁਸੀਂ ਕੀ ਰੋਜ਼ ਰੋਜ਼ ਬਣਾ ਕੇ ਦਿੰਦੇ ਹੋ ਕਿਉਂਕਿ ਪ੍ਰੋਬਲਮ ਵੀ ਆਉਂਦੀ ਹੈ ਇੱਕ ਤਾਂ ਹੁੰਦਾ ਕਿ ਠੰਡਾ ਹੋ ਜਾਂਦਾ ਬੜੇ ਛੇਤੀ ਟਿਫਿਨ ਹੈ ਨਾ ਅਤੇ ਉਹ ਮਿੰਟ 'ਚ ਲੱਗਦਾ ਕਿ ਕੁਛ ਇਸ ਤਰੀਕੇ ਦਾ ਬਣਾਈ ਹੈ ਕਿ ਜਿਹੜਾ ਹੈਲਦੀ ਵੀ ਹੋਏ ਔਰ ਕੁਇਕ ਖਾਧਾ ਵੀ ਜਾਏ ਅਤੇ ਉਹੀ ਮੈਨੂੰ ਲੱਗਦਾ ਸਕੂਲ ਹੋਲੀਡੇਜ਼ 'ਚ ਵੀ ਇਹੀ ਇਸ਼ੂ ਹੈ ਕਿਉਂਕਿ ਜਿਵੇਂ ਹੀ ਤੁਸੀਂ ਮੈਂ ਕਿਹਾ ਸਕਰੀਨ ਟਾਈਮ ਬੈਟਲਸ ਚੱਲਦੀ ਰਹਿੰਦੀ ਹੈ ਬੱਚਿਆਂ ਦੀ ਮਾਵਾਂ ਦੀ ਜਿਵੇਂ ਤੁਸੀਂ ਕਿਹਾ ਕਿ ਨਹੀਂ ਹੁਣ ਟੀ ਵੀ ਨਹੀਂ ਵੇਖਣੀ ਆ ਹੁਣ ਤੁਸੀਂ ਜੋ ਵੀ ਸਕਰੀਨ 'ਤੇ ਦੇਖਦੇ ਹੋ ਤਾਂ ਨਹੀਂ ਦੇਖਣਾ ਅਤੇ ਬੱਚਿਆਂ ਨੂੰ ਲੱਗੇਗਾ ਕਿ ਹੁਣ ਭੁੱਖ ਲੱਗੀ ਹੈ ਭਾਵੇਂ ਤੁਸੀਂ ਐਵੇਂ ਉਹਨਾਂ ਨੂੰ 2-2-3-3 ਘੰਟੇ ਬਿਠਾਈ ਰੱਖੋ ਉਹਨਾਂ ਨੇ ਕੁਛ ਨਹੀਂ ਮੰਗਣਾ ਅਤੇ ਉਹ ਟਾਈਮ ਲਈ ਮੈਨੂੰ ਲੱਗਦਾ ਕਿ ਤੁਹਾਡੇ ਕੋਲ ਪਹਿਲਾਂ ਹੀ ਤਿਆਰੀ ਹੋਣੀ ਚਾਹੀਦੀ ਹੈ ਕਿਉਂਕਿ ਅਦਰਵਾਈਜ਼ ਬਹੁਤ ਸਾਰੇ ਜੰਕ ਚੀਜ਼ਾਂ ਉਹਨਾਂ ਨੇ ਓਬਵੀਅਸਲੀ ਘਰ 'ਚ ਵੀ ਹੁੰਦੀ ਹੈ ਅਵੇਲੇਬਲ ਅਤੇ ਮੈਂ
0: ਉਹਨਾਂ ਦਾ ਧਿਆਨ ਤਾਂ ਉੱਧਰ ਹੀ ਹੁੰਦਾ
1: ਹੈ ਨਾ ਹਾਂ ਅਤੇ ਮੈਨੂੰ ਤਾਂ ਲੱਗਦਾ ਮੈਂ ਛੋਟੀ ਛੋਟੀ ਚੀਜ਼ਾਂ ਮੈਂ ਰੱਖਦੀ ਹਾਂ ਬਣਾ ਕੇ ਪਹਿਲਾਂ ਹੀ ਜਿਵੇਂ ਮੈਨੂੰ ਸਭ ਤੋਂ ਬੈਸਟ ਲੱਗਦੇ ਮਖਾਨੇ ਮਖਾਨੇ ਹੁਣ ਕਿਉਂਕਿ ਮੇਰੀ ਵੱਡੀ ਬੇਟੀ ਨੂੰ ਪੋਪਕੋਰਨ ਪਸੰਦ ਨਹੀਂ ਹੈ ਉਹ ਨਹੀਂ ਖਾਂਦੀ ਪੋਪਕੋਰਨ ਹਾਲਾਂਕਿ ਸਾਰੇ ਬੱਚਿਆਂ ਨੂੰ ਬਹੁਤ ਪਸੰਦ ਹੈ ਉਹਦੇ ਵੀ ਤੁਸੀਂ ਬਣਾ ਕੇ ਪੈਕਟ ਮਤਲਬ ਜਿਹੜੇ ਪੈਕਟ ਮਿਲਦੇ ਉਹ ਮਾਈਕਰੋ ਸੇਫ ਹੁੰਦੇ ਉਹ ਤੁਸੀਂ ਲਾ ਕੇ ਉਹ ਵੀ ਰੱਖ ਸਕਦੇ ਉਹ ਵੀ ਵਧੀਆ ਸਨੈਕ ਹੁੰਦਾ ਤਾਜ਼ੇ ਤਾਜ਼ੇ ਗਰਮ ਗਰਮ ਪੋਪਕੋਰਨ ਜੇ ਨਹੀਂ ਖਾਂਦੇ ਤੇ ਮਖਾਨੇ ਮੈਨੂੰ ਬੈਸਟ ਲੱਗਦਾ ਕਿ ਮਖਾਨੇ ਤੁਸੀਂ ਘਿਓ 'ਚ ਰੋਸਟ ਕਰਕੇ ਰੱਖ ਲਓ ਹੈ ਨਾ ਇੱਕ ਤੇ ਨਮਕੀਨ ਵਰਜ਼ਨ ਹੈ ਉਹਦਾ ਕਿ ਤੁਸੀਂ ਉਹਨੂੰ ਸੋਲਟ ਪੈਪਰ ਵਾਲਾ ਜਾਂ ਕਾਲੀ ਪਲੇਨ ਲੂਣ ਪਾ ਕੇ ਰੱਖ ਸਕਦੇ ਹੋ ਇੱਕ ਉਹਨੂੰ ਤੁਸੀਂ ਥੋੜ੍ਹਾ ਜਿਹਾ ਨਾ ਜੇ ਮਿੱਠਾ ਉਹਨਾਂ ਨੂੰ ਪਸੰਦ ਹੈ ਗੁੜ 'ਚ ਕਰਕੇ ਵੇਖੋ ਉਹ ਵੀ ਬੜੇ ਵਧੀਆ ਬਣਦੇ ਕੈਰਮਲਾਈਜ਼ਡ ਮਖਾਨੇ ਹੋ ਜਾਂਦੇ ਉਹ ਇੱਕ ਥੋੜ੍ਹਾ ਜਿਹਾ ਡਿਫਰੈਂਟ ਹੋ ਜਾਂਦਾ ਥੋੜ੍ਹਾ ਘਿਓ 'ਚ ਗੁੜ ਤੁਸੀਂ ਪਿਘਲਾਉਣਾ ਉਹਨੀ ਹਲਕੀ ਜਿਹੀ ਮਤਲਬ ਚਾਣੀ ਜਿਹੀ ਬਣਾਉਣੀ ਹੈ ਉਸ 'ਚ ਤੁਸੀਂ ਰੋਸਟਡ ਮਖਾਨੇ ਪਾ ਦਿਉ ਅਤੇ ਉਹ ਬੜੇ ਵਧੀਆ ਬਣ ਜਾਂਦੇ ਨੇ ਉਹ ਵੀ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ ਨੇ
0: ਸੌਖੇ ਛੇਤੀ ਬਣ ਜਾਂਦੇ ਆ
1: ਹਾਂਜੀ ਹਾਂ ਉਹ ਇਹ ਦੋਨੇ ਤੁਸੀਂ ਏਅਰ ਟਾਈਟ 'ਚ ਰੱਖ ਸਕਦੇ ਹੋ ਕੰਟੇਨਰ 'ਚ ਇੱਕ ਸਭ ਤੋਂ ਬੈਸਟ ਹੁੰਦਾ ਕਿ ਰਾਜ਼ਰ ਦੈਨ ਚੋਕਲੇਟਸ ਵਗੈਰਾ ਦੀ ਥਾਂ ਤੁਸੀਂ ਡਿਫਰੈਂਟ ਵੈਰਾਇਟੀ ਆਫ ਫਰੂਟਸ ਰੋਟੇਟ ਮਤਲਬ ਛੋਟੇ ਛੋਟੇ ਜਿਹੇ ਬੋਕਸਿਸ ਦੇ ਵਿੱਚ ਮੈਂ ਕੱਟ ਕੇ ਰੱਖ ਦਿੰਦੀ ਹਾਂ ਕਿ ਤੁਰਦੇ ਫਿਰਦੇ, ਕਿਉਂਕਿ ਭੁੱਖ ਬਹੁਤ ਲੱਗਦੀ ਬੱਚਿਆਂ ਨੂੰ, ਭੱਜਦੇ ਰਹਿੰਦੇ, ਕਦੇ ਬਾਹਰ ਖੇਡ ਰਹੇ ਕਦੇ ਅੰਦਰ ਖੇਡ ਰਹੇ, ਤੇ ਉਹਨਾਂ ਦੇ ਮਤਲਬ ਲੈਵਲ ਤੇ ਜਿੱਥੇ ਕਿ ਇੱਧਰ ਉੱਧਰ ਜਾਣ ਦੀ ਤਾਂ ਫਰੂਟ ਖਾ ਲੈਣ, ਔਰ ਇੱਕ ਅੱਧਾ ਫਰੂਟ ਵੈਰਾਇਟੀ ਜਦੋਂ ਹੁੰਦੀ ਹੈ ਨਾ ਫਿਰ ਬੱਚਾ ਖਾਂਦਾ ਵੀ ਹੈ ਖੁਸ਼ ਹੋ ਕੇ, ਕਿਉਂਕਿ ਉਹਨੂੰ ਹੁਣ ਜਿਵੇਂ ਮੇਰੀ ਛੋਟੀ ਬੇਟੀ ਹੈ ਕਲਰਫੁੱਲ ਮੈਂ ਟਰਾਈ ਕਰਦੀ ਹਾਂ ਕਿ ਰੇਨਬੋ ਕਲਰਸ ਦੇ ਅਲੱਗ ਅਲੱਗ ਤਰੀਕੇ ਦੇ ਫਰੂਟਸ ਹੋਣ ਤੇ ਉਹ ਐਕਸਾਈਟਿਡ ਹੋ ਕੇ ਬੱਚਾ ਖਾ ਲੈਂਦਾ, ਕਿਉਂਕਿ ਟ੍ਰਿਕ ਹੀ ਕਰਨਾ ਹੁੰਦਾ ਆਪਾਂ ਬੱਚਿਆਂ ਨੂੰ ਕਿਸੇ ਵੇ ਦੇ ਵਿੱਚ। ਤੇ ਹੋਰ ਇਹ ਤੇ ਖਾਣ ਪੀਣ ਦੀ ਗੱਲਾਂ, ਇਹ ਤੇ ਸਨੈਕ ਬੇਸਿਕ ਚੀਜ਼ਾਂ ਹੈ, ਤੇ ਕੁਛ ਯੋਗਰਟ ਦੇ ਵੀ ਛੋਟੇ ਛੋਟੇ ਜਿਹੇ ਪਾਊਚਸ ਆਉਂਦੇ ਆ ਉਹ ਵੀ ਵਧੀਆ ਰਹਿੰਦੇ ਜੇ ਤੁਸੀਂ ਕਿਤੇ ਘੁੰਮਣ ਜਾ ਰਹੇ ਹੋ ਰਾਹ ਦੇ ਵਿੱਚ, ਤੇ ਆ ਯੋਗਰਟ ਵਧੀਆ ਆਪਸ਼ਨ ਹੈ, ਵਧੀਆ ਵੈਰਾਇਟੀ ਉਹਦੀ ਮਿਲਦੀ ਹੈ। ਪਲੱਸ ਅਸੀਂ ਉਹ ਬਣਾਉਂਦੇ ਹਾਂ ਮਿੰਨੀ ਪੀਜ਼ਾ, ਛੋਟੇ ਛੋਟੇ ਜਿਹੇ ਪੀਜ਼ਾ, ਉਹ ਭਾਵੇਂ ਤੁਸੀਂ ਆਪਣੇ ਜਿਵੇਂ ਰੋਟੀ ਬਣਾਉਣੀ ਹੈ ਉਹਦੇ ਹੀ ਤੁਸੀਂ ਛੋਟੇ ਛੋਟੇ ਜਿਹੇ ਪਰੌਂਠੀਆਂ ਬਣਾ ਕੇ ਉਹਦੇ ਪੀਜ਼ਾ ਤੁਸੀਂ ਬਣਾ ਸਕਦੇ ਹੋ ਤਵੇ 'ਤੇ ਹੀ, ਥੋੜ੍ਹਾ ਜਿਹਾ ਬਾਅਦ 'ਚੋਂ ਟੋਪਿੰਗ ਪਾ ਕੇ ਚੀਜ਼ ਪਾ ਕੇ ਢੱਕ ਕੇ, ਮਤਲਬ ਤੁਸੀਂ ਮੈਨੂੰ ਇੱਦਾਂ ਲੱਗਦਾ ਸਿੰਪਲ ਰੋਟੀ ਨੂੰ ਵੀ ਤੁਸੀਂ ਥੋੜ੍ਹਾ ਜਿਹਾ ਮਤਲਬ ਕਹਿ ਲਓ ਫਿਊਜ਼ਨ ਕਰਕੇ ਉਹਨਾਂ ਨੂੰ ਵਧੀਆ ਖਵਾ ਸਕਦੇ ਹੋ। ਹੁਣ ਜਿਵੇਂ ਮੈਗੀ ਜਾਂ ਨੂਡਲਸ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ, ਸਿੰਪਲ ਨੂਡਲਸ ਦੀ ਥਾਂ ਮੈਂ ਕਰਦੀ ਹਾਂ ਥੁਪਕਾ ਬਣਾਉਂਦੀ ਹਾਂ ਮੈਂ, ਉਹ ਉਹਦੇ ਥਰੂ ਤੁਸੀਂ ਪ੍ਰੋਟੀਨ ਵੀ ਦੇ ਦਿੰਦੇ ਹੋ ਬੱਚੇ ਨੂੰ, ਜੇ ਤੁਸੀਂ ਵੈਜੀਟੇਰੀਅਨ ਹੋ ਉਸ 'ਚ ਤੁਸੀਂ ਪਨੀਰ ਜਾਂ ਟੋਫੂ ਐਡ ਕਰ ਸਕਦੇ ਹੋ। ਜੇ ਥੁਪਕਾ ਵੈਸੇ ਬੇਸਿਕਲੀ ਤੁਹਾਨੂੰ ਪਤਾ ਥੁਪਕਾ ਹੁੰਦਾ ਕੀ, ਥੁਪਕਾ ਵੈਸੇ ਤਾਂ ਬਰਮੀਸ ਇੱਕ ਸੂਪ ਹੈ, ਉਹਦੇ ਅੰਦਰ ਬਹੁਤ ਸਾਰੀ ਵੈਜੀਸ ਪ੍ਰੋਟੀਨ ਅਤੇ ਨੂਡਲ ਹੁੰਦੇ, ਇੱਕ ਆਪਣੇ ਆਪ 'ਚ ਇੰਨਾ ਵੱਡਾ ਬੋਲ ਹੁੰਦਾ ਕਿ ਤੁਸੀਂ ਬਹੁਤ ਰੱਜ ਜਾਂਦੇ ਹੋ ਖਾ ਕੇ। ਅਤੇ ਮੈਨੂੰ ਇੱਦਾਂ ਲੱਗਦਾ ਕਿ ਰਾਦਰ ਦੈਨ ਸਿੰਪਲ ਨੂਡਲ ਉਹਨਾਂ ਨੂੰ ਉਬਲੇ ਹੋਏ ਖਿਲਾਉਣ ਦੀ ਥਾਂ ਉਹਨਾਂ ਨੂੰ ਇੱਦਾਂ ਦਾ ਸੂਪ ਵੇ 'ਚ ਬਣਾ ਕੇ ਦਿਓ, ਉਸ 'ਚ ਜਾਂ ਤਾਂ ਤੁਸੀਂ ਚਿਕਨ ਪਾ ਲਓ ਜਾਂ ਤੁਸੀਂ ਪਨੀਰ ਪਾ ਲਓ, ਅਤੇ ਪਾਣੀ ਦੇ ਵਿੱਚ ਜਦੋਂ ਮਤਲਬ ਉਸ 'ਚ ਉਬਾਲ ਆਇਆ ਨਾ ਬਹੁਤ ਸਾਰੀ ਵੈਜੀਜ਼ ਪਾ ਲੈਂਦੀ ਹਾਂ ਮੈਂ, ਹੁਣ ਕਿਉਂਕਿ ਇਹਨਾਂ ਨੂੰ ਇੰਨੀ ਵੈਜੀਜ਼ ਨਹੀਂ ਪਸੰਦ ਦਿੰਦੀ ਮੈਂ ਬਿਲਕੁਲ ਬਰੀਕ ਕੱਟ ਲੈਂਦੀ ਹਾਂ ਉਹਨਾਂ ਨੂੰ, ਕਿਉਂਕਿ ਸੂਪ 'ਚ ਆਲਰੇਡੀ ਉਹ ਹੋ ਹੀ ਜਾਂਦੀ ਹੈ ਸੋਫਟ, ਅਤੇ ਫਿਰ ਨੂਡਲ ਵੀ ਪਾ ਦਿਓ ਉਹਦੇ ਨਾਲ, ਅਤੇ ਤੁਹਾਡਾ ਵੀ ਕੰਮ ਹੋ ਗਿਆ ਉਹਨਾਂ ਦਾ ਵੀ ਕੰਮ ਹੋ ਗਿਆ।
0: ਇਹ ਕਿਹੜੇ ਨੂਡਲ ਜਿਹੜੇ ਉਹ ਰੈਡੀਮੇਡ ਜਿਹੇ ਹੁੰਦੇ?
1: ਹਾਂ, ਇੰਸਟੈਂਟ ਨੂਡਲ ਕੋਈ ਵੀ ਤੁਸੀਂ ਲੈ ਲਓ, ਵੀਟ ਵਾਲੇ ਵੀ ਆਉਂਦੇ ਆ, ਈਵਨ ਅੱਜ ਕੱਲ੍ਹ ਤਾਂ ਦਾਲ ਦੇ ਵੀ ਪਾਸਤਾ ਜਾਂ ਨੂਡਲ ਕੁਛ ਵੀ, ਤੁਸੀਂ ਕਿੰਨੀ ਸਾਰੀ ਵੈਰਾਇਟੀ ਅਵੇਲੇਬਲ ਹੈ,
0: ਦਾਲ ਤੇ ਆ ਗਏ,
1: ਮਿਲਟਸ ਦੇ ਆ ਗਏ, ਹੈ ਨਾ, ਕਿੰਨੀ ਰਾਦਰ ਦੈਨ ਮੈਨੂੰ ਤਾਂ ਲੱਗਦਾ ਸਿੰਪਲ ਦੀ ਥਾਂ ਤੁਸੀਂ ਇੱਦਾਂ ਕਰਕੇ ਉਹਨੂੰ ਸਬਜ਼ੀਆਂ ਵੀ ਖਵਾਤੀ, ਪ੍ਰੋਟੀਨ ਵੀ ਇਨਟੇਕ ਹੋ ਗਿਆ, ਅਤੇ ਇੱਕ ਵੈਰਾਇਟੀ ਵੀ ਮਿਲ ਗਈ, ਔਰ ਠੰਡ ਹੈ, ਠੰਡ 'ਚ ਤਾਂ ਸੂਪ ਵੈਸੇ ਹੀ ਵਧੀਆ ਲੱਗਦਾ।
0: ਮਿਹਨਤ ਹੀ ਆ, ਜਿੰਨੀ ਮਰਜ਼ੀ ਕਰ ਲਓ ਬੱਚਿਆਂ ਦੇ ਨਾਲ, ਮੈਨੂੰ ਲੱਗਦਾ ਸਭ ਤੋਂ ਵੱਡਾ ਧੱਕਾ ਤੇ ਮਾਵਾਂ ਦੇ ਨਾਲ ਹੀ ਹੁੰਦਾ ਵਾ ਬੱਚਿਆਂ ਲਈ, ਤੇ ਚਲੋ ਠੀਕ ਆ, ਮਾਵਾਂ ਨੂੰ ਮੈਨੂੰ ਲੱਗਦਾ ਇਹ ਹੁੰਦਾ ਵਾ ਵੀ ਜਦੋਂ ਛੁੱਟੀਆਂ ਹੋਣਗੀਆਂ ਤੇ ਉਦੋਂ ਆਪਾਂ ਥੋੜਾ ਜਿਹਾ ਰਿਲੈਕਸ ਕਰਾਂਗੀਆਂ, ਪਰ ਬਾਅਦ 'ਚ ਉਹਨਾਂ ਨੂੰ ਧੱਕਾ ਇਹ ਲੱਗਦਾ ਵਾ ਵੀ ਇਹਨਾਂ ਨੇ ਤੇ ਹੋਰ ਸਾਨੂੰ ਪੜ੍ਹਨੇ ਪਾਤਾ।
1: ਹਾਂ, ਪਰ ਮੈਨੂੰ ਮਜ਼ੇ, ਮੈਨੂੰ ਇੱਦਾਂ ਲੱਗਦਾ ਕਿ ਮੈਂ ਇਹਨਾਂ ਨੂੰ ਇਨਵੋਲਵ ਕਰਦੀ ਹਾਂ ਵਿੱਚ ਮੇਰੇ ਨਾਲ, ਜਿਵੇਂ ਬਿਸਕਿਟਸ ਕੋਈ ਵੀ ਤਰੀਕੇ ਦੇ ਅਸੀਂ ਘਰੇ ਬਣਾਉਂਦੇ ਹਾਂ, ਅਤੇ ਉਹ ਮੇਰੀ ਦੋਨੋਂ ਬੇਟੀਆਂ ਮੇਰੇ ਇਨਗਰੀਡੀਐਂਟਸ ਮਿਕਸ ਕਰਨ ਦੇ ਵਿੱਚ ਜਾਂ ਉਹਨੂੰ ਸ਼ੇਪ ਦੇਣ 'ਚ ਉਹਨਾਂ ਨੂੰ ਮਜ਼ਾ ਆਉਂਦਾ, ਇਹਦੇ ਨਾਲ ਮਤਲਬ ਉਹਨਾਂ ਦਾ ਸਕਰੀਨ ਟਾਈਮ ਕਿਲ ਹੁੰਦਾ, ਪਲੱਸ ਇੱਕ ਕਿਚਨ 'ਚ ਇੰਟਰੋਡਕਸ਼ਨ ਹੈ ਨਾ, ਇੱਕ ਖੇਡ ਖੇਡ 'ਚ ਅਸੀਂ ਫਿਰ ਆਪਾਂ ਖੇਡਦੇ ਵੀ ਹਾਂ, ਕੈਫੇ ਖੇਡ ਰਹੇ ਹੈ ਨਾ, ਕੈਫੇ ਵਾਲਾ ਗੇਮ ਹੈ ਕਿ ਤੁਸੀਂ ਕੁਕਿੰਗ ਕਰ ਰਹੇ ਹੋ ਤੁਸੀਂ, ਫਿਰ ਅੱਛਾ ਆਰਡਰ ਆ ਗਿਆ, ਅਤੇ ਕਿੰਨੀ ਸਾਰੀ ਚੀਜ਼ਾਂ ਉਹਨਾਂ ਨੂੰ ਤੁਸੀਂ ਸਿਖਾ ਵੀ ਰਹੇ ਹੋ, ਅਤੇ ਇੱਕ ਤੁਸੀਂ ਵੀ ਆਪਣਾ ਸਕਰੀਨ ਟਾਈਮ ਛੱਡ ਰਹੇ ਹੋ ਅਤੇ ਬੱਚੇ ਵੀ ਛੱਡ ਰਹੇ।
0: ਹਾਂ, ਕੁੜੀਆਂ ਵੈਸੇ ਪਸੰਦ ਕਰਦੀਆਂ ਨਾ ਕਿਚਨ ਕੁਚਨ ਵਾਲੀਆਂ ਗੇਮਾਂ,
1: ਹਾਂਜੀ,
0: ਮੁੰਡਿਆਂ 'ਚ ਆਉਂਦੀ ਹੈ ਇਹ ਪ੍ਰੋਬਲਮ, ਅਤੇ ਤੁਸੀਂ ਵੀ ਦੱਸ ਸਕਦੇ ਹੋ ਕੀ ਤੁਸੀਂ ਕਰ ਰਹੇ ਹੋ ਬੱਚਿਆਂ ਦੇ ਨਾਲ, ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਡੇ ਜਿਹੜੇ ਟੈਸਟ ਟੈਗਡ ਤੁਹਾਡੇ ਫਾਰਮੂਲੇਜ਼ ਨੇ, ਅਤੇ ਸਾਡੇ ਨਾਲ ਕੋਲਰ ਵੀ ਨੇ, ਆਪਾਂ ਉਹਨਾਂ ਨੂੰ ਵੀ ਲੈਣੇ ਜਿਹਨਾਂ ਨੂੰ ਆਪਾਂ ਨਹੀਂ ਸਾਨੂੰ ਆਫਟਰ ਥੈਰੇਪੀ ਦੇ ਵਿੱਚ ਭੁਗਤਾ ਸਕੇ। ਆਰਜ਼ਾ ਹੈ ਸਾਡੇ ਨਾਲ, ਅਤੇ ਹੋਰ ਵੀ ਆਏ ਨੇ, ਮੈਂ ਵੇਖਦਾ ਕੌਣ ਕੌਣ ਨੇ, ਪਰ ਉਸ ਤੋਂ ਪਹਿਲਾਂ ਇੱਕ ਸਵਾਲ ਆ ਸਾਡੇ ਲਈ, ਅਤੇ ਕਿਉਂਕਿ ਉਹਦੇ ਨਾਲ ਸੰਬੰਧਿਤ ਅੱਜ ਆਪਾਂ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸਵਾਲ ਇਹ ਕਿ ਸਭ ਤੋਂ ਵੱਧ ਦੁਨੀਆਂ ਦੇ ਉੱਤੇ ਕਿਹੜਾ ਫਰੂਟ ਖਾਧਾ ਜਾਣ ਵਾਲਾ, ਸਭ ਤੋਂ ਵੱਧ ਦੁਨੀਆ ਭਰ ਦੇ ਵਿੱਚ ਕਿਹੜਾ ਫਰੂਟ ਖਾਧਾ ਜਾਂਦਾ, ਅਤੇ ਤੁਸੀਂ ਇਹਦੇ ਜਵਾਬ ਲੱਭੋ ਉਹਨਾਂ ਚਿਰ, ਅਤੇ ਆਪਾਂ ਉਹਨਾਂ ਚਿਰ ਆਰਜ਼ਾ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਆਰਜ਼ਾ।
2: ਸਤਿ
1: ਸ਼੍ਰੀ ਅਕਾਲ ਆਰਜ਼ਾ, ਕੀ ਹਾਲ ਚਾਲ ਹੈ?
2: ਮੈਂ ਠੀਕ ਹਾਂ, ਤੁਸੀਂ ਠੀਕ ਹੋ?
1: ਬਹੁਤ ਵਧੀਆ। ਤੁਹਾਡੀ ਕਿਵੇਂ ਜਾ ਰਹੀਆਂ ਛੁੱਟੀਆਂ?
2: ਛੁੱਟੀਆਂ ਤਾਂ ਵੈਸੇ ਠੀਕ ਜਾਂਦੀ ਪਈਆਂ, ਇਸ ਵਾਰੀ ਤਾਂ ਮਗਾ ਦੇ ਛੁੱਟੀਆਂ ਵਧੀਆ ਗਈਆਂ।
0: ਅੱਛਾ, ਤੇ ਆਵਾਜ਼ ਥੋੜੀ ਜਿਹੀ ਕਰੋ ਹਾਂ, ਕੀ ਸਪੀਕਰ ਔਨ ਕੀਤਾ ਜੇ? ਕੀ ਕੀਤਾ ਜੇ ਤੁਸੀਂ? ਕੁਛ ਨਾ ਕੁਛ ਕੀਤਾ ਵਾ ਤੁਸੀਂ, ਤੇ ਜੇ
2: ਹੁਣ ਆਵਾਜ਼ ਆਂਦੀ ਸੀ?
0: ਹਾਂਜੀ, ਥੋੜੀ ਬੈਟਰ ਕਰ ਲਓ ਆਵਾਜ਼, ਤੇ ਪਹਿਲਾਂ ਵੀ ਆਉਂਦੀ ਸੀ।
2: ਮੈਂ ਸ਼ੋਰ ਨਹੀਂ ਹੈਗੀ, ਮੈਂ ਸਪੀਕਰ ਮੇਰਾ ਆਨ ਹੈ ਵੈਸੇ ਕਿਉਂਕਿ ਆਵਾਜ਼ ਫਿਰ ਪਿੱਛੋਂ ਘੱਟ ਆਉਂਦੀ ਹੈ।
0: ਹਾਂਜੀ ਨਹੀਂ ਸਪੀਕਰ ਬੰਦ ਕਰ ਲਓ ਪੁੱਤ, ਸਪੀਕਰ ਦੇ ਨਾਲ ਨਾ ਆਵਾਜ਼ ਇਕੋ ਬਹੁਤ ਹੁੰਦੀ ਹੈ ਕਮਰੇ ਦੀ। ਫਿਰ
1: ਤੁਸੀਂ ਕੰਨ 'ਤੇ ਲਾ ਲਓ ਫੋਨ,
0: ਤੁਸੀਂ ਕੰਨ 'ਤੇ ਲਾ ਲਓ ਅਤੇ ਜੇ ਲਾਗੇ ਕਿਸੇ ਨੇ ਸੁਣਨਾ ਤਾਂ ਤੁਸੀਂ ਬਾਅਦ 'ਚ ਦੱਸ ਦਿਓ ਵੀ ਅਸੀਂ ਕੀ ਕਿਹਾ ਸੀ।
2: ਹਾਂਜੀ ਹੁਣ ਠੀਕ ਹੈ?
0: ਹਾਂਜੀ ਹੁਣ ਠੀਕ ਹੈ ਜੀ, ਹੁਣ ਦੱਸੋ ਤੁਸੀਂ।
2: ਤੇ ਮੈਂ ਪਹਿਲੇ ਤੁਹਾਡੇ ਸਵਾਲ ਦਾ ਆਨਸਰ ਦੇਣਾ ਚਾਹੁੰਦੀ ਹਾਂ।
0: ਅੱਛਾ ਵਾਹ, ਲਓ ਦੋ ਫਿਰ।
1: ਹਾਂਜੀ
2: ਮੈਨੂੰ ਲੱਗਦਾ ਹੈਗਾ ਕਿ ਜਿਹੜਾ ਸਭ ਤੋਂ ਜ਼ਿਆਦਾ ਈਟਨ ਫਰੂਟ ਹੈਗਾ ਉਹ ਸੇਬ ਹੋਊਗਾ।
0: ਅੱਛਾ ਸੇਬ ਹੋਊਗਾ, ਓਕੇ।
1: ਐਨ ਐਪਲ ਅ ਡੇ ਕੀਪਸ ਯੂ, ਐਨ ਐਪਲ
0: ਅ ਡੇ, ਓਕੇ।
2: ਦ ਡਾਕਟਰ ਵੇ,
0: ਕੋਈ ਹੋਰ ਵੀ ਆਪਸ਼ਨ ਦੇ ਰੱਖਣੀ ਚਾਹੁੰਦੇ ਹੋ ਨਾਲ?
2: ਹਾਂਜੀ
0: ਕੋਈ ਹੋਰ ਵੀ ਆਪਸ਼ਨ ਰੱਖਣੀ ਚਾਹੁੰਦੇ ਹੋ ਨਾਲ?
2: ਸੇਬ ਦੇ ਨਾਲ ਕੇਲਾ ਵੀ ਹੋ ਸਕਦਾ।
0: ਹੋਰ ਕੋਈ ਤੀਸਰਾ?
2: ਤੀਸਰਾ ਫਿਰ ਪਤਾ ਨਹੀਂ, ਸਟ੍ਰਾਬੇਰੀ ਲਾ ਲਓ।
0: ਮੈਨੂੰ ਲੱਗਦਾ ਨਹੀਂ, ਸਟ੍ਰਾਬੇਰੀ ਤੇ ਬਹੁਤ ਮੈਨੂੰ ਲੱਗਦਾ ਦੇਸ਼ ਨੇ ਜਿੱਥੇ ਆਪਾਂ ਜੇ ਇੰਡੀਆ ਵੀ ਲਾਈਏ ਤੇ ਕਿੰਨੀ ਕੱਲੇ ਕਿਤੇ ਖਾਧੀ ਜਾਂਦੀ ਆ।
2: ਹਾਂਜੀ
0: ਜੇ ਆਪਾਂ ਵੈਸੇ ਵੇਖੀਏ ਤੇ ਮੈਨੂੰ ਲੱਗਦਾ ਇਹੋ ਹੀ ਨੇ ਦੋਵੇਂ ਜਿਹੜੇ ਸਭ ਤੋਂ ਵੱਧ, ਕਿਉਂਕਿ ਇਹ ਉਹ ਫਰੂਟ ਨੇ ਜਿਹੜੇ ਆਲ ਸੀਜ਼ਨ ਅਵੇਲੇਬਲ ਨੇ ਤੇ ਸੇਬ ਤਾਂ ਕਰਕੇ ਥੋੜ੍ਹੀ ਜਿਹੀ ਮਾਰ ਖਾ ਜਾਂਦਾ ਸ਼ਾਇਦ, ਕਿਉਂਕਿ ਜਿੱਦਾਂ ਆਪਾਂ ਪਹਿਲਾਂ ਦੇ ਹਿਸਾਬ ਨਾਲ ਵੇਖੀਏ ਤੇ ਇੰਡੀਆ ਦੇ ਵਿੱਚ ਸੀਜ਼ਨਲ ਹੁੰਦਾ ਸੀ ਹਨਾ, ਹੁਣ ਤਾਂ ਅੱਜ ਕੱਲ੍ਹ ਉਹ ਆ ਜਾਂਦਾ ਵਾ ਉਹਦੇ 'ਚ ਲੱਗਾ, ਆਪਣੇ ਸਟੋਰਾਂ ਸਟਾਰਾਂ ਦੇ ਵਿੱਚ ਲੱਗਾ ਆ ਜਾਂਦਾ ਜਾਂ ਬਾਹਰੋਂ ਵੀ ਚੱਲ ਜਾਂਦਾ, ਤੇ ਪਹਿਲੀਆਂ ਦੇ ਵਿੱਚ ਉਹ ਸੀਜ਼ਨਲ ਹੀ ਗਾ
1: ਜਦੋਂ ਠੰਡ ਹਮਲਾ ਹੈ ਨਾ, ਠੰਡ 'ਚ ਹੈ ਨਾ।
0: ਹਾਂਜੀ
1: ਠੰਡ ਦੇ ਵਿੱਚ ਹੁੰਦਾ ਹੈ,
0: ਠੰਡ 'ਚ ਹੁੰਦਾ।
1: ਹਾਂ ਇਹ ਹੀ ਹੁੰਦਾ ਸੀ ਨਾ ਕਿ ਹਾਂ, ਕਿਉਂਕਿ ਬਾਕੀ ਜਗ੍ਹਾ ਤੇ ਐਕਸਪੋਰਟ ਹੋ ਕੇ ਸਪੈਸ਼ਲੀ ਰਾਜਸਥਾਨ ਦੀ ਮੈਂ ਗੱਲ ਕਰਾਂ ਤੇ ਠੰਡ ਦੇ ਵਿੱਚ ਹੀ ਐਪਲ ਦੇਖਦੇ ਹੁੰਦੇ ਸੀਗੇ, ਪਰ ਹਾਂ ਹੁਣ ਜਿਵੇਂ ਵੱਡੇ ਵੱਡੇ ਸਟੋਰਸ ਹੈ ਸਾਰੇ ਪਾਸੇ,
0: ਹੁਣ ਤੇ ਬਹੁਤ ਸਾਰੀਆਂ,
1: ਹੁਣ ਤੇ ਹਰ ਚੀਜ਼ ਮਿਲ ਜਾਂਦੀ ਹਰ ਟਾਈਮ,
0: ਸਾਰੇ ਫਰੂਟ ਸਾਰੇ ਸੀਜ਼ਨਾਂ 'ਚ ਮਿਲ ਜਾਂਦੇ। ਤੇ ਇੰਡੀਆ ਪਹਿਲਾਂ ਹੁੰਦਾ ਸੀ ਵੀ ਜਦੋਂ ਗਰਮੀਆਂ ਦੇ ਵਿੱਚ ਅੰਬ ਦਿਖਣ ਲੱਗ ਪੈਂਦਾ ਸੀ ਤੇ ਸਰਦੀਆਂ ਦੇ ਵਿੱਚ ਆਪਣਾ
1: ਐਪਲ,
0: ਹਾਂਜੀ ਸੇਬ, ਤੇ ਅੱਗੋਂ ਪਿੱਛੋਂ ਤੇ ਸਾਰਾ ਕੁਛ। ਤੇ ਹੁਣ ਤੇ ਅੱਜ ਕੱਲ੍ਹ ਵੈਸੇ ਸਾਰਾ ਕੁਛ ਹੀ ਹੈ ਨਾ। ਸੋ ਮੈਨੂੰ ਲੱਗਦਾ ਜਿਹੜੀ ਵੈਸੇ ਆਰਜ਼ਾ ਇਹ ਕੰਪੀਟੀਸ਼ਨ ਆ ਇਹ ਸੇਬ ਤੇ ਆਪਣਾ ਕੇਲੇ ਦਾ ਹੀ ਆ ਹਨਾ।
2: ਹਾਂਜੀ ਇਹ ਮੇਨ ਨੇ, ਤੇ ਪਰ ਤੀਜਾ ਜੇ ਤੁਸੀਂ ਲਾਣਾ ਹੋਏ ਫਿਰ ਤਾਂ ਮੇਰੇ ਹਿਸਾਬ ਨਾਲ ਸੰਤਰਾ ਵੀ ਆ ਸਕਦਾ।
0: ਹਾਂ ਯੈਸ ਯੈਸ ਯੈਸ ਯੈਸ, ਹਾਂ ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ।
2: ਹਾਂਜੀ
0: ਇਹ ਵੀ
2: ਤੇ ਹੁਣ ਤੁਹਾਡੇ ਟੌਪਿਕ ਤੇ ਮੈਂ ਡਿਸਕਸ਼ਨ ਕਰਨਾ ਚਾਹੁੰਦੀ ਹਾਂ।
0: ਜੀ ਜੀ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼,
1: ਮੈਨੂੰ ਤਾਂ ਲੱਗਿਆ ਸਪੋਰਟਸ ਦੀ ਅਪਡੇਟ ਹੋਈ,
2: ਸਪੋਰਟਸ ਦੀ ਅਪਡੇਟ ਵੀ ਆਊਗੀ। ਤੁਸੀਂ ਤਾਂ ਸਕੇਰੀ ਪਹਿਲਾਂ ਲੈਣਾ ਚਾਹੁੰਦੇ ਸਪੋਰਟਸ ਦੀ ਅਪਡੇਟ ਕਿ ਮੈਂ ਟੌਪਿਕ ਦਾ ਆਨਸਰ?
1: ਟੌਪਿਕ ਟੌਪਿਕ
0: ਆਰਜ਼ਾ ਮੈਚ ਵੇਖਿਆ ਸੋ ਕਿੱਡਾ ਘੈਂਟ ਸੀ ਸਵੇਰੇ?
2: ਹਾਂਜੀ ਮੈਂ ਸਵੇਰੇ ਬ੍ਰਾਜ਼ੀਲ ਦਾ ਮੈਚ ਦੇਖਿਆ ਸੀ। ਹਾਂਜੀ
0: ਆਖਰੀ 10 ਮਿੰਟ ਤੇ ਬਹੁਤ ਇੱਕ ਜ਼ਬਰਦਸਤ ਸੀ ਹੈ ਨਾ।
2: ਹਾਂਜੀ ਜਦੋਂ ਨੇਮਾਰ ਜੂਨੀਅਰ ਨੇ ਪੈਨਲਟੀ ਸ਼ੂਟ ਕੀਤੀ ਪਰ ਮੈਨੂੰ ਪਤਾ ਸੀ, ਮੈਂ ਕਿਹਾ ਹਾਰ ਗਏ, ਮੈਂ ਤਾਂ ਸਪੋਰਟ ਮੇਰੀ ਤਾਂ ਬ੍ਰਾਜ਼ੀਲ ਨੂੰ ਹੀ ਸਪੋਰਟ ਸੀ ਪਰ ਉਹ ਤਾਂ ਹੁਣ ਹਾਰ ਗਏ। ਆਈ ਵਾਸ ਲਾਈਕ ਮੈਂ ਬਹੁਤ ਸੈਡ ਸੀ।
0: ਓ ਹੋ ਪਰ ਉਹ ਖੇਡੇ ਬੜੇ ਵਧੀਆ ਨਾ, ਉਹਨਾਂ ਦੇ
2: ਖੇਡੇ ਬਹੁਤ ਵਧੀਆ,
0: ਉਹਨਾਂ ਦੇ ਕੀਪਰ ਨੇ ਸੇਵ ਬਹੁਤ ਕੀਤੇ ਗੋਲ।
2: ਹਾਂਜੀ ਕੀਪਰ ਪਰ ਮੇਰੇ ਹਿਸਾਬ ਨਾਲ ਨਾਰਵੇ ਦਾ ਕੀਪਰ ਜ਼ਿਆਦਾ ਵਧੀਆ ਸੀ, ਉਹਨੇ ਹਰ ਸ਼ਾਟ ਬਚਾਈ ਤੇ ਪੈਨਲਟੀ ਸ਼ਾਟ ਵੀ ਬਚਾ ਲਈ ਇੱਕ।
0: ਹਾਂ ਨਾਰਵੇ ਦੀ ਗੱਲ ਕਰ ਰਿਹਾ, ਉਹਨਾਂ ਨੇ ਪੈਨਲਟੀ ਜਿਹੜੀ ਉਹਨਾਂ ਦੀ ਨਹੀਂ ਕਨਵਰਟ ਹੋਈ ਉਹ ਆਈ ਥਿੰਕ ਉਹ ਉਹਨਾਂ ਨੂੰ ਕਾਫੀ ਐਕਸਪੈਂਸਿਵ ਪਿਆ ਹੈ ਨਾ।
2: ਹਾਂਜੀ
0: ਪਰ ਨਾਰਵੇ ਦਾ ਜਿਹੜਾ ਕੀਪਰ ਹੀ ਉਹਦੇ ਵਿੱਚ ਐਜ਼ ਏ ਪਲੇਅਰ ਤੁਹਾਡੇ ਲਈ ਸਿੱਖਣ ਵਾਲੀ ਇਹ ਚੀਜ਼ ਆ ਵੀ ਉਹ ਕਿੰਨਾ ਪੋਜ਼ਿਟਿਵ ਐਟੀਟਿਊਡ ਰਿਹਾ ਉਹਦਾ, ਐਂਡ ਤੱਕ ਉਹ ਹੱਸਦਾ ਰਿਹਾ ਹੈ ਨਾ, ਪ੍ਰੈਸ਼ਰ 'ਚ ਨਹੀਂ ਆਇਆ।
2: ਹਾਂਜੀ ਉਹ ਹੀ ਮੈਨੂੰ ਲੱਗਦਾ ਉਹ ਚੀਜ਼ ਨੇ ਉਹਨੂੰ ਹੈਲਪ ਕੀਤਾ, ਜਿੱਦਾਂ ਕਈ ਪਲੇਅਰ ਸਟ੍ਰੈਸ 'ਚ ਆ ਜਾਂਦੇ ਆ ਉਹ ਸਟ੍ਰੈਸ 'ਚ ਨਹੀਂ ਰਿਹਾ, ਉਹਨੂੰ ਪਤਾ ਸੀ ਉਹਦੀ ਗੋਲ ਸੀ ਕਿ ਉਹਨੇ ਬਾਲ ਨੂੰ ਬਚਾਉਣਾ ਹੈ, ਕੋਈ ਓਵਰ ਸਟ੍ਰੈਸ ਨਹੀਂ ਕਰਨਾ।
0: ਹਾਂ ਨਹੀਂ ਉਹ ਨਿਯਮਰ ਉਹਨੂੰ ਕਿੰਨਾ ਪ੍ਰੈਸ਼ਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਪ੍ਰੈਸ਼ਰ 'ਚ ਨਹੀਂ ਆਇਆ ਉਹ।
2: ਤੇ ਤੁਸੀਂ ਇਹ ਵੀ ਦੇਖੋ ਕਿ ਜਦੋਂ ਉਹਨਾਂ ਦਾ ਪ੍ਰੈਸ਼ਰ ਦੂਜੇ ਪਾਸ ਨਾਰਵੇ ਵੱਲੋਂ ਸਹੀ ਸੀ ਕਿ ਬ੍ਰਾਜ਼ੀਲ ਦੀ ਮੋਮੈਂਟਮ ਐਂਡ ਤੇ ਜਾ ਕੇ ਬਹੁਤ ਘੱਟ ਗਈ ਸੀ, ਜਦੋਂ ਲਾਸਟ ਮੈਂ 5 ਮਿੰਟ ਕਹਿ ਸਕਦੀ ਹਾਂ ਬਹੁਤ ਸਲੋ ਖੇਡਣ ਲੱਗ ਪਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹ ਹਾਰ ਗਏ ਨੇ।
0: ਉਹਨਾਂ ਨੇ ਹਾਰ ਮੰਨ ਲਈ ਹੈ ਨਾ।
2: ਹਾਂਜੀ
0: ਨਹੀਂ ਗੁੱਡ ਗੇਮ, ਬਹੁਤ ਵਧੀਆ ਮੈਚ ਸੀ ਸਵੇਰੇ। ਤੇ ਹੋਰ
2: ਹਾਂਜੀ
0: ਹੋਰ ਕੋਈ ਅਪਡੇਟ?
3: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ
4: ਕੀ ਹੋਇਆ
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
4: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au
3: ਯਾਦ ਰੱਖੋ 9077-9733
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
3: ਹਰ ਕਦਮ ਤੁਹਾਡੇ ਨਾਲ
5: ready set go chadston ford dandenong road te tuhanu udik reha hai ford ranger ranger super duty everest te sadabahar mustang brand new demo te quality pre-owned vehicles trade in ate finance options vi available aao te apni navi ford da test drive karo business fleet lai gal karo vehicle experts tim forbes ya kori nal radio hanji re hawale nal pao 3 saal di free service chadston ford ready set ਫੋਰਡ ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au Opit Homes apne iradiyan waang sirf imarat nahi balki apne har ek grahak layi banaunde ne unhan de supneyan da ek majboot ghar house and land experts Opit Homes apne 44 variyan te tajurbe naal thonu dinde ne 100% fixed price guarantee with an industry leading 24 month price lock aj hi pahuncho Opit Homes display centers ya call karo Harpan Chauhan nu 0433-280-252
6: न्यूजीलैंड विच फ्री रेंज ग्रास फेड गावां दे दुध तो तैयार ना तो इस विच ऑयल ना ही कोई कलर हार्मोन्स या एंटीबायोटिक्स बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है
7: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रॉसरी स्टोर तो विजिट goldleafdairy.com
5: की चाहिदा ऑस्ट्रेलिया दा वीजा लाउणा जां वीजे लई मशवरा चाहिदा मिल जुगा सिद्धे आओ गरेवाल वीजा सॉल्यूशंस ऑस्ट्रेलिया विच हर तरह दिया वीजा लोड़ा लई एक भरोसेयोग ना जो स्टडी वीजा स्किल्ड वीजा एम्प्लॉयर स्पॉन्सर्ड वीजा डामा पेरेंट पार्टनर ते विजिटर वीजे विच डील करदे ने हुणे कॉल करो प्रतिंदर गरेवाल नु 0490-054-596 goldleafvisasolutions.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ
2: ਹੋਰ ਕੋਈ ਅਪਡੇਟ ਹੈਗੀ ਕਿ ਕੱਲ ਸਵੇਰੇ 5 ਵਜੇ ਪੋਰਚੁਗਲ ਤੇ ਸਪੇਨ ਦਾ ਮੈਚ ਹੈ ਮੈਂ ਰეკਮੈਂਡ ਕਰਾਂਗੀ ਕਿ ਤੁਸੀਂ ਉੱਠ ਕੇ ਦੇਖੋ ਬਹੁਤ ਵਧੀਆ ਮੈਚ ਹੋਊਗਾ ਰੋਨਾਲਡੋ ਵਰਸਸ ਲਮੀਨ ਯਮਾਲ ਹੋਊਗਾ ਜਿਨ੍ਹਾਂ ਨੂੰ ਪਤਾ
0: ਤੇ ਤੁਹਾਡਾ ਕਿਹੜਾ ਤੁਹਾਡੀ ਫੇਵਰੇਟ ਟੀਮ ਕਿਹੜੀ ਹੈ ਉਹਦੇ ਚੋਂ
2: ਮੈਂ ਮੇਰੀ ਸਪੋਰਟ ਤਾਂ ਵੈਸੇ ਮੈਸੀ ਨੂੰ ਆ ਬਟ ਕੱਲ ਚੋਂ ਸਪੇਨ 100% ਸਪੇਨ ਨੂੰ ਸਪੋਰਟ ਆ
0: ਅੱਛਾ ਕੱਲ ਤੁਸੀਂ ਸਪੇਨ ਨਾਲ ਜੇ
2: ਹਾਂਜੀ
0: ਤੇ ਪਲੇਅਰ
2: ਤਾਂ ਕੱਲ ਲਮੀਨ ਯਮਾਲ ਦੀ ਸਪੋਰਟ ਹੋਊਗੀ
0: ਵਾਹ ਤੁਸੀਂ ਫਿਰ ਅਰਲੀ ਉੱਠ ਕੇ ਵੇਂਦੇ ਹੁੰਦੇ ਮੈਚ
2: ਹਾਂਜੀ ਮੈਂ ਅਰਲੀ ਉੱਠ ਕੇ ਦੇਖਦੀ ਆ
0: ਗੁੱਡ ਗੁੱਡ ਗੁੱਡ ਗੁੱਡ ਗੁੱਡ ਚਲੋ ਫਿਰ ਆਪਾਂ ਕੱਲ ਮਿਲਾਂਗੇ ਫਿਰ ਇਸੇ ਟਾਈਮ ਹੀ ਫਿਰ ਠੀਕ ਆ
2: ਹਾਂਜੀ
0: ਇਸੇ ਟਾਈਮ ਲੱਗ ਜੂ ਪਤਾ ਫਿਰ ਸਪੇਨ ਕੇ ਪੁਰਤਗਾਲ ਹੈ
2: ਹਾਂਜੀ
0: ਚਲੋ ਕੀ ਸੁਣਾਓਗੇ ਫਿਰ ਹੁਣ ਕਿਹੜੀ ਤੁਸੀਂ ਦੱਸੋਗੇ ਟ੍ਰਿਕ ਟਿਪਸ
2: ਹੁਣ ਮੈਂ ਦੱਸਾਂਗੀ ਤੁਹਾਨੂੰ ਕਿ ਇੱਕ ਤਾਂ ਗੱਲ ਹੈਗੀ ਆ 100% ਸੱਚ ਕਿ ਸਿਬਲਿੰਗਸ ਦੀ ਹਰ ਛੁੱਟੀਆਂ ਚੱਕਣਾ ਇੱਕ ਲੜਾਈ ਹੁੰਦੀ ਆ ਫਿਰ ਤਾਂ ਤੁਸੀਂ ਦੇਖ ਲਓ ਐਂਬਰ ਨਾਲ ਮੈਂ ਜਿੰਨੀ ਕਾਮ ਰਹਿਸਿੰਗ ਨੀ ਮੈਂ ਰਹਿੰਦੀ ਆ ਉਹ ਮੈਂ ਤਾਂ ਟੀਵੀ ਦੇ ਉੱਤੋਂ ਲੜਦੀ ਆ ਜਾਂ ਟੀਵੀ ਤੋਂ ਲੜਦੀ ਆ ਤੇ ਜਾਂ ਲੜਦੀ ਆ ਮਿੱਠੇ ਖਾਣ ਤੋਂ ਸਪੈਸ਼ਲੀ ਜਦੋਂ ਮੰਮਾ ਕੰਮ ਤੇ ਲੈਂਦੇ ਆ ਨਾ ਫਿਰ ਕਹਿੰਦੀ ਮੈਂ ਆਹ ਖਾਣਾ ਮੈਂ ਕਿਹਾ ਨਹੀਂ ਕਿਉਂਕਿ ਸਪੈਸ਼ਲੀ ਮੈਂ ਆਪਣੀ ਡਾਇਟ ਤੇ ਫੋਕਸ ਕੀਤਾ ਕਿ ਮੈਂ ਮਿੱਠਾ ਘੱਟ ਖਾਵਾਂ ਤੇ ਮੈਂ ਐਮਬੀ ਨੂੰ ਕਿਹਾ ਮੈਂ ਕਿਹਾ ਆਹ ਨੀ ਖਾਣਾ ਤੇ ਲੜਨ ਲੱਗ ਪੈਂਦੀ
8: ਮੰਮਾ ਯੂ ਆਰ ਨਾਟ ਦਿਸ, ਫਿਰ ਮੈਂ ਸਿੱਧੇ ਟਿਪਸ, ਮੇਰੇ ਟਿਪਸ ਹੈਗੇ ਨੇ ਜਿਹੜੇ ਵੱਡੇ ਸਿਬਲਿੰਗ ਨੇ, ਸਿੱਧਾ ਜਾ ਕੋ ਮੈਂ ਮੰਮਾ ਨੂੰ ਫੋਨ ਕਰਨਾ, ਤੇ ਜਾਂ ਤੁਸੀਂ ਕਹੋ ਮੈਂ ਤੇਰੇ ਨਾਲ ਗੱਲ ਨੀ ਕਰਨੀ, ਇਹਨਾਂ ਦੋਨਾਂ ਚੋਂ ਚੂਜ਼ ਕਰ ਲੈਣਗੇ ਤੇ ਫਿਰ ਉਹ ਆਪੇ ਟੱਕ ਕੇ ਬਹਿ ਜਾਣਾ।
0: ਅੱਛਾ ਮੰਨ ਜਾਂਦੀ ਇਹਨੇ ਨਾ?
1: ਆਈ ਡੋਨਟ ਵਾਂਟ ਟੂ ਟਾਕ ਟੂ ਯੂ ਐਨੀਮੋਰ।
8: ਸਪੈਸ਼ਲੀ ਹਾਂਜੀ, ਜੇ ਮੈਂ ਕਹਿੰਦੀ ਮੈਂ ਤੇਰੇ ਨਾਲ ਗੱਲ ਨੀ ਕਰਦੀ, ਆਮ ਸੋਰੀ, ਫਿਰ ਪਤਾ ਲੱਗ ਜਾਂਦਾ, ਤੇ ਜਾਂ ਜੇ ਮੈਂ ਪਾਪਾ ਨੂੰ ਕਹਾਂ ਕਿ ਮੈਂ ਪਾਪਾ ਨੂੰ ਫੋਨ ਲਾਣਾ, ਫਿਰ ਟਿੱਕ ਕੇ ਬਹਿ ਜਾਂਦੀ ਆ।
0: ਓਕੇ, ਤੁਹਾਡੇ ਤੇ ਫਿਰ ਚੱਲ ਜਾਂਦੀ ਹੈ ਲੈ ਧਮਕੀ। ਹਾਂ
1: ਮਤਲਬ ਐਤਕੀ ਤੁਸੀਂ ਕੁਕਿੰਗ ਨਹੀਂ ਕਰ ਰਹੇ ਪੈਨਕੇਕ ਵਗੈਰਾ? ਲਾਸਟ ਟਾਈਮ ਕਿਹਾ ਸੀ ਨਾ ਤੁਸੀਂ।
9: ਆਪਸ਼ਨ ਖਾਣੇ ਦੀਆਂ ਇੰਨੀ ਦਿੱਕਤ ਲੱਗਦੀ ਹੈ ਨਾ ਮੈਨੂੰ ਤਾਂ, ਮਤਲਬ ਹਜੇ ਬ੍ਰੇਕਫਾਸਟ ਫਿਨਿਸ਼ ਹੁੰਦਾ, ਬ੍ਰੇਕਫਾਸਟ ਪ੍ਰੋਪਰ ਨਹੀਂ ਕਰਨਾ, ਅੱਧੇ ਘੰਟੇ ਬਾਅਦ ਫੇਰ ਕਿਚਨ ਚ, ਮੈਨੂੰ ਮੈਂ ਕਹਿੰਦੀ ਹਾਂ ਸਕੂਲ ਹੀ ਚੰਗੇ ਹੋ ਤੁਸੀਂ ਨਾ, ਕਿ ਮੈਂ ਜੋ ਪੈਕ ਕਰਕੇ ਰਹਿੰਦੀ ਹਾਂ, ਮਤਲਬ ਸਕੂਲ ਟਿੱਕ ਤਾਂ ਜਾਂਦੇ ਨੀ। ਸਹੀ ਗੱਲ ਹੈ, ਉਹਨਾਂ ਨੂੰ ਥੋੜਾ ਜਿਹਾ ਰਹਿੰਦਾ ਕਿ ਆਹ ਨੀ ਖਾਣਾ ਸਕੂਲ ਚ, ਜੋ ਰਾਤੀ ਡਿਸਾਈਡ ਹੋ ਗਿਆ ਕਿ ਲੰਚ ਚ ਬਣ ਜਾਣਾ ਉਹੀ ਜਾਏਗਾ ਨਾ, ਤੇ ਘਰ ਤਾਂ ਫਿਰ ਆਪਸ਼ਨ ਹੀ ਆਹ ਨੀ ਖਾਣਾ, ਫਰੂਟ ਨੀ ਖਾਂਦੀ ਐਂਬਰ ਫਿਰ ਨਾ, ਕਿਉਂਕਿ ਸਕੂਲ ਹੋਲੀਡੇਜ਼ ਚ ਜਦੋਂ ਫਰੂਟ ਛੁੱਟ ਜਾਂਦਾ ਫਿਰ ਬਹੁਤ ਜ਼ਿਆਦਾ ਡਾਂਟ ਪਏਗੀ, ਜੋ ਫਿਰ ਇਹਨੇ ਬਣਾਉਣਾ ਖਾਣਾ, ਅਦਰਵਾਈਜ਼ ਇਹਨੇ ਖਾਣਾ ਹੀ ਨੀ ਹੈ ਨਾ।
1: ਹਾਂਜੀ,
9: ਤਾਂ ਡੇਲੀ ਦੀ ਰੂਟੀਨ ਹੈ ਕਿ ਇਹ ਬਣਾਉਣਾ ਵਗੈਰਾ ਲੈ ਕੇ ਹੀ ਜਾਂਦੀ ਆ,
1: ਉੱਥੇ ਫਰੂਟ ਬ੍ਰੇਕ ਹੁੰਦਾ ਹੈ ਨਾ ਫਿਰ।
9: ਹਾਂਜੀ, ਫਰੂਟ ਬ੍ਰੇਕ ਹੁੰਦਾ, ਯੋਗਟ ਜਿੱਦਾਂ ਲੈ ਜਾਂਦੀ ਹੈ ਘਰ ਨੇ ਉਹ ਵੀ ਨੀ ਖਾਣਾ ਨਾ, ਮੈਨੂੰ ਤਾਂ ਲੱਗਦਾ ਕਿ ਇਹ ਸਕੂਲ ਚ ਸਹੀ ਰਹਿੰਦੀ ਹੈ, ਐਟਲੀਸਟ ਖਾ ਲੈਂਦੀ ਹੈ ਨਾ ਉੱਥੇ, ਫਿਰ ਇਹਨੇ ਇੱਥੇ ਹੀ ਕਹੀ ਜਾਣਾ ਹੁੰਦਾ ਕਿ ਨਹੀਂ ਵੀ ਮੈਨੂੰ ਭੁੱਖ ਨਹੀਂ ਹੈ, ਮੈਨੂੰ ਭੁੱਖ ਨਹੀਂ ਹੈ ਨਾ, ਆਮ ਨਾਟ ਹੰਗਰੀ, ਪਰ ਦੂਜੀਆਂ ਚੀਜ਼ਾਂ ਲਈ ਇਹਨੂੰ ਰਹਿੰਦਾ ਕਿ ਆਈ ਵਾਂਟ ਟੂ ਈਟ ਦੈਟ, ਆਈ ਵਾਂਟ ਟੂ ਈਟ
1: ਦੈਟ।
9: ਇੱਕ ਇਹਨੂੰ ਚਿਕਨ ਨਗੇਟ ਦਾ ਬਹੁਤ ਰਹਿੰਦਾ, ਫਿਰ ਮੈਂ ਮੰਮਾ ਮੈਕਡੋਨਲਡ ਚਿਕਨ ਨਗੇਟ ਜਾਂ ਫਿਰ ਮੈਂ ਘਰ ਹੀ ਕਰ ਦਿੰਦੀ ਹਾਂ, ਏਅਰ ਫਰਾਇਰ ਚ ਕਰ ਦਿਓ ਨਾ, ਬਟ ਅਦਰਵਾਈਜ਼ ਇਹਦੇ ਲਈ ਮੈਨੂੰ ਬਹੁਤ ਹਾਰਡ ਲੱਗਦਾ ਨਾ, ਇਹਨੇ ਕੋਈ ਨਟਸ ਖਾਣੇ ਆ, ਕੁਛ ਨੀ ਖਾਂਦੀ ਹੈ ਨਾ, ਫੁੱਲ ਮਖਾਣੇ ਖਾ ਲੈਂਦੀ ਸੀ ਪਹਿਲੇ, ਭੁੱਜੇ ਛੋਲੇ ਖਾ ਲੈਂਦੀ ਸੀ, ਤੇ ਉਹ ਵੀ ਹੁਣ ਮੂਡ ਤੇ ਆ, ਅਦਰਵਾਈਜ਼ ਅਦਰ ਛੋਟੇ ਹੁੰਦੇ ਤਾਂ ਫੇਵਰਟ ਸੀਗੀਆਂ ਇਹ ਚੀਜ਼ਾਂ ਨਾ।
0: ਤੁਸੀਂ ਤੇ ਸਾਰੀਆਂ ਮੰਮੀਆਂ ਫੁੱਲ ਮਖਾਣੇ ਭੁੱਜੇ ਛੋਲੇ, ਤੁਸੀਂ ਤੇ ਐ ਐ ਗਨੌਂਡੀਆਂ ਜੇ ਜਿੱਦਾਂ ਸਫ਼ਰ ਤੇ ਘੱਲੇ ਹੁੰਦੇ ਨਿਆਣੇ।
9: ਥੋੜੇ ਜਿਹੇ ਵੀ ਖਾਣ ਨਾਲ ਨਾ ਮੈਂ ਇਹ ਦੇਖਿਆ ਸੀ ਕਿ ਇਹਦਾ ਵਿਟਾਮਿਨ ਡੀ ਔਰ ਆਇਰਨ ਕਦੇ ਲੋ ਨਹੀਂ ਹੋਇਆ ਸੀ ਅੰਬਰ ਦਾ ਨਾ, ਕਿਉਂਕਿ ਉਹ ਖਾਂਦੀ ਸੀ ਜਦੋਂ ਛੋਟੀ ਸੀ ਨਾ, ਤੇ ਹੁਣ ਇਹਦਾ ਉਸ ਚੀਜ਼ ਦਾ ਫਰਕ ਹੈ, ਹੁਣ ਉਹ ਖਾਂਦੀ ਨੀ ਹੈ ਕਿਉਂਕਿ ਮੈਂ ਹਲਕੇ ਜਿਹੇ ਰੋਸਟ ਕਰਕੇ ਰੱਖ ਦਿੰਦੀ ਹਾਂ, ਪਰ ਹੁਣ ਉਹਨੂੰ ਡਿਫਰੈਂਟ ਚੀਜ਼ਾਂ ਪਿੰਨੀਆਂ ਬਣਾਈਆਂ, ਉਹਨੇ ਪਿੰਨੀ ਵੀ ਨੀ ਖਾਣੀ, ਉਹ ਘੱਟੀ ਖਾ ਕੇ ਰਾਜੀ ਹੈ, ਜੇ ਹੁਣ ਸਪੈਸ਼ਲੀ ਜਦੋਂ ਅਸੀਂ ਪਿੰਨੀਆਂ ਵੱਟਦੇ ਹਾਂ ਫਿਰ ਉਦੋਂ ਕਹੇਗੀ ਮੈਂ ਵੀ ਵੱਟਣੀ ਆ, ਫਿਰ ਮੈਂ ਕਹੂੰਗੀ ਜੇ ਤੂੰ ਖਾਣੀ ਹੈ ਤਾਂ ਹੀ ਵੱਟੇਂਗੀ, ਆਪਣੀ ਓਨੇ ਸਾਈਜ਼ ਦੀ ਜਿੰਨੀ ਤੂੰ ਖਾਣੀ ਹੋ, ਜਿੰਨੇ ਇਮਲੀ ਦੇ ਗੋਲੇ ਨੀ ਹੁੰਦੇ ਆਪਣੇ, ਓਨੇ ਸਾਈਜ਼ ਦੀਆਂ ਵੱਟਦੀ, ਫਿਰ ਉਹਦੀਆਂ ਪੱਕੀਆਂ ਹੁੰਦੀਆਂ ਕਿ ਤੂੰ ਖਾਏਂਗੀ ਨਾ, ਤੇ ਨਹੀਂ ਤਾਂ ਮੈਂ ਕਹਿ ਦਿੰਦੀ ਫਿਰ ਤੈਨੂੰ ਅਲਾਊਡ ਨੀ ਹੈ, ਤੂੰ ਨੀ ਵੱਟਣੀ ਆ ਨਾ, ਤੂੰ ਜੇ ਖਾਣੀਆਂ ਨੀ ਤਾਂ ਫਿਰ ਨਹੀਂ,
1: ਸਾਡੇ ਥੋੜੀਆਂ
9: ਜਿਹੀ ਕਰ ਲੈਂਦੀ ਹੈ
1: ਕਿ ਹਾਂ ਇਹ ਤੇ ਅਸੀਂ ਪਾਪਾ ਲਈ ਬਣਾਈ ਸੀ, ਤੁਸੀਂ ਸਾਨੂੰ ਕਿਉਂ ਖਵਾ ਰਹੇ ਹੋ।
9: ਨਹੀਂ ਨਹੀਂ, ਜਦੋਂ ਉਹਨੂੰ ਕੰਡੀਸ਼ਨ ਹੁੰਦੀ ਹੈ ਨਾ, ਮੈਂ ਉਹਨੂੰ ਸਾਫ਼ ਹੀ ਕਹਿ ਦਿੰਦੀ ਹਾਂ ਕਿ
0: ਤੂੰ ਹੱਥ ਨੀ ਲਾਉਣਾ,
9: ਜਿੰਨੀ ਹਾਂਜੀ ਵੀ ਮੈਂ ਸਾਫ਼ ਕਹਿ ਦਿੰਦੀ ਵੀ ਤੂੰ ਹੱਥ ਨੀ ਲਾਉਣਾ ਨਾ,
1: ਹਾਂਜੀ
9: ਮੈਂ ਜਿੰਨੇ ਦਿਨਾਂ ਬਾਅਦ ਗੱਲ ਕੀਤੀ ਹੈ ਨਾ ਭਾਜੀ, ਮੇਰੀ ਹਾਰਟ ਬੀਟ ਇੰਨੀ ਤੇਜ਼ ਹੈ ਨਾ ਇਸ ਟਾਈਮ, ਆਈ ਡੋਨਟ ਨੋ,
0: ਠੰਡ ਬੜੀ ਹੈ,
9: 2 ਮਹੀਨੇ ਬਾਅਦ, ਨਹੀਂ ਠੰਡ ਨੀ, ਆਈ ਡੋਨਟ ਨੋ, ਮੈਂ 2 ਮਹੀਨੇ ਬਾਅਦ ਕਾਲ ਕੀਤੀ ਹੈ ਤਾਂ ਮੇਰੀ ਹਾਰਟ ਬੀਟ ਇੰਨੀ ਜ਼ਿਆਦਾ ਤੇਜ਼ ਹੈ ਨਾ ਇਸ ਟਾਈਮ ਗੱਲ ਕਰਦੇ ਟਾਈਮ, ਮਤਲਬ ਬੈਕ ਟੂ ਜਿਸ ਤਰ੍ਹਾਂ ਸਟਾਰਟਿੰਗ ਡੇਸ ਮੈਨੂੰ ਫੀਲ ਹੁੰਦਾ ਸੀ ਨਾ, ਤੀਜੇ ਦਿਨ ਅੰਬਰ ਨੇ ਕਹਿ ਦਿੱਤਾ ਸੀ ਕਿ ਮੰਮਾ ਰੇਡੀਓ ਆਨ ਕਰੋ ਨਾ, ਤੇ ਉਹ ਵਾਕਈ ਇੱਕ ਪੋਜ਼ਿਟਿਵਿਟੀ ਰਹਿੰਦੀ ਹੈ ਜਦੋਂ ਤੁਸੀਂ ਸੁਣਦੇ ਰਹਿੰਦੇ ਹੋ ਨਾ ਕਿਸੇ ਨੂੰ ਕੋਈ ਗੱਲ ਸੁਣਦੇ ਹੋ ਜਾਂ ਕੁਛ, ਜਿੱਦਾਂ ਭਾਜੀ ਸਪੈਸ਼ਲੀ ਤੁਸੀਂ ਮੈਂਸ਼ਨ ਕਰਦੇ ਹੋ ਨਾ ਕਿ ਅੱਜ ਦਾ ਦਿਨ ਤੁਹਾਡੇ ਲਈ ਲੱਕੀ, ਅੱਜ ਤੁਸੀਂ ਸਾਹ ਲੈ ਰਹੇ ਹੋ ਕੋਈ ਨਹੀਂ ਲੈ ਰਿਹਾ, ਉਹ ਚੀਜ਼ ਵਾਕਈ ਬਹੁਤ ਵਧੀਆ ਲੱਗਦੀ ਹੈ ਨਾ ਉਸ ਟਾਈਮ।
0: ਨਹੀਂ ਹੁੰਦਾ ਜੀ ਬਿਲਕੁਲ ਲਾਈਫ 'ਚ ਇਹ ਸਾਰਾ ਕੁਛ ਪੈਰਲਰ ਚੱਲਦੇ ਰਹਿਣਾ ਉਸੇ ਦੇ ਦਰਮਿਆਨ ਜੇ ਸਾਰੇ ਤੁਹਾਡੇ ਨਾਲ ਨੇ ਸਾਥ ਆ ਕਿਸੇ ਦਾ ਤਾਂ ਫਿਰ ਸਾਰਾ ਕੁਛ ਈਜ਼ੀ ਹੋ ਜਾਂਦਾ ਨਹੀਂ ਤਾਂ ਫਿਰ ਇਕੱਲਾ ਬੰਦਾ ਅਤੇ ਕਿਸੇ ਪਾਸੇ ਵੀ ਗੱਲ ਲੈ ਕੇ ਚੱਲ ਜਾਂਦਾ ਨਾ ਕੁਛ ਵੀ ਸੋਚ ਸਕਦਾ
9: ਵੱਡੀ ਗੱਲ ਮੈਂ ਜਾ ਨਹੀਂ ਪਈ ਨਾ
0: ਜ਼ਿਆਦਾ ਇਹ ਚੀਜ਼ਾਂ ਬੰਦੇ ਨੂੰ ਤੰਗ ਕਰਦੀਆਂ
9: ਔਰ ਮੈਂ 13 ਸਾਲ ਤੋਂ ਮਿਲੀ ਨਹੀਂ ਸੀ
0: ਜੀ
9: ਉਹ ਚੀਜ਼ ਫਿਰ ਨਾ ਥੋੜੀ ਜ਼ਿਆਦਾ ਤੁਹਾਨੂੰ ਇੰਪੈਕਟ ਕਰਦੀ ਹੈ ਨਾ
0: ਨਹੀਂ ਹੁੰਦਾ ਬੇਸਿਕਲੀ ਸਾਡੇ ਜਿਹੜੀ ਜ਼ਿਆਦਾ ਇਨਸਾਨ ਦੀ ਪ੍ਰੋਬਲਮ ਹੁੰਦੀ ਆ ਕੋਈ ਵੀ ਉਹ ਇਸ ਕਰਕੇ ਹੁੰਦੀ ਹੈ ਜਦੋਂ ਤੁਸੀਂ ਮਜਬੂਰੀ ਫੀਲ ਕਰਦੇ ਹੋ ਵੀ ਆਹ ਸ਼ਾਇਦ ਮੈਂ ਨਹੀਂ ਕਰ ਸਕਦਾ ਮੈਂ ਨਹੀਂ ਅਚੀਵ ਹੋ ਪਾਉਣਾ ਇੱਥੇ ਮੇਰੇ ਕੋਲ ਨਹੀਂ ਜਾਇਆ ਜਾਣਾ ਆਹ ਮੇਰੇ ਕੋਲ ਨਹੀਂ ਲਿਆ ਜਾਣਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਮਜਬੂਰੀਆਂ ਨੇ ਇਹ ਜ਼ਿਆਦਾ ਬੰਦੇ ਨੂੰ ਮਾਰਦੀਆਂ ਅਦਰਵਾਈਜ਼ ਤੁਸੀਂ ਆਪਣੀ ਮਰਜ਼ੀ ਦੇ ਨਾਲ ਭਾਵੇਂ ਕੋਈ ਚੀਜ਼ਾਂ ਛੱਡ ਦਿਉ ਨਾ ਜਾਓ ਨਾ ਕਰੋ ਉਹ ਤੁਹਾਨੂੰ ਓਨਾ ਤੰਗ ਨਹੀਂ ਕਰਦੀਆਂ ਬਾਕੀ ਵੇਖੋ ਇਹ ਕਿਤੇ ਨਾ ਕਿਤੇ ਤੁਹਾਨੂੰ ਅਹਿਸਾਸ ਤੇ ਬੰਦੇ ਨੂੰ ਹੁੰਦਾ ਹੀ ਆ ਪਰ ਇਹ ਆ ਵੀ ਆਪਾਂ ਇਹ ਉਹ ਚੀਜ਼ਾਂ ਨੇ ਜਿਹਦੇ ਬਾਰੇ ਆਪਾਂ ਨਹੀਂ ਸੋਚਣਾ ਚਾਹੁੰਦੇ ਜਿਹਦੇ ਬਾਰੇ ਆਪਾਂ ਨਹੀਂ ਕਦੀ ਵਿਚਾਰਦੇ ਪਰ ਇਹ ਆ ਕਿ ਹਰ ਇੱਕ ਦੀ ਸੱਚਾਈ ਹੈ ਹਰ ਇੱਕ ਦੀ ਜ਼ਿੰਦਗੀ ਦੀ ਸੱਚਾਈ ਹੈ ਸਾਨੂੰ ਮੰਨ ਕੇ ਚੱਲਣਾ ਪੈਣਾ
9: ਪਰ ਦੁੱਖ ਭਾਜੀ ਉਦੋਂ ਲੱਗਦਾ ਨਾ ਜਦੋਂ ਜਿਹੜੇ ਉੱਥੇ ਬੈਠੇ ਆ ਅਗਰ ਤੁਹਾਡੀ ਸਿਚੁਏਸ਼ਨ ਨੂੰ ਨਹੀਂ ਸਮਝਦੇ ਨਾ ਤੁਹਾਡੇ ਦੇ ਕੋਈ ਕਮੈਂਟ ਕਰਨ ਨਾ ਔਰ ਮਤਲਬ ਤੁਹਾਡੇ ਘਰਦਿਆਂ ਨੂੰ ਵੀ ਉਹ ਗੱਲ ਸੁਣਨੀ ਪਵੇ ਫਿਰ ਉਸ ਚੀਜ਼ ਦਾ ਤੁਹਾਨੂੰ ਜ਼ਿਆਦਾ ਦੁੱਖ ਲੱਗਦਾ ਨਾ ਕਿ ਅਗਲਾ ਬੰਦਾ ਮੇਰੀ ਸਿਚੁਏਸ਼ਨ 'ਚ ਨਹੀਂ ਆ ਬਟ ਕਿਸੇ ਨੂੰ ਫਿਰ ਹੱਕ ਨਹੀਂ ਹੈ ਨਾ ਕਿ ਗੱਲ ਕਹਿਣ ਦਾ ਉਹ ਚੀਜ਼ ਬਹੁਤ ਹਰਟ ਕਰਦੀ ਹੈ ਨਾ ਕਿ ਕਿਸੇ ਨੂੰ ਮੇਰੀ ਸਿਚੁਏਸ਼ਨ ਦਾ ਨਹੀਂ ਪਤਾ ਮੈਂ ਕਿਉਂ ਨਹੀਂ ਗਈ ਨਾ
0: ਜੀ ਬੇਸਿਕਲੀ ਪਤਾ ਕੀ ਹੈ ਸਾਡੇ ਆਪਣੇ ਮਨ ਦੀਆਂ ਭੈਣ ਜੀ ਹੁੰਦੀਆਂ ਨੇ ਕਿਸੇ ਇੱਦਾਂ ਇਹ ਕੋਈ ਕਹਿਤਾ ਕੁਛ ਨਹੀਂ ਕਹਿਤਾ ਉਹਦਾ ਪਤਾ ਨਹੀਂ ਕੀ ਸਰੋਕਾਰ ਹੁੰਦਾ ਵਾ ਕਹਿਣ ਦਾ ਜਾਂ ਕੀ ਉਹਦਾ ਮਤਲਬ ਹੁੰਦਾ ਪਰ ਸਾਡੇ ਆਪਣੇ ਮਨ ਦੇ ਵਿੱਚ ਇਹ ਚੀਜ਼ ਹੁੰਦੀ ਆ ਵੀ ਆਪਾਂ ਜੇ ਨਹੀਂ ਗਏ ਤਾਂ ਕੋਈ ਕੁਛ ਕਹਿ ਨਾ ਦੇਵੇ ਅਤੇ ਉਹਦੇ ਦਰਮਿਆਨ ਜੇ ਕੋਈ ਮਾੜਾ ਮੋਟਾ ਵੀ ਕੁਛ ਕਹਿ ਦੇ ਤਾਂ ਆਪਣੇ ਆਪ ਹੀ ਉਹ ਚੀਜ਼ ਉੱਥੇ ਅਟੈਚ ਹੋ ਜਾਂਦੀ ਹੈ ਸੋ ਇੱਦਾਂ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕੀ ਕਹਿ ਰਿਹਾ ਕੋਈ ਕੀ ਨਹੀਂ ਕਹਿ ਰਿਹਾ ਬੇਸਿਕਲੀ ਤੁਹਾਨੂੰ ਤੁਹਾਡੇ ਆਪ ਆਪਣੇ ਆਪ ਦਾ ਜਾਂ ਤੁਹਾਡੇ ਪਰਿਵਾਰ ਨੂੰ ਤੁਹਾਡਾ ਬਿਹਤਰ ਪਤਾ ਇਹੋ ਹੀ ਆ ਮੇਨ ਇਹੋ ਹੀ ਆ ਕਿਸੇ ਦੇ ਉੱਤੇ
9: ਮੰਮੀ ਤਾਂ ਮੈਨੂੰ ਉਹੀ ਕਹਿ ਰਹੇ ਸੀ ਮੰਮੀ ਕਹਿੰਦੇ ਤੂੰ ਇੰਨਾ ਨਾ ਸੋਚ ਵੀ ਜੇ ਕਿਹਾ ਕਿਸੇ ਨੇ ਕਹਿੰਦੇ ਉਹਨੂੰ ਥੋੜੀ ਪਤਾ ਨਾ ਸਾਨੂੰ ਤਾਂ ਪਤਾ ਹੀ ਹੈ ਨਾ ਉਸ ਚੀਜ਼
0: ਦਾ ਕਿਸੇ ਨੂੰ ਹੁਣ ਉਹਦਾ ਕੋਈ ਕਿਸੇ ਦਾ ਵੀ ਕੋਈ ਕਸੂਰ ਨਹੀਂ ਮੈਂ ਤੇ ਚਾਹੂੰਗਾ ਵੀ ਕਿਸੇ ਪ੍ਰਤੀ ਵੀ ਗਰਜ ਨਾ ਰੱਖੋ ਕਿਉਂਕਿ ਕਿਸੇ ਨੂੰ ਤੁਸੀਂ ਦੱਸੀ ਥੋੜੀ ਆਪਣੀ ਸਿਚੁਏਸ਼ਨ ਜੋ ਵੀ ਤੁਹਾਡੀ ਮਜਬੂਰੀ ਹੋਊਗੀ ਉਹ ਤੁਸੀਂ ਕਿਸੇ ਦਾ ਤੇ ਸ਼ੇਅਰ ਕਰ ਨਹੀਂ ਸਕਦੇ ਤੇ ਇਸ ਕਰਕੇ ਉਹਦਾ ਵੀ ਕੋਈ ਕਸੂਰ ਨਹੀਂ ਆ ਉਹਦੇ ਨਾਲ ਵੀ ਕੋਈ ਮਨ 'ਚ ਰੱਖਣ ਦੀ ਕੋਈ ਲੋੜ ਨਹੀਂ ਆ ਜੋ ਸੀ ਜੋ ਹੈ ਜੇ ਆਪਾਂ ਇੱਕ ਚੀਜ਼ ਮੰਨਦੇ ਹਾਂ ਕਿ ਜੋ ਜਿੱਦਾਂ ਲਿਖਿਆ ਉੱਦਾਂ ਹੀ ਹੋਣਾ ਵਾ ਤੇ ਫਿਰ ਉਹ ਐਕਸੈਪਟ ਕਰ ਲੈਣਾ ਚਾਹੀਦਾ ਸਾਨੂੰ
9: ਹਾਂਜੀ ਨਹੀਂ ਉਹ ਤਾਂ ਹੈ ਹੀ ਹੈ ਭਾਜੀ ਕਿ ਉਹ ਜੋ ਚੀਜ਼ ਲਿਖੀ ਉਹ ਹੋ ਕੇ ਹੀ ਰਹਿਣੀ ਹੈ ਨਾ
0: ਜੀ
9: ਬਸ ਉਸੇ ਚ ਹੀ ਹੈ ਕਿ ਐਕਸੈਪਟ ਕਰ ਲਈ ਉਹ ਚੀਜ਼ ਕਿ ਹਾਂਜੀ ਮੈਨੂੰ ਤੁਹਾਡੀ ਉਹ ਗੱਲ ਪਿਛਲੀ ਯਾਦ ਹੈ ਜਦੋਂ ਮੈਂ ਤੁਹਾਡੇ ਨਾਲ ਬ੍ਰਦਰ ਵਾਰੀ ਡਿਸਕਸ ਕੀਤਾ ਸੀ ਨਾ ਕਿ ਲੈਟ ਇਟ ਗੋ ਤੇ ਫਿਰ ਉਹ ਚੀਜ਼ ਜਦੋਂ ਤੁਸੀਂ ਐਕਸੈਪਟ ਕਰ ਲੈਂਦੇ ਹੋ ਨਾ ਕਿ ਹਾਂਜੀ ਵੀ ਨਹੀਂ ਇੱਦਾਂ ਹੀ ਲਿਖਿਆ ਸੀ ਇੱਦਾਂ ਹੀ ਹੋਣਾ ਫਿਰ ਤੁਸੀਂ ਥੋੜੇ ਹਲਕਾ ਮਹਿਸੂਸ ਕਰਦੇ ਹੋ ਨਾ
0: ਜੀ ਨਹੀਂ ਬਿਲਕੁਲ ਕਈ ਚੀਜ਼ਾਂ ਜਿਹੜੀਆਂ ਤੁਹਾਡੇ ਹੱਥ ਵੱਸ ਨਹੀਂ ਆ ਜਿਹਦੇ ਉੱਤੇ ਤੁਸੀਂ ਕੁਛ ਨਹੀਂ ਕਰ ਸਕਦੇ ਉਹਨਾਂ ਨੂੰ ਲੈਟ ਇਟ ਗੋ ਕਰਨ 'ਚ ਭਲਾਈ ਹੁੰਦੀ ਹੈ ਅਤੇ ਉਹਨਾਂ ਤੁਸੀਂ ਛੇਤੀ ਸੌਖੇ ਹੋ ਜਾਂਦੇ ਹੋ ਬਾਕੀ ਤੁਹਾਡੇ ਬੱਚੇ ਤੁਹਾਡੇ ਕੋਲ ਨੇ ਪਰਿਵਾਰ ਤੁਹਾਡੇ ਕੋਲ ਆ ਸੋ ਸਭ ਤੋਂ ਵੱਡੀ ਚੀਜ਼ ਇਹੋ ਹੀ ਐਂਡ ਆਫ ਦਾ ਡੇ ਆਪਾਂ ਆਪਣਾ ਪਰਿਵਾਰ ਛੱਡ ਕੇ ਅੱਗੇ ਇੱਕ ਨਵਾਂ ਪਰਿਵਾਰ ਵਸਾਇਆ ਹੁੰਦਾ ਵਾ ਸੋ ਉਸ ਪਰਿਵਾਰ ਦੇ ਵਿੱਚ ਤੁਹਾਨੂੰ ਸਾਰਾ ਸਾਥ ਮਿਲ ਜਾਂਦਾ ਤੁਹਾਨੂੰ ਕੋਈ ਕਿਸੇ ਦੀ ਕੋਈ ਰਿਸ਼ਤੇਦਾਰਾਂ ਦੀ ਕੋਈ ਇੱਧਰੋਂ ਉੱਧਰੋਂ ਜ਼ਰੂਰਤ ਥੋੜ੍ਹੀ ਹੈ ਕਿਸੇ ਸਾਥ ਦੀ ਸਾਥ 'ਤੇ ਤੁਹਾਨੂੰ ਤੁਹਾਡੇ ਪਰਿਵਾਰ ਦਾ ਹੀ ਹੋਣਾ ਵਾ ਆਖਿਰਕਾਰ
9: ਹਾਂਜੀ ਕਿਉਂਕਿ ਫੈਮਿਲੀ ਕੋਲ ਹੈ ਅਤੇ ਇੱਥੇ ਫਰੈਂਡਸ ਵਧੀਆ ਨੇ ਸਾਰੇ ਕੁਛ ਨਾ ਅਤੇ ਫਿਰ ਉਸ ਚੀਜ਼ ਦਾ ਕਿ ਚਲੋ ਉਸ ਚੀਜ਼ 'ਚੋਂ ਰਿਕਵਰੀ ਜਲਦੀ ਹੋ ਜਾਂਦੀ ਹੈ ਨਾ ਜਿਹੜੀ ਕਿ ਮੈਂ ਫੀਲ ਵੀ ਕਰਦੀ ਹਾਂ ਕਿ ਹੋ ਗਈ ਹੈ ਅਤੇ ਥੈਂਕ ਯੂ ਟੂ ਆਲ ਆਫ ਦੈਮ ਕਿ ਜਿਨ੍ਹਾਂ ਨੇ ਉਸ ਟਾਈਮ ਮੈਨੂੰ ਸਪੋਰਟ ਕੀਤਾ ਨਾ
0: ਨਹੀਂ ਚਲੋ ਵਾਹਿਗੁਰੂ ਤੁਹਾਨੂੰ
9: ਹਾਂਜੀ ਤੁਹਾਡਾ ਵੀ ਥੈਂਕ ਯੂ ਭਾਜੀ ਥੈਂਕ ਯੂ ਸੋ ਮੱਚ
0: ਬੱਚਿਆਂ ਦੇ ਲਈ ਤੁਸੀਂ ਕੀ ਕਰਦੇ ਹੋ ਬੱਚਿਆਂ ਦੇ ਲਈ ਕੀ ਬਣਾਉਂਦੇ ਹੋ ਬੱਚਿਆਂ ਨੂੰ ਕਿੱਦਾਂ ਖੜਾਉਂਦੇ ਹੋ ਬੱਚਿਆਂ ਦੇ ਨਾਲ ਕਿਵੇਂ ਟੈਕਲ ਕਰਦੇ ਹੋ ਖਿੱਚਦੇ ਹੋ ਖੇਡਦੇ ਹੋ ਕੀ ਖੁਸ਼ ਹੁੰਦੇ ਹੋ ਕੀ ਕਰਦੇ ਹੋ ਤੁਸੀਂ ਇਹੋ ਜਿਹਾ ਅਤੇ ਇੱਕ ਆਪਾਂ ਸਵਾਲ ਰੱਖਿਆ ਜਿਹਦਾ ਜਵਾਬ ਜਿਹੜਾ ਬਨਾਨਾ ਬਨਾਨਾ ਕਰਕੇ ਆ ਰਿਹਾ ਵਾ ਅਤੇ ਧੰਨਵਾਦ ਤੁਹਾਡਾ ਬਨਾਨਾ ਵਾਲਿਓ ਅਤੇ ਮਨਦੀਪ ਜੀ ਤੁਸੀਂ ਆਉਂਦੇ ਰਹੋ ਫਿਰ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਹਾਂਜੀ ਮਨਦੀਪ ਜੀ
10: ਆਪਣੀਆਂ ਛੁੱਟੀਆਂ ਚ ਬੱਚਿਆਂ ਦਾ ਕੀ ਕਰਦੀ
0: ਬੱਚੇ ਤੁਹਾਡਾ ਕੀ ਕਰਦੇ ਆ
10: ਦੋਨੇ ਦੱਸੂਗੀ ਨਾ, ਦੋਨੇ ਦੱਸੂਗੀ ਬੱਚਿਆਂ ਦਾ ਭੁੱਖ ਵਾਲਾ ਤਾਂ ਜੀ, ਬੋਰਿੰਗ ਵਾਲੀਆਂ ਚੀਜ਼ਾਂ ਉਹ ਤਾਂ ਸਾਰਿਆਂ ਦੇ ਘਰ ਚ ਕਾਮਨ ਹੈ ਕਿ ਅਸੀਂ ਬੋਰ ਹੋ ਗਏ, ਅਸੀਂ ਭੁੱਖੇ ਆ, ਪੰਜ ਮਿੰਟ ਬਾਅਦ ਹੀ ਹੰਗਰੀ ਹੋ ਜਾਂਦੇ ਆ, ਤੇ ਮੇਰਾ ਇਹ ਹੁੰਦਾ ਮੈਂ ਹਾਂ ਖਾਣਾ ਏਦਾਂ ਹੁੰਦਾ। ਫਿਰ ਮੈਂ ਇਹਨਾਂ ਨੂੰ ਇਹ ਕਹਿੰਦੀ ਹੁੰਦੀ ਆ ਕਿ ਜਿੱਦਾਂ ਕੁੱਕੀਜ਼ ਬਣਾਉਣੀ ਆ ਇਹਨਾਂ ਨੇ ਜਾਂ ਫਿਰ ਕੁਛ ਇਹਨਾਂ ਨੇ ਆਪ ਕੁਕਿੰਗ ਕਰਨੀ ਆ
0: ਬੱਚਿਆਂ ਨੇ,
10: ਕੁਛ ਵੀ ਹਾਂ ਬੱਚਿਆਂ ਨੇ ਆਪ ਕੁਕਿੰਗ ਕਰਨੀ
0: ਆ, ਮਤਲਬ ਆਪ ਕੁਕਿੰਗ ਕਰਨੀ ਆ ਕਿ ਜਾਂ ਤੁਸੀਂ ਆਪ ਕੁਕਿੰਗ ਕਰਵਾਉਂਦੇ ਹੋ ਉਹਨਾਂ ਕੋਲੋਂ?
10: ਪ੍ਰੈਕਟਿਸ ਵੀ ਹੋ ਜਾਂਦੀ ਆ, ਉਹਨਾਂ ਨੂੰ ਕਿਚਨ ਸਾਫ ਕਰਨੀ ਵੀ ਆ ਜਾਂਦੀ ਆ, ਕਿਸੇ ਕਿਹੜਾ ਸਮਾਨ ਕਿੱਥੋਂ ਚੱਕਣਾ ਕਿੱਥੇ ਰੱਖਣਾ, ਇਸ ਚੀਜ਼ ਚ ਉਹ 100% ਕਰ ਦਿੰਦੇ ਆ, ਦੋਨੋਂ ਹੀ ਕਰ ਦਿੰਦੇ
0: ਆ। ਵਾਹ ਵਾਹ
10: ਡਿਸ਼ਵਾਸ਼ਰ ਖਾਲੀ ਹੋ ਗਿਆ ਆ, ਵੈਕਿਊਮ ਹੋ ਗਿਆ ਤੇ ਭਾਂਡੇ ਆਪਣੀ ਆਪਣੀ ਜਗ੍ਹਾ ਤੇ ਚਲੇ ਗਏ ਆ, ਬਸ ਇਹ ਚੀਜ਼ਾਂ ਉਹਦੀਆਂ ਹੁੰਦੀਆਂ ਹੈ ਕਿ ਉਹਨੇ ਕਰਨੀਆਂ ਹੀ ਕਰਨੀਆਂ।
0: ਗੁੱਡ, ਨਾਲੇ ਹੈਲਪ ਹੋ ਜਾਂਦੀ, ਨਾਲੇ ਸਿੱਖਦੇ ਨੇ
10: ਸਿੱਖਦੇ ਆ। ਹਾਂਜੀ, ਤੇ ਇੱਕ ਹੁੰਦਾ ਮੇਰਾ ਇਹਨਾਂ ਦੀਆਂ ਛੁੱਟੀਆਂ ਚ ਸਪੈਸ਼ਲੀ ਛੋਟੇ ਦਾ, ਵੱਡਾ ਤਾਂ ਹੁਣ ਕਰ ਲੈਂਦਾ, ਹੈਂਡ ਰਾਈਟਿੰਗ ਦਾ ਹੁੰਦਾ ਕਿ ਇੱਕ ਪੇਜ ਲਿਖਣਾ ਹੀ ਲਿਖਣਾ ਹੈ ਇੱਕ ਦਿਨ,
1: ਕਿਉਂਕਿ ਛੁੱਟੀਆਂ ਦੇ ਵਿੱਚ ਕੁਝ ਕਰਦੇ ਨਹੀਂ ਹੈ ਤੇ ਇਹ ਵਾਕਈ ਇੱਕ ਪ੍ਰੈਕਟਿਸ ਉਹ ਸਹੀ ਚੀਜ਼ ਹੈ।
10: ਹਾਂਜੀ, ਕਿਉਂਕਿ ਸਾਰੇ 5 ਮਿੰਟ ਲੱਗਦੇ ਆ, ਜਦੋਂ ਇਹਨਾਂ ਨੂੰ ਲੱਗਦਾ ਕਿ ਹੁਣ ਸਾਡੇ ਕੋਲ ਪੂਰਾ ਦਿਨ ਹੈ, ਆਹ ਹੈਂਡ ਰਾਈਟਿੰਗ ਕਰ ਲਓ ਪੂਰਾ ਕਰਕੇ, ਫਿਰ ਇੱਕ ਪੇਜ ਪੂਰਾ 15 ਦੇ 15 ਪੇਜ, ਚਾਹੇ 10 ਵੀ ਹੋ ਜਾਂਦੇ, ਕਈ ਵੇਲੇ ਸਕਿੱਪ ਵੀ ਕਰ ਜਾਂਦੇ ਆ।
0: ਓਕੇ,
10: ਤੇ ਉਹਦੇ ਵਿੱਚ ਹਾਈ ਸਕੂਲ ਵਾਲੇ ਜਿਹੜੇ ਬੱਚੇ ਉਹਨਾਂ ਨੂੰ ਹੈਂਡ ਰਾਈਟਿੰਗ ਦਾ, ਉਹਨਾਂ ਨੂੰ ਰਾਈਟਿੰਗ ਬਹੁਤ ਹੈ, ਅੱਗੇ ਐਗਜ਼ਾਮ ਵੀ ਹੁੰਦੇ ਆ ਉਹਨਾਂ
1: ਦੇ,
10: ਪਰ ਫਿਰ ਇਹ ਜਿਹੜੇ ਛੋਟੇ ਬੱਚੇ ਆ ਇਹਨਾਂ ਦੀ ਸਕੂਲਾਂ ਚ ਕੋਈ ਸਕੂਲਾਂ ਪ੍ਰਾਇਮਰੀ ਸਕੂਲਾਂ ਚ ਕੁਛ ਨਹੀਂ ਕਰਾਉਂਦੇ ਇਹ ਵੀ ਹੈਂਡ ਰਾਈਟਿੰਗ ਹੋਣੀ ਹੈ, ਕਿੰਨਾ ਚਿਰ ਲਿਖਦੇ ਆ, ਇਸ ਕਰਕੇ ਮੇਰੀ ਇਹਨਾਂ ਦੀਆਂ ਛੁੱਟੀਆਂ ਚ ਪ੍ਰੈਕਟਿਸ ਹੁੰਦੀ ਹੈ ਕਿ ਹੈਂਡ ਰਾਈਟਿੰਗ ਕਰਨੀ ਹੀ ਕਰਨੀ ਹੈ ਇੱਕ ਪੇਜ।
0: ਨਾਲੇ ਜਿਹੜੇ ਲਿਖਣਾ ਹੈ ਨਾ ਉਹਦੇ ਨਾਲ, ਹੁਣ ਚਲੋ ਆਪਾਂ ਕਹਿ ਦਿੰਦੇ ਹਾਂ ਵੀ ਨਹੀਂ ਲਿਖਣ ਦੀ ਲੋੜ ਪੈਂਦੀ, ਪਰ ਇਹਦੇ ਨਾਲ ਕੰਸੈਂਟਰੇਸ਼ਨ ਵੀ ਬਣਦੀ ਆ ਬੱਚੇ ਦੀ, ਨਿਗਾਹ ਵੀ ਠੀਕ ਰਹਿੰਦੀ ਆ, ਤੇ ਚਲੋ ਇੱਕ ਆਰ ਤੇ ਹੈਗਾ ਹੀ ਹੈਗਾ ਵਾ, ਬੱਚਾ ਕੁਛ ਜੋ ਲਿਖੂਗਾ ਉਹ ਜੋ ਤੁਸੀਂ ਲਿਖ ਲਿਆ ਉਹ ਲਰਨ ਸੌਖਾ ਕਰਦਾ ਬੱਚਾ, ਦਿਮਾਗ ਚ ਉਹ ਚੀਜ਼ ਜਿਹੜੀ ਆ ਉਹ ਛਪਦੀ ਆ। ਵਧੀਆ,
10: ਤੇ ਬਾਕੀ ਇੱਕ ਏਦਾਂ ਹੁੰਦਾ ਵੀ ਭਾਜੀ ਮੈਂ ਇਹਨਾਂ ਦੇ ਆਪਣੇ ਆਪਣੇ ਫੋਲਡਰ ਬਣਾਏ ਆ, ਜਾਂ ਇਹਨਾਂ ਦੀ ਜਿਹੜੀਆਂ ਚੀਜ਼ਾਂ ਸਕੂਲੋਂ ਮਿਲਦੀਆਂ, ਇਹਨਾਂ ਨੂੰ ਸਰਟੀਫਿਕੇਟ ਹੋ ਗਏ ਜਾਂ ਕਿੱਦਾਂ, ਕਿ ਤੁਸੀਂ ਉਹ ਆਪਣੇ ਡਰੋਜ ਚੈੱਕ ਕਰਨੇ ਆ ਕਿ ਜੇ ਉਹ ਮਤਲਬ ਇਹਨਾਂ ਦੀ ਆਪਣੇ ਰੂਮਸ ਦੀ ਕਲੀਨਿੰਗ ਇਹਨਾਂ ਨੇ ਆਪ ਕਰਨੀ ਆ।
0: ਓਕੇ,
10: ਕਿ ਤੁਸੀਂ ਡਰੋ ਚੈੱਕ ਕਰਨੇ ਆ, ਕੋਈ ਕਈ ਵੇਲੇ ਇਹਨਾਂ ਨੂੰ ਕੋਈ ਸਰਟੀਫਿਕੇਟ ਮਿਲਦਾ ਇਹ ਏਦਾਂ ਸੁੱਟ ਦਿੰਦੇ ਆ, ਤੇ ਫਿਰ ਉਹ ਪ੍ਰੋਪਰ ਉਸ ਜਗ੍ਹਾ ਤੇ ਹੋਵੇ ਜਿੱਥੇ ਜਿੱਥੇ ਇਹਨਾਂ ਦੇ ਆਪਣੇ ਬਾਕਸ ਪਏ ਆ ਕਿ ਹਾਂ ਇਹਦੇ ਚ ਹੀ ਜਾਣਾ ਆ। ਫਿਰ ਕੱਪੜਿਆਂ ਦੀ ਸ਼ਾਂਟੀ ਹੋ ਗਈ ਕਿ ਜਿਹੜੇ ਛੋਟੇ ਹੋ ਗਏ ਉਹ ਕੱਢਣੇ ਆ, ਤੇ ਬਟ ਮੈਂ ਨਾਲ ਹੁੰਦੀ ਆ, ਬਟ ਮੇਨ ਇਹ ਹੁੰਦੇ ਕਿ ਤੁਹਾਡੇ ਕੱਪੜੇ ਕਿਹੜੇ ਆ, ਤੁਸੀਂ ਕਿਹੜੇ ਛੋਟੇ ਹੋ ਗਏ ਆ, ਜਾਂ ਜਿਹੜੇ ਕਈ ਵੇਲੇ ਫਟੇ ਹੁੰਦੇ ਕੱਪੜੇ ਉਹ ਅਸੀਂ ਐਵਰੀ ਟਰਮ ਦੇ ਵਿੱਚ ਜਿਹੜੀਆਂ ਨਾ ਉਹ ਕਰਦੇ ਆ, ਮਤਲਬ ਕਮਰਿਆਂ ਦੀ ਸਫਾਈ ਖੁਦ ਕਰਦੇ ਆ।
0: ਗੁੱਡ,
10: ਮੈਂ ਕਰਵਾਉਂਦੀ ਆ।
0: ਬਹੁਤ ਵਧੀਆ ਜੀ,
1: ਵਾਹ ਜੀ
0: ਵਾਹ, ਬਹੁਤ ਵਧੀਆ ਹੁੰਦੀ ਹੈ।
10: ਤੇ ਸਭ ਤੋਂ ਜ਼ਿਆਦਾ ਮੇਨ ਚੀਜ਼ ਮੈਂ ਇਹ ਦੇਖਦੀ ਹੁੰਦੀ ਆ ਕਿ ਜਿਹੜਾ ਸਾਡਾ ਲੈਗੋ ਹੈ, ਇੱਕ ਤਾਂ ਲੈਗੋ ਪੀਸਿਸ ਆਉਂਦੇ ਜਿਹੜੇ ਲੈਗੋ ਹਨਾ ਬਣਾਉਣ ਵਾਲੇ, ਉਹ ਇਹਨੂੰ ਲਿਆ ਕੇ ਦਿੱਤੇ, ਜਿੱਦਾਂ ਹੁਣ ਕੱਲ ਇਹਨੇ 500 ਕੁਛ ਪੀਸਿਸ ਸੀਗੇ ਜਿਹੜੇ ਇਹਨੇ ਪੂਰਾ ਦਿਨ ਲਾ ਕੇ ਬਣਾਇਆ, ਇੱਕ ਫੁੱਟਬਾਲ ਦੇ ਮੈਚਿਸ ਦਾ ਸੀਗਾ ਕੁਛ ਉਹਦੇ ਚ, ਔਰ ਦੂਜਾ ਆਪਣਾ ਲੈਗੋ, ਦੂਜਾ ਸਿਮਰਨ ਹੁਣਾਂ ਦਾ ਲੈਗੋ ਜਿਹੜਾ ਕੁੱਤਾ ਆ
0: ਜੀ ਜੀ,
10: ਸਾਨੂੰ ਲੱਗਦਾ ਕਿ ਹੁਣ ਖਰਚਾ ਛੁੱਟੀਆਂ ਦਾ ਜ਼ਿਆਦਾ ਆਉਣ ਲੱਗਾ, ਅਸੀਂ ਉਹਨੂੰ ਲੈ ਆਉਂਦੇ ਆ, ਸਾਡਾ ਖਰਚਾ ਬਚ ਜਾਂਦਾ ਪੂਰਾ ਹਫ਼ਤਾ, ਬੱਚੇ ਉਹਨਾਂ ਖੇਡ ਕੇ, ਕੋਈ ਨਹੀਂ ਇਹਨਾਂ ਨੂੰ ਕਿਤੇ ਨਹੀਂ ਜਾਣਾ,
0: ਅੱਛਾ ਖੇਡ ਕੇ ਵਾਪਸ ਕਰ ਦਿੰਦੇ ਆ,
1: ਤੁਸੀਂ ਤੇ ਲਾਇਬ੍ਰੇਰੀ ਦੀ ਬੁੱਕ ਵਾਂਗ ਕਰ ਲਿਆ ਲੈਗੋ ਨਾ।
0: ਵਾਹ, ਅੱਛਾ ਤੁਸੀਂ ਮਤਲਬ ਕੁੱਤਾ ਇਦਾਰਾ ਲੈ ਆਉਂਦੇ ਹੋ ਤੁਸੀਂ?
10: ਅਸੀਂ ਕੁੱਤਾ ਇਦਾਰਾ ਲੈ ਆਉਂਦੇ ਆ, ਫੇਰ ਮੇਰਾ ਖਰਚਾ ਬਚ ਜਾਂਦਾ, ਦੇਖੋ ਮੈਂ ਕਿਤੇ ਸ਼ਾਪਿੰਗ,
1: ਉਹ ਵੀ ਬੁਆ ਦੇ ਘਰ ਆ ਜਾਂਦਾ।
0: ਵਾਹ,
10: ਤੇ ਫੇਰ ਤੈਨੂੰ ਕੁੱਤੇ ਇਕੱਠੇ ਹੋ ਜਾਂਦੇ ਆ, ਦੋ ਮੇਰੇ ਤੇ ਇੱਕ ਸਿਮਰਨ।
0: ਵਾਹ, ਨਹੀਂ ਤੁਸੀਂ ਫਿਰ ਬੱਚੇ ਕਾਫੀ ਫਿਰ ਹੱਥ ਤੁਹਾਡਾ ਵੰਡਾ ਦਿੰਦੇ ਆ ਨਾ, ਤੁਸੀਂ ਤਾਂ ਹੀ ਫਿਰ ਤੁਸੀਂ ਲੋਕਾਂ ਨੂੰ ਚਾਹਵਾਂ ਪਿਆਉਣ ਚ ਬਿਜ਼ੀ ਰਹਿ ਜਾਂਦੇ ਹੋ ਨਾ, ਤਾਂ ਹੀ ਤੁਸੀਂ ਕੱਢ ਪਾਉਂਦੇ ਹੋ ਟਾਈਮ ਫਿਰ, ਨਹੀਂ ਤੇ ਉਦਾਂ ਕਿੱਥੇ ਬੰਦੇ ਕੋਲ
1: ਟਾਈਮ, ਪਕੌੜੇ ਵੀ ਬਣਾ ਲੈਂਦੇ
0: ਆ, ਪਕੌੜੇ ਖਵਾ ਚਾ, ਉਦਾਂ ਕਿੱਥੇ ਇੰਨਾ ਟਾਈਮ ਹੁੰਦਾ, ਨਹੀਂ ਤਾਂ ਬੱਚਿਆਂ ਨਾਲ ਹੀ ਸਾਰੀ ਦਿਹਾੜੀ ਲੰਘ ਜਾਂਦੀ ਹੈ।
10: ਬਹੁਤ ਵਧੀਆ,
0: ਬਹੁਤ ਵਧੀਆ ਸੁਣਨੇ ਮੈਂ ਅੱਛਾ ਲੱਗ ਰਿਹਾ
1: ਫੈਂਸੀ ਵਰਲਡ ਹੀ
10: ਹੋ ਰਿਹਾ ਹੈ ਐਕਚੁਅਲੀ
0: ਸੋਹਣੇ ਹਸਬੈਂਡ ਤਿਆਰ ਕਰ ਰਹੇ ਹੋ ਤੁਸੀਂ
1: ਹੈ ਨਾ ਉਹ ਨਹੀਂ ਤੁਸੀਂ ਵੀ ਵੀਡੀਓ ਬਣਾ ਸਕਦੇ ਹੋ ਫਿਊਚਰ ਡਾਟਰ ਇਨ ਲਾਅ ਯੂ ਕੈਨ ਥੈਂਕ ਮੀ ਲੇਟਰ
0: ਹੋਰ ਕੀ ਕੱਲ ਨੂੰ ਜਦੋਂ ਨਿਆਣੇ ਵੱਡੇ ਹੋਏ ਨਾ ਫਿਰ ਸਾਰਿਆਂ ਨੇ ਪਹਿਲਾਂ ਝਾਕ ਰੱਖਣੀ ਹੈ ਮਨਦੀਪ ਦੇ ਨਾਲ ਮੁੰਡੇ ਨਾਲ ਵਿਆਹੀਏ ਨੀ ਮਨਦੀਪ ਦੇ ਮੁੰਡੇ ਨਾਲ
1: ਹਾਂਜੀ
10: ਯਸ਼ ਜੀ ਜਦੋਂ ਰੇਡੀਓ ਸੁਣਦੇ ਸੀ ਨਾ ਅਸੀਂ ਜਾ ਰਹੇ ਸੀਗੇ ਤਾਂ ਕੋਈ ਗੱਲ ਕਰ ਰਹੇ ਸੀਗੇ ਜਿੱਦਾਂ ਸ਼ਾਇਦ ਤੂਰ ਭਾਜੀ ਸੀ ਉਸ ਦਿਨ ਇਹਨਾਂ ਨੇ ਕੋਈ ਗੱਲ ਕੀਤੀ ਉਹ ਸੀ ਫੇਵਰ ਚ ਬੱਚਿਆਂ ਦੇ ਤੇ ਦੋਨੇ ਜਣੇ ਮੈਨੂੰ ਹਨਾ ਏਦਾਂ ਕਹਿ ਰਿਹਾ ਵੀ ਸੁਣ ਲਓ ਸੁਣ ਲਓ ਸੁਣ ਲਓ ਰੇਡੀਓ ਦੋ ਮਿੰਟ ਬਾਅਦ ਹੀ ਰਣਜੋਤ ਭਾਜੀ ਬੋਲਦੇ ਆ ਉਹ ਸੀ ਫੇਵਰ ਚ ਪੇਰੈਂਟਸ ਦੇ ਫਿਰ ਮੈਂ ਕਹਿੰਦੀ ਹਾਂ ਸੁਣੋ ਸੁਣੋ ਸੁਣੋ ਸੁਣੋ ਸੁਣੋ
1: ਬੈਲੈਂਸ ਕਰਨਾ ਪੈਂਦਾ ਨਾ ਸਾਨੂੰ ਫਿਰ
0: ਅੱਛਾ ਤਾਂ ਹੀ ਉਹ ਨਿੱਕਾ ਨਿੱਕਾ ਬੜਾ ਖੁਸ਼ੀ ਵੀਕਐਂਡ ਤੇ ਮਿਲਿਆ ਨਾ ਤੇ ਮੈਨੂੰ ਮਿਲ ਕੇ ਬੜਾ ਆਮ ਦੇ ਨਾਲੋਂ ਬਹੁਤ ਖੁਸ਼ੀ ਮੈਨੂੰ ਲੱਗਣ ਹੀ ਰਿਹਾ ਸੀ ਵੀ ਕੋਈ ਉਹਨੂੰ ਗੱਲ ਚੰਗੀ ਲੱਗੀ ਆ ਕੋਈ ਸਾਡੀ
10: ਮੈਸੇਜ
0: ਆਪਾਂ ਤੇ ਬ੍ਰੇਕ ਤੋਂ ਬਾਅਦ ਕਰਿਓ ਜੀ ਹੁਣ ਤੁਸੀਂ ਨਹੀਂ ਤੇ ਫਿਰ ਕਰਨਾ ਤੇ ਤੁਸੀਂ ਕਰ ਲੋ ਪਰ ਇਹ ਆ ਵੀ ਫਿਰ ਤੁਹਾਨੂੰ ਰਹਿਣਾ ਪਊਗਾ ਬ੍ਰੇਕ ਦੇ ਉੱਤੇ ਤੁਹਾਨੂੰ ਰਹਿਣਾ ਪਊਗਾ ਤੇ ਥੈਂਕ ਯੂ ਤੇ ਕਹਿੰਦੇ ਨੇ ਕਿ ਹੈਲੋ ਭਾਅ ਜੀ ਸਕੋਟ ਮੋਰਿਸਨ ਹੈਜ਼ ਜੁਆਇੰਡ ਬੀ ਐਲ ਐਸ ਆ ਹੋਈ ਤੇ ਖਬਰ ਆ ਗਈ ਸੀ ਤੇ ਦੀ ਫਰਮ ਹੂ ਪੁੱਟ ਟੈਂਡਰ ਅਗੇਂਸਟ ਵੀ ਐਫ ਐਸ ਹਾਂਜੀ ਇਹ ਵੀ ਆ ਗਈ ਸੀ ਸੋ ਮੇ ਬੀ ਦੇ ਵਿਲ ਬੀ ਰੀਪਲੇਸਿੰਗ ਵੀ ਐਫ ਐਸ ਅੱਛਾ ਜੀ ਮੇ ਬੀ ਆ ਹਾਲੇ ਹੈ ਨਾ ਤੇ ਚਲੋ ਥੈਂਕ ਯੂ ਤੁਹਾਡਾ ਤੇ ਇਹ ਆਪਣਾ ਗੌਤਮ ਜੀ ਇਹਦੇ ਉੱਤੇ ਕਰ ਲੈਂਦੇ ਨੇ ਚੈੱਕ while we are busy in a program thank you karam ji kehnde ne ki yesterday dinner was chickenand kiya
1: chicken
0: acha chicken and okay chicken and white chane taco and pasta and pyaaz and kheera and gajar and salad and wow. topping with lemon ਵਾਈਟ ਸੈਸਮੀ ਸੀਡ ਵਾਹ ਸਾਡੇ ਗੋਰੇ ਜਿਹੜੇ ਟਾਈਪ ਦੇ ਨਾਲ ਇਹਨਾਂ ਰੈਸਪੀਆਂ ਜਿਹੀਆਂ ਸਾਨੂੰ ਦੱਸਦੀਆਂ ਨਾ ਮਤਲਬ ਇੱਦਾਂ ਲੱਗਦਾ ਵੀ ਅਸੀਂ ਤੇ ਵਾਕਈ ਵਾਹਵਾ ਕੁਛ ਕਰਨ ਲੱਗ ਪਏ ਨਹੀਂ ਤੇ ਸਾਡੇ ਇਹਦੇ ਵਿੱਚ ਤੇ ਇਹੋ ਹੁੰਦਾ ਸੀ ਰੋਟੀ ਦਾਲ ਰੋਟੀ ਹਨਾ ਦਾਲ ਰੋਟੀ ਨਾਲ ਭਾਵੇਂ ਜਿੰਨੇ ਮਰਜ਼ੀ ਗੰਢੇ ਚੀਰ ਲਓ ਜਿੰਨਾ ਮਰਜ਼ੀ ਤੁਸੀਂ ਦਹੀਂ ਲੈ ਲਓ ਵਿੱਚ ਰਾਇਤਾ ਪਾ ਲਓ ਬੂੰਦੀ ਪਾ ਲਓ ਦਿਸ ਦੈਟ ਤੇ ਆਪਣੀ ਤੇ ਇੰਨੇ 'ਚ ਗੱਲ ਮੁੱਕ ਜਾਂਦੀ ਸੀ ਵੀ ਐਵੇਂ ਵੀ ਦਾ ਸਬਜ਼ੀ ਰੋਟੀ ਦਾਲ ਰੋਟੀ ਹਨਾ ਤੇ ਆਹ ਚੀਜ਼
1: ਇੱਕ ਦਾਲ ਇੱਕ ਸਬਜ਼ੀ ਇੱਕ ਰਾਇਤਾ
0: ਹਾਂ ਇਹਨਾਂ ਨੇ ਦੱਸਿਆ ਵੀ ਨਹੀਂ ਨਿੱਕੀ ਨਿੱਕੀ ਨਿੱਕੀ ਨਿੱਕੀ ਚੀਜ਼ ਵੀ ਵਿੱਚ ਤੁਸੀਂ ਦੱਸੋ ਤੇ ਫਿਰ ਉਹ ਚੀਜ਼ ਵਾਹਵਾ ਵਜਨਦਾਰ ਜਿਹਾ ਲੱਗਦੀ ਹੈ ਧੰਨਵਾਦ
1: ਹੈ ਤੇ ਦੇਖਿਆ ਜਾਏ ਟਾਕੋ ਤੇ ਫਿਰ ਕੀ ਹੈ ਇੱਕ ਪਰੌਂਠੀ ਹੈ ਉਹਦੇ ਤੇ ਸਬਜ਼ੀ ਧਰੀ ਹੈ ਚਟਨੀ ਪਾਤੀ
0: ਮਜ਼ਾ ਹੀ ਖਰਾਬ ਕਰਤਾ ਅਗਲਿਆਂ ਦਾ
1: ਥੋੜਾ ਵਧੀਆ ਫੀਲ ਹੋਏਗਾ ਨਾ ਕਿ ਹਾਂ ਠੀਕ ਹੈ
0: ਗੁਰਜੀਤ ਜੀ ਕਹਿੰਦੇ ਵੀ ਨਾਈਸ ਗਾਣਾ ਸੀ ਸਰਤਾਜ ਦਾ ਤੇ ਨਿਆਣਿਆਂ ਨੇ ਖੂਬ ਭੰਗੜਾ ਪਾ ਲਿਆ ਰਕੇਸ਼ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਭ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ 'ਚ ਰਹੋ ਹੱਸਦੇ ਖੇਡਦੇ ਰਹੋ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਪਰਥ ਆਸਟ੍ਰੇਲੀਆ ਤੋਂ ਕਰ ਰਹੇ ਨੇ ਮੈਸੇਜ ਅਤੇ ਹੁਣ ਆਪਾਂ ਸਵਾਲ ਦਾ ਇੱਥੇ ਹੱਲ ਕਰ ਜਾਂਦੇ ਹਾਂ ਜਿਨ੍ਹਾਂ ਨੇ ਕੇਲਾ ਭੇਜਿਆ ਸੀ ਉਹਨਾਂ ਦਾ ਜਵਾਬ ਭਾਈ ਤੁਹਾਡਾ ਠੀਕ ਹੈ ਬਨਾਨਾ ਸਭ ਤੋਂ ਵੱਧ ਖਾਧਾ ਜਾਂਦਾ ਵਾ ਦੁਨੀਆ ਭਰ ਦੇ ਵਿੱਚ ਤੇ ਦੁਨੀਆ ਭਰ ਦੇ ਵਿੱਚੋਂ ਵੀ ਮੇਰੇ ਖਿਆਲ ਇੰਡੀਆ 'ਚ ਸਭ ਤੋਂ ਵੱਧ ਖਾਧਾ ਜਾਂਦਾ
1: ਹਾਂਜੀ ਹਾਂ ਸਭ ਤੋਂ ਜ਼ਿਆਦਾ ਪੈਦਾਵਾਰ ਇੰਡੀਆ ਦੇ ਵਿੱਚ ਹੀ ਹੁੰਦੀ ਹੈ
0: ਹਾਂ ਇੰਡੀਆ 'ਚ ਵੀ ਇੰਡੀਆ 'ਚ ਸਭ ਤੋਂ ਵੱਧ ਹੁੰਦੀ ਹੈ ਕਿਉਂਕਿ ਉਨੇ ਕੁ ਬੰਦੇ ਖਾਂਦੇ ਆ ਉਨੇ ਕੁ ਨਾਲ ਬਾਂਦਰ ਵੀ ਖਾਂਦੇ ਆ ਬਾਂਦਰਾਂ ਦਾ ਪਸੰਦੀਦਾ ਫੂਡ ਆ ਤੇ ਇਸ ਕਰਕੇ ਵੀ ਸ਼ਾਇਦ ਕਿਉਂਕਿ ਇੰਡੀਆ ਤੇ ਜਿਹੜੇ ਕਈ ਨਾਲ ਲੱਗਦੇ ਦੇਸ਼ ਨੇ ਕੁਛ ਇੰਡੋਨੇਸ਼ੀਆ ਸ਼ਾਇਦ ਤੇ ਹੋਰ ਇੱਕ ਦੋ ਉੱਥੇ ਮੰਦਰਾਂ ਦੇ ਵਿੱਚ ਵੀ ਚੜ੍ਹਦਾ
1: ਮੈਂ ਉਹੀ ਕਹਿਣ ਲੱਗੀ ਸੀ ਕਿ ਪੂਜਾ ਦੇ ਵਿੱਚ ਵੀ
0: ਹਾਂ
1: ਕਿਉਂਕਿ ਕਹਿੰਦੇ ਕਿ ਤਨੇ ਤੋਂ ਨਿਕਲਦੇ ਨਾ ਤੇ ਉਹ ਇਸ ਵਜ੍ਹਾ ਨਾਲ ਇਹਨੂੰ ਕਿ ਇਹ ਬਨਾਨਾ ਤੇ ਨਾਰੀਅਲ ਇੱਕ ਇਸ ਤਰੀਕੇ ਦੇ ਫਰੂਟ ਹੈ ਜਿਹੜੇ ਇਹ ਲੋਕ ਮੰਦਰਾਂ 'ਚ ਮਤਲਬ ਚੜਾਉਂਦੇ ਨੇ
0: ਜੀ ਸੋ ਇਹਨਾਂ ਦੀ ਇੱਕ ਉਹ ਵੀ ਹੈ ਨਾ ਕੇਲੇ ਦੀ ਕਿ ਇਹ ਇੱਕ ਬੂਟੇ ਤੋਂ ਮੰਨ ਲਓ ਇੱਕ ਵਾਰੀ ਤੁਸੀਂ ਫਲ ਲੈ ਲਿਆ ਤੇ ਦੈਟਸ ਇਟ ਖਤਮ ਤੇ ਇਹਦੀ ਇੱਕ ਇਹ ਵੀ ਖਾਸੀਅਤ ਮੰਨੀ ਜਾਂਦੀ ਆ ਵੀ ਇਹ ਕਹਿਣ ਨੂੰ ਮਤਲਬ ਵੇਖਣ ਨੂੰ ਰੁੱਖ ਵਰਗਾ ਲੱਗਦਾ ਵੱਡਾ ਪਰ ਹੈਗਾ ਵੀ ਨਹੀਂ ਆ ਰੁੱਖ ਮੰਨ ਲਓ ਲੱਕੜ ਤੇ ਨਹੀਂ ਆ ਹਨਾ ਕੋਈ ਇਹ ਨਹੀਂ ਆ ਵੀ ਉਹ ਤੁਹਾਡਾ ਕੰਮ ਆ ਜੂਗਾ ਤੇ ਵੈਸੇ ਕੇਲਾ ਜਿਹੜਾ ਵਾ ਉਹ ਬੈਰੀ 'ਚ ਹੀ ਮੰਨਿਆ ਜਾਂਦਾ ਵੀ ਬੈਰੀ ਆ ਇੱਕ ਤਰ੍ਹਾਂ ਦੀ ਪਰ ਮਤਲਬ ਜਿੱਦਾਂ ਉਹ ਟਮਾਟਰ ਵਾਲੀ ਜਿਹੜੀ ਆ ਉਹ 605 ਆ, ਉੱਦਾਂ ਕੇਲੇ ਵਾਲੀ ਵੀ 605 ਹੈਗੀ ਆ। ਮਤਲਬ ਜਿੱਥੇ ਜਾ ਕੇ ਕਈ ਚੀਜ਼ਾਂ ਫਸ ਜਾਂਦੀਆਂ ਨੇ ਉੱਥੇ ਫਿਰ ਉਹਨੂੰ ਸਾਇੰਸ ਦੇ ਆਧਾਰ ਦੇ ਉੱਤੇ ਕੈਟਾਗਰਾਈਜ਼ ਕਰ ਦਿੱਤਾ ਜਾਂਦਾ। ਪਰ ਵੈਸੇ ਚਲੋ ਵਿਚਾਰਾ ਫਿਰ ਉਹ ਰਹਿੰਦਾ ਧੱਕੇ ਖਾਣ ਜੋਗੇ, ਪਰ ਇਹ ਆ ਵੀ ਸਰਦਾਰੀ ਜ਼ਰੂਰ ਹੈ ਕੇਲੇ ਦੀ, ਹੈ ਨਾ। ਮਤਲਬ ਹਰ ਇੱਕ ਉਮਰ ਦੇ ਵਰਗ ਦੇ ਲਈ, ਕਿਉਂਕਿ ਦੰਦਾਂ ਦੀ ਬਹੁਤੀ ਉਹ ਨਹੀਂ ਹੈ, ਹੈ ਨਾ, ਤੁਹਾਨੂੰ ਚੱਬਣਾ ਚਥਣਾ ਨਹੀਂ ਪੈਂਦਾ, ਥੋੜਾ ਜਿਹਾ ਹੋਰ ਪੋਲਾ ਹੋ ਜਾਊਗਾ ਤੇ ਬਜ਼ੁਰਗ ਵੀ ਖਾ ਲੈਣਗੇ।
1: ਬੇਬੀਜ਼ ਨੂੰ ਵੀ ਸਟਾਰਟਿੰਗ ਆਪਾਂ ਪਹਿਲੇ ਫਰੂਟ ਚ ਇਹ ਕੇਲਾ ਹੀ ਖਿਲਾਉਂਦੇ, ਈਜ਼ੀ ਰਹਿੰਦਾ ਕੇਲਾ ਖਿਲਾਉਣਾ ਮੈਸ਼ ਕਰਕੇ।
0: ਹਾਂਜੀ, ਬਹੁਤ ਵੈਸੇ ਕਈ ਫਰੂਟ ਹੁੰਦੇ ਨੇ ਜਿਹੜਾ ਕੋਈ ਕਹਿ ਦੂਗਾ ਮੈਂ ਆਹ ਨਹੀਂ ਖਾਂਦਾ, ਮੈਂ ਆਹ ਨਹੀਂ ਖਾਂਦਾ, ਆਹ ਨਹੀਂ ਖਾਂਦਾ, ਤੁਹਾਨੂੰ ਘੱਟ ਹੀ ਬੰਦਾ ਮਿਲੂਗਾ ਜਿਹੜਾ ਕਹੂਗਾ ਮੈਂ ਕੇਲਾ ਨਹੀਂ ਖਾਣਾ, ਹੈ ਨਾ, ਜਾਂ ਮੈਂ ਕੇਲਾ ਨਹੀਂ ਖਾਂਦਾ। ਉਹ ਵੱਖਰੀ ਗੱਲ ਹੈ ਵੀ ਉਹ ਕਹੂਗਾ ਵੀ ਮੈਂ ਪਹਿਲਾਂ ਖਾ ਲਿਆ, ਵੱਖਰੀ ਗੱਲ ਉਹ ਕਹੂਗਾ ਕਿ ਮੈਂ ਰਾਤ ਨੂੰ ਨਹੀਂ ਖਾਂਦਾ, ਹੈ ਨਾ। ਪਰ ਘੱਟ ਹੀ ਤੁਹਾਨੂੰ
1: ਹਾਂਜੀ
0: ਮਿਲਦੇ ਇੱਦਾਂ ਦੇ ਲੋਕ। ਹੋਰ ਕੇਲੇ ਦੀਆਂ ਵਿਸ਼ੇਸ਼ਤਾਵਾਂ ਤੁਸੀਂ ਅਗਲੇ ਸਿੱਜ ਦੱਸ ਸਕਦੇ ਹੋ ਜੇ ਤੁਹਾਨੂੰ ਕੇਲੇ ਦੇ ਬਾਰੇ ਕੋਈ ਚੀਜ਼ ਹੋਰ ਚੰਗੀ ਲੱਗਦੀ ਆ। ਅਤੇ ਇੱਕ ਤਾਂ ਸਭ ਤੋਂ ਵਧੀਆ ਚੀਜ਼ ਇਹ ਆ ਵੀ ਕੇਲਾ ਕੁਦਰਤੀ ਤੌਰ ਦੇ ਉੱਤੇ ਆਪਣੇ ਕੱਪੜੇ ਲੈ ਕੇ ਜੰਮਦਾ, ਹੈ ਨਾ, ਵੀ ਉਹਦੇ 'ਚ ਉੱਤੇ ਘੱਟਾ ਮਿੱਟੀ ਪੈਣ ਦਾ ਕੋਈ ਉਹ ਨਹੀਂ। ਮਤਲਬ ਮੰਨ ਲਓ ਕਿਤੇ ਵੀ ਕਿਸੇ ਵੀ ਜਗ੍ਹਾ ਦੇ ਉੱਤੋਂ ਤੁਸੀਂ ਰੇੜੀ ਫੜੀ ਤੋਂ ਲੈ ਕੇ ਕਿਸੇ ਵੀ ਥਾਂ ਤੋਂ ਤੁਸੀਂ ਖਾ ਲਓ, ਅਤੇ ਤੁਹਾਨੂੰ ਪਤਾ ਵਾ ਵੀ ਚੱਲ ਘੱਟੇ ਦੀ ਕਿਹੜੀ ਗੱਲ ਹੈ, ਉੱਤੋਂ ਛੇਲ ਹੀ ਲੈਣਾ। ਬਾਕੀ ਫਰੂਟ ਹੈ ਤਾਂ ਤੁਹਾਨੂੰ ਪਾਣੀ ਚਾਹੀਦਾ ਹੋਊਗਾ, ਹੈ ਨਾ, ਸੇਬ ਆ ਅਤੇ ਮੈਂ ਧੋ ਕੇ ਖਾਣਾ, ਅਮਰੂਦ ਆ ਅਤੇ ਮੈਂ ਧੋ ਕੇ ਖਾਣਾ। ਸੋ ਇਸੇ ਤਰ੍ਹਾਂ ਹਰ ਇੱਕ ਚੀਜ਼ ਦੀ ਇੱਕ ਵਿਸ਼ੇਸ਼ਤਾ ਹੀ ਹੁੰਦੀ ਹੈ, ਅਤੇ ਕੇਲੇ ਦੀ ਇਹ ਵੀ ਇੱਕ ਕੁਛ ਇੱਕ ਹੋਰ ਨੇ ਸਾਡੇ ਕੋਲ, ਅਤੇ ਜੇ ਤੁਹਾਡੇ ਕੋਲ ਵੀ ਨੇ ਤਾਂ ਤੁਸੀਂ ਵੀ ਅਗਲੇ ਹਿੱਸੇ ਦੇ ਵਿੱਚ ਜ਼ਰੂਰ ਦੱਸਿਓ, ਕਿਉਂਕਿ ਅੱਜ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕੇਲੇ ਦੇ ਬਾਰੇ ਤੁਹਾਡੇ ਨਾਲ ਸਾਂਝੀਆਂ ਕਰਨਗੇ ਆ ਕੇ ਯਸ਼ਪ੍ਰੀਤ ਜੀ। ਫਿਲਹਾਲ ਆਪਾਂ ਇੱਕ ਗਾਣਾ ਸੁਣਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਰੇਡੀਓ ਹਾਂਜੀ 1674 AM।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਜੀ ਕੀ ਹਾਲ ਹੈ ਪਿੱਠ ਦਰਦ ਦਾ?
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ,
4: ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
5: ਸੂਰਜ ਦੇਵਤਾ
4: ਕੀ ਮਤਲਬ?
5: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
4: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
6: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
7: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
8: ਗੈਰਤਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਐਜ਼ ਸਰਪੰਚ।
9: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
8: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
10: ਐਲਫਾ ਸਬਸੇ ਦਮਦਾਰ ਔਰ ਰੋਮਾਂਚ ਕਹਾਣੀ।
11: ਐਲਫਾ ਪ੍ਰੋਗਰਾਮ ਉਸਕਾ ਚੁਣਨਾ ਹੈ।
10: ਸ਼ਾਨਦਾਰ ਐਕਸ਼ਨ ਐਂਟਰਟੇਨਰ 3 ਜੁਲਾਈ ਕੋ।
11: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ।
10: ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ।
12: ਸ਼ੁਰੂ ਕਰੋ ਅਗਨੀ ਪਰੀਕਸ਼ਾ
10: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ। ਅਲਫਾ
6: ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
13: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
6: ਸੋਨਾ ਚਾਹੀਦਾ,
14: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-0.
15: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ,
16: ਉਹ
15: ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
16: ਕਹਿ ਰਹੇ ਹੋ
17: ਗਿੱਪੀ ਗਰੇਵਾਲ
14: ਬਿੰਨੂ ਟਿੰਨੂ ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
16: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
17: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ
18: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ Mira Desh Incredible India Trugnina Vich.
19: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
20: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
21: ਹਾਂਜੀ ਰੇਡੀਓ
22: ਖੈਰ ਤੁਸੀਂ ਕੁਐਸਚਨ ਰੱਖਿਆ ਸੀਗਾ ਜਿਹੜਾ ਆਨਸਰ ਵੀ ਤੁਸੀਂ ਜਾਂਦੇ ਜਾਂਦੇ ਦੇ ਦਿੱਤਾ ਸੀਗਾ ਕਿ ਕਿਹੜਾ ਇਹੋ ਜਿਹਾ ਫਰੂਟ ਹੈ ਜਿਹਦੀ ਮੈਨੂੰ ਲੱਗਦਾ
23: ਸਭ
22: ਤੋਂ ਜ਼ਿਆਦਾ ਡਿਮਾਂਡ ਹੈ ਜਾਂ ਸਭ ਤੋਂ ਜ਼ਿਆਦਾ
23: ਸਭ ਤੋਂ ਵੱਧ ਖਾਧਾ ਜਾਂਦਾ ਸਭ ਤੋਂ ਵੱਧ ਖਾਧਾ ਜਾਂਦਾ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ
22: ਈਜ਼ੀ ਲੱਗਦਾ ਖਰੀਦਣਾ ਵੀ ਮੈਨੂੰ ਲੱਗਦਾ
23: ਈਜ਼ੀ ਟੂ ਖਰੀਦਣਾ ਈਜ਼ੀ ਟੂ
22: ਖਾਣਾ ਸਾਰਾ ਕੁਝ ਹੀ ਕਹਿ ਲਓ ਤੇ ਬਨਾਨਾ ਆਪਾਂ ਕੇਲੇ ਦੇ ਬਾਰੇ ਗੱਲ ਕਰ ਰਿਹਾ
23: ਤੁਸੀਂ ਕਦੀ ਕੋਈ ਬੰਦਾ ਵੇਖਿਆ ਜਿਹੜਾ ਛਿੱਲੜ ਸਮੇਤ ਵੀ ਖਾ ਜੇ ਕੇਲਾ
22: ਮੈਂ ਜਦੋਂ ਬਨਾਨਾ ਬਾਰੇ ਲੱਭ ਰਹੀ ਸੀ ਨਾ ਮੈਨੂੰ ਮਿਲਿਆ ਸੀਗਾ ਇੱਕ ਬੰਦਾ
23: ਆਮ ਹੀ ਮੈਂ ਵੇਖੇ ਇੱਕ
22: ਹਾਂਜੀ
23: ਹਾਂ ਛਿੱਲੜ ਸਮੇਤ ਵੀ ਖਾ ਜਾਂਦੇ
22: ਈਵਨ ਮੈਂ ਅੰਬ ਵੀ ਖਾਂਦੇ ਹੋਏ ਦੇਖਿਆ ਲੋਕਾਂ ਨੂੰ ਛਿੱਲੜ ਸਮੇਤ
23: ਛਿੱਲੜ ਬਹੁਤ ਜ਼ਿਆਦਾ ਪਤਲੀ ਹੁੰਦੀ ਛਿੱਲੜ

0: ਜਾਣ ਵਾਲਾ ਸਭ ਤੋਂ ਵੱਧ ਖਾਧੇ ਜਾਣ ਵਾਲਾ ਹੋ ਗਿਆ ਤੇ ਵਿਆਹ ਅਮਰੂਦ ਕਰਾ ਚੱਲਿਆ
1: ਪਤਾ ਨੀ ਕੀ ਹੋਣਾ ਉਹਦਾ ਵਿਚਾਰੇ ਵਿਚੋਲਾ
0: ਤਗੜਾ ਚਾਹੀਦਾ ਏਦਾਂ ਕਿਤੇ ਟੁੱਟ ਜੇ ਰਿਸ਼ਤਾ ਭਲਾ ਸਾਡੀ ਵਿਚੋਲੀ ਜਿਆਦਾ ਕਾਲੀ ਪਈ ਜਾਣੀ ਵਿਚੋਲੀ ਨੂੰ ਇਹ ਛੁੱਟੀਆਂ ਛੁੱਟੀਆਂ ਏਦਾਂ ਕਾਲੀ ਕਾਲੀ ਚ ਕਿੱਦਾਂ ਦੱਸ ਕਾਲੀ ਕਾਲੀ ਚ ਤੇ ਗਲਤੀਆਂ ਰਹਿ ਜਾਂਦੀਆਂ
1: ਮੈਨੂੰ ਲੱਗਦਾ ਉਹ ਵੀ ਸਕੀਮ ਪਾਈ ਹੈ ਉਹਦੀ ਵਿਚੋਲਨ ਦੀ ਮੰਮੀ ਨੇ ਕਿ ਇਹ ਵੀ ਇੱਕ ਐਕਟੀਵਿਟੀ ਹੋ ਜਾਏਗੀ ਨਾ ਆਪਣੇ ਕੱਪੜੇ ਵੀ ਲੈ ਕੇ ਆਂਦਾ ਇੱਕ ਮਤਲਬ ਇਸ ਤਰੀਕੇ ਦਾ ਫਰੂਟ ਹੈ ਜਿਹੜਾ ਹੁਣ ਜਿਹੜੀ ਪ੍ਰਜਾਤੀ ਆਪਾਂ ਖਾ ਰਹੇ ਹਾਂ ਜਿਹੜੇ ਬੇਸਿਕ ਕੇਲੇ ਹੁੰਦੇ ਆ ਉਹ ਪਹਿਲਾਂ ਬਿਲਕੁਲ ਇੱਦਾਂ ਦੇ ਨਹੀਂ ਸੀਗੇ ਪਹਿਲਾਂ ਜਿਹੜਾ ਬਿਲਕੁਲ ਸਟਾਰਟਿੰਗ ਵਾਲਾ ਜਿਹੜਾ ਬਨਾਨਾ ਸੀ ਨਾ ਉਹਦੇ ਉਹ ਨਾ ਖਾਣ ਚ ਸਵਾਦ ਵਧੀਆ ਸੀਗਾ ਇੱਕ ਜੰਗਲੀ ਫਰੂਟ ਸੀਗਾ ਇੱਕ ਹਿਸਾਬ ਦਾ ਉਹਦੇ ਬਹੁਤ ਵੱਡੇ ਵੱਡੇ ਬੀਜ ਹੁੰਦੇ ਸੀਗੇ
0: ਸਿਰਫ ਬਾਂਦਰ ਹੀ ਖਾਂਦੇ ਉਦੋਂ
1: ਮੈਨੂੰ ਉਸ ਜੰਗਲਾਂ ਦੇ ਵਿੱਚ ਬਾਂਦਰ ਦਾ ਮੈਨੂੰ ਨੀ ਪਤਾ ਪਰ ਉਹ ਜੰਗਲੀ ਫਰੂਟ ਸੀਗਾ ਇੱਕ ਮਤਲਬ ਜੰਗਲਾਂ ਦੇ ਵਿੱਚ ਮਿਲਦਾ ਸੀਗਾ ਤੇ ਤਾਂ ਹੀ ਇਹਨੂੰ ਉਸ ਟਾਈਮ ਤੇ ਕਹਿੰਦੇ ਸੀਗੇ ਵਾਇਲਡ ਬਨਾਨਾਸ ਤੇ ਮਿਲਦਾ ਸੀਗਾ ਇਹ ਸਾਊਥ ਏਸ਼ੀਅਨ ਏਸ਼ੀਆ ਦੇ ਟ੍ਰੋਪੀਕਲ ਫੋਰੈਸਟ ਦੇ ਵਿੱਚ ਤੇ ਕੰਟਰੀਜ਼ ਦੀ ਜੇ ਗੱਲ ਕਰੀਏ ਮਲੇਸ਼ੀਆ ਇੰਡੋਨੇਸ਼ੀਆ ਫਿਲੀਪੀਨਸ ਪਾਪੂਆ ਨਿਊ ਗਿਨੀਆ ਦੇ ਵਿੱਚ ਸੀਗਾ ਫਿਰ ਧੀਰੇ ਧੀਰੇ ਕਰਕੇ ਇੰਡੀਆ ਆਇਆ ਤੇ ਇੰਡੀਆ ਦੇ ਵਿੱਚ ਤੇ
0: ਤੁਹਾਨੂੰ
1: ਟ੍ਰੇਡ ਜਿਹੜੇ ਟ੍ਰੇਡ ਰੂਟਸ ਜਦੋਂ ਵਪਾਰ ਦੇ ਰਾਹੀਂ ਲੋਕੀ ਆ ਰਹੇ ਸੀਗੇ ਤੇ ਉਹ ਚੀਜ਼ਾਂ ਵੀ ਲੈ ਕੇ ਆਏ ਸੀ ਤੇ ਓਦਾਂ ਹੀ ਇਹ ਟ੍ਰੇਡ ਰੂਟਸ ਰਾਹੀਂ ਇੰਡੀਆ ਆਇਆ ਸੀਗਾ ਤੇ ਅੱਛਾ ਜਿਹੜੇ ਏਸ਼ੀਅਨ ਜਿਹੜੇ ਬਨਾਨਾਸ ਦੀ ਗੱਲ ਮੈਂ ਕਰ ਰਹੀ ਹਾਂ ਉਹ ਬਹੁਤ ਸਾਰੇ ਉਹਦੇ ਵੱਡੇ ਵੱਡੇ ਬੀਜ ਹੁੰਦੇ ਸੀਗੇ ਹੁਣ ਫਿਰ ਉਹ ਓਬਵੀਅਸਲੀ ਕਿਉਂਕਿ ਉਹਦੀ ਖਪਤ ਕਿਵੇਂ ਬਣਾਈ ਜਾਈਏ ਜਾਂ ਆਮ ਲੋਕਾਂ ਨੂੰ ਕਿੱਦਾਂ ਵਧੀਆ ਲੱਗਿਆ ਉਹਦੇ ਕਰਨ ਲਈ ਫਾਰਮਰਸ ਨੇ ਫਿਰ ਉਹਦੀ ਡਿਫਰੈਂਟ ਡਿਫਰੈਂਟ ਕ੍ਰੋਸ ਬਰੀਡ ਕਰਾ ਕੇ ਜਾਂ ਡਿਫਰੈਂਟ ਕੁਛ ਨਾ ਕੁਛ ਚੇਂਜਸ ਕਰਕੇ ਜਿਹੜਾ ਹੁਣ ਆਪਾਂ ਬਨਾਨਾ ਖਾ ਰਹੇ ਹਾਂ ਹੁਣ ਤੇ ਪੈਦਾਵਾਰ ਕਿੰਨੀ ਮੈਂ ਪੜ੍ਹ ਰਹੀ ਸੀ ਕਿ 1000 ਆਫ ਵੈਰਾਇਟੀ ਅਵੇਲੇਬਲ ਹੈ ਇਹ ਲਗਭਗ 150 ਕੰਟਰੀਆਂ ਦੇ ਵਿੱਚ ਬਨਾਨਾਸ ਮਿਲਦਾ ਹੈ ਬਣਦਾ ਹੈ ਮਤਲਬ ਪੈਦਾ
0: ਹੁੰਦਾ ਜਾਂਦਾ
1: ਹਾਂ ਪਕਾਇਆ ਜਾਂਦਾ ਹੈ ਐਗਜੈਕਟਲੀ
0: ਉਗਾਇਆ
1: ਜਾਂਦਾ ਹੈ ਜਾਂ ਪੈਦਾ
0: ਕੀਤੀ ਜਾਂਦੀ ਹੈ ਹਾਂਜੀ
1: ਜੀ ਤੇ ਇੰਡੀਆ ਕਿਵੇਂ ਆਇਆ ਇੰਡੀਆ ਆਇਆ ਇਹ ਟ੍ਰੇਡ ਰੂਟਸ ਰਾਹੀਂ ਇੰਡੀਆ ਜਿਵੇਂ ਬਾਕੀ ਚੀਜ਼ਾਂ ਵੀ ਪਹੁੰਚੀ ਉੱਦਾਂ ਬਨਾਨਾ ਵੀ ਪਹੁੰਚਿਆ ਤੇ ਬਹੁਤ ਪੁਰਾਣਾ ਇੰਡੀਆ ਦੇ ਵਿੱਚ ਰਾਮਾਇਣ ਜਾਂ ਮਹਾਭਾਰਤ ਦੇ ਵਿੱਚ ਵੀ ਇਹਦਾ ਜ਼ਿਕਰ ਹੁੰਦਾ ਉਹਨੂੰ ਕਾਦਲੀ ਫਲ ਦੇ ਨਾਂ ਤੋਂ ਜ਼ਿਕਰ ਸੀਗਾ ਇਹਨਾਂ ਗ੍ਰੰਥਾਂ ਦੇ ਵਿੱਚ ਤੇ ਅੱਛਾ ਇਹਦਾ ਨਾਂ ਕਿਵੇਂ ਪਿਆ ਬਨਾਨਾ ਜਿਹੜੇ ਅਰਬ ਸੀਗੇ ਨਾ ਅਰਬ ਟ੍ਰੇਡਰਸ ਜਦੋਂ ਇਹ ਅਫਰੀਕਾ ਲੈ ਕੇ ਗਏ ਮਿਡਲ ਈਸਟ ਉੱਥੇ ਇਹਨਾਂ ਨੇ ਦੇਖਿਆ ਕਿ ਬੰਚਸ ਦੇ ਵਿੱਚ ਇੱਕ ਕਹਿ ਲਓ ਨਾ ਪੂਰਾ ਇੱਕ ਉਹ ਮਿਲਦਾ ਗੁੱਛਾ ਹੈ ਨਾ ਤੇ ਉਹ ਦੇਖਣ ਨੂੰ ਜੇ ਤੁਸੀਂ ਗੁੱਛੇ ਨੂੰ ਵੇਖੋ ਇੱਕਦਮ ਤੁਹਾਨੂੰ ਨਹੀਂ ਲੱਗਦਾ ਜਿਵੇਂ ਉਂਗਲੀਆਂ ਹੈ ਨਾ ਤੇ ਇਹਦਾ ਤੇ ਜਿਹੜੀ ਇਹਨਾਂ ਦੀ ਲੈਂਗੁਏਜ ਉਸਦੇ ਵਿੱਚ ਬਨਾਨ ਦਾ ਮਤਲਬ ਵੀ ਉਂਗਲੀਆਂ ਹੁੰਦਾ
0: ਅੱਛਾ
1: ਤੇ ਬਨਾਨ ਤੋਂ ਬਣਿਆ ਬਨਾਨਾ
0: ਓਕੇ
1: ਐਵੇਂ ਅੱਗੇ ਅੱਗੇ ਕਰਕੇ ਥੋੜਾ ਬਹੁਤ ਚੇਂਜਸ ਕਰਦੇ ਕਰਦੇ ਫਿਰ ਇਹਦਾ ਨਾਂ ਬਨਾਨਾ ਪਿਆ ਹੁਣ ਕੇਲਾ ਕਿਵੇਂ ਪਿਆ ਇਹਦਾ ਨਾਂ ਉਹ ਤੇ ਮੈਨੂੰ ਨਹੀਂ ਪਤਾ ਪਰ ਜਿਹੜਾ ਇੰਗਲਿਸ਼ ਨਾਂ ਹੈ ਬਨਾਨਾ ਉਹ ਬਨਾਨ ਤੋਂ ਹੈ ਅਰਬ ਲੈਂਗੁਏਜ ਦੇ ਵਿੱਚ ਬਨਾਨ ਦਾ ਮਤਲਬ ਹੁੰਦਾ ਉਂਗਲੀਆਂ
0: ਓਕੇ
1: ਤੇ ਜਿਵੇਂ ਪੰਜੋ ਉਂਗਲੀਆਂ ਇਕੱਠੇ ਹੁੰਦੀਆਂ ਤੇ ਉਸ ਹਿਸਾਬ ਨਾਲ ਇੱਕ ਗੁੱਛੇ ਦੇ ਵਿੱਚ ਜਿਹੜੇ ਬਨਾਨਾ ਤੇ ਉਸ ਤਰੀਕੇ ਨਾਲ ਇਹ ਨਾਂ ਪਿਆ ਫਿਰ ਅੱਗੇ ਟਰੈਵਲ ਕਰਦੇ ਕਰਦੇ ਇਹ ਫਰੂਟ ਨੇ ਵੀ ਟਰੈਵਲ ਕੀਤਾ ਪੋਰਚੁਗੀਜ਼ ਜਿਹੜੇ ਸੀਗੇ ਉਹ ਬਨਾਨਾ ਨੂੰ ਲੈ ਗਏ ਯੂਰੋਪ ਤੋਂ ਅੱਗੇ ਚੱਲਦੇ ਚੱਲਦੇ ਪਹੁੰਚਿਆ ਅਮੈਰੀਕਾ ਜਦੋਂ 15ਵੀਂ ਸ਼ਤਾਬਦੀ ਦੇ ਟਾਈਮ ਕਿਹੜਾ ਕਲਚਰ ਕੋਲੰਬੀਅਨ ਐਕਸਚੇਂਜ ਹੋਇਆ ਸੀ ਉਸ ਟਾਈਮ ਇਹ ਅਮੈਰੀਕਾ ਪਹੁੰਚਿਆ ਤੇ ਹੁਣ ਤੇ ਅੱਜ ਐਜ ਇਫ ਨਾਓ ਆਪਾਂ ਗੱਲ ਕਰੀਏ 1000 ਤਰੀਕੇ ਦੇ ਬਨਾਨਾ ਮਿਲਦੇ 150 ਤੋਂ ਜ਼ਿਆਦਾ ਕੰਟਰੀਜ਼ ਦੇ ਵਿੱਚ ਲੇਕਿਨ ਸਭ ਤੋਂ ਜ਼ਿਆਦਾ ਵੱਧ ਪੈਦਾਵਾਰ ਦੀ ਗੱਲ ਕੀਤੀ ਜਾਏ ਸਭ ਤੋਂ ਜ਼ਿਆਦਾ ਖਪਤ ਦੀ ਗੱਲ ਕੀਤੀ ਜਾਏ ਜਾਂ ਸਭ ਤੋਂ ਜ਼ਿਆਦਾ ਐਕਸਪੋਰਟ ਜਿਸ ਕੰਟਰੀ ਤੋਂ ਕੀਤਾ ਜਾਂਦਾ ਉਹ ਹੈ ਇੰਡੀਆ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਕੇਲੇ ਦੀ ਪੈਦਾਵਾਰ ਹੁੰਦੀ ਹੈ
0: ਪਹਿਲੀਆਂ ਦੇ ਵਿੱਚ ਜਿਹੜੀ ਇੰਡੀਆ ਦੇ ਵਿੱਚ ਕਿਸਮ ਸੀ ਨਾ ਉਹ ਹੋਰ ਹੀ ਜਦੋਂ ਆਪਾਂ ਨਿੱਕੇ ਹੁੰਦੇ ਵਹਿੰਦੇ ਰਹੇ ਬਹੁਤ ਪਤਲੀ
1: ਛੋਟੀ
0: ਛਿੱਲੜ ਵਾਲੀ ਸੀ ਤੇ ਉਹ ਬਹੁਤ ਜ਼ਿਆਦਾ ਵੀ ਬੰਦਾ ਖਾ ਲੈਂਦਾ ਹੈ ਤੇ ਹੁਣ ਮੈਂ ਨੋਟ ਕੀਤਾ ਵੀ ਉੱਥੇ ਵੀ ਮੋਟੀ ਛਿੱਲ ਹੋ ਗਈ ਕਿਉਂਕਿ ਉਹਦੇ ਨਾਲ ਸ਼ਾਇਦ ਸ਼ੈਲਫ ਲਾਈਫ ਵੱਧ ਜਾਂਦੀ ਹੈ ਜਿੱਦਾਂ ਹੁਣ ਇੱਥੇ ਨੇ ਕੇਲੇ ਤੇ ਉਹਨਾਂ ਦੀ ਛਿੱਲੜ ਬਹੁਤ ਮੋਟੀ ਹੈ ਤੇ
1: ਹਾਂਜੀ ਛੇਤੀ ਛੇਤੀ
0: ਨਹੀਂ ਹਾਂਜੀ ਛੇਤੀ ਨਹੀਂ ਹੁੰਦੇ ਤੇ ਚਲੋ ਖੈਰ ਇਹ ਸੀਗਾ ਬਨਾਨਾ ਤੇ ਹਾਂਜੀ ਵਾਪਸ ਆਪਾਂ ਗੱਲਬਾਤ ਨਾਲ ਇਹ ਵੀ ਕਰ ਰਹੇ ਹਾਂ ਕਿ ਬੱਚਿਆਂ ਦੀਆਂ

0: ਛੁੱਟੀਆਂ ਦੇ ਵਿੱਚ ਕਿੱਦਾਂ ਕਿਹੜੇ ਤਰੀਕੇ ਦੇ ਨਾਲ ਤੁਸੀਂ ਬੱਚਿਆਂ ਨੂੰ ਰੁਝਾ ਕੇ ਰੱਖਦੇ ਹੋ, ਕਿਹੜੇ ਕਿਹੜੇ ਢੰਗ ਤਰੀਕੇ ਨੇ ਤੁਹਾਡੇ, ਅਤੇ ਉਸੇ ਲੜੀ ਨੂੰ ਵੀ ਆਪਾਂ ਅੱਗੇ ਜਾਰੀ ਰੱਖਦੇ ਹਾਂ। ਪਰ ਉਸ ਤੋਂ ਪਹਿਲਾਂ ਅਗਲਾ ਸਾਡਾ ਸਵਾਲ, ਉਹਦਾ ਵੀ ਤੁਸੀਂ ਜਵਾਬ ਜ਼ਰੂਰ ਦੇਣਾ, ਵੀ ਸਭ ਤੋਂ ਵੱਧ ਕਿਹੜੇ ਫਰੂਟ ਦੇ ਵਿੱਚ ਯੂਨਿਟੀ ਹੈ? ਯੂਨਿਟੀ, ਇਕਜੁੱਟਤਾ ਸਭ ਤੋਂ ਵੱਧ ਕਿਹੜੇ ਫਰੂਟ ਦੇ ਵਿੱਚ ਆ? ਸਾਂਝੀਵਾਲਤਾ, ਭਾਈਵਾਲਤਾ ਕਿਹੜੇ ਫਰੂਟ ਦੇ ਵਿੱਚ ਸਭ ਤੋਂ ਵਧੇਰੇ ਆ? ਅਤੇ ਸਾਡੇ ਨਾਲ ਨੇ ਜਸਕੀਰਤ ਜੀ। ਸਤਿ ਸ਼੍ਰੀ ਅਕਾਲ ਜਸਕੀਰਤ ਜੀ।
1: ਲੰਚ ਦੀ ਡਿਊਟੀ ਬੱਚਿਆਂ ਦੀ ਹੁੰਦੀ ਹੈ ਛੁੱਟੀਆਂ ਦੇ ਵਿੱਚ, ਜਿੱਦਾਂ ਮਨਦੀਪ ਜੀ ਨੇ ਕਿਹਾ ਨਾ, ਲੰਚ ਇਹ ਬਣਾਉਂਦੇ ਆ ਬੱਚੇ। ਸੋ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਜੋ ਤੁਹਾਡਾ ਦਿਲ ਕਰਦਾ, ਬਸ ਗੈਸ ਅਗਰ ਯੂਜ਼ ਕਰਨੀ ਹੈ ਤੇ ਥੋੜਾ ਜਿਹਾ ਧਿਆਨ ਦੇ ਨਾਲ, ਬਟ ਅਦਰਵਾਈਜ਼ ਛੁੱਟੀਆਂ ਦੇ ਵਿੱਚ ਲੰਚ ਇਹਨਾਂ ਦੋਨਾਂ ਨੇ ਬਣਾਉਣਾ ਜੇ ਘਰ ਦੇ।
0: ਅੱਛਾ, ਬੱਚੇ ਹੀ ਬਣਾਉਣਗੇ?
1: ਬੱਚੇ ਹੀ ਬਣਾਉਣਗੇ।
0: ਵਾਹ,
1: ਜੋ ਮਰਜ਼ੀ ਬਣਾ ਕੇ ਖਿਲਾ ਦੋ।
0: ਤੇ ਜੋ ਵੀ ਬਣਿਆ ਹੋਵੇ ਉਹ ਮਨਜ਼ੂਰ ਹੈ?
1: ਮਨਜ਼ੂਰ ਹੈ, ਹਾਂਜੀ, ਬਣਿਆ ਬਣਾਇਆ ਮਿਲ ਰਿਹਾ ਭਾਜੀ।
0: ਓਕੇ, ਤੇ ਤੁਸੀਂ ਕੀ ਕਰਦੇ ਹੋ ਫਿਰ ਛੁੱਟੀਆਂ ਚ?
1: ਮੈਂ ਆਫਿਸ ਦਾ ਕੰਮ।
0: ਓਕੇ ਓਕੇ।
2: ਅੱਛਾ, ਹਾਂ, ਤੁਸੀਂ ਦੱਸ ਸਕਦੇ ਹੋ ਕਿ ਜੇ ਵਰਕ ਫਰੋਮ ਹੋਮ ਕਿਵੇਂ ਮੈਨੇਜ ਹੁੰਦਾ ਹੈ? ਤੁਹਾਨੂੰ ਵੀ ਤਕਲੀਫ ਆਉਂਦੀ ਹੈ, ਔਖਾ ਲੱਗਦਾ ਕਿ ਬੱਚੇ ਘਰੇ?
1: ਨਹੀਂ ਨਹੀਂ, ਮੁਸ਼ਕਿਲ ਨਹੀਂ ਆਉਂਦੀ ਬਿਲਕੁਲ ਵੀ, ਕਿਉਂਕਿ ਇੱਕ ਰੂਟੀਨ ਸੈੱਟ ਕੀਤੀ ਹੋਈ ਹੈ। ਜਿੱਦਾਂ ਇਹਨਾਂ ਨੇ 8 ਸਲੀਪ ਇਨ ਕਰਦੇ ਆ, 8:30 ਵਜੇ ਤੱਕ ਉੱਠ ਜਾਂਦੇ ਆ। ਬ੍ਰੇਕਫਾਸਟ ਮੈਂ ਬਣਾ ਕੇ ਰੱਖਣੀ ਇਹਨਾਂ ਦਾ, ਕਿਉਂਕਿ ਮੈਂ 9 ਵਜੇ ਸਟਾਰਟ ਕਰਨਾ ਹੁੰਦਾ। ਮੈਂ ਵਾਕ ਕਰਕੇ ਆਉਂਦੀ ਹਾਂ, ਬੱਚਿਆਂ ਨੂੰ ਉਠਾਉਂਦੀ ਹਾਂ, ਫਿਰ ਬ੍ਰੇਕਫਾਸਟ ਕਰਦੇ ਨੇ ਆਪਣੇ ਆਪ ਆਪਣਾ, ਤੇ ਉਸ ਤੋਂ ਬਾਅਦ ਹੁਣ ਜਿੱਦਾਂ ਪੜ੍ਹ ਲਿਆ ਇਹਨਾਂ ਨੇ, 1.5 ਘੰਟੇ ਪੜ੍ਹ ਲਿਆ ਦੋਨਾਂ ਨੇ। ਹੁਣ ਮੈਨੂੰ ਉਹਨੇ ਦੇਖਿਆ ਮੰਮਾ ਦਾ ਦਰਵਾਜ਼ਾ ਬੰਦ ਹੈ, ਹੋ ਸਕਦਾ ਕਿਸੇ ਮੀਟਿੰਗ ਵਿੱਚ ਹੈ ਜਿਵੇਂ, ਤੇ ਉਹਨੇ ਮੈਨੂੰ ਬਾਹਰੋਂ ਮੈਸੇਜ ਕਰਤਾ ਕਿ ਅਸੀਂ ਬਾਹਰ ਚੱਲੇ ਹਾਂ ਬੈਕਯਾਰਡ ਵਿੱਚ ਖੇਲਣ। ਉਹਨੇ 1 ਘੰਟਾ ਕੋ ਬਾਹਰ ਖੇਲਣਗੇ, ਲੜਨਗੇ, ਜੋ ਮਰਜ਼ੀ ਕਰਨ ਆਪਸ ਦੇ ਵਿੱਚ, ਪਰ ਜਦ ਤੱਕ ਮੈਨੂੰ ਮੰਮਾ ਦੀ ਆਵਾਜ਼ ਨਹੀਂ ਆਉਂਦੀ, ਮੇਰਾ ਕੋਈ ਕੰਸਰਨ ਨਹੀਂ ਹੈ, ਜੋ ਮਰਜ਼ੀ ਕਰੋ।
2: ਅੱਛਾ,
1: ਤੇ ਉਸ ਤੋਂ ਬਾਅਦ ਆ ਕੇ ਉਹੀ ਫਰੂਟ ਵਗੈਰਾ ਕੁਛ ਖਾ ਕੇ, ਤੇ ਜੇ ਕੋਈ ਬੋਰਡ ਗੇਮ ਖੇਲਣੀ ਉਹ ਖੇਲਣਗੇ, ਨਹੀਂ ਤੇ ਇਹਨਾਂ ਨੂੰ ਕਿਹਾ ਹੋਇਆ ਛੁੱਟੀਆਂ ਦੇ ਵਿੱਚ ਉਹੀ ਸੇਮ ਅਲਮਾਰੀਆਂ ਸਾਫ਼ ਕਰਨੀਆਂ ਆਪਣੀਆਂ, ਆਪਣੇ ਬੁੱਕਸ ਜਿਹੜੀ ਸ਼ੈਲਫ ਹੈ ਉਹ ਸਾਫ਼ ਕਰਨੀਆਂ, ਛੋਟੇ ਛੋਟੇ ਕੰਮ ਦਿੱਤੇ ਹੋਏ ਆ,
2: ਡੀਕਲਟਰ ਕਰਨਾ ਹੈ,
1: ਡੀਕਲਟਰ ਕਰਨਾ, ਕੱਪੜੇ ਦੇਖੋ ਜਿਹੜੇ ਨਹੀਂ ਤੁਹਾਨੂੰ ਆਉਂਦੇ ਹੋਣ ਜਾਂ ਨਹੀਂ ਤੁਸੀਂ ਪਾਉਣੇ ਉਹਨਾਂ ਨੂੰ ਸਾਈਡ ਕਰੋ। ਫਿਰ ਹਰ ਸੈਕਿੰਡ ਡੇ ਇੱਕ ਬੱਚਾ ਝਾੜੂ ਲਗਾਏਗਾ ਦੋਨਾਂ ਵਿੱਚੋਂ, ਤੇ ਮਤਲਬ ਇਹੋ ਜਿਹੇ ਛੋਟੇ ਛੋਟੇ ਕੰਮ, ਐਲਸ ਕੋ ਸਾਫ਼ ਕਰੋ।
0: ਤੁਸੀਂ ਵਾਵਾ ਪਰਿਵਾਰਾਂ ਨੂੰ ਹੀਣ ਭਾਵਨਾ ਜੀ ਫੀਲ ਕਰਾਈ ਜਾਂਦੇ ਜੀ।
2: ਨਹੀਂ, ਮੈਂ ਤੇ ਸੋਚ ਰਹੀ ਮੇਰੇ ਬੱਚੇ ਕਦ ਵੱਡੇ ਹੋਣਗੇ।
1: ਸ਼ੁਰੂ
2: ਤੋਂ ਹੀ
1: ਸ਼ੁਰੂ ਤੋਂ ਆਦਤ ਪਾਈ ਹੋਈ ਹੈ ਵਾਲੀ। ਫਿਰ ਅੱਛਾ, ਅਗਰ ਵਾਸ਼ਿੰਗ ਮਸ਼ੀਨ ਚੱਲ ਰਹੀ ਹੈ ਕਿ ਮੈਂ ਜਿੱਦਾਂ ਕਾਲ ਤੇ ਆ, ਜਾਂ ਮੈਂ ਕੋਈ ਆਫਿਸ ਦਾ ਕੰਮ ਕਰ ਰਹੀ ਹਾਂ, ਜਾਂ ਮੈਂ ਖਾਣਾ ਬਣਾ ਰਹੀ ਹਾਂ, ਦੋਨਾਂ ਚੋਂ ਇੱਕ ਜਣਾ ਮਸ਼ੀਨ ਖਾਲੀ ਕਰ ਦੇਗਾ। ਤੇ ਮਤਲਬ ਇਹੋ ਜਿਹੇ ਛੋਟੇ ਛੋਟੇ ਕੰਮ, ਇਹਨਾਂ ਨੂੰ ਰਿਸਪੋਂਸੀਬਿਲਿਟੀ ਕਿਆ ਹੋਇਆ ਕਿ ਅਸੀਂ ਜਿੱਦਾਂ ਅਸੀਂ ਇੱਕ ਟੀਮ ਆ ਸਾਰੇ, ਸੋ ਟੀਮ ਦੇ ਵਿੱਚ ਸਾਰੇ ਮਿਲ ਕੇ ਕੰਮ ਕਰਨੇ ਆ। ਜਿੱਦਾਂ ਤੁਸੀਂ ਟੀਮ ਗੇਮ ਖੇਲਦੇ ਹੋ, ਤੇ ਇਹ ਵੀ ਟੀਮ ਹੈ, ਸੋ ਹੁਣ ਤੁਹਾਡੇ ਕੋਲ ਟਾਈਮ ਹੈ ਤੇ ਟੀਮ ਦੀ ਹੈਲਪ ਚਾਹੀਦੀ ਹੈ ਫਿਰ ਥੋੜੀ ਜਿਹੀ।
0: ਖਾਣ ਪੀਣ ਦਾ ਫਿਰ ਇਹ ਤਾਂ ਕੱਲਾ ਲੰਚ ਚਲੋ ਬਣਾ ਲੈਂਦੇ, ਤੇ ਬਾਕੀ ਜਦੋਂ ਕਹਿੰਦੇ ਆ ਫੀਲਿੰਗ ਹੰਗਰੀ,
1: ਫੀਲਿੰਗ ਹੰਗਰੀ ਨਹੀਂ, ਉਹ ਕਹਿੰਦੇ ਕੁਝ ਯੰਮੀ ਬਣਾ ਦੋ, ਕੁਝ ਅੱਛਾ ਜਿਹਾ ਬਣਾ ਦੋ। ਮੈਂ ਕਹਿੰਦੀ ਹਾਂ ਫਿਰ ਮੈਨੂੰ ਆਈਡੀਆ ਦਿਓ ਕੀ ਬਣਾਉਣਾ, ਤੁਸੀਂ ਦੱਸੋ ਕੀ ਖਾਣਾ ਚਾਹੁੰਦੇ ਹੋ। ਯੰਮੀ ਉਹਦੇ ਵਿੱਚ ਪਾਸਤਾ ਖਾਣਾ ਹੈ, ਪੀਜ਼ਾ ਬਣਾਉਣਾ, ਉਹ ਆਪੇ ਕੋਸ਼ਿਸ਼ ਕਰੋ ਬਣਾਉਣ ਦੀ, ਕੁਕੀਜ਼, ਮਫਿਨਸ, ਜੋ ਤੁਹਾਡਾ ਦਿਲ ਕਰਦਾ, ਮੈਨੂੰ ਆਈਡੀਆ ਦੇ ਦਿਓ ਕੀ ਬਣਾਉਣਾ, ਮੈਂ ਉਹ ਬਣਾ ਦਿਆਂਗੀ ਤੁਹਾਨੂੰ।
0: ਤੇ ਇੱਥੇ ਤੱਕ ਬਾਤ ਪੈਂਦਾ,
1: ਮੈਂ ਸੋਚਾਂ
2: ਮੇਨ ਤੇ ਮੈਨੂ ਹੀ ਹੈ,
1: ਰਾਦਰ ਦੈਨ ਕਿ ਮੈਂ ਸੋਚਾਂ ਕਿ ਬਈ ਅੱਜ ਮੈਂ ਕੀ ਬਣਾਉਣਾ, ਮੈਂ ਉਹਨਾਂ ਨੂੰ ਸਵੇਰੇ ਉੱਠ ਕੇ ਕਹਿ ਦਿੰਦੀ ਹਾਂ ਬਈ ਅੱਜ ਜੋ ਖਾਣਾ ਮੈਨੂੰ ਦੱਸ ਦਿਓ। ਸ਼ਾਮੀ ਕੀ, ਹੁਣ ਜਿੱਦਾਂ ਸ਼ਾਮੀ ਇਹਨਾਂ ਨੇ ਜਾਣਾ ਪ੍ਰੈਕਟਿਸ ਤੇ ਜਾਣਾ, ਇਹਨਾਂ ਦਾ ਡਿਨਰ ਨਾਲ ਜਾਏਗਾ, ਪੈਕ ਹੋ ਕੇ ਲੇਟ ਆਉਣਾ, 9 ਵੱਜ ਜਾਣੇ ਆ, ਤੇ ਮੈਂ ਰਾਤੀ ਪੁੱਛ ਲਿਆ ਸੀਗਾ ਕਿ ਡਿਨਰ ਵਿੱਚ ਕੀ ਲੈ ਕੇ ਜਾਣਾ, ਮੈਨੂੰ ਉਹ ਦੱਸ ਦਿਓ, ਰੈਪਸ ਲੈ ਜਾਣੇ, ਰੋਟੀ ਸਬਜ਼ੀ ਲੈ ਜਾਣੀ ਹੈ, ਜਾਂ ਕੀ ਲੈ ਕੇ ਜਾਣਾ, ਤੇ ਉਹ ਤੁਹਾਨੂੰ ਰੈਡੀ ਮਿਲੇਗਾ। ਉਹਨਾਂ ਨੂੰ ਸੋਚਣ ਨੀ ਕਹੋ ਨਾ, ਅਸੀਂ ਕਿਉਂ ਸੋਚੀਏ, ਸੋਚ ਲਿਆ ਬਥੇਰਾ।
0: ਗੁੱਡ,
2: अपने आप बैकयार्ड खेलते रहते शांत साढ़े उल्टा है जे बहुत ज्यादा शांति है फिर चेक करना पैंदा कि कुछ की चल
0: रहा है सारे इन्हां दे वड्डे हो गए ना
2: वड्डे हो गए हो ना छोटे बच्चे तो है कि इतनी शांति है कुछ ना कुछ ते
0: कोई ना कोई ते जरूर फिस्सी चल रहा होगा कुछ
2: देख लो इस तो पहला
0: इस तो पहला के जोर दी आवाज आवे कोई
2: अच्छा कुछ डिग भी जांदा है कुछ कर देंदे ना ते छोटी वाली कहंदी है Nothing happened. पक्का ही कुछ होया होंदा
0: पहले सच्चे बंदे ना चलो थैंक यू तुहाडा ते एक मैसेज है जी कहिंदे ने कि धनिया कहिंदे ने कि नहीं उग रहा ते बड़ी सोई साहब कहिंदे ने अच्छा सोड़ी साहब सॉरी कहिंदे ने कि काफ़ी कोशिश की है जी वेखो दो चार चीज़ा हो सकदियां ने सोड़ी साहब एक तो हो सकता भी तुसीं जिहड़ी कोशिश की है वो बीज ही ना सही होवे सो वो डिपेंड करता कई बार ना इदा हुंदा वा कि तुसीं जिहड़ा आपां बीज ग्रोसरी तो लिया के आपां बीजदे आ ते वो हमेशा फर्टाइल नहीं हुंदा उहदे विच चक्कर इह हुंदा वा भी कुछ एक जिहड़े इत्थे एक्सपोर्ट हुंदे जिहड़े दाणेदार मसाले ने ना जिन्हां दे विचों कोई धनिया भी एक हो गया ते उहनां नूं जिहड़े जिहड़े भी बीज नुमा ने उहनां नूं सारयां नूं ते नहीं पर कई जिहड़ियां वो हुंदियां ने तुहाडियां शिपमेंट्स उहनां नूं एक प्रोसैस दे विचों लंघाउंदे आ ते उहदे नाल उहदा जिहड़ा वो फर्टाइल नहीं रहिंदा वो फर्टाइल कहांगे जां जो भी वट एवर भी वो उगदे नहीं गा वो बीज तुहाडे जिहड़े उगदे नहीं गे फिर वो ते वो क्योंकि वो जिहड़ा लंघाउंदे ने वो जर्म्स वगैरह साड़न दे लई उहदे विच इक सर्टन अमाउंट ऑफ हीट दे थाणी उहनूं लंघाउंदे आ सो इस करके एक ते वो रीज़न हो सकदा कि तुसीं जिहड़े बीज लिया रहे हो वो बीज तुहाडे वो वाले तुसीं वरतण दी कोशिश करो हाँ सारे नहीं इदां हुंदे तुसीं जिहड़े भी आपां लैने अलग अलग टाइमिंग दे उत्ते मैं भी रियलाइज़ कीता कई बार वो बड़े सोहणे उग पैंदे आ ते कई बार वो नहीं उगते सो उन्होंने रंग तो ही पता लग जाता उन्होंने रंग ना थोड़ा जहा गाढ़ा होया हों जिन्ना क मैं हिसाब तब लाया तो जे दूजे होंगे वाइट होंगे चिट्टे तुम रोज ही दिखते हो अच्छा दूसरी चीज़ जे ती हमने भी ट्राई कर लिया तो फिर थोड़ा जो धनिया के बीज सूँ मिलते हैं ना वो तुम थोड़े जे महंगे मिलने बनिंग तो मिल जाते फिर तुम उदा ऑनलाइन कई शॉप्स ने उतों तुम मिल जाते तो या फिर तेजे आस पास जिन्होंने भी किसी ने धनिया बीजा वो एक करी किसी ने बीजा तो अथाह बीज हो जाते वो तुम जिन्हें मर्जी तुम लै लो जे तो इतने लागे बन्ने कि रेंदे हो तो मैं तुम्हें इतों रेडियो थोड़े जे दे दूँगा तो वो बीज तुम बीज सकते हो हुण दूसरी गल आ जाती उन्हूं बीजण का तरीका आई अज्यूम भी मोटा मोटा जिहा तुहानूं पता ही होगा पर इहदा जिहड़ा सब तो सौखा तरीका जिहड़ा मैनूं लगा है मैं अगे भी कई बार दस्सिया वा रेडियो दे उत्ते उहदे च कोई एक तो हुंदा भी उन्हूं फे के लाउणा हुंदा दर रिपोर्ट करके लाउणा हुंदा दो टोटे करके लाउणा हुंदा तो यह जिहड़ा एक होर तरीका मैं कितें वेख्या तो मैं जमाया होया तरीका वा बड़ा वधिया ये रहिंदा वा तो बहुत छेती इहदे नाल उगदा तुहानूं इंतजार नहीं करना पैंदा तुसीं धनिया दे बीज लो कोई तोड़न दी लोड़ नहीं उहनूं तुसीं उदां ही ठंडे मतलब जो टैप वाटर लैणा ते उहदे विच तुसीं जिन्ने कु वी लाउणे आ उहदे विच तुसीं पाणी दे विच पा के ते 24 घंटिआं दे लई फ्रिज दे विच रख दो फ्रीज़र च नहीं रखना फ्रिज दे विच रखना उहनूं ते 24 घंटिआं दे लई उहनूं उत्थे पिआ रहिण दो बहुता चिर भी ज़्यादा भी ना ये मिण के तुम 24 घंटे रखने दो चार उत्ते थले हो सकते हैं पर यह भी यही भी अगले दिन तक पे रहन जाओ कि उत्थे फिर वो घट जाती वो कई बीज फिर मारे जाते हैं तो 24 घंटे बाद कढ़ के उन्हूं तो वो तुम बीज जड़े आ छांट लो वक्रे कर लो पानी जड़ा वा वो तुम सुट्टन की बजाय वो भी पा दो कि गमले गुमले च तो मिट्टी अपने गार्डन की लै लो तुम क्योंकि वह गिले गिले होंगे तो जे तुम इदा ही उन्होंने बीजन की कोशिश करो तो किन्ने किन्ने बीज एक एक थान के उत्ते विरले विरले नहीं होंगे सो सुकी जी मिट्टी फड़ो अपने गार्डन की जो तुम बाहरों जो लिया है तो वह तुम फड़ो कंपोस्ट तो वह तुम सुकी मिट्टी के बीजा रला दो मस लो बहुत ज़्यादा मिट्टी भी ना लियो उन्नी क लियो जिनी क दे मतलब तुहाडे बीज जिहड़े ने वो मिक्स जे हो जाण मतलब कट्ठे कट्ठे जे ना रहन ते वो जिहड़ा तुहाडा वो मिश्रण बनना वा बीजां दा वो फिर तुसीं बीज दो उहदी मिट्टी समेत ही चुटकियां भर भर के तुसीं बीजणे हुण बीजण दा भी एक होर इहदा टैक्ट हुंदा वा धनिए दा नहीं तो फिर मारिया जांदा ਇਹਦੀ ਤੁਸੀਂ ਵੱਟ ਬਣਾਉਣੀ ਆ। ਜਿਹੜੇ ਵੱਟ ਨਹੀਂ ਸਮਝਦੇ ਉਹਦਾ ਮਤਲਬ ਇਹ ਆ ਕਿ ਥੋੜ੍ਹੀ ਜਿਹੀ ਉੱਚਾ ਕਰਨਾ ਵਾ ਤੁਸੀਂ ਬਾਕੀ ਆਪਣੇ ਗਾਰਡਨ ਦੇ ਨਾਲੋਂ, ਇੱਕ ਜਿਹੜੀ ਲਾਈਨ ਤੁਸੀਂ ਉੱਚੀ ਕਰਨੀ ਆ ਥੋੜ੍ਹੀ ਜਿਹੀ, ਐਟਲੀਸਟ ਤੁਹਾਡੀ ਜਿਹੜੀ ਚੱਪਕ ਤੁਸੀਂ ਚਾਰ ਕੁੰਗਲਾਂ ਜਿਹੜੀ ਆ ਉੱਚੀ ਕਰ ਲਓ, ਬਾਕੀ ਜ਼ਮੀਨ ਦੇ ਨਾਲੋਂ ਥੋੜ੍ਹੀ ਜਿਹੀ ਉੱਚੀ ਕਰ ਲਓ, ਅਤੇ ਉਹਦੇ ਉੱਤੇ ਉੱਤੇ ਤੁਸੀਂ ਇਹਨੂੰ ਬੀਜਣਾ। ਬਿਲਕੁਲ ਟਿਪ 'ਤੇ ਵੀ ਨਾ ਬੀਜੋ ਤੁਸੀਂ, ਭਾਵੇਂ ਥੋੜ੍ਹਾ ਜਿਹਾ ਥੱਲੇ ਨੂੰ ਕਰਕੇ ਜਿੱਦਾਂ ਤੁਸੀਂ ਇੱਕ ਵੱਟ ਬਣਾ ਲਈ ਉਹਨੂੰ ਥਾਪੜ ਲਓ, ਅਤੇ ਉਹਦੇ ਤੋਂ ਦੋ ਕੁੰਗਲਾਂ ਛੱਡ ਕੇ ਜਾਂ ਉਂਗਲ ਛੱਡ ਕੇ, ਅਤੇ ਮਤਲਬ ਉਤਲੀ ਜਿਹੜੀ ਟਿਪ ਆ ਉਹਦੇ 'ਤੇ ਲਾਉਣ ਦੀ ਬਜਾਏ ਸੱਜੇ ਖੱਬੇ ਜੇ ਇਹਨੂੰ ਥੋੜ੍ਹਾ ਥੋੜ੍ਹਾ ਜਿਹੜਾ ਦੋ ਦੋ ਇੰਚ ਦਾ ਡਿਫਰੈਂਸ ਛੱਡ ਕੇ, ਅਤੇ ਉਹ ਚੁਟਕੀਆਂ ਜਿਹੜੀਆਂ ਨੇ ਉਹਨਾਂ ਦੇ ਨਾਲ ਚੁੰਮੜੀਆਂ ਪੂਰੀ ਪੂਰੀਆਂ ਤੁਸੀਂ ਜਿਹੜੀਆਂ ਮਿੱਟੀ ਦੇ ਸਮੇਤ ਹੀ ਭਰ ਕੇ, ਅਤੇ ਉਹ ਤੁਸੀਂ ਕਰ ਦਿਉ, ਅਤੇ ਉੱਤੇ ਹਲਕੀ ਹਲਕੀ ਜਿਹੀ ਉਹਦੇ ਤੁਸੀਂ ਮਿੱਟੀ ਪਾ ਕੇ, ਹੁਣ ਨੈਕਸਟ ਜਿਹੜਾ ਸਟੈਪ ਆ ਉਹ ਵੀ ਕਾਫੀ ਇੰਪੋਰਟੈਂਟ ਆ, ਵੀ ਇਹਦੇ ਉੱਤੇ ਸਿੱਧਾ ਪਾਣੀ ਨਹੀਂ ਪਾਉਣਾ ਇਸ ਵੱਟ ਦੇ ਉੱਤੇ, ਵੀ ਤੁਸੀਂ ਉਸ ਤੋਂ ਬਾਅਦ 'ਚ ਬੀਜਤਾ ਅਤੇ ਉਸ ਤੋਂ ਬਾਅਦ ਤੁਸੀਂ ਲਓ ਸਪਰਿੰਕਲ ਕਰ ਦਿਉ ਉੱਤੇ ਪਾਣੀ, ਉਹ ਬੀਜ ਜਿਹੜੇ ਸਾਰੇ ਥੱਲੇ 'ਚ ਹੋ ਜਾਣੇ ਫਿਰ। ਸੋ ਤੁਸੀਂ ਇਹ ਜਿਹੜੀ ਵੱਟ ਬਣਾਈ ਆ ਇਹਦੇ ਸੱਜੇ ਖੱਬੇ ਸਿਰਫ ਪਾਣੀ ਪਾਉਣਾ ਵਾ, ਆਈਡੀਆ ਇਹ ਆ ਕਿ ਜਿਹੜਾ ਪਾਣੀ ਆ ਉਹ ਸਿਰਫ ਉਹਦੀ ਸਿੱਲ ਪਹੁੰਚਣੀ ਚਾਹੀਦੀ ਆ, ਉਹ ਰੇਸ ਪਾਣੀ ਪਹੁੰਚਣੀ ਚਾਹੀਦੀ ਆ ਪਾਣੀ ਦੀ, ਯਾਨੀ ਕਿ ਥੱਲੇ ਤੁਸੀਂ ਪਾਣੀ ਪਾਓਗੇ ਉਹ ਹੌਲੀ ਹੌਲੀ ਰਿਸ ਕੇ ਜਿਹੜਾ ਪਾਣੀ ਉੱਤੇ ਤੱਕ ਪਹੁੰਚੂਗਾ। ਜੇ ਸਿੱਧਾ ਹੀ ਵੱਟ 'ਤੇ ਪਾਓਗੇ ਤਾਂ ਵੱਟ ਜਿਹੜੀ ਖੁਰ ਜਾਣੀ ਹੈ ਮਿੱਟੀ ਕਿ ਇੱਥੇ ਉੱਦਾਂ ਦੀ ਹੈ, ਅਤੇ ਉਹ ਤੁਹਾਡਾ ਜਿਹੜਾ ਬੀਜ ਆ ਉਹ ਫਿਰ ਥੱਲੇ ਆ ਜਾਣਾ, ਉਹਦੇ ਨਾਲ ਕੀ ਪੈਦਾਵਾਰ ਘੱਟ ਜਾਂਦੀ ਹੈ ਅਤੇ ਬਾਅਦ 'ਚ ਤੋੜਨਾ ਤਾੜਨਾ ਵੀ ਔਖਾ ਹੁੰਦਾ। ਸੋ ਧਨੀਏ ਦਾ ਇੱਕ ਸਿੱਧਾ ਸਿੱਧਾ ਜਿਹਾ ਫਾਰਮੂਲਾ ਇਹ ਵੀ ਹੁੰਦਾ ਵੀ ਇਹਦੇ ਉੱਤੇ ਸਿੱਧਾ ਪਾਣੀ ਨਾ ਪਾਓ ਅੰਟਿਲ ਅਨਲੈਸ ਜਦੋਂ ਤੱਕ ਇਹ ਉੱਗ ਨਹੀਂ ਪੈਂਦਾ, ਉਸ ਤੋਂ ਬਾਅਦ ਵੀ ਅਗਲੇ 'ਤੇ ਅਵੋਇਡ ਕਰੋ, ਉਹਦੀਆਂ ਜੜ੍ਹਾਂ ਨੰਗੀਆਂ ਹੋ ਜਾਂਦੀਆਂ। ਸੋ ਇਹਨੂੰ ਤੁਸੀਂ ਧਨੀਏ ਨੂੰ ਸਿਰਫ ਸਿੱਲ ਦੇ ਵਿੱਚ ਉਗਾਉਣਾ ਹੁੰਦਾ ਵਾ, ਇਹਨੂੰ ਤੁਸੀਂ ਪਾਣੀ ਸਿੱਧਾ ਨਹੀਂ ਪਾਉਣਾ ਹੁੰਦਾ। ਸੋ ਜੇਕਰ ਤੁਸੀਂ ਇਹਨੂੰ ਮੇਨਟੇਨ ਰੱਖੋਗੇ ਇਸ ਸਿੱਲ ਨੂੰ, ਅਤੇ ਇਸ ਤਰੀਕੇ ਦੇ ਨਾਲ ਜੇ ਤੁਸੀਂ ਬੀਜੋਗੇ ਧਨੀਆ, ਅਤੇ ਤੁਸੀਂ ਵੇਖੋਗੇ ਵੀ ਤੁਹਾਡਾ ਦੋ ਦਿਨਾਂ 'ਚ ਨਿਕਲ ਆਉਣਾ। ਅਦਰਵਾਈਜ਼ ਤੁਹਾਨੂੰ ਕਈ ਵਾਰੀ ਚੇਤੇ ਭੁੱਲ ਜਾਂਦਾ ਬੀਜੇ ਦਾ ਉਦੋਂ ਜਾ ਕੇ ਨਿਕਲਦਾ ਵਾ, ਕਿਉਂਕਿ ਉਹ ਬੀ ਕਿੰਨੇ ਚਿਰ ਬਾਅਦ ਜਾ ਕੇ ਅਤੇ ਉਹ ਪੁੰਗਰਦੇ ਨੇ ਕਿੰਨਾ ਉਹਨਾਂ ਨੂੰ ਪਾਣੀ ਚਾਹੀਦਾ। ਸੋ ਇਸ ਤਰੀਕੇ ਦੇ ਨਾਲ ਬੀਜ ਕੇ ਵੇਖਿਓ, ਅਤੇ ਜਿਹੜਾ ਤੁਸੀਂ ਲੈਣਾ ਵਾ ਬੀਜ ਉਹ ਤੁਹਾਡਾ ਠੀਕ ਹੋਵੇ। ਅਤੇ ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਟੂਡੇ ਕਹਿੰਦੇ ਕਿ ਡਿਨਰ ਕੱਦੂ ਦੇ ਕੋਫਤੇ ਵਿਦਆਊਟ ਫਰਾਈ ਪੁਟਿੰਗ ਇਨ ਓਵਨ, ਤੜਕਾ ਮੇਕ ਈਵਨਿੰਗ। ਅੱਛਾ, ਕੋਫਤੇ ਕਹਿੰਦੇ ਬਣਾਉਣੇ ਰੱਖ ਦਿੱਤੇ ਨੇ ਕਰਮ ਜੀ, ਅਤੇ ਈਵਨਿੰਗ ਨੂੰ ਕਹਿੰਦੇ ਕਿ ਤੜਕਾ ਲਾਵਾਂਗੇ।
2: ਮੀਲ ਪ੍ਰੈਪ ਹੋ ਗਈ।
0: ਧੰਨਵਾਦ ਜੀ ਤੁਹਾਡਾ। ਅਤੇ ਆਪਣਾ ਪ੍ਰਵੀਨ ਜੀ ਕਹਿੰਦੇ ਨੇ ਕਿ ਹਿਊਮਨ ਡੀ ਐੱਨ ਏ ਔਲਸੋ ਮੈਸ਼ਡ ਵਿਦ ਬਨਾਨਾ। ਵੇਖੋ, ਇਹ ਰੀਲਾਂ ਰੂਲਾਂ ਦੇ ਉੱਤੇ ਆਪਾਂ ਕਾਫੀ ਕੁਛ ਸੁਣਦੇ ਹਾਂ ਖੁਰਾਣਾ ਸਾਹਿਬ, ਇੱਦਾਂ ਦਾ ਮਤਲਬ ਇਹ ਚੀਜ਼ ਜਿਹੜੀ ਆ ਇਹ ਮੈਂ ਥੋੜ੍ਹਾ ਜਿਹਾ ਡਿਟੇਲ 'ਚ ਗਿਆ ਹਾਂ ਇਹਦਾ 'ਚ, ਮਤਲਬ ਹੈਗਾ ਇੱਕ ਪਾਰਟ ਜਿਹੜਾ ਵਾ ਉਹ ਸਹੀ ਆ, ਪਰ ਜੇ ਉਸ ਤੋਂ ਅੱਗੇ ਕਈ ਜਣੇ ਜਿਹੜੇ ਲੈ ਜਾਂਦੇ ਆ ਫਿਰ ਕਹੋਗੇ ਤਾਂ ਆਪਾਂ ਡਿਟੇਲ 'ਚ ਕਿਸੇ ਦਿਨ ਚੱਲ ਜਾਂਗੇ, ਪਰ ਜਿਹੜੇ ਜਣੇ ਅੱਗੇ ਲੈ ਜਾਂਦੇ ਆ ਇਹਨੂੰ ਇਸ ਚੀਜ਼ ਨੂੰ, ਉਹ ਬਿਲਕੁਲ ਨਜਾਇਜ਼ ਆ। ਸੋ ਇੱਦਾਂ ਦਾ ਕੁਛ ਨਹੀਂ ਆ, ਕੇਲਾ ਕੇਲਾ ਹੀ ਆ, ਬੰਦਾ ਬੰਦਾ ਹੀ ਆ। ਅਤੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਅੰਗੂਰ, ਓਕੇ, ਜਿਹੜਾ ਮੈਨੂੰ ਲੱਗਦਾ ਆਪਾਂ ਯੂਨਿਟੀ ਵਾਲੀ ਗੱਲ ਕੀਤੀ ਸੀ, ਹੈ ਨਾ। ਅਤੇ ਜਸਵੀਰ ਕੌਰ ਜੀ ਕਹਿੰਦੇ ਨੇ ਕਿ ਆਂਸਰ ਇਜ਼ ਅਨਾਰ, ਓਕੇ। ਅਤੇ ਚਲੋ ਆਪਾਂ ਹੋਰ ਵੀ ਆਂਸਰ ਆਪਾਂ ਵੇਖ ਲੈਂਦੇ ਹਾਂ, ਇੱਕ ਦੋ ਬਨਾਨੇ ਵੀ ਆਏ ਸੀ ਆਂਸਰ, ਅਤੇ ਉਹ ਵੀ ਆਪਾਂ
2: ਕੱਲਾ ਕੇਲਾ ਕੌਣ ਖਰੀਦ ਕੇ ਲੈ ਕੇ ਆਉਂਦਾ, ਗੁੱਛੇ ਤੇ ਲੈ ਕੇ ਆਉਂਦੇ ਐਟਲੀਸਟ, ਪਰ ਅੰਗੂਰ ਵੀ ਵਾਕਈ
0: ਨਹੀਂ, ਗੁੱਛੇ ਤੇ ਹੋਰ ਬੜੇ ਆਉਂਦੇ ਨੇ ਗੁੱਛਿਆਂ ਦੇ ਵਿੱਚ, ਤੇ ਆਹ ਦੱਸ ਹੀ ਦਿੱਤੇ ਇਹਨਾਂ ਨੇ ਗੁੱਛਿਆਂ ਦੇ ਵਿੱਚ ਕਿਹੜੇ ਕਿਹੜੇ ਆਉਂਦੇ। ਵੈਸੇ ਕੇਲੇ ਦੀ ਵਿਸ਼ੇਸ਼ਤਾ ਇੱਕ ਇਹ ਜ਼ਰੂਰ ਮੰਨਣੀ ਪਊਗੀ ਵੀ ਕੇਲਿਆਂ ਦੇ ਵਿੱਚ ਨਾ ਸਲਾਹ ਮਸ਼ਵਰਾ ਬਹੁਤ ਹੈ, ਕੇਲੇ ਸਿਰ ਜੋੜ ਕੇ ਬਹੁਤ ਬਹਿੰਦੇ ਆ, ਜਿੱਦਾਂ ਕਹਿੰਦੇ ਵੀ ਆਓ ਆਓ ਭਾਅ ਜੀ ਕਿਤੇ ਸਿਰ ਜੋੜ ਕੇ ਬਹਾਂਗੇ ਕਰਾਂਗੇ ਸਲਾਹ, ਅਤੇ ਕੇਲਿਆਂ ਦੇ ਵਿੱਚ ਇਹ ਬਹੁਤ ਆ, ਮਤਲਬ ਸਲਾਹ ਮਸ਼ਵਰਾ ਬਹੁਤ ਕਰਕੇ ਚੱਲਦੇ ਕੇਲੇ। ਅਤੇ ਧੰਨਵਾਦ ਸਹਿਮੀ ਜੀ ਕਹਿੰਦੇ ਕਿ ਗੁੱਡ ਮੋਰਨਿੰਗ। ਅੱਛਾ ਜੀ, ਠੀਕ ਆ ਜੀ, ਆਪਾਂ ਅੱਗੇ ਚੱਲ ਕੇ ਕਰਾਂਗੇ ਅਨਾਊਂਸ। ਅਤੇ ਰੂਬੀ ਭੈਣ ਜੀ ਹੁਣ ਤੁਸੀਂ ਕਰ ਲਿਓ, ਅਤੇ ਮਾਫੀ ਚਾਹੁੰਦਾ ਵਾਂ, ਅਤੇ ਜਦੋਂ ਚੱਲ ਰਹੀ ਹੁੰਦੀ ਗੱਲਬਾਤ ਉਦੋਂ ਥੋੜ੍ਹਾ ਜਿਹਾ ਤੁਸੀਂ ਅਵੋਇਡ ਹੀ ਕਰ ਲਿਆ ਕਰੋ। ਹਾਂਜੀ ਨੀਤੂ ਜੀ, ਤੁਸੀਂ ਕਿੱਦਾਂ ਬੱਚਿਆਂ ਦੀ ਦੇਖਭਾਲ ਕਰਦੇ ਹੋ ਛੁੱਟੀਆਂ ਦੇ ਵਿੱਚ, ਕੀ ਬਣਾ ਕੇ ਦਿੰਦੇ ਹੋ, ਕੀ ਪਕਾ ਕੇ ਦਿੰਦੇ ਹੋ? ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਜੀ?
3: ਠੀਕ ਆ।
0: ਓਕੇ, ਤੁਸੀਂ ਤੇ ਬੜਾ ਸੋਹਣਾ ਬੋਲਦੇ ਹੋ, ਤੇ ਸਾਡੇ ਨਾਲ ਤੇ ਗੱਲ ਹੀ ਨਹੀਂ ਕਰਦੇ ਤੁਸੀਂ। ਛੁੱਟੀਆਂ ਚ ਕਰਿਆ ਕਰੋਗੇ? ਓਕੇ, ਓਦਾਂ ਬਿਜ਼ੀ ਰਹਿੰਦੇ ਤੁਸੀਂ? ਬਿਜ਼ੀ ਹੁੰਦੇ ਹੋ? ਸਮਝ ਤੇ ਸਾਰੀ ਲੱਗ ਰਹੀ ਹੈ ਤੈਨੂੰ, अच्छा, हाँ नहीं वो तो सानू पता लग ही गया वा।
3: पॉइंट सुनाना
0: है। हाँ जी सुनाओ सुनाओ।
1: मम्मा की रोटी,
3: मम्मा की रोटी गोल गोल, पापा के पास गोल गोल, दादी की चश्मा गोल गोल, सारी दुनिया, दादी की बिंदिया गोल गोल, सारी दुनिया गोल मटोल।
0: ओह की क्या मम्मा गोल मटोल की क्या? लास्ट विच की क्या?
3: सारी दुनिया गोल मटोल।
0: अच्छा सारी दुनिया, ओके ओके ओके ओके। हो हो
2: कली मम्मा थोड़ी ना
0: सारी दुनिया गोल मटोल करती कली ने। थैंक यू रूहानी, ते बहुत सोना, बहुत सोना सुनाया तू ही ते।
3: मम्मा भी आ गए गोल मटोल।
0: अच्छा मम्मा भी आ गए गोल मटोल, ओके। चलो थैंक यू बुद्धू,
2: थैंक यू।
0: लेट उठ के किस वक्त?
3: दोनों कदा करूंगा,
0: दो मिनट जो उठा गया है ना।
3: हां जी
0: हां, वेरी ऑनेस्ट। ते छुट्टियां हो गया तनु?
3: हां जी, मैं आज आई थिंक मंडे है, तो आज स्टार्ट हुई है छुट्टियां।
2: ओके,
3: वैसे वैसे तो फ्राइडे नु स्टार्ट हुई है सी, बट रियल वाली छुट्टियां होने स्टार्ट हुई है।
0: ओके ओके ओके, गुड। ते की करदे हुंदे हो फिर छुट्टियां च?
3: मैं छुट्टियां च कलरिंग करदा, ते मैं टीवी देखदा, मम्मा दी हेल्प करदा, ते मैं स्टडी करदा, ते मैं कबड्डी
0: खेलदा
3: मैं पापा ना खेलदा। फाइव अप टू फाइव राउंड हुंदे आ, जिके जिहड़ा जिहड़ा विन कर लिया ओहनू इक ना गोल्ड पापा कॉइन लैके आया ओहनू ओह मिलूगा।
0: वाह, ते तुहानू छुट्टियां च सब तों वध की पसंद खाणा?
3: मैनू पसंद खाणा फ्रूट च
0: कुछ भी,
3: बनाना केक,
0: ओवरऑल ओवरऑल
3: बनाना केक।
0: अच्छा तुम बनाना केक सब
3: पता है? ते पता है बनाना ना पापा ना पता है बनाना किदा खांदे है? पापा ना एक ना छिल के पापा ना की ये चाकू लेके ओदे विच नमक पाके स्लाइड कर लेंदे है मिल च, ते फिर खांदे है नमक पाके ओदे अंदर
0: लून ला के खांदे है।
3: हां जी
0: ओके,
3: दांडो भी एदा ही खांदे है
0: काला लून ला के।
3: हां जी
0: गुड, ओ यम्मी हो जांदा, तुसीं खा के वेख्या कदी?
3: हां जी मैं इंडिया च ट्राई किया सीगा, और पापा आए सीगे, असि ना बाजार गए सीगे, ते ना रेडी ते गए सीगे, ते ना ओथे ना ओथे ना एक नमक सीगा, ते ओथे एक बनाना सीगा, असि ना अनुवाज 10 रुपए देते, सानु बोलिया सीगा सानु एक बनाना दे दे, ते ओथे टू दे दे, ठीक है, ते फिर ना असि ना नमक बाके सारे खा ले।
2: अच्छा, बहुत मजा आया सी।
0: 10 रुपए दे दो बनाने, वाह चंगे रह गए फिर भी।
3: हाँ जी
2: वाह वाह, गुड गुड। तुसी लड़दे हो दोने?
3: हाँ जी रूहानी मेनू लड़दी है, ते फिर मेनू फिर मैं की करदा, फिर मेनू भी लड़ना पैंदा, इस करके मेनू बोल मेनू मारदी है
2: पैंदा मजबूरी।
0: हां जे दो लड़दी ते फिर मेनू भी लड़ना पैंदा,
2: सेल्फ डिफेंस।
3: हां जी
0: थैंक यू थैंक यू थैंक यू।
3: रूहानी रूहानी दा नाम रूहानी नहीं, ओदा नाम तूफानी है।
0: ओके तू ही कह के कर लेनी है, मेनू लगदा धन्यवाद जी, थैंक यू थैंक यू थैंक यू। ते गल्लां बातां साडियां छुट्टियां दे बारे चल रहियां है, की ते किद्दां ते बच्चियां दा की करदे हो? ते
2: बिलकुल कई सारे ना कई बेस्ट टाइम हुंदा है जिहड़ा डी क्लटर दी गल करदे सी ना, क्योंकि कई चीजा आपां जिवें पिछले दिनों भी तुसी एक शो दे विच किया सीगा, कई चीजा दी आपां नूं लोड़ नहीं हुंदी पर आपां रखी जांदे आ कि कम आ जाएगा कम आ जाएगा, ते ए टाइम बेस्ट हुंदा है। ईवन बच्चों नूं भी एक जिहड़ी चीज हुंदी है कि ਜੇ ਤੁਹਾਨੂੰ ਨਵੀਂ ਚੀਜ਼ਾਂ ਚਾਹੀਦੀਆਂ ਤੇ ਤੁਸੀਂ ਆਪਣੇ ਪੁਰਾਣੇ ਖਿਡੌਣੇ, ਕਈ ਟੋਇਜ਼, ਕਈ ਜੈਕਟਾਂ ਹੋ ਗਈ, ਕਈ ਕੱਪੜੇ ਹੋ ਗਏ, ਇਹ ਵਾਲਾ ਟਾਈਮ ਹੈ ਕਿ ਉਹਨਾਂ ਨਾਲ ਬਹਿ ਕੇ ਉਹ ਸਮੇਟਾ ਸਮੇਟੀ ਇਸ ਟਾਈਮ ਕਰ ਲਓ, ਉਹ ਟਾਈਮ ਵੀ ਬੜਾ ਲੈ ਜਾਂਦਾ, ਪਲੱਸ ਬੱਚੇ ਵੀ ਇੰਜੋਏ ਕਰਦੇ ਉਸ ਚੀਜ਼ ਨੂੰ, ਆਰੇ ਲੱਗੇ ਰਹਿੰਦੇ, ਕਿਉਂਕਿ ਇਹ ਸਾਰੀ ਚੀਜ਼ਾਂ ਨਾਲ ਸਕਰੀਨ ਟਾਈਮ ਘੱਟ ਹੋ ਜਾਂਦਾ ਇਸ, ਕਿਉਂਕਿ ਇੱਕ ਤੁਹਾਡੀ ਸਫਾਈ ਹੋ ਗਈ, ਦੂਜਾ ਬੱਚਾ ਸਿੱਖਦਾ ਵੀ ਹੈ ਕਿ ਇਸ ਹਿਸਾਬ ਨਾਲ, ਤੇ ਪਲੱਸ ਉਹਨੂੰ ਇੱਕ ਰਿਅਲਾਈਜ਼ ਵੀ ਹੁੰਦਾ ਕਿ ਹੁਣ ਇਹ ਵਾਲੇ ਇਹ ਖੇਡ ਲਿਆ ਮੈਂ ਇਸ ਚੀਜ਼ ਨਾਲ, ਹੁਣ ਐਵੇਂ ਹੀ ਪਈ ਹੋਈ ਹੈ ਤੇ ਘਰ ਤੋਂ ਰੱਖਣੀ ਹੈ ਇਹਨੂੰ, ਤੇ ਬਹੁਤ ਬੈਸਟ ਐਕਟੀਵਿਟੀ ਮੈਨੂੰ ਲੱਗਦੀ ਹੈ ਕਿ ਇਸ ਟਾਈਮ ਤੁਸੀਂ ਬਹਿ ਜਾਓ ਬੱਚਿਆਂ ਨਾਲ ਤੇ ਡਿਸਾਈਡ ਕਰ ਲਓ ਕਿਹੜੀ ਚੀਜ਼ ਰੱਖਣੀ ਹੈ, ਕਿਹੜੀ ਚੀਜ਼ ਆਪਾਂ ਕੱਢਣੀ ਹੈ। ਤੇ ਇੱਕ ਹੋਰ ਮੈਂ ਕੀ ਕਰਦੀ ਹਾਂ, ਇੱਕ ਬੋਕਸ ਜਾਂ ਕੋਈ ਵੀ ਇੱਕ ਕੰਟੇਨਰ ਦੇ ਵਿੱਚ ਨਾ ਤੁਸੀਂ ਪਰਚੀਆਂ ਦੇ ਵਿੱਚ ਐਕਟੀਵਿਟੀਜ਼ ਲਿਖ ਲਓ, ਛੋਟੇ ਬੱਚਿਆਂ ਨਾਲ ਜ਼ਿਆਦਾ ਇਹ ਮੈਨੂੰ ਲੱਗਦਾ ਫਿੱਟ ਬੈਠਦੀ ਹੈ, ਤੇ ਉਹਦੇ ਅੰਦਰ ਜੇ ਉਹ ਕਹਿਣਗੇ ਕਿ ਬੋਰ ਹੋ ਰਿਹਾ ਅਸੀਂ ਟੀ ਵੀ ਵੇਖਣੀ ਹੈ, ਤੁਸੀਂ ਕਹੋ ਇਹ ਐਕਟੀਵਿਟੀ ਬੋਕਸ 'ਚੋਂ ਪਰਚੀ ਕੱਢੋ, ਜੋ ਵੀ ਚੀਜ਼ ਨਿਕਲੇਗੀ ਆਪਾਂ ਕਰਾਂਗੇ, ਸੋ ਤੁਸੀਂ ਕਲਰਿੰਗ ਲਿਖ ਦਿਉ ਉਸ 'ਚ, ਤੁਸੀਂ ਲੈਗੋ ਲਿਖ ਦਿਉ, ਕੁਕਿੰਗ ਲਿਖ ਦਿਉ, ਡਾਂਸਿੰਗ ਲਿਖ ਦਿਉ, ਐਕਸਰਸਾਈਜ਼ ਲਿਖ ਦਿਉ, ਤੇ ਉਹ ਬੜਾ ਬੱਚੇ ਇੰਜੋਏ ਕਰਦੇ, ਕਿਉਂਕਿ ਇੱਕ ਤਾਂ ਉਹਨਾਂ ਨੂੰ ਕਰੇਜ਼ ਰਹਿੰਦਾ ਕੀ ਨਿਕਲੇਗਾ, ਹਨਾ, ਤੇ ਫਿਰ ਉਹ ਕਈ ਵਾਰੀ ਤਾਂ ਅਸੀਂ ਇੱਦਾਂ ਕਰਦੇ ਹਾਂ ਐਕਸਰਸਾਈਜ਼ ਜਾਂ ਕੁਛ ਡਾਂਸ ਜਾਂ ਕੁਛ ਸਿੰਗਿੰਗ ਦਾ ਹੁੰਦਾ, ਤੇ ਉਹ ਕੰਪੀਟੀਸ਼ਨ ਕਰਾ ਦੋ ਦੋਨੇ ਬੱਚਿਆਂ ਦੇ ਵਿੱਚ,
0: ਆਪ ਨਾ ਕਰੋ,
2: ਆਪ ਨਾ ਕਰੋ, ਕਿੱਥੇ ਦੇ ਬੱਚੇ,
0: ਆਪ ਨਹੀਂ ਸ਼ਾਮਲ ਹੋਣਾ ਵਿੱਚ,
2: ਕਿੱਥੇ ਦੇ ਬੱਚੇ, ਨਹੀਂ ਤੁਸੀਂ ਸੌਂਗ ਪਲੇ ਕਰੋਗੇ ਨਾ, ਜੱਜ ਵੀ ਤਾਂ ਜ਼ਰੂਰੀ ਹੈ, ਜੱਜ ਬਣ ਜਾਓ,
0: ਉਹ ਠੀਕ ਹੈ,
2: ਉਹ ਇਹ ਐਕਟੀਵਿਟੀ ਵੀ ਮੈਨੂੰ ਵਧੀਆ ਲੱਗਦੀ ਹੈ ਕਿ ਤੁਸੀਂ ਇੱਕ ਵੈਰਾਇਟੀ ਦੇ ਦਿਓ ਉਹਨਾਂ ਨੂੰ, ਪਹਿਲਾਂ ਹੀ ਜੇ ਉਹ ਕਹਿੰਦੇ ਆ ਅਸੀਂ ਬੋਰ ਹੋ ਰਹੇ ਹਾਂ ਤੇ ਉਹਨਾਂ ਕੋਲ ਤੁਹਾਡੇ ਕੋਲ ਹੋਣੇ ਚਾਹੀਦੇ ਆ ਕਿ ਇੱਦਾਂ ਚੀਜ਼ਾਂ, ਬੋਰਡ ਗੇਮਸ ਡੈਫੀਨੇਟਲੀ ਵਧੀਆ ਐਕਟੀਵਿਟੀ ਲੱਗਦੀ ਹੈ ਜਿਸ 'ਚ ਪੂਰੀ ਫੈਮਿਲੀ ਰਲ ਮਿਲ ਕੇ ਇਨਵੋਲਵ ਹੋ ਜਾਂਦੀ ਹੈ ਤੇ ਬੱਚਿਆਂ ਨੂੰ ਵੀ ਵਧੀਆ ਲੱਗਦਾ ਹੈ। ਮੈਨੂੰ ਤਾਂ ਲੱਗਦਾ ਕਿ ਬਹੁਤ ਜ਼ਿਆਦਾ ਘੁੰਮਣ ਫਿਰਨ ਦੀ ਥਾਂ ਜੇ ਵੈਦਰ ਖਰਾਬ ਹੈ ਕੁਛ, ਬੋਰਡ ਗੇਮ ਬੈਸਟ ਹੁੰਦਾ, ਲੂਡੋ ਸਾਂਪ ਸੀਡੀ 'ਚ ਉਹ ਜਿੰਨਾ ਇੰਜੋਏ ਕਰਦੇ ਨਾ ਆਪਣੇ ਨਾਲ, ਚੈੱਸ ਹੋ ਗਿਆ ਤੇ ਹੋਰ ਵੀ ਕਿੰਨੇ ਸਾਰੇ ਗੇਮਸ ਹੈ, ਮੋਨੋਪੋਲੀ ਹੋ ਗਿਆ, ਬੱਚੇ ਖੇਡਦੇ ਸਿੱਖਦੇ ਵੀ ਹੈ।
0: ਇੱਥੇ ਬੱਚੇ ਮੈਂ ਵੇਖਿਆ ਉਹ ਬਹੁਤ ਸਿੱਖ ਕੇ ਆਉਂਦੇ, ਪਤਾ ਨਹੀਂ ਸਕੂਲੋਂ ਜਾਂ ਕਿੱਦਾਂ, ਚੈਸ ਬਹੁਤ ਖੇਡਦੇ,
2: ਚੈਸ ਹਾਂਜੀ ਹਾਂ,
0: ਨਿੱਕੇ ਨਿੱਕੇ
2: ਮੈਨੂੰ ਹਰਾ ਦਿੰਦੀ ਮੇਰੀ ਬੇਟੀ, ਮੈਂ ਕਿੰਨੀ ਕੋਸ਼ਿਸ਼ ਕਰਦੀ ਹਾਂ ਉਹ ਹਰਾ ਦਿੰਦੀ ਹੈ ਮੈਨੂੰ, ਵਧੀਆ ਬਹੁਤ, ਹੁਣ ਬਹੁਤ ਸ਼ਾਰਪ ਹੋ ਗਿਆ ਕਾਫੀ ਟਾਈਮ ਤੋਂ ਖੇਡਦੇ ਖੇਡਦੇ ਚੈਸ, ਮੈਨੂੰ ਲੱਗਦਾ ਬਿਫੋਰ ਆਫਟਰ ਸਕੂਲ ਕੇਅਰ ਦੇ ਵਿੱਚ ਇਹ ਬੱਚੇ ਪਸੰਦ ਕਰਦੇ।
0: ਸਾਡੇ ਨਹੀਂ ਨਾ ਅਸਲ 'ਚ ਇਹ ਚੀਜ਼ਾਂ, ਇਹ ਵਾਲੀਆਂ ਗੇਮਸ ਹੈਗੀਆਂ, ਅਸੀਂ ਤਾਂ ਟੀ ਵੀ 'ਤੇ ਮਾੜਾ ਮੋਟਾ ਵੇਖਦੇ ਹੁੰਦੇ ਹਾਂ, ਅਤੇ ਹੁਣ ਇਹਨਾਂ ਨੂੰ ਸ਼ੁਰੂ 'ਚ ਜਦੋਂ ਇੰਟਰੋਡਿਊਸ ਕੀਤੀਆਂ ਸਾਨੂੰ, ਅਤੇ ਨਾਲ ਦੀ ਨਾਲ ਪਹਿਲਾਂ ਉਹ ਵੀ ਮੇਰੇ ਅਰਗਿਆਂ ਨੂੰ ਰੂਲ ਵੀ ਵੇਖਣੇ ਪੈਂਦੇ, ਉਹ ਵੀ ਭੁੱਲ ਜਾਂਦੇ ਨਾਲ ਦੀ ਨਾਲ।
2: ਰੂਲ ਜਦੋਂ ਪਹਿਲੀ ਵਾਰੀ ਮੈਂ ਖੇਡਿਆ ਬੇਟੀ ਨਾਲ, ਅਤੇ ਮੈਂ ਕਿਹਾ ਹੁਣ ਇਹ ਪਿਆਦਾ ਮੈਂ ਚੱਲ ਰਿਹਾ, ਹੁਣ ਪਿਆਦਾ ਹੀ ਕਹਿੰਦੇ ਹਾਂ ਉਹਨੂੰ, ਉਹਨੇ ਤਾਂ ਢਿੱਡ ਫੜ ਫੜ ਇੰਨਾ ਹੱਸੀ, ਕਹਿੰਦੀ ਵਟ ਇਜ਼ ਪਿਆਦਾ ਮਾਮਾ, ਬੌਂਡ ਕਹਿੰਦੇ ਉਹਨੂੰ ਇੰਗਲਿਸ਼ ਦੇ ਵਿੱਚ, ਅਤੇ ਮੈਂ ਕਹਿਣਾ ਘੋੜੇ, ਹਾਥੀ, ਰਾਜਾ, ਰਾਣੀ, ਉਹ
0: ਪਰ ਉਹਨਾਂ ਨੂੰ ਸਾਨੂੰ ਇਹ ਚੀਜ਼ਾਂ ਨਾਲ ਦੀ ਨਾਲ ਦੱਸਣੀ ਚਾਹੀਦੀਆਂ ਵੀ ਇੰਗਲਿਸ਼ ਵਿੱਚ ਕਹਿੰਦੇ ਤੇ ਆ ਵੀ ਤੁਹਾਡੇ ਲਈ ਸਿੱਖਣਾ ਜ਼ਰੂਰੀ ਹੈ,
2: ਕਿੰਨੀ ਉਹਨਾਂ ਨੂੰ ਐਕਸਪੋਜ਼ਰ ਉਹਨਾਂ ਨੂੰ ਵੀ ਮਿਲਦਾ ਤੇ ਆਪਾਂ ਨੂੰ ਵੀ ਮਿਲਦਾ
0: ਜੀ। ਨਹੀਂ ਤੇ ਕਈ ਵਾਰੀ ਨਾ ਆਪਾਂ ਵੇਖਦੇ ਹਾਂ ਬੱਚੇ ਹੌਲੀ ਹੌਲੀ ਉਹ ਹਰ ਇਹੋ ਜਿਹੀਆਂ ਗੱਲਾਂ ਦੇ ਉੱਤੇ ਮਾਂ ਪਿਓ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਚੁੱਕੇ ਹੁੰਦੇ ਆ, ਸੋ ਉੱਥੇ ਜੇ ਤੁਸੀਂ ਨਹੀਂ ਇਹ ਚੀਜ਼ਾਂ ਰੋਕਦੇ ਤੇ ਹੌਲੀ ਹੌਲੀ ਬੜਾ ਕੁਛ ਹੈ ਜਿਹੜਾ ਆਪਾਂ ਪ੍ਰੋਨਾਊਂਸ ਨਹੀਂ ਸਹੀ ਢੰਗ ਦੇ ਨਾਲ ਕਰ ਪਾਉਂਦੇ, ਇਹ ਤਾਂ ਹੋ ਗਿਆ ਚਲੋ ਉਹਨਾਂ ਨੂੰ ਉਹਦਾ ਨਹੀਂ ਪਤਾ, ਵਰਡ ਬੜੇ ਡਿਫਰੈਂਟ ਜੇ ਆ, ਪਰ ਅਦਰਵਾਈਜ਼ ਕਈ ਮੈਂ ਵੇਖਣਾ ਪਰਿਵਾਰਾਂ ਦੇ ਵਿੱਚ ਉਹ ਸਪੇਸ ਬਣ ਚੁੱਕੀ ਹੁੰਦੀ ਹੈ, ਫਿਰ ਉੱਥੇ ਉਹ ਥੋੜ੍ਹੀ ਥੋੜ੍ਹੀ ਤਾਂ ਹਰ ਇੱਕ ਥਾਂ 'ਤੇ ਰਹਿੰਦੀ ਆ, ਪਰ ਜਿਹੜੀ ਇੱਕ ਉਹ ਫਿਰ ਜਾਣ ਬੁੱਝ ਕੇ ਵਾਲੀ ਹੁੰਦੀ ਆ ਉਸ ਸਵਾਦ ਆਉਣ ਵਾਲੀ, ਉਹ ਫਿਰ ਜ਼ਿਆਦਾ ਅੱਗੇ ਚੱਲ ਕੇ ਖਰਾਬ ਕਰਦੀ ਹੈ।
2: ਹਾਂ ਉਹ ਤੇ ਉਸ ਵਾਕਈ ਸਹੀ ਗੱਲ ਹੈ ਕਿ ਪਹਿਲਾਂ ਹੀ ਤੁਸੀਂ ਬੱਚੇ ਨੂੰ, ਕਿਉਂਕਿ ਉੱਥੇ ਆ ਜਾਂਦਾ ਨਾ ਰਿਸਪੈਕਟ।
0: ਹਾਂ ਉਹ ਉਸੇ ਚੀਜ਼ ਦਾ ਪਾਰਟ ਹੈ ਵੀ ਲਰਨਿੰਗ, ਵੇਖੋ ਮੈਂ ਕੁਛ ਨਵਾਂ ਸਿੱਖਿਆ, ਤੁਸੀਂ ਮੇਰੇ ਕੋਲ ਕੁਛ ਨਵਾਂ ਸਿੱਖਿਆ, ਹਨਾ, ਥੈਂਕ ਯੂ ਤੁਹਾਡਾ, ਤੁਸੀਂ ਮੇਰਾ ਥੈਂਕ ਯੂ ਕਰ ਲਓ।
2: ਕਿਉਂਕਿ ਕਿੰਨੀ ਸਾਰੇ ਗੇਮਸ ਆਪਣੇ ਵਾਲੇ ਗੇਮਸ ਇਹਨਾਂ ਨੂੰ ਇੰਨੀ ਜ਼ਿਆਦਾ ਵਧੀਆ ਲੱਗਦੀ, ਈਵਨ ਬੇਸਿਕ ਜਿਹੜਾ ਚਿੜੀਆ ਉੜ ਉਹ ਇੰਨਾ ਇੰਜੋਏ ਕਰਦੇ ਮੇਰੇ ਬੱਚੇ, ਕਿਉਂਕਿ ਉਹ ਉਹਨਾਂ ਲਈ ਨਵਾਂ ਗੇਮ ਸੀਗਾ, ਹਨਾ, ਤੁਸੀਂ ਬੈਠੇ ਬੈਠੇ ਤੇ ਕਾਰ 'ਚ ਵੀ ਖੇਡ ਸਕਦੇ ਹੋ, ਤੇ ਉਹ ਉਹਦੇ ਨਾਲ ਕਿੰਨੇ ਸਾਰੇ ਬਰਡਸ ਦੇ ਨਾਂ ਵੀ ਸਿੱਖਦੇ ਹੋ ਤੁਸੀਂ,
0: ਹੋ ਜਾਂਦੇ ਆ
2: ਤੇ ਹਰ ਇੱਕ ਗੇਮ
0: ਪੰਜਾਬੀ 'ਚ ਵੀ ਯਾਦ ਹੋ ਜਾਂਦੇ ਆ, ਤੁਸੀਂ ਵੱਧ ਤੋਂ ਵੱਧ ਉਹਨਾਂ ਨੂੰ ਆਪ ਵੀ ਤੁਹਾਨੂੰ ਚੇਤੇ ਆ ਜਾਂਦੇ ਆ।
2: ਹਾਂਜੀ ਹਾਂ। ਅੱਛਾ ਵਿੱਚ ਮੈਂ ਇਹਨਾਂ ਤੋਂ ਜਿਹੜੀ ਕਿਤਾਬ ਵਾਲਾ ਤੋਂ ਉਹ ਦੇਖੇ ਸੀਗੇ ਫਲੈਸ਼ ਕਾਰਡਸ ਆਉਂਦੇ ਕਿ ਬਹੁਤ ਸਾਰੇ ਪੰਛੀਆਂ ਦੇ ਨਾਂ ਤੁਸੀਂ ਪੰਜਾਬੀ ਦੇ ਵਿੱਚ, ਬਹੁਤ ਸਾਰੇ ਫਰੂਟਸ ਦੇ ਨਾਂ ਪੰਜਾਬੀ ਦੇ ਵਿੱਚ ਬੱਚੇ ਨੂੰ, ਤੇ ਉਹ ਕਿੰਨਾ ਬੱਚਾ, ਇਹੀ ਟਾਈਮ ਹੁੰਦਾ ਕਿ ਇਸ ਟਾਈਮ ਤੁਸੀਂ ਉਹ ਚੀਜ਼ਾਂ ਕੱਢੋ ਤੇ ਉਹਨਾਂ ਨੂੰ ਉਹ ਐਜ਼ ਅ ਗੇਮ ਵੇ ਦੇ ਵਿੱਚ ਇੰਟਰੋਡਿਊਸ ਕਰਾਓ।
0: ਹਾਂਜੀ, ਖੇਡਦੇ ਖੇਡਦੇ ਜਿਹੜੀ ਚੀਜ਼ ਸਿੱਖਣ ਨੂੰ ਮਿਲ ਜੇ
2: ਉਹ ਹਮੇਸ਼ਾ ਯਾਦ ਰਹਿੰਦੀ ਹੈ ਰਾਦਰ ਦੈਨ ਰਟਾਣ ਦੀ ਥਾਂ।
0: ਹਾਂ ਨਹੀਂ, ਇਹ ਤੇ ਹੈਗੀ
2: ਜੀ।
0: ਸੋ ਤੁਸੀਂ ਵੀ ਦੱਸ ਸਕਦੇ ਹੋ ਜੀ ਕੀ ਤੁਸੀਂ ਕਰ ਰਹੇ ਹੋ ਘਰ ਬੱਚਿਆਂ ਦੇ ਨਾਲ, ਤੇ ਕਿਵੇਂ ਜਾ ਰਹੀਆਂ ਨੇ ਤੁਹਾਡੀਆਂ ਛੁੱਟੀਆਂ, ਕੀ ਕੀ ਕਰਦੇ ਹੋ, ਕੀ ਕੀ ਤੁਸੀਂ ਉਹਨਾਂ ਨੂੰ ਨਵਾਂ ਇਹੋ ਜਿਹਾ ਬਣਾ ਕੇ ਦਿੰਦੇ ਹੋ ਜਿਹਦੇ ਨਾਲ ਬੱਚੇ ਤੁਹਾਡੇ ਰੁੱਝੇ ਰਹਿੰਦੇ ਨੇ ਛੁੱਟੀਆਂ ਦੇ ਵਿੱਚ, ਜਦੋਂ ਕਹਿੰਦੇ ਨੇ ਕਿ ਮੈਂ ਹੁਣ ਬੋਰ ਫੀਲ ਕਰ ਰਿਹਾ, ਤੇ ਉਸ ਸਮੇਂ ਤੁਸੀਂ ਕੀ ਕਰਕੇ ਦਿੰਦੇ ਹੋ ਤੇ ਕਿਹੜੇ ਕਿਹੜੇ ਤਰੀਕੇ ਦੇ ਨਾਲ? ਹੁਣ ਇਹ ਜ਼ਰੂਰੀ ਨਹੀਂ ਆ ਕਿ ਤੁਹਾਡੇ ਬੱਚੇ ਵੀ ਘਰ ਦੇ ਵਿੱਚ, ਤੁਸੀਂ ਹੁਣ ਤੱਕ ਉਹਨਾਂ ਨੂੰ ਕੰਮ ਕਰਨ ਦੀ ਆਦਤ ਪਾਈ ਹੋਵੇ, ਜ਼ਰੂਰੀ ਨਹੀਂ ਆ ਕਿ ਤੁਹਾਡੇ ਬੱਚੇ ਵੀ ਕੁਕਿੰਗ ਕਰਦੇ ਹੋਣ ਜਿੱਦਾਂ ਕਿ ਦੱਸ ਕੇ ਗਏ ਨੇ ਸਾਡੇ ਸਰੋਤੇ। ਸੋ ਇਹ ਚੀਜ਼ਾਂ ਹਰ ਘਰ ਦੀਆਂ ਡਿਫਰੈਂਟ ਹੋਣਗੀਆਂ, ਕੁਛ ਤੁਸੀਂ ਕਰ ਰਹੇ ਹੋ, ਕੁਛ ਅਗਲੇ ਨਹੀਂ ਕਰ ਰਹੇ ਹੋਣਗੇ, ਕੁਛ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਬੱਚਿਆਂ ਦੀਆਂ ਤੁਹਾਨੂੰ ਠੀਕ ਲੱਗਦੀਆਂ ਹੋਣੀਆਂ, ਕੁਛ ਅਗਲੇ ਦੀਆਂ ਠੀਕ ਲੱਗਦੀਆਂ ਹੋਣਗੀਆਂ। ਸੋ ਇਹਦੇ ਵਿੱਚ ਕੋਈ ਉਹ ਨਹੀਂ ਆ ਕਿ ਤੁਹਾਨੂੰ ਲੱਗੇ ਵੀ ਹਾਏ ਆਹ ਚੀਜ਼ ਤਾਂ ਸਾਡਾ ਬੱਚਾ ਕਰਦਾ ਨਹੀਂ, ਅਸੀਂ ਪਤਾ ਨਹੀਂ ਕੀ ਮਿਸ ਕਰਤਾ ਬੱਚੇ ਨੂੰ ਸਿਖਾਉਣੋਂ, ਪਰ ਤੁਸੀਂ ਸੋਚੋ ਤੇ ਤੁਹਾਡੇ 'ਚ ਕੋਈ ਹੋਰ ਖਾਸੀਅਤ ਹੋਊਗੀ।
2: ਹਰ ਇੱਕ ਬੱਚੇ ਦੀ ਇੱਕ ਹੁੰਦੀ ਹੈ, ਔਰ ਇੱਥੇ ਦੇ ਬੱਚੇ ਤੇ ਰਣਜੋਤ ਜੀ ਮੈਨੂੰ ਇੱਦਾਂ ਲੱਗਦਾ ਕਿ ਬੜੇ ਐਕਸਪ੍ਰੈਸਿਵ ਹੈ। ਆਪਣੇ ਟਾਈਮ ਦੀ ਆਪਾਂ ਗੱਲ ਕਰੀਏ, ਆਪਾਂ ਤਾਂ ਕਹਿ ਹੀ ਨਹੀਂ ਪਾਉਂਦੇ ਸੀਗੇ ਕਈ ਚੀਜ਼ਾਂ ਜਿਹੜੀ ਪਸੰਦ ਹੈ, ਹੁਣ ਇੱਥੇ ਦੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਚੀਜ਼ਾਂ ਕਿਸ ਚੀਜ਼ ਦਾ ਸ਼ੌਕ ਹੈ। ਜੇ ਕਲਰਿੰਗ ਪਸੰਦ ਹੈ ਉਸ 'ਚ ਵੀ ਕਿੰਨੀ ਵੈਰਾਇਟੀ ਅਵੇਲੇਬਲ ਹੈ। ਹੁਣ ਅੱਜ ਕੱਲ੍ਹ ਦੇ ਬੱਚੇ ਕਰੋਸ਼ੀਆ ਕਰ ਰਹੇ ਨੇ, ਨਿੱਕੇ ਨਿੱਕੇ ਜਿਹੇ ਬੱਚੇ ਇੰਨੀ ਸੋਹਣੀ ਕਰੋਸ਼ੀਆ ਦੀ ਚੀਜ਼ਾਂ ਬਣਾ ਰਹੇ ਨੇ ਜਿਹੜੀ ਹੁਣ ਸਾਨੂੰ ਵੀ ਨਹੀਂ ਆਉਂਦੀ, ਅਤੇ ਉਹ ਕਈ ਸਾਰੀ ਚੀਜ਼ਾਂ, ਕਈ ਸਟਿਚਿੰਗ ਕਰ ਰਹੇ, ਕਈ ਇੱਕ ਨਿਬ ਆਰਟ ਹੁੰਦਾ ਉਹ ਕਰ ਰਹੇ, ਕਈ ਬਹੁਤ ਸਾਰੀ ਚੀਜ਼ਾਂ ਕਲੇ ਨਾਲ ਕਿੰਨੀ ਕਿੰਨੀ ਚੀਜ਼ਾਂ ਬਣਾ ਰਹੇ ਬੱਚੇ। ਹੁਣ ਮੈਨੂੰ ਤਾਂ ਲੱਗਦਾ ਕਿ ਜਿਹੜੀ ਪਲੇਡੋ ਹੁੰਦਾ ਹੈ ਛੋਟੇ ਛੋਟੇ ਬੱਚਿਆਂ ਦਾ ਚਾਈਲਡ ਕੇਅਰ ਦੇ ਵਿੱਚ, ਉਹੀ ਚੀਜ਼ ਆਪਾਂ ਆਟੇ ਨਾਲ ਕਰ ਸਕਦੇ ਹਾਂ, ਹੈ ਨਾ। ਪਲੇਟ ਮਤਲਬ ਆਟਾ ਤੁਸੀਂ ਜਿਵੇਂ ਬਚਪਨ 'ਚ ਸਾਨੂੰ ਬਣਾ ਕੇ ਦਿੰਦੇ ਸੀ
0: ਡਿਫਰੈਂਟ ਸ਼ੇਪ,
2: ਹੈ ਨਾ, ਉਹ ਤੁਸੀਂ ਆਪਣੇ ਬੱਚਿਆਂ ਤੋਂ ਕਰਵਾ ਕੇ ਕਰ ਸਕਦੇ ਹੋ ਕੁਕਿੰਗ ਦੇ ਵਿੱਚ। ਉਹ ਡਿਪੈਂਡ ਕਰਦਾ ਕਿਸ ਵੇ 'ਚ ਉਹਦਾ ਰੁਝਾਨ ਹੈ। ਆਪਾਂ ਫੋਰਸਫੁਲੀ ਵੀ ਬੱਚੇ ਨੂੰ ਨਾ ਕਰੀਏ ਕਿ ਹਾਂ ਤੂੰ ਇਹ ਕਰਨਾ ਹੀ ਕਰਨਾ। ਹਰ ਇੱਕ ਏਜ ਗਰੁੱਪ ਦੇ ਵਿੱਚ ਉਹਨਾਂ ਦੇ ਇੱਕ ਪਸੰਦ ਨਾਪਸੰਦ ਚੇਂਜ ਹੁੰਦੀ ਰਹਿੰਦੀ ਹੈ ਟਾਈਮ ਟੂ ਟਾਈਮ, ਅਤੇ ਉਹ ਡਿਪੈਂਡ ਕਰਦਾ ਕਿ ਉਹ ਕਿਸ ਏਜ ਗਰੁੱਪ ਦੇ ਵਿੱਚ ਹੈ ਤੁਹਾਡਾ ਬੱਚਾ, ਅਤੇ ਕਿਹੜੀ ਚੀਜ਼। ਕਿਉਂਕਿ ਕਈ ਚੀਜ਼ਾਂ ਦੇ ਵਿੱਚ ਜਿਹੜੀ ਚੀਜ਼ਾਂ ਕੁੜੀਆਂ ਨੂੰ ਬਹੁਤ ਜ਼ਿਆਦਾ ਪਸੰਦ ਹੈ, ਮੈਂ ਦੇਖਿਆ ਕੁੜੀਆਂ ਬਹਿ ਕੇ ਜ਼ਿਆਦਾ ਪਸੰਦ ਕਰਦੀਆਂ, ਕਲਰਿੰਗ ਕਰ ਲੈਣਗੀਆਂ ਜਾਂ ਖੇਡ ਲੈਣਗੀਆਂ, ਉਹੀ ਮੁੰਡਿਆਂ ਨੂੰ ਭੱਜਣ ਵਾਲੇ ਬੋਲਸ ਨਾਲ, ਬੈਕਯਾਰਡ ਵਾਲੇ ਗੇਮਸ, ਭੱਜਣ ਨੱਠਣ ਵਾਲੇ ਜ਼ਿਆਦਾ ਪਸੰਦ ਆਉਂਦੇ। ਡਿਪੈਂਡ ਕਰਦਾ ਕਿ ਬੱਚੇ ਦਾ ਰੁਝਾਨ ਕਿਸ ਵੱਲ ਹੈ। ਮੇਨ ਤਾਂ ਇਹ ਹੈ ਕਿ ਛੁੱਟੀਆਂ ਇੰਜੋਏ ਕਰੋ, ਬਹੁਤ ਜ਼ਿਆਦਾ ਬਰਡਨ ਲੈ ਕੇ ਨਾ ਚਲੋ,
0: ਆਪ ਕਰੋ, ਅਗਲੇ ਨੂੰ ਕਰਨ ਦਿਓ।
2: ਹਾਂ, ਮਤਲਬ ਇੱਕ ਟੀਮ, ਐਜ਼ ਅ ਟੀਮ ਵਰਕ ਤੁਸੀਂ ਕਰ ਸਕਦੇ ਹੋ ਜਿਹੜੀ ਵੀ ਚੀਜ਼ ਤੁਸੀਂ ਕਰ ਰਹੇ ਹੋ। ਇਨਵੋਲਵ ਜ਼ਿਆਦਾ ਹੋ ਬੱਚਿਆਂ ਨਾਲ, ਕਿ ਇਸ ਟਾਈਮ ਪੰਜਾਬੀ ਵੀ ਵੱਧ ਤੋਂ ਵੱਧ ਆਪਾਂ ਹੁਣ ਜਿਨ੍ਹਾਂ ਘਰਾਂ ਦੇ ਵਿੱਚ ਹੁੰਦਾ ਕਿ ਹੁਣ ਜਿਵੇਂ ਮੈਂ ਵੀ ਪਹਿਲਾਂ ਫੁੱਲ ਟਾਈਮ ਜੋਬ ਕਰਨੀ ਹੁੰਦੀ ਸੀ, ਕਿਤੇ ਇੰਨਾ ਐਕਸਪੋਜ਼ਰ ਬੱਚਿਆਂ ਨੂੰ ਨਹੀਂ ਮਿਲਿਆ ਪੰਜਾਬੀ ਦਾ ਉਸ ਟਾਈਮ 'ਤੇ, ਅਤੇ ਹੁਣ ਅਸੀਂ ਮਤਲਬ ਹਮੇਸ਼ਾ ਹੀ ਟਰਾਈ ਕਰਦੇ ਹਾਂ ਕਿ ਉਹਨਾਂ ਨੂੰ ਹੋਰ ਸਿਖਾਈਏ। ਹੁਣ ਅਸੀਂ ਵੱਡੀ ਬੇਟੀ ਨੂੰ ਤਾਂ ਆਉਂਦਾ ਲਿਖਣਾ ਪੂਰਾ ਉੜਾਇਣਾ, ਹੁਣ ਉਹ ਛੋਟੀ ਨੂੰ ਸਿਖਾ ਰਹੀ ਹੈ, ਅਤੇ ਉਹ ਬੜਾ ਵਧੀਆ ਲੱਗਦਾ ਕਿ ਉਹ ਰਾਈਟਿੰਗ ਤਾਂ ਬੜੀ ਹਾਰਡ ਹੈ ਉਹਦੇ ਲਈ, ਪਰ ਉਹ ਉਹਨੂੰ ਸਟਿਲ ਸਿਖਾਉਂਦੀ ਹੈ ਇੱਦਾਂ ਕਰ, ਅਤੇ ਉਹ ਐਟਲੀਸਟ ਉਹਨੂੰ ਦੋ ਲਾਈਨਾਂ ਹਜੇ ਬੋਲਣੀ ਆ ਗਈ ਹੈ ਛੋਟੀ ਵਾਲੀ ਨੂੰ, ਅਤੇ ਇਹ ਵੀ ਤੁਸੀਂ ਉਹਨਾਂ ਨੂੰ ਅਪਰੀਸ਼ੀਏਟ ਕਰ ਸਕਦੇ ਹੋ ਬੱਚਿਆਂ ਨੂੰ ਪੰਜਾਬੀ ਵੱਲ ਵੀ।
0: ਹਾਂ, ਵੱਡੇ ਬੱਚਿਆਂ ਨੂੰ ਇਹ ਥੋੜ੍ਹਾ ਜਿਹਾ ਉਹ ਵੀ ਲੱਗਦਾ ਆ, ਥੋੜ੍ਹਾ ਉਹਨਾਂ ਨੂੰ ਇਹ ਵੀ ਮਹਿਸੂਸ ਹੁੰਦਾ ਵੀ ਅਸੀਂ ਵੱਡੇ ਹਾਂ, ਅਸੀਂ ਟੀਚਰ ਹੈ ਇਹਨਾਂ ਦੇ।
2: ਵਧੀਆ ਲੱਗਦਾ ਹੈ, ਖੇਡ ਖੇਡ 'ਚ ਜਿਹੜੀ ਚੀਜ਼ ਬੱਚਾ ਸਿੱਖ ਜਾਂਦਾ ਉਹ ਛੇਤੀ ਵੀ ਸਿੱਖਦਾ ਹੈ।
0: ਬਿਲਕੁਲ, ਅਤੇ ਇੱਧਰ ਸਾਡੇ ਨਾਲ ਨੈਕਸ ਨੇ 696, ਤੁਸੀਂ ਆਉਂਦੇ ਰਹੋ ਜੀ।
2: ਹੈਲੋ,
4: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਤੇ ਯਸ਼ਪੀਤ ਅੰਕਲ।
2: ਹਾਂਜੀ, ਸਤਿ ਸ਼੍ਰੀ ਅਕਾਲ।
0: ਅੱਜ ਤੇ ਸੋਮਨ ਸਾਮਨ ਹੋ ਗਏ, ਦੁਬਾਰਾ ਆ ਗਈ ਕੁੜੀ, ਹੈ ਹੁਣ ਤੇ ਜਰਾਈ 'ਚ ਨਹੀਂ ਹੋਣੀ
2: ਮੈਨੂੰ ਲੱਗਦਾ। ਉਹ
4: ਨਹੀਂ ਹੋਣੀ, ਮੈਂ ਉੱਠ ਗਈ ਹੁਣ।
0: ਆਏ ਹੁਣ ਕਿੱਥੇ ਹੋ ਫਿਰ?
2: ਆਵਾਜ਼ ਤਾਂ ਹੀ ਲੱਗ ਰਿਹਾ।
4: ਮੈਂ ਮੰਮਾ ਦੀ ਹੈਲਪ ਕਰ ਰਹੀ ਸਬਜ਼ੀ ਬਣਾਉਣ।
0: ਅੱਛਾ, ਕੜਾਈ 'ਚ ਬੈਠੇ ਹੋ?
4: ਹਾਂਜੀ।
0: ਓ ਨਾਈਸ,
4: ਕੁਰਸੀ ਤੇ ਚੜ ਕੇ ਹੈਲਪ ਕਰ ਰਹੀ।
0: ਅੱਛਾ, ਓਕੇ, ਮੈਨੂੰ ਲੱਗਾ ਚਪਲਾਂ ਲਾ ਕੇ ਚੜੇ ਹੋ ਕੇ ਪਾ ਕੇ?
4: ਪਾ ਕੇ
0: ਚਪਲਾਂ ਪਾ ਕੇ
4: ਚਪਲਾਂ ਲਾ ਕੇ ਕੌਣ ਖੜਦਾ?
0: ਤੁਸੀਂ ਕਿਹਾ ਮੈਂ ਕੜਾਈ 'ਚ ਖੜੀ ਆ, ਚਪਲਾਂ ਪਾ ਕੇ ਥੋੜੀ ਖੜੀਦਾ। ਤੁਸੀਂ ਪਹਿਲਾਂ ਕਿਹਾ ਵੀ ਮੈਂ ਮੰਮਾ ਦੇ ਨਾਲ ਹੈਲਪ ਕਰਨ ਦੀ, ਮੈਂ ਕੜਾਈ 'ਚ ਖੜੀ ਆ।
4: ਮੈਂ ਪਹੁੰਚਦੀ ਨਹੀਂ ਕੜਾਈ ਤੱਕ।
0: ਓਕੇ, ਫਿਰ ਕੀ ਕਿਹਾ?
4: ਮੈਨੂੰ ਕੁਰਸੀ ਤੇ ਖੜਨਾ ਪੈਂਦਾ।
0: ਅੱਛਾ, ਕੁਰਸੀ ਤੇ ਖੜ ਕੇ ਕੜਾਈ 'ਚ ਖੜੇ ਹੋ?
2: ਅੱਛਾ, ਕੀ ਬਣ ਕੀ ਰਿਹਾ?
4: ਨਹੀਂ ਮੈਂ ਕੜਾਈ ਚ ਨਹੀਂ ਆ ਮੈਂ
0: ਤੇ ਕਿੱਥੇ ਹੋ ਫਿਰ ਦੱਸੋ ਨਾ
4: ਮੈਂ ਚੇਅਰ ਤੇ ਖੜੀ ਤੇ ਉਹਨੂੰ ਆਈ ਮਿਕਸ ਕਰ ਰਹੀ
0: ਕਿਨੂੰ
4: ਆਲੂ ਗੋਭੀ ਬਣਾਉਣੀ ਮੈਂ ਸੁਣਨੂੰ ਦੱਸਣਾ ਸੀ ਵੀ ਮੈਂ ਛੁੱਟੀਆਂ ਚ ਕੀ ਮੈਨੂੰ ਵਧੀਆ ਲੱਗਦਾ ਕੰਮ
0: ਹਾਂਜੀ ਕੀ ਲੱਗਦਾ ਵਧੀਆ ਹਾਂ
4: ਮੈਨੂੰ ਛੁੱਟੀਆਂ ਚ ਵਧੀਆ ਲੱਗਦਾ ਕੰਮ ਕਲਰਿੰਗ ਥੋੜਾ ਜਿਹਾ ਟੀਵੀ ਦੇਖਣਾ ਕੁਕਿੰਗ ਕਰਨੀ ਤੇ ਮੈਨੂੰ ਸਫਾਈ ਕਰਨੀ ਮੇਰੇ ਆਈਪੈਡ ਤੇ ਬੁੱਕਾਂ ਪੜ੍ਹਨੀ ਉਹਤੇ ਬੁੱਕਾਂ ਹੈਗੀਆਂ ਮੇਰੇ ਆਈਪੈਡ ਤੇ ਬੁੱਕਾਂ ਪੜ੍ਹਨੀਆਂ ਮੇਰੇ ਟੋਇਸ ਨਾਲ ਖੇਡਣਾ
0: ਮੰਮਾ ਦੀ ਹੈਲਪ ਕਰਨੀ
4: ਹਾਂਜੀ
0: ਹਾਂ ਤੇ ਗਾਣੇ ਬੋਲਣੇ ਬੋਲੀਆਂ ਪਾਉਣੀਆਂ
4: ਤੇ ਜੇ ਰਿਵਾਰਡ ਮਿਲ ਜੇ ਟੀਵੀ ਦੇਖਣਾ
0: ਤੇ ਨਾਲ ਤੀਆਂ ਤੀਆਂ ਵੇਖਣੀਆਂ
4: ਜੇ ਰਿਮੋਟ ਮਿਲ ਗਿਆ ਫਿਰ
0: ਤੇ ਤੀਆਂ ਤੀਆਂ ਵੇਖਣੀਆਂ
4: ਰਿਮੋਟ ਐਵਰੀਡੇ ਪਾਪਾ ਲੈ ਆਉਂਦੇ ਮੈਨੂੰ ਵਧੀਆ ਨਹੀਂ ਲੱਗਦਾ
0: ਓਏ
2: ਨਾਲ ਲੈ ਜਾਂਦੇ ਪਾਪਾ
0: ਕੁੜੀਏ ਤੇਲ ਮਹਿੰਗਾ ਹੋਇਆ ਨਾ ਤਾਂ ਕਰਕੇ ਲੈ ਜਾਂਦੇ ਆ ਰਿਮੋਟ ਮੈਂ ਇੱਕ ਸੀਕ੍ਰੇਟ ਦੱਸਾਂ ਤੈਨੂੰ ਉਹ ਲੈ ਕੇ ਨੀ ਜਾਂਦੇ ਮੰਮਾ ਨੇ ਰੱਖਿਆ ਹੁੰਦਾ ਜੀ ਇਹ ਮੰਮੀਆਂ ਪਾਪਿਆਂ
2: ਪਾਪਿਆਂ ਤੇ ਲਾ ਦਿੰਦੇ
0: ਮੈਂ ਵੀ ਨੀ ਕਦੀ ਲਿਆਂਦਾ ਪਰ ਮੇਰਾ ਜੀ ਨਾ ਲੱਗਦਾ ਜੀ ਹੈ
4: ਸੁਣਿਆ ਹੀ ਨੀ
2: ਸੁਣਿਆ ਹੀ ਨੀ ਕੰਮ ਦੀ ਗੱਲ ਨੀ ਸੁਣੀ
0: ਚੰਗਾ ਨਹੀਂ ਸੁਣਿਆ ਕੁਛ ਸੀਕ੍ਰੇਟ ਮੰਮਾ ਨੂੰ ਸਮਝ ਆ ਗਈ ਆ ਨਾ ਹਾਂ ਮੰਮਾ ਜੇ ਤੇ ਮੰਮਾ ਹੱਸਦੇ ਆ ਤੇ ਫਿਰ ਇਹਦਾ ਮਤਲਬ ਮੈਂ ਠੀਕ ਗੱਲ ਕੀਤੀ ਆ ਮੰਮਾ ਹੱਸੇ ਕਿ ਨਹੀਂ ਹੱਸੇ ਹਾਂ ਇਹਦਾ ਮਤਲਬ ਫਿਰ ਪਾਪਾ ਲੈ ਗਏ
4: ਪਾਪਾ ਸੱਚੀ ਲੈ ਗਏ
0: ਹੋ
4: ਸ਼ਾਮ ਨੂੰ ਵਾਪਸ ਉਦੋਂ ਨੂੰ ਰਾਤ ਹੀ ਜਲਦੀ ਹੋ ਜੂ ਤੇ ਫਿਰ ਮੈਂ ਇੰਨਾ ਟਾਈਮ ਟੀਵੀ ਵੀ ਨਹੀਂ ਦੇਖਿਆ
0: ਚਲੋ ਕੋਈ ਨੀ ਤੁਸੀਂ ਜਦੋਂ ਵੇਖੋ ਸਾਰੀਆਂ ਗੱਲਾਂ ਗਣਾਉਂਦੇ ਨਾ
4: ਮੈਂ ਤਾਂ ਆਈਪੈਡ ਤੇ ਵੀ ਯੂਟਿਊਬ ਤੇ ਦੇਖ ਸਕਦੀ ਸੀ ਬਟ ਪਾਪਾ ਨੇ ਯੂਟਿਊਬ ਤੇ ਵੀ ਡਿਲੀਟ ਕਰਤਾ ਆਈਪੈਡ ਤੇ
0: ਹਾਂ ਪਰ ਉਹ ਨਹੀਂ ਨਾ ਅੱਖਾਂ ਖਰਾਬ ਹੋ ਜਾਂਦੀਆਂ ਬਹੁਤ ਉਹ ਨਹੀਂ ਵੇਖੀਦਾ
2: ਅੱਛਾ ਜਿਹੜੀ ਆਲੂ ਗੋਭੀ ਤੁਸੀਂ ਬਣਾ ਰਹੇ ਹੋ ਤੁਸੀਂ ਖਾਓਗੇ
0: ਆਲੂ ਖਾਓਗੇ ਰਬਾਬ ਵੀ ਬੜੇ ਆਲੂ
4: ਖਾਂਦੇ
0: ਜਿਹੜੇ ਆਲੂ ਖਾਂਦੇ ਨਾ ਬੱਚੇ ਜਿਹੜੇ ਆਲੂ ਖਾਂਦੇ ਨਾ ਬੱਚੇ
4: ਮੈਂ ਤਾਂ ਉਹ ਜਿਹੜਾ ਪਲੇਨ ਆਲੂ ਨੀ ਹੁੰਦਾ ਜਦੋਂ ਅਸੀਂ ਛਿੱਲਦੇ ਉਹਨੂੰ ਤੇ ਉਹ ਭੋਜਨ ਦਾ ਮੰਮਾ ਮੈਨੂੰ ਥੋੜਾ ਜਾ ਉਹ ਚੋ ਆਈ ਲਾਈਕ ਉਹਨੂੰ ਥੋੜਾ ਜਾ ਚਮਚੇ ਨਾਲ ਲਾਈਕ ਬਾਹਰ ਕੱਢੀ ਕੇ ਮੈਨੂੰ ਕੌਲੀ ਚ ਦੇ ਦਿੰਦੀ
0: ਆਲੂ ਕੱਢ ਕੇ ਨਾ ਤੇ ਓਹਦੇ ਵਿਚ ਥੋੜਾ ਜਾ ਪਾਇਓ ਤੁਸੀਂ ਬਟਰ ਪਾ ਕੇ ਨਾ ਥੋੜਾ ਜਾ ਵਿਚੇ ਤੇ ਫਿਰ ਥੋੜੀ ਜੀ ਵਿਚ ਓਹਦੇ ਕਾਲੀ ਮਿਰਚ ਤੇ ਲੂਣ ਪਾ ਕੇ ਖਾਇਓ ਵੇਖੋ ਘੈਂਟ ਬੰਦੇ
2: ਮੈਸ਼ ਪਟੇਟੋ
0: ਉਹ ਬੜਾ ਯੰਮੀ ਬਣਦਾ ਏ
4: ਮੈਨੂੰ ਨਹੀਂ ਪਤਾ ਮੈਂ ਨਹੀਂ ਖਾ ਸਕਦੀ
0: ਓਏ ਤੂੰ ਟਰਾਈ ਤੇ ਕਰਕੇ ਵੇਖੀ ਕੁੜੀਏ
4: ਮੈਂ ਨਹੀਂ ਟਰਾਈ ਕਰੂ
2: ਹੈ ਕਿਉਂ
0: ਕਿਉਂ
4: ਕਿਉਂਕਿ ਮੈਂ ਨਹੀਂ ਟਰਾਈ ਕਰਨਾ ਚਾਹ ਰਹੀ
0: ਅੱਛਾ ਚਲੋ ਗੁੱਡ ਥੈਂਕ ਯੂ
2: ਆਲੂ ਪਰੌਂਠਾ ਹੀ ਖਾਓ ਤੁਸੀਂ
4: ਬਾਏ ਬਾਏ
0: ਬਾਏ ਬਾਏ ਥੈਂਕ ਯੂ ਇਹਨਾਂ ਜਿੰਨੇ ਸਾਰੇ ਬੱਚਿਆਂ ਦੀ ਨਾ ਇੱਕ ਗੱਲ ਹੈ ਅਸੀਂ ਆ ਵੀ ਕਰਦੇ ਹਾਂ ਆ ਵੀ ਕਰਦੇ ਹਾਂ ਆ ਵੀ ਕਰਦੇ ਹਾਂ ਤੇ ਥੋੜਾ ਜਿਹਾ ਟੀਵੀ ਵੇਨੇ
2: ਥੋੜਾ ਜਿਹਾ
0: ਮਾਸਾ ਕਹਿ ਨਾ ਜਿੱਦਾਂ ਦੀਆਂ ਗੱਲਾਂ ਸੁਣਾਉਂਦੇ ਆ ਨਾ ਜੇ ਵਾਕਈ ਸਾਰੇ ਇੱਦਾਂ ਦੇ ਹੋਣ ਤੇ ਬਾਕੀ ਸੁਣ ਸੁਣ ਕੇ ਸਾਰਿਆਂ ਨੂੰ ਸ਼ਾਇਦ ਲੱਗ ਵੀ ਰਿਹਾ ਹੋਵੇ ਵੀ ਹਾਏ ਸਾਡੀ ਵੇਖੀ ਜਾਂਦੇ ਆ
2: ਅੱਛਾ ਇੱਕ ਇਹ ਨਾ ਇੱਕ ਜਿਹੜੀ ਲਾਸਟ ਟਾਈਮ ਇੱਕ ਬਹੁਤ ਪਹਿਲਾਂ ਆਪਣੀ ਗੱਲ ਹੋਈ ਸੀ ਬਹੁਤ ਪਹਿਲਾਂ, ਮੈਨੂੰ ਲੱਗਦਾ ਤੁਹਾਨੂੰ ਯਾਦ ਵੀ ਨਹੀਂ ਹੋਣਾ, ਉਦੋਂ ਤੁਸੀਂ ਕਿਹਾ ਸੀਗਾ ਮੈਨੂੰ ਤੇ ਜਸਕੀਰਤ ਜੀ ਨੂੰ, ਜਿਵੇਂ ਤੁਹਾਨੂੰ ਹਜ਼ਾਰ ਹਜ਼ਾਰ ਹੁਣ ਡਾਲਰ ਸੀਗੇ, ਰੁਪਏ ਸੀਗੇ, ਕੀ ਸੀਗੇ ਦਾਂ, ਤੇ ਤੁਸੀਂ ਕੀ

0: ਉਹ ਵੀ ਵਧੀਆ ਐਕਟੀਵਿਟੀਜ਼, ਤੁਸੀਂ ਬੱਚਿਆਂ ਨੂੰ ਮਤਲਬ $20 ਦੇ ਦਿਓ ਜਾਂ $50 ਦੇ ਦਿਓ, ਜਿੰਨੇ ਜੋ ਵੀ ਐਕਸ ਵਾਈ ਜ਼ੈਡ, ਤੇ ਤੁਸੀਂ ਉਹਨਾਂ ਨੂੰ ਕਹੋ ਤੁਹਾਡੇ ਕੋਲ ਇੰਨੇ ਮਿੰਟਸ ਹੈ, ਤੁਸੀਂ ਕੀ ਖਰੀਦੋਗੇ, ਉਹ ਵੀ ਇੱਕ ਚਾਹ ਜਾਂ ਐਂਡ 'ਚ ਰਿਵਾਰਡ ਛੁੱਟੀਆਂ ਖਤਮ ਹੋਣ ਦੇ ਟਾਈਮ, ਉਹ ਮੇਰੇ ਜੀ ਮੈਂ ਐਤਕੀ ਕਰਕੇ ਦੇਖਣਾ ਕਿ ਕਿੱਦਾਂ ਦਾ ਕੀ ਖਰੀਦਦੀਆਂ ਨੇ।
1: ਛੱਡੋ ਖੇੜਾ ਗਰੀਬਾਂ ਦਾ, ਉਹਨਾਂ ਨੂੰ ਆਪਣੀ ਜ਼ਿੰਦਗੀ ਜੀਣ ਦਿਓ, ਹੱਲੇ ਉਹ ਵਿਚਾਰੀਆਂ ਉੱਗੀਆਂ ਕਦੋਂ ਜਾਣੇ ਕਦੋਂ, ਉਹਨਾਂ ਖੁੱਲ ਕੇ ਯਾਰ ਚੱਲਣ ਤੋਂ ਸਾਰੀ ਉਮਰ ਹਿਸਾਬ ਦਾ ਵੀ ਕਰਨੇ, ਉਹਨਾਂ ਰਿਵਾਰਡ ਸਾਰੀ ਉਮਰ ਰਿਵਾਰਡਾਂ ਪਿੱਛੇ ਭੱਜਣਾ ਵਾ।
0: ਉਹ ਤੇ ਹੈ ਗੱਲ, ਬਟ ਇੱਕ ਹੁੰਦਾ ਨਾ
1: ਕਰਨ ਦੋ ਇੰਜੋਏ, ਕੋਈ ਨੀ ਫਿਰ ਕੀ ਸ਼ਰਾਰਤਾਂ ਕਰਨਗੀਆਂ, ਕੜੀ ਟੀਵੀ ਵੇਖ ਲੈਣਗੀਆਂ, ਕੀ ਕੀ ਫਰਕ ਪੈਂਦਾ। ਹਾਂ ਭਈ
0: ਕਹਿ ਵੀ ਕੌਣ ਰਿਹਾ ਜੀ, ਜੇਕਰ ਜੇ ਨਹੀਂ ਜਿਹਦੇ ਘਰ ਟੀਵੀ ਨਹੀਂ ਹੈ।
1: ਹਾਂਜੀ
0: ਕਹਿ ਵੀ ਕੌਣ।
1: ਹਾਂ ਉਹ ਤੇ ਫਿਰ ਵੇਖੋ, ਜਦੋਂ ਅਸਲ ਚ ਹੁੰਦਾ ਆ ਵੀ ਜੇ ਆਪਸ਼ਨ ਤੁਸੀਂ ਜਾਂ ਤਾਂ ਫਿਰ ਆਪਸ਼ਨ ਹੀ ਨਾ ਨਾ ਬੱਚੇ, ਤੁਸੀਂ ਟੈਕਨੀਕਲੀ ਆਪਣੇ ਆਪ ਨੂੰ ਬਾਹਰ ਕੱਢ ਲੈਂਦੇ ਆ ਨਾ ਆਪਾਂ, ਤੁਸੀਂ ਜਾਂ ਤੇ ਆਪ ਵੀ ਸੈਕਰੀਫਾਈਸ ਕਰੋ, ਕਿਉਂਕਿ ਤੁਹਾਨੂੰ ਖੁਦ ਨੂੰ ਟੀਵੀ ਫਿਰ ਤਿਆਗਣਾ ਪਊਗਾ। ਤਿਆਗੋ ਫਿਰ, ਜੇ ਤੁਸੀਂ ਬੱਚੇ ਤੇ ਕਿਉਂ ਤਸ਼ੱਦਦ ਕਰ ਰਹੇ ਹੋ, ਤੁਸੀਂ ਜਾਂ ਤੇ ਫਿਰ ਓਵਰਆਲ ਤੁਹਾਨੂੰ ਛੱਡਣਾ ਪਊਗਾ ਨਾ। ਸਤਿ ਸ਼੍ਰੀ ਅਕਾਲ ਮਾਣੂ ਬਿੱਲੀ, ਅੱਜ ਕਿੱਥੇ ਚਲ ਗਏ?
0: ਹੈਲੋ,
1: ਸਤਿ ਸ਼੍ਰੀ ਅਕਾਲ
0: ਅੰਕਲ ਨੇ ਤਾਂ ਅੱਜ ਚਾਹ ਹੀ ਨਹੀਂ ਪੀਤੀ ਸਵੇਰ ਦੀ।
1: ਹੋਰ ਕੀ ਸੱਚੀ ਬੜੀ ਠੰਡ ਸੀ ਮਾਣੂ ਬਿੱਲੀ ਅੱਜ ਤੇ ਨਾ। ਗਜਰੇਲਾ ਤੁਸੀਂ ਦਿੱਤਾ ਹੀ ਨੀ ਮੈਨੂੰ, ਤੁਸੀਂ ਮੈਨੂੰ ਦਿੱਤਾ ਹੀ ਨੀ ਗਜਰੇਲਾ ਹਨਾ। ਅੱਜ ਤੇ ਮਾਣੂ ਬਿੱਲੀ ਠੰਡ ਇੰਨੀ ਸੀ ਨਾ, ਅੱਜ ਤੇ ਪੂਛ ਦੇ ਵਾਲ ਵੀ ਖੜੇ ਹੋ ਗਏ। ਮਾਣੂ ਬਿੱਲੀ ਦੇ ਕਿਉਂ, ਮਾਣੂ ਬਿੱਲੀ ਦੀ ਪੂਛ ਨੀ ਹੈਗੀ, ਮਾਣੂ ਛੋਟੀ ਹੁੰਦੀ, ਮਾਣੂ ਬਿੱਲੀ ਦੀ ਪੂਛ ਬੜੀ ਲੰਮੀ ਹੁੰਦੀ, ਤੇ ਜਦੋਂ ਠੰਡ ਹੁੰਦੀ ਨਾ ਤੇ ਉਹਦੇ ਵਾਲ ਸਪਾਈਕੀ ਹੋ ਜਾਂਦੇ ਪੂਛ ਦੇ। ਹੋਰ ਲੈ ਤੁਸੀਂ ਵੇਖੀ ਨੀ ਮਾਣੂ ਬਿੱਲੀ, ਜਦੋਂ ਤੁਸੀਂ ਮਾਣੂ ਬਿੱਲੀ ਵੇਖੋਗੇ ਨਾ ਤੇ ਉਦੋਂ ਵੇਖਿਓ ਠੰਡ ਚ ਉਹਦੇ ਵਾਲ ਸਪਾਈਕੀ ਹੋ ਜਾਂਦੇ ਪੂਛ ਦੇ। ਇਹਦਾ ਮਤਲਬ ਉਹਨੂੰ ਠੰਡ ਲੱਗਦੀ ਹੈ ਨਾ, ਫਿਰ ਉਹਨੂੰ ਕੰਬਲ ਦੇ ਦਿਓ ਨਾਲ ਗਜਰੇਲਾ। ਛੁੱਟੀਆਂ ਚ ਕੀ ਕਰਦਾ? ਹਾਂਜੀ ਗਜਰੇਲਾ ਖਾਂਦਾ, ਕੋਫਤੇ ਖਾਂਦਾ, ਹੋਰ ਕੀ
2: ਪਲੇ ਕਰਦਾ, ਸ਼ੋਪਿੰਗ ਸੈਂਟਰ ਜਾਂਦਾ, ਸੀਤੀ ਜਾਂਦਾ,
1: ਫਿਲਮ ਵੇਖਦਾ, ਮੂਵੀ ਲਾਈਟਿੰਗ ਵੀ ਵੇਖੀ। ਓਕੇ ਤੇ ਹੋਰ
2: ਵੈਜੀਟੇਬਲਸ ਵੀ ਲੈ ਕੇ।
1: ਓਕੇ ਮੰਮਾ ਦੀ ਹੈਲਪ ਕਰਦਾ?
2: ਹਾਂਜੀ
1: ਖਾਣ ਚ, ਇਹ ਤਾਂ ਸਾਰੇ ਬੱਚੇ ਬਹੁਤ ਕਰਦੇ। ਹਾਂ ਸਾਰੇ ਮੰਮਾ ਦੀ, ਪਾਪਾ ਦੀ ਕੋਈ ਹੈਲਪ ਨਹੀਂ ਕਰਦੇ, ਸਾਰੇ ਮੰਮਾ ਦੀ ਹੈਲਪ ਕਰਦੇ ਹਨਾ। ਪਾਪਾ ਦੀ ਵੀ ਹੈਲਪ ਕਰਦੇ ਹੋ?
2: ਹਾਂਜੀ।
1: ਓਕੇ ਪਾਪਾ ਦੀ ਕੀ ਹੈਲਪ ਕਰਦੇ ਹੋ?
0: ਤੰਗ ਕਰਕੇ।
1: ਕੀ ਖੇਡਦੇ ਹੁੰਦੇ ਪਾਪਾ ਨਾਲ?
2: ਤਾਂ ਉਹ ਚਿੜੀ ਉੜ,
0: ਚਿੜੀ ਉੜ, ਤਾਂ ਉੜ
2: ਜਾਂ ਜਾਂ ਜੁਰਾਪ, ਜਾਂ ਜਾਂ ਜੁਰਾਪ,
1: ਜਾਂ ਜਾਂ ਜੁਰਾਫ, ਇਹ ਕੀ ਹੁੰਦਾ?
2: ਜਾਂ ਜਾਂ ਜੁਰਾਪ,
0: ਜੈਨ ਜੈਨ,
1: ਤੁਸੀਂ ਦੱਸੋ
0: ਮੈਨੂੰ ਵੀ ਨਹੀਂ ਬੱਲੇ ਪੈ ਰਹੀ। ਜੈਨ ਜੈਨ ਜੁਰਾ,
1: ਇਹ ਤਾਂ ਪਤਾ ਨਹੀਂ ਲੱਗਾ ਸਾਨੂੰ,
2: ਦੀਦੀ ਦਾ ਗੱਲ ਕਰ ਲੋ, ਬਾਏ ਬਾਏ,
1: ਨਹੀਂ ਪਤਾ ਲੱਗਾ ਨਾ ਸੀ,
0: ਬਾਏ ਬਾਏ ਸਾਨੂੰ ਕੀ।
1: ਸਤਿ ਸ਼੍ਰੀ ਅਕਾਲ ਦੀਦੀ,
2: ਸਤਿ ਸ਼੍ਰੀ ਅਕਾਲ ਅੰਕਲ ਜੀ ਐਂਡ ਆਂਟੀ ਜੀ,
1: ਸਤਿ ਸ਼੍ਰੀ ਅਕਾਲ,
0: ਕੀ ਹਾਲ ਚਾਲ ਹੈ?
2: ਠੀਕ ਹੈ, ਸਾਡਾ ਹਾਲ ਕੀ ਹੈ?
1: ਸਾਡਾ ਵੀ ਠੀਕ ਹੈ। ਕਿੰਨੇ ਵਜੇ ਉੱਠੇ ਫਿਰ?
2: ਅਸੀਸ ਕਿੰਨੇ ਫਿਰ ਡਰਾਈ ਡਰਾਈ ਡ੍ਰੌਪ,
1: ਓ ਡਰਾਈ ਡਰਾਈ ਡ੍ਰੌਪ, ਗੜੈਂ ਗੜੈਂ ਗੜੱਪ।
2: ਹਾਂਜੀ ਆਪਾਂ ਓਨਲੀ ਓਨਲੀ 5, 10, 15 or 20 ਪਿਕ ਕਰ ਸਕਦੇ ਨੰਬਰ, ਦੈਟਸ ਯੂ ਡਰਾਈ ਡਰਾਈ ਡ੍ਰੌਪ ਖੇਡਦਾ।
1: ਆ ਓਕੇ, ਇਹ ਤੁਹਾਡੀ ਫੇਵਰੇਟ ਗੇਮ ਹੈ? ਕੀ ਖਾਦਾ ਕੀ ਖਾਦਾ
2: ਆਲੂ ਗੋਭੀ ਵਾਲਾ ਰੋਟੀ
1: ਓਏ ਤਾਈਓ ਫਿਰ ਮਜ਼ਾ ਹੀ ਆ ਗਈ ਹੈਨਾ ਓਏ ਆਲੂ ਗੋਭੀ ਵਾਲਾ ਪਰੌਂਠੀ ਖਾ ਕੇ ਓ ਹੁਣ ਨੀਨੀ ਵੀ ਆ ਜਾਣੀ ਫਿਰ ਹੋਰ ਨਹੀਂ ਜੀ ਕੋਲਰ ਆਪਾਂ ਲੈ ਪਵਾਂਗੇ ਤੇ ਹੁਣ ਆਪਾਂ ਕਰੀਏ ਤਿਆਰੀਆਂ ਜਾਣ ਦੀਆਂ ਥੈਂਕ ਯੂ ਤੇ ਕਹਿੰਦੇ ਹਾਂਜੀ ਜਸ਼ ਜੀ ਦਿੱਤੇ ਨਹੀਂ ਹਜੇ ਭਾਜੀ ਨੇ ਕੀ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ
0: ਕੌਣ
1: ਗੜੈਂਗ ਗੜੈਂਗ ਗੜੱਪ
0: ਅੱਛਾ ਜਸਕੀਰਤ ਜੀ ਕਹਿੰਦੇ
1: ਕੀ ਕਰ ਰਹੇ
0: ਆ ਉਹੀ ਜਿਹੜੇ ਤੁਸੀਂ ਸਾਨੂੰ ਦੇ ਰਹੇ ਸੀ ਕਿ ਜੇ ਤੁਹਾਨੂੰ ਮੌਕਾ ਮਿਲੇ ਹਜ਼ਾਰ ਹਜ਼ਾਰ ਮੈਂ ਦਾਂ ਤੁਹਾਨੂੰ
1: ਅੱਛਾ
0: ਤੁਸੀਂ ਕੀ ਖਰੀਦੋਗੇ
1: ਓਕੇ
0: ਸਾਨੂੰ ਚਾਹ ਹੀ ਇੰਨਾ ਚੜ ਗਿਆ ਸੀਗਾ ਅਸੀਂ ਉਹਦਾ ਹੀ ਨਹੀਂ ਜਵਾਬ ਦੇ
1: ਪਾਏ ਕਮਲੀਆਂ ਹੀ ਹੋ ਗਈਆਂ ਆਪਾਂ ਤੇ
0: ਤੁਸੀਂ ਅੱਗੇ ਵੱਧ ਗਏ ਟੌਪਿਕ ਤੇ ਅਸੀਂ ਅੱਜ ਵੀ ਉੱਥੇ ਹੀ ਖੜੇ ਹਾਂ
1: ਮੌਸਮ ਵਾਂਗੂ ਬਦਲ ਗਏ ਜੇ ਰੁੱਖਾਂ ਵਾਂਗੂ ਖੜੇ ਰਹੇ ਚਲੋ ਜਾਂਦੇ ਜਾਂਦੇ ਆਪਾਂ ਰਿਸ਼ਤੇ ਵੀ ਦੱਸ ਦਈਏ ਤੁਹਾਨੂੰ ਹਾਂ ਰਿਸ਼ਤੇ ਦੇਣ ਲੱਗੇ ਤੁਹਾਨੂੰ ਇੱਕ ਕਹਿੰਦੇ ਨੇ ਕਿ ਗੁੱਡ ਮਾਰਨਿੰਗ ਲੁਕਿੰਗ ਫੋਰ ਮੇਲ ਅੰਡਰ 43 ਜੱਟ ਸਿੱਖ ਕੈਨੇਡੀਅਨ ਔਰ ਆਸਟ੍ਰੇਲੀਅਨ PR ਅਤੇ ਏਜ ਨੇ ਏਜ ਆ 38 ਸਾਲ ਅਤੇ ਇਹਨਾਂ ਦੀ ਉਮਰ ਆ 5'3" ਇਹ ਲੜਕੇ ਦੀ ਭਾਲ ਦੇ ਵਿੱਚ ਨੇ ਅਤੇ ਗ੍ਰੇਡ 12 ਅਤੇ ਐਂਡ PSW ਕੈਨੇਡੀਅਨ ਸਿਟੀਜ਼ਨ ਨੇ ਡਿਵੋਰਸ ਹੋਇਆ ਇਹਨਾਂ ਦਾ ਦੋ ਬੱਚੇ ਨੇ ਇਹਨਾਂ ਦੇ ਇੱਕ ਡਾਟਰ ਜਿਹੜੀ ਆ ਉਹ ਡੈਡ ਦੇ ਨਾਲ ਅਤੇ ਇੱਕ ਇਹਨਾਂ ਦੇ ਨਾਲ ਹੈ ਅਤੇ ਯਾਨੀ ਕਿ ਇੱਕ ਬੱਚਾ ਇਹਨਾਂ ਦੇ ਨਾਲ ਅਤੇ ਇੱਕ ਜਿਹੜਾ ਆਪਣੇ ਪਿਓ ਦੇ ਨਾਲ ਓਨਟਾਰੀਓ ਕੈਨੇਡਾ ਦੇ ਵਿੱਚ ਰਹਿੰਦੇ ਨੇ ਅਤੇ ਪਿੱਛੋਂ ਪੰਜਾਬ ਜਲੰਧਰ ਤੋਂ ਨੇ ਅਤੇ ਇਹ ਲੱਭ ਰਹੇ ਨੇ ਰਿਸ਼ਤਾ ਇੱਥੋਂ ਚਾਹੇ ਕੈਨੇਡਾ ਹੋਵੇ ਅਤੇ ਚਾਹੇ ਆਸਟ੍ਰੇਲੀਆ ਦਾ PR ਹੋਵੇ ਕੋਈ ਅਤੇ ਜਾਂ ਫਿਰ ਸਿਟੀਜ਼ਨ ਵੀ ਹੋ ਸਕਦਾ ਅਤੇ ਯਾਨੀ ਕਿ ਤਾਂ ਤਾਂ ਇਸ ਤੋਂ ਹੋਵੇ ਅਤੇ ਤੁਸੀਂ ਜੇਕਰ ਇਸ ਰਿਸ਼ਤੇ ਬਾਰੇ ਹੋਰ ਵਧੇਰੇ ਜਾਣਕਾਰੀ ਲੈਣੀ ਹੈ ਤਾਂ ਇੱਕ ਨੰਬਰ ਰਿਸ਼ਤਾ ਕਹਿ ਕੇ ਅਤੇ ਇਹਦੀਆਂ ਜਾਣਕਾਰੀਆਂ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਧੰਨਵਾਦ ਜੀ ਤੁਹਾਡਾ ਇੱਕ ਹੋਰ ਸੀ ਆ ਰਿਸ਼ਤਾ ਜਿਹੜਾ ਕਿ ਮੈਂ ਗਵਾ ਬੈਠਾ ਵਾਂ ਗਵਾ ਕੇ ਬੈਠਾ ਵਾਂ ਵੀ ਹੁਣ ਮੈਨੂੰ ਲੱਭਣ ਨਹੀਂ ਡਿਆ ਅਤੇ ਹੁਣ ਮੈਨੂੰ ਲੱਭ ਗਿਆ ਓਕੇ ਥੈਂਕ ਯੂ ਜੀ ਅਤੇ ਇਹ ਵੀ ਲੜਕੀ ਦੀ ਭਾਲ ਦੇ ਵਿੱਚ ਨੇ 84'52" ਹਾਈਟ ਆ ਅਤੇ ਇੰਜੀਨੀਅਰ ਨੇ ਆਸਟ੍ਰੇਲੀਆ ਦੇ ਨਾਗਰਿਕ ਨੇ ਡਿਵੋਰਸ ਹੋਇਆ ਵਾ ਅਤੇ ਇਹਨਾਂ ਦਾ ਬੱਚਾ ਵਾ ਇੱਕ 50-50 ਕਸਟਡੀ ਦੇ ਵਿੱਚ ਵਿਕਟੋਰੀਆ ਦੇ ਵਿੱਚ ਰਹਿ ਰਹੇ ਨੇ ਜੱਟ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਨੇ ਅਤੇ ਕਹਿੰਦੇ ਨੇ ਕਿ ਆਸਟ੍ਰੇਲੀਆ ਜਾਂ ਫਿਰ ਨਿਊਜ਼ੀਲੈਂਡ ਦੇ ਵੀਜ਼ੇ ਦੇ ਉੱਤੇ ਕਿਸੇ ਵੀ ਵੀਜ਼ੇ ਦੇ ਉੱਤੇ ਹੋਵੇ ਪਾਰਟਨਰ ਅਤੇ ਵੈਲ ਰੈਪਟਿਡ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਅਤੇ ਕਹਿੰਦੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਵੀ ਇਹਨਾਂ ਦਾ ਆਪਣਾ ਘਰ ਹੈ ਅਤੇ ਇੰਡੀਆ ਦੇ ਵਿੱਚ ਵੀ ਸੋਹਣੀ ਜਾਇਦਾਦ ਹੈ ਅਤੇ ਕਹਿੰਦੇ ਨੇ ਕਿ ਤੁਸੀਂ ਹੋਰ ਕੋਈ ਜਾਣਕਾਰੀ ਅਤੇ ਉਹਦੇ ਲਈ ਓਪਨ ਨੇ ਸੋ ਇਹਨਾਂ ਦਾ ਨੰਬਰ ਵੀ ਤੁਹਾਨੂੰ ਆਪਾਂ ਦੇ ਸਕਦੇ ਹਾਂ ਅਤੇ ਇੱਕ ਵਾਰੀ ਫਿਰ ਦੱਸ ਦਈਏ ਕਿ ਆਪਾਂ ਸਿਰਫ ਮੈਚ ਮੇਕਿੰਗ ਕੋਈ ਨਹੀਂ ਕਰਦੇ ਆਪਾਂ ਸਿਰਫ ਅਨਾਊਂਸਮੈਂਟ ਕਰਦੇ ਹਾਂ ਅਤੇ ਜੇ ਤੁਹਾਨੂੰ ਇਹਦੇ ਵਿੱਚੋਂ ਕੋਈ ਵੀ ਨੰਬਰ ਤੁਹਾਨੂੰ ਚਾਹੀਦਾ ਹੋਊਗਾ ਅਤੇ ਉਹਦੇ ਵਿੱਚੋਂ ਆਪਾਂ ਤੁਹਾਨੂੰ ਨੰਬਰ ਪ੍ਰੋਵਾਈਡ ਕਰਾ ਦਾਂਗੇ ਅਤੇ ਬਾਕੀ ਤੁਸੀਂ ਗੱਲਬਾਤ ਜਿਹੜੀ ਉਹ ਆਪਸ ਦੇ ਵਿੱਚ ਕਰਨੀ ਆ ਅਤੇ ਆਪੇ ਕਰਨੀ
0: ਜੀ
1: ਸੋ ਇਹ ਕੁਛ ਇੱਕ ਜਾਣਕਾਰੀਆਂ ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਦੱਸੋ ਜੇ ਕੁਛ ਰਹਿ ਗਿਆ ਤਾਂ ਐਵੇਂ ਘਰ ਨਾ ਲੈ ਜਾਓ ਨਿਆਣਿਆਂ ਨੇ ਖਰਾਬ ਕਰ ਦੇਣਾ ਜੀ
0: ਨਹੀਂ ਨਹੀਂ ਬਿਲਕੁਲ ਗੱਲਾਂ ਪਤਾ ਇਹੀ ਸੀਗੀ ਕਿ ਅੱਜ ਤੁਸੀਂ ਹੋਲੀਡੇਜ਼ 'ਚ ਕਿਵੇਂ ਬਿਤਾ ਰਹੇ ਹੋ ਮੇਨ ਇਹ ਹੈ ਕਿ ਪ੍ਰੈਸ਼ਰ ਨਹੀਂ ਭਾਅ ਜੀ ਗੱਲ ਕਰ ਹੀ ਚੁੱਕਿਆ ਕਿ ਸਟ੍ਰੈਸ ਲੈਣ ਦੀ ਕੋਈ ਲੋੜ ਨਹੀਂ ਹੈ ਜਿਵੇਂ ਵਧੀਆ ਟਾਈਮ ਸਪੈਂਡ ਕਰੋ ਫੈਮਲੀ ਦੇ ਨਾਲ ਅਤੇ ਇੰਜੋਏ ਕਰੋ ਛੁੱਟੀਆਂ ਕਿਉਂਕਿ ਇਹ ਟਾਈਮ ਜਿਹੜਾ ਬੀਤ ਜਾਣਾ ਉਹ ਮੁੜ ਕੇ ਨਹੀਂ ਆਉਣਾ ਸਾਰੇ ਬੱਚਿਆਂ ਨੇ ਵੱਡੇ ਹੋ ਜਾਣਾ ਮੁੜ ਕੇ ਤੁਹਾਨੂੰ ਲੱਗਣਾ ਕਿ ਯਾਰ ਉਹ ਟਾਈਮ ਮਿਸ ਕਰਦੇ ਹਾਂ ਅਤੇ ਪੂਰਾ ਇੰਜੋਏ ਕਰੋ ਫੈਮਲੀ ਦੇ ਨਾਲ ਬੱਚਿਆਂ ਦੇ ਨਾਲ ਅਤੇ ਮਿਲਦੇ ਹਾਂ ਇਸੇ ਤਰੀਕੇ ਦੇ ਨਾਲ ਹੋਰ ਟੌਪਿਕਸ ਦੇ ਨਾਲ ਤੁਹਾਡੇ ਨਾਲ
1: ਜੀ ਬਿਲਕੁਲ ਵਿਕਟੋਰੀਆ ਵਾ ਜਾਂ ਫਿਰ ਆਸਟ੍ਰੇਲੀਆ ਦੇ ਬਹੁਤ ਸਾਰੇ ਥਾਂ ਨੇ ਜਿੱਥੇ ਆਪਾਂ ਬਹੁਤੀ ਵਾਰੀ ਬਾਹਰ ਅੰਦਰ ਵੀ ਨਹੀਂ ਜਾ ਪਾਉਂਦੇ ਮੌਸਮ ਖਰਾਬ ਹੁੰਦਾ ਅਤੇ ਜੇ ਮੌਸਮ ਖਰਾਬ ਹੈ ਤਾਂ ਬਹੁਤ ਸਾਰੀਆਂ ਇਨਡੋਰ ਐਕਟੀਵਿਟੀਜ਼ ਵੀ ਨੇ ਉਹ ਤੁਸੀਂ ਇਨਡੋਰ ਐਕਟੀਵਿਟੀਜ਼ ਦੇ ਲਈ ਵੀ ਲੈ ਕੇ ਜਾ ਸਕਦੇ ਹੋ ਫਿਲਮਾਂ ਦੇ ਲਈ ਲੈ ਕੇ ਜਾ ਸਕਦੇ ਹੋ ਸਾਇੰਸ ਵਰਕ ਦੇ ਲਈ ਲੈ ਕੇ ਜਾ ਸਕਦੇ ਹੋ ਜਾਂ ਤੁਸੀਂ ਹੋਰ ਕਈ ਤਰ੍ਹਾਂ ਦੇ ਤੁਹਾਡੇ ਮਿਊਜ਼ੀਅਮ ਹੋ ਗਏ ਜ਼ੂ ਹੋ ਗਏ ਕਈ ਤਰ੍ਹਾਂ ਦਾ ਜਿਹੜਾ ਆਊਟਡੋਰ ਐਕਟੀਵਿਟੀਜ਼ ਸੋਰੀ ਇਨਡੋਰ ਐਕਟੀਵਿਟੀਜ਼ ਵੀ ਨੇ ਤੇ ਇਸ ਤੋਂ ਇਲਾਵਾ ਬਾਕੀ ਬਹੁਤ ਸਾਰਾ ਕੁਛ ਤੁਸੀਂ ਦੱਸ ਹੀ ਚੁੱਕੇ ਹੋ। ਹਾਂ, ਜੇ ਭਾਪਿਆਂ ਦੇ ਲੜ ਲੱਗਣ ਜਾਣੇ ਤੇ ਫਿਰ ਤੁਸੀਂ ਗਾਰਡਨਿੰਗ ਵਾਲੇ ਪਾਸੇ ਵੀ ਲਾ ਸਕਦੇ ਹੋ। ਸੋ ਬਾਕੀ ਤੇ ਬਹੁਤੇ ਜਿਹੜੇ ਬੀਬੀਆਂ ਵਾਲੇ ਆ ਇਹ, ਇਸ ਕਰਕੇ ਆਪਾਂ ਇੱਕ ਮਿਸਿੰਗ ਹੀ ਆਈ ਥਿੰਕ ਵਿੱਚੋਂ ਕਿ ਆਪਾਂ ਉਹਨਾਂ ਨੂੰ ਗਾਰਡਨਿੰਗ ਦਾ ਵੀ ਨਿੱਕਾ ਨਿੱਕਾ ਦੱਸ ਸਕਦੇ ਹਾਂ, ਕਿਉਂਕਿ ਸਕੂਲਾਂ ਦੇ ਵਿੱਚ ਵੀ ਇਹਨਾਂ ਨੂੰ ਦੱਸਦੇ ਆ ਕਿੱਦਾਂ ਵੀ ਉਗਾਉਣੇ ਆ, ਹਨਾ, ਉਹ ਲੈ ਕੇ ਆਉਂਦੇ ਹੁੰਦੇ ਨਿੱਕੇ ਨਿੱਕੇ ਜੇ ਉੱਗੇ, ਉਹ ਤੋਂ ਫਿਰ ਵਹਿੰਦੇ ਰਹਿੰਦੇ ਬੜੇ ਚਾਅ ਦੇ ਨਾਲ ਵੀ ਕਿੱਡੇ ਕੋਏ ਆ, ਕਿੱਥੇ ਆ, ਆਹ ਮੇਰਾ ਬੂਟਾ ਵਾ। ਸੋ ਜਦੋਂ ਆਪਾਂ ਨਿੱਕੇ ਹੁੰਦੇ ਹਨਾ, ਤੇ ਅਸੀਂ ਵੀ ਜਦੋਂ ਮੱਝਾਂ ਸੂੰਦੀਆਂ ਤੇ ਉਦੋਂ ਆਪਾਂ ਮੱਲ ਲੈਂਦੇ ਹੁੰਦੇ ਹਾਂ, ਆਹ ਕੱਟੀ ਮੇਰੀ, ਆਹ ਵੱਛੀ ਮੇਰੀ। ਤੇ ਜਿੰਨਾ ਚਿਰ ਮਤਲਬ ਨਿੱਕੇ ਹੁੰਦੇ, ਵੱਡੇ ਜਿੱਦਾਂ ਜਿੱਦਾਂ ਹੁੰਦੇ ਜਾਂਦੇ ਉਦੋਂ ਉਦੋਂ ਇੰਟਰਸਟ ਖਤਮ ਹੁੰਦਾ ਜਾਂਦਾ, ਪਰ ਨਿੱਕੇ ਨਿੱਕਿਆਂ ਨੂੰ ਬੜਾ ਭੱਜ ਭੱਜ ਕੇ ਮੈਂ ਆਪਣੀ ਵੱਛੀ ਨੂੰ, ਮੈਂ ਆਪਣੀ ਕੱਟੀ ਨੂੰ, ਮੈਂ ਆਹ ਚੀਜ਼ ਪਹਿਲਾਂ ਪਾਉਣੀ ਆ, ਐਵੇਂ ਹੱਥੀਂ ਜਾ ਕੇ ਸ਼ਟਾਲਾ ਖਵਾਉਣਾ ਉਹਨਾਂ ਨੂੰ, ਉਹਨਾਂ ਦੀ ਸੇਵਾ ਕਰਨੀ, ਤੇ ਉਸੇ ਬਹਾਨੇ ਚਲੋ ਤੁਹਾਡਾ ਇੰਟਰਸਟ ਜਾਂ ਤੁਹਾਡਾ ਫੇਰਾ ਤੋਰਾ ਜਿਹਾ ਬਣਿਆ ਰਹਿੰਦਾ। ਸੋ ਇਸ ਤਰੀਕੇ ਦੇ ਨਾਲ ਤੁਸੀਂ ਬੱਚਿਆਂ ਨੂੰ ਜੋ ਤੁਸੀਂ ਕਰਦੇ ਹੋ ਉਹਦੇ ਵਿੱਚ ਬੱਚੇ ਨੂੰ ਇਨਵੋਲਵ ਤੁਸੀਂ ਕਰ ਸਕਦੇ ਹੁੰਦੇ ਹੋ ਬੱਚੇ ਦੇ ਇੰਟਰਸਟ ਦੇ ਹਿਸਾਬ ਦੇ ਨਾਲ। ਤੇ ਬਾਕੀ ਤੁਸੀਂ ਬਿਹਤਰ ਜਾਣਦੇ ਹੋ ਭਾਈ ਤੁਹਾਡਾ ਬੱਚਾ ਵਾ, ਇੱਧਰੋਂ ਉੱਧਰੋਂ ਸੁਣ ਕੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਫਿੱਟ ਨਹੀਂ ਲੱਗਣਗੀਆਂ। ਤੁਸੀਂ ਆਪਣਾ ਵੇਖਣਾ ਵੀ ਤੁਹਾਡੇ ਬੱਚੇ ਦਾ ਕੀ ਇੰਟਰਸਟ ਹੈ, ਅਤੇ ਉਸ ਹਿਸਾਬ ਦੇ ਨਾਲ ਬੱਚੇ ਨੂੰ ਤੁਸੀਂ ਦੱਸ ਕਰ ਸਕਦੇ ਹੋ ਤੁਸੀਂ। ਅਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ
0: ਰੇਡੀਓ।
1: ਹਾਂਜੀ, 1674 AM।
3: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles. Trade-in ate finance options vi available. Aao te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji de hawale naal pao. 3 saal di free service. Chadston Ford, ready, set.

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਲੈ ਕੇ ਹੋਏ ਹਾਂ ਹਾਜ਼ਰ, ਜਿਸ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਭਾਜੀ ਸਾਡੇ ਨਾਲ ਹਰ ਵਾਰ ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਨੇ, ਚਾਹੇ ਉਹ ਸਾਹਿਤ ਦੇ ਨਾਲ ਜੁੜੀ ਹੋਵੇ, ਚਾਹੇ ਉਹ ਸਮਾਜ ਦਾ ਕੋਈ ਸਰਕਾਰ ਹੋਵੇ ਤੇ ਚਾਹੇ ਉਹ ਧਾਰਮਿਕ ਰੰਗਤ ਹੋਵੇ। ਅੱਜ ਜਿਹੜਾ ਖਾਸ ਦਿਹਾੜਾ ਹੈਗਾ ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ, ਕਿਉਂਕਿ ਅੱਜ ਦੇ ਟੌਪਿਕ ਦੇ ਨਾਲ ਵੀ ਉਹ ਜੁੜਿਆ ਹੋਇਆ, ਸ਼੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ। ਵੈਸੇ ਇਹਨਾਂ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਦੋਂ ਨਾਂ ਲੈਂਦੇ ਹਾਂ ਤੇ ਬੜੇ ਸਾਰੇ ਜਿਹੜੇ ਕੰਟਰੋਵਰਸੀਜ਼ ਉਹਦੇ ਨਾਲ ਜੁੜੀਆਂ ਹੋਈਆਂ, ਬੜੀ ਸਾਰੀ ਸਿਆਸਤ ਉਹਦੇ ਨਾਲ ਜੁੜੀ ਹੋਈ ਹੈ। ਔਰ ਅਕਾਲ ਤਖਤ ਸਾਹਿਬ ਦੀ ਸਿਰਜਣਾ ਜਦੋਂ ਹੋਈ ਸੀ ਔਰ ਅੱਜ ਮੌਜੂਦਾ ਦੌਰ ਦੇ ਵਿੱਚ ਅਕਾਲ ਤਖਤ ਸਾਹਿਬ ਜਿਸ ਸਿਚੁਏਸ਼ਨ ਦੇ ਵਿੱਚ ਹੈਗਾ, ਇਸ ਪੂਰੇ ਜਿਹੜਾ ਇਹ ਪ੍ਰਕਰਨ ਚੱਲ ਰਿਹਾ ਹੈਗਾ ਇਹਦੇ ਉੱਤੇ ਜਿਹੜੀਆਂ ਟਿੱਪਣੀਆਂ ਉਹ ਵੀ ਆਪਾਂ ਲਵਾਂਗੇ ਪ੍ਰੀਤਮ ਸਿੰਘ ਰੁਪਾਲ ਭਾਜੀ ਦੀਆਂ। ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਜਿਹੜੇ ਇਸ ਵਕਤ ਕਾਰਜਕਾਰੀ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੜ, ਉਹਨਾਂ ਨੇ ਹੁਣ ਪੰਜਾਬ ਸਰਕਾਰ ਨੂੰ, ਜਿਹੜਾ ਪੰਜਾਬ ਸਰਕਾਰ ਨੇ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਕਾਨੂੰਨ 2026 ਲਿਆਂਦਾ, ਉਸ ਕਾਨੂੰਨ ਸੰਬੰਧੀ ਇਤਰਾਜ਼ ਜਤਾਏ ਸੀਗੇ ਔਰ ਹੁਣ ਇੱਕ ਮਹੀਨੇ ਦਾ ਸਮਾਂ ਦਿੱਤਾ ਕਿ ਉਹਦੇ ਵਿੱਚ ਆਪਣੇ ਜਿਹੜੇ ਜਿਹੜੇ ਇਤਰਾਜ਼ ਹੈਗੇ ਨੇ ਉਹਨਾਂ ਨੂੰ ਦੂਰ ਕਰ ਲਿਆ ਜਾਵੇ। ਪਰ ਹੁਣ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਹੁਕਮ ਦੇ ਉੱਤੇ ਜਾਂ ਉਹਨਾਂ ਦੇ ਆਦੇਸ਼ ਦੇ ਉੱਤੇ ਸਿੱਖ ਭਾਈਚਾਰੇ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਔਰ ਇਹਦੇ 'ਤੇ ਬਹਿਸ ਛਿੜ ਗਈ ਹੈ। ਖਾਸ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਿਹੜੇ ਨੇ ਉਹਨਾਂ ਨੇ ਜਿਹੜੇ ਪੁਨਰ ਅਕਾਲੀ ਦਲ ਪੁਨਰ ਸੁਰਜੀਤ ਸੰਗਠਨ ਦੇ ਪ੍ਰਧਾਨ ਵੀ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਇਸ ਮੁੱਦੇ ਦੇ ਉੱਤੇ ਇਤਰਾਜ਼ ਜਤਾਇਆ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਉੱਤੇ ਨਿਸ਼ਾਨਾ ਸਾਧਿਆ ਹੈਗਾ ਔਰ ਸਾਬਕਾ ਜਥੇਦਾਰ ਨੇ ਕਿਹਾ ਕਿ ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਉਹਨਾਂ ਪੱਕਾ ਇਹ ਆਖਣਾ ਸੀ ਕਿ ਜਥੇਦਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਕਾਨੂੰਨ ਨੂੰ ਰੱਦ ਕਿਵੇਂ ਕਰ ਸਕਦਾ, ਇਹਨਾਂ ਸੋਧਾਂ ਦਾ ਆਦੇਸ਼ ਵੀ ਕਿਵੇਂ ਦੇ ਸਕਦਾ। ਪਰ ਹੁਣ ਸਿੱਖ ਵਿਦਵਾਨ ਜਿਹੜੇ ਹੈਗੇ ਨੇ ਉਹ ਬੇਸ਼ੱਕ ਅਕਾਲ ਤਖਤ ਸਾਹਿਬ ਤੇ ਜਥੇਦਾਰ ਦੇ ਆਦੇਸ਼ ਨੂੰ ਸਭ ਤੋਂ ਸਰਵੋਤਮ ਮੰਨਦੇ ਨੇ, ਇਹਦਾ ਕੋਈ ਸੰਵਿਧਾਨਕ ਆਧਾਰ ਹੈ ਨਹੀਂ ਹੈ, ਨੈਸ਼ਨਲ ਟੀਵੀ ਚੈਨਲ ਦੇ ਉੱਤੇ ਬਹਿਸ ਛਿੜ ਪਈ ਹੈ ਕਿ ਅਕਾਲ ਤਖਤ ਉੱਪਰ ਹੈ ਜਾਂ ਸੰਵਿਧਾਨ ਉੱਪਰ ਹੈ, ਕਿਉਂਕਿ ਸਰਕਾਰ ਦੀ ਵਿਧਾਨ ਸਭਾ ਦੇ ਵਿੱਚੋਂ ਹੀ ਇਹ ਕਾਨੂੰਨ ਨਿਕਲ ਕੇ ਜਾਣਾ। ਇਹ ਇੱਕ ਅੱਡ ਬਹਿਸ ਦਾ ਵਿਸ਼ਾ ਹੈਗਾ। ਇਸ ਕਾਨੂੰਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਔਰ ਉਹਨਾਂ ਦੇ ਉੱਤੇ ਵਿਸ਼ਲੇਸ਼ਣ ਪ੍ਰੀਤਮ ਸਿੰਘ ਰੁਪਾਲ ਭਾਜੀ ਅਲੱਗ ਤੋਂ ਖਬਰਾਂ ਦੇ ਬੁਲੇਟਿਨ ਦੇ ਵਿੱਚ ਦੇ ਚੁੱਕੇ ਨੇ, ਦਿੰਦੇ ਰਹਿੰਦੇ ਨੇ, ਅੱਗੇ ਨੂੰ ਵੀ ਜੋ ਹੋਊਗਾ ਉਹਦੇ 'ਚੋਂ ਤੁਸੀਂ ਸੁਣ ਸਕਦੇ ਹੋ ਸਾਡੇ ਪੋਡਕਾਸਟ ਸੈਕਸ਼ਨ ਦੇ ਵਿੱਚੋਂ ਜਾ ਕੇ। ਪਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਹੈ, ਸੋ ਸ਼ੁਰੂਆਤ ਪਹਿਲਾਂ ਉੱਥੋਂ ਕਰਦੇ ਹਾਂ ਜਿੱਥੋਂ ਹੋਈ ਸੀ ਅਤੇ

0: ਰਹੇ ਹੈਗੇ ਨੇ ਇਸ ਸਿਚੁਏਸ਼ਨ ਤੇ ਲਿਆ ਕੇ ਖੜੇ ਕਰ ਦੇਣ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਉਹਦੇ ਤੇ ਵੀ ਗੱਲ ਕਰਨੀ ਹੈਗੀ ਹੈ ਤੇ ਇਹਦੇ ਵਿਕਲਪ ਕੀ ਹੋ ਸਕਦੇ ਨੇ ਆਪਸ਼ਨਸ ਕੀ ਹੋ ਸਕਦੀਆਂ ਨੇ ਉਹਦੇ ਤੇ ਵੀ ਆਪਾਂ ਚਰਚਾ ਕਰ ਸਕਦੇ ਹਾਂ ਪਰ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰੀਤਮ ਭਾਈ ਦਾ ਭਾਈ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਾਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ ਹਾਂਜੀ ਭਾਜੀ ਇੱਕ ਗੱਲ ਤਾਂ ਬੇਅਦਬੀ ਵਿਰੋਧ ਕਾਨੂੰਨ ਦੀ ਜਿਹੜੀ ਗੱਲ ਹੈਗੀ ਉਹ ਇੱਕ ਵੱਖਰੀ ਗੱਲ ਹੈ ਉਹਦੇ ਉਹ ਇੱਕ ਪੋਲੀਟੀਕਲ ਵਿਸ਼ਾ ਹੈਗਾ ਉਹਦੇ ਤੇ ਵੀ ਆਪਾਂ ਜੇ ਸਮਾਂ ਲੱਗਿਆ ਤੇ ਪੰਜ ਚਾਰ ਦਸ ਮਿੰਟ ਉਹਦੇ ਤੇ ਵੀ ਗੱਲ ਕਰ ਸਕਦੇ ਪਰ ਸਿਰਜਣਾ ਦਿਵਸ ਹੈਗਾ ਤੇ ਸਵਾਲ ਪਹਿਲਾਂ ਇਤਿਹਾਸ ਤੋਂ ਗੱਲ ਸਵਾਲ ਨਹੀਂ ਹੈਗਾ ਪਰ ਪਹਿਲਾਂ ਇਤਿਹਾਸ ਦੀ ਗੱਲ ਕਿਵੇਂ ਜਿਹੜੀ ਸੀਗੀ ਔਰ ਕਿਸ ਦੌਰ ਦੇ ਵਿੱਚ ਜਿਹੜੀ ਛੇਵੇਂ ਪਾਤਸ਼ਾਹ ਨੇ ਲੋੜ ਮਹਿਸੂਸ ਕੀਤੀ ਸੀਗੀ ਅਕਾਲ ਤਖ਼ਤ ਸਾਹਿਬ ਨੂੰ ਸਿਰਜਣ ਦੀ ਤੇ ਇਹ ਇੱਕ ਬਿਲਕੁਲ ਵੱਖਰਾ ਵਿਸ਼ਾ ਹੈਗਾ ਕਿਉਂਕਿ ਜੇ ਦੂਸਰੇ ਧਰਮਾਂ ਨੂੰ ਦੇਖੋ ਤੁਸੀਂ ਤਾਂ ਇਸ ਕਿਸਮ ਦੀ ਕੋਈ ਸੰਸਥਾ ਜਾਂ ਇਸ ਕਿਸਮ ਦਾ ਜਿਹੜਾ ਇੱਕ ਕੋਈ ਤਖ਼ਤ ਜਾਂ ਇਸ ਕਿਸਮ ਦੀ ਇੱਕ ਕੋਈ ਬੋਡੀ ਨਹੀਂ ਹੈਗੀ ਜਿਹਨੂੰ ਜਵਾਬਦੇਹ ਹੋ ਸਕੇ ਪੂਰੀ ਦੀ ਪੂਰੀ ਸੰਗਤ ਜਾਂ ਪੂਰੀ ਦਾ ਪੂਰਾ ਜਿਹੜਾ ਜੇ ਤੁਸੀਂ ਅਸੀਂ ਹਿੰਦੂ ਧਰਮ ਦੀ ਵੀ ਗੱਲ ਕਰਦੇ ਹੈਗੇ ਤਾਂ ਸ਼ਕਤੀ ਪੀਠ ਹੈਗੇ ਨੇ ਪਰ ਜਵਾਬਦੇਹ ਨਹੀਂ ਹੈਗੇ ਇਸੇ ਤਰੀਕੇ ਦੇ ਨਾਲ ਇਸਲਾਮ ਧਰਮ ਦੇ ਵਿੱਚ ਅਲੱਗ ਅਲੱਗ ਤਰੀਕਿਆਂ ਦੇ ਨਾਲ ਜਿਹੜੇ ਬੋਰਡ ਹੈਗੇ ਨੇ ਜਾਂ ਕਾਨੂੰਨ ਉੱਥੇ ਵੀ ਬਣਦੇ ਹੈਗੇ ਨੇ ਜਿਵੇਂ ਸ਼ਰੀਆ ਕਾਨੂੰਨ ਦੀ ਗੱਲ ਕਰਦੇ ਹੈਗੇ ਹਾਂ ਅਸੀਂ ਹੋਰਾਂ ਦੀ ਗੱਲ ਕਰਦੇ ਹਾਂ ਕ੍ਰਿਸਚੈਨਿਟੀ ਦੇ ਵਿੱਚ ਵੀ ਹੈਗਾ ਯਹੂਦੀ ਧਰਮ ਦੇ ਵਿੱਚ ਵੀ ਹੈਗਾ ਪਰ ਇੱਕ ਮਤ ਹੋ ਕੇ ਪੂਰਾ ਧਰਮ ਜਿਹਦੇ ਅੱਗੇ ਨਤਮਸਤਕ ਹੋ ਜਾਂਦਾ ਇਸ ਸੰਸਥਾ ਦੀ ਲੋੜ ਜਾਂ ਇਸ ਤਰੀਕੇ ਦੀ ਇੱਕ ਗੱਦੀ ਦੀ ਲੋੜ ਕਿਉਂ ਮਹਿਸੂਸ ਕੀਤੀ ਗਈ ਸੀ ਉਸ ਦੌਰ ਦੇ ਵਿੱਚ ਔਰ ਕਿਵੇਂ ਗੁਰੂ ਸਾਹਿਬ ਨੂੰ ਇੰਨਾ ਯਕੀਨ ਸੀਗਾ ਕਿ ਵਾਕਈ ਇਹਦੇ ਅੱਗੇ ਝੁਕਣਾ ਲਾਜ਼ਮੀ ਹੋਏਗਾ
1: ਅਸਲ ਵਿੱਚ ਗੌਤਮ ਜੀ ਜਿਹੜਾ ਸਵਾਲ ਹੈ ਬਹੁਤ ਵੱਡਾ ਸਵਾਲ ਹੈ ਇਹ ਜਿੱਦਾਂ ਤੁਸੀਂ ਦੂਸਰੇ ਜਿਹੜੇ ਹੈ ਤੁਲਨਾ ਕਰਕੇ ਕੰਪੈਰੀਜ਼ਨ ਕਰਕੇ ਬਾਕੀ ਜਿਹੜੇ ਰਿਲੀਜ਼ਨ ਨੇ ਜਾਂ ਜਿਹੜੇ ਆਸਥਾ ਦੇ ਕੇਂਦਰ ਨੇ ਤੇ ਉਹਨਾਂ ਨਾਲ ਤੁਸੀਂ ਕਰਕੇ ਦੱਸਿਆ ਪਹਿਲੀ ਗੱਲ ਤਾਂ ਜਿਹੜਾ ਹੈ ਸਿੱਖ ਧਰਮ ਇਹ ਜਾਂ ਇਹ ਆਪਾਂ ਕਹਿ ਲਈਏ ਕਿ ਸਿੱਖ ਇਤਿਹਾਸ ਉਧਰ ਨੂੰ ਤੁਰਦੇ ਹਾਂ ਤੇ ਉਹਦੇ ਵਿੱਚ ਵੀ ਜਿਹੜਾ ਬਾਕੀ ਧਰਮਾਂ ਦੇ ਨਾਲੋਂ ਇਹਦੇ ਚ ਕਾਫੀ ਭਿੰਨਤਾਵਾਂ ਨੇ ਕਈ ਇਸ਼ੂ ਨੂੰ ਕਈ ਮਾਮਲਿਆਂ ਨੂੰ ਲੈ ਕੇ ਸਾਰੇ ਧਰਮਾਂ ਦਾ ਕਲਚਰ ਦੇ ਨਾਲ ਉਸ ਮੌਕੇ ਦੀ ਰਾਜਨੀਤੀ ਦੇ ਨਾਲ ਇੱਕ ਤਰੀਕੇ ਦਾ ਜਿਹੜਾ ਉਹ ਸੰਬੰਧ ਹੁੰਦਾ ਤੇ ਪਰ ਇਹ ਵੀ ਇੱਥੇ ਕਿਉਂਕਿ ਇੱਕ ਪਹਿਲੇ ਵੀ ਸਭ ਤੋਂ ਬਾਅਦ ਜਿਹੜਾ ਹੈ ਇਹ ਹੋਣ ਦੇ ਵਿੱਚ ਆਇਆ ਸਾਰਾ 15ਵੀਂ ਸਦੀ ਦੇ ਵਿੱਚ ਹੋਣ ਦੇ ਵਿੱਚ ਆਇਆ ਤੇ ਹੁਣ ਜਿਹੜਾ ਬਹੁਤ ਸਾਰੀਆਂ ਜਿਹੜੀਆਂ ਦੂਜੇ ਧਰਮਾਂ ਚ ਹੋਰ ਕਿਉਂਕਿ ਪਹਿਲੀ ਪਾਤਸ਼ਾਹੀ ਨੇ ਜਿਵੇਂ ਦੇਖਿਆ ਕਿ ਕਿੱਥੇ ਉਹ ਜਿਹੜੀਆਂ ਕਿਸੇ ਵੇਲੇ ਕੁਛ ਚੰਗੀਆਂ ਭਾਵਨਾ ਨਾਲ ਗੱਲ ਸ਼ੁਰੂ ਕੀਤੀ ਸੀ ਬਾਅਦ ਚੋਂ ਕੁਰੀਤੀਆਂ ਬਣ ਗਈਆਂ ਤੇ ਉਹਦੀ ਪ੍ਰੈਕਟਿਸ ਦੇ ਵਿੱਚ ਇੰਨਾ ਜ਼ਿਆਦਾ ਫਰਕ ਆ ਗਿਆ ਉਹਨਾਂ ਨੇ ਫਿਰ ਬਹੁਤ ਸਾਰਾ ਕੁਝ ਜਿਹੜਾ ਪ੍ਰੈਕਟੀਕਲੀ ਦੇਖ ਕੇ ਕਿਹੜੀ ਚੀਜ਼ ਕਿਵੇਂ ਹੋਣੀ ਚਾਹੀਦੀ ਹੈ ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਪੂਰੀ ਤੁਸੀਂ ਬਾਣੀ ਦੇਖ ਲਓ ਕਿਸੇ ਧਰਮ ਦੀ ਕਿਸੇ ਧਰਮ ਦੀ ਪ੍ਰੈਕਟਿਸ ਦੀ ਉਵੇਂ ਨਿੰਦਾ ਨਹੀਂ ਕੀਤੀ ਤੇ ਪਰ ਜਿੱਧਰ ਨੂੰ ਲੋਕ ਤੁਰ ਪਏ ਤੇ ਉਹਦੀ ਪੂਰੀ ਜਿਹੜੀ ਆ ਉਹ ਨਿੰਦਾ ਕੀਤੀ ਹੈ ਖਾਸ ਕਰਕੇ ਪੁਜਾਰੀਆਂ ਨੂੰ ਲੈ ਕੇ ਜਿਹੜੀ ਫੋਰ ਸਾਰੀ ਗੱਲ ਨੂੰ ਕਹਿ ਕੇ ਜਦੋਂ ਕਹਿੰਦੇ ਵੀ ਵੇਦ ਵੀ ਝੂਠੇ ਨੀ ਕਿਤੇਬ ਵੀ ਝੂਠੀ ਨੀ ਪਰ ਇਹ ਵੀ ਜਿਹੜਾ ਹੈ ਉਹਦੇ ਤੇ ਅੱਗੇ ਲੋਕਾਂ ਨੂੰ ਦੱਸਣਾ ਕਿਹਨੇ ਹੋਰ ਹੈ ਗੜਬੜ ਉੱਥੇ ਹੈ ਸੋ ਇਹੋ ਜਿਹੀਆਂ ਗੱਲਾਂ ਤੋਂ ਇਹ ਇੱਕ ਨਵੀਂ ਸ਼ੁਰੂਆਤ ਹੋਈ ਤੁਸੀਂ ਦਰਬਾਰ ਸਾਹਿਬ ਬਾਰੇ ਦੱਸ ਹੀ ਦਿੱਤਾ ਜਦੋਂ ਪੰਜਵੇਂ ਪਾਤਸ਼ਾਹ ਨੇ ਇਹਦੀ ਨੀਂਹ ਰੱਖੀ ਤਾਂ ਇਸ ਤਰੀਕੇ ਨਾਲ ਕਿ ਇਹ ਕਿਸੇ ਇੱਕ ਧਰਮ ਜਾਂ ਇੱਕ ਆਸਥਾ ਦਾ ਏਦਾਂ ਕੇਂਦਰ ਨਹੀਂ ਹੈ ਇਹ ਸਾਰੇ ਵਰਨਾਂ ਲਈ ਜੋ ਵਰਨ ਕੋ ਸਾਂਝਾ ਅਕਸਰ ਕਿਹਾ ਜਾਂਦਾ ਹੈ ਉਹਦੇ ਲਈ ਸਾਂਝੀ ਜਗ੍ਹਾ ਹੈ ਕੋਈ ਵੀ ਆ ਸਕਦਾ ਹੈ ਇੱਕ ਖਾਸ ਮਰਿਆਦਾ ਦੇ ਨਾਲ ਆ ਕੇ ਜਿਹੜਾ ਹੈ ਬਾਣੀ ਸੁਣ ਸਕਦਾ ਕੀਰਤਨ ਸੁਣ ਸਕਦਾ ਲੰਗਰ ਛਕ ਸਕਦਾ ਇਹ ਸਾਰੀ ਗੱਲ ਹੁਣ ਮਸਲਾ ਜਿਹੜਾ ਹੈ ਅਕਾਲ ਤਖ਼ਤ ਸਾਹਿਬ ਦੀ ਹੋਣ ਦਾ ਅਕਾਲ ਤਖ਼ਤ ਸਾਹਿਬ ਦੇ ਬਣਨ ਦਾ ਸਥਾਪਨਾ ਦਾ ਸਿਰਜਣਾ ਦਾ ਤੇ ਇਹ ਦੇਖੋ ਹੁਣ ਤੱਕ ਉਦੋਂ ਤੋਂ ਲੈ ਕੇ ਤੇ ਜਿਹੜਾ ਹੈ ਰਾਜਨੀਤੀ ਦੇ ਨਾਲ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਵਾਵਸਥਾ ਰਿਹਾ ਹੀ ਹੈ ਤੇ ਅੱਜ ਹੁਣ ਬਹੁਤ ਜ਼ਿਆਦਾ ਹੋ ਗਿਆ ਤੇ ਹੁਣ ਜਿਹੜੀ ਗੱਲ ਉਦੋਂ ਜਿੱਥੋਂ ਕ੍ਰੀਤੀਆਂ ਤੋਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਫਿਰ ਇਹਦੇ ਨਾਲ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੱਤਾ ਵਾਲੀਆਂ ਜੁੜ ਗਈਆਂ ਪਹਿਲੀ ਗੱਲ ਤਾਂ ਆਪਾਂ ਉੱਥੋਂ ਸ਼ੁਰੂ ਕਰੀਏ 1606 ਦੇ ਵਿੱਚ ਛੇਵੇਂ ਪਾਤਸ਼ਾਹ ਨੇ ਇਹ ਲੋੜ ਮਹਿਸੂਸ ਕੀਤੀ ਕਿ ਜਿਹੜੀ ਪੀਰੀ ਦੇ ਨਾਲ ਮੀਰੀ ਕਿਉਂ ਜ਼ਰੂਰੀ ਹੈ ਅਕਾਲ ਤਖ਼ਤ ਨੂੰ ਤਾਂ ਅਕਸਰ ਅੰਗਰੇਜ਼ੀ ਵਾਲੇ ਲਿਖਦੇ ਵੀ ਜਿਹੜੀ ਹੈ ਹਾਈਐਸਟ ਜਿਹੜੀ ਹੈ ਟੈਂਪਲ ਸੀਟ ਲਿਖਦੇ ਆ ਸਿੱਖਾਂ ਦੀ ਤੇ ਜਾਂ ਕਈ ਇਹਨੂੰ ਪੋਪ ਦੇ ਜਾਂ ਵੈਟੀਕਨ ਦੇ ਨਾਲ ਜਿਹੜਾ ਹੈ ਉਹ ਸੰਗਿਆ ਦਿੰਦੇ ਆ ਇਸ ਤਰੀਕੇ ਦੀ ਤੇ ਪਰ ਇਹ ਹੈਗਾ ਵੀ ਇਹਦੀ ਉਦੋਂ ਜਿਹੜੀ ਉਹ ਲੋੜ ਕਿਉਂ ਮਹਿਸੂਸ ਹੁੰਦੀ ਹੈ।

0: ਦੇਖੋ ਸਭ ਤੋਂ ਇੱਕ ਵੱਡੀ ਗੱਲ ਇਹ ਆਈ ਕਿ ਇਹ ਕਿਉਂਕਿ ਇੱਥੇ ਉਦੋਂ ਰਾਜ ਮੁਗਲਾਂ ਦਾ ਸੀਗਾ ਤੇ ਮੁਗਲਾਂ ਨੇ ਆਪਣੇ ਤਰੀਕੇ ਦੇ ਨਾਲ ਜਾਂ ਆਪਣੇ ਰਾਜਨੀਤੀ ਦੇ ਨਾਲ ਇੱਥੇ ਰਾਜ ਕੀਤਾ। ਜਦੋਂ ਆਪਾਂ ਦੇਖਦੇ ਹਾਂ, ਚਲੋ ਆਪਾਂ ਉਸ ਇਤਿਹਾਸ ਚ ਨਹੀਂ ਪੈਂਦੇ, ਫਿਰ ਗੱਲ ਹੋਰ ਲੰਬੀ ਹੋ ਜਾਣੀ ਹੈ। ਤੇ ਜਦੋਂ ਆਪਾਂ ਬਾਬੇ ਨਾਨਕ ਨੇ ਸਿੱਧਾ ਬਾਬਰ ਦੇ ਨਾਲ ਇੰਟਲੈਕਚੁਅਲੀ ਕਲਮ ਦੇ ਨਾਲ ਮੱਥਾ ਲਾਇਆ ਤੇ ਬਾਬਰ ਨੂੰ ਉਸ ਗੱਲ ਤੇ ਝੁਕਣਾ ਪਿਆ ਤੇ ਇਹ ਗੱਲ ਸਮਝਣੀ ਪਈ ਕਿ ਗੱਲ ਅਸਲ ਚ ਕਿੱਥੇ ਪਈ ਹੈ। ਤੇ ਫਿਰ ਹੌਲੀ ਹੌਲੀ ਅੱਗੋਂ ਗੱਲ ਵੱਧਦੀ ਜਿਹੜੀ ਅਕਬਰ ਤੱਕ ਗਈ। ਅਕਬਰ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ ਏਦਾਂ, ਤੇ ਸਿੱਖ ਧਰਮ ਨਾਲ ਵੀ ਜੋੜ ਕੇ ਏਦਾਂ ਦੀ ਗੱਲ ਅਕਬਰ ਬਾਰੇ ਜਿਹੜੀ ਉਹ ਕਹੀ ਜਾਂਦੀ ਹੈ। ਤੇ ਪਰ ਜਦੋਂ ਫਿਰ ਜਹਾਂਗੀਰ ਵੇਲੇ ਮਸਲਾ ਜਿਹੜਾ ਸੀ ਉਹ ਬਦਲਿਆ ਸਾਰਾ, ਤੇ ਜਿਹਦੇ ਕਰਕੇ ਪੰਜਵੇਂ ਪਾਤਸ਼ਾਹ ਨੂੰ ਸ਼ਹਾਦਤ ਜਿਹੜੀ ਆ ਉਹ ਦੇਣੀ ਪਈ, ਤੇ ਉਦੋਂ ਜਿਹੜੀ ਸਾਰੀ ਗੱਲ ਉਹ ਪੀਰੀ ਤੱਕ ਆਪਾਂ ਕਹਿ ਸਕਦੇ ਹਾਂ ਜਾਂ ਸਪਿਰਚੁਅਲ ਅਧਿਆਤਮਕ ਜਿਹੜੀ ਰੂਹਾਨੀਅਤ ਦੀ ਗੱਲ ਸੀ, ਪਰ ਉਹ ਰੂਹਾਨੀਅਤ ਦੇ ਵਿੱਚ ਜਿਹੜੀਆਂ ਸੱਚੀਆਂ ਗੱਲਾਂ ਸੀ ਤੇ ਜਾਂ ਜਿਹੜੀ ਉਸ ਰੂਹਾਨੀਅਤ ਦੀ ਪ੍ਰੈਕਟਿਸ ਜਿਹੜੀ ਉਸ ਵੇਲੇ ਜਿਹੜੇ ਉਸ ਵੇਲੇ, ਹਾਲਾਂਕਿ ਗੁਰਦੁਆਰੇ ਇਸ ਰੂਪ ਦੇ ਵਿੱਚ ਉਹਨਾਂ ਦਾ ਨਾਂ ਉਦੋਂ ਗੁਰਦੁਆਰਾ ਸ਼ਬਦ ਭਾਵੇਂ ਨਹੀਂ ਸੀ ਵਰਤਿਆ ਜਾਂਦਾ, ਪਰ ਕਿਉਂਕਿ ਜਿੱਥੇ ਜਾ ਕੇ ਗੁਰੂ ਬੈਠਦੇ ਸੀਗੇ ਤੇ ਉਹ ਥਾਂ ਤੇ ਉਹ ਗੁਰਧਾਮਾਂ ਦੇ ਉੱਪਰ ਉਸ ਸਥਾਨਾਂ ਦੇ ਉੱਪਰ ਜਿਸ ਤਰ੍ਹਾਂ ਦੀ ਪ੍ਰੈਕਟਿਸ ਨਾਲ ਨਾਲ ਚੱਲਦੀ ਸੀ, ਪ੍ਰੈਕਟੀਕਲੀ ਜਿਹੜੀ ਗੱਲ ਸੀ ਰੂਹਾਨੀਅਤ ਦੇ ਨਾਲ ਨਾਲ, ਉਹਦੇ ਤੋਂ ਜਿਹੜਾ ਸੀ ਉਹ ਜਹਾਂਗੀਰ ਬਹੁਤ ਔਖਾ ਸੀ। ਹੋਰ ਕਈ ਘਟਨਾਵਾਂ ਜਿਹੜੀਆਂ ਕਈ ਗੱਲਾਂ ਇਹਦਾ ਜਿਹੜਾ ਸੀ ਉਹ ਕਾਰਨ ਬਣੀਆਂ, ਤੇ ਜੋ ਫਿਰ ਅੱਗੇ ਨੌਵੇਂ ਪਾਤਸ਼ਾਹ ਤੱਕ ਚੱਲਦੇ ਹਾਂ ਆਪਾਂ, ਨੌਵੇਂ ਪਾਤਸ਼ਾਹੀ ਸ਼ਹਾਦਤ ਤੱਕ ਸਾਰੀ ਗੱਲ ਚੱਲੀ। ਪਰ ਪੰਜਵੇਂ ਪਾਤਸ਼ਾਹੀ ਸ਼ਹਾਦਤ ਤੋਂ ਬਾਅਦ ਛੇ ਪਾਤਸ਼ਾਹ ਨੇ ਇਹ ਗੱਲ ਜਿਹੜੀ ਸੀ ਉਹ ਸਮਝ ਲਈ ਸੀ, ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਜਿੰਨਾ ਚਿਰ ਤੁਸੀਂ ਆਪਣੀ ਰੂਹਾਨੀਅਤ ਦੇ ਨਾਲ ਨਾਲ ਜਿਹੜੀ ਮੀਰੀ ਦੀ ਗੱਲ ਹੈ ਤੇ ਤੁਸੀਂ ਨਹੀਂ ਕਰਦੇ, ਆਪਣੀ ਬਰਾਬਰ ਦੀ ਇੱਕ ਸੱਤਾ ਸਥਾਪਤ ਜਿਹੜੀ ਆ ਉਹ ਨਹੀਂ ਕਰਦੇ ਉਹਨਾਂ ਦਾ ਟਾਕਰਾ ਕਰਨ ਲਈ, ਤੇ ਕਿਉਂਕਿ ਉਹਨਾਂ ਕੋਲੇ ਤਾਂ ਸੱਤਾ ਹੈ, ਉਹਨਾਂ ਕੋਲੇ ਰਾਜ ਹੈ, ਤੇ ਉਹਨਾਂ ਕੋਲੇ ਧਰਮ ਉਸ ਰੂਪ ਚ ਨਹੀਂ, ਧਰਮ ਉਹਨਾਂ ਕੋਲੇ ਪਿੱਛੇ ਹੈ, ਸੈਕੰਡਰੀ ਰੂਪ ਦੇ ਵਿੱਚ ਪੈ ਜਾਵੇ, ਉਹਨਾਂ ਨੂੰ ਲੋੜ ਹੁੰਦੀ ਹੈ ਉਹ ਧਰਮ ਦੀ ਵਰਤੋਂ ਕਰ ਲੈਂਦੇ ਆ, ਜਦੋਂ ਨਹੀਂ ਲੋੜ ਹੁੰਦੀ ਤਾਂ ਉਹਨਾਂ ਨੂੰ ਵੀ ਕੁਛ ਨਹੀਂ ਸਮਝਦੇ। ਤੇ ਉਹਨਾਂ ਨੇ ਫਿਰ ਇਹ ਕਿਹਾ ਕਿ ਵੀ ਇਹਦਾ ਇੱਕ ਮੁਕਾਬਲਾ ਜਿਹੜਾ ਸੀ ਉਸ ਤਰ੍ਹਾਂ ਦੀ ਇੱਕ ਸੱਤਾ ਦੇ ਨਾਲ ਕੀਤਾ ਜਾ ਸਕਦਾ ਹੈ, ਦਿੱਲੀ ਦੇ ਤਖ਼ਤ ਦਾ ਮੁਕਾਬਲਾ ਜਾਂ ਲਾਹੌਰ ਦੇ ਤਖ਼ਤ ਦਾ ਜਿਹੜਾ ਮੁਕਾਬਲਾ ਵੀ ਇੱਕ ਤਖ਼ਤ ਤੋਂ ਹੀ ਕੀਤਾ ਜਾ ਸਕਦਾ। ਫਿਰ ਉਹਨਾਂ ਨੇ ਇਸ ਜਿਹੜੀ ਹੈ ਇਸ ਥੜੇ ਦੀ ਜਿਹੜੀ ਸਥਾਪਨਾ ਜਿਹੜੀ ਆ ਉਹ ਕੀਤੀ। ਸਭ ਤੋਂ ਪਹਿਲਾਂ ਕਹਿੰਦੇ ਕਿ 9 ਫੁੱਟ ਉੱਚਾ ਜਿਹੜਾ ਸੀ ਇਹ ਥੜਾ ਬਣਾਇਆ ਗਿਆ ਤੇ ਬਣਾਇਆ ਵੀ ਦਰਬਾਰ ਸਾਹਿਬ ਦੇ ਸਾਹਮਣੇ ਗਿਆ, ਤੇ ਬਣਾਇਆ ਵੀ ਇਸ ਤਰੀਕੇ ਦੇ ਨਾਲ ਗਿਆ ਕਿ ਜਿਹੜੀ ਦਰਬਾਰ ਸਾਹਿਬ ਦੀ ਆਸਥਾ ਹੈ ਜਾਂ ਜਿਹੜੀ ਆਪਾਂ ਜਿਹੜੀ ਪੀਰੀ ਵਾਲੀ ਗੱਲ ਕੀਤੀ ਜਾਂ ਸਪਿਰਚੁਅਲਿਜ਼ਮ ਵਾਲੀ ਗੱਲ ਕੀਤੀ ਹੈ ਉਹ ਵੱਡੀ ਰਹੇ ਫਿਰ ਵੀ। ਤੇ ਉਹਨਾਂ ਨੇ ਫਿਰ ਇਸ ਮੌਕੇ ਤੇ ਹੀ ਜੋ ਉਸ ਵੇਲੇ ਜਿਹੜੇ ਸੀਗੇ ਹੈੱਡ ਗ੍ਰੰਥੀ ਸੀਗੇ ਬਾਬਾ ਬੁੱਢਾ ਜੀ ਤੇ ਨਾਲ ਜੋ ਵਿਦਵਾਨ ਸਿੱਖ ਮਤ ਦੇ ਤੇ ਜਿਨ੍ਹਾਂ ਨੂੰ ਪਹਿਲੇ ਜਿਹੜੇ ਹੈ ਸਰਬਰਾਹ ਵੀ ਬਣਾਇਆ ਗਿਆ ਅਕਾਲ ਤਖ਼ਤ ਸਾਹਿਬ ਭਾਈ ਗੁਰਦਾਸ ਜੀ, ਤੇ ਉਹਨਾਂ ਨੂੰ ਨਾਲ ਲੈ ਕੇ ਫਿਰ ਇਸ ਅਕਾਲ ਬੁੰਗਾ ਜਿਹਨੂੰ ਉਦੋਂ ਕਿਹਾ ਜਾਂਦਾ ਸੀ ਅਕਾਲ ਬੁੰਗੇ ਦੀ ਜਿਹੜੀ ਹੈ ਨੀਂਹ ਰੱਖੀ ਜਾਂ ਕਹਿ ਲਓ ਸਥਾਪਨਾ ਕੀਤੀ ਸਿਰਜਣਾ ਕੀਤੀ। ਤੇ ਉਸੇ ਵੇਲੇ ਉਹਨਾਂ ਨੇ ਜਿਹੜੀਆਂ ਦੋ ਤਲਵਾਰਾਂ ਜਿਹੜੀਆਂ ਸੀ ਮੀਰੀ ਤੇ ਪੀਰੀ ਦੀਆਂ ਧਾਰਨ ਜਿਹੜੀਆਂ ਹੈ ਉਹ ਕੀਤੀਆਂ, ਹਾਲਾਂਕਿ ਉਸ ਤੋਂ ਪਹਿਲਾਂ ਇਹ ਪਰੰਪਰਾ ਸਾਡੇ ਸਿੱਖ ਗੁਰੂਆਂ ਚ ਹੈ ਨੀ ਸੀ ਜਿਹੜਾ ਹੈ ਸ਼ਾਸਤਰ ਧਾਰਨ ਕਰਨ ਲਈ। ਤੇ ਉਹਨਾਂ ਨੇ ਜਿਹੜੀ ਸੀ ਇਹ ਇੱਕ ਵੱਡੀ ਰਵਾਇਤ ਦੀ ਜਿਹੜੀ ਸ਼ੁਰੂ ਕੀਤੀ, ਜਿਹੜੀ ਗੱਲ ਫਿਰ ਦਸਵੇਂ ਪਾਤਸ਼ਾਹ ਵੇਲੇ ਜਾ ਕੇ ਬਹੁਤ ਸਪਸ਼ਟ ਹੋ ਜਾਂਦੀ ਹੈ ਜਦੋਂ ਪੰਜ ਪੈਰਾਂ ਦੀ ਜਿਹੜੀ ਸਾਜਣਾ ਹੁੰਦੀ ਹੈ, ਇੱਕ ਪੰਜ ਪੈਰਾਂ ਦੀ ਇੱਕ ਬਕਾਇਦਾ ਇੰਸਟੀਟਿਊਸ਼ਨ। ਪੰਜ ਪੈਰੇ ਆਪਣੇ ਆਪ ਚ ਕਹਿਣ ਨੂੰ ਇਹ ਨੀ ਸੀ ਕਿ ਉਹ ਇੱਕ ਦੁਨਿਆਵੀ ਤੌਰ ਤੇ ਜਾਂ ਭੌਤਿਕ ਸਰੀਰ ਸੀ, ਤੇ ਉਹ ਇੱਕ ਇੰਸਟੀਟਿਊਸ਼ਨ ਸੀ ਇੱਕ ਤਰੀਕੇ ਦੀ ਤੇ ਸੰਸਥਾ ਸੀ ਜੋ ਹੁਣ ਤੱਕ ਚੱਲ ਰਹੀ ਹੈ। ਤੇ ਉਦੋਂ ਫਿਰ ਉਹਨਾਂ ਨੇ ਜਿਹੜਾ ਸੀ ਇਹ ਨਾਲ ਜਿਹੜੀਆਂ ਸੀ ਇਹ ਜਿਹੜੀਆਂ ਤਲਵਾਰਾਂ ਜਿਹੜੀਆਂ ਉਹ ਦੋ ਕਿਰਪਾਨਾਂ ਸ੍ਰੀ ਸਾਹਿਬ ਕੋਲ ਵੀ ਆਪਾਂ ਸ਼ਬਦ ਵਰਤਦੇ ਹਾਂ, ਤੇ ਉਹ ਜਿਹੜੀਆਂ ਸੀ ਉਹ ਧਾਰਨ ਕੀਤੀਆਂ। ਤੇ ਉਹਨਾਂ ਨੇ ਕਿਹਾ ਕਿ ਜਿਹੜਾ ਰਾਜ ਹੈ ਉਹ ਧਰਮ ਦੇ ਜਿਹੜਾ ਅਧੀਨ ਹੈ, ਪਰ ਧਰਮ ਦੀ ਰਾਖੀ ਲਈ ਆਪਣੇ ਧਾਰਮਿਕ ਸਥਾਨਾਂ ਦੀ ਰਾਖੀ ਲਈ ਜਿਹੜਾ ਹੈ ਤੁਹਾਡੇ ਕੋਲੇ ਤੁਹਾਡਾ ਹਥਿਆਰਬੰਦ ਹੋਣਾ ਜਾਂ ਤੁਹਾਡੇ ਕੋਲ ਸੱਤਾ ਹੋਣੀ ਵੀ ਲਾਜ਼ਮੀ ਹੈ। ਤੇ ਜਿਹਦੇ ਬਾਅਦ ਆਪਾਂ ਕਿੰਨੀਆਂ ਹੀ ਜਿਹੜੀਆਂ ਇਤਿਹਾਸਕ ਘਟਨਾਵਾਂ ਛੇਵੇਂ ਪਾਤਸ਼ਾਹ ਦੀਆਂ ਜਿਹੜੀਆਂ ਆਪਾਂ ਉਸ ਤੋਂ ਬਾਅਦ ਆਉਂਦੀਆਂ ਨੇ ਲੜਾਈਆਂ ਛੇਵੇਂ ਪਾਤਸ਼ਾਹ ਦੀਆਂ ਇੱਥੋਂ ਤੱਕ ਕਿ ਅੱਗੇ ਤੱਕ ਮਹਿਰਾਜ ਤੱਕ ਮਾਲਵੇ ਤੱਕ ਜਿਹੜੇ ਉਹ ਯੁੱਧ ਨੇ ਉਹ ਮੁਗਲਾਂ ਦੇ ਨਾਲ ਹੁੰਦੇ ਨੇ, ਕਦੇ ਬਾਜ ਪਿੱਛੇ ਲੜਾਈ ਹੁੰਦੀ ਹੈ, ਏਦਾਂ ਦੀਆਂ ਬਹੁਤ ਸਾਰੀਆਂ ਸਾਖੀਆਂ ਵੀ ਨੇ ਤੇ ਇਤਿਹਾਸਕ ਜਿਹੜੀ ਇਹ ਇੱਕ ਤਵਾਰੀਖ ਵੀ ਹੈ। ਤੇ ਅਲਟੀਮੇਟਲੀ ਜਿੱਥੇ ਜਾ ਕੇ ਫਿਰ ਛੇਵੇਂ ਪਾਤਸ਼ਾਹ ਦੀ ਗ੍ਰਿਫਤਾਰੀ ਹੁੰਦੀ ਹੈ, ਫਿਰ ਉਹਨਾਂ ਦੀ ਰਿਹਾਈ ਹੁੰਦੀ ਹੈ, ਨਾਲ ਜਿਹੜੇ ਹੋਰ 52 ਜਿਹੜੇ ਰਾਜੇ ਨੇ ਰਿਆਸਤੀ ਰਾਜਾਂ ਦੇ ਉਹ ਉਹਨਾਂ ਦੀ ਵੀ ਰਿਹਾਈ ਹੁੰਦੀ ਹੈ, ਇਹ ਸਾਰਾ ਕੁਛ ਚੱਲ ਰਿਹਾ। ਪਰ ਆਪਾਂ ਕਿਉਂਕਿ ਗੱਲ ਅਕਾਲ ਤਖ਼ਤ ਸਾਹਿਬ ਦੀ ਕਰ ਰਹੇ ਹਾਂ, ਉਹਨਾਂ ਦੀ ਸਥਾਪਨਾ ਦੀ ਕਰ ਰਹੇ ਹਾਂ, ਤੇ ਉਦੋਂ ਇਹ ਗੱਲ ਇੱਕ ਬੜੀ ਸਾਫ਼ ਤੇ ਸਪਸ਼ਟ ਸੀ, ਭਾਵੇਂ ਅਕਾਲ ਤਖ਼ਤ ਸਾਹਿਬ ਇੱਕ ਵੱਡੀ ਜਗ੍ਹਾ ਉਹ ਬਣਾਈ ਗਈ ਜਿੱਥੇ ਇਸ ਤਰ੍ਹਾਂ ਦਾ ਕੋਈ ਡਿਸੀਜਨ ਕੌਮ ਨੂੰ ਦੇਣਾ, ਕਿਉਂਕਿ ਉਹ ਡਿਸੀਜਨ ਦਰਬਾਰ ਸਾਹਿਬ ਦੇ ਤਾਬਿਆ ਬੈਠਾ ਕੋਈ ਹੈੱਡ ਗ੍ਰੰਥੀ ਜਾਂ ਹੋਰ ਉੱਥੋਂ ਡਿਸੀਜਨ ਨਹੀਂ ਸੀ ਦੇ ਸਕਦਾ, ਕਿਉਂਕਿ ਉਹ ਡਿਸੀਜਨ ਦੁਨਿਆਵੀ ਸੀ, ਤੇ ਇਸ ਕਰਕੇ ਉਹ ਸਾਰੇ ਦੁਨਿਆਵੀ ਜਿਹੜੇ ਫੈਸਲੇ ਲੈਣ ਵਾਸਤੇ, ਤੇ ਕਿਉਂਕਿ ਦਰਬਾਰ ਸਾਹਿਬ ਤਾਂ ਸਾਰੇ ਵਰਨਾਂ ਨੂੰ ਸਾਂਝਾ, ਤੇ ਸਾਰੇ ਵਰਨਾਂ ਨੂੰ ਨੀ ਸਾਂਝਾ, ਸਾਰੀ ਮਨੁੱਖਤਾ ਨੂੰ ਸਾਂਝਾ, ਉੱਥੇ ਤਾਂ ਸਾਰੇ ਇੱਕ ਬਰਾਬਰ ਨੇ, ਜਿਹੜਾ ਨਤਮਸਤਕ ਜਾ ਕੇ ਹੁੰਦਾ, ਉੱਥੇ ਕਿਸੇ ਦੀ ਇਹ ਜਾਂਚ ਨਹੀਂ ਕੀਤੀ ਜਾਂਦੀ ਕਿ ਸਾਧ ਹੈ ਚੋਰ ਹੈ ਡਾਕੂ ਹੈ ਕੌਣ, ਉੱਥੇ ਤਾਂ ਜਿਹੜਾ ਜਾ ਕੇ ਨਤਮਸਤਕ ਹੁੰਦਾ ਕਿਉਂਕਿ ਪੁਰਾਣੀ ਹੈ, ਤੇ ਉਹ ਦਰਬਾਰ ਸਾਹਿਬ ਦੀ ਤਾਂ ਬਿਲਕੁਲ ਹੀ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਹੈ ਉਹ ਸਾਰੀ ਪ੍ਰੈਕਟਿਸ ਹੈ, ਤੇ ਉਹ ਉਵੇਂ ਜਿਹੜਾ ਚੱਲ ਰਿਹਾ। ਤੇ ਫਿਰ ਜਿਹੜੀ ਇੱਕ ਸੱਤਾ ਦੇ ਨਾਲ ਵੱਡੀ ਸੱਤਾ ਦੇ ਨਾਲ ਟਾਕਰਾ ਲੈਣ ਲਈ ਕੰਸੋਲੀਡੇਸ਼ਨ ਸਾਰੀ ਗੱਲ ਫਿਰ ਉਹ ਅਕਾਲ ਤਖ਼ਤ ਸਾਹਿਬ ਤੋਂ ਜਾਂ ਉਸ ਵੇਲੇ ਅਕਾਲ ਬੁੰਗੇ ਤੋਂ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ, ਤੇ ਉਹ ਸ਼ੁਰੂਆਤ ਛੇਵੇਂ ਪਾਤਸ਼ਾਹ ਨੇ ਕੀਤੀ, ਤੇ ਖੁਦ ਭਾਈ ਗੁਰਦਾਸ ਜੀ ਨੂੰ ਉਹਦੇ ਸਰਬਰਾਹ ਲਾਇਆ ਜਾਂ ਮੁਖੀ ਲਾਇਆ, ਕੁਛ ਵੀ ਜਿਹੜਾ ਹੁਣ ਆਪਾਂ ਜਥੇਦਾਰ ਕਹਿੰਦੇ ਹਾਂ, ਕਿਉਂਕਿ ਉਦੋਂ ਤਾਂ ਜਥੇਦਾਰ ਸ਼ਬਦ ਹੈ ਨਹੀਂ ਸੀ, ਜਥੇਦਾਰ ਤਾਂ ਸ਼ਬਦ ਬਾਅਦ ਵਿੱਚ ਜਦੋਂ ਜਥੇ ਬਣਨੇ ਸ਼ੁਰੂ ਹੋਏ, ਲੜਾਈਆਂ ਜੰਗਾਂ ਯੁੱਧਾਂ ਦੀਆਂ ਗੱਲਾਂ ਹੋਈਆਂ, ਉਦੋਂ ਇਹ ਸ਼ਬਦ ਜਿਹੜਾ ਹੈ ਉਹ ਕੋਇਨ ਹੋਇਆ ਜਾਂ ਇਹ ਸ਼ਬਦ ਸਾਹਮਣੇ ਆਇਆ। ਤੇ ਫਿਰ ਜਿਹੜਾ ਹੈ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਤੋਂ ਬਾਅਦ ਜਿਹੜਾ ਹੈਗਾ, ਫਿਰ ਜਿਹੜਾ ਕੁਛ ਸਮਾਂ ਜਦੋਂ ਏਦਾਂ ਦਾ ਆਇਆ, ਜਦੋਂ ਛੇਵੇਂ ਪਾਤਸ਼ਾਹ ਤੋਂ ਬਾਅਦ ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਤੱਕ ਜਦੋਂ ਇੱਕ ਤਰੀਕੇ ਦਾ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹੈ ਮਸੰਦਾਂ ਦਾ ਜਿਹੜਾ ਹੈ ਜ਼ਿਆਦਾ ਕਬਜ਼ਾ ਰਿਹਾ, ਕਾਬਜ਼ ਰਹੇ, ਕਿਉਂਕਿ ਸਿੱਖੀ ਸਾਰੀ ਉਹ ਸਪਰੈਡ ਹੋ ਗਈ, ਉਸ ਪੂਰੇ ਆਲੇ ਦੁਆਲੇ ਫੈਲ ਗਈ, ਤੇ ਦਸਵੇਂ ਪਾਤਸ਼ਾਹ ਤੱਕ, ਕਿਉਂਕਿ ਨੌਵੇਂ ਪਾਤਸ਼ਾਹ ਜਿਹੜੇ ਸੀਗੇ ਗੁਰੂ ਤੇਗ ਬਹਾਦਰ, ਉਹਨਾਂ ਨੇ ਅਨੰਦਪੁਰ ਸਾਹਿਬ ਵਸਾ ਲਿਆ ਸੀਗਾ, ਤੇ ਆਪਾਂ ਨੂੰ ਚੱਕ ਨਾਨਕੀ ਦੇ ਨਾਂ ਤੇ ਵਸਾਇਆ, ਤੇ ਬਾਅਦ ਚ ਅਨੰਦਪੁਰ ਸਾਹਿਬ ਨਾਂ ਰੱਖਿਆ ਗਿਆ, ਤੇ ਕਿਉਂਕਿ ਇਸ ਪਾਸੇ ਨੂੰ ਸਾਰੀ ਕਹਾਣੀ ਤੁਰ ਗਈ ਸੀ, ਤੇ ਫਿਰ ਇੱਥੋਂ ਇਹ ਜਿਹੜੀ ਇੱਕ ਅਣਦੇਖੀ ਰਹੀ ਜਾਂ ਮੀਣਿਆਂ ਦਾ ਖਾਸ ਕਰਕੇ ਆਪਾਂ ਜ਼ਿਕਰ ਇਤਿਹਾਸ ਦੇ ਵਿੱਚ ਆਉਂਦਾ, ਜਿਹਨਾਂ ਨੂੰ ਬਾਅਦ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਨੂੰ ਮੂੰਹ ਨਹੀਂ ਲਾਉਣਾ, ਤੇ ਉਹ ਵੀ ਕਾਬਜ਼ ਰਹੇ, ਤੇ ਜਾਂ ਮਸੰਦ ਜਿਹੜੇ ਸੀਗੇ ਇੱਕ ਤਰ੍ਹਾਂ ਦੇ ਉਹ ਕਾਬਜ਼ ਰਹੇ, ਤੇ ਉਦੋਂ ਕੋਈ ਇੱਥੋਂ ਡਿਸੀਜਨ ਜਾਂ ਕੋਈ ਉਸ ਰੂਪ ਦੇ ਵਿੱਚ ਇਹ ਵੀ ਨਹੀਂ ਆਇਆ, ਠੀਕ ਆ ਆਪਣੇ ਤਰੀਕੇ ਦੇ ਨਾਲ ਉਹ ਜੇ ਕੋਈ ਇੱਥੋਂ ਕੋਈ ਗੱਲ ਜਾਂਦੀ ਸੀ ਜਾਂ ਹੁਕਮਨਾਮਾ ਉਹ ਜਾਂਦਾ ਸੀ ਉਹ ਕਰਦੇ ਸੀ, ਜਿਹੜੇ ਰਿਕਾਰਡ ਤੇ ਜਿੰਨੇ ਕੁ ਐਵੀਡੈਂਸ ਜਿਹੜੇ ਹੈਗੇ ਆ ਇਹਦੇ ਮਿਲਦੇ ਆ, ਤੇ ਕਿਉਂਕਿ ਜਿਹੜਾ ਹੁਕਮਨਾਮਾ ਸ਼ਬਦ ਵੀ ਅਸਲ ਦੇ ਵਿੱਚ ਉਹ ਹੁਣ ਤਾਂ ਖੈਰ ਇੱਕ ਆਮ ਸ਼ਬਦ ਇਹ ਬਣ ਗਿਆ ਨਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਵਾਕ ਲੈਂਦੇ ਹਾਂ ਆਪਾਂ, ਤੇ ਉਹਦੇ ਲਈ ਅਕਸਰ ਹੁਣ ਸਾਡੇ ਸਿਆਸਤ ਦੇ ਵਿੱਚ ਵੀ ਧਰਮ ਦੇ ਵਿੱਚ ਵੀ ਹੁਕਮਨਾਮਾ ਸ਼ਬਦ ਵਰਤਣ ਲੱਗ ਗਏ, ਸਾਡੇ ਪਾਠੇ ਵੀ ਹੁਕਮਨਾਮਾ ਵਰਤਣ ਲੱਗ ਗਏ, ਹਾਲਾਂਕਿ ਜਿਹੜਾ ਹੈ ਸ਼ਬਦ ਮੁੱਖ ਵਾਕ ਸੀਗਾ ਹੁਣ ਤੱਕ ਜਿਹੜਾ ਹਿਸਟਰੀ ਦੇ ਵਿੱਚ ਵੀ ਕਦੇ ਏਦਾਂ ਦਾ ਹੁਕਮਨਾਮਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਾਂ ਬਾਣੀ ਦੇ ਨਾਲ ਨਹੀਂ ਆਇਆ, ਉੱਥੋਂ ਮੁੱਖ ਵਾਕ ਹੀ ਆਇਆ। ਤੇ ਹੁਣ ਕਿਉਂਕਿ ਜਿਹੜੇ ਹੁਕਮਨਾਮੇ ਹੁੰਦੇ ਸੀ ਜਾਂ ਤਾਂ ਉਹ ਗੁਰੂ ਸਾਹਿਬ ਭੇਜਦੇ ਸੀ ਤੇ ਜਾਂ ਫਿਰ ਅਕਾਲ ਤਖ਼ਤ ਸਾਹਿਬ ਤੋਂ ਹੁੰਦੇ ਸੀ, ਅਕਾਲ ਤਖ਼ਤ ਸਾਹਿਬ ਕਿਉਂਕਿ ਉਸ ਵੇਲੇ ਤੱਕ ਇੱਕ ਸਥਾਪਿਤ ਹੋ ਚੁੱਕਿਆ ਸੀ, ਤੇ ਬਾਅਦ ਦੇ ਵਿੱਚ ਦਸਵੇਂ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ ਫਿਰ ਭਾਈ ਮਨੀ ਸਿੰਘ ਨੂੰ ਜਿਹੜਾ ਹੈ ਇਹਦੇ ਸਰਬਰਾ ਲਾਇਆ, ਜਦੋਂ ਸਾਰਾ ਇਹ ਦਰਬਾਰ ਸਾਹਿਬ ਦਾ ਸੰਭਾਲਿਆ ਤੇ ਜਦੋਂ ਮਸੰਦਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨੀ ਪਈ, ਕਿਉਂਕਿ ਉਹਨਾਂ ਨੇ ਆਪਣੇ ਆਪਣੇ ਖੇਮੇ ਆਪਣੇ ਆਪਣੇ ਤਰੀਕੇ ਨਾਲ ਇੱਕ ਲੁੱਟ ਦਾ ਸਾਧਨ ਬਣਾ ਲਿਆ ਸੀ, ਹਾਲਾਂਕਿ ਕਿਸੇ ਵੇਲੇ ਮਸੰਦ ਪ੍ਰਥਾ ਬੜੀ ਵਧੀਆ ਤਰੀਕੇ ਨਾਲ ਸ਼ੁਰੂ ਕੀਤੀ ਗਈ ਸੀ, ਮੰਜੀ ਪ੍ਰਥਾ ਜਾਂ ਮਸੰਦ ਪ੍ਰਥਾ ਦੇ ਗੁਰੂਆਂ ਨੇ ਕੀਤੀ ਸੀ, ਉਹਦਾ ਜਿਹੜਾ ਸੀ ਉਹ ਫਿਰ ਉਹ ਖਾਤਮਾ ਕਰਨਾ ਪਿਆ। ਤੇ ਹੁਣ ਗੱਲ ਅਸਲ ਦੇ ਵਿੱਚ ਉਸ ਤੋਂ ਬਾਅਦ ਜਦੋਂ ਦਸਵੇਂ ਪਾਤਸ਼ਾਹ ਦੇ ਜਿਹੜਾ ਹੈ ਜੋਤੀ ਜੋਤ ਸਮਾਉਣ ਤੋਂ ਬਾਅਦ ਦਾ ਜਿੱਦਾਂ ਦੇ ਪੰਜਾਬ ਦੇ ਹਾਲਾਤ ਆਪਾਂ ਨੂੰ ਪਤਾ ਹੈ, ਬਣੇ ਜਾਂ ਉਹ ਇਸ ਖਿੱਤੇ ਦੇ ਹਾਲਾਤ ਬਣੇ ਜਿੱਥੇ ਕਬਜ਼ੇ ਹੋਏ, ਕਬਜ਼ਿਆਂ ਦਾ ਜਿਹੜੇ ਭਾਵੇਂ ਉਹ ਅਬਦਾਲੀ ਹੋਵੇ ਭਾਵੇਂ ਕੋਈ ਹੋਰ ਹਮਲਾਵਰ ਹੋਵੇ, ਕਿਉਂਕਿ ਦਰਬਾਰ ਸਾਹਿਬ ਜਿਹੜਾ ਹੈ ਉਹਨਾਂ ਦੇ ਹਮਲਿਆਂ ਦਾ ਇੱਕ ਟਾਰਗੇਟ ਹੁੰਦਾ ਸੀ। ਇੱਥੇ ਸਿੱਖ ਸੰਗਤ ਜੁੜਦੀ ਸੀ ਤੇ ਇੱਥੇ ਚੜਾਵਾ ਵੀ ਚੜਦਾ ਸੀ ਤੇ ਇੱਥੇ ਇੱਥੋਂ ਤੱਕ ਕਿ ਦਸਵੰਧ ਵੀ ਜਿਹੜਾ ਸੀਗਾ ਉਹ ਲੋਕ ਲੈ ਕੇ ਆਉਂਦੇ ਸੀ ਤੇ ਉਹਨਾਂ ਦਾ ਇੱਕ ਲੁੱਟਦਾ, ਤੇ ਦੂਜਾ ਇਹ ਸੀ ਕਿ ਉਹ ਖਾਸ ਕਰਕੇ ਕਿਉਂਕਿ ਉਹਨਾਂ ਨੂੰ ਅਜੂ ਆਪਾਂ ਅਬਦਾਲੀ ਦੀ ਗੱਲ ਕਰਦੇ ਹਾਂ ਜਾਂ ਮੱਸਾ ਰੰਗੜ ਦੀ ਜਾਂ ਹੋਰਾਂ ਦੀ, ਉਹਨਾਂ ਨੂੰ ਇਹ ਲੱਗਦਾ ਸੀ ਕਿ ਇਹਨਾਂ ਨੂੰ ਜਿਹੜੀ ਪੋਲੀਟੀਕਲ ਪਾਵਰ ਵੀ ਜਿਹੜੀ ਮਿਲਦੀ ਹੈ ਜਾਂ ਜਿਹੜੀ ਇਹਨਾਂ ਨੂੰ ਰਾਜਸੀ ਸੱਤਾ ਰਾਜਸੀ ਜਿਹੜੀ ਤਾਕਤ ਮਿਲਦੀ ਹੈ ਲੜਨ ਦੀ ਸਾਡੇ ਖਿਲਾਫ ਜਾਂ ਬਗਾਵਤ ਕਰਨੀ ਜਾਂ ਗੁਰੀਲਾ ਯੁੱਧ ਲੜਨ ਦੀ, ਉਹ ਇੱਥੋਂ ਮਿਲਦੀ ਹੈ। ਤੇ ਇਸ ਕਰਕੇ ਵਾਰ ਵਾਰ ਜਿਹੜਾ ਹੈ ਟਾਰਗੇਟ ਦਰਬਾਰ ਸਾਹਿਬ ਹੁੰਦਾ ਰਿਹਾ। ਇੱਥੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਹਰ ਰੋਜ਼ ਦੀ ਜਿਹੜੀ ਮਰਿਆਦਾ ਹੈ ਤੇ ਉਹ ਵੀ ਬੰਦ ਹੁੰਦੀ ਰਹੀ, ਭਾਵੇਂ ਅਬਦਾਲੀ ਨੇ ਹਮਲਾ ਕਰਕੇ ਇੱਥੇ, ਕਿਉਂਕਿ ਇਤਿਹਾਸਕਾਰ ਤਾਂ ਖੈਰ ਅਲੱਗ ਅਲੱਗ ਉਹਦੇ ਚ ਅਕਾਊਂਟਸ ਨੇ ਹਿਸਟੋਰੀਅਨਸ ਦੇ, ਤੇ ਉਹ ਕੁਛ ਮੰਨਣ ਯੋਗ ਵੀ ਨੇ ਕੁਛ ਨਹੀਂ ਵੀ ਨੇ। ਕੋਈ ਕਹਿੰਦੇ ਕਿ ਇਹਦੇ ਚ ਰੇਤਾ ਭਰਾਤਾ ਸੀ ਇਹਦੇ ਚ, ਤੇ ਗਊਆਂ ਦਾ ਜਿਹੜਾ ਸੀਗਾ ਉਹ ਹੱਡੀਆਂ ਵਗੈਰਾ ਹੋਰ ਭਰਾਤਾ, ਏਦਾਂ ਦੀਆਂ ਗੱਲਾਂ ਵੀ ਜਿਹੜੀਆਂ ਉਹ ਚੱਲਦੀਆਂ ਨੇ। ਤੇ ਪਰ ਆਪਣਾ ਜਿਹੜਾ ਹੈਗਾ ਗੱਲ ਮੁੱਖ ਅਕਾਲ ਤਖ਼ਤ ਸਾਹਿਬ ਦੇ ਨਾਲ ਹੈ ਜਿਹੜੀ, ਤੇ ਉੱਥੋਂ ਫਿਰ ਉਸ ਤੋਂ ਬਾਅਦ ਹੈ ਦਸਵੇਂ ਪਾਤਸ਼ਾਹ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਹਾਲਾਤ ਜਿਹੜੇ ਉਹ ਬਦਲਦੇ ਆ, ਤੇ ਉਹ ਹਾਲਾਤ ਫਿਰ ਇਸ ਰੂਪ ਦੇ ਵਿੱਚ ਬਦਲਦੇ ਆ ਕਿ ਸਿੱਖਾਂ ਨੂੰ ਜਿਹੜਾ ਹੈ ਉਹ ਗਰੀਲਾ ਵਾਰਫੇਅਰ ਚ ਜਾਣਾ ਪਿਆ, ਤੇ ਉਸ ਰੂਪ ਦੇ ਵਿੱਚ ਜਿਹੜਾ ਹੈ ਥੋੜਾ ਮੋਟਾ ਜਿਹੜਾ ਪ੍ਰਬੰਧ ਨਿਰਮਲਿਆਂ ਦੇ ਹੱਥ ਦੇ ਵਿੱਚ ਰਿਹਾ। ਤੇ ਉਦੋਂ ਫਿਰ ਜਿਹੜੀ ਸੀ ਉਹ ਜਥੇਦਾਰ ਸ਼ਬਦ ਉਦੋਂ ਵੀ ਨਹੀਂ ਸੀ ਵਰਤਿਆ ਜਾਂਦਾ, ਉਦੋਂ ਵੀ ਜਿਹੜਾ ਸੀ ਮੁੱਖ ਸੇਵਾਦਾਰ ਜਾਂ ਸਰਬਰਾਹ ਇਹ ਸ਼ਬਦ ਵਰਤੇ ਜਾਂਦੇ ਸੀ। ਤੇ ਫਿਰ ਉਸ ਤੋਂ ਬਾਅਦ ਜਿਹੜੀ ਇੱਕ ਗੱਲ ਅਥਾਰਟੀ ਦੀ ਬਣੀ ਕਿ ਉਹ ਲਾਵੇ ਕੌਣ, ਕਿਉਂਕਿ ਪਹਿਲਾਂ ਤਾਂ ਗੁਰੂ ਸਾਹਿਬ ਨੇ ਖੁਦ ਲਾਏ ਸੀ, ਪਾਤਸ਼ਾਹ ਨੇ ਲਾਏ, ਵਾਹਵੇਂ ਪਾਤਸ਼ਾਹ ਨੇ ਲਾਏ, ਬਿਜਲੀ ਠੀਕ ਹੈ, ਮੀਣਿਆਂ ਦਾ ਵੀ ਜਿਹੜਾ ਹੈ ਕਾਬਜ਼ ਰਹੇ ਉਹ। ਤੇ ਉਸ ਤੋਂ ਬਾਅਦ ਫਿਰ ਜਿਹੜੀ ਇੱਕ ਪਰੰਪਰਾ ਗੁਰੂ ਸਾਹਿਬ ਖੁਦ ਜਿਹੜੀ ਦੇ ਕੇ ਗਏ ਸੀਗੇ ਦਸਵੇਂ ਪਾਤਸ਼ਾਹ ਸਰਬੱਤ ਖਾਲਸਾ ਦੀ, ਤੇ ਫਿਰ ਸਰਬੱਤ ਖਾਲਸਾ ਨੇ ਆਪਣੇ ਹੱਥ ਚ ਲਈ ਇਹ ਗੱਲ ਕਿ ਜਿਹੜੀ ਹੈ ਉਹਦੀ ਜਿਹੜੀ ਉੱਥੇ ਮੁੱਖੀ ਦੀ ਜਾਂ ਮੁੱਖ ਸੇਵਾਦਾਰ ਦੀ ਜਾਂ ਆਪਾਂ ਇਹ ਕਹਿ ਲਈਏ ਕਿ ਜਿਹੜੀ ਇੱਕ ਤਰੀਕੇ ਦੀ ਸਰਬਰਾਹ ਦੀ ਜਿਹੜੀ ਹੈ ਉਹ ਫਿਰ ਜਿਹੜੀ ਆ ਉਹ ਸਰਬੱਤ ਖਾਲਸਾ ਉਹਦੀ ਕਰੇ। ਤੇ ਜਿਹਨਾਂ ਨੇ ਭਾਈ ਮਨੀ ਸਿੰਘ ਤੋਂ ਬਾਅਦ, ਕਿਉਂਕਿ ਭਾਈ ਮਨੀ ਸਿੰਘ ਦੀ ਸ਼ਹਾਦਤ ਹੋ ਜਾਂਦੀ ਹੈ ਜਿਹਨਾਂ ਨੂੰ ਬੰਦ ਕਟਾਉਣ ਦਾ ਜਿਹੜਾ ਹੁਕਮ ਜਿਹੜਾ ਦਿੱਤਾ ਗਿਆ ਸੀ, ਕਿਉਂਕਿ ਉਸ ਵੇਲੇ ਭਾਈ ਮਨੀ ਸਿੰਘ ਸਰਬਰਾਹ ਸੀ, ਉਹੀ ਹੈੱਡ ਗ੍ਰੰਥੀ ਸਾਰਾ ਉਹਨਾਂ ਕੋਲੇ ਸੀਗਾ। ਤੇ ਫਿਰ ਜਿਹੜਾ ਸੀ ਸਰਬੱਤ ਖਾਲਸਾ ਜਦੋਂ ਹੁੰਦਾ, ਤੇ ਸਰਬੱਤ ਖਾਲਸਾ ਫਿਰ ਜਾ ਕੇ 18ਵੀਂ ਸਦੀ ਦੇ ਵਿੱਚ ਜਿਹੜਾ ਹੈ 1722 ਦੇ ਵਿੱਚ, ਤੇ ਉਹ ਫਿਰ ਦਰਬਾਰਾ ਸਿੰਘ ਨੂੰ ਉਹਦੇ ਲਾਉਂਦੇ ਨੇ ਜਿਹੜੇ ਨੇ ਸਰਬਰਾਹ। ਤੇ ਫਿਰ ਉਹ ਸਰਬੱਤ ਖਾਲਸਾ ਦੀ ਹੀ ਪਰੰਪਰਾ ਰਹੀ। ਉਦੋਂ ਬਾਅਦ ਕਪੂਰ ਸਿੰਘ ਨੂੰ ਲਾਇਆ, ਜੱਸਾ ਸਿੰਘ ਆਹਲੂਵਾਲੀਆ ਵੀ ਸਰਬੱਤ ਖਾਲਸਾ ਵੱਲੋਂ ਰਹੇ, ਜਿਹਨਾਂ ਨੇ ਕਾਫੀ ਕੰਮ ਕੀਤਾ ਦਰਬਾਰ ਸਾਹਿਬ ਦੀ ਸਾਂਭ ਸੰਭਾਲ ਦਾ ਵੀ ਹੋਰ। ਤੇ ਫਿਰ ਅਕਾਲੀ ਫੂਲਾ ਸਿੰਘ ਨੂੰ ਜਿਹੜਾ ਹੈ ਤੇ ਉਹ ਲਾਇਆ ਗਿਆ। ਤੇ ਉਂਝ ਕਿਹਾ ਜਾਂਦਾ ਹੈ, ਹਾਲਾਂਕਿ ਕਿਤੇ ਕੋਈ ਉਹਦਾ ਐਵੀਡੈਂਸ ਨਹੀਂ, ਕਿ ਖੁਦ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਦੇ ਵਿੱਚ ਜਦੋਂ ਬਾਗਡੋਰ ਆਉਂਦੀ ਹੈ 1801 ਤੋਂ ਬਾਅਦ, ਤੇ ਵੀ ਉਹ ਕੁਛ ਸਮਾਂ ਉਹ ਵੀ ਖੁਦ ਵੀ ਰਹੇ, ਤੇ ਪਰ ਉਦਾਂ ਦਾ ਕਿਤੇ ਕੋਈ ਇਹ ਉਦੋਂ ਐਵੀਡੈਂਸ ਕੋਈ ਕਿਤੋਂ ਵੀ ਮਿਲਦਾ ਨਹੀਂ। ਤੇ ਕਿਉਂਕਿ ਅਕਾਲੀ ਫੂਲਾ ਸਿੰਘ ਦਾ ਜਿਹੜਾ ਹੈ ਉਹੀ ਨਾਂ ਆਉਂਦਾ, ਤੇ ਜਿਹਦੇ ਵਿੱਚ ਅਕਾਲੀ ਫੂਲਾ ਸਿੰਘ ਹੀ ਸੀ ਜਿਹਨਾਂ ਨੇ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੀ ਤਨਖਾਹ ਲਾਤੀ ਸੀ। ਤੇ ਫਿਰ ਉਸ ਤੋਂ ਬਾਅਦ ਫਿਰ ਮਾਮਲਾ ਸਰਬੱਤ ਖਾਲਸਾ ਤੋਂ ਬਦਲ ਕੇ ਫਿਰ ਬੁੱਢਾ ਦਲ ਕੋਲ ਆ ਜਾਂਦਾ, ਕਿਉਂਕਿ ਉਦੋਂ ਇੱਕ ਤਰੀਕੇ ਦੀ ਪਾਵਰ ਬਣ ਚੁੱਕਿਆ ਸੀ ਬੁੱਢਾ ਦਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਜਿਹੜਾ ਹੈ ਦੌਰਾਨ ਹੀ। ਤੇ ਕਿਉਂਕਿ ਬੁੱਢਾ ਦਲ ਉਦੋਂ ਦੀ ਇੱਕ ਫੋਰਸ ਸੀ, ਇੱਕ ਲੜਾਈ ਕਰਨ ਵਾਲੀ ਫੋਰਸ ਸੀ, ਹਥਿਆਰਬੰਦ, ਜਿਹਨਾਂ ਨੂੰ ਆਪਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਕਹਿ ਦਿੰਦੇ ਹੁਣ ਦੀ। ਤੇ ਫਿਰ ਅਪੁਆਇੰਟਮੈਂਟ ਜਿਹੜੀ ਹੈਗੀ ਆ ਉਹ ਇੱਕ ਤਰੀਕੇ ਦੀ ਉਹ ਕਰਦੇ ਨੇ, ਤੇ ਜਿਹਦੇ ਚ ਹਨੂੰਮਾਨ ਸਿੰਘ, ਪ੍ਰਹਲਾਦ ਸਿੰਘ ਉਹਨਾਂ ਦੇ ਨਾਂ ਆਉਂਦੇ ਨੇ। ਤੇ ਜਦੋਂ ਅੰਗਰੇਜ਼ ਫਿਰ ਸ਼ਾਮਿਲ ਕਰਦੇ ਆ 1849 ਦੇ ਵਿੱਚ ਆ ਕੇ, ਤੇ ਫਿਰ ਸਿਚੁਏਸ਼ਨ ਉਦੋਂ ਬਾਅਦ ਫਿਰ ਅੰਗਰੇਜ਼ਾਂ ਨੂੰ ਸਮਝ ਆਉਂਦੀ ਹੈ, ਜਿਵੇਂ ਮੁਗਲਾਂ ਨੂੰ ਉਸ ਸਮਝ ਆਈ ਸੀ ਕਿ ਜਿਹੜਾ ਹੈ ਅਕਾਲ ਤਖ਼ਤ ਜਾਂ ਦਰਬਾਰ ਸਾਹਿਬ ਇਹ ਇੱਕ ਵੱਡੀ ਸਪਿਰਚੁਅਲ ਪਾਵਰ ਹੈ ਤੇ ਇੱਕ ਵੱਡੀ ਜਿਹੜੀ ਹੈ ਇੱਕ ਤਰੀਕੇ ਦੀ ਅਥਾਰਟੀ ਹੈ, ਟੈਂਪਰਲ ਅਥਾਰਟੀ ਵੀ ਇਹੀ ਹੈ, ਤੇ ਆਪਾਂ ਇਹਦੇ ਤੇ ਕਿਸੇ ਤਰੀਕੇ ਨਾਲ ਕਾਬਜ਼ ਜਿਹੜਾ ਹੈ ਜੇ ਹੋ ਸਕਦੇ ਆ, ਕਿਉਂਕਿ ਉਸ ਤੋਂ ਬਾਅਦ ਪ੍ਰਹਲਾਦ ਸਿੰਘ ਤੋਂ ਬਾਅਦ ਜਿਹੜੇ ਹੈ ਬ੍ਰਿਟਿਸ਼ਰਸ ਨੇ ਆਪਣੇ ਵੀ ਜਿਹੜੇ ਹੈਗੇ ਆਪਣੇ ਵੱਲੋਂ ਵੀ ਜਿਹੜੇ ਸਰਬਰਾਹ ਅਪੁਆਇੰਟ ਕੀਤੇ, ਤੇ ਜਿਹਨਾਂ ਦੇ ਵਿੱਚ ਅਰੂੜ ਸਿੰਘ ਦਾ ਨਾਂ ਹੁਣ ਤੱਕ ਚੱਲਦਾ ਹੈ, ਜਿਹੜਾ ਆਪਣਾ ਜਿਹੜੇ ਹੈਗੇ ਆ ਸਾਡੇ ਮਾਨ ਸਾਹਿਬ, ਜਿਹੜੇ ਦੂਜੇ ਮਾਨ ਸਾਹਿਬ ਨੇ ਅਕਾਲੀ ਦਲ ਅੰਮ੍ਰਿਤਸਰ ਵਾਲੇ, ਸਿਮਰਜੀਤ ਮਾਨ ਕਹਿ ਜਾਂਦਾ ਕਿ ਉਹ ਉਹਨਾਂ ਦੇ ਨਾਨਾ ਜੀ ਸੀ, ਏਦਾਂ ਦੀ ਗੱਲ ਜਿਹੜੀ ਚੱਲਦੀ ਹੈ ਕਿ ਅਰੂੜ ਸਿੰਘ ਦਾ ਇਸ ਕਰਕੇ ਨਾਂ ਚੱਲਦਾ ਕਿਉਂਕਿ ਅਰੂੜ ਸਿੰਘ ਨੇ ਜਿਹੜਾ ਸੀਗਾ ਡਾਇਰ ਨੂੰ, ਤੇ ਜਿਹਨੇ ਜਿਹੜੇ ਜਲਿਆਂਵਾਲੇ ਬਾਗ ਦੇ ਉੱਤੇ ਜਿਹਨੇ ਹਮਲਾ ਕੀਤਾ ਸੀ, ਇਹਨੇ ਹੱਥੇ ਭਾਰਤੀਆਂ ਨੂੰ ਮਾਰਿਆ ਸੀ, ਕਿ ਉਹਨੂੰ ਸਿਰੋ ਪਵਾ ਦਿੱਤਾ ਸੀ, ਇਸ ਕਰਕੇ ਜਿਹੜਾ ਸੀਗਾ ਅਰੂੜ ਸਿੰਘ ਦਾ ਨਾਂ ਕਾਫੀ ਰਹਿੰਦਾ ਜੋ ਉਸ ਵੇਲੇ ਸਰਬਰਾਹ ਰਿਹਾ, ਕਿਉਂਕਿ ਅੰਗਰੇਜ਼ਾਂ ਵੇਲੇ ਜਿਹੜੇ ਸੀ ਕਈ ਸਰਬਰਾਹ ਰਹੇ ਸਮੇਂ ਸਮੇਂ, ਉਹਨਾਂ ਚੋਂ ਠੀਕ ਵੀ ਸੀ, ਇਹ ਨੀ ਕਿ ਸਾਰੇ ਕੋਈ ਉਦਾਂ ਅੰਗਰੇਜ਼ਾਂ ਦੇ ਪਿੱਠੂ ਸੀ ਜਾਂ ਉਦਾਂ ਦੀ ਗੱਲ ਕਰੇ। ਜੋਤ ਸਿੰਘ ਨੂੰ ਲਾਇਆ, ਮੰਗਲ ਸਿੰਘ ਜਿਹਨੂੰ ਅੰਮ੍ਰਿਤਸਰ ਦੇ ਇੱਕ ਨਵੇਂ ਆਰਕੀਟੈਕਟ ਵਜੋਂ ਜਾਣਿਆ ਜਾਂਦਾ ਹੈ, ਮੰਗਲ ਸਿੰਘ ਜਿਹਨੇ ਇੱਕ ਸਿਨੇਮਾ ਵੀ ਬਣਾਇਆ ਉੱਥੇ, ਤੇ ਉਹ ਉਹਨੂੰ ਲਾਇਆ, ਫਿਰ ਇਸ ਤਰ੍ਹਾਂ ਮਾਨ ਸਿੰਘ ਨੂੰ ਲਾਇਆ, ਅਰਜਨ ਸਿੰਘ ਚਾਹਲ ਜਵਾਲਾ ਸਿੰਘ ਰਹੇ, ਤੇ ਪਰ ਇਹ ਸੀਗਾ ਕਿ ਅਰੂਪ ਸਿੰਘ ਦਾ ਨਾਂ ਇਸ ਕਰਕੇ ਫਿਰ ਉਹ ਜ਼ਿਆਦਾ ਇਸ ਤਰੀਕੇ ਨਾਲ ਆਉਂਦਾ। ਤੇ ਫਿਰ ਜਦੋਂ ਐਜੀਟੇਸ਼ਨ ਸ਼ੁਰੂ ਹੁੰਦੀ ਹੈ, ਖਾਸ ਕਰਕੇ ਗੁਰਦੁਆਰਿਆਂ ਦਾ ਜਦੋਂ ਜਿਹੜਾ ਉਹ ਆਜ਼ਾਦੀ ਦਾ ਮੋਰਚਾ ਲੱਗਦਾ, ਉਹਦੇ ਚ ਕਿੰਨੇ ਹੀ ਮੋਰਚੇ ਸ਼ਾਮਿਲ ਹੁੰਦੇ ਆ, ਭਾਵੇਂ ਉਹ ਗੁਰੂ ਕੇ ਬਾਗ ਦਾ ਮੋਰਚਾ ਹੋਵੇ, ਚਾਬੀਆਂ ਦਾ ਮੋਰਚਾ, ਤੇ ਜਾਂ ਫਿਰ ਜੈਤੋ ਦਾ ਮੋਰਚਾ ਹੋਵੇ, ਤੇ ਉਦੋਂ ਬਾਅਦ ਹੀ ਜਿਹੜਾ ਹੈ ਉਹ ਅਕਾਲੀ ਦਲ ਬਣਦਾ ਹੈ, ਸਿੱਖ ਇਕੱਠੇ ਹੋ ਕੇ ਇੱਕ ਪੋਲੀਟੀਕਲ ਪਾਵਰ ਉਹ ਬਾਅਦ ਚ ਬਣਦੀ ਹੈ, ਭਾਵੇਂ ਪਹਿਲਾਂ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਜਾਂ ਇੱਕ ਧਾਰਮਿਕ ਤੌਰ ਤੇ, ਕਿਉਂਕਿ ਪਾਰਟੀ ਦਾ ਨਾਂ ਹੀ ਅਕਾਲੀ ਦਲ ਹੈ, ਅਕਾਲ ਤੋਂ ਜਿਹੜੀ ਉਹ ਗੱਲ ਆਈ ਹੈ, ਤੇ ਉਦੋਂ ਫਿਰ ਜਿਹੜੀ ਹੈ ਇਹ ਸਿਚੁਏਸ਼ਨ ਬਦਲਦੀ ਹੈ, ਤੇ ਉਦੋਂ ਫਿਰ ਦਰਬਾਰ ਸਾਹਿਬ ਦੇ ਵਿੱਚ ਫਿਰ ਸਰਬੱਤ ਖਾਲਸਾ ਜਿਹੜਾ ਹੈ ਜੁੜਦਾ, ਤੇ ਇਸ ਤੋਂ ਬਾਅਦ ਜਦੋਂ ਅਰੂੜ ਸਿੰਘ ਨੂੰ ਲਾ ਕੇ ਫਿਰ ਤੇਜਾ ਸਿੰਘ ਪੁੱਚਰ ਜਿਹੜੇ ਆ ਉਹ ਸਰਬੱਤ ਖਾਲਸਾ ਦੁਬਾਰਾ ਇੱਕ ਸਰਬਰਾਹ ਦੇ ਤੌਰ ਤੇ ਜਾਂ ਜਹਿਦਾਰ ਦੇ ਤੌਰ ਤੇ ਆਪਾਂ ਕਹਿ ਲੈਂਦੇ ਉਹਨਾਂ ਨੂੰ ਲਾਉਂਦਾ, ਤੇ ਉਦੋਂ ਬਾਅਦ ਤਾਂ ਕਿਉਂਕਿ 1820 ਦੇ ਵਿੱਚ ਇਹ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਜਾਂਦੀ ਹੈ, ਭਾਵੇਂ ਉਦੋਂ ਅਜੇ ਐਕਟ ਨਹੀਂ ਸੀ ਪਾਸ ਹੋਇਆ ਤੇ ਬਕਾਇਦਾ ਉਹਨਾਂ ਨੂੰ ਉਹ ਕਾਨੂੰਨੀ ਮਾਨਤਾ ਨਹੀਂ ਸੀ, ਪਰ ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸੀ ਉਹ ਸਾਰਾ 1920 ਚ ਹੀ ਸ਼ੁਰੂ ਹੋ ਗਿਆ ਸੀ, ਕਿ ਇੱਕ ਪ੍ਰਬੰਧਕ ਸਾਰੇ ਗੁਰਦੁਆਰਿਆਂ ਦਾ ਇੱਕ ਕਮੇਟੀ ਕੋਲੇ ਹੋਵੇ, ਉਹਨੂੰ ਉਹਦਾ ਨਾਂ ਉਸ ਰੂਪ ਚ ਜੀਪੀਸੀ ਜਿਵੇਂ ਹੁਣ ਆਪਾਂ ਕਹਿੰਦੇ ਹਾਂ, ਭਾਵੇਂ ਉਵੇਂ ਨਹੀਂ ਸੀ, ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਣ ਗਈ ਸੀ, ਤੇ ਉਦੋਂ ਬਾਅਦ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਜਿਹੜਾ ਸੀ ਉਹ ਆਪਣੇ ਹੱਥ ਚ ਰੱਖਿਆ। ਤੇ ਪਰ ਇੱਕ ਗੱਲ ਇੱਥੇ ਜਿਹੜੀ ਮੈਂ ਸਪਸ਼ਟ ਕਰਾਂ ਆਪਣਾ ਗੌਤਮ ਜੀ, ਉਹ ਇਹ ਕਿ ਭਾਵੇਂ ਅਪੁਆਇੰਟਮੈਂਟ ਕਹਿ ਲਓ ਜਾਂ ਕੁਛ ਵੀ ਕਹਿ ਲਓ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਸੇਵਾ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ, ਤੇ ਉਦੋਂ ਜਿਸ ਤਰੀਕੇ ਦੇ ਨਾਲ ਹੁਣ ਏਦਾਂ ਨੀ ਸੀ ਕਿ ਰਾਤੇ ਰਾਤ ਬਦਲ ਲਿਓ, ਤੇ ਉਦੋਂ ਭਾਵੇਂ ਜਿਹੜਾ ਸੀ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਸੀ, ਪਰ ਬਾਅਦ ਦੇ ਵਿੱਚ ਜਦੋਂ ਇੱਕ ਤਰੀਕੇ ਦੀ ਕਹਿ ਲਓ ਕਿ ਸੇਵਾ ਦਾ ਮੌਕਾ ਦਿੱਤਾ ਜਾਣਾ, ਜਿਹਨੂੰ ਆਪਾਂ ਜਿਹਦੇ ਲਈ ਆਪਾਂ ਅਕਸਰ ਤਾਜਪੋਸ਼ੀ ਸ਼ਬਦ ਵਰਤਦੇ, ਫਿਰ ਇੱਥੇ ਆਪਾਂ ਨਹੀਂ ਵਰਤ ਸਕਦੇ ਕਿਉਂਕਿ ਤਾਜ ਦੀ ਗੱਲ ਨਹੀਂ ਸੀ, ਤੇ ਉਦੋਂ ਫਿਰ ਸਾਰੀਆਂ ਸਿੱਖ ਜਥੇਬੰਦੀਆਂ ਜਿਹਦੇ ਚ ਨਿਹੰਗ ਸਿੰਘ ਜਥੇਬੰਦੀਆਂ ਟਕਸਾਲਾਂ ਸਾਰੀਆਂ ਆ ਕੇ ਪੱਗਾਂ ਸਿਰੋਂ ਪਾਓ ਦਿੰਦੀਆਂ ਸੀ, ਤਾਂ ਕਿਤੇ ਜਾ ਕੇ ਉਹਨਾਂ ਨੂੰ ਜਿਹੜੀ ਸੀ ਇੱਕ ਮਾਨਤਾ ਪੂਰਵ ਸਿੱਖ ਜਗਤ ਦੇ ਵਿੱਚ ਜਾਂ ਸਿੱਖ ਧਰਮ ਦੇ ਵਿੱਚ ਅਕਾਲ ਤਖ਼ਤ ਦੇ ਮੁਖੀ ਵਜੋਂ ਜਥੇਦਾਰ ਵਜੋਂ ਜੋ ਵੀ ਸ਼ਬਦ ਹੈ ਤੇ ਉਹ ਮਿਲਦੀ ਸੀ। ਤੇ ਇਹ ਪ੍ਰੈਕਟਿਸ ਭਾਵੇਂ SGPC ਕੋਲ ਰਹੀ, ਪਰ ਉਹਨੂੰ ਇਸ ਤਰ੍ਹਾਂ ਸਿਆਸੀ ਤਰੀਕੇ ਨਾਲ ਉਹ ਚ ਕੋਈ ਦਖਲ ਨਹੀਂ ਰਿਹਾ, ਪਤਾ ਹੀ ਹੁੰਦਾ ਸੀ ਕਿ ਕੌਣ ਬੰਦਾ ਕਾਬਲ ਹੈ ਕੌਣ ਯੋਗ ਹੈ, ਤੇ ਉਸ ਲਾਇਆ, ਤੇ ਉਹਨਾਂ ਤੇ ਕਦੇ ਕੋਈ ਕਿਸੇ ਤਰੀਕੇ ਦੇ ਜਿਹੜੇ ਉਹ ਮਤਭੇਦ ਵੀ ਜਿਹੜੇ ਨਹੀਂ ਰਹੇ। ਤੇ ਫਿਰ ਜਿਹੜਾ ਹੈਗਾ ਹੌਲੀ ਹੌਲੀ ਇਹ ਜਿਹੜਾ ਮਾਮਲਾ ਬਦਲਦਾ ਗਿਆ, ਇਹ ਮਾਮਲਾ ਫਿਰ ਸਾਰਾ ਇਹ ਚੱਲਿਆ 1984 ਤੱਕ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ, ਤੇ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਅਕਾਲ ਤਖ਼ਤ ਇਸੇ ਕਰਕੇ ਲਾਈਨ ਲਾਈਟ ਦੇ ਵਿੱਚ ਆਇਆ ਕਿ ਜਿਹੜਾ ਸਭ ਤੋਂ ਵੱਧ ਜਿਹੜਾ ਨੁਕਸਾਨ ਹੋਇਆ ਫਿਜੀਕਲੀ ਆਪਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਅਕਾਲ ਤਖ਼ਤ ਸਾਹਿਬ ਦਾ ਹੋਇਆ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਜਨ ਸੁਨੀਲ ਸਿੰਘ, ਭਾਈ ਹਰੀਕ ਸਿੰਘ ਹੋਰ ਜਿਹੜੇ ਨਾਲ ਬਾਬਾ ਖਾਰਾ ਸਿੰਘ ਹੋਰ ਸੀ ਉਹ ਸਾਰੇ ਉੱਥੇ ਸੀਗੇ, ਤੇ ਉਹਨਾਂ ਦੀ ਰਿਹਾਇਸ਼ ਹੀ ਇੱਕ ਤਰੀਕੇ ਦੇ ਨਾਲ ਉੱਥੇ ਸੀ, ਤੇ ਉਸੇ ਨੂੰ ਟਾਰਗੇਟ ਜਿਹੜਾ ਸੀ ਕੀਤਾ ਗਿਆ, ਫੇਰ ਇਹ ਜ਼ਿਆਦਾ ਉਸ ਤੋਂ ਬਾਅਦ ਫਿਰ ਲਾਈਮ ਲਾਈਟ ਦੇ ਉੱਤੇ ਆਇਆ। ਉਸ ਵੇਲੇ ਕਿਰਪਾਲ ਸਿੰਘ ਸੀ ਇਹਦੇ ਜਥੇਦਾਰ, ਉਹ ਵੀ ਐਸ ਜੀ ਪੀ ਸੀ ਨੇ ਜਿਹੜਾ ਸੀਗਾ ਤੇ ਉਹਨਾਂ ਨੂੰ ਲਾਇਆ ਹੋਇਆ ਸੀ। ਹਾਲਾਂਕਿ ਕਿਰਪਾਲ ਸਿੰਘ ਉਸ ਤੋਂ ਪਹਿਲਾਂ ਵੀ ਰਹੇ ਹੈ ਤੇ ਫਿਰ ਵਿੱਚੋਂ ਸਾਧੂ ਸਿੰਘ ਭੋਰਾ ਲਾਏ ਗਏ, ਪਰ ਉਦੋਂ ਕਿਰਪਾਲ ਸਿੰਘ ਸੀ ਤੇ ਇਹ ਸਾਰਾ ਕੁਛ ਜਿਹੜਾ ਸੀ ਇਹਨਾਂ ਨੁਕਸਾਨ ਹੋਣ ਦੇ ਬਾਅਦ ਫਿਰ ਉਹ ਫਿਰ ਲਗਾਤਾਰ ਉਹਨਾਂ ਨੂੰ ਬੁਲਾਇਆ ਜਾਂਦਾ ਰਿਹਾ। ਜਿਹੜਾ ਹੈ ਜਿਹੜਾ ਸਿੱਧਾ ਪ੍ਰਸਾਰਣ ਹੁੰਦਾ ਸ਼ਬਦ ਕੀਰਤਨ ਦਾ, ਉਹਦੇ ਦੌਰਾਨ ਵੀ ਕਿਰਪਾਲ ਸਿੰਘ ਨੂੰ ਕਿਹਾ ਵੀ ਤੁਸੀਂ ਕਹੋ ਸੁਰੱਖਿਅਤ ਆ ਸਾਰਾ ਕੁਛ ਤੇ ਵੀ ਇਹਦੇ ਨਾਲ ਜਿਹੜਾ ਹੈਗਾ ਲੋਕਾਂ ਚ ਥੋੜੀ ਜੀ ਜਿਹੜਾ ਗੁੱਸਾ ਸਟੇਟ ਪ੍ਰਤੀ ਜਾਂ ਸਰਕਾਰ ਪ੍ਰਤੀ ਉਹ ਘੱਟ ਹੋਏਗਾ, ਤੇ ਉਹ ਕਹਿੰਦੇ ਵੀ ਰਹੇ ਕਿ ਕੋਠਾ ਸਾਹਿਬ ਸੁਰੱਖਿਅਤ ਹੈ ਤੇ ਸ਼ਾਖਾਨਾ ਸੁਰੱਖਿਅਤ ਹੈ ਇਦਾਂ ਦੀ ਗੱਲ, ਤੇ ਉਹਦਾ ਖਮਿਆਜਾ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਫਿਰ ਇਸ ਗੱਲ ਦਾ ਭੁਗਤਣਾ ਪਿਆ। ਤੇ ਪਰ ਇਹ ਵੀ ਉਸ ਤੋਂ ਬਾਅਦ ਜਿਹੜੀ ਸਿਚੁਏਸ਼ਨ ਜਿਸ ਤਰੀਕੇ ਦੀ ਬਣੀ ਆ ਉਹ ਕਾਫੀ ਜਿਹੜੀ ਫਲੂਡ ਹੋ ਗਈ, ਜਿਹਦੇ ਕਰਕੇ ਜਿਸ ਕਰਕੇ ਜਾਂ ਜਿਸ ਕਾਰਨ ਕਰਕੇ ਜਿਹੜਾ ਸੀ ਉਹ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਜਿਹੜੀ ਕੀਤੀ ਗਈ ਸੀ ਤੇ ਜਿਵੇਂ ਆਪਾਂ ਕਹਿ ਲਿਆ ਕਿ ਸਿਰਜਣਾ ਹੋਈ ਸੀ ਜਿਸ ਵਿਚਾਰ ਦੇ ਨਾਲ ਸਿੰਘ ਪਾਤਸ਼ਾਹ ਨੇ, ਉਹ ਫਿਰ ਸਾਰਾ ਕੁਛ ਜਿਹੜਾ ਸੀ ਉਹ ਉਲਟ ਹੋ ਗਿਆ ਜਿਵੇਂ ਆਪਾਂ ਹੁਣ ਸੋਚਦੇ ਹਾਂ। ਹੁਣ ਕਿਉਂਕਿ ਉਹ ਅਕਾਲੀ ਰਾਜਨੀਤੀ ਦੇ ਇੰਨਾ ਅਧੀਨ ਆ ਗਿਆ, ਇੰਨਾ ਉਹਨੂੰ ਆਪਣੇ ਉਹਨੇ ਮਤਹਿਤ ਕਰ ਲਿਆ, ਕਿਉਂਕਿ ਐਸ ਜੀ ਪੀ ਸੀ ਸਾਰੀ ਅਕਾਲੀ ਦਲ ਦੀ ਇਹ ਕਹਿ ਲਓ ਕਿ ਉਹਦੇ ਪ੍ਰਭਾਵ ਚ ਆ ਜਾਂ ਉਹਦੇ ਮਤਹਿਤ ਇੱਕ ਤਰ੍ਹਾਂ ਦੀ, ਤੇ ਕਿਉਂਕਿ ਮੈਂਬਰਾਂ ਨੂੰ ਜਿਹੜੀਆਂ ਟਿਕਟਾਂ ਨੇ ਉਹ ਵੀ ਅਕਾਲੀ ਦਲ ਦਿੰਦਾ ਹੈ, ਚੋਣ ਵੀ ਉਹਨਾਂ ਦੀ ਹੁੰਦੀ ਹੈ ਤੇ ਫਿਰ ਪ੍ਰਧਾਨ ਦੀ ਚੋਣ ਵੀ ਅਕਾਲੀ ਦਲ ਦਾ ਪ੍ਰਧਾਨ ਦੱਸਦਾ ਕਿਹਨੂੰ ਚੁਣਨਾ, ਤੇ ਫਿਰ ਜਿਹੜੀ ਅਪੁਆਇੰਟਮੈਂਟ ਉਹ ਐਸ ਜੀ ਪੀ ਸੀ ਕਰਦੇ ਆ, ਅਕਾਲ ਦਲ ਦੇ ਜਥੇਦਾਰ ਨੂੰ ਕਦੋਂ ਬਦਲਣਾ, ਕਿੰਨੇ ਦਿਨ ਰਹਿਣਾ, ਉਹ ਐਸ ਜੀ ਪੀ ਸੀ ਦੇ ਜਿਹੜਾ ਉਸ ਤੇ ਹੈ, ਰਹਿਮੋ ਕਰਮ ਤੇ ਹੈ। ਤੇ ਸੋ ਉਹ ਫਿਰ ਹੁਣ ਸਿਚੁਏਸ਼ਨ ਆਪਣੀ ਇੱਥੋਂ ਤੱਕ ਆ ਗਈ ਵੀ ਜਿਹਦੀ ਥੋੜਾ ਚਿਰ ਇਹ ਰਿਹਾ ਵੀ 1984 ਤੋਂ ਬਾਅਦ ਅਕਾਲੀ ਦਲ ਵੀ ਉਦੋਂ ਸਖ਼ਤ ਚ ਆਇਆ ਹੋਇਆ ਸੀ ਤੇ ਉਦੋਂ ਕੁਛ ਜਿਹੜੀਆਂ ਉਹ ਫੋਰਸ ਸੀਗੀਆਂ ਜਿਹਨਾਂ ਨੂੰ ਲੱਗਿਆ ਕਿ ਧਰਮ ਨੂੰ ਬਚਾਉਣਾ ਹੈ ਜਾਂ ਕਿਸ ਤਰੀਕੇ ਦੇ ਨਾਲ, ਤੇ ਇੱਥੇ ਆਪਣਾ ਕੋਈ ਮਕਸਦ ਉਹਨੂੰ ਕੋਈ ਪੋਲੀਟੀਕਲੀ ਏਦਾਂ ਬੱਲੇ ਬੱਲੇ ਕਰਨ ਦਾ ਜਾਂ ਕੰਡੈਮ ਕਰਨ ਦਾ ਨਹੀਂ ਹੈ, ਤੇ ਪਰ ਇਹ ਕਿ ਉਸ ਤੋਂ ਬਾਅਦ ਸਰਬੱਤ ਖਾਲਸਾ ਜੁੜਿਆ, ਦੋ ਤਿੰਨ ਵਾਰ ਜੁੜਿਆ ਤੇ ਜਿਹਦੇ ਚ ਪੰਥ ਕਮੇਟੀ ਨਿਕਲੀ ਸਾਰਾ ਕੁਛ। ਉਦੋਂ ਫਿਰ ਜਸਵੀਰ ਸਿੰਘ ਰੋਡੇ ਨੂੰ ਲਾਇਆ ਗਿਆ, ਉਹ ਬਾਹਰ ਸੀ, ਬਾਹਰੋਂ ਆਏ ਫਿਰ ਉਹਨੂੰ ਅਰੈਸਟ ਕਰ ਲਿਆ, ਉਹਨਾਂ ਦੀ ਥਾਂ ਤੇ ਗੁਰਦੇਵ ਸਿੰਘ ਕੌਂਕੇ ਨੂੰ ਐਕਟਿੰਗ ਜਿਹੜਾ ਹੈ ਉਹ ਜਥੇਦਾਰ ਲਾਇਆ ਗਿਆ, ਤੇ ਗੁਰਦੇਵ ਸਿੰਘ ਕੌਂਕੇ ਵੀ 6 ਸਾਲ ਤੋਂ ਵੱਧ ਸਮਾਂ ਐਕਟਿੰਗ ਜਥੇਦਾਰ ਰਹੇ ਤੇ ਪਰ ਜਦੋਂ ਬੇਅੰਤ ਸਿੰਘ ਦੀ ਸਰਕਾਰ ਬਣੀ ਤੇ ਉਸ ਨੂੰ ਗੁਰਦੇਵ ਸਿੰਘ ਕੌਂਕੇ ਨੂੰ ਘਰੋਂ ਫੜ ਕੇ ਲਿਆ ਕੇ ਉਦੋਂ ਬਾਅਦ ਉਹ ਐਲੀਮੀਨੇਟ ਕਰਤਾ ਤੇ ਪਤਾ ਨੀ ਲੱਗਿਆ ਉਹ ਕਿੱਧਰ ਗਏ, ਹੁਣ ਤੱਕ ਨੀ ਪਤਾ। ਤੇ ਉਂਝ ਇਹ ਗੱਲ ਜਿਹੜੀ ਸੀ ਉਦੋਂ ਪਤਾ ਲੱਗ ਗਿਆ ਸੂਤਰਾਂ ਤੋਂ ਕਿ ਉਹਨਾਂ ਨੂੰ ਜਿਹੜਾ ਹੈ ਟੋਰਚਰ ਦੇ ਦੌਰਾਨ ਉਹ ਮਾਰੇ ਗਏ, ਸ਼ਹੀਦ ਕਰਤਾ, ਏਦਾਂ ਦੀਆਂ ਗੱਲਾਂ। ਤੇ ਸੋ ਉਸ ਤੋਂ ਬਾਅਦ ਫਿਰ ਜਦੋਂ ਦੁਬਾਰਾ ਜਿਹੜੀਆਂ ਹੈ ਐਸ ਜੀ ਪੀ ਸੀ ਫਿਰ ਇਕੱਠੀ ਹੁੰਦੀ ਹੈ, ਫਿਰ ਕੰਸੋਲੀਡੇਟ ਹੁੰਦੀ ਹੈ ਪਾਵਰ ਇਹਨਾਂ ਕੋਲੇ, ਜਦੋਂ ਜਿਹੜਾ ਹੈ ਜਿਹੜੀ ਹੈ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣਦੀ ਹੈ ਰਾਜੀਵ ਗਾਂਧੀ ਰਾਜੀਵ ਲੌਂਗੋਵਾਲ ਸਮਝੌਤੇ ਤੋਂ ਬਾਅਦ, ਤੇ ਫਿਰ ਇੱਧਰ ਨੂੰ ਫਿਰ ਧਿਆਨ ਜਾਂਦਾ, ਫਿਰ ਜਿਹੜੀ ਅਪੁਆਇੰਟਮੈਂਟ ਫਿਰ ਐਸ ਜੀ ਪੀ ਦੇ ਹੱਥ ਚ ਆਉਂਦੀ ਹੈ ਜਦੋਂ ਦਰਸ਼ਨ ਸਿੰਘ ਨੂੰ ਫਿਰ ਲਾਇਆ ਗਿਆ, ਜਿਹੜੇ ਉਹਨਾਂ ਨੂੰ ਉੱਥੇ ਲਿਆਂਦਾ ਗਿਆ। ਤੇ ਫਿਰ ਹੌਲੀ ਹੌਲੀ ਫਿਰ ਭਾਈ ਰਣਜੀਤ ਸਿੰਘ ਆਏ, ਫਿਰ ਤਾਂ ਕਿੰਨੇ ਹੀ ਬਦਲੇ, ਫਿਰ ਜੋ ਵੀ ਸੂਟ ਨੀ ਸੀ ਕਰਦਾ ਉਹਨੂੰ ਬੜੀ ਛੇਤੀ ਐਸ ਜੀ ਪੀ ਸੀ ਜਿਹੜੀ ਆ ਉਹ ਬਦਲਦੀ ਰਹੀ ਹੈ, ਤੇ ਉਹ ਜੋ ਹੁਣ ਤੱਕ ਜਿਹੜਾ ਫਿਰ ਇਹ ਸਾਰਾ ਇਸ਼ੂ ਜਿਹੜਾ ਉਹ ਚੱਲ ਰਿਹਾ। ਤੇ ਪਰ ਇਹ ਹੈ ਕਿ ਇਹਦੇ ਨਾਲ ਅਕਾਲ ਤਖ਼ਤ ਦੀ ਮਹਾਨਤਾ ਜਾਂ ਅਕਾਲ ਤਖ਼ਤ ਦੀ ਦਾ ਜਿਹੜਾ ਰੈਲੇਵੈਂਸ ਆ ਜਿਹੜਾ ਸਾਰਥਕਤਾ ਉਹ ਤਾਂ ਨੀ ਘਟਦੀ, ਪਰ ਇੱਕ ਗੱਲ ਜਿਹੜੀ ਗੌਤਮ ਜੀ ਇਹਦੇ ਚ ਇਹ ਹੈ ਵੱਡੀ ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਆਭਾ ਹੈ ਜਾਂ ਜਿਸ ਤਰੀਕੇ ਦੇ ਨਾਲ ਛੇਵੇਂ ਪਾਤਸ਼ਾਹ ਨੇ ਉਹ ਥੜਾ ਸਾਹਿਬ ਜਾਂ ਅਕਾਲ ਬੁੰਗਾ ਬਣਾਇਆ ਸੀ, ਤੇ ਉਹ ਫਿਰ ਕਿਤੇ ਹੁਣ ਰਹਿਣ ਨੀ ਦਿੱਤੀ ਗਈ, ਨਾ ਇਹਦੇ ਜਥੇਦਾਰਾਂ ਨੇ ਰਹਿਣ ਦਿੱਤੀ ਤੇ ਨਾ ਹੀ ਜਿਹੜਾ ਹੈ ਪੋਲੀਟੀਕਲ ਪਾਰਟੀ ਖਾਸ ਕਰਕੇ ਅਕਾਲੀ ਦਲ ਹੀ ਇਹਦੇ ਚ ਮੇਨ ਹੈ, ਉਹ ਇਸ ਕਰਕੇ ਜ਼ਿੰਮੇਵਾਰ ਹੈ ਤੇ ਕਾਂਗਰਸ ਇਸ ਕਰਕੇ ਜ਼ਿੰਮੇਵਾਰ ਰਹੀ ਕਿ ਉਹਨਾਂ ਨੇ ਸਮਝਿਆ ਨੀ ਸੈਂਕਟੀ ਕਿੰਨੀ ਹੈ ਜੀ, ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਜੇ ਉਹ ਕਹਿੰਦੇ ਕਿ ਅਸੀਂ ਦਰਬਾਰ ਸਾਹਿਬ ਨੂੰ ਬਚਾਇਆ, ਅਸੀਂ ਉਧਰ ਕਿਸੇ ਤੋਪ ਦਾ ਮੂੰਹ ਨੀ ਕੀਤਾ, ਕਿਸੇ ਟੈਂਕ ਦਾ ਮੂੰਹ ਨੀ ਕੀਤਾ, ਤੇ ਉਹਨਾਂ ਨੂੰ ਇਹ ਵੀ ਸਮਝ ਹੋਣੀ ਚਾਹੀਦੀ ਕਿ ਅਕਾਲ ਤਖ਼ਤ ਸਾਹਿਬ ਦੀ ਵੀ ਜਿਹੜੀ ਇੰਪੋਰਟੈਂਸ ਹੈ ਇੱਕ ਇਤਿਹਾਸਕ ਹੈ, ਵੀ ਉਹਨੂੰ ਵੀ ਕਿਉਂ ਕੀਤਾ। ਹਾਲਾਂਕਿ ਆਪਾਂ ਇਹ ਦੂਸਰਾ ਪੱਖ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਅੰਦਰ ਜੋ ਵੀ ਜਿਹੜੀ ਪੇਂਟਿੰਗ ਸੀਗੀਆਂ ਉਸ ਵੇਲੇ, ਵਾਲ ਪੇਂਟਿੰਗ ਜਾਂ ਮਿਨੀਏਚਰ ਪੇਂਟਿੰਗ ਤੇ ਜਾਂ ਜਿਹੜੀ ਫਰੈਸਕ ਉਦੋਂ ਉਹ ਚੱਲਦੀ ਸੀ ਆਪਣੇ ਵੇਲੇ ਦੀ, ਉਹਦੀ ਇੱਕ ਬੜੀ ਆਰਕਾਈਵਲ ਵੈਲਿਊ ਸੀ ਜਿਹੜੀ ਉਹ ਖਤਮ ਕਰ ਦਿੱਤੀ ਗਈ ਬਿਲਕੁਲ, ਉਹ ਸਾਰੀਆਂ ਢਹਿ ਢੇਰੀ ਹੋ ਗਈਆਂ ਤੇ ਜਿਸ ਕਰਕੇ ਫਿਰ ਉਹਨੂੰ ਦੋ ਵਾਰੀ ਦੁਬਾਰਾ ਬਣਾਇਆ ਗਿਆ। ਤੇ ਇਹ ਜਿਹੜਾ ਹੈ ਆਪਾਂ ਅਕਾਲ ਤਖ਼ਤ ਬਾਰੇ ਜਿਹੜਾ ਹੈ ਆਪਾਂ ਗੱਲਬਾਤ ਕਰ ਰਹੇ ਸੀ। ਹਾਂਜੀ
1: ਜੀ, ਬਹੁਤ ਸੋਹਣਾ ਤੁਸੀਂ ਇਤਿਹਾਸ ਤੋਂ ਛੇਵੀਂ ਪਾਤਸ਼ਾਹੀ ਤੋਂ ਲੈ ਕੇ ਹੁਣ ਤੱਕ ਦਾ ਦੱਸਿਆ, ਔਰ ਇਹਦੇ 'ਚ ਜਿਹੜਾ ਇੱਕ ਮਾੜਾ ਦੌਰ ਵੀ ਆਇਆ ਸੀਗਾ ਜਦੋਂ ਮਿਸਲਾਂ ਇਕੱਠੀਆਂ ਕੀਤੀਆਂ ਗਈਆਂ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਾ, ਅੱਜ ਕੱਲ੍ਹ ਤੁਸੀਂ ਦੱਸਿਆ ਕਿ ਉਦੋਂ ਗੁਰਮਤਾ ਕਹਿ ਦਿੰਦੇ ਸੀ ਜਾਂ ਮੁੱਖ ਵਾਕ ਕਹਿ ਦਿੰਦੇ ਸੀ ਉਹਦੇ ਜ਼ਰੀਏ, ਅਤੇ ਫਿਰ ਉਸ ਤੋਂ ਬਾਅਦ 84 ਦਾ ਦੌਰ ਵੀ ਆਇਆ। ਇੱਕ ਜਿਹੜੀ ਚੀਜ਼ ਹੁਣ ਅੱਜ ਕੱਲ੍ਹ ਜਿਹੜੇ ਸਵਾਲ ਉੱਠ ਰਹੇ ਹੈਗੇ ਨੇ ਕਿ ਅਕਾਲ ਤਖ਼ਤ ਸਾਹਿਬ ਦਾ ਹੁਕਮ ਜਿਹੜਾ ਹੁੰਦਾ ਹੈ ਉਹ ਸੰਵਿਧਾਨਕ ਅਧਿਕਾਰ ਨਹੀਂ ਰੱਖਦਾ ਹੈਗਾ, ਕਿਉਂਕਿ ਸੰਵਿਧਾਨ ਇੱਕ ਵੱਖਰੀ ਚੀਜ਼ ਹੈ, ਇਸ ਲਈ ਉਹ ਸਰਕਾਰ ਨੂੰ ਕਾਨੂੰਨ ਦੇ ਵਿੱਚ ਬਦਲਾਅ ਦਾ ਸੁਝਾਅ ਤਾਂ ਦੇ ਸਕਦੇ ਨੇ ਪਰ ਕਾਨੂੰਨ ਬਦਲਣ ਦਾ ਹੁਕਮ ਨਹੀਂ ਦੇ ਸਕਦੇ। ਹੁਣ ਜਦੋਂ ਇਹ ਗੱਲ ਉੱਠ ਰਹੀ ਹੈ ਕਿ ਜਦੋਂ ਸਾਬਕਾ ਜਥੇਦਾਰ ਵੀ ਇਹ ਕਹਿੰਦੇ ਨੇ ਕਿ 2008 'ਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨ ਸੰਬੰਧੀ ਕਾਨੂੰਨ ਬਣਾਇਆ ਸੀ ਤਾਂ ਉਦੋਂ ਉਹਨਾਂ ਨੇ ਅਕਾਲੀ ਦਲ ਨੂੰ ਭੰਗ ਕਰਨ ਦੀ ਗੱਲ ਕਹਿਤੀ ਸੀਗੀ, ਉਦੋਂ ਨਹੀਂ ਹੋਇਆ ਅਕਾਲੀ ਦਲ ਭੰਗ, ਔਰ ਉਹਨਾਂ ਨੂੰ ਵਿਧਾਇਕਾਂ ਨੂੰ ਤਲਬ ਤੱਕ ਨਹੀਂ ਸੀ ਕੀਤਾ, ਐਤਕੀ ਕੀਤਾ ਗਿਆ। ਖੈਰ ਉਹ ਮਸਲਾ ਨਹੀਂ ਹੈ, ਪਰ ਜਿਹੜੇ ਅਕਾਲ ਤਖ਼ਤ ਸਾਹਿਬ ਦੀ ਇੱਕ ਨੈਤਿਕ ਅਤੇ ਧਾਰਮਿਕ ਅਧਿਕਾਰ ਰੱਖਣ ਦੀ ਇੱਕ ਜ਼ਿੰਮੇਵਾਰੀ ਵੀ ਹੈਗੀ ਹੈ। ਕਾਨੂੰਨੀ ਤੌਰ 'ਤੇ ਕੋਈ ਜੁਰਮਾਨਾ ਜਾਂ ਕੈਦ ਦੀ ਸਜ਼ਾ ਤਾਂ ਨਹੀਂ ਦਿੰਦੇ ਪਰ ਹਾਂ ਧਾਰਮਿਕ ਸਜ਼ਾ ਜ਼ਰੂਰ ਦਿੰਦੇ ਨੇ, ਜਿੱਦਾਂ ਤੁਸੀਂ ਇਤਿਹਾਸ ਦੇ ਵਿੱਚ ਵੀ ਦੱਸਿਆ ਹੈਗਾ। ਸਵਾਲ ਇਹ ਉੱਠਦੇ ਹੈਗੇ ਨੇ ਕਿ ਅਕਾਲ ਤਖ਼ਤ ਸਾਹਿਬ ਜਿਹੜਾ ਕਿ ਇੱਕ ਹੋਰ ਬੋਡੀ ਜਿਹੜੀ ਕਿ ਡੈਮੋਕ੍ਰੈਟਿਕ ਬੋਡੀ ਹੈਗੀ ਹੈ, ਜਿਹਨੂੰ ਇੱਕ ਸੰਵਿਧਾਨ ਦੇ ਦੁਆਰਾ ਹੀ ਸਿਰਜਿਆ ਗਿਆ ਸੀਗਾ SGPC, ਉਹਦੇ ਵਿੱਚੋਂ ਇਹ ਨਿਕਲ ਕੇ ਆਉਣ ਵਾਲੇ ਜਿਹੜੇ ਰਹਿਨੁਮਾਈ ਕਰਦੇ ਹੈਗੇ ਨੇ, ਅਤੇ ਉਹਦੀ ਜਦੋਂ ਗੱਲ ਆਉਂਦੀ ਹੈ SGPC ਦੀ ਤਾਂ ਉਹਦੀਆਂ ਤਾਂ ਇਲੈਕਸ਼ਨ ਵੀ ਨਹੀਂ ਹੋਈਆਂ ਹੈਗੀਆਂ, ਔਰ ਉਹ ਡੈਮੋਕ੍ਰੈਟਿਕ ਪ੍ਰੋਸੈਸ ਦੇ ਉੱਤੇ ਸਵਾਲ ਉੱਠਦੇ ਹੈਗੇ ਨੇ ਕਿ ਇੱਕ ਪੋਲੀਟੀਕਲ ਪਾਰਟੀ ਦੀ ਅਜ਼ਾਰੇਦਾਰੀ ਦੇ ਤਹਿਤ ਚੱਲਦੀ ਹੈ ਜਾਂ ਉਹਦੇ ਕੰਟਰੋਲ ਦੇ ਵਿੱਚ ਚੱਲਦੀ ਹੈ, ਹਾਲਾਂਕਿ ਦਿਖਾਇਆ ਜਾਂਦਾ ਹੈ ਕਿ ਉਹ ਡੈਮੋਕ੍ਰੈਟਿਕ ਪ੍ਰੋਸੈਸ ਹੈ ਬਟ ਉਹ ਇੱਕ ਬਹੁਤ ਵਾਇਬਲ ਨਹੀਂ ਹੈਗਾ ਉਹ, ਔਰ ਉਹ ਟਿਕਾਊ ਵੀ ਨਹੀਂ ਹੈ ਔਰ ਉਹਨੂੰ ਮੰਨਿਆ ਵੀ ਨਹੀਂ ਜਾ ਸਕਦਾ ਹੈਗਾ। ਕੀ ਇੱਕ ਪੋਲੀਟੀਕਲ ਪਾਰਟੀ ਦੀ ਮੋਨੋਪਲੀ ਹੈ ਅਕਾਲ ਤਖ਼ਤ ਸਾਹਿਬ ਅੱਜ ਦੀ ਤਰੀਕ ਦੇ ਵਿੱਚ, ਜਿੰਨਾ ਇਤਿਹਾਸ ਤੁਸੀਂ ਦੱਸਿਆ, ਕੀ ਉਹ ਉਸ ਆਪਣੀ ਇੰਡੀਪੈਂਡੈਂਟ ਰਿਲੀਜੀਅਸ ਬੋਡੀ ਦੀ ਪਛਾਣ ਨੂੰ ਬਰਕਰਾਰ ਰੱਖ ਪਾ ਰਿਹਾ ਹੈਗਾ?
0: ਅਸਲ ਦੇ ਵਿੱਚ ਜਿਹੜਾ ਗੌਤਮ ਜੀ ਇਹ ਹੈ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਇਹ ਬਹੁਤ ਵੱਡਾ ਸਵਾਲ ਹੈ। ਇੱਕ ਗੱਲ ਜਿਹੜੀ ਹੈ ਉਹ SGPC ਨੂੰ ਵੀ ਇਸ ਗੱਲ ਦੀ ਸਮਝ ਹੈਗੀ ਹੈ, ਹੋਰ ਪੋਲੀਟੀਕਲ ਜਿੱਥੇ ਵੀ ਅਥਾਰਟੀ ਆ ਉਹਨੂੰ ਇਸ ਗੱਲ ਦੀ ਸਮਝ ਹੈਗੀ ਹੈ ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਅਥਾਰਟੀ ਹੈ ਉਹਨੂੰ ਪੂਰੀ ਦੁਨੀਆਂ ਦੇ ਸਿੱਖ ਮੰਨਦੇ ਆ ਤੇ ਉਹ ਅਜੇ ਵੀ ਮੰਨਦੇ ਆ, ਤੇ ਇਹ ਨਹੀਂ ਕਿ ਇਹਦੇ ਨਾਲ ਜਿਹੜਾ ਹੈ ਉਹ ਮੰਨਣੋਂ ਹਟ ਗਏ ਨੇ। ਤੇ ਹੁਣ ਮਸਲਾ ਇਹ ਹੈ ਕਿ ਇਹ ਇੱਕ ਜਿਹੜੀ ਨੈਤਿਕ ਜਾਂ ਇੱਕ ਅਖਲਾਕੀ ਜ਼ਿੰਮੇਵਾਰੀ ਹੈ ਕਿ ਤੁਸੀਂ ਕਿੰਨਾ ਕੁ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣਾ, ਤੇ ਤੁਸੀਂ ਕਿੰਨਾ ਕੁ ਜਾਂ ਅਖਲਾਕੀ ਤੌਰ ਤੇ ਜਾਂ ਨੈਤਿਕ ਤੌਰ ਤੇ ਹੋਰ ਤੁਸੀਂ ਥੱਲੇ ਜਾ ਸਕਦੇ ਹੋ ਕਿ ਤੁਸੀਂ ਐਡੀ ਵੱਡੀ ਸੰਸਥਾ ਨੂੰ, ਐਡੀ ਵੱਡੀ ਇੰਸਟੀਟਿਊਸ਼ਨ ਨੂੰ, ਐਡੀ ਵੱਡੀ ਇੱਕ ਅਥਾਰਟੀ ਨੂੰ ਤੁਸੀਂ ਦਾਤੇ ਜਿਹੜਾ ਹੈ ਲਾ ਤਾ, ਜਿਹਦੀ ਸਥਾਪਨਾ ਜਿਹੜੀ ਹੈ ਉਹ ਜਿਵੇਂ ਪਾਤਸ਼ਾਹ ਨੇ ਕੀਤੀ ਸੀ, ਉੱਥੇ ਬੈਠਾ ਜਿਹੜਾ ਹੈਗਾ ਹੁਣ ਜਥੇਦਾਰ ਜੀ ਨੂੰ ਆਪਾਂ ਕਹਿੰਦੇ ਹਾਂ, ਉਹ ਇੱਥੋਂ ਹੀ ਗੱਲ ਸ਼ੁਰੂ ਕਰਦਾ ਹੈ ਜਿੱਥੋਂ ਮੈਂ ਕੀਤੀ ਹੈ ਕਿ ਪਰ ਕੀ ਜਿਹੜੇ ਹੈ ਉਹ ਸਾਰੀ ਉਹਦੀ ਜਿਹੜੀ ਪ੍ਰੈਕਟਿਸ ਹੈ ਉਹ ਉਵੇਂ ਹੀ ਹੈ ਜਿਵੇਂ ਹੋਣੀ ਚਾਹੀਦੀ ਹੈ, ਜਾਂ ਜਿਵੇਂ ਸਿੱਖ ਧਰਮ ਦੇ ਵਿੱਚ ਜਾਂ ਆਪਾਂ ਕਹਿ ਲਿਓ ਕਿ ਸਿੱਖ ਮਰਿਆਦਾ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਨੇ ਗੱਲਾਂ ਨੇ, ਜਾਂ ਇੱਕ ਧਿਰ ਨਾਲ ਖੜਨ, ਇਹ ਬਹੁਤ ਵੱਡਾ ਜਿਹੜਾ ਹੈਗਾ ਉਹ ਸਵਾਲ ਹੈ। ਜਿਹੜੇ ਤੁਸੀਂ ਦੇਖੋ ਗੱਲ ਕੀਤੀ ਹੈ ਕਿ ਦੁਨਿਆਵੀ ਅਦਾਲਤਾਂ ਨਾਲ ਇਹਦਾ ਕੋਈ ਉਵੇਂ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਨਾ ਹੀ ਹੁੰਦਾ, ਤੇ ਦੂਸਰੀ ਗੱਲ ਇਹ ਹੈ ਕਿ ਸਰਕਾਰ ਨੂੰ ਆਦੇਸ਼ ਦੇਣ ਦਾ ਮਤਲਬ ਨਹੀਂ ਇੰਨਾ ਤਾਂ, ਖੈਰ ਸੋਚ ਸਮਝ ਕੇ ਉਹ ਵੀ ਚੱਲ ਰਿਹਾ, ਉਹਨਾਂ ਨੇ ਸਿਰਫ ਜਿਹੜੇ ਸਿੱਖ MLA ਉਹਨਾਂ ਨੂੰ ਬੁਲਾਇਆ, ਤੇ ਹੁਣ ਸਿੱਖ MLA ਨੂੰ ਜਿਹੜਾ ਸੀ ਇਹ ਕਿਹਾ ਕਿ ਤੁਸੀਂ ਇਹਦੇ ਚ ਆ ਜਿਹੜੀਆਂ ਨੇ ਉਹ ਤਰਮੀਮਾਂ ਕਰੋ, ਜਿਹੜੀ ਗੱਲ ਜਿਹੜਾ ਸੀ ਅਕਾਲ ਤਖ਼ਤ ਦਾ ਜਥੇਦਾਰ ਜਦੋਂ ਭੂਮਿਕਾ ਬੰਦ ਹੈ ਗਿਆਨੀ ਕੁਲਜੀਤ ਸਿੰਘ ਗੜਗੱਜ ਦੀ ਮੈਂ ਗੱਲ ਕਰਦਾ, ਹਾਲਾਂਕਿ ਉਹ ਆਪਣੇ ਆਪ ਨੂੰ ਬਹੁਤ ਸਿਆਣਾ ਗੁਣੀ ਗਿਆਨੀ ਸਮਝਦਾ ਹੋਏਗਾ ਵੀ, ਤੇ ਪਰ ਹੁਣ ਦੇਖੋ ਕਮਾਲ ਦੀ ਗੱਲ, ਉਹਨਾਂ ਨੇ ਇਹ ਆਦੇਸ਼ ਦਿੱਤਾ ਕਿ ਇਹ ਜਾ ਕੇ ਤੁਸੀਂ ਬਦਲੋ, ਇਹ ਸਾਰਾ ਕੁਛ ਚੇਂਜ ਕਰੋ, ਹੁਣ ਦੱਸੋ, ਤੇ ਚੀਮਾ ਨੇ ਇਹ ਕਹਿਤਾ। ਹੁਣ ਅਕਾਲ ਤਖ਼ਤ ਦਾ ਜਿਹੜਾ ਹੁਕਮ ਹੈ ਉਹ ਸਿਰਫ ਸਿੱਖਾਂ ਵਾਸਤੇ ਹੁੰਦਾ, ਤੇ ਉਹ ਸਿੱਖ ਐਮਐਲਏ ਤਾਂ ਉਹਨੂੰ ਫਾਲੋ ਕਰਨ ਜਾਂ ਨਾ ਕਰਨ ਉਹਨਾਂ ਤੇ ਹੈ, ਬਾਕੀਆਂ ਤੇ ਕਿਵੇਂ ਹੋਏਗਾ? ਜੇ ਉਹ ਕੱਲ ਨੂੰ ਅਮੈਂਡਮੈਂਟ ਜਿਹੜੀ ਇਹ ਕਿਵੇਂ ਜਿਵੇਂ ਚਾਹੁੰਦੇ ਉਹ ਕਰਕੇ ਕਰਦੇ ਵੀ ਹੈ, ਜੇ ਗਵਰਨਰ ਕਹੇ ਵੀ ਮੈਂ ਨਹੀਂ ਹੁਣ ਕਰਦਾ ਬਾਰ ਬਾਰ ਇਹਨੂੰ ਚੇਂਜ, ਗਵਰਨਰ ਤੇ ਅਕਾਲ ਤਖ਼ਤ ਦਾ ਹੁਕਮ ਲਾਗੂ ਨਹੀਂ ਹੋ ਸਕਦਾ ਕਿਉਂਕਿ ਉਹ ਹਿੰਦੂ ਹੈ। ਸੋ ਇਹ ਜਿਹੜੇ ਬਹੁਤ ਵੱਡੇ ਸਵਾਲ ਨੇ, ਬਹੁਤ ਵੱਡੀਆਂ ਇਹਦੇ ਨਾਲ ਉਲਝਣਾਂ ਜਿਹੜੀਆਂ ਹੈਗੀਆਂ ਨੇ, ਉਹ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ। ਤੇ ਜਿਹੜੀ ਗੱਲ ਨਾ ਤਾਂ ਗੜਗੱਜ ਨੂੰ ਸਮਝ ਹੈ, ਨਾ ਇਹਨੂੰ ਪਹਿਲਾਂ ਵਾਲਿਆਂ ਨੂੰ ਸਮਝ ਸੀ, ਤੇ ਨਾ ਇਹ ਅਕਾਲੀ ਦਲ ਨੂੰ ਸਮਝ ਹੈ, ਨਾ ਇਸ ਜੀਡੀਏ ਦੇ ਪ੍ਰਧਾਨ ਨੂੰ ਸਮਝ ਹੈ ਕਿ ਅਸੀਂ ਕਿਸ ਪਾਸੇ ਨੂੰ ਸਾਰੀ ਗੱਲ ਜਿਹੜੀ ਤੋਰ ਲਈ ਹੈ ਇਹ, ਕਿਉਂਕਿ ਹੁਣ ਲੋਕ ਪਾ ਰਹੇ ਆ ਪੁਰਾਣੀਆਂ। ਇਹੀ ਕੁਲਦੀਪ ਸਿੰਘ ਗੜਗੱਜ ਜਦੋਂ ਸਮਾਣਾ ਮੋਰਚੇ ਚ ਬੋਲ ਰਹੇ ਆ ਤੇ ਉਦੋਂ ਉਹ ਕਹਿੰਦੇ ਆ ਕਿ ਸਰਕਾਰ ਸਮਰੱਥ ਹੈ ਵਿਧਾਨ ਸਭਾ ਕਾਨੂੰਨ ਬਣਾਵੇ, ਕਿਉਂ ਨੀ ਸਖ਼ਤ ਕਾਨੂੰਨ ਬਣਾਉਂਦੀ? ਉਹ ਕਹਿੰਦੇ ਸਖ਼ਤ ਕਾਨੂੰਨ ਕਿਉਂ ਬਣਾਤਾ ਜਦੋਂ ਹੁਣ ਇਸ ਸੀਟ ਤੇ ਆ ਇੱਥੋਂ ਜਦੋਂ ਫੈਸਲਾ, ਕਿਉਂਕਿ ਉਹ ਅਕਾਲੀ ਦਲ ਨੂੰ ਇਹ ਮਨਜ਼ੂਰ ਨੀ, ਅਕਾਲੀ ਦਲ ਨੂੰ ਮਨਜ਼ੂਰ ਨੀ ਇਸ ਚੀਜ਼ ਦੇ, ਪ੍ਰਧਾਨ ਨੂੰ ਨੀ ਮਨਜ਼ੂਰ ਤੇ ਉਹਨੂੰ ਨੀ ਮਨਜ਼ੂਰ ਤਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਨਜ਼ੂਰ। ਮੈਨੂੰ ਤਾਂ ਯਾਦ ਆਉਂਦੀ ਹੁੰਦੀ ਆ ਇੱਕ ਸਾਡੇ ਦਾਦੀ ਬਾਸ ਸੁਣਾਉਂਦੀ ਹੁੰਦੀ ਸੀ, ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ, ਉਹ ਕਦੇ ਕਿਸੇ ਕੋਲੇ ਜਾਂਦੀ ਹੈ ਕਦੇ ਕਿਸੇ ਕੋਲੇ, ਤੇ ਇਹ ਹਾਲਾਤ ਇਹਨਾਂ ਨੇ ਇੱਦਾਂ ਸਿੱਖੀ ਦੇ ਕਰ ਦਿੱਤੇ ਨੇ। ਤੇ ਕਿਉਂਕਿ ਅਸਲ ਤਾਂ ਕਿਉਂਕਿ ਹੁਣ ਤੱਕ ਇਹੀ ਰਿਹਾ, ਜਦੋਂ ਜਿਹੜਾ ਗੁਰਚਰਨ ਸਿੰਘ ਕੌੜਾ ਨੂੰ 1999 ਦੀ ਜਿਹੜੀ ਹੈ ਵਿਸਾਖੀ ਤੋਂ ਪਹਿਲਾਂ ਬਦਲਿਆ ਗਿਆ ਜਦੋਂ, ਤੇ ਹਾਲਾਂਕਿ ਉਹਨਾਂ ਨੂੰ ਦੇਖ ਲਿਆ ਸੀ ਕਿ ਬਾਦਲ ਦਾ ਰੱਥ ਕੀ ਹੈ ਜਾਂ ਜ਼ਿਆਦਾ SGPC ਮੈਂਬਰ ਬਾਦਲ ਨਾਲ ਨੇ, ਉਹਨਾਂ ਨੇ ਰਿਜ਼ਾਈਨ ਕਰਤਾ ਸੀ, ਪਰ ਨਹੀਂ ਉਹਨਾਂ ਦਾ ਰਿਜ਼ਾਈਨ ਮੰਨਿਆ ਤੇ ਉਹਨਾਂ ਨੂੰ ਬਕਾਇਦਾ ਹਾਊਸ ਬੁਲਾ ਕੇ ਹਾਊਸ ਚ ਤੇ ਕੱਢ ਕੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਜਿਹੜਾ ਸੀ ਉਹ ਲਾਇਆ। ਤੇ ਉਦੋਂ ਬਾਅਦ ਜਿਸ ਤਰੀਕੇ ਦਾ ਜਿਹੜਾ ਦਖਲ SGPC ਦੇ ਵਿੱਚ ਇਹ ਸ਼ੁਰੂ ਹੋਇਆ ਕੰਮ, ਕਿ ਜਿਹੜਾ ਹੈਗਾ ਅਕਾਲੀ ਦਲ ਦੇ ਪ੍ਰਧਾਨ ਚੋਂ ਜਿਹੜਾ ਹੈਗਾ SGPC ਦਾ ਪ੍ਰਧਾਨ ਉਹਦੇ ਲਿਫਾਫੇ ਚੋਂ ਨਿਕਲਦਾ, ਇਹ ਹੁੰਦਾ ਰਿਹਾ ਕਿ ਪਰਚੀ ਆਈ ਹੈ ਦੱਸੋ ਕਿਹਦੀ ਆਈ ਹੈ, ਕਿ ਨਹੀਂ ਜਿਹੜੇ ਪ੍ਰਧਾਨ ਉਹ ਲਾਏ ਨੇ ਉਹ ਇਸ ਤਰ੍ਹਾਂ ਹੀ ਲਾਏ ਨੇ, ਕੋਈ ਬਾਕੀ ਸਾਰੇ ਮੰਨ ਲੈਂਦੇ ਸੀ ਹੱਥ ਖੜੇ ਕਰਕੇ, ਉਹ ਕੁਛ ਜਿਹੜੇ ਦੂਜੇ ਪਾਸੇ ਹੁੰਦੇ ਸੀ ਉਹ ਵਿਰੋਧ ਵੀ ਕਰਦੇ ਸੀ, ਕੀ ਫਰਕ ਪੈਂਦਾ, ਕਿਉਂਕਿ ਸਰਬਸੰਮਤੀ ਥੋੜੀ ਹੁੰਦੀ ਸੀ, ਬਹੁਤ ਸੰਮਤੀ ਦਾ ਫੈਸਲਾ ਹੁੰਦਾ ਸੀਗਾ, ਭਾਵੇਂ ਬੀਬੀ ਜਗੀਰ ਕੌਰ ਲਾਈ ਗਈ ਹੋਵੇ, ਭਾਵੇਂ ਬਡੂੰਗਰ ਸਾਹਿਬ ਲਾਏ ਗਏ ਹੋਣ, ਫਿਰ ਮੱਕੜ ਸਾਹਿਬ ਲਾਏ ਗਏ ਹੋਣ, ਤੇ ਉਸ ਤੋਂ ਬਾਅਦ ਆ ਹੁਣ ਇਹ ਜਿਹੜੀ ਹੈ ਲੌਂਗੋਵਾਲ, ਫਿਰ ਹੁਣ ਧਾਮੀ ਸਾਹਿਬ ਤੱਕ ਜਿਹੜੀ ਉਹ ਗੱਲ ਚੱਲਦੀ। ਤੇ ਫਿਰ ਉਹ ਧਾਮੀ ਨੇ ਕੀ ਜੇ ਉਹ ਕਹਿਣਗੇ, ਕਿਉਂਕਿ ਉਹਨਾਂ ਦਾ ਲਾਇਆ ਹੋਇਆ ਬੰਦਾ ਹੈ, ਤੇ ਫਿਰ ਉਹ ਵੀ ਗੱਲ ਦੱਸਦੇ ਜਿਹੜੇ ਜਹੇਦਾਰ ਕੌਣ ਲਾਉਣੇ। ਤੇ ਇਹ ਕਦੇ ਹੁੰਦਾ ਹੈ ਕਿ ਏਦਾਂ ਤੁਸੀਂ ਫੈਸਲਾ ਲੈ ਕੇ ਇਸ ਤਰ੍ਹਾਂ ਬਦਲੋ? ਤੁਸੀਂ ਪਿਛਲੀ ਹਿਸਟਰੀ ਆਪਾਂ ਦੇਖੀ ਹੈ, 23-23 ਸਾਲ ਅਕਾਲ ਤਖ਼ਤ ਦੇ ਜਹੇਦਾਰ ਜਾਂ ਸਰਬਰਾਹ ਜਾਂ ਮੁਖੀ ਰਹੇ ਨੇ, 25-25 ਸਾਲ ਰਹੇ ਨੇ, ਇਹ ਹੈ ਕਿ 6 ਮਹੀਨਿਆਂ ਬਾਅਦ ਬਦਲ ਦੋ, ਕਿਉਂਕਿ ਉਹਨਾਂ ਨੂੰ ਹੁੰਦਾ ਕਿ ਫੈਸਲਾ ਸਾਡੇ ਤਰੀਕੇ ਨਾਲ ਹੋਵੇ। ਹੁਣ ਇੱਥੇ ਤਾਂ ਬਹੁਤ ਬੁਰੀ ਤਰ੍ਹਾਂ ਕੁੜਕੀ ਦੇ ਵਿੱਚ ਫਸ ਗਏ 2-3 ਇਹਨਾਂ ਇਸ਼ੂਜ ਨੂੰ ਲੈ ਕੇ, ਤੇ ਜਿਹੜਾ ਜਿਹੜਾ ਇਸ਼ੂ ਬਣਦਾ ਹੀ ਨੀ ਜਹੇਦਾਰ ਦੇ ਵਿਚਾਰਨ ਦਾ ਜਾਂ ਹੋਰ ਆ, ਉਹਦੇ ਤੇ ਉਹ ਗੱਲ ਕਰ ਰਹੇ ਨੇ। ਜੇ ਮੈਂ ਚਲੋ ਗੱਲ ਸਾਡੀ ਲੰਬੀ ਹੁੰਦੀ ਹੈ ਗੌਤਮ ਜੀ, ਮੁੱਖ ਮੰਤਰੀ ਦੀਆਂ ਕੁਛ ਵੀਡੀਓ ਇਹ ਜਾਰੀ ਹੋਈਆਂ, ਤੇ ਅਕਾਲ ਤਖ਼ਤ ਸਾਹਿਬ ਤਾਂ ਇਹ ਮੰਨਦੇ ਹੀ ਨੀ ਵੀ ਤਸਵੀਰਾਂ ਹੁੰਦੀਆਂ ਸਾਡੇ ਗੁਰੂਆਂ ਦੀਆਂ ਕੋਈ, ਤੇ ਨਾ ਹੀ ਕਿਤੇ ਤਰਜੀਹ ਦਿੰਦਾ, ਨਾ ਹੀ ਸਿੱਖੀ ਦੇ ਵਿੱਚ ਹੈ, ਨਾ ਹੀ ਕਿਤੇ ਪੰਥਕ ਮਰਿਆਦਾ ਦੇ ਵਿੱਚ ਹੈ, ਅਸੀਂ ਤਾਂ ਇਹਨੂੰ ਇਹ ਮੂਰਤੀ ਪੂਜਾ ਵੱਲ ਦਾ ਵਿਰੋਧ ਕੀਤਾ, ਤੇ ਨਾ ਹੀ ਕੋਈ ਫੋਟੋ ਕਿਸੇ ਗੁਰੂ ਦੀ ਹੈ, ਤੇ ਨਾ ਹੀ ਉਹਨੂੰ ਮਾਨਤਾ ਦਿੱਤੀ ਜਾ ਸਕਦੀ ਹੈ। ਉਹਨੂੰ ਲੈ ਕੇ ਐਡਾ ਵੱਡਾ ਇੱਕ ਬਾਵੇਲਾ ਜਿਹੜਾ ਹੈ ਉਹ ਖੜਾ ਕਰਤਾ, ਤੇ ਇੱਕ ਮੁੱਖ ਮੰਤਰੀ ਨੂੰ ਅੱਜ ਤੱਕ ਕਦੇ ਕਿਸੇ ਮੁੱਖ ਮੰਤਰੀ ਨੂੰ ਜਾਂ ਹੋਰ ਏਦਾਂ ਅਕਾਲ ਤਖ਼ਤ ਨੇ ਕਦੇ ਵੀ ਦੋਖੀ ਜਾਂ ਇਹ ਨੀ ਸਿੱਖਿਆ। ਇੱਥੋਂ ਤੱਕ ਇੰਦਰਾ ਗਾਂਧੀ ਨੇ, ਗਿਆਨੀ ਜੈਲ ਸਿੰਘ ਨੇ ਉਦੋਂ ਰਾਸ਼ਟਰਪਤੀ ਸੀ ਜਦੋਂ ਅਕਾਲ ਤਖ਼ਤ ਢਾਹਿਆ ਗਿਆ, ਤੇ ਉਦੋਂ ਬਾਅਦ ਦੇ ਜਹੇਦਾਰਾਂ ਨੇ ਉਹਨਾਂ ਨੂੰ ਕਦੇ ਏਦਾਂ ਦਾ ਫਤਵਾ ਨਹੀਂ ਦਿੱਤਾ ਸੀ ਕਿ ਇਹ ਗੁਰੂ ਦੋਖੀ ਹੈ ਜਾਂ ਏਦਾਂ ਏਦਾਂ ਦੀ ਜਿਹੜੀ, ਕਿਉਂਕਿ ਇਹ ਅਨਾੜੀ ਨੇ ਆਪਣੇ ਅਥੋਸ ਤੋਂ, ਆਪਣੇ ਇਤਿਹਾਸ ਤੋਂ ਤੇ ਆਪਣੀ ਤਵਾਰੀਖ ਤੋਂ ਇਹ ਬੰਦੇ ਲੀਗੇਸੀ ਤੋਂ ਜਾਣੂ ਨਹੀਂ ਹੈਗੇ ਜਾਂ ਜਾਣ ਬੁੱਝ ਕੇ ਕਰਦੇ ਨੇ, ਇਹਨਾਂ ਨੂੰ ਇਹ ਕਿ ਚੱਲ ਜਾਣਾ, ਤੇ ਉਹਦੇ ਨਾਲ ਕੀ ਫਰਕ ਹੋ ਗਿਆ? ਇਹਨਾਂ ਨੇ ਪੋਸਟਰ ਵੀ ਲਵਾਤੇ ਗੁਰਦੁਆਰਿਆਂ ਚ, ਤੇ ਉਹ ਇਕੱਠ ਤਾਂ ਉਵੇਂ ਹੋ ਰਹੇ ਨੇ, ਲੋਕ ਉਵੇਂ ਜਾ ਰਹੇ ਨੇ, ਕੀ ਉਹਦੇ ਚ ਰਹਿ ਜਾਂਦੀ ਹੈ? ਇਸ ਤੋਂ ਪਹਿਲਾਂ ਵੀ ਪੋਲੀਟੀਕਲੀ ਜਿੰਨੇ ਵੀ ਅਕਾਲ ਤਖ਼ਤ ਤੋਂ ਫੈਸਲੇ ਕਰਾਏ ਗਏ, ਭਾਵੇਂ ਨਿਰੰਕਾਰੀਆਂ ਦਾ ਭਾਂਡਾ ਛੇਕਿਆ ਗਿਆ, ਭਾਵੇਂ ਸੱਚੇ ਸੌਦੇ ਵਾਲੇ ਨੂੰ ਜਿਹੜਾ ਸੀ ਉਹ ਇਹ ਕਰਦਾ ਨਿਆ ਗਿਆ, ਤੇ ਪਰ ਕਿਉਂਕਿ ਪ੍ਰੈਕਟੀਕਲੀ ਜਿਹੜੇ ਫੈਸਲੇ ਲਾਗੂ ਹੋ ਨਹੀਂ ਸਕਦੇ, ਤੇ ਉਸ ਰੂਪ ਦੇ ਵਿੱਚ ਇਹ ਕੋਈ ਛੋਟੀ ਜਿਹੀ ਪੰਚਾਇਤ ਦਾ ਫੈਸਲਾ ਜਾਂ ਇੱਕ ਕਬੀਲੇ ਦਾ ਫੈਸਲਾ ਜਾਂ ਇੱਕ ਖਾਸ ਬਰਾਦਰੀ ਦਾ ਫੈਸਲਾ ਥੋੜੀ ਹੈ। ਸਿੱਖ ਜਗਤ ਕਿੱਥੋਂ ਤੱਕ ਬੈਠਾ ਹੈ ਤੇ ਪੂਰੀ ਦੁਨੀਆਂ ਦੇ ਵਿੱਚ, ਜਿਹਨੇ ਜਿਹਨੇ ਫਾਲੋ ਕਰਨਾ ਫੈਸਲਾ, ਤੁਸੀਂ ਉਹ ਫੈਸਲੇ ਲੈਂਦੇ ਕਿਉਂ ਜਿਹੜੇ ਤੁਸੀਂ ਮੰਨਦੇ ਨੀ। ਇਸ ਕਰਕੇ ਜਿਹੜੀ ਗੌਤਮ ਜੀ ਹੁਣ ਜਿਹੜੀ ਸੀ ਉਹ ਗੱਲ ਠੀਕ ਆ, ਸਾਰੀ ਅੱਜ ਵੀ ਸਾਰੀ ਸੰਗਤ ਸਾਰੀ ਸਿੱਖ ਜਗਤ ਨਤਮਸਤਕ ਹੈ, ਸਿਰ ਝੁਕਦਾ ਹੈ, ਪਰ ਉਹ ਇਹਨਾਂ ਨੇ ਜਿਹੜੀ ਉਹ ਗੱਲ ਉਹ ਰਹਿਣ ਨਹੀਂ ਦਿੱਤੀ। ਕਿੰਨਾ ਲੰਬਾ ਸਮਾਂ ਜਿਹੜਾ ਸਪੋਕਸਮੈਨ ਦੇ ਸੰਪਾਦਕ ਸੀ, ਪਿੱਛੇ ਜੀ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਨੂੰ ਜਿਹੜਾ ਸੀ ਇਹਨਾਂ ਨੇ ਛੇਕੀ ਰੱਖਿਆ ਪੰਥ ਚੋਂ ਕਿ ਲੋਕਾਂ ਨੇ ਅਖਬਾਰ ਪੜ੍ਹਨਾ ਬੰਦ ਕਰਤਾ ਸਿੱਖਾਂ ਨੇ, ਜਾਂ ਕੀ ਸਿੱਖਾਂ ਨੂੰ ਉਹਦੇ ਲਈ ਅਖਬਾਰ ਲਈ ਲਿਖਣਾ ਬੰਦ ਕਰਤਾ, ਉੱਥੇ ਨੌਕਰੀ ਕਰਨੀ ਬੰਦ ਕਰਤੀ, ਕੀ ਫਰਕ ਪਿਆ ਉਹਦੇ ਨਾਲ? ਜੇ ਫਰਕ ਪਿਆ ਸਿਰਫ ਇੰਨਾ ਕਿ ਤੁਸੀਂ ਇੱਕ ਉਹਦੀ ਜਿਹੜੀ ਉਹ ਸਾਰੀ ਆਬਾ ਜਿਹੜਾ ਸਟੇਟਸ ਹੈ ਉਹਨੂੰ ਜਿਹੜਾ ਹੈਗਾ ਤੁਸੀਂ ਦਾ ਤੇ ਜਿਹੜਾ ਲਾ ਦਿੱਤਾ, ਫਿਰ ਹੌਲੀ ਹੌਲੀ ਤਾਂ ਤੁਸੀਂ ਇਹ ਹੋਏਗਾ ਕੋਈ ਮੰਨੇਗਾ ਹੀ ਨੀ, ਕੋਈ ਕਹੇਗਾ ਇਹ ਤਾਂ ਜੀ ਐਵੇਂ ਕਹਿ ਦਿੰਦੇ ਆ, ਇਹ ਜਿਹੜੀ ਇਹ ਕੋਈ ਖਾਸ ਗੱਲ ਹੈ। ਤੇ ਹੁਣ ਦੂਜੇ ਪਾਸੇ ਇੱਕ ਗੱਲ ਇਹ ਵੀ ਚੱਲਦੀ ਹੈ ਕਿ ਭਾਵੇਂ ਕੋਈ ਦੇਰ ਆਵੇ ਸਵੇਰ ਆਵੇ ਇੱਕ ਵਾਰੀ ਉੱਥੇ ਜਾਣਾ ਹੀ ਪੈਂਦਾ ਭੁੱਲ ਬਖਸ਼ਾਉਣ ਵਾਸਤੇ, ਤੇ ਠੀਕ ਹੈ ਇਹ ਗੱਲ, ਉੱਥੇ ਗਿਆਨੀ ਜੈਲ ਸਿੰਘ ਵੀ ਗਿਆ, ਬੂਟਾ ਸਿੰਘ ਵੀ ਗਿਆ, ਸੁਰਜੀਤ ਸਿੰਘ ਬਰਨਾਲਾ ਵੀ ਗਿਆ, ਉਹ ਅਲੱਗ ਗੱਲ ਹੈ, ਉਹਨਾਂ ਦੀ ਇੱਕ ਪੋਲੀਟੀਕਲ ਲੋੜ ਹੈ, ਤੇ ਜੇ ਉਹ ਆਪਾਂ ਸਮਝੀਏ ਕੋਈ ਜ਼ਮੀਰ ਦੀ ਆਵਾਜ਼ ਤੇ ਗਏ ਤਾਂ ਇਹ ਐਵੇਂ ਭੁਲੇਖਾ, ਜੇ ਜ਼ਮੀਰ ਦੀ ਆਵਾਜ਼ ਤੇ ਜਾਂਦਾ ਤਾਂ ਸੁਖਬੀਰ ਬਾਦਲ ਨੇ ਜਿਹੜਾ 2 ਦਸੰਬਰ 2024 ਦਾ ਫੈਸਲਾ ਸੀ ਉਹਦੇ ਤੇ ਅਕਾਲੀ ਦਲ ਭੰਗ ਕਰਕੇ ਸਾਰਾ ਦੁਬਾਰਾ ਮੈਂਬਰਸ਼ਿਪ ਕਿਉਂ ਨਾ ਕੀਤੀ, ਉਹਨੇ ਕਿਉਂ ਆਪਣੇ ਕੋਲ ਸਾਰਾ ਕੁਛ ਰੱਖਿਆ, ਸਾਰਾ ਦਫ਼ਤਰ ਸਾਰਾ ਰਿਕਾਰਡ ਕਿਉਂ ਰੱਖਿਆ? ਸੋ ਇਹ ਜਿਹੜਾ ਹੈ ਇਸ ਰੂਪ ਦੇ ਵਿੱਚ ਹੁਣ ਜਿਹੜਾ ਹੈ ਇਸ ਪਾਸੇ ਲਿਆ ਕੇ ਇੰਨਾ ਜ਼ਿਆਦਾ ਖਲਾਰਾ ਪਾ ਦਿੱਤਾ, ਤੇ ਮੈਂ ਇਹਨੂੰ ਇਹ ਕਹਿਣਾ ਕਿ ਸ਼ਾਇਦ ਸਿੱਖਾਂ ਨੂੰ ਜਾਂ ਲੀਡਰਸ਼ਿਪ ਨੂੰ, ਸਿੱਖਾਂ ਨੂੰ ਤਾਂ ਸਮੱਤ ਹੈਗੀ ਹੈ ਬਹੁਤ, ਲੀਡਰਸ਼ਿਪ ਨੂੰ ਸਮੱਤ ਆ ਜੇ, SGPC ਨੂੰ ਸਮੱਤ ਆ ਜੇ ਕਿ ਇਸ ਤੋਂ ਵੱਧ ਹੋਰ ਨਾ ਇਹ ਏਦਾਂ ਉਛਾਲਣ ਇਸਦੀ ਆਬਾ ਨੂੰ, ਇਹਦੇ ਸਟੇਟਸ ਨੂੰ। ਹਾਂਜੀ
1: ਜੀ, ਇੱਕ ਆਖਰੀ ਗੱਲ ਇਹਦੇ ਤੇ ਜ਼ਰੂਰ ਕਰਨੀ ਚਾਹਾਂਗੇ ਪ੍ਰੀਤਮ ਭਾਜੀ, ਇਹਦੇ 'ਚ ਜਿਵੇਂ ਠੀਕ ਹੈ ਕੁਲਦੀਪ ਸਿੰਘ ਗੜਗਾ ਜੀ ਉਹਨਾਂ ਨੇ ਕਿਹਾ ਕਿ ਇਹ ਕਾਹਲੀ 'ਚ ਲਿਆਂਦਾ ਗਿਆ ਕਾਨੂੰਨ ਹੈਗਾ ਅਤੇ ਇੰਟਰਨਲ ਸਟੇਕ ਹੋਲਡਰਸ ਯਾਨੀ SGPC ਜਾਂ ਅਕਾਲ ਤਖ਼ਤ ਦੇ ਨਾਲ ਸਲਾਹ ਨਹੀਂ ਕੀਤੀ, ਠੀਕ ਹੋ ਗਿਆ, ਪਲੱਸ ਇਹ ਕਾਨੂੰਨ ਦਾ ਦਾਇਰਾ ਵੀ ਬਹੁਤ ਵਿਸ਼ਾਲ ਹੈਗਾ, ਰਿਲੀਜੀਅਸ ਸੈਕਰੀਲੇਜ ਯਾਨੀ ਕਿ ਧਾਰਮਿਕ ਬੇਅਦਬੀ ਸਿਰਫ ਉਹਦਾ ਇੱਕ ਹਿੱਸਾ ਹੈਗਾ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲਾ, ਪਰ ਉਹਦੇ 'ਚ ਕੁਰਾਨ ਦੀ ਬੇਅਦਬੀ, ਉਹ 'ਚ ਗੀਤਾ ਦੀ ਬੇਅਦਬੀ, ਉਹ ਸਾਰੀਆਂ ਚੀਜ਼ਾਂ ਵੀ ਉਹਦੇ 'ਚ ਐਡ ਹੈਗੀਆਂ ਨੇ, ਹਾਲਾਂਕਿ ਉਹਨਾਂ ਧਰਮਾਂ ਦੀ ਤਰਫ ਤੋਂ ਹਾਲ ਫਿਲਹਾਲ ਕੋਈ ਇਤਰਾਜ਼ ਆਇਆ ਨਹੀਂ ਹੈਗਾ, ਬਟ ਠੀਕ ਹੈ ਇਹਦੇ ਵਿੱਚ ਇੱਕ ਚੀਜ਼ ਇਹ ਜ਼ਰੂਰ ਹੈਗੀ ਹੈ ਕਿ ਮੁੱਖ ਮੰਤਰੀ ਦੀ ਤਰਫ ਤੋਂ ਬਹੁਤ ਜ਼ਿਆਦਾ ਰੱਜ ਗੱਜ ਕੇ ਪ੍ਰਚਾਰ ਕਰ ਦਿੱਤਾ ਗਿਆ ਹੋਊਗਾ, ਇਸੇ ਕਰਕੇ ਅਕਾਲ ਤਖ਼ਤ ਨੂੰ ਇੱਕ ਪੋਲੀਟੀਕਲ ਰੀਜ਼ਨ ਹੋ ਸਕਦਾ। ਪਰ ਮੇਰਾ ਮੈਂ ਇੱਕ ਸਵਾਲ ਵੀ ਪੁੱਛਣਾ ਚਾਹੁੰਦਾ, ਮੈਂ ਇੱਕ ਨਾਲੇ ਇਹਦੇ 'ਤੇ ਵਿਚਾਰ ਵੀ ਲੈਣਾ ਚਾਹੁੰਦਾ, ਇੱਕ ਜਦੋਂ SGPC ਦੀ ਆਪਾਂ ਗੱਲ ਕਰਦੇ ਹਾਂ ਕਿ ਇੱਕ ਡੈਮੋਕ੍ਰੇਟਿਕ ਸੋਸਾਇਟੀ ਇੱਕ ਬਾਡੀ ਹੈਗੀ ਹੈ, ਲੋਕਤੰਤਰੀ ਤਰੀਕੇ ਦੇ ਨਾਲ ਚੁਣੀ ਜਾਂਦੀ ਹੈ, ਅਤੇ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਰਕਾਰਾਂ ਜਦੋਂ ਅਸਫਲ ਹੋ ਜਾਂਦੀਆਂ ਨੇ ਅਤੇ ਲੋਕਤੰਤਰ ਉੱਥੇ ਹੁੰਦਾ, ਤਾਂ ਲੋਕਤੰਤਰੀ ਬਾਡੀ ਜਿਹੜੀ ਹੁੰਦੀ ਹੈ ਉਹ, ਹੁਣ ਜਦੋਂ ਸਵਾਲ ਇਹ ਪੈਦਾ ਹੋਣ ਲੱਗ ਗਏ ਨੇ ਕਿ ਅਕਾਲ ਤਖ਼ਤ 'ਤੇ ਯਕੀਨ ਮੰਨੀਏ ਨਾ ਮੰਨੀਏ, ਇਹ ਸਿਰਫ ਇੱਕ ਪਾਰਟੀ ਦਾ ਚਲਾਇਆ ਹੋਇਆ ਹੈਗਾ, ਇੱਦਾਂ ਦੇ ਬਹੁਤ ਸਾਰੇ ਜਦੋਂ ਦਵੰਦ ਜੇ ਪੈਦਾ ਹੋਣ ਲੱਗ ਜਾਣ, ਜਦੋਂ ਇਤਰਾਜ਼ ਹੋਣ ਲੱਗ ਜਾਣ, ਤਾਂ ਫਿਰ ਲੋਕਤੰਤਰੀ ਪ੍ਰਣਾਲੀ ਦੇ ਰਾਹੀਂ ਹੀ ਕਿਉਂ ਨਹੀਂ, ਜਦੋਂ ਸਿੱਖ ਸੰਗਤ ਦੀ ਆਵਾਜ਼ ਆਪਾਂ ਕਹਿ ਰਹੇ ਹਾਂ ਤਾਂ ਸਿੱਖ ਸੰਗਤਾਂ ਦੀ ਆਵਾਜ਼ ਹੀ ਕਿਉਂ ਨਹੀਂ ਪੁੱਛੀ ਜਾਂਦੀ? ਕਿਉਂ ਨਹੀਂ ਇੱਦਾਂ ਹੁੰਦਾ ਕਿ SGPC ਇੱਕ, ਕਿਉਂਕਿ ਸਿੰਸ ਇਟਸ ਅ ਡੈਮੋਕ੍ਰੇਟਿਕ ਔਰਗਨਾਈਜੇਸ਼ਨ, ਤਾਂ ਇੱਕ ਰੈਫਰੈਂਡਮ ਕਰਵਾ ਲਵੇ ਸਿੱਖ ਲੋਕਾਂ ਤੋਂ ਜਾਂ ਪੰਜਾਬ ਦੀਆਂ ਲੋਕਾਂ ਤੋਂ ਪੁੱਛ ਲਿਆ ਜਾਵੇ। ਔਰ ਪੰਜਾਬ ਸਰਕਾਰ ਉੱਦਾਂ ਵੀ ਬੜੇ ਖਰਚੇ ਕਰਦੀ ਹੈ, ਬੜੇ ਸਾਰੇ ਸਰਵੇਖਣ ਹੁੰਦੇ ਨੇ, ਕੋਈ ਡਰੱਗ ਸਰਵੇ, ਕੋਈ ਫਲਾਣਾ ਸਰਵੇ, ਤਾਂ ਇੱਕ ਸਰਵੇਖਣ ਜੇ ਰੈਫਰੈਂਡਮ ਇੱਦਾਂ ਦਾ ਵੀ ਹੋ ਜਾਵੇ ਕਿ ਉਹਦੇ 'ਚ ਪੰਜਾਬ ਦੀਆਂ ਹੀ ਲੋਕਾਂ ਤੋਂ ਪੁੱਛ ਲਿਆ ਜਾਵੇ ਕਿ ਇਸ ਕਾਨੂੰਨ ਨੂੰ ਉਹ ਮੰਨਦੇ ਨੇ ਹਾਂ ਜਾਂ ਨਾ ਦੇ ਵਿੱਚ, ਕਿਉਂਕਿ ਇਸ ਕਿਸਮ ਦੀ ਉਦਾਹਰਨ ਹੈਗੀ ਹੈ, ਅਸੀਂ ਦੁਨੀਆ ਭਰ ਦੇ ਵਿੱਚ ਦੇਖਿਆ ਅਲੱਗ ਅਲੱਗ ਧਰਮਾਂ 'ਚ। ਠੀਕ ਹੈ ਆਪਾਂ ਉਹਨੂੰ ਇੱਦਾਂ ਨਹੀਂ ਕਹਿੰਦੇ ਕਿ ਪੰਜਾਬ ਸਿੱਖ ਧਰਮ ਦੇ ਨਾਲ ਜੋੜ ਦਿੱਤਾ ਜਾਵੇ, ਪਰ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਵਾਰ ਹੋ ਚੁੱਕੇ ਆ, ਇੱਕ ਰਿਲੀਜੀਅਸ ਬਿੱਲ ਜਦੋਂ 1896 ਦੇ ਵਿੱਚ ਪੇਸ਼ ਕਰਨਾ ਸੀ ਉਦੋਂ ਜਿਹੜੀਆਂ ਕ੍ਰਿਸਚਨ ਬਾਡੀ ਸੀ ਉਹਨਾਂ ਨੇ ਇਤਰਾਜ਼ ਕੀਤਾ ਸੀ, ਤਾਂ 1896 'ਚ ਉਦੋਂ ਹਾਲੇ ਆਸਟ੍ਰੇਲੀਆ ਸੰਵਿਧਾਨਕ ਬਣਿਆ ਵੀ ਨਹੀਂ ਸੀ, ਇੱਕ ਕੌਂਸਟੀਟਿਊਟ ਇੱਥੇ ਦਾ ਬਣਿਆ ਵੀ ਨਹੀਂ ਸੀ, ਪਰ ਫਿਰ ਵੀ ਇੱਕ ਰੈਫਰੈਂਡਮ ਹੋ ਗਿਆ ਸੀ। ਆਇਰਲੈਂਡ ਦੇ ਵਿੱਚ ਵੀ ਬਲੈਸਫੈਮੀ ਦੇ ਉੱਤੇ ਰੈਫਰੈਂਡਮ ਹੋ ਚੁੱਕਿਆ। ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਧਰਮਾਂ ਦੇ ਅੰਦਰ ਅਸੀਂ ਇਹ ਦੇਖਿਆ ਕਿ ਰੈਫਰੈਂਡਮ, ਔਰ ਸਿੱਖ ਧਰਮ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਸੌਖਾ ਹੈ, ਕਿਉਂਕਿ ਸਾਡੇ ਕੋਲ ਇੱਕ ਡੈਮੋਕ੍ਰੇਟਿਕ ਔਰਗਨਾਈਜੇਸ਼ਨ ਹੈ ਜਿਹੜੀ ਇੰਨੀ ਤਾਕਤ ਵੀ ਰੱਖਦੀ ਹੈ ਔਰ ਦਮ ਵੀ ਰੱਖਦੀ ਹੈਗੀ, ਔਰ ਨਾਲ ਨਾਲ ਉਹਨਾਂ ਦੇ ਕੋਲ ਐਡਾ ਵੱਡਾ ਸਿਸਟਮ ਵੀ ਹੈਗਾ। ਅਤੇ ਜੇ ਅਕਾਲ ਤਖ਼ਤ ਦੇ ਫਿਲਹਾਲ ਕੁਛ ਇੱਕ ਕਾਰਜਕਾਰੀ ਆਕਾਵਾਂ ਦੇ ਉੱਤੇ ਯਕੀਨ ਨਹੀਂ ਹੈ, ਤਾਂ ਫਿਰ ਕਿਉਂ ਨਹੀਂ ਇੱਕ ਰੈਫਰੈਂਡਮ ਹੋ ਜਾਂਦਾ?
0: ਵੈਸੇ ਤੁਹਾਡਾ ਜਿਹੜਾ ਹੈ ਸਵਾਲ ਤਾਂ ਬੜਾ ਕਮਾਲ ਦਾ ਤੇ ਵਾਜਬ ਵੀ ਲੱਗਦਾ, ਪਰ ਦੇਖੋ ਇਹਦੇ 'ਚ ਦੋ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਨੇ। ਅਕਾਲੀ ਦਲ ਚਾਹੁੰਦਾ ਹੈ ਅਕਾਲ ਤਖ਼ਤ ਨੂੰ ਇੱਕ ਪੈਰਲਲ ਇੱਕ ਮਤਵਾਜੀ ਸਰਕਾਰ ਦੇ ਤੌਰ ਤੇ ਵਰਤਣਾ, ਤੇ ਜਿਹੜੀ ਵੱਡੀ ਡਿਮਾਂਡ ਬੇਅਦਬੀ ਵਾਲੀ ਜਦੋਂ ਤੋਂ ਇਹ ਘਟਨਾ ਵਾਪਰੀ ਹੈ 2015 ਤੋਂ ਸਿੱਖ ਜਗਤ ਵੱਲੋਂ ਹੀ ਉੱਠ ਰਹੀ ਹੈ, ਧਰਨੇ ਮੁਜ਼ਾਹਰੇ ਆ, ਸਮਾਣਾ ਮੋਰਚਾ, ਤੇ ਕਿ ਕਾਨੂੰਨ ਬਣਾਇਆ ਜਾਵੇ ਕਾਨੂੰਨ ਬਣਾਇਆ ਜਾਵੇ, ਉਹ ਰੈਫਰੈਂਡਮ ਹੀ ਇੱਕ ਤਰ੍ਹਾਂ ਦਾ ਜਦੋਂ ਉੱਥੇ ਸੰਗਤਾਂ ਆ ਕੇ ਜਿਹੜੀਆਂ ਜੁੜਦੀਆਂ ਨੇ, ਤੇ ਐਸ ਜੀ ਪੀ ਸੀ ਖੁਦ ਕਹਿੰਦੀ ਹੈ ਕਿ ਕਾਨੂੰਨ ਬਣਾਇਆ ਜਾਵੇ, ਅਕਾਲ ਤਖ਼ਤ ਦਾ ਜਹੇਦਾਰ ਉੱਥੇ ਮੋਰਚੇ ਜਾ ਕੇ ਕਹਿੰਦਾ ਕਿ ਕਾਨੂੰਨ ਬਣਾਇਆ ਜਾਵੇ, ਤੇ ਫਿਰ ਹੁਣ ਇਹ ਕਹਿੰਦੇ ਆ ਕਿ ਕਾਨੂੰਨ ਬਣਾਉਣ ਤੋਂ ਪਹਿਲਾਂ ਐਸ ਜੀ ਪੀ ਸੀ ਨੂੰ ਪੁੱਛਿਆ ਕਿਉਂ ਨੀ, ਜੇ ਐਸ ਜੀ ਪੀ ਸੀ ਨੂੰ ਪੁੱਛਣ ਲੱਗ ਜਾਂਦੇ ਤਾਂ ਇਹ ਕਾਨੂੰਨ ਬਣ ਹੀ ਨੀ ਸੀ ਸਕਦਾ। ਕੀ ਮੈਂ ਤਾਂ ਅਕਸਰ ਇਹ ਇੱਕ ਸਵਾਲ ਕਰਦਾ ਵੀ ਐਸ ਜੀ ਪੀ ਸੀ ਕਹਿੰਦੇ ਵੀ ਦੇਖੋ ਜੀ, ਹੁਣ ਤਾਂ ਕਾਂਗਰਸ ਵਾਲੇ ਵੀ ਕਹਿਣ ਲੱਗ ਗਏ ਜੀ ਐਸ ਜੀ ਪੀ ਸੀ ਇੱਕ ਸੰਸਥਾ ਜੀ, ਦੇਖੋ ਇਹਨੂੰ ਪੁੱਛਣਾ ਚਾਹੀਦਾ ਸੀ, ਇਹਦੀ ਜਾਇਜ਼ ਰਾਏ ਲੈਣੀ ਚਾਹੀਦੀ, ਕੀ ਰਾਏ ਦੇ ਸਕਦੇ, ਐਸ ਜੀ ਪੀ ਸੀ ਨੇ ਰਾਏ ਦੇਣੀ ਵੀ ਨੀ ਸੀ। ਦੂਜੀ ਗੱਲ ਇਹ ਕਿ ਜਿਹੜਾ ਹੁਣ ਤੱਕ ਜੇ ਇੱਕ ਗੱਲ ਤੇ ਕਸਟੋਡੀਅਨ ਦੇ ਬਹੁਤ ਰੌਲਾ ਪਾਉਂਦੇ ਆ, ਤੇ ਮੈਂ ਸਮਝਦਾ ਕਿ ਜਿਹੜੀ ਜਿੱਥੇ ਕਿਤੇ ਵੀ ਬੇਅਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ, ਉਹ ਗੁਰਦੁਆਰਿਆਂ ਚ ਚੱਕੇ ਗਏ ਨੇ। ਕਿਉਂ ਜਿੱਥੋਂ ਗੁਰੂ ਗ੍ਰੰਥ ਸਾਹਿਬ ਭਾਵੇਂ ਚੋਰੀ ਹੁੰਦਾ ਭਾਵੇਂ ਸਹਿਮਤੀ ਨਾਲ ਚੱਕਿਆ ਜਾਂਦਾ, ਕਿ ਉਹ ਜ਼ਿੰਮੇਵਾਰ ਨਹੀਂ ਗੇ। ਤੇ ਦੂਜੀ ਗੱਲ ਜਿਹੜੀ ਇਹ ਹੈ ਕਿ ਇਹਦੇ ਤੇ ਰੈਫਰੈਂਡਮ ਦੀ ਜਿਹੜੀ ਲੋੜ ਐਸ ਜੀ ਪੀ ਸੀ ਦੀ, ਐਸ ਜੀ ਪੀ ਸੀ ਤਾਂ ਖੁਦ ਸਰੂਪ ਜਿਹੜੇ ਹੈਗੇ ਆ ਉਹ 382 ਹੈ, ਉਹਨਾਂ ਦਾ ਉਹਨੂੰ ਹਿਸਾਬ ਨੀ ਕਿ ਕਿੱਥੇ ਚਲੇ ਗਏ ਕਿੱਧਰ ਚਲੇ ਗਏ, ਉਹਨੇ ਕੀ ਰੈਫਰੈਂਡਮ ਕਰਾਉਣਾ ਸੀਗਾ। ਤੇ ਉਹਨੂੰ ਲੱਗਦਾ ਵੀ ਹੁਣ ਅਸਲ ਦੇ ਵਿੱਚ ਤਾਂ ਇਹੀ ਲੱਗਦਾ ਨਾ ਕਿ ਹੁਣ ਉਹ ਗੱਲ ਦੁਬਾਰਾ ਨਾ ਨਿਕਲ ਆਵੇ ਕਿਤੇ, ਕਿ ਉਹ ਜਿਹੜੇ ਸਰੂਪ ਆ ਜਿਹਦੇ ਪਿੱਛੇ ਐਡਾ ਵੱਡਾ ਮੋਰਚਾ ਆਪਣਾ ਬੰਦੇ ਵਡਾਲੇ ਹੋਰਾਂ ਨੇ ਲਾਇਆ, ਜਿਹੜੇ ਇੱਕ ਬੱਲੇ ਸਿੰਘ ਸਿਰਸਾ ਨੇ ਉਹਨਾਂ ਨੇ ਇਹ ਲਾਇਆ ਕਿ ਸਰੂਪ ਗਏ ਕਿੱਥੇ ਗਏ, ਦਰਬਾਰ ਸਾਹਿਬ ਦੇ ਬਾਹਰ ਜਿਹੜੀ ਹੈ ਹੈਰੀਟੇਜ ਸਟਰੀਟ ਤੇ ਧਰਨੇ ਮੁਜ਼ਾਹਰੇ ਹੁੰਦੇ ਰਹੇ। ਸੋ ਇਹ ਜਿਹੜਾ ਹੈ ਇਹ ਬੜਾ ਇੱਕ ਪੇਚੀਦਾ ਜਿਹੜਾ ਉਹ ਮਸਲਾ ਬਣ ਗਿਆ ਜਾਂ ਇਹਨੂੰ ਬਣਾ ਦਿੱਤਾ ਗਿਆ। ਹੁਣ ਜਿਹੜਾ 2008 ਦੇ ਵਿੱਚ ਵੀ ਕਾਨੂੰਨ ਬਣਿਆ ਸੀਗਾ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਪ੍ਰਕਾਸ਼ਨ ਬਾਰੇ ਸੀ, ਉਹ ਅਕਾਲੀ ਸਰਕਾਰ ਨੇ ਬਣਾਇਆ ਸੀ, ਇਹਨਾਂ ਨੇ ਉਹ ਚ ਅਮੈਂਡਮੈਂਟ ਕਰਕੇ ਆ ਜੋੜ ਤੇ ਵੀ ਪ੍ਰਕਾਸ਼ਨ ਤਾਂ ਚਲੋ ਕਰੇ ਕੋਈ ਚੱਕਰ ਨੀ ਐਸ ਜੀ ਪੀ ਸੀ ਤੇ, ਪਰ ਉਹਦੀ ਸਾਂਭ ਸੰਭਾਲ ਜਿਹੜੀ ਆ ਜਾਂ ਜਿਵੇਂ ਤੇ ਕੋਈ ਏਦਾਂ ਦੀ ਹੁੰਦੀ ਆ ਤਾਂ ਉਹਦੇ ਚ ਆਹ ਗੱਲਾਂ ਨੇ, ਉਹਦੇ ਚ ਉਹਨਾਂ ਨੇ ਉਮਰ ਕੈਦ ਤੇ ਹੋਰ ਜੁਰਮਾਨੇ ਨਾਲ ਉਹ ਐਡ ਕਰਤੇ। ਤੇ ਮੈਂ ਕਹਿੰਦਾ ਵੀ ਇੱਕ ਧਿਰ ਇਹ ਵੀ ਕਹਿੰਦੀ ਹੈ ਕਿ ਕਾਨੂੰਨ ਬਣਾਉਣ ਦੀ ਲੋੜ ਕੀ ਹੈ, ਸ਼ਬਦ ਗੁਰੂ ਹੈ ਉਹ ਵਿਚਾਰ ਹੈ, ਉਹ ਇੱਕ ਡਾਕਟਰ ਐਵੇਂ ਦਾ ਸਿਧਾਂਤ ਹੈ, ਉਹਦੇ ਬੇਅਦਬੀ ਹੋ ਹੀ ਨੀ ਸਕਦੀ, ਕੀ ਪੱਤਰੇ ਪਾੜਨ ਨਾਲ ਜਾਂ ਅਗਨ ਭੇਂਟ ਕਰਨ ਨਾਲ ਬੇਅਦਬੀ ਕਿਵੇਂ ਹੋ ਗਈ, ਇੱਕ ਧਿਰ ਸਿੱਖਾਂ ਦੀ ਇਹ ਵੀ ਕਹਿੰਦੀ ਹੈ। ਪਰ ਦੇਖੋ ਇੱਕ ਗੱਲ ਬੜੀ ਸਾਫ਼ ਹੈ, ਕਿਉਂਕਿ ਇੱਕ ਸਕ੍ਰਿਪਚਰ ਹੈ ਜਿਹੜਾ ਤੇ ਉਹਦਾ ਇੱਕ ਆਪਣਾ ਸਤਿਕਾਰ ਹੁੰਦਾ, ਉਹ ਸਤਿਕਾਰ ਰਹਿਣਾ ਵੀ ਚਾਹੀਦਾ। ਤੇ ਇੱਕ ਗੱਲ ਤੁਸੀਂ ਇਹਦੇ ਨਾਲ ਹੀ ਕੀਤੀ ਸੀ, ਬਾਕੀ ਸਕ੍ਰਿਪਚਰ ਜਿਹਦੇ ਵਿੱਚ ਕੁਰਾਨ ਹੈ, ਜਿਹਦੇ ਵਿੱਚ ਗੀਤਾ ਜਾਂ ਹੋਰ ਹੈ, ਕੱਲ ਤਾਂ ਜਹੇਦਾਰ ਵੀ ਨਹੀਂ ਕਿ ਉਹਦਾ ਹੀ ਬਣਨਾ ਚਾਹੀਦਾ। ਪਰ ਇੱਥੇ ਮੈਂ ਇੱਕ ਸਪਸ਼ਟ ਕਰਦਾ, ਬਹੁਤ ਲੋਕਾਂ ਨੂੰ ਅਜੇ ਸਮਝ ਨਹੀਂ, ਕਿਉਂਕਿ ਜਦੋਂ ਪਿੱਛੇ ਜੇ ਕਿਸੇ ਨੇ ਇੱਥੇ ਇੱਕ ਘਟਨਾ ਵਾਪਰੀ ਆ ਜਿਹੜੀਆਂ ਹੁਣ ਲੋਕਲ ਬੋਡੀ ਦੀਆਂ ਚੋਣਾਂ ਹੋਈਆਂ, ਇਹਦੇ ਚ ਝਾੜੂ ਕਿਸੇ ਨੇ ਖਿਲਾਰਤਾ ਤੋੜਤਾ ਅਕਸਰ, ਉਦੋਂ ਬਾਅਦ ਤਾਂ ਇਹ ਸਟੇਜਾਂ ਤੇ ਰਾਜਾ ਬਣਿੰਗ ਇਹ ਪ੍ਰਤਾਪ ਸਿੰਘ ਬਾਦਲਾ ਸਾਰੇ ਕਰਨ ਲੱਗ ਗਏ, ਤੇ ਉਹਦੇ ਖਿਲਾਫ ਹੈਗਾ ਕੇਸ ਦਰਜ ਹੋ ਗਿਆ, ਕਿਸੇ ਨੇ ਇਹ ਫਵਾਹ ਵੀ ਫੈਲਾਈ, ਇੱਥੇ ਚੱਲਦਾ ਰਿਹਾ ਸਾਰਾ ਸੋਸ਼ਲ ਮੀਡੀਆ ਤੇ ਤਾਂ ਕੁਛ ਵੀ ਕਹਿ ਦਿਓ ਕਿ ਦੇਖੋ ਜੀ ਉਸੇ ਕਾਨੂੰਨ ਤਹਿਤ ਝਾੜੂ ਦੀ ਬੇਅਦਬੀ ਦਾ ਵੀ ਜਿਹੜਾ ਹੈਗਾ ਉਹ ਕੇਸ ਦਰਜ ਹੋ ਗਿਆ, ਵੀ ਭਲਾ ਕਿਵੇਂ ਹੋ ਜੂ, ਕਿਉਂਕਿ ਜਿਹੜੇ ਕਾਨੂੰਨ ਦਾ ਐਕਟ ਦਾ ਨਾਂ ਹੀ ਜਗਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਹੈ ਐਕਟ ਹੈਗਾ, ਉਹਦੇ ਚ ਇੱਕ ਝਾੜੂ ਕਿੱਥੋਂ ਆ ਗਿਆ, ਮਤਲਬ ਕਿ ਏਦਾਂ ਦੀ ਜਿਹੜੀ ਉਹ ਕਾਫੀ ਜਿਹੜੀ ਉਹ ਗੱਲ ਇਸ ਰੂਪ ਦੇ ਵਿੱਚ ਚੱਲ ਰਹੀ ਹੈ। ਤੇ ਨਾ ਹੀ ਇਸ ਕਾਨੂੰਨ ਦੇ ਤਹਿਤ ਗੀਤਾ ਆਉਂਦੀ ਹੈ, ਨਾ ਹੀ ਇਹਦੇ ਤਹਿਤ ਕੁਰਾਨ ਸ਼ਰੀਫ ਆਉਂਦੀ ਹੈ, ਨਾ ਹੀ ਬਾਈਬਲ ਆਉਂਦੀ ਹੈ। ਤੇ ਦੂਜੀ ਗੱਲ, ਗੀਤਾ ਨੂੰ ਕੁਰਾਨ ਸ਼ਰੀਫ ਨੂੰ ਬਾਈਬਲ ਉਹ ਸਕ੍ਰਿਪਚਰ ਹੈਗੇ ਆ, ਪਵਿੱਤਰ ਗ੍ਰੰਥ ਹੋ ਸਕਦੇ ਆ, ਧਾਰਮਿਕ ਗ੍ਰੰਥ ਹੋ ਸਕਦਾ, ਪਰ ਉਹਨਾਂ ਨੂੰ ਗੁਰੂ ਦਾ ਦਰਜਾ ਨਹੀਂ ਹੈ। ਇਹੀ ਕਾਰਨ ਹੈ ਕਿ ਇੰਨਾ ਇਹ ਸੋਚ ਸਮਝ ਕੇ ਬੋਝ ਬੋਝ ਕੇ ਪੈਰ ਧਰ ਕੇ ਕੀਤਾ ਗਿਆ, ਪਰ ਕਿਉਂਕਿ ਪੋਲੀਟੀਕਲੀ ਅਕਾਲੀ ਦਲ ਨੂੰ ਸੂਟ ਨਹੀਂ ਕਰਦਾ, ਇਸ ਕਰਕੇ ਹੁਣ ਅਕਾਲ ਤਖ਼ਤ ਤੋਂ ਇਹ ਅਸੀਂ ਇਹ ਸਾਰੀ ਗੱਲ ਜਿਹੜੀ ਉਹ ਕਰਤੀ, ਕਿਉਂਕਿ 2027 ਬਹੁਤ ਨੇੜੇ ਆ ਰਹੀ ਹੈ, ਅਕਾਲੀ ਦਲ ਨੂੰ ਹੁਣ ਫੇਰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿ ਅਸੀਂ ਕਿੱਥੇ ਖੜਾਂਗੇ, ਪਿਛਲੇ ਵਾਰੀ ਤਾਂ ਇਹਨਾਂ ਦੀਆਂ 3 ਸੀਟਾਂ ਆ ਗਈਆਂ ਸੀ, ਤੇ ਹੁਣ ਕਿਤੇ ਕਿਤੇ ਵੀ ਫਿਰ ਉਹਨਾਂ ਨੂੰ ਇਹ ਹੋਇਆ ਕਿ ਆਪਾਂ ਇੱਕ ਪੈਰਲਲ ਇੱਕ ਇਹ ਸਰਕਾਰ ਜਿਹੜੀ ਮੈਂ ਕਹਿੰਦਾ ਕਿ ਮਤਵਾਜੀ ਸਰਕਾਰ ਬਣਾ ਕੇ ਤੇ ਵੀ ਏਦਾਂ ਦਾ ਬਾਂਹ ਮਰੋੜੀਏ। ਤੇ ਉਹ ਠੀਕ ਹੈ, ਸਾਰੇ ਚਲੇ ਗਏ, ਕਾਂਗਰਸੀ ਵੀ ਚਲੇ ਗਏ, ਇੱਥੇ ਆਮ ਆਦਮੀ ਪਾਰਟੀ ਦੇ ਵੀ ਚਲੇ ਗਏ, ਤੇ ਕਾਂਗਰਸ ਤਾਂ ਆਪਣੇ ਰੋਣੇ ਰੋਣੀ ਗਈ, ਸਾਨੂੰ ਤਾਂ ਵਿਧਾਨ ਸਭਾ ਚ ਬੋਲਣ ਨੀ ਦਿੱਤਾ ਜਾਂਦਾ, ਇਹ ਵਾਹ। ਤੇ ਚਲੋ ਕੱਲ ਤਾਂ ਜਹੇਦਾਰ ਨੇ ਆਪਣਾ ਇਹ ਹੁਕਮ ਵੀ ਦਿੱਤਾ, ਉਹਨਾਂ ਨੇ ਮੰਨ ਵੀ ਲਿਆ, ਸਰਕਾਰ ਦੇ ਉੱਤੇ ਪ੍ਰੈਸ਼ਰ ਸੀ ਉਹ ਰਿਲੀਜ਼ ਹੋ ਗਿਆ, ਤੇ ਥੋੜਾ ਜਿਹਾ ਰਾਹਤ ਸੁੱਖ ਦਾ ਸਾਹ ਆ ਕਿ ਚਲੋ ਇਸ ਪਾਸੇ ਦਾ ਕਿਹੜਾ ਛੁੱਟਿਆ ਹੁਣ। ਪਰ ਉਹ ਮਹੀਨੇ ਦੇ ਅੰਦਰ ਅੰਦਰ ਦੁਬਾਰਾ ਸੈਸ਼ਨ ਬੁਲਾ ਕੇ ਜੋ ਕਰਨਗੇ ਵੀ ਉਹ ਚ ਕਿਹੜੀਆਂ ਕਿਹੜੀਆਂ ਸੋਧਾਂ ਕਰਨਗੇ, ਅਕਾਲ ਤਖ਼ਤ ਨੇ ਉਹ ਚ ਕੀ ਸੋਧਾਂ ਸਜਾਉਣੀਆਂ ਨੇ ਜਾਂ ਕਿੰਨਾ ਕੁ। ਜੇ ਦੇਖੋ ਅਕਾਲ ਤਖ਼ਤ ਦੇ ਨਾਲ ਕੋਈ ਬੁੱਧੀਜੀਵੀ ਜਾਂ ਵਿਦਵਾਨ ਜੁੜੇ ਹੋਏ ਆ ਤਾਂ ਉਹ ਜਥੇਦਾਰ ਨੂੰ ਇਹ ਮਤ ਦੇ ਸਕਦੇ ਸੀ ਕਿ ਤੁਸੀਂ ਜਿਹੜੇ ਆ ਜਿੱਧਰ ਨੂੰ ਤੁਰੇ ਹੋਏ ਹੋ ਤੁਸੀਂ ਅਕਾਲੀ ਦਲ ਦੇ ਕਹਿਣ ਤੇ ਇਹ ਨਾ ਕਰੋ। ਤੇ ਪਰ ਨਹੀਂ, ਇਹ ਗੱਲ ਉਸ ਪਾਸੇ ਨੂੰ ਹਜੇ ਤੁਰੀ ਜਿੰਨਾ ਚਿਰ ਗੜਗੜ ਸਾਹਿਬ, ਕਿਉਂਕਿ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਤਾਂ SGPC ਦੇ ਲਾਏ ਹੋਏ ਸੀ ਨਾ, ਤੇ ਜਦੋਂ ਉਹਨਾਂ ਨੂੰ ਇਹ ਗੱਲ ਅੰਦਰੋਂ ਜ਼ਮੀਰ ਉਹਨਾਂ ਦੀ ਕਹਿਣ ਲੱਗੀ ਵੀ ਆ ਏਦਾਂ ਕਰਕੇ, ਉਹ ਅਕਾਲ ਤਖ਼ਤ ਵੱਲੋਂ ਜਿਹੜੇ ਸੀ ਇਹ ਮਾਮਲਾ ਜਿਹੜਾ ਹੈਗਾ ਭਾਵੇਂ ਉਹ ਬਰਗਾੜੀ ਵਾਲਾ ਹੋਵੇ ਭਾਵੇਂ ਹੋਰ ਹੋਵੇ, ਤਾਂ ਉੱਥੇ ਅਕਾਲੀ ਦਲ ਨੂੰ ਜਾਂ ਇਹਨਾਂ ਨੂੰ ਬੁਲਾ ਕੇ, ਤੇ ਕਿਉਂਕਿ ਇਹਨਾਂ ਦੀ ਸਰਕਾਰ ਵੇਲੇ ਹੋਇਆ ਤੇ ਉਹ ਪੁੱਛਿਆ ਜਾ ਸਕਦਾ ਉੱਥੇ, ਉਦੋਂ ਸਰੈਂਡਰ ਕਰਕੇ ਬਾਅਦ ਦੇ ਵਿੱਚ ਉਹ ਜਿਹੜੇ ਸੀਗੇ ਆਪਣਾ ਉਹ ਕਰਗੇ ਸਾਰੀ ਗੱਲ ਤੋਂ ਭੱਜ ਗਏ ਜਿਵੇਂ ਆਪਾਂ ਕਹਿੰਦੇ ਹਾਂ। ਤੇ ਹੁਣ ਉਸ ਤੋਂ ਬਾਅਦ ਉਹਨਾਂ ਤੇ ਕੋਈ ਐਕਸ਼ਨ ਨੀ, ਕਿਉਂਕਿ ਉਹਨਾਂ ਨੇ ਜਥੇਦਾਰ ਹੀ ਬਦਲ ਤੇ ਨਵਾਂ ਜਥੇਦਾਰ ਆਪਣੇ ਮੁਤਾਬਕ ਦਾ ਤਾਂ ਹਮੇਸ਼ਾ ਹੀ ਹੋਇਆ। ਜਦੋਂ ਭਾਈ ਰਣਜੀਤ ਸਿੰਘ ਨੇ ਕਿਹਾ 1998 ਦੇ ਵਿੱਚ ਕਿ 99 ਦੀ ਜਿਹੜੀ ਵਿਸਾਖੀ ਹੈ ਉਹ ਉਦੋਂ ਤੱਕ ਤੁਸੀਂ ਖਾਲਸਾ ਸਾਜਣਾ ਦਿਵਸ ਦਾ 300 ਸਾਲ ਆ ਰਹੇ, ਕੋਈ ਵੀ ਧੜਾ ਡੱਡ ਨਾ ਕਰੇ, ਜਿਹਦਾ ਟੌਲਾ ਤੇ ਬਾਦਲ ਦੀ ਉਹ ਲੜਾਈ ਤਿੱਖੀ ਹੋ ਗਈ ਸੀ, ਉਦੋਂ ਤੱਕ ਤੁਸੀਂ ਕੁਛ ਨੀ ਕਰਨਾ। ਉਹਨੂੰ ਬਦਲਤਾ, ਬਦਲ ਕੇ ਆਪਣਾ ਜਿਹੜਾ ਸੀ ਉਹ ਬੰਦਾ ਗਿਆਨੀ ਪੂਰਨ ਸਿੰਘ ਨੂੰ ਲਾਤਾ ਤੇ ਪ੍ਰਧਾਨ ਬਦਲਤਾ। ਤੇ ਇਹ ਜਦੋਂ ਤੁਹਾਡੇ ਹੱਥ ਚ ਚਾਬੀ ਹੈ, ਇੱਕ ਅਪੁਆਇੰਟਿੰਗ ਅਥਾਰਟੀ SGPC ਹੈ, ਤੇ ਉਹ ਤਾਂ ਫਿਰ ਇੱਕ ਮੁਲਾਜ਼ਮ ਦੇ ਲੈਵਲ ਤੇ ਤੁਸੀਂ ਲਿਆਏ ਜਾਏਗਾ ਨੂੰ। ਤੇ ਇਹ ਇਹ ਕਾਫੀ ਜਿਹੜੀਆਂ ਇਹ ਗੱਲਾਂ ਨੇ, ਲੰਬੀ ਬਹਿਸ ਦਾ ਜਿਹੜਾ ਹੈਗਾ ਗੌਤਮ ਜੀ ਵਿਸ਼ਾ, ਤੇ ਕੁੱਲ ਮਿਲਾ ਕੇ ਤਾਂ ਇਹ ਕਿਹਾ ਜਾ ਸਕਦਾ ਕਿ ਛੇਵੇਂ ਪਾਤਸ਼ਾਹ ਨੇ ਰੱਖਿਆ ਸੀ ਕਿ ਇਹ ਧਰਮ ਦੇ ਅਧੀਨ ਹੋਵੇ ਤੇ ਸਾਰਾ ਕੁਛ, ਤੇ ਜਿਹੜਾ ਹੈਗਾ ਉਹ ਧਰਮ ਦੀ ਗੱਲ ਉੱਪਰ ਹੋਵੇ। ਉਹਨਾਂ ਨੇ ਅਕਾਲ ਤਖ਼ਤ ਦਾ ਸਟਰਕਚਰ ਵੀ ਇਸ ਹਿਸਾਬ ਨਾਲ ਬਣਾਇਆ ਸੀ ਤੇ ਕਿ ਜਿਹੜਾ ਹੈਗਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਅਕਾਲ ਤਖ਼ਤ ਸਾਹਿਬ ਵਾਲੇ ਜਿਹੜੇ ਗੁਰਦੁਆਰੇ ਚ ਹੁੰਦਾ ਉਹ ਟੇਢਾ ਹੁੰਦਾ ਹੈਗਾ, ਤੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਹੁੰਦਾ ਤੇ ਉਹ ਏਦਾਂ ਉਹ ਬਣਾਇਆ ਗਿਆ ਸੀ ਸਾਰਾ। ਤੇ ਪਰ ਇਹ ਹੋ ਗਿਆ ਉਲਟ, ਹੁਣ ਹੁਣ ਧਰਮ ਰਾਜਨੀਤੀ ਦੇ ਥੱਲੇ ਹੋ ਗਿਆ ਤੇ ਜਿਵੇਂ ਦੀ ਉਹ ਰਾਜਨੀਤੀ ਚਾਹੁੰਦੀ ਹੈ ਉਸ ਤਰ੍ਹਾਂ ਦੀ ਉਹ ਗੱਲ ਜਿਹੜੀ ਉਹ ਚੱਲਦੀ ਹੈ। ਸੋ ਇਹ ਜਿਹੜਾ ਹੈ ਸਿਚੁਏਸ਼ਨ ਇਸ ਕਰਕੇ ਜ਼ਿਆਦਾ ਫਲੂਡ ਹੋ ਗਈ।
1: ਜੀ ਬਹੁਤ ਧੰਨਵਾਦ ਪ੍ਰੀਤਮ ਜੀ, ਔਰ ਬੜੀ ਵਿਸਤਾਰ ਦੇ ਵਿੱਚ ਅਸੀਂ ਚਰਚਾ ਕੀਤੀ ਇਤਿਹਾਸ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਜੋ ਕੁਛ ਇਹਦੇ 'ਚ ਚੱਲ ਰਿਹਾ ਹੈਗਾ। ਉਮੀਦ ਹੈਗੀ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਏਗਾ। ਫਿਲਹਾਲ ਧੰਨਵਾਦ ਪ੍ਰੀਤਮ ਜੀ।
0: ਹਾਂਜੀ, ਸ਼ੁਕਰੀਆ ਬਹੁਤ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਅਕਾਲ ਤਖ਼ਤ ਸਿਰਜਣਾ ਦਿਵਸ ਮੌਕੇ ਦੇ ਉੱਤੇ ਇਹ ਖਾਸ ਪੇਸ਼ਕਸ਼। ਕਿਵੇਂ ਲੱਗੀ ਤੁਹਾਨੂੰ? facebook.com/ਹਾਂਜੀ ਸਿਡਨੀ, info@haanji.com.au ਜਾਂ ਫਿਰ 0472-6164 ਨੰਬਰ ਦੇ ਉੱਤੇ ਮੈਸੇਜ ਕਰਕੇ ਵੀ ਤੁਸੀਂ ਆਪਣੀ ਫੀਡਬੈਕ ਭੇਜ ਸਕਦੇ ਹੋ। ਦਿਓ ਇਜਾਜ਼ਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰੇਡੀਓ ਹਾਂਜੀ 1674 AM ਤੋਂ ਇੱਕ ਦੇਸ਼ ਪੰਜਾਬ ਕੀ ਗੱਲ ਕੀਜੀਏ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
3: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
4: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
5: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
3: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
6: ਬਲਜੀਤ, ਵਿਆਹ ਵਾਸਤੇ ਜੂਲਰੀ ਵੇਖਣ ਧੁੰਨਾ ਜੂਲਰ ਚੱਲੀਏ?
7: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
6: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੂਲਰ ਸਟੋਰ ਖੁੱਲ ਗਿਆ, ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੂਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੂਲਰੀ ਵੀ। ਧੁੰਨਾ ਜੂਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
8: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਐਜ਼ ਸਰਪੰਚ।
9: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
8: ਸਰਪੰਚ, ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
10: ਸਬਸੇ ਦਮਦਾਰ ਔਰ ਰੋਮਾਂਚਕ ਕਹਾਣੀ,
11: ਅਲਫਾ ਪ੍ਰੋਗਰਾਮ ਉਸਕਾ ਚੁਣਨਾ ਹੈ।
10: ਸ਼ਾਨਦਾਰ ਐਕਸ਼ਨ ਐਂਟਰਟੇਨਰ, 3 ਜੁਲਾਈ ਕੋ।
11: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ।
10: ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ।
12: ਸ਼ੁਰੂ ਕਰੋ ਅਗਨੀ ਪਰੀਕਸ਼ਾ
10: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ। ਅਲਫਾ,
13: ਇੰਡੀਆ ਐਰਫੋਰਸ ਸੇ ਡਰੇਗਾ।
14: ਉਹ ਵੇਟ ਕਰ ਰਿਹਾ ਤੁਹਾਡਾ।
15: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ।
16: ਕੀ ਹੋਇਆ?
15: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
16: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
15: ਜਾਂ 90-77-97-33
16: ਜਾਂ ਈਮੇਲ info@vyimmigration.com.au।
15: ਯਾਦ ਰੱਖੋ 9077-9733।
16: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
15: ਹਰ ਕਦਮ ਤੁਹਾਡੇ ਨਾਲ।
17: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
18: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸਦੇ ਸੀਕ੍ਰੇਟ।
19: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
18: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
20: रोज रोज शॉपिंग हुंदिया ने, पता नहीं केड़ा देवता राजी कीता इन्होंने।
21: सूरज देवता
20: की मतलब?
21: ओ कमलिए, सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
20: मैनू नहीं पता, आपा भी सोलर पैनल लगवाना है हुणे।
21: तुसी भी करो बचत ते लगवाओ सोलर पैनल। कॉल सन करंट 0448-066-494 ते। सालां तो बेस्ट सर्विस लई एक ही नाम सन करंट। देओ रेडियो हांजी दा हवाला ते पाओ $200 दा डिस्काउंट भी।
22: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਕੀ ਕਰਦੇ ਹਾਂ ਕਿ ਮੈਮਰੀਜ਼ ਜੋ ਸਾਡੀਆਂ ਹੈਗੀਆਂ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮਿਲਾ ਕੇ ਕਿਵੇਂ ਸਾਡੀ ਬੋਡੀ ਫੰਕਸ਼ਨ ਕਰਦੀ ਹੈ। ਤੇ ਅਸੀਂ ਸਾਰਾ ਸੋਚ ਰਹੇ ਸੀ ਕਿ ਇਹਨੂੰ ਕਿੱਦਾਂ ਇੰਟਰਸਟਿੰਗ ਬਣਾਈਏ, ਤਾਂ ਫਿਰ ਸਾਡੇ ਦਿਮਾਗ 'ਚ ਆਇਆ ਕਿ ਫਿਲੋਸਫੀ ਇੱਕ ਵਧੀਆ ਜਿਹੜੀ ਚੀਜ਼ ਹੈਗੀ ਆ, ਜਿਹਨੂੰ ਆਈ ਥਿੰਕ ਮੈਨੂੰ ਲੱਗਦਾ ਸਾਰੇ ਪਸੰਦ ਕਰਦੇ ਆ ਸੁਣਨਾ, ਹੈ ਨਾ। ਤੇ ਹਰ ਕੋਈ ਮੈਨੂੰ ਲੱਗਦਾ ਕਿ ਫਿਲੋਸਫਰ ਹੁੰਦਾ ਹੀ ਆ, ਤੇ ਕੋਈ ਨਾ ਕੋਈ ਫਿਲੋਸਫੀ ਸਾਡੀ ਸਾਰਿਆਂ ਦੀ ਹੁੰਦੀ ਆ, ਹੈ ਨਾ। ਤੋ ਇਹ ਹਾਂਜੀ, ਮੈਨੂੰ ਲੱਗਦਾ ਕਿ ਸਭ ਤੋਂ ਇੰਟਰਸਟਿੰਗ ਟੋਪਿਕ ਹੈਗਾ ਆ ਫਿਲੋਸਫੀ ਸਾਰਿਆਂ ਦੇ ਲਈ, ਮਤਲਬ ਚਾਹੇ ਕੋਈ ਵੀ ਹੋਵੇ, ਚਾਹੇ ਉਹ ਕਿਸੇ ਵੀ ਪਾਰਟ ਚ ਰਹਿੰਦਾ ਹੋਵੇ ਵਰਲਡ ਦੇ, ਜਾਂ ਕਿਸੇ ਵੀ ਏਜ ਦਾ ਜਿਹੜਾ ਹਿਊਮਨ ਬੀਂਗ ਹੋਵੇ, ਸਾਰਿਆਂ ਨੂੰ ਅਟਰੈਕਟ ਕਰਦੀ ਆ, ਹੈ ਨਾ।
1: ਨਹੀਂ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਇਹ ਤੁਸੀਂ ਇੱਕ ਸਿਆਣੀ ਗੱਲ ਕਹਿਤੀ ਕਿ ਹਰ ਬੰਦਾ ਆਪਣੇ ਆਪ ਦੇ ਵਿੱਚ ਫਿਲਾਸਫਰ ਹੈ, ਹਰ ਬੰਦੇ ਦੇ ਕੋਲ ਆਪੋ ਆਪਣੇ ਸਿਧਾਂਤ ਹੈਗੇ ਨੇ। ਤੇ ਉਹਦੇ 'ਚ ਜਦੋਂ ਫਿਲਾਸਫੀ ਦੀ ਗੱਲ ਆਉਂਦੀ ਹੈ, ਤੇ ਫਿਲਾਸਫੀ ਨੂੰ ਇੱਕ ਨਾ, ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਪਰਸੀਵ ਕਿੱਦਾਂ ਕਰਦੇ ਹੋ, ਯਾਨੀ ਕਿ ਮੈਂ ਕੀ ਗੱਲ ਕਹੀ ਹੈ ਤੇ ਤੁਸੀਂ ਕੀ ਸਮਝੀਏ, ਫਿਲਾਸਫੀ ਇਹਦੇ 'ਚ ਬੜੀ ਡੂੰਘਾਈ ਦੇ ਵਿੱਚ ਚਲੀ ਜਾਂਦੀ ਹੈਗੀ ਹੈ। ਜਿਵੇਂ ਕਹਿ ਦਿੰਦੇ ਆਪਾਂ ਕਿ ਕਿਸੇ ਕਿਸੇ ਬੰਦੇ ਦੀ ਫਿਲਾਸਫੀ ਸਮਝਣੀ ਬੜੀ ਮੁਸ਼ਕਲ ਹੈ। ਛੋਟੇ ਹੁੰਦੇ ਸੀਗੇ ਤੇ ਇਹ ਹਲਕਾ ਹਲਕਾ ਜਿਹਾ ਸਾਰੇ ਫਿਲਾਸਫਰ ਦੇ ਬਾਰੇ ਆਪਾਂ ਨੂੰ ਸੋਸ਼ਲ ਸਟੱਡੀਜ਼ 'ਚ ਪੜ੍ਹਾਇਆ ਗਿਆ ਕਿ ਸੋਕਰੇਟਸ ਜਾਂ ਪਲੈਟੋ ਜਾਂ ਐਰਿਸਟੋਟਲ, ਪਰ ਉਹ ਪੰਜਾਬੀ 'ਚ ਪੜ੍ਹਾਏ, ਵੱਡੇ ਹੋ ਕੇ ਕਦੇ ਜ਼ਰੂਰਤ ਹੀ ਨਹੀਂ ਕੀਤੀ ਕਿ ਉਹਨਾਂ ਦੀ ਫਿਲਾਸਫੀ ਨੂੰ ਕਦੇ ਸਮਝੀਏ, ਕਿਉਂਕਿ ਸੁਕਰਾਤ, ਅਫਲਾਤੂਨ, ਅਰਸਤੂ ਏਦਾਂ ਦੇ ਨਾਮ ਸਾਨੂੰ ਅਸੀਂ ਕਦੇ ਸੀਰੀਅਸ ਹੀ ਨਹੀਂ ਹੋਏ ਹੈਗੇ ਕਿ ਬੰਦੇ ਕੋਈ ਸੀਰੀਅਸ ਗੱਲ ਕਰ ਸਕਦੇ ਨੇ। ਤੇ ਇੱਕ ਬੜੇ ਵਧੀਆ ਜਿਹੜੇ ਫਿਲਾਸਫਰ ਹੋਏ ਨੇ, ਫਰੈਂਚ ਫਿਲਾਸਫਰ ਰੈਨੇ ਡੈਸਕ੍ਰੇਟਸ, ਹੈ ਨਾ, ਅਤੇ ਉਹ ਕਹਿੰਦੇ ਨੇ ਆਈ ਥਿੰਕ ਦੇਅਰ ਫੋਰ ਆਈ ਐਮ। ਲੈ ਦੱਸੋ ਹੁਣ ਇਹ ਗੱਲ ਇੰਨੀ ਕੁ ਹੈਗੀ ਹੈ, ਅਤੇ ਇਹਨੂੰ ਜੇ ਆਪਾਂ ਫਿਲਮੀ ਡਾਇਲੋਗ ਬਣਾ ਦਈਏ ਤਾਂ ਬੜਾ ਵਧੀਆ ਜੱਚਦੇ ਨੇ ਸਲਮਾਨ ਖਾਨ ਦੇ ਮੂੰਹੋਂ, ਅਕਸ਼ੇ ਕੁਮਾਰ ਦੇ ਮੂੰਹੋਂ, ਜੋ ਮੈਂ ਸੋਚਤਾ ਹੂੰ ਵੋ ਮੈਂ ਕਰਤਾ ਹੂੰ। ਲਗਭਗ ਉਹ ਇਹ ਫਿਲਾਸਫੀ ਦੇ ਵਿੱਚੋਂ ਹੀ ਨਿਕਲ ਕੇ ਆਈਆਂ ਨੇ ਸਾਡੀਆਂ ਸਾਰੀਆਂ ਚੀਜ਼ਾਂ। ਹਿੰਦੁਸਤਾਨ ਦੇ ਕੋਲ ਜਾਂ ਇੰਡੀਅਨ ਹਿਸਟਰੀ ਦੇ ਵਿੱਚ ਕੋਈ ਬਹੁਤ ਵੱਡੇ ਵੱਡੇ ਫਿਲਾਸਫਰ ਹੋਏ ਨਹੀਂ ਹੈਗੇ, ਚਿੰਤਕ ਜਾਂ ਪੋਲੀਮੈਥ ਜਿਨ੍ਹਾਂ ਨੂੰ ਕਹਿ ਲਿਆ ਜਾਂਦਾ, ਜਿਨ੍ਹਾਂ ਦੀ ਜਾਣਕਾਰੀ ਦਾ ਦਾਇਰਾ ਬੜਾ ਵਿਸ਼ਾਲ ਹੁੰਦਾ ਹੈ, ਬੜੇ ਆਲੇ ਦੁਆਲੇ ਸੋਚ ਲੈਂਦੇ ਹੈਗੇ ਨੇ। ਮਤਲਬ ਇਹ ਵੀ ਗੱਲ ਸੋਚ ਲਈ, ਉਹ ਵੀ ਸੋਚ ਲਈ, ਉਹ ਵੀ ਸੋਚ ਲਈ, ਹੈ ਨਾ, ਵੀ ਜਿਵੇਂ ਅੱਗੇ ਖੇਡਾਂ ਹੁੰਦੀਆਂ ਹੁੰਦੀਆਂ ਸੀਗੀਆਂ ਕਿ 10 ਖੇਡਾਂ ਮਿਲਾ ਕੇ ਡੈਕਥਲੋਨ ਹੋ ਗਈ, ਹੈ ਨਾ, ਤਾਂ ਉੱਦਾਂ ਹੀ ਇਹ 8-10 ਆਪਾਂ ਬਚਪਨ 'ਚ ਪੜ੍ਹਦੇ ਹੁੰਦੇ ਸੀਗੇ ਕਿ ਬਾਬਾ ਨਾਨਕ, ਉਹਨਾਂ ਨੂੰ ਫਾਰਸੀ ਦਾ ਗਿਆਨ ਸੀ, ਅਰਬੀ ਭਾਸ਼ਾ ਦਾ ਗਿਆਨ ਸੀ, ਇਹ ਵੋ ਫਲਾਣਾ ਧਿਮਕਾ, ਹੈ ਨਾ। ਬੜੇ ਲੋਕ ਪੁਰਾਣੇ ਸਮਿਆਂ ਦੇ ਵਿੱਚ ਬੜਾ ਕੁਛ ਪੜ੍ਹ ਜਾਂਦੇ ਹੁੰਦੇ ਸੀ, ਬੜੀਆਂ ਸਾਰੀਆਂ ਚੀਜ਼ਾਂ, ਅਤੇ ਇਹ ਫਿਰ ਵੱਡੇ ਹੋ ਕੇ ਇਹ ਚੀਜ਼ਾਂ ਘੱਟਦੀਆਂ ਗਈਆਂ, ਜਾਂ ਫਿਰ ਮਤਲਬ ਅੱਜ ਦੇ ਦੌਰ ਦੇ ਵਿੱਚ ਤਾਂ ਹੁਣ ਇਹ ਖਤਮ ਹੀ ਹੁੰਦੀਆਂ ਜਾ ਰਹੀਆਂ ਹੈਗੀਆਂ ਨੇ। ਇੱਕ ਸ਼ਖਸ ਜਿਹਨੂੰ ਪੋਲੀਟੀਕਲ ਸਾਇੰਸ ਦਾ ਵੀ ਪਤਾ ਹੋਵੇ, ਜਿਹਨੂੰ ਇਹ ਵੀ ਪਤਾ ਹੋਵੇ ਵੀ ਲਿਟਰੇਚਰ ਕਿੱਦਾਂ ਰਚਨਾ ਹੈ, ਜਿਹਨੂੰ ਮੈਥਸ ਦਾ ਵੀ ਨੌਲੇਜ ਹੋਵੇ, ਜਿਹੜਾ ਸਾਇੰਸ ਦੇ ਵਿੱਚ ਵੀ ਪੂਰਾ ਜਿਹੜਾ ਗਿਆਨੀ ਹੋਵੇ, ਅਤੇ ਜਿਹਨੂੰ ਬਾਇਓਲੋਜੀ ਤੋਂ ਲੈ ਕੇ ਅਤੇ ਫਿਲੋਸਫੀ ਤੱਕ ਸਾਰੇ ਹੀ ਸਬਜੈਕਟ ਦਾ ਪਤਾ ਹੋਵੇ, ਉਹ ਉਸ ਕਿਸਮ ਦੇ ਜਿਹੜੇ ਫਿਲੋਸਫਰਸ ਨੇ, ਉਹਨਾਂ ਦੇ ਨਾਲ ਜੁੜੀਆਂ ਹੋਈਆਂ ਥਿਊਰੀਜ਼ ਅਤੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਬਾਰੇ ਆਪਾਂ ਗੱਲ ਕਰਾਂਗੇ। ਅਤੇ ਅੱਜ ਪਹਿਲਾਂ ਕਿਹਦੀ ਗੱਲ ਕਰਨੀ ਚਾਹੁੰਦੇ ਹੋ, ਕਿੱਥੋਂ ਸ਼ੁਰੂ ਕਰਨੀ ਚਾਹੁੰਦੇ ਹੋ, ਔਰ ਕਿਸ ਚੀਜ਼ ਦੇ ਨਾਲ ਤੁਸੀਂ ਉਹਨੂੰ ਸਾਇੰਸ ਦੀ, ਤੁਸੀਂ ਕਿਹਾ ਕਿ ਫਿਲੋਸਫੀ ਨੂੰ ਸਾਇੰਸ ਦੇ ਇੱਕ ਬ੍ਰਾਂਚ ਦੇ ਨਾਲ ਜੋੜਨਾ, ਉਹ ਕਿਹੜੀ ਦੇ ਨਾਲ ਤੁਸੀਂ ਜੋੜ ਕੇ ਗੱਲ ਕਰੋਗੇ ਅੱਜ, ਸੰਦੀਪ ਜੀ?
0: ਹਾਂਜੀ, ਅੱਜ ਅਸੀਂ ਗੱਲ ਕਰਨੀ, ਜਿਹੜਾ ਤੁਸੀਂ ਪਹਿਲਾਂ ਨਾਮ ਲਿਆ, ਕਾਫੀ ਸਾਰੇ ਜਿਹਨਾਂ ਨੂੰ ਅਸੀਂ ਪੰਜਾਬੀ 'ਚ ਅਰਸਤੂ ਕਹਿੰਦੇ ਆ, ਮੈਨੂੰ ਲੱਗਦਾ ਉਹਨਾਂ ਨੂੰ ਹੀ ਕਹਿੰਦੇ ਆ ਅਰਿਸਟੋਟਲ, ਜਿਹਨਾਂ ਦਾ ਐਕਚੁਅਲ ਨਾਮ ਅਰਿਸਟੋਟਲ ਸੀਗਾ, ਤੇ ਉਹ ਗ੍ਰੀਕ ਦੇ ਜਿਹੜੇ ਆ ਉਹ, ਉਹਨੂੰ ਮਤਲਬ ਕਿ ਜਿਹੜਾ ਅਸੀਂ ਫਿਲੋਸਫਰ ਜਿਹੜੇ ਆ ਉਹ ਮੰਨਦੇ ਕਿ ਉਹ ਇੱਕ ਟਰੂ ਫਸਟ ਸਾਇੰਟਿਸਟ ਸੀਗਾ ਵਰਲਡ ਦਾ, ਕਿਉਂਕਿ ਉਹਨੇ ਬਹੁਤ ਸਾਰੀਆਂ ਚੀਜ਼ਾਂ ਪੜ੍ਹੀਆਂ ਸੀ ਔਰ ਓਬਜ਼ਰਵ ਕੀਤੀਆਂ ਸੀ, ਜਿਹਦੇ ਬੇਸਿਸ 'ਤੇ ਉਹਨੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਲਿਖੀਆਂ, ਹੈ ਨਾ, ਇੱਕ ਇੰਸਟੀਚਿਊਟ ਵੀ ਬਣਾਇਆ ਬਾਅਦ 'ਚੋਂ, ਔਰ ਉਹਦਾ ਗੁਰੂ ਹੁੰਦਾ ਸੀ ਪਲੈਟੋ, ਉਹ ਵੀ ਇੱਕ ਹੋਰ ਜਿਹੜਾ ਫਿਲੋਸਫਰ ਜਿਹੜਾ ਬਹੁਤ ਵੱਡਾ ਹੋਇਆ। ਹਾਂਜੀ, ਪਰ ਅਸੀਂ ਅੱਜ ਅਰਿਸਟੋਟਲ ਦੀ ਗੱਲ ਕਰਾਂਗੇ, ਕਿਉਂਕਿ ਅਸੀਂ ਕਿਉਂਕਿ ਸਾਇੰਸ ਦੀ ਵੀ ਨਾਲ ਗੱਲ ਕਰਨੀ ਆ, ਫਿਲੋਸਫੀ ਦੀ ਤਾਂ ਜੇ ਮੈਂ ਕਿਹਾ ਹੀ ਆ ਕਿ ਸਾਰੇ ਇੰਟਰਸਟਿਡ ਹੁੰਦੇ ਆ, ਪਰ ਅਸੀਂ ਨਾਲ ਗੱਲ ਕਰਨੀ ਆ ਕਿ ਸਾਇੰਸ ਇਹਨਾਂ ਨੂੰ ਕਿਵੇਂ ਜਸਟੀਫਾਈ ਕਰਦੀ ਆ, ਤੇ ਸਾਇੰਸ 'ਚ ਸਾਨੂੰ ਕੀ ਕੀ ਸਿਮਿਲੈਰਿਟੀਜ਼ ਮਿਲਦੀਆਂ, ਕਿਉਂਕਿ ਜਦੋਂ ਅਸੀਂ ਜਨਰਲੀ ਦੇਖਦੇ ਹਾਂ ਸਾਨੂੰ ਲੱਗਦਾ ਕਿ ਫਿਲੋਸਫੀ ਇੱਕ ਡਿਫਰੈਂਟ ਚੀਜ਼ ਆ ਤੇ ਸਾਇੰਸ ਇੱਕ ਡਿਫਰੈਂਟ ਚੀਜ਼ ਆ, ਹੈ ਨਾ। ਔਰ ਆਫਕੋਰਸ ਇਹ ਨਹੀਂ ਹੈਗਾ ਕਿ ਸਿਮਿਲੈਰਿਟੀ ਸਿਮਿਲੈਰਿਟੀਜ਼ ਹੀ ਹੈਗੀਆਂ, ਡਿਫਰੈਂਸਿਸ ਵੀ ਹੋ ਗਏ, ਬਹੁਤ ਸਾਰੇ ਫਿਲੋਸਫੀਜ਼ ਐਵੇਂ ਦੀਆਂ ਵੀ ਹੈਗੀਆਂ ਜਿਹੜੀਆਂ ਅਸੀਂ ਜਦੋਂ ਓਬਜ਼ਰਵ ਕਰਦੇ ਹਾਂ ਸਾਨੂੰ ਹੋਰ

0: ਲੱਗਦਾ, ਬਟ ਜਦੋਂ ਅਸੀਂ ਐਕਚੁਅਲ ਜਿਹੜੀ ਆ ਕੈਮੀਕਲ ਐਕਟੀਵਿਟੀ ਸਾਡੇ ਬ੍ਰੇਨ ਚ ਜਾਂ ਬੋਡੀ ਚ ਦੇਖਦੇ ਹਾਂ ਤਾਂ ਉਹਦੇ ਹੋਰ ਰਿਜ਼ਲਟ ਸਾਨੂੰ ਮਿਲਦੇ ਹਨਾ। ਤੇ ਅਸੀਂ ਉਹਨਾਂ ਸਾਰੇ ਇਹਨਾਂ ਦੀ ਹੀ ਗੱਲ ਕਰਾਂਗੇ। ਤੇ ਕਾਫੀ ਜਿਹੜਾ ਆ ਜਿੱਦਾਂ ਮੈਂ ਕਿਹਾ ਕਿ ਵੱਡਾ ਫਿਲੋਸਫਰ ਸੀਗਾ ਇਹਨੇ ਜਿਹੜਾ ਅਲੈਗਜ਼ੈਂਡਰ ਦੀ ਗ੍ਰੇਟ ਸੀਗਾ ਉਹਦਾ ਟਿਊਟਰ ਵੀ ਰਿਹਾ। ਹਾਂਜੀ, ਇਹਨੇ ਉਹਨੂੰ ਬਾਇਓਲੋਜੀ ਪੜ੍ਹਾਈ, ਐਥਿਕਸ ਪੜ੍ਹਾਏ, ਲਿਟਰੇਚਰ ਪੜ੍ਹਾਇਆ, ਪੋਲੀਟਿਕਸ, ਸਾਇੰਸ, ਜ਼ੂਲੋਜੀ, ਸਾਰਾ ਕੁਛ ਹੀ ਪੜ੍ਹਾਇਆ। ਮਤਲਬ ਐਨੀਮਲਸ ਦੀ ਲਾਈਫ ਦਾ ਪੜ੍ਹਾਇਆ ਹਨਾ, ਹਿਊਮਨਸ ਦੀ ਲਾਈਫ ਦਾ ਪੜ੍ਹਾਇਆ ਤੇ ਜੋ ਵੀ ਐਥਿਕਸ ਵਗੈਰਾ ਮੈਂ ਦੱਸਿਆ ਕਿ ਉਹਦਾ ਟੀਚਰ ਰਿਹਾ ਹੈ। ਬਟ ਉਸ ਤੋਂ ਬਾਅਦ ਜਦੋਂ ਉਹ 16 ਸਾਲ ਦਾ ਹੋਇਆ ਉਸ ਤੋਂ ਬਾਅਦ ਉਹ ਫਿਰ ਵਾਰਸ ਚ ਚਲਾ ਗਿਆ ਹਨਾ। ਉਸ ਤੋਂ ਬਾਅਦ ਓਬਵੀਅਸਲੀ ਇਹ ਖਤਮ ਹੋ ਗਈ ਤੇ ਫਿਰ ਉੱਥੋਂ ਵਾਪਸ ਆ ਕੇ ਇਹਨੇ ਆਪਣਾ ਇੰਸਟੀਚਿਊਟ ਖੋਲ ਲਿਆ ਜਿੱਥੇ ਅੱਗੇ ਬਹੁਤ ਸਾਰੇ ਇਹਨਾਂ ਦੇ ਵੀ ਸਟੂਡੈਂਟ ਹੋਏ। ਤੇ ਉਹਦੀ ਜਿਹੜੀ ਇੱਕ ਫਿਲੋਸਫੀ ਲਾਈਫ ਦੀ ਮੇਨ ਇਹ ਸੀ ਕਿ ਜਿੰਨੀ ਵੀ ਜਿਹੜੀ ਸਾਡੀ ਕਿਸੇ ਹਿਊਮਨ ਦੇ ਵਿੱਚ ਜਿਹੜੀ ਅਸੀਂ ਐਕਸੀਲੈਂਸੀ ਹੁੰਦੀ ਆ ਕਿਸੇ ਵੀ ਹਿਊਮਨ ਬੀਂਗ ਦੇ ਵਿੱਚ, ਜਿਹੜਾ ਅਸੀਂ ਮਤਲਬ ਖਾਸੀਅਤ ਹੁੰਦੀ ਆ ਕਿਸੇ ਪਰਸਨ ਦੀ, ਜਾਂ ਸਾਡੇ 'ਚ ਜੋ ਕਰੇਜ ਹੁੰਦੀ ਆ ਤੇ ਜੋ ਕਾਇੰਡਨੈਸ ਆਉਂਦੀ ਆ, ਉਹ ਸਾਰੀ ਉਹ ਇਸ ਬੇਸਿਸ ਤੇ ਨਹੀਂ ਆਉਂਦੀ ਕਿ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕਿਹੜੀ ਫੈਮਿਲੀ 'ਚ ਪੈਦਾ ਹੋਏ ਹਾਂ ਜਾਂ ਕਿਹੜੇ ਏਰੀਆ 'ਚ ਪੈਦਾ ਹੋਏ ਹਾਂ। ਉਹ ਆਉਂਦੀ ਹੈ ਕਿ ਅਸੀਂ ਲਾਈਫ 'ਚ ਕੀ ਦੇਖਿਆ ਆ ਤੇ ਕੀ ਸਾਡੀ ਲਾਈਫ 'ਚ ਜਿਹੜਾ ਆ ਚੀਜ਼ਾਂ ਹੋਈਆਂ ਆ ਜਿਹਦੇ ਨਾਲ ਸਾਡਾ ਬ੍ਰੇਨ ਐਕਟ ਕਰਦਾ। ਆਫਕੋਰਸ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਇੰਨਾ ਨਹੀਂ ਪਤਾ ਸੀ ਕਿ ਬ੍ਰੇਨ ਦੀ ਜਿਹੜੀ ਬ੍ਰੇਨ ਦੀ ਕੈਮੀਕਲੀ ਬ੍ਰੇਨ ਕਿਵੇਂ ਕੰਮ ਕਰਦਾ ਹੈ ਜਾਂ ਇਲੈਕਟ੍ਰੀਕਲੀ ਕਿਵੇਂ ਕੰਮ ਕਰਦਾ ਹੈ। ਬਟ ਉਹ ਹਿਊਮਨਸ ਨੂੰ ਓਬਜ਼ਰਵ ਕਰਕੇ ਜ਼ਰੂਰ ਜਿਹੜਾ ਚਾਹੇ ਅਰਿਸਟੋਟਲ ਹੋ ਗਿਆ ਜਾਂ ਫਿਰ ਦੂਜੇ ਜਿਹੜੇ ਫਿਲੋਸਫਰਸ ਹੋ ਗਏ ਉਹ ਉਸ ਟਾਈਮ ਦੱਸਦੇ ਸੀ, ਕਿਉਂਕਿ ਓਬਵੀਅਸਲੀ ਇਹ ਬਹੁਤ ਜਿਹੜਾ ਪਹਿਲਾਂ ਦੀ ਮੈਂ ਗੱਲ ਕਰ ਰਹੀ ਹਾਂ ਨਾ, 384 BC ਦੇ ਵਿੱਚ ਜਿਹੜਾ ਅਰਿਸਟੋਟਲ ਹੋਇਆ ਸੀਗਾ ਉਸ ਟਾਈਮ ਦੇ ਉੱਤੇ ਕੰਮ ਕਰਦਾ ਸੀ। ਬਟ ਜਿਹੜੀ ਇਹਨਾਂ ਨੇ ਉਸ ਟਾਈਮ ਦੇ ਉੱਤੇ ਕਿਤਾਬਾਂ ਲਿਖੀਆਂ ਉਹ ਅੱਜ ਵੀ ਜਿਹੜੀ ਵੈਸਟਰਨ ਵਰਲਡ ਦੇ ਵਿੱਚ ਸਪੈਸੀਫਿਕਲੀ ਜਿਹੜੀ ਜਿਹੜੀਆਂ ਗੱਲਾਂ ਦੇਖੀਆਂ ਜਾਂਦੀਆਂ ਸੁਣੀਆਂ ਜਾਂਦੀਆਂ, ਮਤਲਬ ਲਿਟਰੇਚਰ ਵੀ ਉਹ ਹਜੇ ਵੀ ਉਹਨਾਂ ਦੀ ਬੁੱਕਸ ਦੇ ਉੱਤੇ ਬੇਸਡ ਹੈਗਾ ਆ। ਤੇ ਜਿਵੇਂ ਅਸੀਂ ਵੀ ਇੱਕ ਜਨਰਲ ਲਾਈਫ 'ਚ ਕਹਿ ਦਿੰਦੇ ਹਾਂ ਕਿ ਹਨਾ, ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਤੋ ਮਤਲਬ ਕਿ ਜਦੋਂ ਅਸੀਂ ਕੋਈ ਚੀਜ਼ ਪ੍ਰੈਕਟਿਸ ਕਰਦੇ ਰਹਿੰਦੇ ਹਾਂ ਤਾਂ ਇਹਦਾ ਮਤਲਬ ਅਸੀਂ ਪਰਫੈਕਟ ਹੋਣੇ ਹਾਂ ਹਨਾ, ਕਿ ਮੈਨੂੰ ਕੱਲ ਨੂੰ ਗਾਣਾ ਸਿੱਖਣਾ, ਮੈਨੂੰ ਕੁਛ ਨਹੀਂ ਆਉਂਦਾ ਪਰ ਜੇ ਮੈਂ ਪ੍ਰੈਕਟਿਸ ਕਰੂੰਗੀ ਹੋ ਸਕਦਾ ਕਿ ਮੈਂ ਵਧੀਆ ਹਨਾ ਗਾ ਸਕਦੀ ਹਾਂ। ਤੇ ਕੋਈ ਵੀ ਚੀਜ਼ ਹੈ ਜਦੋਂ ਅਸੀਂ ਚਾਹੁੰਦੇ ਹਾਂ ਔਰ ਅਸੀਂ ਪਹਿਲਾਂ ਸਾਨੂੰ ਔਖੀ ਲੱਗਦੀ ਹੈ, ਬਟ ਜਦੋਂ ਅਸੀਂ ਇੱਕ ਵਾਰ ਉਹ ਕਰਨ ਲੱਗ ਜਾਂਦੇ ਹਾਂ ਮਹੀਨੇ, 2 ਮਹੀਨੇ, 3 ਮਹੀਨੇ ਬਾਅਦ ਸਾਨੂੰ ਉਹੀ ਚੀਜ਼ ਈਜ਼ੀ ਲੱਗਣ ਲੱਗ ਜਾਂਦੀ ਹੈ ਹਨਾ, ਹੌਲੀ ਹੌਲੀ ਅਸੀਂ ਪਰਫੈਕਟ ਹੋ ਜਾਂਦੇ। ਇੱਦਾਂ ਅਸੀਂ ਹੈਬਿਟਸ ਦੀ ਗੱਲ ਕਰਦੇ ਹਾਂ ਕਿ ਹੈਬਿਟਸ ਜਿਹੜੀਆਂ ਉਹ ਬਣ ਜਾਂਦੀਆਂ ਹੌਲੀ ਹੌਲੀ ਜਦੋਂ ਤੁਸੀਂ ਸ਼ੁਰੂ ਕਰਦੇ ਆ ਹਨਾ, ਤੇ ਇੱਕ ਵਾਰ ਤੁਸੀਂ ਹੈਲਦੀ ਹੈਬਿਟਸ ਸ਼ੁਰੂ ਕਰ ਲਈਆਂ ਤਾਂ ਤੁਸੀਂ ਕੰਟੀਨਿਊ ਰੱਖੀਆਂ ਤਾਂ ਓਬਵੀਅਸਲੀ ਤੁਹਾਨੂੰ ਉਹ ਚੀਜ਼ਾਂ ਈਜ਼ੀ ਲੱਗਣ ਲੱਗ ਜਾਂ, ਤੁਹਾਨੂੰ ਆਦਤ ਪੈ ਜਾਂਦੀ ਆ। ਤਾਂ ਉਹ ਸਾਰੀ ਚੀਜ਼ਾਂ ਦੀ ਅੱਜ ਅਸੀਂ ਗੱਲ ਕਰਾਂਗੇ ਤੇ ਕਿਵੇਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਦੀ ਫਿਲੋਸਫੀ ਚੋਂ ਕੁਛ ਫਿਲੋਸਫੀਜ਼ ਅੱਜ ਦੇ ਜੋ ਸਾਇੰਟਿਸਟ ਦੇਖ ਸਕਦੇ ਆ, ਕਿਉਂਕਿ ਹੁਣ ਬਹੁਤ ਜ਼ਿਆਦਾ ਜਿਹੜੀ ਆ ਡਿਵੈਲਪਮੈਂਟ ਹੋਈ ਆ ਹਨਾ, ਇੰਸਟਰੂਮੈਂਟ ਸਾਡੇ ਕੋਲ ਬਹੁਤ ਜ਼ਿਆਦਾ ਹੈ ਕਿ ਅਸੀਂ ਬ੍ਰੇਨ 'ਚ ਕੀ ਐਕਟੀਵਿਟੀਜ਼, ਜਦੋਂ ਅਸੀਂ ਕੋਈ ਚੀਜ਼ ਫੀਲ ਕਰਦੇ ਹਾਂ ਜਾਂ ਸਾਨੂੰ ਡਰ ਲੱਗਦਾ ਤਾਂ ਸਾਡੇ ਬ੍ਰੇਨ 'ਚ ਕੀ ਚੇਂਜਿਸ ਆ ਰਹੇ ਆ, ਇਹ ਵੀ ਅਸੀਂ ਹੁਣ ਦੇਖ ਸਕਦੇ ਹਾਂ ਹਨਾ। ਤਾਂ ਉਹ ਸਾਰੀਆਂ ਦੀ ਅਸੀਂ ਅੱਜ ਗੱਲ ਕਰਨੀ ਆ ਕਿ ਕਿਵੇਂ ਸਾਡਾ ਬ੍ਰੇਨ ਇਹਨਾਂ ਚੀਜ਼ਾਂ ਨੂੰ ਅਡੈਪਟ ਕਰਦਾ ਹੈ।
1: ਰਾਈਟ, ਡੈਫੀਨੇਟਲੀ ਇਹ ਉੱਧਰ ਆਪਾਂ ਆਵਾਂਗੇ ਜੀ ਅੱਜ ਦੇ ਦਿਨ ਕਿ ਦਿਮਾਗ ਜਿੱਦਾਂ ਕਹਿੰਦੇ ਹਾਂ ਕਿ ਇਨਸਾਨ ਬਦਲ ਜਾਂਦਾ, ਉਦਾਂ ਕਹਿੰਦੇ ਆ ਕਿ ਮੇਰਾ ਕੁਛ ਨਹੀਂ ਪਤਾ, ਮੇਰਾ ਦਿਮਾਗ ਖਰਾਬ ਹੋ ਗਿਆ ਸੀਗਾ ਤੇ ਮੈਂ ਬਦਲ ਗਿਆ, ਤੇ ਉਹ ਦਿਮਾਗ ਕਿੱਦਾਂ ਖਰਾਬ ਹੁੰਦਾ ਉਹ ਵੀ ਦੱਸਾਂਗੇ ਆਪਾਂ, ਜਾਂ ਦਿਮਾਗ ਕਿੱਦਾਂ ਬਦਲਦਾ ਉਹ ਵੀ ਦੱਸਾਂਗੇ ਅੱਜ ਦੇ ਪ੍ਰੋਗਰਾਮ 'ਚ। ਪਰ ਕਿਉਂਕਿ ਜਿਹੜੇ ਸੰਦੀਪ ਜੀ ਨੇ ਉਹ ਸਾਇੰਸ ਦੇ ਸਟੂਡੈਂਟ ਹੈ ਅਤੇ ਮੈਂ ਹਿਸਟਰੀ ਦਾ ਸਟੂਡੈਂਟ ਹੈ, ਅਤੇ ਦੋਵੇਂ ਜਦੋਂ ਕੰਬੀਨੇਸ਼ਨ ਹੁੰਦੇ ਨੇ ਤਾਂ ਇੱਕ ਬੜਾ ਡੈਡਲੀ ਕੰਬੀਨੇਸ਼ਨ ਬਣਦਾ, ਅਤੇ ਉਹਦੇ 'ਚੋਂ ਹੀ ਫਿਲੋਸਫੀ ਨਿਕਲ ਕੇ ਆ ਰਹੀ ਹੈਗੀ ਹੈ। ਅਰਸਤੂ ਦੀ ਗੱਲ ਕੀਤੀ ਹੈ, ਅਰਿਸਟੋਟਲ ਦੀ ਗੱਲ ਕੀਤੀ ਹੈ, ਜਿੱਦਾਂ ਅਸੀਂ ਸ਼ੁਰੂਆਤ ਦੇ ਵਿੱਚ ਵੀ ਆਪਾਂ ਗੱਲ ਕਰ ਰਹੇ ਸੀਗੇ ਕਿ ਸੁਕਰਾਤ ਹੋ ਗਿਆ, ਅਫਲਾਤੂਨ, ਜਿਹੜਾ ਅਫਲਾਤੂਨ ਜਾਂ ਪਲੈਟੋ ਜਿਹੜਾ ਕਿ ਇਹਨਾਂ ਦਾ ਗੁਰੂ ਵੀ ਸੀਗਾ ਅਰਸਤੂ ਦਾ, ਅਤੇ ਉਸ ਤੋਂ ਪਹਿਲਾਂ ਇਹ ਇੱਕ ਗੱਲ ਜ਼ਰੂਰ ਉੱਠਦੀ ਹੈਗੀ ਹੈ ਕਿ ਜਿੰਨੇ ਵੀ ਫਿਲੋਸਫਰ ਸੋ ਕਾਲਡ ਵੈਸਟਰਨ ਕਲਚਰ ਦੇ ਵਿੱਚ ਹੋਏ ਹੈਗੇ ਨੇ, ਉਹ ਜਾਂ ਜਰਮਨ ਹੋਏ ਨੇ ਜਾਂ ਗ੍ਰੀਕ ਹੋਏ ਨੇ ਜਾਂ ਫਿਰ ਰੋਮਨ ਹੋਏ ਨੇ, ਇਹ ਕਿਉਂ ਹੋਏ ਹੈਗੇ ਨੇ, ਇਹਦੇ ਬਹੁਤ ਵੱਡੇ ਕਾਰਨ ਇਹ ਵੀ ਹੋ ਸਕਦੇ ਨੇ ਕਿ ਜਦੋਂ ਇੱਕ ਇਹ ਗੱਲ ਕਹਿ ਲਈ ਜਾਂਦੀ ਹੈ ਕਿ ਵਰਤਾਰਾ ਜਿਹੜਾ ਉਹ ਕਿਹਨੇ ਲਿਖਿਆ ਸੀ, ਇਹਨਾਂ ਨੇ ਲਿਖਿਆ ਸੀ, ਸੋ ਜਿਹੜਾ ਲਿਖਿਆ ਸੀ ਉਹ ਬਚਿਆ ਰਹਿ ਗਿਆ, ਜਿਹੜਾ ਨਹੀਂ ਲਿਖਿਆ ਹੋਇਆ ਉਹ ਗੱਲਾਂ ਹੀ ਨੇ। ਅਤੇ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਗ੍ਰੀਕ ਰਾਜ ਦੀ ਦੁਨੀਆ ਦੇ ਸਭ ਤੋਂ ਪੁਰਾਣੇ ਜਿਹੜੇ ਧਰਤੀ ਦੇ ਉੱਤੇ ਕੁਛ ਸਿਵਿਲਾਈਜੇਸ਼ਨਸ ਨੇ ਉਹਨਾਂ ਦੇ ਵਿੱਚੋਂ ਗ੍ਰੀਕ ਸਿਵਿਲਾਈਜੇਸ਼ਨ ਇੱਕ ਸੀਗੀ, ਇਹਨਾਂ ਨੇ ਦੱਸਿਆ ਸੰਦੀਪ ਜੀ ਨੇ ਆਪਣੀ ਸ਼ੁਰੂਆਤ 'ਚ ਕਿ 300 BC ਦੇ ਆਸ ਪਾਸ ਜਿਹੜਾ ਸੀਗਾ ਐਰਿਸਟੋਟਲ ਦਾ ਜਿਹੜਾ ਜਨਮ ਕਾਲ ਆ ਉਹਦਾ ਜੋ ਵੀ ਉਹ ਵਿਚ ਰਿਹਾ ਸੀਗਾ ਉਸ 350 BC ਦੇ ਆਸ ਪਾਸ ਐਗਜੈਕਟ ਸੰਦੀਪ ਜੀ ਅੱਗੇ ਚੱਲ ਕੇ ਦੱਸਣਗੇ ਪਰ ਮੋਟਾ ਮੋਟਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਜ਼ਿਆਦਾ ਤਰੀਕਾਂ ਦੇ ਵਿੱਚ ਕਈ ਵਾਰ ਜਾਣ ਦੀ ਲੋੜ ਹੁੰਦੀ ਨਹੀਂ ਹੈਗੀ ਮੋਟਾ ਮੋਟਾ ਜਿਹਾ 2-4 ਲਾਈਨਾਂ ਦੇ ਵਿੱਚ ਤੁਹਾਨੂੰ ਇਤਿਹਾਸ ਜੇ ਮੈਂ ਸਮਝਾ ਦੇਵਾਂ ਸਾਰੀ ਉਮਰ ਦੇ ਲਈ ਯਾਦ ਰਹਿ ਜੂਗਾ ਜਿੱਦਾਂ ਸਾਨੂੰ ਸਾਡੇ ਮਾਸਟਰਾਂ ਨੇ ਪੜ੍ਹਾਇਆ ਸੀਗਾ ਤਾਂ ਉਹ ਇਹ ਸੀ ਕਿ ਚਾਹੇ ਇੱਧਰ ਚਾਈਨੀਜ਼ ਸਿਵਿਲਾਈਜੇਸ਼ਨ ਹੋ ਗਈ ਚਾਹੇ ਇੰਡੀਆ ਦੇ ਵਿੱਚ ਇੰਡੀਅਨ ਸਿਵਿਲਾਈਜੇਸ਼ਨ ਹੋ ਗਈ ਜਾਂ ਰੋਮ ਜਾਂ ਗ੍ਰੀਕ ਜਾਂ ਪਰਸ਼ੀਆ ਇਹ ਦੁਨੀਆ ਦੇ ਪੁਰਾਣੇ ਰਾਜ ਸੀਗੇ ਇੱਥੇ ਮਹਾਰਾਜੇ ਜਾਂ ਇੱਥੇ ਰਾਜੇ ਇੱਥੇ ਸਲਤਨਤਾਂ ਜਿਹੜੀਆਂ ਕੰਮ ਕਰਦੀਆਂ ਸੀਗੀਆਂ ਗ੍ਰੀਕ ਜਾਂ ਜਿਹਨੂੰ ਯੂਨਾਨ ਵੀ ਕਹਿ ਲਿਆ ਜਾਂਦਾ ਹੈਗਾ ਉਹ ਇੱਕ ਟਾਈਮ ਦੇ ਉੱਤੇ ਬਹੁਤ ਜ਼ਬਰਦਸਤ ਜਿਹੜੀ ਇੱਕ ਧਰਤੀ ਹੁੰਦਾ ਸੀ ਬੜਾ ਜ਼ਬਰਦਸਤ ਜਿਹੜਾ ਯੂਨਾਨ ਦਾ ਜਾਂ ਗ੍ਰੀਸ ਦਾ ਇੱਕ ਇਤਿਹਾਸ ਰਿਹਾ ਅੱਜ ਕੱਲ੍ਹ ਆਪਾਂ ਗ੍ਰੀਸ ਕਹਿ ਦਿੰਦੇ ਹਾਂ ਅਤੇ ਉਦੋਂ ਜਿਹੜੇ ਲੋਕ ਹੁੰਦੇ ਸੀਗੇ ਮੰਨਿਆ ਗਿਆ ਸੀਗਾ ਕਿ ਇੰਡੀਆ ਤੋਂ ਵੀ ਕੁਛ ਲੋਕ ਮਾਈਗ੍ਰੇਟ ਹੋ ਕੇ ਉੱਧਰਲੇ ਪਾਸੇ ਗਏ ਸੀ ਦੋ ਤਰ੍ਹਾਂ ਦਾ ਸਮਾਂ ਕਾਲ ਹੈਗਾ ਸਮਾਂ ਜਿਹੜਾ ਖੰਡ ਹੈਗਾ ਵੈਸੇ ਤਾਂ ਤੀਜਾ ਵੀ ਹੈਗਾ ਤੀਜਾ ਪਹਿਲਾ ਉਹ ਹੈ ਜਿਹਦੇ 'ਚ ਹੁਣ ਅਸੀਂ ਵਰਤਮਾਨ ਦੇ ਵਿੱਚ ਜੀ ਰਹੇ ਹਾਂ ਜਿਹੜਾ ਈਸਾ ਮਸੀਹ ਦੇ ਜੰਮਣ ਤੋਂ ਬਾਅਦ ਦਾ ਸਮਾਂ ਜਿਹਨੂੰ ਕਹਿ ਲੈਂਦੇ ਇੱਕ ਈਸਾ ਪੂਰਵ ਕਹਿ ਲੈਂਦੇ ਹਾਂ ਜਾਂ ਬਿਫੋਰ ਕ੍ਰਾਈਸਟ ਇੰਗਲਿਸ਼ ਦੇ ਵਿੱਚ ਅਸੀਂ ਮੰਨ ਲੈਂਦੇ ਹਾਂ ਜਾਂ ਰੋਮਨ ਕੈਲੰਡਰ ਦੇ ਅਕੋਰਡਿੰਗ ਉਹਦੇ 'ਚ ਵੀ ਅਲੱਗ ਤੋਂ ਜਿਹੜੇ ਸਾਲ ਹੈਗੇ ਨੇ ਅਤੇ ਉਹਨਾਂ ਦੇ ਬਾਰੇ ਅਲੱਗ ਅਲੱਗ ਦਵੰਧ ਵੀ ਹੈਗੇ ਨੇ ਕਿ 2000 ਸਾਲ ਜਾਂ 2500 ਜਾਂ 4000 ਕੋਈ ਅਲੱਗ ਅਲੱਗ ਤਰੀਕੇ ਦੇ ਨਾਲ ਅਤੇ ਜਿਹੜਾ ਡਾਰਕ ਕੈਲੰਡਰ ਹੈ ਜਦੋਂ ਜਿਹੜਾ ਇੱਕ ਈਸਾ ਪੂਰਵ ਹੋ ਗਿਆ ਅਤੇ ਇੱਕ ਜਿਹੜਾ ਜਿਵੇਂ ਬੀ ਸੀ ਜਾਂ ਏ ਡੀ ਆਪਾਂ ਕਹਿ ਲੈਂਦੇ ਹਾਂ ਦੋ ਤਾਂ ਇਹ ਕਾਲਖੰਡ ਹੋ ਗਏ ਇੱਕ ਉਹ ਕਾਲਖੰਡ ਹੈ ਜਿਹੜਾ ਬੀ ਸੀ ਤੋਂ ਵੀ ਪਹਿਲਾਂ ਦਾ ਸੀ ਜਿਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਜਦੋਂ ਕਿਸੇ ਨੇ ਕੋਈ ਰਿਕਾਰਡ ਹੀ ਨਹੀਂ ਰੱਖਣੇ ਸ਼ੁਰੂ ਕੀਤੇ ਜਦੋਂ ਭਾਸ਼ਾ ਨਹੀਂ ਸੀ ਜਦੋਂ ਸਿਰਫ ਸੰਕੇਤਕ ਜ਼ਬਾਨ ਹੁੰਦੀ ਸੀ ਤਾਂ ਉਹਨੂੰ ਵੀ ਇੱਕ ਡਾਰਕ ਪੀਰੀਅਡ ਕਹਿ ਲਿਆ ਜਾਂਦਾ ਠੀਕ ਇਸੇ ਤਰੀਕੇ ਦੇ ਨਾਲ ਯੂਨਾਨ ਦੇ ਵਿੱਚ ਵੀ ਇੱਕ ਡਾਰਕ ਪੀਰੀਅਡ ਆਇਆ ਸੀ ਈਸਾ ਪੂਰਵ ਦੇ ਵਿੱਚ ਹੀ ਬਿਫੋਰ ਕ੍ਰਾਈਸਟ ਦੇ ਟਾਈਮ 1100 ਤੋਂ 800 ਈਸਾ ਪੂਰਵ ਅੱਛਾ ਜਿਹੜਾ ਆਫਟਰ ਕ੍ਰਾਈਸਟ ਹੈ ਜਾਂ ਏ ਡੀ ਜਾਂ ਜਿਹੜਾ ਵਰਤਮਾਨ ਦੌਰ ਹੈ ਉਹ ਇੱਦਾਂ ਚੱਲਦਾ ਕਿ ਪਹਿਲਾਂ ਪਹਿਲਾ ਸਾਲ ਆਇਆ ਫਿਰ ਦੂਜਾ ਆਇਆ ਫਿਰ ਦਸਵਾਂ ਆਇਆ ਫਿਰ 100 ਸਾਲ ਫਿਰ 1000 2000 ਹੁਣ 2026ਵਾਂ ਸਾਲ ਚੱਲਦਾ ਅਗਲਾ ਸਾਲ 2027ਵਾਂ ਹੋਊਗਾ ਇਹ ਤੋਂ ਬਾਅਦ ਅੱਜ ਤੋਂ 100 ਸਾਲ ਬਾਅਦ 3026ਵਾਂ ਸਾਲ ਹੋਊਗਾ ਸੋ ਇਸ ਤਰੀਕੇ ਦੇ ਨਾਲ ਕੰਮ ਕਰਨਗੇ ਇਹ ਪਰ ਜਿਹੜਾ ਬਿਫੋਰ ਕ੍ਰਾਈਸਟ ਸੀ ਉਹ ਪੁੱਠੀ ਚੱਲਦੀ ਸੀ ਘੜੀ ਉਹ ਜਿਵੇਂ ਇੱਕ 2-3-4 ਦੀ ਬਜਾਏ ਉਹ ਇੱਦਾਂ ਚੱਲਦੀ ਸੀਗੀ ਕਿ ਪਹਿਲਾਂ 2000 ਸਾਲ ਫਿਰ 1900 ਫਿਰ 1800 ਫਿਰ ਇੱਦਾਂ ਸੋ ਉਸ ਤਰੀਕੇ ਦੇ ਨਾਲ ਜਿਹੜਾ ਉਹ 1100 ਤੋਂ 800 ਈਸਾ ਪੂਰਵ ਦਾ ਸਮਾਂ ਸੀ ਉਹ ਡਾਰਕ ਟਾਈਮ ਉੱਥੇ ਦਾ ਗ੍ਰੀਸ ਦਾ ਮੰਨਿਆ ਜਾਂਦਾ ਔਰ ਇਸੇ ਟਾਈਮ ਦੇ ਉੱਤੇ ਏਥਨ ਸਪਾਰਟਾ ਮੈਸੇਡੋਨੀਆ ਇਹ ਸਾਰੇ ਰਾਜਕਾਲ ਜਿਹੜੇ ਸੀਗੇ ਖੰਡ ਜਿਹੜੇ ਸੀਗੇ ਉੱਥੇ ਪੈਦਾ ਹੁੰਦੇ ਹੈਗੇ ਨੇ ਔਰ ਇਸੇ ਟਾਈਮ ਦੇ ਦਰਮਿਆਨ ਸਾਇੰਸ ਦੀ ਸ਼ੁਰੂਆਤ ਹੁੰਦੀ ਹੈ ਇਸੇ ਟਾਈਮ ਦੇ ਦਰਮਿਆਨ ਫਿਲੋਸਫੀ ਦੀ ਸ਼ੁਰੂਆਤ ਹੁੰਦੀ ਹੈ ਔਰ ਇਸੇ ਟਾਈਮ ਦੇ ਦਰਮਿਆਨ ਇੱਕ ਹਿੰਦੁਸਤਾਨ ਵਾਲੇ ਪਾਸੇ ਮੈਥਸ ਅਤੇ ਚਾਈਨਾ ਵਾਲੇ ਪਾਸੇ ਜਿਹੜੇ ਨੇ ਉਹ ਕੈਲਕੂਲੇਸ਼ਨਸ ਬੰਨੀਆਂ ਵਿਗੜਨੀਆਂ ਸ਼ੁਰੂ ਹੁੰਦੀਆਂ ਹੈਗੀਆਂ ਨੇ ਔਰ ਫਿਰ ਉੱਧਰਲੇ ਪਾਸੇ ਜਦੋਂ ਇੱਕ ਟਾਈਮ ਦੇ ਉੱਤੇ ਗ੍ਰੀਕ ਬੜੇ ਟੌਪ ਦਾ ਦੁਨੀਆ ਦੇ ਵਿੱਚ ਰਾਜ ਕਰਦੇ ਹੁੰਦੇ ਸੀਗੇ 500 ਈਸਾ ਪੂਰਵ ਤੋਂ ਬਾਅਦ ਬਿਫੋਰ ਕ੍ਰਾਈਸਟ ਤੋਂ ਬਾਅਦ ਗ੍ਰੀਸ ਥੱਲੇ ਜਾਣੇ ਸ਼ੁਰੂ ਹੋ ਗਏ ਅਤੇ ਰੋਮਨਸ ਤਗੜੇ ਹੋਣ ਲੱਗ ਗਏ ਅਤੇ ਉਦੋਂ ਗ੍ਰੀਸ ਜਿਹੜੇ ਸੀ ਉਹ ਟੁੱਟਣ ਲੱਗ ਗਏ ਰੋਮਨਸ ਨੇ ਰਾਜ ਕਰਨਾ ਸ਼ੁਰੂ ਕਰਤਾ ਬਾਅਦ ਦੇ ਵਿੱਚ ਫਿਰ ਰੋਮਨਸ ਛੱਡ ਗਏ ਉਹ ਦੁਨੀਆ ਦੇ ਹੋਰ ਪਾਸੇ ਚਲੇ ਜਾਣ ਲੱਗ ਪਏ ਅਤੇ ਗ੍ਰੀਸ ਜਿਹੜਾ ਸੀ ਪੂਰੀ ਤਰ੍ਹਾਂ ਦੇ ਨਾਲ ਬਿਖਰ ਗਿਆ ਸੀ ਔਰ ਇਸੇ ਟਾਈਮ ਦੇ ਦਰਮਿਆਨ ਜਦੋਂ ਬਿਖਰਿਆ ਹੋਇਆ ਗ੍ਰੀਸ ਸੀ ਇਸੇ ਟਾਈਮ ਦੇ ਦਰਮਿਆਨ 350-350 BC ਦੇ ਆਸ ਪਾਸ ਅਲੈਗਜ਼ੈਂਡਰ ਦੀ ਗ੍ਰੇਟ ਆਉਂਦਾ ਔਰ ਉਸ ਅਲੈਗਜ਼ੈਂਡਰ ਦੀ ਗ੍ਰੇਟ ਜਾਂ ਜਿਹਨੂੰ ਸਿਕੰਦਰ ਅਸੀਂ ਕਹਿ ਲੈਂਦੇ ਹਾਂ ਉਹਦੇ ਸਮੇਂ ਦੇ ਦਰਮਿਆਨ ਹੀ ਅਰਸਤੂ ਜਿਹੜੇ ਨੇ ਉਹ ਪੈਦਾ ਹੁੰਦੇ ਨੇ ਅਤੇ ਅਰਸਤੂ ਦੇ ਫਾਦਰ ਕਹਿੰਦੇ ਨੇ ਕਿ ਅਲੈਗਜ਼ੈਂਡਰ ਦੇ ਟਾਈਮ ਦੇ ਉੱਤੇ ਆਪ ਇੱਕ ਡਾਕਟਰ ਸੀ ਸੋ ਉਸ ਸਮੇਂ ਦੇ ਵਿੱਚ ਰੋਮ ਦੇ ਅੰਦਰ ਜਾਂ ਗ੍ਰੀਸ ਦੇ ਅੰਦਰ ਜਾਂ ਉਹ ਪੂਰੇ ਦੇ ਪੂਰਾ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹਨੂੰ ਯੂਰਪ ਮੰਨ ਲੈਂਦੇ ਹਾਂ ਉੱਥੇ ਸਾਇੰਸ ਨੇ ਫਿਲੋਸਫੀ ਨੇ ਬੜਾ ਚੰਗਾ ਇੱਕ ਕਹਿ ਸਕਦੇ ਹਾਂ ਕਿ ਜਨਮ ਹੋ ਗਿਆ ਸੀਗਾ ਜਨਮ ਤੋਂ ਬਾਅਦ ਉਹ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਸੀਗਾ ਸਾਇੰਸ ਫਿਲੋਸਫੀ ਰਾਜਨੀਤੀ ਸ਼ਾਸਤਰ ਇਤਿਹਾਸ ਨੀਤੀ ਸ਼ਾਸਤਰ ਇਹ ਸਾਰੇ ਸਬਜੈਕਟਸ ਲਿਟਰੇਚਰ ਸਪੈਸ਼ਲੀ ਆਰਟ ਕਰਾਫਟ ਇਹ ਬਹੁਤ ਜ਼ਿਆਦਾ ਉੱਥੇ ਫੈਲਣ ਫੁੱਲਣ ਲੱਗ ਪਏ ਸੀਗੇ ਆਓ ਹੁਣ ਇੰਨੀ ਕੁ ਗੱਲ ਤਾਂ ਜਿਹੜੀ ਰਹੀ ਐਰਿਸਟੋਟਲ ਦੀ ਰਹੀ ਇਹਦੇ ਭੂਮਿਕਾ ਬੰਨਣੀ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਹੁਣ ਤੁਹਾਨੂੰ ਇਹ ਸਮਝ ਜਿਹੜੀ ਉਹ ਅੱਗੇ ਦੀ ਹੋਏਗੀ ਕਿ ਹੁਣ ਜਿਸ ਪਾਸੇ ਨੂੰ ਅਸੀਂ ਗੱਲ ਕਰਨ ਲੱਗੇ ਹਾਂ ਕਿੰਨੇ ਉਹ ਲੋਕ ਵਿਕਸਿਤ ਹੋ ਚੁੱਕੇ ਸੀ ਬੇਸ਼ੱਕ ਬਿਫੋਰ ਕ੍ਰਾਈਸਟ ਦੀ ਅਸੀਂ ਗੱਲ ਕਰ ਰਹੇ ਹਾਂ ਅੱਜ ਤੋਂ ਲਗਭਗ ਕਿੰਨੇ ਸੰਦੀਪ ਜੀ ਮੇਰੇ ਖਿਆਲ ਦੇ ਨਾਲ 3,000 ਸਾਲ ਪਹਿਲਾਂ ਦੀ ਆਪਾਂ ਗੱਲ ਕਰ ਰਹੇ
0: ਹਾਂ? ਹਾਂਜੀ, 2-3 ਹਜ਼ਾਰ
1: ਜੀ। ਅਤੇ ਸੋਰੀ ਮੈਂ ਐਵੇਂ ਥੋੜ੍ਹਾ ਜਿਹਾ ਜ਼ਿਆਦਾ ਟਾਈਮ ਲੈ ਲਿਆ, ਮੈਂ ਕਿਹਾ ਇੱਕ ਤੁਹਾਡੇ ਲਈ ਸਟੇਜ ਸੈੱਟ ਕਰੀਏ ਅਤੇ ਹੁਣ ਤੁਸੀਂ ਆ ਜਾਓ ਮਾਈਕ ਫੜ ਕੇ।
0: ਨਹੀਂ ਨਹੀਂ, ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ, ਇੱਦਾਂ ਲੱਗ ਰਿਹਾ ਸੀ ਜਿਵੇਂ ਸਕੂਲ 'ਚ ਪੜ੍ਹਾਉਂਦੇ ਹੁੰਦੇ, ਕਿਉਂਕਿ ਮੈਂ ਹੁਣ ਬਹੁਤ ਟਾਈਮ ਤੋਂ ਮਤਲਬ ਆਪਣਾ ਹਿਸਟਰੀ ਨਹੀਂ ਪੜ੍ਹੀ, ਹੈ ਨਾ, ਸਾਇੰਸ ਹੀ ਪੜ੍ਹਦੀ, ਅਤੇ ਮੈਨੂੰ ਬਹੁਤ ਮਜ਼ਾ ਆਇਆ। ਥੈਂਕ ਯੂ, ਤੁਸੀਂ ਇੰਨਾ ਵਧੀਆ ਸਾਨੂੰ ਸਾਰਿਆਂ ਨੂੰ ਸਮਝਾ ਤਾ ਨਾ,
1: ਅੱਗੇ ਤੋਂ ਲਾ ਲਿਆ ਕਰਾਂਗੇ ਫਿਰ ਹਿਸਟਰੀ ਦੀ ਕਲਾਸ ਜੇ ਐਂ ਲੱਗਦਾ।
0: ਨਹੀਂ ਬਿਲਕੁਲ ਸਹੀ ਗੱਲ ਆ, ਮੈਨੂੰ ਕਾਫੀ ਇੰਟਰਸਟ ਹੈਗਾ, ਜਦੋਂ ਮੈਂ ਸਕੂਲ 'ਚ ਸੀ ਮੈਨੂੰ ਬਹੁਤ ਵਧੀਆ ਲੱਗਦੀ ਹਿਸਟਰੀ, ਈਵਨ ਹੁਣ ਵੀ ਮੈਨੂੰ ਆਦਤ ਹੈਗੀ ਆ ਸੁਣਨ ਦੀ ਜਾਂ ਦੇਖਣ ਦੀ।
1: ਦੇਖੋ ਇਹ ਨਾ ਸਾਡੇ ਜਿਹੜੇ ਪੁਰਾਣੇ ਸਰਕਾਰੀ ਸਕੂਲਾਂ ਦੇ ਮਾਸਟਰ ਨੇ ਸਾਨੂੰ ਜਿੱਦਾਂ ਪੜ੍ਹਾਇਆ ਜਿੱਦਾਂ ਚੰਡਿਆ ਗਿਆ, ਉਹ ਹੁਣ ਤੱਕ ਉਹ ਚੀਜ਼ਾਂ ਯਾਦ ਰਹਿ ਜਾਂਦੀਆਂ ਹੈਗੀਆਂ, ਜਿੱਦਾਂ ਡੇਢਾ ਦਾ ਪਹਾੜਾ ਪੜ੍ਹਾਇਆ, ਢਾਈ ਦੇ ਪਹਾੜੇ ਪੜ੍ਹਾਏ, ਆਹ ਹਿਸਟਰੀ ਜਿੱਦਾਂ ਪੜ੍ਹਾਈ ਕਾਲਖੰਡ ਦੇ ਵਿੱਚ ਦੱਸ ਦੱਸ ਕੇ, ਉਹ ਮੋਟੀਆਂ ਮੋਟੀਆਂ ਜਿਹੀਆਂ ਚੀਜ਼ਾਂ ਤੁਹਾਡੇ ਤਾ ਉਮਰ ਯਾਦ ਰਹਿੰਦੀਆਂ ਨੇ। ਅਦਰਵਾਈਜ਼ ਤੁਸੀਂ ਮਤਲਬ ਮਾਡਰਨ ਸਕੂਲਾਂ ਦੇ ਵਿੱਚ ਜਾਂ ਹੋਰ ਵੀ ਜਿੰਨੇ ਸਰਕਾਰੀ ਸਕੂਲਾਂ 'ਚ ਵੀ ਜੋ ਮਰਜ਼ੀ ਪੜ੍ਹੀ ਜਾਓ, ਐਕੇਡੈਮਿਕਲੀ ਕਿਤਾਬਾਂ ਪੜ੍ਹੋ ਲਿਖੋ, ਪਾਸ ਹੋਵੋ ਫੇਲ ਹੋਵੋ, ਕੁਛ ਨਹੀਂ ਯਾਦ ਰਹਿੰਦਾ। ਇਹ ਜਿਵੇਂ ਉਹ ਕਹਿੰਦੇ ਨਾ ਕਿ ਸਿਆਣਿਆਂ ਦਾ ਕਿਹਾ ਅਤੇ ਔਲਿਆਂ ਦਾ ਖਾਧਾ, ਮਦਦੋਂ ਹੀ ਪਤਾ ਚੱਲਦਾ। ਹੁਣ ਪਤਾ ਚੱਲ ਰਿਹਾ ਕਿ ਮਾਸਟਰ ਜਿਹੜੇ ਉਦੋਂ ਚੌਕ ਛੱਡ ਕੇ ਬਲੈਕ ਬੋਰਡ ਛੱਡ ਕੇ ਕੁਰਸੀ ਦੇ ਉੱਤੇ ਬਹਿ ਕੇ ਲੱਤਾਂ ਚੱਕ ਕੇ ਜੋ ਪੜ੍ਹਾ ਦਿੰਦੇ ਸੀਗੇ, ਤੇ ਜਦੋਂ ਦਿਲ ਦੀ ਗੱਲ ਕਰ ਜਾਂਦੇ ਸੀਗੇ, ਉਹ ਦਿਲ ਤੱਕ ਹੁਣ ਤੱਕ ਯਾਦ ਰਹਿੰਦੀ ਹੈਗੀ। ਸੋ ਥੈਂਕ ਯੂ ਸਾਡੇ ਮਾਸਟਰਾਂ ਦਾ, ਤੇ ਥੈਂਕ ਯੂ ਸੰਦੀਪ ਜੀ ਤੁਹਾਡਾ ਵੀ, ਕਿਉਂਕਿ ਤੁਸੀਂ ਵੀ ਡੀਪ ਟਾਕ ਦੇ ਵਿੱਚ ਹੁਣ ਤੱਕ ਜੋ ਪੜ੍ਹਾਇਆ ਹੈਗਾ ਤੇ ਉਹਦੀਆਂ ਫੀਡਬੈਕ ਜਿਹੜੀਆਂ ਉਹ ਹੁਣ ਵੀ ਆ ਰਹੀਆਂ, ਰਹਿ ਰਹਿ ਕੇ ਆਉਂਦੀਆਂ ਰਹਿੰਦੀਆਂ। ਪੁਰਾਣੇ ਐਪੀਸੋਡ ਦੇ ਬਾਰੇ ਲੋਕ ਪੁੱਛਦੇ ਰਹਿੰਦੇ ਹੈਗੇ ਨੇ, ਉਹ ਅਲੱਗ ਅਲੱਗ ਸਾਡੇ ਤੋਂ ਨਿਕਲਦੇ ਨਹੀਂ ਪੁਰਾਣੇ ਐਪੀਸੋਡ। ਸੋ ਕੋਸ਼ਿਸ਼ ਕਰ ਲਿਆ ਕਰੋ ਕਿ ਉਦੋਂ ਹੀ ਸੁਣ ਕੇ ਉਦੋਂ ਹੀ ਸਮਝ ਲਿਆ ਕਰੋ, ਅਤੇ ਬਹੁਤੀ ਵਾਰ ਫਿਰ ਪੁਰਾਣੇ ਐਪੀਸੋਡ ਰਿਕਵਰ ਕਰਨੇ ਵੀ ਬੜੇ, 3-3 ਸਾਲ ਪੁਰਾਣੇ, 2 ਸਾਲ ਪੁਰਾਣੇ ਬੜੇ ਮੁਸ਼ਕਲ ਹੋ ਜਾਂਦੇ ਨੇ। ਸੋ ਐਨੀਵੇਜ਼ ਐਰਿਸਟੋਟਲ ਵੱਲ ਆਈਏ, ਅਤੇ ਫਿਰ ਆਪਾਂ ਅੱਜ ਦੇ ਜਿਹੜੇ ਟੋਪਿਕ ਦਾ ਜਿਹੜਾ ਵਿਸਥਾਰ ਹੈਗਾ, ਜਿਹਦੇ 'ਚ ਮੇਰੇ ਖਿਆਲ ਦੇ ਨਾਲ ਸਮਝਣਾ ਔਰ ਬੜਾ ਇੰਟਰਸਟਿੰਗ ਟੋਪਿਕ ਹੈਗਾ, ਅਤੇ ਉਹਦੇ ਬਾਰੇ ਜਿਹੜਾ ਜਾਣਨਾ ਬਹੁਤ ਜ਼ਰੂਰੀ ਹੈ, ਨਿਊਰੋਸਾਇੰਸ ਦੇ ਬਾਰੇ। ਔਰ ਜਿੱਦਾਂ ਤੁਸੀਂ ਇੱਕ ਬੜਾ ਹਿੰਟ ਜਿਹਾ ਦਿੱਤਾ ਹੈ ਕਿ MRI ਵਗੈਰਾ ਜਾਂ ਬ੍ਰੇਨ ਦੀ ਜਿਹੜੀ ਮੈਪਿੰਗ ਕੀਤੀ ਜਾਂਦੀ ਹੈ ਜਾਂ ਫਿਰ ਸਕੈਨਸ ਜਿਹੜੇ ਹੁੰਦੇ ਹੈਗੇ ਨੇ, ਉਹ ਅੱਜ ਕੱਲ੍ਹ ਕੀ ਦੇਖ ਲੈਂਦੇ ਨੇ, ਅਤੇ ਉਸ ਟਾਈਮ ਦੇ ਉੱਤੇ ਜਦੋਂ ਇੰਨੀਆਂ ਤਕਨੀਕਾਂ ਨਹੀਂ ਸੀਗੀਆਂ, ਇੰਨੀਆਂ ਮਸ਼ੀਨਾਂ ਨਹੀਂ ਸੀ ਵਿਕਸਿਤ, ਉਦੋਂ ਵੀ ਇਹਨਾਂ ਚੀਜ਼ਾਂ ਨੂੰ ਕਿਵੇਂ ਸਮਝ ਲਿਆ ਜਾਂਦਾ ਸੀ, ਉਹ ਵੀ ਆਪਾਂ ਜਾਣਨ ਦੀ ਅੱਜ ਕੋਸ਼ਿਸ਼ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਐਰਿਸਟੋਟਲ ਦੇ ਹਵਾਲੇ ਦੇ ਨਾਲ ਹੀ ਸ਼ੁਰੂ ਕਰ ਸਕਦੇ ਹੋ, ਜੇ ਥੋੜ੍ਹਾ ਜਿਹਾ ਦੱਸ ਸਕਦੇ ਹੋ ਜੀ ਕਿ ਐਰਿਸਟੋਟਲ ਦਾ ਆਈਡੀਆ ਕੀ ਸੀਗਾ, ਨਿਊਰੋਸਾਇੰਸ ਦੇ ਨਾਲ ਜੁੜਿਆ ਹੋਇਆ ਇਹ, ਬ੍ਰੇਨ ਐਨਾਟਮੀ ਦੇ ਨਾਲ ਜੁੜਿਆ ਹੋਇਆ।
0: ਹਾਂਜੀ, ਐਰਿਸਟੋਟਲ ਦਾ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਉਹਨਾਂ ਦੀ ਜਿਹੜੀ ਮੇਨ ਫਿਲੋਸਫੀ ਸੀ ਉਹ ਇਹੀ ਸੀ ਕਿ ਜਦੋਂ ਅਸੀਂ ਸਾਡਾ ਬਰਥ ਹੁੰਦਾ ਹੈ ਤਾਂ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕੀ ਸਾਡੀ ਫੈਮਿਲੀ ਦਾ ਬੈਕਗਰਾਉਂਡ ਹੈਗਾ ਆ, ਉਹਦੇ 'ਤੇ ਇਹ ਡਿਪੈਂਡ ਨਹੀਂ ਕਰਦਾ ਕਿ ਸਾਡੀ ਲਾਈਫ ਕਿਵੇਂ ਨਿਕਲੂਗੀ, ਸਾਡੀ ਹੈਬਿਟਸ ਕੀ ਬਣਨਗੀਆਂ, ਹੈ ਨਾ, ਅਤੇ ਸਾਡਾ ਸੁਭਾਅ ਕਿਵੇਂ ਦਾ ਹੋਊਗਾ। ਤਾਂ ਉਹ ਚੀਜ਼ਾਂ ਡਿਪੈਂਡ ਕਰਦੀਆਂ ਕਿ ਜਿਹੜਾ ਜਿੱਦਾਂ ਇੰਗਲਿਸ਼ 'ਚ ਉਹਨੂੰ ਓਬਵੀਅਸਲੀ ਉਹਨਾਂ ਨੇ ਤਾਂ ਆਪਣੀ ਲੈਂਗੁਏਜ 'ਚ ਲਿਖਿਆ ਸੀ, ਤਾਂ ਇੰਗਲਿਸ਼ 'ਚ ਉਹਨੂੰ ਕਹਿ ਦਿੰਦੇ ਕਿ ਕਰੈਕਟਰ ਇਜ਼ ਬਿਲਟ ਥਰੂ ਰੈਪੀਟੇਟਿਡ ਐਕਸ਼ਨਸ, ਹੈ ਨਾ, ਕਿ ਬਾਰ ਬਾਰ ਤੁਸੀਂ ਜਿਹੜੇ ਐਕਸ਼ਨ ਕਰਦੇ ਰਹੋ ਉਹਦੇ ਥਰੂ ਤੁਹਾਡੇ ਕਰੈਕਟਰ ਡਿਵੈਲਪ ਹੁੰਦਾ ਹੈ, ਨਾ ਕਿ ਤੁਹਾਡੀ ਜਿਹੜੀ ਆ ਜਿਹੜੀ ਆ ਤੁਹਾਡੀ ਫੈਮਿਲੀ ਬੈਕਗਰਾਉਂਡ ਜਾਂ ਕਿਸੇ ਹੋਰ ਜਾਂ ਇਨਵਾਇਰਮੈਂਟਲ ਬੈਕਗਰਾਉਂਡ ਦੇ ਨਾਲ, ਹੈ ਨਾ, ਕਿ ਜੋ ਤੁਸੀਂ ਸਿੱਖਦੇ ਹੈਗੇ ਆ ਉਹ ਸਾਰੀ ਚੀਜ਼ਾਂ। ਤੇ ਉਹਨਾਂ ਦੀ ਮੇਨ ਫਿਲੋਸਫੀ ਇਹੀ ਸੀਗੀ, ਔਰ ਉਹ ਤੋਂ ਇਲਾਵਾ ਓਬਵੀਅਸਲੀ ਇਹ ਇਕੱਲੀ ਜਿਹੜੀ ਉਹਨਾਂ ਨੇ ਇੱਕ ਦੋ ਚੀਜ਼ਾਂ ਨਹੀਂ ਕਹੀਆਂ, ਨੀਆਂ ਬੁੱਕਸ ਲਿਖੀਆਂ ਤਾਂ ਅਲੱਗ ਅਲੱਗ ਚੀਜ਼ਾਂ ਸੀ, ਬਟ ਸਾਡੇ ਟੋਪਿਕ ਨਾਲ ਰਿਲੇਟਿਡ ਜਿਹੜੀ ਆ ਇਹ ਕੁਛ ਕੁ ਫਿਲੋਸਫੀਜ਼ ਹੈਗੀਆਂ ਕਿ ਸਾਡਾ ਬ੍ਰੇਨ ਚੇਂਜ ਕਰਦਾ ਹੈ ਜਦੋਂ ਅਸੀਂ ਕੋਈ ਚੀਜ਼ ਰਿਪੀਟ ਕਰਦੇ ਰਹਿੰਦੇ ਹਾਂ, ਤਾਂ ਹੌਲੀ ਹੌਲੀ ਸਾਡਾ ਬ੍ਰੇਨ ਉਹਨੂੰ ਚੀਜ਼ ਨੂੰ, ਹੈ ਨਾ, ਸਮਝਣ ਲੱਗ ਜਾਂਦਾ, ਮਤਲਬ ਬ੍ਰੇਨ ਨੂੰ ਵੀ ਇੱਕ ਤਰ੍ਹਾਂ ਆਦਤ ਪੈ ਜਾਂਦੀ ਹੈ ਉਹਨਾਂ ਚੀਜ਼ਾਂ ਦੀ ਜਿਹੜੀ ਉਹ ਡੇਲੀ ਕਰਦਾ, ਹੈ ਨਾ। ਅਸੀਂ ਜਦੋਂ ਹੁਣ ਕਰਾਂਗੇ ਤਾਂ ਅਸੀਂ ਇੱਕ ਮੈਮਰੀ ਦੇ ਉੱਤੇ ਵੀ, ਤੁਸੀਂ ਮੈਮਰੀ ਦੀ ਵੀ ਗੱਲ ਕੀਤੀ ਵੀ ਆਪਾਂ ਨੂੰ ਯਾਦ ਸਾਰਾ, ਆਪਾਂ ਉਹਦੀਆਂ ਵੀ ਮੈਮਰੀ ਤੇ ਵੀ ਇੱਕ ਪੋਡਕਾਸਟ ਜ਼ਰੂਰ ਕਰਾਂਗੇ ਕਿ ਕਿਵੇਂ ਸਾਡੀ ਮੈਮਰੀ ਕੰਮ ਕਰਦੀ ਆ।
1: ਹਾਂਜੀ
0: ਹਾਂਜੀ, ਤੇ ਜਿਹੜਾ ਆ ਕਿ ਇੱਕ ਇਹ ਚੀਜ਼ ਹੋ ਗਈ, ਹੋਰ ਉਹਨਾਂ ਦੀ ਫਿਲੋਸਫੀ ਜਿਹੜੀ ਸਾਡੇ ਅੱਜ ਦੇ ਟੋਪਿਕ ਨਾਲ ਰਿਲੇਟ ਕਰਦੀ ਉਹ ਸੀਗੀ ਕਿ ਪਰਪਸ ਅਗਰ ਤੁਹਾਡੀ ਲਾਈਫ 'ਚ ਹੋਵੇ ਕੋਈ, ਤਾਂ ਤੁਸੀਂ ਜਿਹੜੀ ਆ ਤੁਹਾਡੀ ਜਿਹੜੀ ਵੈਲਬੀਇੰਗ ਆ ਉਹਨੂੰ ਸੁਧਾਰਦਾ ਹੈ, ਕਿ ਤੁਹਾਨੂੰ ਇੱਕ ਪਰਪਸ ਮਿਲ ਗਿਆ ਤੁਹਾਨੂੰ ਲਾਈਫ 'ਚ, ਕੋਈ ਵੀ ਹੋ ਸਕਦਾ, ਛੋਟਾ ਪਰਪਸ ਤੁਹਾਡੇ ਕਰੀਅਰ ਵਾਈਜ਼ ਹੋ ਸਕਦਾ, ਕੋਈ ਪਰਸਨਲ ਤੁਹਾਡਾ ਗੋਲ ਹੋ ਸਕਦਾ, ਹੈ ਨਾ। ਔਰ ਇਹ ਹੁੰਦਾ ਵੀ ਹੈ ਕਿ ਜਦੋਂ ਸਾਡਾ ਕੋਈ ਅਸੀਂ ਪਰਸਨਲ ਗੋਲ ਸੈੱਟ ਕਰ ਲੈਂਦੇ, ਪ੍ਰੋਫੈਸ਼ਨਲ ਗੋਲ ਸੈੱਟ ਕਰ ਲੈਂਦੇ, ਤਾਂ ਅਸੀਂ ਅਗਰ ਕੰਮ ਕਰਦੇ ਹਾਂ ਉਹਦੇ 'ਤੇ ਉਹਦੇ ਬੇਸ 'ਤੇ, ਤਾਂ ਓਬਵੀਅਸਲੀ ਉਹਦੇ ਸਾਨੂੰ ਰਿਜ਼ਲਟਸ ਵੀ ਮਿਲਦੇ ਆ, ਹੈ ਨਾ। ਇਹ ਨਹੀਂ ਹੈਗਾ ਨਿਊ ਈਅਰ ਰੈਜ਼ੋਲੂਸ਼ਨ ਦੀ ਮੈਂ ਗੱਲ ਨਹੀਂ ਕਰ ਰਹੀ, ਜੋ ਐਕਚੁਅਲ ਚ ਅਸੀਂ ਰੈਜ਼ੋਲੂਸ਼ਨ ਕਰਦੇ ਹਾਂ ਕਿ ਅਸੀਂ ਉਹਦੇ ਤੇ ਕੰਮ ਵੀ ਕਰਦੇ ਹਾਂ, ਤੇ ਉਹ ਸਾਰੀ ਚੀਜ਼ਾਂ ਅਸੀਂ ਜਿਹੜੀਆਂ ਜਿਹੜੀਆਂ ਸਾਰੀ ਡਿਵੈਲਪ ਹੁੰਦੀਆਂ ਉਹ ਸਾਡਾ ਕਰੈਕਟਰ ਡਿਵੈਲਪ ਕਰਦੀਆਂ ਨਾ, ਤੇ ਸੈਲਫ ਕੰਟਰੋਲ ਅਗਰ ਅਸੀਂ ਕਰਦੇ ਹਾਂ ਤਾਂ ਉਹ ਸਾਨੂੰ ਪ੍ਰੈਕਟਿਸ ਦੇ ਥਰੂ ਹੀ ਆਉਂਦਾ। ਕਿਸੇ ਚੀਜ਼ ਤੇ ਅਸੀਂ ਪ੍ਰੈਕਟਿਸ ਕਰਾਂਗੇ ਤਾਂ ਹੀ ਅਸੀਂ ਆਪਣਾ ਸੈਲਫ ਕੰਟਰੋਲ ਕਰ ਸਕਦੇ ਹਾਂ, ਜਿਵੇਂ ਅਸੀਂ ਪੁਰਾਣੇ ਦੇਖਦੇ ਹਾਂ ਚੀਜ਼ਾਂ ਜਿਹੜੇ ਆਪਣੇ ਪੁਰਾਣੇ
1: ਮਤਲਬ
0: ਜੋ ਵੀ ਆ, ਹਾਂਜੀ ਉਹਨਾਂ ਦੀ ਗੱਲ ਕਰਦੇ ਹਾਂ ਨਾ ਕਿ ਉਹ ਪ੍ਰੈਕਟਿਸ ਕਰਦੇ ਆ ਉਹਨਾਂ ਚੀਜ਼ਾਂ ਨੂੰ ਤਾਂ ਹੀ ਸੈਲਫ, ਸਾਡੇ ਜਿੱਦਾਂ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਨਾ, ਮਨ ਜੀਤੇ ਜਗ ਜੀਤ ਕੇ, ਤੁਸੀਂ ਆਪਣੇ ਮਨ ਨੂੰ ਜਿੱਤਦੇ ਆ ਤਾਂ ਤੁਸੀਂ ਸਾਰਾ ਕੁਛ ਜਿੱਤ ਸਕਦੇ ਹਾਂ। ਤਾਂ ਉਹਦਾ ਮਤਲਬ ਇਹੀ ਹੈ ਕਿ ਤੁਸੀਂ ਅਗਰ ਮੇਰਾ ਦਿਲ ਨਹੀਂ ਕਰ ਰਿਹਾ ਅੱਜ ਕੁਛ ਕੰਮ ਕਰਨ ਦਾ, ਯੂਟਿਊਬ ਦੇਖਣ ਦਾ ਕਰ ਰਿਹਾ, ਤਾਂ ਅਗਰ ਮੈਂ ਸੋਚਦੀ ਹਾਂ ਕਿ ਨਹੀਂ ਨਹੀਂ ਮੈਨੂੰ ਇਹ ਨਹੀਂ ਮੈਨੂੰ ਇਹ ਕੰਮ ਕਰਨਾ, ਤਾਂ ਮੈਂ ਸ਼ਾਇਦ ਉਹਦੇ ਚ ਸਕਸੈਸਫੁਲ ਹੋ ਜਾਵਾਂ। ਤੇ ਇਹ ਸਾਰੀਆਂ ਉਹਨਾਂ ਦੀਆਂ ਆਬਜ਼ਰਵੇਸ਼ਨ ਸੀਗੀਆਂ ਜਿਹੜੀਆਂ ਉਹ ਲੋਕਾਂ ਨੂੰ ਦੇਖਦੇ ਸੀ ਆਪਣੇ ਆਲੇ ਦੁਆਲੇ ਸੋਸਾਇਟੀ ਚ ਕੀ ਹੁੰਦਾ ਨਾ, ਕਿਉਂਕਿ ਓਬਵੀਅਸਲੀ ਉਦੋਂ ਨਹੀਂ ਸਾਡੇ ਕੋਲ ਇੰਸਟਰੂਮੈਂਟਸ, ਜਿਹੜੇ ਸਾਇੰਸ ਨੇ ਇੰਨੀ ਕੋਈ ਤਰੱਕੀ ਨਹੀਂ ਸੀਗੀ, ਤੇ ਔਰ ਈਵਨ ਸਾਇੰਸ ਵਰਡ ਵੀ ਸ਼ਾਇਦ ਪਤਾ ਨਹੀਂ ਆਇਆ ਹੋਊਗਾ ਕਿ ਨਹੀਂ ਹੋਊਗਾ ਉਸ ਟਾਈਮ, ਹਨਾ। ਤੇ ਉਹ ਸਾਰਾ ਓਬਜ਼ਰਵ ਕਰਦੇ ਸੀਗੇ, ਤੇ ਇਹ ਜਿੱਦਾਂ ਤੁਸੀਂ ਪਹਿਲਾਂ ਹੀ ਕਿਹਾ ਵੀ ਸਾਡੇ ਦਿਮਾਗ ਚ ਇਹ ਆਈ ਵੀ ਗੱਲ ਐਵੇਂ ਕਿ ਜਿਹੜੇ ਪਹਿਲਾਂ ਅਸੀਂ ਪੋਡਕਾਸਟ ਕੀਤੇ ਉਹ ਅਸੀਂ ਸਾਡੇ ਆਊਟਰ ਯੂਨੀਵਰਸ ਦੇ ਕੀਤੇ ਆ, ਤੇ ਹੁਣ ਜਿਹੜੇ ਅਸੀਂ ਪੋਡਕਾਸਟ ਜਿਹੜਾ ਨਵਾਂ ਸ਼ੁਰੂ ਕੀਤਾ ਸੀ ਆਪਣਾ ਇੰਟਰਨਲ ਯੂਨੀਵਰਸ ਦੀ ਜਿਹੜੀ ਗੱਲ ਕਰਨੀ ਆ, ਜਿਹੜਾ ਸਾਡਾ ਬ੍ਰੇਨ ਤੇ ਸਾਡੀ ਬੋਡੀ ਆ ਜਾਂ ਸਾਡਾ ਮਾਇੰਡ ਆ, ਇਹਦੀ ਮੈਂ ਜਿਹੜੀ ਆ ਇੱਕ ਇਹ ਵੀ ਦਊਂਗੀ ਕਿ ਮੈਂ ਕਿਉਂ ਯੂਨੀਵਰਸ ਕਹਿ ਰਹੀ ਹਾਂ ਸਾਡੇ ਬ੍ਰੇਨ ਨੂੰ। ਇਹਨੂੰ ਤੁਸੀਂ ਥੋੜਾ ਜਿਹਾ ਇੱਦਾਂ ਵੀ ਕਹਿ ਸਕਦੇ ਕਿ ਸਾਡੀ ਜਿਹੜੀ ਅਗਰ ਅਸੀਂ ਮਿਲਕੀ ਵੇ ਗਲੈਕਸੀ ਦੀ ਗੱਲ ਕਰਦੇ ਹਾਂ, ਤਾਂ ਸਾਡੀ ਗਲੈਕਸੀ ਦੇ ਵਿੱਚ 100 ਬਿਲੀਅਨ ਤੋਂ ਲੈ ਕੇ 400 ਬਿਲੀਅਨ ਤੱਕ, ਮਤਲਬ 10,000 ਕਰੋੜ ਤੋਂ ਲੈ ਕੇ 40,000 ਕਰੋੜ ਤੱਕ ਜਿਹੜੇ ਤਾਰੇ ਟੋਟਲ ਇੰਨੇ ਅਸੀਂ ਮੰਨਦੇ ਹਾਂ ਹੈਗੇ ਆ, ਹਨਾ। ਪਰ ਜੇ ਅਸੀਂ ਬ੍ਰੇਨ ਦੀ ਗੱਲ ਕਰੀਏ ਤਾਂ ਬ੍ਰੇਨ ਚ ਸਾਡੇ ਨਿਊਰੋਨਸ ਹੁੰਦੇ ਆ, ਜਿਹੜਾ ਸਾਨੂੰ ਪਤਾ ਕਿ ਸੈਲਸ ਹੁੰਦੇ ਸਾਡੀ ਬ੍ਰੇਨ ਦੇ ਵਿੱਚ ਜਿਹੜੇ ਕਨੈਕਸ਼ਨ ਕ੍ਰੀਏਟ ਕਰਦੇ ਆ, ਜਿਹਦੀ ਵਜ੍ਹਾ ਨਾਲ ਹੀ ਸਾਡੀ ਜਿਹੜਾ ਬ੍ਰੇਨ ਜਿਹੜਾ ਆ ਉਹ ਇਮੋਸ਼ਨਸ ਫੀਲ ਕਰ ਸਕਦਾ ਆ, ਸੈਂਸਿਸ ਫੀਲ ਕਰ ਸਕਦਾ ਹੈ, ਹਨਾ। ਤੇ ਸਾਡੀ ਬੋਡੀ ਦਾ ਹਰ ਇੱਕ ਸਿਸਟਮ ਰੈਗੂਲੇਟ ਕਰਦਾ, ਸਾਡਾ ਸੈਂਟਰਲ ਨਰਵਸ ਸਿਸਟਮ ਜਿਹੜਾ ਇਹਨਾਂ ਸਾਰੇ ਨਿਊਰੋਨਸ ਤੇ ਉਹਨਾਂ ਦੇ ਕਨੈਕਸ਼ਨ ਦੀ ਵਜ੍ਹਾ ਨਾਲ ਚੱਲਦਾ ਹੈ। ਤੇ ਸਾਡੀ ਬ੍ਰੇਨ ਦੇ ਵਿੱਚ 86 ਬਿਲੀਅਨ ਨਿਊਰੋਨਸ ਹੁੰਦੇ ਆ, ਜਿਹਦੇ ਅੱਗੇ ਹਾਂਜੀ ਜਿਹਦੇ ਅੱਗੇ ਬਹੁਤ ਸਾਰੇ ਕਨੈਕਸ਼ਨ ਹੁੰਦੇ ਆ, ਤੇ ਜਦੋਂ ਅਸੀਂ ਸਾਰੇ ਕਨੈਕਸ਼ਨਸ ਨੂੰ ਜਿਹੜਾ ਆ ਜਿਹੜਾ ਜੋੜਦੇ ਆ, ਤਾਂ 100 ਟ੍ਰਿਲੀਅਨ ਤੱਕ ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਹੁੰਦੇ ਆ। ਔਰ ਅਗਰ ਅਸੀਂ ਮਿਲਕੀ ਵੇ ਦੀ ਜਿਵੇਂ ਮੈਂ ਦੱਸਿਆ, ਤਾਂ ਉੱਥੇ 100 ਬਿਲੀਅਨ ਤੋਂ ਲੈ ਕੇ 400 ਬਿਲੀਅਨ ਤੱਕ ਕਨੈਕਸ਼ਨ ਹੁੰਦੇ ਆ, ਤਾਂ ਸਾਨੂੰ ਪਤਾ ਕਿ ਹੁਣ ਕਿੰਨੇ ਮਤਲਬ ਕਿੰਨੇ ਗੁਣਾ ਜ਼ਿਆਦਾ ਸਾਡੇ ਬ੍ਰੇਨ ਦੇ ਵਿੱਚ ਕਨੈਕਸ਼ਨ ਆ ਕੰਪੈਰੇਟਿਵਲੀ, ਕਿ ਕਿੰਨੇ ਮਿਲਕੀ ਵੇ ਦੇ ਵਿੱਚ ਸਟਾਰਸ ਹੈਗੇ ਆ। ਸੋ ਇਹ ਸਾਡਾ ਜਿਹੜਾ ਬ੍ਰੇਨ ਹੈਗੇ ਆਪਣੇ ਆਪ ਚ ਇੱਕ ਯੂਨੀਵਰਸ ਹੈਗਾ ਆ, ਇਹਨੂੰ ਤੁਸੀਂ ਇੰਟਰਨਲ ਯੂਨੀਵਰਸ ਅਸੀਂ ਕਹਿ ਸਕਦੇ ਹਾਂ ਨਾ। ਔਰ ਇਹ ਚਾਹੇ ਮੈਂ ਜਿੱਦਾਂ ਅਸੀਂ ਸ਼ੁਰੂ ਚ ਗੱਲ ਕੀਤੀ ਆ ਕਿ ਬਹੁਤ ਸਾਰੇ ਹੁਣ ਟੈਕਨੋਲੋਜੀ ਸਾਡੇ ਕੋਲ ਹੈਗੀ ਆ ਕਿ ਅਸੀਂ ਡਿਵੈਲਪ ਕਰ ਸਕਦੇ ਹਾਂ, ਬਟ ਹਜੇ ਵੀ ਬਹੁਤ ਕੁਛ ਪਿਆ ਜਿਹੜਾ ਸਾਨੂੰ ਜਾਣਨਾ ਹੈ, ਹਨਾ, ਕਿ ਕਿਵੇਂ ਬ੍ਰੇਨ ਚ ਕਿਹੜੀ ਐਕਟੀਵਿਟੀ ਹੁੰਦੀ ਆ। ਕਿਉਂਕਿ ਇਹ ਨਹੀਂ ਹੈਗਾ ਕਿ ਫੋਰ ਐਗਜ਼ਾਮਪਲ ਕੋਈ ਜਦੋਂ ਇਹ ਸਾਇੰਟਿਸਟ ਜਾਂ ਰਿਸਰਚਰ ਜਾਂ ਡਾਕਟਰਸ ਜਦੋਂ ਆਪਣੀ ਸਟੱਡੀਜ਼ ਕਰਦੇ ਆ, ਜਦੋਂ ਕੋਈ ਸਟਿਮੂਲਾਈ ਦਿੰਦੇ ਆ, ਮੰਨ ਲਓ ਕਿਸੇ 10 ਬੰਦਿਆਂ ਦੇ ਗਰੁੱਪ ਨੂੰ ਉਹਨਾਂ ਨੇ ਟੈਸਟ ਕਰਨਾ, ਹਨਾ, ਤੇ ਉਹਨਾਂ ਨੂੰ ਇੱਕ ਉਹਨਾਂ ਨੇ ਇੱਕ ਸਿਮਿਲਰ ਤਰ੍ਹਾਂ ਦਾ ਇੱਕ ਜਿਹੜਾ ਕਨੈਕਸ਼ਨ ਦੇ ਤਾ ਕਿ ਕੋਈ ਡਰਨ ਵਾਲੀ ਚੀਜ਼ ਜਿਹੜੀ ਉਹਨਾਂ ਦੇ ਸਾਹਮਣੇ ਰੱਖ ਦਿੱਤੀ। ਫੋਰ ਐਗਜ਼ਾਮਪਲ ਇੱਕ ਜਿਹੜਾ ਲਿਟਲ ਐਲਬਰਟ ਕਰਕੇ ਇੱਕ ਬੱਚੇ ਦਾ ਐਕਸਪੈਰੀਮੈਂਟ ਹੈਗਾ ਜਿਹੜਾ ਕੀਤਾ ਸੀਗਾ ਕਾਫੀ ਸਾਲ ਪਹਿਲਾਂ, ਹਾਲਾਂਕਿ ਐਥੀਕਲੀ ਉਹਨੂੰ ਸਹੀ ਨਹੀਂ ਮੰਨਦੇ ਕਿਉਂਕਿ ਉਹਦੇ ਵਿੱਚ ਛੋਟਾ ਬੱਚਾ ਨੀ ਇੰਜੈਕਸ਼ਨ ਵਾਲਾ ਨੀ 9 ਮਹੀਨੇ ਦਾ ਬੱਚਾ ਸੀਗਾ, ਉਹਨੂੰ ਉਹਨਾਂ ਨੇ ਪਹਿਲਾਂ ਜਿਵੇਂ ਉਹਦੇ ਨਾਲ ਉਹਦੇ ਕੋਲ ਐਨੀਮਲ ਜਿਵੇਂ ਛੋਟੇ ਛੋਟੇ ਪਪੀਜ਼ ਵਗੈਰਾ ਉਹਨਾਂ ਨੇ ਛੱਡੇ, ਹਨਾ, ਚੂਹੇ ਜਿਹੜੇ ਮਤਲਬ ਉਹਦੇ ਕੋਲ ਘੁੰਮਦੇ ਸੀ, ਤਾਂ ਹੀ ਵਾਜ ਵੈਰੀ ਹੈਪੀ, ਮਤਲਬ ਉਹਨਾਂ ਦੇ ਨਾਲ ਪਲੇ ਕਰ ਰਿਹਾ ਸੀਗਾ, ਹਨਾ। ਬਟ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਜਿੱਦਾਂ ਹੌਲੀ ਹੌਲੀ ਸਟਿਮੂਲਾਈ ਦਿੱਤੇ ਕਿ ਉਹਨਾਂ ਨੇ ਕੀ ਕੀਤਾ ਕਿ ਉਹਦੇ ਕੋਲ ਇੱਕ ਚੂਹਾ ਛੱਡ ਦਿੱਤਾ, ਵਾਈਟ ਚੂਹਾ, ਬਟ ਉਹਨਾਂ ਨੇ ਨਾਲ ਬਹੁਤ ਜ਼ੋਰ ਦੀ ਆਵਾਜ਼ ਕੀਤੀ, ਹਨਾ, ਕਿਸੇ ਚੀਜ਼ ਦੇ ਵਿੱਚ ਮਤਲਬ ਕੋਈ ਚੀਜ਼ ਮਾਰੀ, ਤਾਂ ਉਹ ਬੱਚਾ ਡਰ ਗਿਆ ਤੇ ਉਹਦਾ ਡਰ ਬੈਠ ਗਿਆ, ਉਹਨੂੰ ਲੱਗਾ ਕਿ ਇਹ ਜਦੋਂ ਚੂਹਾ ਮੇਰੇ ਕੋਲ ਆ ਰਿਹਾ ਤਾਂ ਮਤਲਬ ਇਹ ਕੋਈ ਡਰਨ ਵਾਲੀ ਚੀਜ਼ ਆ, ਕਿਉਂਕਿ ਸਿਰਫ 9 ਮਹੀਨੇ ਦਾ ਬੱਚਾ ਸੀਗਾ ਨਾ। ਤੋ ਉਹਦੀ ਉਹ ਜਿਹੜਾ ਐਕਸਪੈਰੀਮੈਂਟ ਕੀਤਾ ਤਾਂ ਉਹਨਾਂ ਨੇ ਮਤਲਬ ਉਹਦੇ ਚ ਉਹਨਾਂ ਨੇ ਕਿਹਾ ਕਿ ਹਾਂ ਇਹ ਸਟਿਮੂਲਾਈ ਜਿਹੜੇ ਆ ਤੁਸੀਂ ਕਿੱਦਾਂ ਪਰਸੀਵ ਕਰਦੇ ਆ ਚੀਜ਼ਾਂ ਨੂੰ ਉਹਦੇ ਤੇ ਡਿਪੈਂਡ ਕਰਦੇ ਆ, ਹਾਲਾਂਕਿ ਕਿਉਂਕਿ ਸਾਇੰਸ ਦੇ ਵਿੱਚ ਵੀ ਜਦੋਂ ਤੁਸੀਂ ਐਕਸਪੈਰੀਮੈਂਟ ਕਰਦੇ ਆ ਤਾਂ ਤੁਸੀਂ ਐਵੇਂ ਨਹੀਂ ਕਰ ਸਕਦੇ, ਉਸ ਐਕਸਪੈਰੀਮੈਂਟ ਐਥੀਕਲੀ ਵੀ ਰਾਈਟ ਹੋਣੇ ਚਾਹੀਦੇ ਆ, ਕਿ ਉਹਦੇ ਚ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਨਾ। ਤੋ ਬ੍ਰੇਨ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਜਦੋਂ ਮੰਨ ਲਓ ਕਿਸੇ 10 ਅਡਲਟ ਦੇ ਗਰੁੱਪ ਨੂੰ ਤੁਸੀਂ ਕੋਈ ਸੇਮ ਸਟਿਮੂਲਾਈ ਦਿੱਤਾ, ਸੇਮ ਇਹ ਤਰ੍ਹਾਂ ਦੀ ਐਗਜ਼ਾਮਪਲ ਲਗਾ ਲਓ, ਕੋਈ ਚੂਹਾ ਜਾਂ ਕੋਈ ਵੀ ਚੀਜ਼ ਏਦਾਂ ਦੀ ਉਹਦੇ ਕੋਲ ਉਹਨਾਂ ਦੇ ਕੋਲ ਛੱਡੀ, ਹਨਾ, ਤੋ ਇਹ ਜ਼ਰੂਰੀ ਨਹੀਂ ਹੈਗਾ ਕਿ ਉਹ 10 ਦੇ 10 ਬੰਦੇ ਸੇਮ ਤਰ੍ਹਾਂ ਹੀ ਰਿਐਕਟ ਕਰਨਗੇ, ਉਹਨਾਂ ਦਾ ਡਿਫਰੈਂਟ ਰਿਐਕਸ਼ਨ ਹੋ ਸਕਦੀ ਹੈ, ਔਰ ਉਹ ਡਿਪੈਂਡ ਕਰ ਸਕਦੀ ਹੈ ਕਿ ਉਹਨਾਂ ਦੀ ਹਿਸਟਰੀ ਕੀ ਹੈਗੀ ਆ, ਉਹ ਉਹਨਾਂ ਦੀ ਲਾਈਫ ਦੇ ਵਿੱਚ ਕੀ ਕੀ ਚੀਜ਼ਾਂ ਹੋਈਆਂ, ਹਨਾ, ਉਹਨਾਂ ਨੂੰ ਕਿਹੜੀ ਹੋ ਸਕਦਾ ਉਹਨਾਂ ਦੇ ਨਾਲ ਕੋਈ ਐਵੇਂ ਦਾ ਇੰਸੀਡੈਂਟ ਹੋਇਆ ਹੋਵੇ, ਹਨਾ। ਤੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਕੰਮ ਕਰਦੀਆਂ ਡਿਫਰੈਂਟ ਡਿਫਰੈਂਟ ਤੋ ਜਿੰਨਾ ਕੁਛ ਹੁਣ ਵੀ ਸਾਡੇ ਕੋਲ ਹੈਗਾ ਉਹਦੇ ਚ ਵੀ ਅਸੀਂ ਅਜੇ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਸਾਰਾ ਕੁਛ ਹੀ ਪਤਾ ਚੱਲ ਗਿਆ ਆ ਤੇ ਬਟ ਹਜੇ ਵੀ ਕਾਫੀ ਸਾਰੀਆਂ ਰਿਸਰਚ ਔਰ ਹਜੇ ਵੀ ਜਿਵੇਂ ਮੈਂ ਦੱਸਿਆ 100 ਟ੍ਰਿਲੀਅਨ ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਬਣਦੇ ਆ ਤਾਂ ਹਰ ਇੱਕ ਕਨੈਕਸ਼ਨ ਨੂੰ ਸਟੱਡੀ ਕਰਨਾ ਇਜ਼ ਵੈਰੀ ਡਿਫਰੈਂਟ ਔਰ ਡਿਫੀਕਲਟ ਔਰ ਉੱਪਰੋਂ ਹਰ ਇੱਕ ਬੋਡੀ ਦਾ ਜਿਹਦੀ ਬ੍ਰੇਨ ਦਾ ਔਰਗਨ ਹੈਗਾ ਬ੍ਰੇਨ ਸਾਡਾ ਉਹਦਾ ਹਰ ਇੱਕ ਪਾਰਟ ਡਿਫਰੈਂਟ ਫੰਕਸ਼ਨ ਕਰਦਾ ਕੋਈ ਮੈਮਰੀ ਨੂੰ ਸਪੋਰਟ ਕਰਦਾ ਕੋਈ ਇਮੋਸ਼ਨਸ ਨੂੰ ਸਪੋਰਟ ਕਰਦਾ ਕੋਈ ਸਾਡੀ ਮੂਵਮੈਂਟ ਨੂੰ ਸਪੋਰਟ ਕਰਦਾ ਹਨਾ ਕੋਈ ਸਾਡੀ ਆਈਜ਼ ਜਿਹੜੀ ਆ ਇੰਟੈਲੀਜੈਂਸ ਨੂੰ ਸਪੋਰਟ ਕਰਦਾ ਸੋ ਸਾਰੀਆਂ ਚੀਜ਼ਾਂ ਹਰ ਇੱਕ ਜਿਹੜਾ ਪਾਰਟ ਦਾ ਇੱਕ ਆਪਣਾ ਅਲੱਗ ਰੋਲ ਆ ਜਿਹਦਾ ਅਸੀਂ ਅੱਗੇ ਡਿਸਕਸ਼ਨ ਕਰਾਂਗੇ ਤੇ ਬ੍ਰੇਨ ਸਾਡਾ ਬਹੁਤ ਜਿਹੜਾ ਇੱਕ ਹੈਗਾ ਹੀ
1: ਕਮਾਲ ਦੀ ਚੀਜ਼
0: ਮੈਂ ਤੁਹਾਨੂੰ ਦੱਸਿਆ ਹਾਂਜੀ ਕਮਾਲ ਦੀ ਤੇ ਜਿਵੇਂ ਇੱਕ ਇੱਕ ਮਿਥ ਵੀ ਹੈਗਾ ਕਿ ਅਸੀਂ ਸੁਣਦੇ ਹਾਂ ਕਿ ਬ੍ਰੇਨ ਸਾਡਾ ਸਿਰਫ 10% ਅਸੀਂ ਯੂਜ਼ ਕਰਦੇ ਹਾਂ ਵਿਚ ਇਜ਼ ਰੋਂਗ ਇੱਦਾਂ ਦਾ ਕੁਛ ਨਹੀਂ ਹੈਗਾ ਕਿ ਸਿਰਫ 10% ਬ੍ਰੇਨ ਯੂਜ਼ ਕਰਦੇ ਹਾਂ ਅਸੀਂ ਆਪਣਾ ਸਾਰੇ ਦਾ ਸਾਰਾ ਬ੍ਰੇਨ ਜਿਹੜਾ ਯੂਜ਼ ਕਰਦੇ ਹੈਗੇ ਆ ਤੇ ਇੱਕ ਆਪਾਂ ਮੰਨ ਲੈਂਦੇ ਕਿ ਸ਼ਾਇਦ ਜਦੋਂ ਕੋਈ ਕੁਛ ਲੋਕ ਜਿਹੜੇ ਜ਼ਿਆਦਾ ਇੰਟੈਲੀਜੈਂਟ ਹੁੰਦੇ ਆ ਮੇ ਬੀ ਉਹਨਾਂ ਦਾ ਬ੍ਰੇਨ ਜਿਹੜਾ ਬਹੁਤ ਜ਼ਿਆਦਾ ਤੇਜ਼ ਕੰਮ ਕਰਦਾ ਨਾ ਆਈਨਸਟਾਈਨ ਜਾਂ ਹੋਰ ਵੀ ਸਾਇੰਟਿਸਟ ਹੈਗੇ ਆ ਸੋ ਉਹਦਾ ਉਹਦਾ ਉਹਦੀ ਇੰਟੈਲੀਜੈਂਸ ਹੀ ਮਤਲਬ ਇਹ ਕੋਈ ਜਿਹੜਾ ਮਿਥ ਨੀ ਮਤਲਬ ਜਿਹੜਾ ਮਿਥ ਹੈਗਾ ਇਹ ਨੀ ਹੈਗਾ ਕਿ ਉਹਦਾ ਕਿ ਉਹ ਕੋਈ ਇੱਕ ਬੰਦਾ ਜ਼ਿਆਦਾ ਹੀ ਉਹਨੂੰ ਕੋਈ ਜ਼ਿਆਦਾ ਹੀ ਖਾਸ ਬ੍ਰੇਨ ਮਿਲਿਆ ਇਸ ਲਈ ਉਹ ਜ਼ਿਆਦਾ ਇੰਟੈਲੀਜੈਂਟ ਹੈਗਾ ਇਹ ਡਿਪੈਂਡ ਕਰਦਾ ਕਿ ਉਹਨਾਂ ਦੇ ਬ੍ਰੇਨ ਦੀ ਜਿਹੜੇ ਆਪਸ ਚ ਕਨੈਕਸ਼ਨ ਬਣਦੇ ਆ ਨਿਊਰੋਨਸ ਤੇ ਉਹ ਕਨੈਕਸ਼ਨ ਕਿੰਨੇ ਕੁ ਸਟਰੋਂਗ ਹੈਗੇ ਆ ਤੇ ਉਹ ਕਨੈਕਸ਼ਨ ਸਟਰੋਂਗ ਜਿਹੜੇ ਉਹ ਬਣਦੇ ਆ ਜਿੱਦਾਂ ਪ੍ਰੈਕਟਿਸ ਦੀ ਮੈਂ ਗੱਲ ਕੀਤੀ ਆ ਪ੍ਰੈਕਟਿਸ ਮੇਕਸ ਮੈਨ ਪਰਫੈਕਟ ਜਦੋਂ ਅਸੀਂ ਪ੍ਰੈਕਟਿਸ ਕਰਦੇ ਆ ਸਾਡੇ ਕਨੈਕਸ਼ਨ ਸਟਰੋਂਗ ਹੁੰਦੇ ਆ ਤੇ ਇਸ ਲਈ ਜਿਹੜਾ ਕੁਛ ਲੋਕ ਜਿਹੜੇ ਆ ਉਹ ਜ਼ਿਆਦਾ ਸਾਨੂੰ ਲੱਗਦੇ ਆ ਕਿ ਉਹ ਇੰਟੈਲੀਜੈਂਟ ਹੁੰਦੇ ਆ ਕਿਉਂਕਿ ਓਬਵੀਅਸਲੀ ਉਹ ਆਪਣੇ ਦਿਮਾਗ ਨੂੰ ਯੂਜ਼ ਕਰ ਰਹੇ ਹੁੰਦੇ ਆ ਕਿਸੇ ਪਰਟੀਕੁਲਰ ਹਨਾ ਏਰੀਆ ਜਿਹੜਾ ਹੈਗਾ ਉਹਨਾਂ ਦਾ ਤੇ ਹੋਰ ਵੀ ਇਸ ਤੋਂ ਇਲਾਵਾ ਬ੍ਰੇਨ ਦੀਆਂ ਬਹੁਤ ਸਾਰੀਆਂ ਖਾਸ ਜਿਹੜੀਆਂ ਚੀਜ਼ਾਂ ਹੈਗੀਆਂ ਕਿ ਸਾਡਾ ਜਿਹੜਾ ਬ੍ਰੇਨ ਆ ਮੈਮਰੀ ਬਹੁਤ ਸਾਡਾ ਬ੍ਰੇਨ ਜਿਹੜਾ ਸਟੋਰ ਕਰ ਸਕਦਾ ਹੈ ਇੱਕ ਤਾਂ ਗੀਗਾਬਾਈਟ ਆਪਾਂ ਸਾਰਿਆਂ ਨੇ ਸੁਣਨ ਦੇ ਕਿ ਪੀਟਾਬਾਈਟ ਹੁੰਦਾ ਹੈ ਤੇ 2.5 ਬਿਟ ਪੀਟਾਬਾਈਟ ਜਿਹੜੀ ਇਨਫੋਰਮੇਸ਼ਨ ਸਟੋਰ ਕਰ ਸਕਦਾ ਇੱਕ ਪੀਟਾਬਾਈਟ ਦੇ ਵਿੱਚ ਜਿਹੜਾ ਆ ਇੱਕ 10 ਲੱਖ ਜਿਹੜੇ ਆ ਗੀਗਾਬਾਈਟ ਹੁੰਦੇ ਆ ਸੋ 2.5 ਬਿਟ ਜਿਹੜਾ ਪੀਟਾਬਾਈਟ ਯੂਜ਼ ਕਰਦਾ ਜਿਹਨੂੰ ਅਸੀਂ ਰਫਲੀ ਕਹਿ ਸਕਦੇ ਹਾਂ ਕਿ ਅਗਰ 1300 ਜਿਹੜੀ ਸਾਲ ਦਾ ਜਿਹੜਾ ਟੈਲੀਵਿਜ਼ਨ ਪ੍ਰੋਗਰਾਮ 1300 ਸਾਲ ਚੱਲਣ ਇੰਨੀ ਇਨਫੋਰਮੇਸ਼ਨ ਸਾਡਾ ਜਿਹੜਾ ਦਿਮਾਗ ਸਟੋਰ ਕਰ ਸਕਦਾ ਹੈ ਹਾਂਜੀ ਔਰ ਇਲੈਕਟ੍ਰੀਸਿਟੀ ਜਿਹੜਾ ਪਰ ਫਿਰ ਵੀ ਦੇਖੋ ਸਿਰਫ 20 ਜਿੰਨਾ ਤੁਹਾਡਾ 20 ਮੈਗਾਵਾਟ ਜਿਹੜੀ ਹੁੰਦੀ ਆ ਇੰਨੀ ਕੁ ਇਲੈਕਟ੍ਰੀਸਿਟੀ ਜਿਹੜੀ ਆ 20 ਵਾਟ ਸੋਰੀ ਯੂਜ਼ ਕਰਦਾ ਹੈਗਾ ਸਾਡਾ ਬ੍ਰੇਨ ਬਟ ਇਲੈਕਟ੍ਰੀਸਿਟੀ ਇੱਕ ਜਿਹੜਾ ਬਲਬ ਹੁੰਦਾ ਨਾ ਛੋਟਾ ਵਾਟ ਦਾ ਬਲਬ ਹੁੰਦਾ ਉਹ ਸਾਡੀ ਮਤਲਬ ਇੰਨੀ ਜਿਹੜੀ ਆ ਸਟਰੋਂਗ ਹੁੰਦਾ ਸਾਡਾ ਬ੍ਰੇਨ ਕਿ ਉਹ ਇੱਕ ਬਲਬ ਵੀ ਅਸੀਂ ਸਾਡੀ ਬ੍ਰੇਨ ਦੀ ਇਲੈਕਟ੍ਰੀਸਿਟੀ ਨਾਲ ਜਲਾਇਆ ਜਾ ਸਕਦਾ ਮੇਰੇ ਖਿਆਲ ਨਾਲ ਇੰਨੀ ਜਿਹੜੀ ਉਹਦੀ ਇਲੈਕਟ੍ਰੀਸਿਟੀ ਜਿਹੜੀ ਇੰਨੇ ਜਿਹੜੇ ਇਲੈਕਟ੍ਰਿਕ ਸਿਗਨਲ ਜਾਂ ਮਕੈਨਿਕ ਕੈਮੀਕਲ ਸਿਗਨਲ ਪਾਸ ਹੁੰਦੇ ਆ ਸੋ ਇੰਨੀ ਪਾਵਰ ਹੁੰਦੀ ਆ ਉਹਨਾਂ ਦੀ ਸਾਡੇ ਬ੍ਰੇਨ ਦੀ
1: ਵਾਹ ਇਹ ਮਤਲਬ ਆਪਣੇ ਆਪ ਦੇ ਵਿੱਚ ਔਰ ਇਹ ਜਦੋਂ ਫਿਲਮਾਂ ਦੇਖਦੇ ਹਾਂ ਅਸੀਂ ਜਿਵੇਂ ਉਹ ਸਕਾਰਲੈਟ ਜੌਨਸਨ ਵਾਲੀ ਦੇਖੀ ਸੀਗੀ ਜੌਨਸਨ ਵਾਲੀ ਲੂਸੀ ਵੀ ਉਹਦਾ 100% ਬ੍ਰੇਨ ਕੰਮ ਕਰਨ ਲੱਗ ਗਿਆ ਮੇਰੇ ਖਿਆਲ ਦੇ ਨਾਲ ਇਹਦੇ 'ਤੇ ਫਿਰ ਕਿਸੇ ਦਿਨ ਜ਼ਰੂਰ ਬਟ ਇਹ ਬ੍ਰੇਨ ਦੇ ਜਿਹੜੇ 2 ਹਿੱਸੇ ਹੁੰਦੇ ਨੇ ਲੈਫਟ ਔਰ ਰਾਈਟ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਆ ਹਾਂ ਇਹ ਜ਼ਰੂਰ ਹੁੰਦਾ ਕਿ ਕਈ ਜਣੇ ਆਪਣੇ ਸਿਰਫ ਜਿਹੜਾ ਲੈਫਟ ਸਾਈਡ ਵਾਲਾ ਉਹ ਕਹਿੰਦੇ ਹੁੰਦੇ ਆ ਕਿ ਇੱਕ ਸਿਰਫ ਮੈਮਰੀ ਵਾਲਾ ਪਾਰਟ ਹੁੰਦਾ ਅਤੇ ਰਾਈਟ ਸਾਈਡ ਵਾਲੇ ਬ੍ਰੇਨ ਦੇ ਪਾਰਟ ਨੂੰ ਵਰਤਦੇ ਹੈਗੇ ਪਰ ਇਹ 2-3 ਚੀਜ਼ਾਂ ਤਾਂ ਤੁਸੀਂ ਹੈਰਾਨ ਕਰਨ ਵਾਲੀਆਂ ਦੱਸੀਆਂ ਨੇ ਸੰਦੀਪ ਜੀ ਇੱਕ ਤਾਂ ਨਿਊਰੋਨਸ ਵਾਲੀ ਕਿ 86 ਟ੍ਰਿਲੀਅਨ ਨਿਊਰੋਨਸ ਜਿਹੜੇ ਨੇ ਉਹ ਹੈਗੇ ਨੇ ਅਤੇ ਫਿਰ ਗਾਂਹ ਉਹ ਉਹਨਾਂ ਦੇ ਸੈੱਲ ਕਨੈਕਸ਼ਨ ਉਹ ਗਿਣੇ ਕਿਣੇ ਸੀਗੇ ਮੈਂ ਤਾਂ ਇਹ ਹੈਰਾਨ ਹੈਗਾ ਕਾਫੀ ਟਾਈਮ ਲੱਗ ਗਿਆ
0: ਉਹ ਹਾਂਜੀ ਰਫਲੀ ਆਈਡੀਆ ਲਗਾ ਲੈਂਦੇ ਨੇ ਕਿ ਕਿਉਂ ਜੋ ਵੀ
1: ਉਹ ਮਿਲੀਅਨ ਕ ਤੋਂ ਬਾਅਦ ਅਗਲਾ ਕਹਿੰਦਾ ਹੱਥ ਖੜੇ ਹੋ ਗਏ ਛੱਡੋ
0: ਨਹੀਂ ਇੰਨਾ ਰਫ ਵੀ ਨਹੀਂ ਹੁੰਦਾ ਹੈਗਾ ਉਹ ਬਿਲਕੁਲ ਉਹਨਾਂ ਕੋਲ ਇੰਸਟਰੂਮੈਂਟ ਹੁੰਦੇ ਆ ਜੋ ਵੀ ਹੁੰਦੇ ਆ ਨਾ ਤੇ ਉਹਦੇ ਨਾਲ ਉਹ ਮੈਥਮੈਟੀਕਲ ਕੈਲਕੂਲੇਸ਼ਨ ਵੈਸੇ ਮੋਸਟ ਇੰਪੋਰਟੈਂਟ ਰੋਲ ਪਲੇ ਕਰਦੀਆਂ ਹੈਗੀਆਂ ਇਹਨਾਂ ਚੀਜ਼ਾਂ ਦੇ ਵਿੱਚ ਕਿਉਂਕਿ ਜਿਹੜੀ ਅਸੀਂ ਗਲੈਕਸੀ ਦੀ ਵੀ ਗੱਲ ਕਰਦੇ ਹਾਂ ਜਦੋਂ ਅਸੀਂ ਹੁਣ ਤਾਰੇ ਫਿਰ ਵੀ ਦੇਖ ਸਕਦੇ ਹਾਂ ਟੈਲੀਸਕੋਪ ਸੇ ਬਟ ਜਦੋਂ ਅੱਜ ਤੋਂ 400 ਸਾਲ ਪਹਿਲਾਂ ਜਦੋਂ ਕਿੰਨੇ ਸਿੰਪਲ ਟੈਲੀਸਕੋਪ ਗਲੀਲੀਓ ਵਗੈਰਾ ਨੇ ਬਣਾਏ ਸੀਗੇ ਤਾਂ ਉਹ ਮੈਥਮੈਟੀਕਲ ਕੈਲਕੂਲੇਸ਼ਨ ਦੇ ਬੇਸ ਤੇ ਉਹਨਾਂ ਨੇ ਉਸ ਟਾਈਮ ਜਿਹੜੀ ਇਹ ਜਿਹੜੀਆਂ ਅਸੀਂ ਮਿਲੀਅਨ ਟ੍ਰਿਲੀਅਨ ਚੀਜ਼ਾਂ 'ਚ ਗੱਲਾਂ ਕਰਦੇ ਹਾਂ ਮੈਥਮੈਟੀਕਲ ਕੈਲਕੂਲੇਸ਼ਨ ਹੁੰਦੀਆਂ ਔਰ ਕਹਿੰਦੇ ਆ ਕਿ ਨੇਚਰ ਜਿਹੜੀ ਸਾਡੀ ਆ ਉਹ ਮੈਥਮੈਟੀਕਲ ਤੇ ਫਿਜ਼ਿਕਸ ਲਾਸ ਦੇ ਉੱਤੇ ਚੱਲਦੀ ਹੈਗੀ ਆ ਤੇ ਮੈਥਮੈਟੀਕਲ ਲਾਸ ਜਿਹੜੇ ਆ ਉਹ ਗਲਤ ਨਹੀਂ ਹੋ ਸਕਦੇ ਹੈਗੇ ਉਹ ਬਿਲਕੁਲ ਕੈਲਕੂਲੇਸ਼ਨ ਇੱਦਾਂ ਹੀ ਹੁੰਦੀਆਂ ਕਿ ਤੁਸੀਂ ਉਹਨਾਂ ਨੂੰ ਜਿੱਧਰੋਂ ਮਰਜ਼ੀ ਕੈਲਕੂਲੇਟ ਕਰ ਲਓ ਉਹਨਾਂ ਦਾ ਤੁਹਾਨੂੰ ਤੁਹਾਨੂੰ ਸੇਮ ਹੀ ਡਾਟਾ ਮਿਲੂਗਾ। ਤੇ ਹੋਰ ਇੱਕ ਮੈਂ ਦੱਸਣਾ ਰਹਿ ਗਿਆ ਕਿ ਜਿਵੇਂ ਅਸੀਂ ਫਿੰਗਰਪ੍ਰਿੰਟਸ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਫਿੰਗਰਪ੍ਰਿੰਟਸ ਕਿਸੇ ਵੀ ਦੋ ਬੰਦੇ ਦੇ ਸੇਮ ਨਹੀਂ ਹੋ ਸਕਦੇ। ਹਾਂਜੀ, ਸੇਮ ਹੀ ਬ੍ਰੇਨ ਵੀ ਕਿਸੇ ਦੋ ਬੰਦੇ ਦਾ ਸੇਮ ਨਹੀਂ ਹੋ ਸਕਦਾ, ਡਿਫਰੈਂਟ। ਹਾਂਜੀ, ਬਿਲਕੁਲ ਡਿਫਰੈਂਟ ਜਿਹੜੇ ਕਨੈਕਸ਼ਨ, ਫਿਰ ਹੋਈ ਗੱਲ, ਇੰਨੇ ਕਰੋੜ ਕਨੈਕਸ਼ਨ ਹੋ ਗਏ। ਤੇ ਉਹਨਾਂ ਦੇ ਈਵਨ ਜੇ ਤੁਸੀਂ ਟਵਿਨਸ ਦੀ ਵੀ ਗੱਲ ਕਰਦੇ, ਆਇਡੈਂਟੀਕਲ ਟਵਿਨਸ ਜਿਹੜੇ ਆ, ਜਿਹਨਾਂ ਦਾ DNA ਜਿਹੜਾ ਆ ਸ਼ੇਅਰ ਕਰਦੇ ਸੇਮ DNA, ਉਹਨਾਂ ਦੇ ਵੀ ਜਿਹੜੇ ਆ ਨਿਊਰਲ ਜਿਹੜੇ ਆ ਪੈਟਰਨਸ, ਉਹ ਡਿਫਰੈਂਟ ਹੋ ਸਕਦੇ ਆ, ਵਿਦ ਟਾਈਮ ਚੇਂਜ ਹੋ ਸਕਦੇ ਆ। ਹਾਂਜੀ,
1: ਰਾਈਟ। ਔਰ ਇਹ ਲਾਈਫ ਲੌਂਗ ਬਦਲਦੇ ਰਹਿੰਦੇ ਹਨ ਜਦੋਂ ਆਪਾਂ, ਵੈਸੇ ਤਾਂ ਮੈਂ ਟੌਪਿਕ ਦੇ ਬਹੁਤ ਅੱਗੇ ਚਲਾ ਗਿਆ ਮੈਨੂੰ ਲੱਗਦਾ, ਕਿ ਜਿੱਦਾਂ ਤੁਸੀਂ ਬ੍ਰੇਨ ਦਾ ਦੱਸ ਰਹੇ ਸੀਗੇ, ਬਟ ਨਿਊਰੋਨਸ ਦੀ ਸ਼ੇਪ ਜਾਂ ਉਹਨਾਂ ਦੀ ਪੋਜੀਸ਼ਨਿੰਗ ਜਾਂ ਉਹ ਲਾਈਫ ਲੌਂਗ ਬਦਲਦੇ ਰਹਿੰਦੇ ਹੈਗੇ ਨੇ, ਜਾਂ ਜਿਹੜੇ ਇੱਕ ਬੰਦੇ ਦੇ ਨਿਊਰੋਨਸ ਹੋ ਗਏ ਉਦਾਂ ਹੀ ਸੇਮ ਹੀ ਰਹਿੰਦੇ ਨੇ, ਜਿਵੇਂ ਹੱਡੀਆਂ ਕਹਿ ਲੈਂਦੇ ਉਨਾ ਕੁ ਛੋਟੇ ਹੁੰਦੇ ਵੱਧ ਹੁੰਦੀਆਂ ਨੇ ਫਿਰ ਘੱਟ ਜਾਂਦੀਆਂ ਨੇ, ਉਦਾਂ ਸਿਸਟਮ।
0: ਹਾਂਜੀ, ਨਿਊਰੋਨ ਦੇ ਜਿਹੜੇ ਸੈੱਲ ਦੀ ਸਟਰਕਚਰ ਜਿਹੜੀ ਹੈਗੀ ਆ ਉਹ ਸੇਮ ਹੀ ਰਹੂਗੀ, ਉਹ ਚੇਂਜ ਨਹੀਂ ਹੁੰਦੀ। ਬਟ ਜਿਹੜਾ ਨੰਬਰ ਦੀ, ਇਹਦੇ ਚ ਵੀ ਇੱਦਾਂ ਹੈ ਕਿ ਜਦੋਂ ਪਹਿਲਾਂ, ਅੱਜ ਤੋਂ ਕਾਫੀ ਮਤਲਬ 100 years ਪਹਿਲਾਂ, ਜਦੋਂ ਨਹੀਂ ਇੰਨਾ ਪਤਾ ਸੀਗਾ, ਕੋਈ ਮੈਡੀਕਲ ਐਡਵਾਂਸਿਸ ਇੰਨੇ ਜ਼ਿਆਦਾ ਨਹੀਂ ਸੀ, ਤਾਂ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਬੱਚਾ ਪੈਦਾ ਹੁੰਦਾ ਉਸ ਟਾਈਮ ਦੇ ਉਹਦੇ ਨਿਊਰਲ ਜਿਹੜੇ ਆ ਨਿਊਰੋਨਸ ਬਹੁਤ ਹੁੰਦੇ ਆ, ਮਤਲਬ ਜ਼ਿਆਦਾ ਹੋਣ ਦੇ ਰਹਿੰਦੇ ਆ ਜਦੋਂ ਜਿਹੜਾ ਪੈਦਾ ਹੁੰਦਾ, ਜਾਂ ਫਿਰ ਇਨਫੈਂਟ ਹੁੰਦਾ ਜਦੋਂ, ਹਨਾ, ਛੋਟਾ ਹੀ ਹੁੰਦਾ ਆ, ਤੇ ਉਹ ਮਤਲਬ ਉਹ ਸਟੇਜ ਹੁੰਦੀ ਹੈ ਜਦੋਂ ਮੈਕਸੀਮਮ ਨਿਊਰੋਨਸ ਹੁੰਦੇ ਹੈਗੇ ਆ। ਬਟ ਹੁਣ ਜਿੱਦਾਂ ਜਿੱਦਾਂ ਅਸੀਂ ਇਹਦੀ ਗੱਲ ਕਰਾਂਗੇ ਨਿਊਰੋਪਲਾਸਟੀਸਿਟੀ ਦੀ, ਤਾਂ ਹੁਣ ਸਾਨੂੰ ਇਹ ਪਤਾ ਲੱਗਦਾ ਕਿ ਈਵਨ ਅਡਲਟ ਜਿਹੜਾ ਹਿਊਮਨ ਬ੍ਰੇਨ ਹੈਗਾ ਉਹਦੇ ਚ ਵੀ ਨਿਊਰੋਨਸ ਜਿਹੜੇ ਆ ਉਹ ਬਣਦੇ ਰਹਿੰਦੇ ਆ। ਮਤਲਬ ਪਹਿਲਾਂ ਹੀ ਮੰਨਦੇ ਸੀ ਕਿ ਸ਼ੁਰੂ ਸ਼ੁਰੂ ਚ ਹੀ ਬਣਦੇ ਹੈਗੇ ਆ, ਹਾਲਾਂਕਿ ਹਜੇ ਵੀ ਟਰੂ ਹੈਗਾ ਆ ਕਿ ਜਿਹੜੇ ਮੈਕਸੀਮਮ ਸਾਡੇ ਜਿਹੜੇ ਆ ਬਚਪਨ ਦੇ ਵਿੱਚ ਹੀ, ਜਦੋਂ ਬੱਚਾ ਪੈਦਾ ਹੁੰਦਾ, ਇਸੇ ਲਈ ਕਹਿੰਦੇ ਆ ਕਿ ਬੱਚੇ ਨੂੰ ਫਸਟ 3 years ਐਟਲੀਸਟ ਸਕਰੀਨ ਨਾ ਦਿਖਾਓ, ਕਿਉਂਕਿ ਪਹਿਲੇ ਸਾਲ ਜਿਹੜੇ ਆ ਉਹਦੇ, ਹਨਾ, ਬਹੁਤ ਘੱਟ ਸਾਇਨੈਪਸਿਸ ਹੁੰਦਾ। ਸਾਇਨੈਪਸਿਸ ਮਤਲਬ ਮੰਨ ਲਓ, ਰੱਖ ਲਓ, ਦੋ ਨਿਊਰੋਨ ਦੇ ਵਿੱਚ ਦਾ ਗੈਪ ਜਿਹੜਾ ਹੁੰਦਾ, ਜਿਹੜਾ ਇੱਕ ਨਿਊਰੋਨ ਤੋਂ ਦੂਜੇ ਨਿਊਰੋਨ ਤੱਕ ਜਿਹੜੀ ਇਨਫੋਰਮੇਸ਼ਨ ਪਹੁੰਚਾਉਂਦਾ ਆ, ਹਨਾ, ਉਹ ਜਿਹੜਾ ਆ ਉਹ ਜਿਹੜੇ ਉਹ ਗੈਪ ਹੁੰਦੇ ਆ ਉਹਨਾਂ ਦਾ ਨੰਬਰ ਪਹਿਲੇ 3 ਸਾਲਾਂ ਚ ਕਾਫੀ ਵੱਧਦਾ ਆ, ਤੇ ਇਸ ਲਈ ਅਸੀਂ ਜਿਹੜਾ ਮੰਨਦੇ, ਜਦੋਂ ਮਤਲਬ ਬੱਚਾ ਪੈਦਾ ਹੀ ਹੁੰਦਾ ਉਸ ਟਾਈਮ ਉਹਦੇ 2500 ਜਿਹੜੇ ਇਹ ਸਾਇਨੈਪਸਿਸ ਹੁੰਦੇ ਆ, ਬਟ ਜਿੱਦਾਂ ਜਦੋਂ 3 ਸਾਲ ਦੀ ਏਜ ਤੱਕ ਪਹੁੰਚਦਾ ਤਾਂ 15,000 ਜਿਹੜੇ ਸਾਇਨੈਪਸਿਸ ਪਰ ਨਿਊਰੋਨ ਹੋ ਜਾਂਦੇ ਆ, ਮਤਲਬ ਇੱਕ ਨਿਊਰੋਨ ਦੇ ਅੱਗੇ 1500 ਕਨੈਕਸ਼ਨ ਹੋ ਗਏ, ਹਨਾ। ਤੇ ਇਸ ਲਈ ਅਸੀਂ ਥੋੜਾ ਜਿਹਾ ਪ੍ਰੈਫਰ ਕਰਦੇ ਹਾਂ ਕਿ ਬੱਚਿਆਂ ਨੂੰ ਮਤਲਬ ਬਚਪਨ ਚ ਹੀ ਜਾਂ ਇਹ ਚੀਜ਼ਾਂ ਨਹੀਂ ਸਕਰੀਨ ਦਿਖਾਣੀ ਨਹੀਂ ਚਾਹੀਦੀ, ਕਿਉਂਕਿ ਬ੍ਰੇਨ ਜਿਹੜੀ ਉਹਦੀ ਡਿਵੈਲਪਮੈਂਟ ਇਫੈਕਟ ਹੁੰਦੀ ਆ। ਸੋ ਹੁਣ ਅਸੀਂ, ਹੁਣ ਸਾਨੂੰ ਪਤਾ ਹੈ ਕਿ ਜਿਹੜੀ ਅਡਲਟਹੁੱਡ ਦੇ ਵਿੱਚ ਵੀ ਬ੍ਰੇਨ ਜਿਹੜੇ ਨਿਊਰੋਨ ਸਾਡੇ ਉਹ ਬਣਦੇ, ਮਰਦੇ ਤਾਂ ਰਹਿੰਦੇ ਹੀ ਆ ਪਰ ਬਣਦੇ ਵੀ ਰਹਿੰਦੇ ਆ, ਤੇ ਜ਼ਰੂਰੀ ਨਹੀਂ ਹੈ ਕਿ ਸਿਰਫ ਬਚਪਨ ਦੇ ਵਿੱਚ ਹੀ ਇਹ ਹੁੰਦੇ ਆ। ਤੇ ਇਹ ਲਾਈਫ ਲੌਂਗ ਪ੍ਰੋਸੈਸ ਹੈ ਜਿਹਨੂੰ ਅਸੀਂ ਨਿਊਰੋਜੈਨੇਸਿਸ ਕਹਿੰਦੇ ਹਾਂ। ਸਾਇੰਸ ਦੇ ਵਿੱਚ ਜੈਨੇਸਿਸ ਦਾ ਮਤਲਬ ਹੁੰਦਾ ਕੋਈ ਚੀਜ਼ ਦਾ ਜਿਹੜੇ ਪ੍ਰੋਡਕਸ਼ਨ ਹੋਣੀ, ਹੈ ਨਾ। ਸੋ ਨਿਊਰੋਜੈਨੇਸਿਸ ਮਤਲਬ ਨਿਊਰੋਨ ਦੀ ਪ੍ਰੋਡਕਸ਼ਨ ਹੁੰਦੀ ਹੈ।
1: ਮੈਂ ਸਵਾਲ ਹੀ ਭੁੱਲ ਗਿਆ, ਪਰ ਮੈਂ ਇੰਨਾ ਕੰਟੀਨਿਊਲੀ ਇੰਨੀ ਧਿਆਨ ਦੇ ਨਾਲ ਸੁਣ ਰਿਹਾ, ਇਹ ਜਿਹੜੀ ਦਿਮਾਗ ਵਾਲੀ ਚੀਜ਼ ਹੈ ਨਾ, ਮੈਨੂੰ ਲੱਗਦਾ ਇਹਨੂੰ ਆਪਾਂ 2 episode ਦੇ ਵਿੱਚ ਲੈ ਕੇ ਜਾਈਏ। ਹਾਲੇ ਫਿਲੋਸਫਰ ਦੀ ਤਾਂ, ਅਰਿਸਟੋਟਲ ਦੀ ਗੱਲ ਤਾਂ ਹਾਲੇ ਬਹੁਤ ਅੱਗੇ ਹੈਗੀ ਹੈ, ਬਟ ਇਹ ਜਿਹੜਾ ਤੁਸੀਂ ਦਿਮਾਗ ਦਾ ਦੱਸਿਆ ਨਾ ਸੰਦੀਪ ਜੀ, ਇਹ ਬੜੀ ਇੰਟਰਸਟਿੰਗ ਚੀਜ਼ ਹੈਗੀ ਹੈ। ਇੱਕ ਤੁਸੀਂ ਬੜੇ ਸਹਿਜ ਸੁਭਾਅ ਜੇ ਕਹਿ ਕੇ ਲੰਘ ਗਏ ਕਿ ਜੋ ਅਰਿਸਟੋਟਲ ਨੇ ਪਾਇਆ ਜਾਂ ਉਸ ਤੋਂ ਬਾਅਦ ਦੇ ਵੀ ਜਿਹਨੇ ਫਿਲੋਸਫਰ ਜਾਂ ਸਾਇੰਟਿਸਟ ਜਾਂ ਜੋ ਸਾਇੰਸ ਜਾਂ ਜੋ ਥਿਊਰੀਜ਼ ਜਿਹੜੀਆਂ ਪ੍ਰੂਵ ਹੁੰਦੀਆਂ ਨੇ, ਉਹ ਇਹ ਹੈ ਕਿ ਆਪਾਂ ਅਕਸਰ ਇਹ ਕਹਿ ਦਿੰਦੇ ਹੁੰਦੇ ਨਾ ਕਿ ਬਹੁਤਾ ਦਿਮਾਗ ਨਾ ਖਾ ਮੇਰਾ, ਹੈ ਨਾ, ਜਾਂ ਪੰਜਾਬੀ ਦੇ ਵਿੱਚ ਜਾਂ ਪੇਰੈਂਟਸ ਕਹਿ ਦਿੰਦੇ ਹੁੰਦੇ ਆ ਬੱਚਿਆਂ ਨੂੰ ਆਪਣਾ, ਜਾਂ ਟੀਚਰ ਕਹਿ ਦਿੰਦੇ ਹੁੰਦੇ ਆ ਕਿ ਐਵੇਂ ਦਿਮਾਗ ਨਾ ਖਰਾਬ ਕਰੋ, ਦਿਮਾਗ ਖਰਾਬ ਕਰੋ, ਦਿਮਾਗ ਖਾਓ। ਇਹ ਜਿੱਦਾਂ ਸੰਦੀਪ ਜੀ ਦੱਸ ਰਹੇ ਨੇ ਕਿ ਦਿਮਾਗ ਬੇਸਿਕਲੀ 2-3 ਤਰ੍ਹਾਂ ਦੇ ਨਾਲ ਜਿਹੜਾ ਦਿਮਾਗ, ਜਾਂ ਅੱਗੇ ਚੱਲ ਕੇ ਆਪਾਂ ਸਮਝਾਂਗੇ ਵੀ, ਪਰ ਮੋਟਾ ਮੋਟਾ ਜਿਹਾ ਜਿਹੜੀ ਮੈਂਟਲ ਸਟਿਮੂਲੇਸ਼ਨ ਹੈ ਨਾ, ਉਹ ਦੀ ਮੋਰ ਯੂ ਲਰਨ ਦੀ ਮੋਰ ਇਟ ਵਰਕਸ ਦੀ ਥਿਊਰੀ ਦੇ ਉੱਤੇ ਕੰਮ ਕਰਦੀ ਹੈ, ਕਿ ਜਿੰਨਾ ਜ਼ਿਆਦਾ ਪੜ੍ਹੋਗੇ, ਜਿੰਨਾ ਜ਼ਿਆਦਾ ਸੁਣੋਗੇ, ਜਿੰਨਾ ਜ਼ਿਆਦਾ ਸਮਝੋਗੇ। ਔਰ ਇੱਦਾਂ ਨਹੀਂ ਹੈਗਾ ਕਿ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਲੈ ਵੀ ਉਹਦਾ ਬੰਦੇ ਦਾ ਦਿਮਾਗ ਹੀ ਭਰ ਗਿਆ, ਇੱਦਾਂ ਕਦੇ ਹੋਇਆ ਵੀ ਉਹਦਾ ਦਿਮਾਗ ਭਰ ਗਿਆ ਸੀਗਾ ਅਤੇ ਉਹ ਖਤਮ ਹੋ ਗਿਆ, ਅਤੇ ਅੱਜ ਤੱਕ ਨਹੀਂ ਹੋਇਆ। ਕਿਉਂਕਿ ਜਿੱਦਾਂ ਸੰਦੀਪ ਜੀ ਨੇ ਕਿਹਾ ਕਿ ਇੱਕ ਕਿੰਨੇ ਪੀਟਾਬਾਈਟ, ਪਤਾ ਨਹੀਂ ਸਮਥਿੰਗ, ਇੱਕ ਪੀਟਾਬਾਈਟ ਤੁਸੀਂ ਕਿੰਨਾ,
0: ਢਾਈ ਪੀਟਾਬਾਈਟ,
1: ਇੱਕ ਪੀਟਾਬਾਈਟ ਮੋਟਾ ਮੋਟਾ ਜਿਹਾ ਮੈਂ ਦੇਖ ਰਿਹਾ ਸੀਗਾ, ਅਤੇ ਇੱਕ ਪੀਟਾਬਾਈਟ ਦਾ ਮਤਲਬ ਹੋਇਆ ਕਿ ਤੁਸੀਂ ਲਗਭਗ ਜਿਹੜੇ 12,25,000 ਘੰਟੇ ਗਾਣੇ ਜੇ ਸੁਣਦੇ ਰਹੋ ਯਾਨੀ 130 ਸਾਲ ਜੇ ਕੰਟੀਨਿਊ ਗਾਣੇ ਸੁਣੋ ਤਾਂ ਜਾ ਕੇ ਤੁਹਾਡਾ ਜਿਹੜਾ ਉਹ ਇੱਕ ਪੀਟਾ ਬਾਈਟ ਮੁੱਕੂਗਾ ਤੇ ਇਹ ਤੁਸੀਂ ਇਹਨੂੰ ਹੁਣ ਇਹਦੇ 'ਚ ਹੋਰ ਡੇਢ ਹੋਰ ਜੋੜ ਲਓ ਯਾਨੀ 2.5 ਪੀਟਾ ਬਾਈਟ ਇੱਕ ਹਿਊਮਨ ਬ੍ਰੇਨ 1 to 2.5 ਮੰਨਿਆ ਜਾਂਦਾ ਹੈਗਾ ਇੱਕ ਤੋਂ ਘੱਟ ਤਾਂ ਕਿਹਦਾ ਹੀ ਹੋਣਾ ਹੈਗਾ ਸੋ ਇਹ ਐਡਾ ਮਤਲਬ ਇਹਦੇ 'ਚ ਇੰਨੀ ਮੈਮਰੀ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਕਿੰਨੀਆਂ ਕੁ ਗੱਲਾਂ ਯਾਦ ਕਰਾਂਗੇ ਉਹ ਦੋ ਚੀਜ਼ਾਂ ਜਿੱਦਾਂ ਪਹਿਲਾਂ ਦੱਸੀਆਂ ਸੀਗੀਆਂ ਕਿ ਦਿਮਾਗ ਦੇ ਵਿੱਚ ਸਟੋਰ ਹੋ ਜਾਣੀਆਂ ਜਿਵੇਂ ਆਪਾਂ ਕੰਪਿਊਟਰ ਦੇ ਵਿੱਚ ਰੈਮ ਅਤੇ ਰੋਮ ਪੜ੍ਹਦੇ ਰਹੇ ਹੈਗੇ ਆ ਕਿ ਇੱਕ ਰੈਮ ਹੁੰਦਾ ਜਿਹੜਾ ਕੰਪਿਊਟਰ ਨੂੰ ਚਲਾਉਂਦਾ ਇੱਕ ਰੋਮ ਹੁੰਦਾ ਰੀਡ ਓਨਲੀ ਮੈਮਰੀ ਇਹ ਤੁਹਾਡੇ ਦਿਮਾਗ ਦੇ ਰੀਡ ਓਨਲੀ ਮੈਮਰੀ ਦੇ ਵਿੱਚ ਚਲਾ ਜਾਂਦਾ ਤੁਹਾਡੇ ਕੋਲ ਪਈ ਉਹ ਚੀਜ਼ ਫਿਰ ਜਦੋਂ ਕੋਈ ਤੁਹਾਡੇ ਨਾਲ ਗੱਲ ਕਰਦਾ ਜਿਵੇਂ ਹੁਣ ਸੰਦੀਪ ਜੀ ਨੇ ਐਪੀਸੋਡ ਦੀ ਸ਼ੁਰੂਆਤ 'ਚ ਕਿਹਾ ਵੀ ਹਾਂਜੀ ਪੜ੍ਹੀਆਂ ਸੀਗੀਆਂ ਉਹ ਚੀਜ਼ਾਂ ਯਾਦ ਆ ਗਈਆਂ ਹੈ ਨਾ ਉਹ ਹਿਸਟਰੀ ਦੀਆਂ ਚੀਜ਼ਾਂ ਜਾਂ ਬਚਪਨ ਦੇ ਵਿੱਚ ਕਦੇ ਕੋਈ ਸੁਣੀ ਹੋਵੇ ਜਾਂ ਜਵਾਨੀ ਦੇ ਵਿੱਚ ਕੋਈ ਸੁਣੀ ਹੋਵੇ ਫਿਰ ਬਾਅਦ ਦੇ ਵਿੱਚ ਕਹਿੰਦੇ ਆਪਾਂ ਹਾਂ ਯਾਦ ਆ ਗਈ ਜਿਵੇਂ ਮੈਂ ਵਾਪਸ ਆਊਂਗਾ ਫਿਲਮ ਅੱਜ ਕੱਲ੍ਹ ਤੁਸੀਂ ਦੇਖੀ ਹੋਣੀ ਹੈ ਕਿ ਨਸੀਰੂਦੀਨ ਸ਼ਾਹ ਨੂੰ ਕਿਵੇਂ ਚੀਜ਼ਾਂ ਯਾਦ ਆ ਰਹੀਆਂ ਨੇ ਉਹਦੀਆਂ ਫਿਲਮ ਦੇ ਵਿੱਚ ਸੋ ਇਸ ਤਰੀਕੇ ਦੇ ਨਾਲ ਹੁੰਦੀਆਂ ਇਹ ਚੀਜ਼ਾਂ ਉਹ ਚੰਗਾ ਖਾਓ ਚੰਗਾ ਪੜ੍ਹੋ ਵੱਧ ਤੋਂ ਵੱਧ ਪੜ੍ਹੋ ਵੱਧ ਤੋਂ ਵੱਧ ਦਿਮਾਗ ਨੂੰ ਯੂਜ਼ ਕਰੋ ਔਰ ਟੋਕਸਿਨਸ ਨੂੰ ਘੱਟ ਕਰੋ ਦਿਮਾਗ ਦੇ ਵਿੱਚੋਂ ਅਤੇ ਤਾਂ ਕਿ ਉਹ ਜਿਹੜਾ ਇੱਕ ਅੱਜ ਕੱਲ੍ਹ ਇੱਕ ਬਿਮਾਰੀਆਂ ਬੜੀਆਂ ਚੱਲ ਰਹੀਆਂ ਹੈਗੀਆਂ ਨੇ ਨਾ ਕੋਗਨੀਟਿਵ ਡਿਕਲਾਈਨ ਬੜਾ ਦਿਮਾਗ ਦਾ ਹੋਣ ਲੱਗ ਪੈਂਦਾ ਡਮੈਂਸ਼ੀਆ ਹੋ ਗਿਆ ਅਲਜ਼ਾਈਮਰ ਹੋ ਗਿਆ ਇਸ ਕਿਸਮ ਦੀਆਂ ਚੀਜ਼ਾਂ ਹੋਣ ਲੱਗ ਪੈਂਦੀਆਂ ਨੇ ਅਤੇ ਉਹਦਾ ਇੱਕ ਜਿਹੜੇ ਸਾਇੰਟਿਸਟ ਕਹਿੰਦੇ ਨੇ ਕਿ 40 ਸਾਲ ਤੋਂ ਪਹਿਲਾਂ ਵੈਸੇ ਤਾਂ ਜੇ ਤੁਸੀਂ ਸ਼ੁਰੂ ਕਰ ਦਿੰਦੇ ਹੋ ਪਰ 40 ਸਾਲ ਤੋਂ ਬਾਅਦ ਵੀ ਜੇ ਤੁਸੀਂ ਸ਼ੁਰੂ ਕਰ ਦਿਉ ਕਿ ਆਪਣਾ ਜਿੰਨਾ ਓਮੇਗਾ ਲੈਣਾ ਜਿੰਨੇ ਲੀਫੀ ਗ੍ਰੀਨਸ ਜਿੰਨੀਆਂ ਬੇਰੀਜ਼ ਵਾਲਨਟਸ ਓਲਿਵ ਓਇਲਸ ਇਹਨਾਂ ਦਾ ਇਸਤੇਮਾਲ ਜੇ ਤੁਸੀਂ ਕਰਨ ਲੱਗ ਜਾਂਦੇ ਹੋ ਅਤੇ ਫਿਸ਼ ਆਇਲ ਵਗੈਰਾ ਜਾਂ ਫਿਸ਼ ਖਾਣਾ ਤਾਂ ਫਿਰ ਚੰਗਾ ਚੱਲਦਾ ਰਹਿੰਦਾ ਮੈਂ ਇੱਕ ਬ੍ਰੇਕ ਲੈ ਲੈਂਦਾ ਗੱਲ ਸਿਹਤ ਦੇ ਵੱਲ ਆ ਗਈ ਗੱਲ ਇੱਕ ਵਾਰ ਫਿਰ ਤੋਂ ਫਿਲੋਸਫੀ ਦੇ ਵੱਲ ਲੈ ਕੇ ਜਾਣੀ ਹੈਗੀ ਹੈ ਸੰਦੀਪ ਜੀ ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰੀਏ ਜੇ ਥੋੜ੍ਹਾ ਕਿ ਮੈਨੂੰ ਲੱਗਦਾ ਇੰਟਰੋਡਕਸ਼ਨ ਦੇ ਸਕਦੇ ਹਾਂ ਅੱਜ ਜ਼ਿਆਦਾ ਨਹੀਂ ਦੇ ਸਕਾਂਗੇ ਪਰ ਫਿਰ ਵੀ ਥੋੜ੍ਹੀ ਕੁ ਜੀ ਤਾਂ ਗੱਲ ਕਰਕੇ ਜਾਈਏ ਅਤੇ ਅਗਲੀ ਵਾਰ ਗੱਲ ਕਰੀਏ ਫਿਰ ਇਹਦੀ ਡਿਟੇਲ ਦੇ ਵਿੱਚ ਕਿ ਨਹੀਂ
0: ਹਾਂਜੀ ਠੀਕ ਹੈ
1: ਸੋ ਡਾਕਟਰ ਸੰਦੀਪ ਕੌਰ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਅਤੇ ਤੁਸੀਂ ਵੀ ਸੁਣਦੇ ਰਹੋ ਪ੍ਰੋਗਰਾਮ ਡੀਪ ਟਾਕ ਕਿਉਂਕਿ ਪ੍ਰੋਗਰਾਮ ਦੇ ਪਰਲੇ ਹਿੱਸੇ ਦੇ ਵਿੱਚ ਹੁਣ ਥੋੜ੍ਹੀਆਂ ਸਿਆਣੀਆਂ ਗੱਲਾਂ ਹੋ ਗਈਆਂ ਮੇਰੇ ਵਾਲੀਆਂ ਹੁਣ ਸੰਦੀਪ ਜੀ ਦੀਆਂ ਸੁਣੀਆਂ
2: ਸਭ ਕੁਛ ਹੁਣ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ।
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
3: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
4: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
2: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
5: ਦਿਸ ਸਟੇਸ਼ਨ ਇਜ਼ ਨਾਓ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ।
6: ਰੇਡੀਓ ਹਾਂਜੀ 1674 AM।

0: ਹੋ ਗਈਆਂ ਗੱਲਾਂ ਡਾਇਨਾਸੋਰਾਂ ਦੀਆਂ, ਹੋ ਗਈਆਂ ਸਪੇਸ ਦੀਆਂ, ਹੋ ਗਈਆਂ ਮਰੀਨ ਲਾਈਫ ਦੀਆਂ, ਤੇ ਹੁਣ ਗੱਲਾਂ ਸਾਇੰਸ ਪਲੱਸ ਫਿਲਾਸਫੀ ਦੀਆਂ। ਪ੍ਰੋਗਰਾਮ ਡੀਪ ਟਾਕ ਸ਼ੋ ਦੇ ਵਿੱਚ ਤੁਹਾਡਾ ਸਵਾਗਤ। ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਬ੍ਰੇਕ ਤੋਂ ਬਾਅਦ। ਔਰ ਸੰਦੀਪ ਜੀ, ਗੱਲ ਆਪਾਂ ਮੁੱਦੇ ਦੀ ਲੈ ਕੇ ਆਈਏ, ਲੀਹੇ ਪਾਈਏ, ਜਿਹਦੀ ਗੱਲ ਤੁਸੀਂ ਕਰਨੀ ਸੀ ਸ਼ੁਰੂ 'ਚ ਕਹਿ ਤਾਂ ਦਿੱਤਾ, ਮੈਂ ਥੋੜ੍ਹਾ ਜ਼ਿਆਦਾ ਲੰਬਾ ਲੈ ਗਿਆ, ਕਿਉਂਕਿ ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਫੈਸੀਨੇਟ ਕਰਦੀਆਂ ਹੈਗੀਆਂ ਨੇ ਬ੍ਰੇਨ। ਜਿੱਦਾਂ ਤੁਸੀਂ ਕਿਹਾ ਕਿ ਇੱਕ ਬੜੀ ਕਮਾਲ ਦੀ ਚੀਜ਼ ਹੈ, ਦੁਨੀਆ ਦਾ ਕਹਿੰਦੇ ਨੇ ਕਿ ਸਭ ਤੋਂ ਖਤਰਨਾਕ ਹਥਿਆਰ ਜਿਹੜਾ ਹੈਗਾ ਉਹ ਦਿਮਾਗ ਹੀ ਹੈ। ਸੋ ਦਿਮਾਗ ਦੀ ਰੈਪਲੀਕਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ, ਜਾਂ ਜਿਹਨੂੰ ਆਪਾਂ AI ਕਹਿ ਲੈਂਦੇ ਹਾਂ, ਆਰਟੀਫਿਸ਼ਲ ਇੰਟੈਲੀਜੈਂਸ। ਆਰਟੀਫਿਸ਼ਲ ਯਾਨੀ ਕਿ ਨਕਲੀ, ਆਈ ਯਾਨੀ ਇੰਟੈਲੀਜੈਂਸ, ਅਤੇ ਦਿਮਾਗ ਦੇ ਵਿੱਚ ਤਾਂ ਇੰਟੈਲੀਜੈਂਸ ਹੀ ਹੁੰਦੀ ਹੈ, ਪਰ ਆਰਟੀਫਿਸ਼ਲ ਚੀਜ਼ ਆਰਟੀਫਿਸ਼ਲ ਹੀ ਹੋਏਗੀ। ਹਾਲ ਫਿਲਹਾਲ ਅਸਲੀ ਦਿਮਾਗ ਦੀ ਗੱਲ ਕਰੀਏ, ਕਿੱਦਾਂ ਇਹ ਦਿਮਾਗ ਸੰਦੀਪ ਜੀ, ਕੀ ਚੀਜ਼ ਹੈਗੀ ਹੈ, ਕਾਹਦਾ ਬਣਿਆ ਹੋਇਆ ਇਹ, ਐਸਾ ਕੀ ਹੈ ਇਹਦੇ 'ਚ ਦਿਮਾਗ ਦੇ ਵਿੱਚ ਕਿ ਦੁਨੀਆ 'ਚ ਇਸ ਚੀਜ਼ ਦਾ ਕੋਈ ਤੋੜ ਨਹੀਂ ਮਿਲ ਸਕਿਆ ਹੈਗਾ?
1: ਹਾਂਜੀ, ਇਹ ਜਿੱਦਾਂ ਇਹਦੇ 'ਚ ਹੈ ਕੀ ਹੈ ਕਿ ਤੋੜ ਨਹੀਂ ਮਿਲ ਸਕਿਆ, ਉਹ ਤਾਂ ਅਸੀਂ ਹਜੇ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਚਾਹੇ ਅਸੀਂ AI ਦੀ ਗੱਲ ਕਰੀਏ ਤਾਂ AI ਵੀ ਹਜੇ, ਕਿਉਂਕਿ AI ਦਾ ਹੈਗਾ ਕਿ AI ਨੇ ਡਾਟਾ ਯੂਜ ਕਰਨਾ ਜੋ ਸਾਡੇ ਕੋਲ ਅਵੇਲੇਬਲ ਹੈਗਾ, ਹਨਾ। ਔਰ ਬ੍ਰੇਨ ਸਾਡਾ ਮੇਨਲੀ ਯੂਜ ਕਰਦਾ ਕਿ ਅਸੀਂ ਓਬਜ਼ਰਵ ਕੀ ਕਰ ਰਹੇ ਹਾਂ, ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਅਸੀਂ ਕੀ ਪੜ੍ਹ ਰਹੇ ਹਾਂ, ਅਸੀਂ ਕਿੱਦਾਂ ਦੀ ਚੀਜ਼ਾਂ ਗ੍ਰਾਸ ਕਰ ਰਹੇ ਹਾਂ, ਉਹ ਚੀਜ਼ਾਂ ਦੇ ਉੱਤੇ ਹੈਗਾ, ਹਨਾ। ਤੇ AI ਜਿਹੜਾ
0: ਜਿਵੇਂ ਆਪਾਂ ਕਹਿੰਦੇ ਕਿ ਮੈਂ ਦਿਲ ਤੋਂ ਸੋਚ ਰਿਹਾ, ਦਿਲ ਤੋਂ ਤਾਂ ਕੋਈ ਨੀ ਸੋਚਦਾ ਹੁੰਦਾ, ਸੋਚਦੇ ਸਾਰੇ ਹੀ ਦਿਮਾਗ ਤੋਂ ਹੁੰਦੇ ਨੇ,
1: ਦਿਮਾਗ ਤੋਂ ਹੀ ਹੁੰਦੇ ਆ, ਬਸ ਉਹ ਏਰੀਆ ਤੋਂ ਸੋਚਦੇ ਜਿਹੜਾ ਇਮੋਸ਼ਨਸ ਨੂੰ ਥੋੜਾ ਜ਼ਿਆਦਾ, ਮਤਲਬ ਇਮੋਸ਼ਨਸ ਮੇਨ ਜਿਹੜਾ ਸੈਰੀਬ੍ਰਮ ਸਾਡਾ ਉਹ ਪਾਰਟ ਹੈਗਾ ਬ੍ਰੇਨ ਦਾ ਜਿਹੜਾ ਇਮੋਸ਼ਨਸ ਨੂੰ ਕੈਰੀ ਕਰਦਾ, ਸੋ ਅਸੀਂ ਉੱਥੇ ਸੋਚਦੇ ਹਾਂ। ਬਟ ਇਹ ਬਹੁਤ ਕੰਪਲੈਕਸ ਹੈਗਾ, ਜਿੱਦਾਂ ਆਪਾਂ ਸਾਰਿਆਂ ਨੂੰ ਪਤਾ, ਚਾਹੇ ਅਸੀਂ ਫਿਲੋਸਫੀ ਦੀ ਗੱਲ ਕਰ ਲਈਏ, ਚਾਹੇ ਅਸੀਂ ਨਿਊਰੋਸਾਇੰਸ ਜਾਂ ਬ੍ਰੇਨ ਦੀ ਜਿਹੜੀ ਆ ਸਟੱਡੀ ਜਿਹੜੀ ਹੈਗੀ ਉਹਦੀ ਗੱਲ ਕਰ ਲਈਏ, ਤੇ ਕੰਪਲੈਕਸ ਔਰਗਨ ਦਾ ਹੈਗਾ ਜਿਹੜਾ ਸਾਡੀ ਹਰ, ਮਤਲਬ ਸਾਡੇ ਨਾਲ ਰਿਲੇਟਡ ਹਰ ਚੀਜ਼ ਨੂੰ ਜਿਹੜਾ ਉਹ ਇਹ ਕੈਰੀ ਕਰਦਾ, ਚਾਹੇ ਉਹ ਸਾਡੀ ਮੈਮਰੀਜ਼ ਆ, ਇਮੋਸ਼ਨਸ ਆ, ਟੱਚ ਆ, ਕੋਈ ਹੋਰ ਸੈਂਸ ਆ, ਸਾਡੀ ਮੋਟਰ ਸਕਿੱਲਸ ਹੈਗੀਆਂ ਨਾ, ਚਾਹੇ ਅਸੀਂ ਸਾਹ ਲੈ ਰਹੇ ਹਾਂ, ਉਹ ਵੀ ਸਾਡੇ ਬ੍ਰੇਨ ਨੂੰ ਜਿਹੜਾ ਆ ਪਤਾ ਹੈ। ਜਿਹੜਾ ਜਿਹੜੀ ਮੈਂ ਅੱਜ ਜਿਹੜੀ ਹੁਣ ਅਸੀਂ ਇਸ ਟਾਈਮ ਗੱਲ ਕਰ ਰਹੇ ਹਾਂ, ਇਹ ਵੀ ਸਾਡੇ ਬ੍ਰੇਨ ਨੇ ਪਹਿਲਾਂ ਹੀ, ਮਤਲਬ ਕੁਛ ਮਿਲੀ ਸੈਕਿੰਡਸ ਪਹਿਲਾਂ ਹੀ ਹਿਸਾਬ ਲਾ ਲਿਆ ਕਿ ਜੋ ਚੀਜ਼ ਮੈਨੂੰ ਪ੍ਰੈਜੈਂਟ ਫੀਲ ਹੋ ਰਹੀ ਆ, ਤੁਹਾਨੂੰ ਪ੍ਰੈਜੈਂਟ ਫੀਲ ਹੋ ਰਹੀ ਆ, ਉਹ ਸਾਡੇ ਬ੍ਰੇਨ 'ਚ ਮਿਲੀ ਸੈਕਿੰਡਸ, ਕਾਫੀ ਮਿਲੀ ਸੈਕਿੰਡਸ, ਹਰ ਡਿਪੈਂਡਿੰਗ ਔਨ ਕਿਹੜਾ ਹਿੱਸਾ ਆ, ਉਹ ਪਹਿਲਾਂ ਹੋ ਚੁੱਕੀ ਆ, ਹਨਾ। ਤੁਸੀਂ ਕੋਈ ਵੀ ਐਕਟੀਵਿਟੀ ਕਰਦੇ ਆ, ਕੋਈ ਵੀ ਰਿਸਪੋਂਸ ਐਕਸ਼ਨ, ਜਿੱਦਾਂ ਕਹਿੰਦੇ ਕਿ ਐਵਰੀ ਐਕਸ਼ਨ ਹੈਜ਼ ਅ ਰਿਐਕਸ਼ਨ, ਤਾਂ ਉਹ ਜਿਹੜਾ ਰਿਐਕਸ਼ਨ ਹੈਗਾ ਉਹ ਬ੍ਰੇਨ ਪਹਿਲਾਂ ਹੀ, ਇਹ ਤੋਂ ਪਹਿਲਾਂ ਕਿ ਸਾਨੂੰ ਪਤਾ ਲੱਗੇ, ਬ੍ਰੇਨ ਨੂੰ ਪਹਿਲਾਂ ਪਤਾ ਚੱਲ ਜਾਂਦਾ, ਤੋ ਜਿਹੜਾ ਇੱਕ ਤਰ੍ਹਾਂ ਅਸੀਂ ਆਪਣੇ ਪ੍ਰੈਜੈਂਟ ਤੇ ਪਾਸਟ ਦੋਨਾਂ 'ਚ ਜੀ ਰਹੇ ਹੁੰਦੇ ਹਾਂ ਇਸ ਮੂਮੈਂਟ 'ਚ, ਹਨਾ। ਤੇ ਸਾਰੀਆਂ ਚੀਜ਼ਾਂ ਜਿਹੜੀਆਂ ਸਾਡਾ ਬ੍ਰੇਨ ਕਰਦਾ ਹੈ, ਤੇ ਸਾਡੇ ਸੈਂਟਰਲ ਨਰਵਸ ਸਿਸਟਮ ਜਿਹੜਾ ਸਾਡਾ, ਸਾਡੀਆਂ ਨਰਵਸ ਨੂੰ ਜਾਂ ਬਾਕੀ ਸਾਰੇ ਬਾਡੀ ਦੇ ਮੇਨ ਸਿਸਟਮ ਨੂੰ ਜਿਹੜਾ ਕੈਰੀ ਕਰਦਾ, ਬ੍ਰੇਨ ਤੇ ਸਪਾਈਨਲ ਕੋਰਡ ਨੂੰ ਜਿਹੜਾ ਜੋੜਦਾ ਆ, ਉਹ ਵੀ ਜਿਹੜਾ ਆ ਇਹਦਾ ਹੀ ਬ੍ਰੇਨ ਹੀ, ਮਤਲਬ ਉਹਦਾ ਇੱਕ ਇੰਪੋਰਟੈਂਟ ਹਿੱਸਾ ਹੈਗਾ, ਸਪਾਈਨਲ ਕੋਰਡ ਦੇ ਨਾਲ ਮਿਲ ਕੇ ਸੈਂਟਰਲ ਨਰਵਸ ਸਿਸਟਮ ਬਣਾਉਂਦਾ ਆ। ਤੇ ਇਹਦੇ 'ਚ ਜਿਹੜੇ ਆ ਬ੍ਰੇਨ ਸਾਡਾ 60% ਫੈਟ ਹੁੰਦਾ, ਅਗਰ ਮੈਂ ਕੰਪੋਜੀਸ਼ਨ ਦੀ ਗੱਲ ਕਰਾਂ, ਤੇ ਬਾਕੀ 40% ਸਾਡਾ ਪਾਣੀ ਹੁੰਦਾ ਆ, ਪ੍ਰੋਟੀਨ, ਕਾਰਬਸ ਤੇ ਸੋਲਟ ਜਿਹੜਾ ਉਹ ਮਿਲ ਕੇ ਸਾਰੀਆਂ ਚੀਜ਼ਾਂ ਜਿਹੜੀਆਂ 100% ਬ੍ਰੇਨ ਬਣਾਉਂਦੀਆਂ। ਤੇ ਬ੍ਰੇਨ ਇੱਕ ਕੋਈ ਮਸਲ ਨਹੀਂ ਹੈਗਾ, ਜਿਵੇਂ ਸਾਨੂੰ ਪਤਾ ਹੀ ਹੈ, ਇਹ ਬਲੱਡ ਵੈਸਲਸ ਹੁੰਦੀਆਂ ਇਹਦੇ 'ਚ, ਤੇ ਨਰਵਸ ਹੁੰਦੀਆਂ, ਨਿਊਰੋਨਸ ਹੁੰਦੇ ਆ, ਹਨਾ, ਤੇ ਡਿਫਰੈਂਟ ਡਿਫਰੈਂਟ ਹੋਰ ਜਿਹੜੇ ਅੱਗੇ ਛੋਟੇ ਛੋਟੇ ਨਿਊਰੋਨਸ ਦੇ ਜਿਹੜੇ ਅੱਗੇ ਪਾਰਟਸ ਹੈਗੇ ਆ, ਉਹ ਸਾਰੇ ਸੈਲਸ ਹੁੰਦੇ ਆ, ਤੇ ਇੱਕ ਗ੍ਰੇ ਮੈਟਰ ਔਰ ਵਾਈਟ ਮੈਟਰ ਹੁੰਦਾ, ਇਹਦੇ ਬਾਰੇ ਆਪਾਂ ਸੁਣਿਆ ਹੁੰਦਾ ਸਾਰਿਆਂ ਨੇ, ਹਨਾ। ਤੇ ਜਿਹੜਾ ਗ੍ਰੇ ਮੈਟਰ ਇਹਦੇ ਵਿੱਚ ਹੁੰਦਾ ਹੈ, ਸਾਡੀ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਬ੍ਰੇਨ ਨੂੰ ਮਿਲਦੀ ਆ, ਉਹਨੂੰ ਪ੍ਰੋਸੈਸ ਕਰਦਾ ਤੇ ਇੰਟਰਪ੍ਰੈਟ ਕਰਦਾ, ਮਤਲਬ ਕਿ ਸਾਨੂੰ ਪਤਾ ਚੱਲਦਾ ਕਿ ਅੱਛਾ ਇਹ, ਮਤਲਬ ਜੋ ਵੀ ਕੁਛ ਐਕਟੀਵਿਟੀ ਹੋ ਰਹੀ ਆ, ਮੇਰੇ ਸਾਹਮਣੇ ਮੀਂਹ ਪੈ ਰਿਹਾ, ਤਾਂ ਮੇਰਾ ਬ੍ਰੇਨ ਦਾ ਜਿਹੜਾ ਗ੍ਰੇ ਮੈਟਰ ਹੈਗਾ ਉਹ ਮੈਨੂੰ ਦੱਸਦਾ ਹੈ ਕਿ ਅੱਛਾ ਇਹ ਮੀਂਹ ਪੈ ਰਿਹਾ ਆ ਬਾਹਰ, ਹਨਾ। ਮਤਲਬ ਛੋਟੀ ਛੋਟੀ ਕੋਈ ਵੀ ਚੀਜ਼, ਕੋਈ ਐਕਟੀਵਿਟੀ ਹੁੰਦੀ ਹੈ। ਤੇ ਜਿਹੜਾ ਆ ਸਾਡਾ ਵਾਈਟ ਮੈਟਰ ਹੁੰਦਾ ਹੈ, ਉਹ ਇਸ ਇਨਫੋਰਮੇਸ਼ਨ ਨੂੰ ਅੱਗੇ ਟਰਾਂਸਮਿਟ ਕਰਦਾ ਸਾਡੀ ਨਰਵਸ ਸਿਸਟਮ ਨੂੰ, ਜਾਣੀ ਕਿ ਉਹ ਮੈਨੂੰ ਦੱਸਦਾ ਕਿ ਬਾਹਰ ਮੀਂਹ ਪੈ ਰਿਹਾ ਤੇ ਮੈਂ ਬਾਹਰ ਨਹੀਂ ਜਾਣਾ, ਮੈਂ ਅੰਦਰ ਹੀ ਰਹਿਣਾ, ਸੋ ਉਹ ਮੇਰਾ ਵਾਈਟ ਮੈਟਰ ਜਿਹੜਾ ਮੇਰੇ ਬ੍ਰੇਨ ਦਾ ਕੰਮ ਕਰ ਰਿਹਾ ਉਹ ਮੈਨੂੰ ਇਹ ਦੱਸਦਾ, ਗ੍ਰੇਨ ਮੈਟਰ ਸਾਨੂੰ ਇਨਫੋਰਮੇਸ਼ਨ ਦਿੰਦਾ ਤੇ ਅੱਗੇ ਵਾਈਟ ਮੈਟਰ ਉਸ ਇਨਫੋਰਮੇਸ਼ਨ ਨੂੰ ਬਾਕੀ ਸਾਡੀ ਬਾਡੀ ਤੱਕ ਜਿਹੜਾ ਪਹੁੰਚਾਉਂਦਾ ਹੈ ਨਾ। ਤੇ ਕੰਮ ਵੀ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਕੈਮੀਕਲ ਔਰ ਇਲੈਕਟ੍ਰੀਕਲ ਸਿਗਨਲ ਜਿਹੜੇ ਆ ਥਰੂ ਆਊਟ, ਮਤਲਬ ਪੂਰੀ ਬਾਡੀ ਦੇ ਜਿਹੜਾ ਆ ਬ੍ਰੇਨ ਸਾਡਾ ਪੂਰੀ ਬਾਡੀ ਨੂੰ ਸਾਡੇ ਕੈਮੀਕਲ ਸਿਗਨਲ ਦਿੰਦਾ ਹੈ ਜਾਂ ਇਲੈਕਟ੍ਰੀਕਲ ਸਿਗਨਲ ਦਿੰਦਾ ਕਿ ਕਿਵੇਂ ਮੈਂ ਕਿਸੇ ਚੀਜ਼ ਨੂੰ ਲੈ ਕੇ ਰਿਐਕਟ ਕਰਨਾ ਹੈ। ਜਦੋਂ ਮੈਨੂੰ ਭੁੱਖ ਲੱਗਦੀ ਹੈ ਤਾਂ ਮੇਰਾ ਬ੍ਰੇਨ ਮੈਨੂੰ ਦੱਸਦਾ ਹੈ ਕਿ ਹਾਂ ਤੈਨੂੰ ਹੁਣ ਭੁੱਖ ਲੱਗੀ ਆ ਤੇ ਤੂੰ ਉੱਠ ਤੇ ਉੱਠ ਕੇ ਖਾ ਕੁਛ, ਹੈ ਨਾ। ਤੇ ਕੋਈ ਵੀ ਚਾਹੇ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਜਿਹੜੀ ਆ ਸਾਡੀ ਬਾਡੀ ਦੀ ਬ੍ਰੇਨ ਹੀ ਕਰਦਾ। ਇਸ ਲਈ ਅਨਫੋਰਚੁਨੇਟਲੀ ਜਦੋਂ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ, ਕੁਛ ਹੋ ਜਾਂਦਾ, ਬ੍ਰੇਨ ਡੈਡ ਹੋ ਜਾਂਦਾ, ਤਾਂ ਮੋਸਟ ਆਫ ਦਾ ਚਾਂਸਿਸ ਇਹੀ ਹੁੰਦੇ ਆ ਕਿ ਪਰਸਨ ਦੀ ਡੈਥ ਹੋ ਜਾਂਦੀ ਹੈ, ਹੈ ਨਾ। ਕਿਉਂਕਿ ਬ੍ਰੇਨ ਕੰਮ ਕਰਨ ਨੂੰ ਹਟ ਗਿਆ ਤਾਂ ਸਾਰੇ ਹੀ ਸਿਸਟਮ ਜਿਹੜੇ ਬਾਡੀ ਦੇ ਕੰਮ ਕਰਨ ਨੂੰ ਜਿਹੜੇ ਆ ਹਟ ਜਾਂਦੇ ਹੈਗੇ ਆ। ਜੇ ਮੈਂ ਬ੍ਰੇਨ ਦੀ ਮੇਨ ਡਿਵੀਜ਼ਨ ਦੀ ਗੱਲ ਕਰਾਂ, ਜਿਹੜੀ ਅਸੀਂ ਤੁਸੀਂ ਵੀ ਹੈਮੀਸਫੇਅਰ ਦੀ ਗੱਲ ਕੀਤੀ ਸੀ ਕਿ ਸੱਜਾ ਪਾਸਾ ਖੱਬਾ ਪਾਸਾ ਹੁੰਦਾ ਨਾ, ਤਾਂ ਤਿੰਨ ਮੇਨ ਰੀਜਨ ਹੁੰਦੇ ਹੈਗੇ। ਇੱਕ ਸੈਰੀਬ੍ਰਮ ਉਹਨੂੰ ਕਹਿੰਦੇ ਆ, ਇੱਕ ਸੈਰੀਬੈਲਮ ਹੁੰਦਾ ਹੈ, ਤੇ ਇੱਕ ਬ੍ਰੇਨ ਸਟੈਮ ਕਰਕੇ, ਮਤਲਬ ਤਿੰਨ ਮੇਨ ਹਿੱਸੇ ਹੈਗੇ ਆ। ਪੰਜਾਬੀ ਚ ਤਾਂ ਮੈਨੂੰ ਪਤਾ ਨੀ ਇਹਨਾਂ ਦੇ ਵਰਡ ਕੋਈ ਬਣੇ ਹੋਗੇ ਕਿ ਨਹੀਂ, ਪਰ ਜਿਹੜਾ ਸਾਡੇ ਜਿਹੜਾ ਬ੍ਰੇਨ ਦਾ ਅੱਗੇ ਵਾਲਾ ਹਿੱਸਾ ਹੁੰਦਾ ਸਾਡਾ, ਉਹਨੂੰ ਅਸੀਂ ਸੈਰੀਬੈਰਮ ਕਹਿੰਦੇ ਹਾਂ, ਜਿਹੜਾ ਕਿ ਸਭ ਤੋਂ ਵੱਡਾ ਹਿੱਸਾ ਹੈ ਸਾਡੇ ਬ੍ਰੇਨ ਦਾ। ਤੇ ਇਹ ਉਹ ਹਿੱਸਾ ਹੈਗਾ ਜਿਹੜਾ ਸਾਡੀ ਮੂਵਮੈਂਟ ਨੂੰ ਕੋਆਰਡੀਨੇਟ ਕਰਦਾ, ਮਤਲਬ ਅਸੀਂ ਚੱਲਦੇ ਹਾਂ, ਦੌੜਦੇ ਹਾਂ, ਉਹ ਸਾਰਾ ਹਿੱਸਾ ਜਿਹੜਾ ਸਾਡੇ ਬੋਡੀ ਬ੍ਰੇਨ ਦਾ ਫਰੰਟ ਪਾਰਟ ਜਿਹੜਾ ਇਹ ਸਾਨੂੰ ਦੱਸਦਾ ਹੈ। ਸਾਡੇ ਬੋਡੀ ਦਾ ਟੈਂਪਰੇਚਰ ਇਸੇ ਹੀ ਪਾਰਟ ਨੇ ਰੈਗੂਲੇਟ ਕਰਕੇ ਰੱਖਣਾ, ਤੇ ਇਹੀ ਪਾਰਟ ਜਿਹੜਾ ਸਾਨੂੰ ਬੋਲਣ ਲਾਉਂਦਾ ਹੈ, ਸਾਨੂੰ ਜਜਮੈਂਟ ਹੁੰਦੀ ਹੈ ਕਿਸੇ ਚੀਜ਼ ਦੀ, ਹੈ ਨਾ। ਜਿਵੇਂ ਮੈਂ ਮੀਂਹ ਦੀ ਐਗਜ਼ਾਮਪਲ ਦਿੱਤੀ ਆ, ਸਾਨੂੰ ਅਸੀਂ ਸੋਚਦੇ ਜਾਂ ਰੀਜ਼ਨਿੰਗ ਸਾਡੀ ਇਸ ਪਾਰਟ ਦੇ ਵਿੱਚ ਹੀ ਹੁੰਦੀ ਆ, ਲਾਰਜੈਸਟ ਪਾਰਟ ਜਿਹੜਾ। ਚਾਹੇ ਸਾਡੀ ਪ੍ਰੋਬਲਮ ਸੋਲਵਿੰਗ ਸਕਿੱਲਸ ਜਿਹੜੀਆਂ, ਕਿੰਨੇ ਕੋਈ ਪਰਸਨ ਜਿਹੜਾ ਆ ਉਹਦੇ ਚ ਜ਼ਿਆਦਾ ਪ੍ਰੋਬਲਮ ਸੋਲਵਿੰਗ ਸਕਿੱਲਸ ਹੈਗੀਆਂ ਕੰਪੈਰੇਟਿਵਲੀ ਦੂਸਰਾ, ਤਾਂ ਮਤਲਬ ਕਿ ਉਹਦੇ ਕਨੈਕਸ਼ਨ, ਉਹ ਆਪਣੇ ਕਨੈਕਸ਼ਨ ਨੂੰ ਜ਼ਿਆਦਾ ਯੂਜ਼ ਕਰ ਰਿਹਾ ਸੈਰੀਬੈਰਮ ਦੇ ਵਿੱਚ, ਜਿਹੜੇ ਉਹਦੇ ਨਿਊਰਲ ਕਨੈਕਸ਼ਨ ਹੈਗੇ ਆ, ਹੈ ਨਾ। ਤੇ ਕੁਛ ਜਿਹੜੇ ਆ ਹੋਰ ਫੰਕਸ਼ਨ ਜਿਹੜੇ ਇਹਦੇ ਹੈਗੇ, ਉਹ ਸਾਡੀ ਸੈਂਸਿਸ ਹੈਗੀਆਂ, ਚਾਹੇ ਉਹ ਹੇਅਰਿੰਗ ਹੋਗੀ, ਜਿਹੜੀ ਵਿਜ਼ਨ ਹੋਗੀ, ਜਾਂ ਫਿਰ ਸਾਡੀ ਟੱਚ ਦੀ ਸੈਂਸ ਹੋਗੀ, ਜਾਂ ਬਾਕੀ ਸੈਂਸਿਸ ਜਿਹੜੀਆਂ ਸਾਡੀਆਂ ਹੁੰਦੀਆਂ ਸਾਨੂੰ ਪਤਾ ਲੱਗਦੀਆਂ। ਤੇ ਇਹ ਉਹ ਜਿਹੜਾ ਪਾਰਟ ਹੈਗਾ ਜਿਹਦਾ, ਜਦੋਂ ਅਸੀਂ ਇਹਨੂੰ ਲੈਫਟ ਔਰ ਰਾਈਟ ਸਾਈਡ ਕਹਿੰਦੇ ਹਾਂ, ਤਾਂ ਮਤਲਬ ਕਿ ਜਿਹੜੇ ਲੋਕ ਜਿਹੜੇ ਆ ਜਿਹਨਾਂ ਦੇ ਲੈਫਟ ਸਾਈਡ ਜਿਹੜੀ ਆ ਸਾਡੀ ਰਾਈਟ ਸਾਈਡ ਬੋਡੀ ਨੂੰ ਕੰਟਰੋਲ ਕਰਦੀ ਆ, ਤੇ ਜਿਹੜੀ ਰਾਈਟ ਸਾਈਡ ਹੁੰਦੀ ਆ ਉਹ ਬ੍ਰੇਨ ਦੀ ਰਾਈਟ ਸਾਈਡ ਹੁੰਦੀ ਆ, ਉਹ ਸਾਡੀ ਲੈਫਟ ਸਾਈਡ ਬੋਡੀ ਨੂੰ ਕੰਟਰੋਲ ਕਰਦੀ ਆ। ਤੇ ਇਸ ਲਈ ਕੁਛ ਲੋਕ ਜਿਹੜੇ ਲੈਫਟ ਹੈਂਡਡ ਰਾਈਟ ਹੈਂਡਡ ਵੀ ਹੁੰਦੇ ਆ, ਹਨਾ। ਤੋ ਉਹ ਜਿਹੜਾ ਸਾਰਾ ਜਿਹੜਾ ਸਭ ਤੋਂ ਵੱਡਾ ਪਾਰਟ ਹੈਗਾ, ਮੇਨ ਪਾਰਟ ਜਿਹਨੂੰ ਸਭ ਤੋਂ ਵੱਡਾ ਕਹਿ ਸਕਦੇ ਹਾਂ, ਮੇਨ ਤਾਂ ਚਲੋ ਸਾਰੇ ਹੀ ਜ਼ਰੂਰੀ ਪਾਰਟ ਹੈਗੇ, ਉਹ ਸੈਰੀਬੈਰਮ ਹੈਗਾ, ਸੈਰੀਬ੍ਰਮ ਹੈਗਾ ਸੋਰੀ, ਫਿਰ ਸੈਰੀਬੈਲਮ ਜਿਹਨੂੰ ਅਸੀਂ ਲਿਟਲ ਬ੍ਰੇਨ ਵੀ ਕਹਿ ਦਿੰਦੇ ਹਾਂ, ਇਹ ਇੱਕ ਜਿਹਨਾਂ ਸਾਡੇ ਹੱਥ ਦੀ ਜਿਹੜੀ ਫਿਸਟ ਹੁੰਦੀ ਆ ਉਹਦੇ ਇੱਕ ਜਿੰਨਾ ਪੋਰਸ਼ਨ ਹੈਗਾ, ਜਿਹੜਾ ਸਾਡੇ ਸਿਰ ਦੇ ਪਿਛਲੇ ਹਿੱਸੇ ਤੇ ਲੋਕੇਟਡ ਹੁੰਦਾ ਆ, ਇਹਨੂੰ ਅਸੀਂ ਜਿਹੜਾ ਸੈਰੀਬੈਲਮ ਕਹਿੰਦੇ ਹਾਂ। ਤੇ ਇਹਦੇ ਆਊਟਰ ਪੋਰਸ਼ਨ ਦੇ ਵਿੱਚ ਨਿਊਰੋਨ ਹੁੰਦੇ ਆ, ਤੇ ਜਿਹੜਾ ਇਨਰ ਏਰੀਆ ਜਿਹੜਾ ਉਹ ਸੈਰੀਬ੍ਰਮ ਦੇ ਨਾਲ ਜਿਹੜਾ ਕਨੈਕਟ ਕਰਕੇ ਰੱਖਦਾ ਹੈ ਇਹਨੂੰ, ਸਾਡੇ ਬ੍ਰੇਨ ਨੂੰ, ਮਤਲਬ ਦੋ ਹਿੱਸਿਆਂ ਨੂੰ ਆਪਸ ਚ ਕਨੈਕਸ਼ਨ ਰੱਖਦੇ ਆ। ਤੇ ਇਹ ਜਿਹੜਾ ਹਿੱਸਾ, ਇਹ ਵੀ ਸਾਨੂੰ ਜਿਹੜਾ ਮਸਲ ਮੂਵਮੈਂਟਸ ਦੇ ਵਿੱਚ ਹੈਲਪ ਕਰਦਾ ਆ, ਔਰ ਪੋਸਚਰ ਮੇਨਟੇਨ ਕਰਨ ਚ ਹੈਲਪ ਕਰਦਾ ਆ, ਜਾਂ ਬੈਲੈਂਸ ਬਣਾਉਣ ਦੇ ਵਿੱਚ ਹੈਲਪ ਕਰਦਾ ਆ, ਤੇ ਇਕਲੀਬਰੀਅਮ ਬਣਾ ਕੇ ਰੱਖਦਾ, ਮਤਲਬ ਇੱਕ ਬ੍ਰੇਨ ਦਾ ਬੈਲੈਂਸ ਜਿਹੜਾ ਬਣਾ ਕੇ ਰੱਖਦਾ ਆ, ਜਿਹੜਾ ਇਹ ਵਾਲਾ ਲਿਟਲ ਬ੍ਰੇਨ ਸਾਡਾ ਹੈਗਾ। ਤੇ ਨਵੀਂ ਜਿਹੜੀ ਸਟੱਡੀਜ਼ ਕੁਛ ਹੋਈਆਂ ਉਹ ਸਾਨੂੰ ਦੱਸਦੀਆਂ ਕਿ ਕਿਵੇਂ ਜਿਹੜੀ ਆ ਥੋਟਸ ਜਾਂ ਇਮੋਸ਼ਨ ਤੇ ਸੋਰਲ ਜਿਹੜੇ ਆ ਸੋਰੀ ਸੋਸ਼ਲ ਬਿਹੇਵੀਅਰ ਆ ਉਹਦੇ ਚ ਵੀ ਇਹ ਹਿੱਸਾ ਜਿਹੜਾ ਪਾਰਟ ਪਲੇ ਕਰਦਾ ਆ। ਤੇ ਨਾਲ ਦੀ ਨਾਲ ਜਿਹੜੀਆਂ ਹੋਰ ਕੁਛ ਕੋਈ ਪ੍ਰੋਬਲਮਸ ਹੁੰਦੀਆਂ, ਜਿਵੇਂ ਆਟਿਜ਼ਮ ਹੋ ਗਿਆ ਕਈ ਲੋਕਾਂ ਨੂੰ ਹੁੰਦਾ, ਜਾਂ ਸਕਿਜ਼ੋਫਰੇਨੀਆ ਹੋ ਗਿਆ, ਉਹ ਵੀ ਇਹੀ ਜਿਹੜਾ ਬ੍ਰੇਨ ਦਾ ਪਾਰਟ, ਚਾਹੇ ਲਿਟਲ ਬ੍ਰੇਨ ਇਹਨੂੰ ਅਸੀਂ ਕਹਿੰਦੇ ਹਾਂ, ਬਟ ਫਿਰ ਵੀ ਇਹ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੰਟਰੋਲ ਕਰਦਾ ਹੈਗਾ ਸਾਡੇ ਬੋਡੀ ਦੀਆਂ। ਤੇ ਇਹਦੀ ਫਿਰ ਜਦੋਂ ਅਸੀਂ ਜਿਹੜਾ ਥੋੜਾ ਜਿਹਾ ਜ਼ਿਆਦਾ ਹੋਰ ਡਿਵਾਈਡ ਕਰੀਏ, ਜਦੋਂ ਅਸੀਂ ਬ੍ਰੇਨ ਨੂੰ ਤਾਂ ਮੇਨ ਪਾਰਟਸ ਹੋ ਗਏ, ਤੇ ਉਹਦੇ ਵਿੱਚ ਫਰੰਟਲ ਲੋਬ ਸਭ ਤੋਂ ਪਹਿਲਾਂ ਆ ਜਾਂਦਾ, ਮਤਲਬ ਜਿਹੜਾ ਕਹਿਣ ਦਾ ਮਤਲਬ ਜਿਹੜਾ ਸਭ ਤੋਂ ਵੱਡਾ ਭਾਗ ਜਿਹੜਾ ਹੈਗਾ ਬ੍ਰੇਨ ਦਾ, ਜਿਹੜਾ ਫਰੰਟ ਹੈਡ ਦੇ ਉੱਤੇ ਲੱਗਿਆ, ਜਿਹਨੂੰ ਅਸੀਂ ਸੈਰੀਬ੍ਰਮ ਵੀ ਕਹਿੰਦੇ ਹਾਂ, ਜਿਹੜੇ ਸਾਨੂੰ ਡਿਸੀਜ਼ਨ ਮੇਕਿੰਗ ਚ ਹੈਲਪ ਕਰਦਾ, ਰੀਜ਼ਨਿੰਗ ਚ ਹੈਲਪ ਕਰਦਾ, ਔਰ ਇਹਦੇ ਚ ਇੱਕ ਬ੍ਰੋਕਸ ਏਰੀਆ ਕਰਕੇ ਇੱਕ ਪਲੇਸ ਹੁੰਦੀ ਆ, ਜਿਹਨੂੰ ਜਿਹੜੀ ਸਾਨੂੰ ਸਪੀਚ ਐਬਿਲਿਟੀ ਤੁਹਾਡੀ ਜਿਹੜੀ ਆ, ਮਤਲਬ ਕਹਿਣ ਦਾ ਮਤਲਬ ਜਿਹੜੇ ਲੋਕ ਨਹੀਂ, ਜਿਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਬੋਲਣ ਦੇ ਵਿੱਚ, ਉਹਨਾਂ ਦੇ ਬ੍ਰੋਕਸ ਏਰੀਆ ਦੇ ਵਿੱਚ ਜਿਹੜੀ ਆ ਨਿਊਰਲ ਕਨੈਕਸ਼ਨ ਦੇ ਵਿੱਚ ਕੋਈ ਇਸ਼ੂ ਹੋ ਸਕਦਾ, ਇਸ ਲਈ ਉਹਨਾਂ ਨੂੰ ਸਪੀਚ ਦੇ ਵਿੱਚ ਜਿਹੜੀ ਪ੍ਰੋਬਲਮ ਹੈਗੀ ਆ। ਤੇ ਫਿਰ ਜਿਹੜਾ ਮਿਡਲ ਪੋਰਸ਼ਨ ਹੁੰਦਾ ਹੈਗਾ ਉਹ ਸਾਨੂੰ ਆਈਡੈਂਟੀਫਾਈ ਅਸੀਂ ਆਬਜੈਕਟ ਕੋਈ ਵੀ ਮੇਰੇ ਸਾਹਮਣੇ ਗਲਾਸ ਪਿਆ ਤਾਂ ਮੈਨੂੰ ਗਲਾਸ ਆਈਡੈਂਟੀਫਾਈ ਮੇਰਾ ਜਿਹੜਾ ਮਿਡਲ ਬ੍ਰੇਨ ਹੈਗਾ ਆ ਉਹ ਮੈਨੂੰ ਹੈਲਪ ਕਰਦਾ ਉਹਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਕਿ ਇਹ ਜਿਹੜੀ ਆ ਇਹ ਗਲਾਸ ਹੈਗਾ ਆ ਜਾਂ ਇਹ ਪਲੇਟ ਹੈਗੀ ਆ ਹਨਾ ਜਾਂ ਫਿਰ ਬੋਡੀ ਦੇ ਵਿੱਚ ਜੋ ਤੁਹਾਨੂੰ ਪੇਨ ਫੀਲ ਹੁੰਦਾ ਉਹ ਵੀ ਤੁਹਾਨੂੰ ਬੋਡੀ ਦਾ ਇਹੀ ਜਿਹੜਾ ਸੋਰੀ ਬ੍ਰੇਨ ਦਾ ਇਹੀ ਹਿੱਸਾ ਤੁਹਾਨੂੰ ਇਹ ਦੱਸਦਾ ਪੈਰੇਟਲ ਲੋਬ ਜਿਹੜਾ ਆ ਕਿ ਤੇਰੀ ਪੇਨ ਹੋ ਰਹੀ ਆ ਹਨਾ ਬੋਡੀ ਦੇ ਵਿੱਚ ਤੇ ਤੈਨੂੰ ਮੈਡੀਸਿਨ ਲੈਣੀ ਆ ਜਾਂ ਜੋ ਵੀ ਕਰਨਾ ਹੈਗਾ ਤੇ ਇਸਦੇ ਵਿੱਚ ਜਿਹੜਾ ਇੱਕ ਹੋਰ ਏਰੀਆ ਹੁੰਦਾ ਜਿਹਨੂੰ ਅਸੀਂ ਵਰਨੀਕ ਏਰੀਆ ਕਹਿੰਦੇ ਮਿਡਲ ਪੋਰਸ਼ਨ ਦੇ ਵਿੱਚ ਇੱਕ ਹੋਰ ਛੋਟਾ ਏਰੀਆ ਹੁੰਦਾ ਜਿਹੜਾ ਸਾਨੂੰ ਜਦੋਂ ਕੋਈ ਬੋਲਦਾ ਹੈ ਜਦੋਂ ਤੇ ਅਸੀਂ ਉਹਨੂੰ ਜਿਹੜਾ ਸਮਝ ਪਾਉਂਦੇ ਹਾਂ ਉਹ ਵਰਨੀਕ ਏਰੀਆ ਜਿਹੜਾ ਸਾਡੇ ਬ੍ਰੇਨ ਦਾ ਉਹ ਇੱਕ ਮਤਲਬ ਹਰ ਇੱਕ ਕਹਿਣ ਦਾ ਮੇਰਾ ਮਤਲਬ ਇਹ ਹੈਗਾ ਕਿ ਹਰ ਇੱਕ ਜੋ ਵੀ ਬ੍ਰੇਨ ਦਾ ਸਾਡਾ ਪਾਰਟ ਹੈਗਾ ਉਹ ਡਿਫਰੈਂਟ ਡਿਫਰੈਂਟ ਫੰਕਸ਼ਨ ਸਾਡੇ ਜਿਹੜੇ ਆ ਉਹ ਹੈਂਡਲ ਕਰਦਾ ਹੈਗਾ ਤੇ ਜਦੋਂ ਪਿਛਲਾ ਪਾਰਟ ਹੈ ਸਾਡੇ ਬ੍ਰੇਨ ਦਾ ਉਹ ਵਿਜ਼ਨ ਦੇ ਵਿੱਚ ਹੈਲਪ ਕਰਦਾ ਹੈਗਾ ਸਾਈਡਸ ਆ ਬ੍ਰੇਨ ਦੀਆਂ ਸ਼ਾਰਟ ਟਰਮ ਮੈਮਰੀ ਦੇ ਜਿਹੜੀ ਹੈਲਪ ਕਰਦੀਆਂ ਸਪੀਚ ਜਾਂ ਮਿਊਜ਼ੀਕਲ ਸਿਸਟਮ ਅਸੀਂ ਅੰਡਰਸਟੈਂਡ ਕਰ ਸਕਦੇ ਹਾਂ ਹਨਾ ਉਹ ਸਾਰੀਆਂ ਚੀਜ਼ਾਂ ਤੇ ਜਿਹੜੀ ਨਿਊਰੋਪਲਾਸਟੀਸਿਟੀ ਦੀ ਅਸੀਂ ਹੁਣ ਸਾਡੇ ਕੋਲ ਟਾਈਮ ਜ਼ਿਆਦਾ ਮੈਨੂੰ ਲੱਗਦਾ ਰਹਿ ਨਹੀਂ ਗਿਆ ਤੇ ਥੋੜੀ ਜਿਹੀ ਹਾਂਜੀ ਮੈਂ ਇਹ ਦੱਸ ਰਹੀ ਕਿ ਕਈ ਵਾਰ ਇੱਦਾਂ ਹੁੰਦਾ ਕਿ ਨਿਊਰੋਪਲਾਸਟੀਸਿਟੀ ਦਾ ਮਤਲਬ ਇਹੀ ਹੈ ਕਿ ਜਿਹੜਾ ਹੈ ਕਿੱਦਾਂ ਸਾਡਾ ਬ੍ਰੇਨ ਆਪਣੇ ਆਪ ਨੂੰ ਅਡੈਪਟ ਕਰ ਲੈਂਦਾ ਡਿਫਰੈਂਟ ਕੰਡੀਸ਼ਨਸ ਦੇ ਅਕੋਰਡਿੰਗ ਤੋਂ ਕਈ ਵਾਰ ਇਹ ਹੁੰਦਾ ਕਿ ਕਿਸੇ ਦੇ ਜਦੋਂ ਮੈਂ ਪਹਿਲਾਂ ਕਿਹਾ ਕਿ ਮੰਨ ਲਓ ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਸਮਟਾਈਮਸ ਇਹ ਹੁੰਦਾ ਕਿ ਇੱਕ ਹਿੱਸਾ ਬੋਡੀ ਦਾ ਜਿੱਦਾਂ ਮੈਂ ਪੈਰੀਟਲ ਲੋਬ ਦੀ ਗੱਲ ਕੀਤੀ ਹੈ ਕਿ ਇਹ ਪੇਨ ਨੂੰ ਫੀਲ ਕਰ ਸਕਦਾ ਜਾਂ ਆਈਡੈਂਟੀਫਾਈ ਕਰ ਸਕਦਾ ਆਬਜੈਕਟ ਨੂੰ ਮੰਨ ਲਓ ਇਸ ਹਿੱਸੇ ਦੇ ਵਿੱਚ ਸੱਟ ਲੱਗ ਗਈ ਕਿਸੇ ਦੇ ਤਾਂ ਕਈ ਵਾਰ ਇਹ ਹੁੰਦਾ ਕਿ ਬ੍ਰੇਨ ਦਾ ਕੋਈ ਹੋਰ ਪਾਰਟ ਜਿਹੜਾ ਆ ਉਹ ਸਾਰੀ ਐਕਟੀਵਿਟੀਜ਼ ਜਿਵੇਂ ਪੇਨ ਹੋ ਗਿਆ ਜਾਂ ਕੋਈ ਹੋਰ ਐਕਟੀਵਿਟੀਜ਼ ਜਿਹੜਾ ਇੱਕ ਇਹ ਹਿੱਸਾ ਕੈਰੀ ਕਰ ਰਿਹਾ ਸੀਗਾ ਕਈ ਵਾਰ ਇਹ ਹੁੰਦਾ ਕਿ ਬ੍ਰੇਨ ਦਾ ਕੋਈ ਦੂਸਰਾ ਹਿੱਸਾ ਉਹਦੇ ਵਿੱਚ ਪਾਰਟੀਸਪੇਟ ਕਰਨਾ ਸ਼ੁਰੂ ਕਰ ਜਾਂਦਾ ਜਦੋਂ ਕੋਈ ਪਰਟੀਕੁਲਰ ਹਿੱਸਾ ਡੈਡ ਹੋ ਜਾਂਦਾ ਤਾਂ ਦੂਜਾ ਪਾਰਟ ਜਿਹੜਾ ਉਹ ਆਪਣਾ ਰੋਲ ਪਲੇ ਕਰਨ ਲੱਗ ਜਾਂਦਾ ਬਟ ਸਮਟਾਈਮਸ ਇਹ ਨਹੀਂ ਹੁੰਦਾ ਸਮਟਾਈਮਸ ਇਹ ਨਹੀਂ ਹੁੰਦਾ ਜਦੋਂ ਬਹੁਤ ਮੇਜਰ ਕੋਈ ਤੁਹਾਡੇ ਸੱਟ ਲੱਗ ਜਾਵੇ ਤੇ ਫਿਰ ਇਹ ਬਹੁਤ ਘੱਟ ਚਾਂਸਿਸ ਹੁੰਦੇ ਆ ਕਿ ਕੋਈ ਹੋਰ ਹਿੱਸਾ ਬ੍ਰੇਨ ਦਾ ਜਿਹੜਾ ਆ ਉਹ ਬਾਕੀ ਫੰਕਸ਼ਨਸ ਨੂੰ ਕਰਨ ਲੱਗ ਜਾਵੇ ਤੇ ਸਾਰਾ ਅਸੀਂ ਅਗਲੇ ਐਪੀਸੋਡ ਚ ਜਿਹੜਾ ਡਿਸਕਸ ਕਰਾਂਗੇ ਤੇ ਹਾਂਜੀ ਤੋ ਇਹ ਸਾਰਾ ਸਾਰਾ ਜਿਹੜਾ ਡਿਫਰੈਂਟ ਜਿਹੜੇ ਇੰਨੇ ਸਾਰੇ ਕਨੈਕਸ਼ਨ ਇੰਨੇ ਟ੍ਰਿਲੀਅਨ ਕਨੈਕਸ਼ਨ ਆਪਾਂ ਗੱਲ ਕਰੀਆ ਉਹ ਸਾਰੇ ਇਸੇ ਲਈ ਹੁੰਦੇ ਆ ਤਾਂ ਕਿ ਸਾਰੀ ਜਿਹੜੀਆਂ ਅਲੱਗ ਅਲੱਗ ਜਿਹੜਾ ਸਾਡਾ ਬ੍ਰੇਨ ਦਾ ਪੁਆਇੰਟ ਅਲੱਗ ਅਲੱਗ ਚੀਜ਼ਾਂ ਦੇ ਉੱਤੇ ਫੋਕਸ ਕਰ ਸਕੇ
0: ਰਾਈਟ ਰਾਈਟ ਹਾਲੇ ਮੇਰੇ ਖਿਆਲ ਦੇ ਨਾਲ ਇਸ ਟੌਪਿਕ ਦਾ ਅਸੀਂ 10-20% ਹੀ ਛੇੜਿਆ ਹੈਗਾ ਉਹ ਸੋਚੋ ਕਿ ਆਪਣੇ ਆਪ ਦੇ ਵਿੱਚ ਇਹ ਟੌਪਿਕ ਕਿੰਨਾ ਵੱਡਾ ਔਰ ਕਿੰਨੀ ਇਹਦੇ 'ਤੇ ਗੱਲ ਕਰਨੀ ਜ਼ਰੂਰੀ ਸੀਗੀ ਅਸੀਂ ਹੁਣ ਤੱਕ ਬ੍ਰੇਨ ਹੀ ਨਹੀਂ ਲਗਾਇਆ ਕਿ ਇੱਧਰਲੇ ਪਾਸੇ ਵੀ ਗੱਲ ਕੀਤੀ ਜਾਵੇ ਰੇਡੀਓ ਦੇ ਉੱਤੇ ਬਟ ਨਹੀਂ ਡੈਫੀਨੇਟਲੀ ਇਹ ਡਾਕਟਰ ਸੰਦੀਪ ਕੌਰਾਂ ਹੋਰਾਂ ਦੀ ਕੋਸ਼ਿਸ਼ ਹੈਗੀ ਹੈ ਕਿ ਫਿਲੋਸਫੀ ਦੇ ਉਸ ਪਾਰਟ ਦੇ ਉੱਤੇ ਜਿਹਦੇ 'ਤੇ ਫਿਲੋਸਫੀ ਦੇ ਜਾਂ ਹਿਸਟਰੀ ਦੇ ਮਹਾਨ ਪੋਲੀਮੈਥ ਜਿਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਐਰਿਸਟੋਟਲ ਨੇ ਕਿਵੇਂ ਗੱਲ ਕੀਤੀ ਸੀਗੀ ਨਿਊਰੋਪਲਾਸਟੀ ਦੇ ਉੱਤੇ ਆਪਾਂ ਅਗਲੀ ਵਾਰ ਗੱਲ ਕਰਾਂਗੇ ਨਿਊਰੋਸਾਇੰਸ ਦੇ ਨਾਲ ਜੁੜੀਆਂ ਹੋਈਆਂ ਜਾਂ ਨਿਊਰਲ ਜਿੰਨੀਆਂ ਵੀ ਬ੍ਰਾਂਚਿਸ ਹੈਗੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅਗਲੀ ਵਾਰ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ ਹਾਂ ਅਗਲੇ ਐਪੀਸੋਡ ਦੇ ਵਿੱਚ ਅੱਜ ਦਾ ਇਹ ਐਪੀਸੋਡ ਜਿੰਨਾ ਕੁ ਵੀ ਆਇਆ ਕਿੱਦਾਂ ਦਾ ਲੱਗਿਆ ਉਹਦੇ ਬਾਰੇ ਆਪਣੀ ਫੀਡਬੈਕ ਜ਼ਰੂਰ ਦਿਓ 0472464674 ਦੇ ਉੱਤੇ facebook.com/ਹਾਂਜੀ ਸਿਡਨੀ ਦੇ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸੰਦੀਪ ਕੌਰ ਜੀ ਅਤੇ ਧੰਨਵਾਦ ਸਮਾਂ ਦੇਣ ਦੇ ਲਈ
1: ਥੈਂਕ ਯੂ ਜੀ
0: ਸੋ ਇਹ ਸੀਗੇ ਜੀ ਸੰਦੀਪ ਜੀ ਸਾਡੇ ਨਾਲ ਔਰ ਮੈਨੂੰ ਯਾਨੀ ਗੌਤਮ ਕਪਿਲ ਨੂੰ ਵੀ ਦਿਓ ਇਜਾਜ਼ਤਾਂ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੰਨਾ ਹੀ ਧੰਨਵਾਦ ਟੇਕ ਕੇਅਰ ਸ਼ਬਾ ਖੈਰ

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उत्ते आओ एक बार फिर सुनदे हां इस हफ्ते दी एक बेहतरीन कहानी
1: रेडियो हांजी 1674 आओ वधदे हां अगे जानदे हां की कहिंदी अज दी कहानी। एक बारी गौतम बुद्ध अपने रैन बसेरे दे विच वापस पहुंचे। चेहरे दे उत्ते अज एक अजीब जी मुस्कुराहट जिवें कुछ वधिया एक्सपीरियंस कीता होवे कुछ सोहना वेख्या होवे जो भी आस पास साढ़े घट रहा उहदे विचों कुछ चंगा नोट करके आए होण। अग्गों कुछ एक लोग जिहड़े उहनां दे नाल ही हमेशा रहिंदे सी उहनां भिक्षुआं ने पुछिया गौतम की गल चेहरे की मुस्कुराहट दसदी आ कि अज कुछ तुसी इदां दा वेख के आए हो जिहड़ा शायद साडे नाल भी तुसी सांझा करना चाहुंदे हो। गौतम ने कहा हाँ मैं एक बड़ी प्यारी जी घटना वेख के आया तुहानूं भी वधिया लगूगी तुहाडी जिंदगी दे विच भी एक सोहना सबक होर निबड़ूगी। मैं नगर तो चलिया आउंदा सी रस्ते दे विच वेख्या बच्चे खेड रहे ने मैनूं वधिया लगा थोड़ी देर दे लई उस जगह दे उत्ते रुक गया बैठ के बच्चियां नूं खेड दे वेख्या मन नूं बड़ा सकून मिलिया। बच्चियां दीआं खेडां वी अजीब हुंदीआं ने मैं की वेखदा कि बच्चे घर घर बनाउणा खेड रहे ने अलग अलग टोलियां दे विच ओह घर बना रहे ते एक दूसरे दा घर वेख के उहदे विच नुक्ता चिन्नियां वी करदे उहनां नूं सलाह मशवरे वी देंदे ते वी आपस विच सलाहां करदे कि मेरे घर दे विच तेरे घर नालों की बेहतर है तेरे घर दे विच की कमी है मेरे घर दे नालों। अचानक एक बच्चे ने एक घर दे उत्ते लत मारी ते ढा दिता। इसे विषय दे उत्ते दोवां दी आपस दे विच लड़ाई हो गई। उस बच्चे नूं नहीं सी पसंद कि मेरा बनाया इन्ना खूबसूरत घर इन्हें ढा दिता। मैं वेखता रहा कि वह काफ़ी देर तक आपस दे विच इस तरह के नाल तलखी च रहे बाकी बच्चे उस तरह के नाल खेड रहे ने जिदा लागे बन्ने कुछ हो ही ना रहा हो। तो हुण भाई दिन भी ढल रहा ही इन्नी देर नूं मां ने आके बच्चे नूं बाहों फड़िया ते घर नूं लै गई ते बाकियां नूं भी सुनेहा लाया चलो वे आपो अपने घरां नूं हुण शाम हो गई है कल फिर खेड लिओ। मैं की वेख रहा कि जिहदा घर जिहड़े बच्चे दा घर तोड़िया सी दूसरे ने वह मां नूं शिकायतां लाउंदा जा रहा वह भी चुप चाप घर नूं तुर पिया ते जिहड़े बच्चियां दे घर बिल्कुल सही सलामत सी जिन्हां ने बड़े चावां दे नाल थोड़ी देर पहलां बनाए ही जिन्हां नूं जान तों प्यारे वह घर लग रहे ही उन्हां नूं भी घर नूं घर की कोई फिक्र नहीं वह भी ढोले दियां लाउंदे वापस अपने घरां नूं चले गए ने। दोवां दे विच फर्क की होया मैं तो इहो ही सोचदा रहा। असल दे विच मैनूं लगा कि यह साडा दुनियावी सफर आ यह दुनिया दे उत्ते जो आपां मैल जो आपां अपनियां मेहनतां दे नाल अपनियां सोचां दे नाल बहुत कुछ उसारदे हां असल दे विच यह भी तो आपां एक दिन छड्ड के जाणा। पता नहीं क्यों जे समें तों पहलां उस घर नूं कोई ठोकर मार दिंदा कोई सानू घाटा पै जांदा कोई साडी उस बनाई हुई मलकीयत दे विच ਉਨੀ ਕੀ ਕਰ ਦਿੰਦਾ, ਜਾਂ ਆਪਾਂ ਆਪ ਹੀ ਉਹਨੂੰ ਕਿਤੇ ਗਲਤੀ ਦੇ ਨਾਲ ਉੱਤੇ ਥੱਲੇ ਕਰ ਲੈਂਦੇ ਤੇ ਉਹਦਾ ਫਿਰ ਸਾਨੂੰ ਇੰਨਾ ਕਿਉਂ ਦੁੱਖ ਹੁੰਦਾ, ਜਦਕਿ ਜਿਨ੍ਹਾਂ ਦਾ ਨਹੀਂ ਕੁਛ ਹੋਇਆ, ਜਿਨ੍ਹਾਂ ਦੀ ਉਹ ਜਮ੍ਹਾਂ ਪੂੰਜੀ ਉਸੇ ਤਰ੍ਹਾਂ ਦੇ ਨਾਲ ਪਈ ਹੈ, ਜਿਨ੍ਹਾਂ ਦਾ ਉਹ ਘਰ ਜਿੱਦਾਂ ਦਾ ਉਹਨਾਂ ਨੇ ਬਣਾਇਆ ਸੀ ਉਵੇਂ ਦਾ ਹੀ ਪਿਆ ਹੈ, ਛੱਡ ਕੇ ਤਾਂ ਉਹਨਾਂ ਨੇ ਵੀ ਜਾਣਾ। ਅਜੀਬ ਲੀਲਾ, ਬਸ ਇਹੀ ਸੋਚਦਾ ਆਸ਼ਰਮ ਤੱਕ ਪਹੁੰਚ ਗਿਆ। ਸਬਕ ਬੜਾ ਵੱਡਾ, ਜੇ ਆਪਾਂ ਆਪਣੀ ਦੁਨੀਆਦਾਰੀ ਦੇ ਉੱਤੇ ਵੀ ਲਾ ਲਈਏ ਤੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਬਹੁਤ ਇੰਪੋਰਟੈਂਟ ਲੱਗਦੀਆਂ ਨੇ, ਪਰ ਅਗਲੇ ਪੜਾਅ ਦੇ ਉੱਤੇ ਜਾ ਕੇ ਸਾਨੂੰ ਉਹਨਾਂ ਦਾ ਚੇਤਾ ਵੀ ਨਹੀਂ ਹੁੰਦਾ। ਸਾਨੂੰ ਬੜਿਆਂ ਸਾਰਿਆਂ ਨੂੰ ਇਹ ਹੋਊਗਾ ਕਿ ਸਾਡੀ ਸਾਡੀ ਪੜ੍ਹਾਈ ਵਧੀਆ ਹੋ ਜੇ, ਸਾਡੀ ਸਕੂਲਿੰਗ ਸਾਡਾ ਕਾਲਜ ਵਧੀਆ ਹੋ ਜੇ, ਅਸੀਂ ਸੋਹਣੀਆਂ ਡਿਗਰੀਆਂ ਲੈ ਲਈਏ ਤਾਂ ਕਿ ਜ਼ਿੰਦਗੀ 'ਚ ਕਿਸੇ ਪਾਸੇ ਲੱਗ ਜਾਈਏ। ਉਹ ਹੋ ਚੁੱਕੀਆਂ ਹੁੰਦੀਆਂ ਨੇ, ਫਿਰ ਸ਼ਾਇਦ ਕਈਆਂ ਦਾ ਟੀਚਾ ਹੋਵੇ ਕਿ ਮੈਨੂੰ ਪੀ ਆਰ ਮਿਲ ਜੇ, ਮੈਂ ਪੱਕਿਆ ਹੋ ਜਾਂ ਬਾਹਰ, ਉਹਦੇ ਵਿੱਚ ਕੋਈ ਖਲਲ ਆਵੇ ਤਾਂ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਪਰ ਉਸ ਤੋਂ ਬਾਅਦ ਜਦੋਂ ਆਪਾਂ ਸਿਟੀਜ਼ਨਸ਼ਿਪ ਲੈਣ ਵੱਲ ਵੱਧਦੇ ਹਾਂ ਤਾਂ ਫਿਰ ਉਹ ਪੀ ਆਰ ਨੂੰ ਇੱਕ ਤਰ੍ਹਾਂ ਨਾਲ ਠੋਕਰੀ ਮਾਰ ਚੁੱਕੇ ਹੁੰਦੇ ਹਾਂ, ਜਾਂ ਫਿਰ ਕਿਸੇ ਨੇ ਘਰ ਬਣਾਉਣਾ ਹੋਵੇ, ਕੋਈ ਇੱਕ ਘਰ ਬਣਾ ਲੈਂਦਾ ਅਤੇ ਮੁੜ ਕੇ ਉਸ ਤੋਂ ਵੱਡੇ ਘਰ ਵੱਲ ਨੂੰ ਵੱਧ ਜਾਂਦਾ, ਜਦਕਿ ਉਹ ਪਹਿਲਾਂ ਬਣਾਉਣ ਦੇ ਵਿੱਚ ਛੋਟੀਆਂ ਛੋਟੀਆਂ ਕਈ ਪਰੇਸ਼ਾਨੀਆਂ ਆਈਆਂ ਹੁੰਦੀਆਂ ਨੇ, ਉਹਨੂੰ ਉਹ ਬਹੁਤ ਪਹਾੜ ਲੱਗਦੀਆਂ, ਉਹ ਆਪਣੀ ਜ਼ਿੰਦਗੀ ਨਰਕ ਕੱਟ ਛੱਡਦਾ ਥੋੜ੍ਹੇ ਸਮੇਂ ਦੇ ਲਈ। ਆਪਣੇ ਸਰੀਰ ਦਾ ਕਈ ਵਾਰੀ ਬੰਦਾ ਸੱਤਿਆ ਨਾਸ ਮਾਰ ਲੈਂਦਾ, ਪਰ ਕਦੀ ਸੋਚ ਕੇ ਵੇਖਿਓ ਜੋ ਕੁਛ ਵੀ ਆਪਾਂ ਉਸ ਤੋਂ ਪਿੱਛੇ ਛੱਡ ਆਏ ਹੁੰਦੇ ਹਾਂ ਉਹਦੇ ਬਾਰੇ ਤਾਂ ਕਦੀ ਸੋਚ ਵਿਚਾਰ ਵੀ ਨਹੀਂ ਕੀਤਾ। ਬੜੀਆਂ ਚੀਜ਼ਾਂ ਨੇ ਜਿਹੜੀਆਂ ਬੀਤੇ ਕੱਲ 'ਚ ਆਪਾਂ ਕੀਤੀਆਂ, ਉਹਨਾਂ ਬਾਰੇ ਸਾਨੂੰ ਚਿੱਤ ਚੇਤਾ ਵੀ ਨਹੀਂ ਹੈ ਕੀ ਉਦੋਂ ਪਰੇਸ਼ਾਨੀਆਂ ਆਈਆਂ ਸੀ, ਕਿਹੜੇ ਕਿਹੜੇ ਜ਼ਫਰ ਜਾਲੇ ਸੀ, ਅਤੇ ਉਹ ਚੇਤੇ ਕਰਕੇ ਵੀ ਕਹੀਦਾ ਉਹ ਕਿੱਡੀ ਕੁ ਗੱਲ ਸੀ, ਕਿਉਂਕਿ ਉਹ ਤੋਂ ਵੱਡੀ ਮੁਸੀਬਤ ਹੁਣ ਆਪਾਂ ਸਹੇੜਨ ਜੋਗੇ ਹੋ ਚੁੱਕੇ ਹੁੰਦੇ ਹਾਂ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੋਂ ਹਰ ਇੱਕ ਲੈਵਲ ਦੇ ਉੱਤੇ, ਅਧਿਆਤਮਕ ਲੈਵਲ ਦੇ ਉੱਤੇ, ਇਸ ਦੁਨੀਆਦਾਰੀ ਦੇ ਲੈਵਲ ਦੇ ਉੱਤੇ ਇੱਕ ਲੈਸਨ ਆਪਾਂ ਜ਼ਰੂਰ ਸਿੱਖ ਲੱਗ ਕੇ ਅੱਗੇ ਵਧਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਗੌਤਮ ਬੁੱਧ ਹੋਰਾਂ ਦੇ ਜੀਵਨ ਤੋਂ ਪ੍ਰੇਰਿਤ ਕਹਾਣੀ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇਗੇ, ਕਰ ਰਹੇ ਹੋਗੇ, ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਕੋਸ਼ਿਸ਼ ਕਰਿਓ ਇਹ ਖੁਸ਼ੀ ਸਾਰਾ ਦਿਨ ਤੁਹਾਡੇ ਚਿਹਰੇ 'ਤੇ ਇਸੇ ਤਰ੍ਹਾਂ ਸੱਜੀ ਰਹੇ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ ਕਿ ਤੁਸੀਂ ਖੁਸ਼ ਹੋ ਉਹਦੇ ਇਸ ਦਿੱਤੇ ਦਿਨ ਦੇ ਲਈ, ਦਿੱਤੇ ਸਵਾਸਾਂ ਦੇ ਲਈ, ਦਿੱਤੀਆਂ ਦਾਤਾਂ ਦੇ ਲਈ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਉੜਦੀ ਉੜਦੀ ਜੀ ਖਬਰ ਆਈ ਸੀ ਕਿ ਨਾਲ ਦੀ ਕੋਠੀ ਵਾਲੇ ਪੁਰਾਣਾ ਘਰ ਢਾ ਕੇ ਨਵਾਂ ਘਰ ਬਣਾਉਣ ਜਾ ਰਹੇ ਨੇ। ਅੱਜ ਅਚਾਨਕ ਵਰਾਂਡੇ ਦੇ ਵਿੱਚ ਇੱਕ ਮਜ਼ਦੂਰ ਅਤੇ ਉਸ ਤੋਂ ਬਾਅਦ ਦੂਸਰਾ ਅਤੇ ਹੌਲੀ ਹੌਲੀ ਕਈ ਮਜ਼ਦੂਰ ਘੁੰਮਦੇ ਵੇਖੇ ਅਤੇ ਬਸ ਖਬਰ ਦੀ ਪੁਸ਼ਟੀ ਹੋ ਗਈ। ਤਿੰਨ ਮਰਦ, ਦੋ ਔਰਤਾਂ ਅਤੇ ਚਾਰ ਕਈਆਂ ਨੇ। ਖਿਲਰੇ ਜਿਹੇ ਵਾਲ, ਸਧਾਰਨ ਜਿਹੇ ਕੱਪੜੇ ਅਤੇ ਝੋਲਿਆਂ ਦੇ ਵਿੱਚ ਪਿਆ ਥੋੜ੍ਹਾ ਜਿਹਾ ਸਮਾਨ। ਮੈਂ ਕੋਠੇ 'ਤੇ ਖਲੋਤਾ ਵੇਖ ਰਿਹਾ ਸਾਂ। ਪਹਿਲਾਂ ਇੱਕ ਝੋਲਾ ਖੁੱਲ੍ਹਿਆ, ਉਹਦੇ ਵਿੱਚੋਂ ਕੁਛ ਭਾਂਡੇ ਟਿੰਡੇ ਨਿਕਲੇ ਨੇ, ਚਕਲਾ, ਵੇਲਣਾ, ਤਵਾ, ਪਰਾਤ, ਚਿਮਚੇ, ਕੌਲੀਆਂ, ਉਹਨਾਂ ਨੇ ਕੱਢੇ ਅਤੇ ਇੱਕ ਪਾਸੇ ਰੱਖ ਦਿੱਤੇ। ਹੁਣ ਦੂਸਰਾ ਝੋਲਾ ਖੁੱਲ੍ਹਿਆ, ਉਹਦੇ ਵਿੱਚੋਂ ਕੁਛ ਚਾਦਰਾਂ, ਕੁਛ ਲੀੜੇ ਲੱਤੇ ਕੱਪੜੇ, ਕੰਘੀ, ਸਾਬਣ, ਸ਼ੀਸ਼ਾ, ਬੁਰਸ਼ ਅਤੇ ਹੋਰ ਨਿੱਕ ਸੁੱਖ ਜਿਹਾ, ਦੋ ਕੁ ਪੁਰਾਣੀਆਂ ਗੇਂਦਾਂ ਬੱਚਿਆਂ ਦੇ ਖੇਡਣ ਦੇ ਲਈ, ਨਿੱਕੀ ਜੀ ਇੱਕ ਕਾਰ ਜਿਹਦੇ ਨਾਲ ਬੱਚੇ ਖੇਡਦੇ ਅਤੇ ਦੋ ਨਿੱਕੀਆਂ ਜਿਹੀਆਂ ਗੁੱਡੀਆਂ। ਗੱਲ ਕੀ ਕਿ ਬਹੁਤ ਜ਼ਿਆਦਾ ਕੋਈ ਸਮਾਨ ਨਹੀਂ ਸੀ, ਪੂਰੇ ਪਰਿਵਾਰ ਦੀਆਂ ਸਾਰੀਆਂ ਦੀਆਂ ਸਾਰੀਆਂ ਜ਼ਰੂਰੀ ਵਸਤਾਂ ਇਹਨਾਂ ਦੋ ਤਿੰਨਾਂ ਝੋਲਿਆਂ ਦੇ ਵਿੱਚ ਬੰਦ। ਗੱਲ ਕਹਦੀ ਕਿ ਪੂਰੀ ਦੀ ਪੂਰੀ ਗ੍ਰਿਸਤੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਕੋਠੀ ਦੀ ਇੱਕ ਨੁੱਕਰ ਦੇ ਵਿੱਚ ਖਿਲਰ ਗਈ। ਆਥਣ ਵੇਲੇ ਮੇਰੀ ਫਿਰ ਜਗਿਆਸਾ ਜੀ ਜਾਗੀ, ਸੋਚਿਆ ਵੇਖਾਂ ਤਾਂ ਸਹੀ ਇਹ ਨਵੇਂ ਆਏ ਗਵਾਂਢੀ ਇਹਨਾਂ ਦਾ ਆਥਣ ਵੇਲਾ ਕਿੱਦਾਂ ਦਾ। ਸੈਰ ਕਰਨ ਦੇ ਬਹਾਨੇ ਜਾ ਕੋਠੇ 'ਤੇ ਚੜਿਆ, ਕੀ ਵੇਖਦਾ ਕਿ ਇੱਕ ਪਾਸੇ ਤਿੰਨ ਕਿੱਟਾਂ ਜੋੜ ਕੇ ਉਹਨਾਂ ਨੇ ਚੁੱਲ੍ਹਾ ਬਣਾ ਲਿਆ ਅਤੇ ਚੁੱਲ੍ਹੇ 'ਤੇ ਸ਼ਾਇਦ ਦਾਲ ਪੱਕ ਰਹੀ ਸੀ ਅਤੇ ਦੂਸਰੇ ਪਾਸੇ ਰੋਟੀਆਂ ਦਾ ਛਿੱਕੂ। ਘਰ ਦੀ ਸਵਾਣੀ ਰੋਟੀਆਂ ਲਾਈ ਜਾਂਦੀ ਹੈ ਅਤੇ ਛਿੱਕੂ ਲਗਾਤਾਰ ਰੋਟੀਆਂ ਦੇ ਨਾਲ ਭਰਦਾ ਜਾ ਰਿਹਾ। ਥੋੜ੍ਹੀ ਦੇਰ ਬਾਅਦ ਸਾਰਾ ਟੱਬਰ ਚੁੱਲ੍ਹੇ ਦੇ ਦੁਆਲੇ ਆ ਕੇ ਬਹਿ ਗਿਆ, ਨਾਲ ਰੋਟੀ ਖਾ ਰਹੇ ਨੇ। ਬੜਾ ਸਕੂਨ ਉਹਨਾਂ ਦੇ ਚਿਹਰਿਆਂ ਦੇ ਉੱਤੇ ਅਤੇ ਨਾਲ ਹਲਕਾ ਹਲਕਾ ਜਿਹਾ ਗਾਣਾ ਵੱਜ ਰਿਹਾ। 10 ਵੱਜਦੇ ਨੂੰ ਖੁੱਲ੍ਹੇ ਅਸਮਾਨ ਦੇ ਹੇਠ ਸਾਰੇ ਦਾ ਸਾਰਾ ਪਰਿਵਾਰ ਲੰਮਾ ਪਿਆ, ਬੜੀ ਗੂੜੀ ਨੀਂਦੇ ਸੁੱਤਾ। ਉਹਨਾਂ ਨੂੰ ਗੂੜੀ ਨੀਂਦੇ ਸੁੱਤਿਆਂ ਵੇਖ ਕੇ ਹੀ ਆਨੰਦ ਜਿਹਾ ਆਈ ਜਾਂਦਾ, ਜਿਹਨੂੰ ਕਦੀ ਨੀਂਦ ਚੱਜਣਾ ਨਾ ਨਾ ਆਉਂਦੀ ਹੋਵੇ ਉਹ ਸਮਝ ਸਕਦਾ ਨੀਂਦ ਦਾ ਮੁੱਲ ਕੀ ਹੈ। ਨੀਂਦ ਦੀਆਂ ਗੋਲੀਆਂ ਵਾਲਾ ਪੱਤਾ ਜਿਹਨੂੰ ਹਰ ਰਾਤ ਲੱਭਣਾ ਪੈਂਦਾ ਨਾ, ਉਹਨੂੰ ਪਤਾ ਰਾਤ ਕਿਹੜੇ ਭਾਅ ਪੁੱਗਦੀ ਹੈ। ਮੈਂ ਅੱਜ ਫੇਰ ਪਤਾ ਲੱਭਣਾ ਸ਼ੁਰੂ ਕਰ ਦਿੱਤਾ। ਮੇਰਾ ਦਿਮਾਗ ਘਰ ਦੇ ਵਿੱਚ ਨੱਕੋ ਨੱਕ ਭਰੀਆਂ ਪਈਆਂ ਅਲਮਾਰੀਆਂ ਵੱਲ ਚਲਿਆ ਗਿਆ। ਹੁਣ ਨੀਂਦ ਨਹੀਂ ਆਉਂਦੀ ਅਤੇ ਧਿਆਨ ਕਿਸੇ ਨਾ ਪਾਸੇ 'ਤੇ ਜਾਣਾ ਹੀ ਹੈ। ਕਈ ਇੱਦਾਂ ਦੇ ਕੱਪੜੇ ਨੇ ਘਰ ਜਿਨ੍ਹਾਂ ਦੇ ਉੱਤੋਂ ਹਾਲੇ ਤੱਕ ਸਟਿੱਕਰ ਨਹੀਂ ਲੱਥੇ। ਦੂਜੀ ਅਲਮਾਰੀ ਵੱਲ ਖਿਆਲ ਗਿਆ ਤਾਂ ਕੁੱਲ ਜਹਾਨ ਦੀਆਂ ਰਜਾਈਆਂ, ਤਲਾਈਆਂ, ਨਾਲ ਦੀ ਦੇ ਸੂਟ, ਮੇਰੇ ਸੀਤੇ ਅਣਸੀਤੇ ਕੱਪੜੇ ਅਤੇ ਉਹ ਪਰੇ ਪੂਰੇ ਦਾ ਪੂਰਾ ਮੇਕਅਪ ਦਾ ਸਮਾਨ। ਸ਼ਾਇਦ ਇਹਨਾਂ ਕਿਸੇ ਪਾਰਲਰ 'ਚ ਵੀ ਨਾ ਹੋਵੇ ਅਤੇ ਹੋਰ ਕਈ ਕੀਮਤੀ ਤੋਹਫੇ ਜਿਹੜੇ ਇਸੇ ਕਰਕੇ ਰੱਖੇ ਨੇ ਕਿ ਕਿਤੇ ਕਿਤੇ ਗਾਂਹ ਦਿੱਤੇ ਜਾਣਗੇ, ਜਿਨ੍ਹਾਂ ਨੂੰ ਹਲੇ ਖੋਲ ਤੱਕ ਕੇ ਨਹੀਂ ਵੇਖਿਆ। ਕਈ ਬਿਸਤਰੇ ਤਾਂ ਇਸੇ ਕਰਕੇ ਲੈ ਲੈ ਕੇ ਰੱਖੇ ਨੇ ਕਿ ਕੋਈ ਆ ਜਾਂਦਾ ਘਰ। ਪਰਾਉਣਾ
ਖਾਣਾ ਤਾਂ ਹੋਰ ਕੱਢਦਾ ਜਾਂਦਾ। ਇਸ ਤੋਂ ਇਲਾਵਾ ਹੋਰ ਕਿੰਨਾ ਸਾਰਾ ਸਮਾਨ ਦਿਮਾਗ 'ਚ ਘੁੰਮੀ ਜਾਂਦਾ, ਉਹ ਸੋਵੀਨੋਰ, ਉਹ ਪੇਂਟਿੰਗ, ਕਰੋਕਰੀ, ਗਿਫਟ ਪੈਕ ਅਤੇ ਹੋਰ ਬਹੁਤ ਸਾਰਾ ਕੁਛ। ਉੱਥੋਂ ਹਟ ਕੇ ਜੇ ਵੇਖੀਏ ਤਾਂ ਭਾਂਡਿਆਂ ਦੇ ਨਾਲ ਭਰੀ ਇੱਕ ਹੋਰ ਅਲਮਾਰੀ, ਉਹ ਵੀ ਸ਼ਾਇਦ ਇਸੇ ਕਰਕੇ ਕਿ ਕੋਈ ਆ ਜਾਂਦਾ। ਜਿੱਦਾਂ ਜਿੱਦਾਂ ਭਾਂਡੇ ਵਧੀ ਜਾਂਦੇ ਨੇ, ਇਹ ਬਿਸਤਰੇ ਤਲਾਈਆਂ ਵਧੀ ਜਾਂਦੇ ਨੇ, ਉੱਦਾਂ ਉੱਦਾਂ ਘਰ ਪ੍ਰਾਹੁਣਿਆਂ ਦਾ ਆਉਣਾ ਵੀ ਘਟੀ ਜਾਂਦਾ ਅਤੇ ਜਿਹੜੇ ਆਉਂਦੇ ਵੀ ਨੇ ਉਹ ਵੀ ਸ਼ਾਇਦ ਸਿਰਫ ਫੋਰਮੈਲਿਟੀ ਕਰਨ। ਉਹ ਵਾਲਾ ਰਹਿਣ ਦਾ, ਖਾਣ ਦਾ, ਖੁੱਲ੍ਹਣ ਦਾ ਚਾਅ ਥੋੜ੍ਹੀ ਰਿਹਾ ਅਤੇ ਇਸ ਤੋਂ ਇਲਾਵਾ ਵੀ ਕਈ ਕੁਛ। ਇਹ ਢੇਰ ਸਾਰੀਆਂ ਕਿਤਾਬਾਂ ਦੀਆਂ ਸ਼ੈਲਫਾਂ ਜਿਨ੍ਹਾਂ 'ਚੋਂ ਪਤਾ ਨਹੀਂ ਕਿੰਨੀਆਂ ਘੱਲੇ ਪੜ੍ਹੀਆਂ ਗਈਆਂ ਨੇ ਅਤੇ ਬਹੁਤੀਆਂ ਦੇ ਹਲੇ ਵਰਕੇ ਹੀ ਨਹੀਂ ਥੱਲੇ। ਨਾਲ ਦੀ ਦੀਆਂ ਜੁੱਤੀਆਂ ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ ਅਤੇ ਹੋਰ ਵੀ ਬਹੁਤ ਸਾਰਾ ਕੁਛ। ਇਹ ਸਮਾਨ ਜੇਕਰ ਕਿਸੇ ਨੂੰ ਵਾਧੂ ਲੱਗਦਾ ਤਾਂ ਮੈਨੂੰ ਉਹਦਾ ਅਤੇ ਉਹਨੂੰ ਮੇਰਾ, ਨਹੀਂ ਤਾਂ ਮੁੱਕਣ ਦਾ ਨਾਂ ਹੀ ਨਹੀਂ ਲੈਂਦਾ। ਇਸ ਤੋਂ ਮਗਰੋਂ ਦਿਮਾਗ ਇਹ ਵੀ ਸੋਚਣ ਦੇ ਲਈ ਮਜਬੂਰ ਹੋ ਗਿਆ। ਇਹ ਵੀ ਸੋਚਣ ਦੇ ਲਈ ਮਜਬੂਰ ਹੋ ਗਿਆ ਕਿ ਹਾਲੇ ਬੈਂਕ 'ਚ ਕੀ ਕੁਛ ਪਿਆ, ਇੰਨਾ ਸ਼ੁਕਰ ਹੈ ਖਾਤਿਆਂ ਵੱਲ ਨੂੰ, ਲੋਕਰਾਂ ਵੱਲ ਨੂੰ ਧਿਆਨ ਨਹੀਂ ਗਿਆ, ਨਹੀਂ ਤਾਂ ਸ਼ਾਇਦ ਸਾਰੀ ਰਾਤ ਸੁੱਤੇ ਬਿਨਾਂ ਲੰਘ ਜਾਂਦੀ। 40 ਸਾਲ ਦੇ ਇਸ ਗ੍ਰਹਿਸਥੀ ਜੀਵਨ ਦੇ ਵਿੱਚ ਬਸ ਇਹੋ ਹੀ ਸੋਚ ਕੇ ਖਰੀਦਦਾਰੀ ਕਰੀ ਜਾਂਦੇ ਹਾਂ ਕਿ ਬਾਅਦ ਵਿੱਚ ਕਿਸੇ ਵੇਲੇ ਇਹ ਕੰਮ ਆਊਗਾ, ਪਰ ਉਹ ਕਿਸੇ ਵੇਲੇ ਵਾਲੀ ਘੜੀ ਪਤਾ ਨਹੀਂ ਕਦੋਂ ਮੁੜ ਕੇ ਆਉਣੀ ਆ, ਹਾਲੇ ਤੱਕ ਤਾਂ ਆਈ ਨਹੀਂ। ਸਗੋਂ ਇਕੱਠੇ ਕੀਤੇ ਸਮਾਨ ਦੇ ਕਰਕੇ ਘਰ ਦੇ ਵਿੱਚ ਕਿੰਨੀ ਵਾਰੀ ਕਲੇਸ਼ ਪਿਆ, ਮੈਨੂੰ ਉਹਦਾ ਚੁੱਭਦਾ, ਉਹਨੂੰ ਮੇਰਾ ਅਤੇ ਕੁੱਲ ਮਿਲਾ ਕੇ ਸਾਨੂੰ ਇਹ ਘਰ ਚੁੱਭੀ ਜਾਂਦਾ। ਨਾਲ ਦੀ ਆਖਦੀ ਆ ਬਾਹਰ ਸੁੱਟੋ ਆਪਣਾ ਕਬਾੜ ਅਤੇ ਮੈਂ ਉਹਦੇ ਸਮਾਨ ਨੂੰ ਕਬਾੜ ਆਖ ਦਿੰਦਾ, ਪਰ ਅਸਲ ਦੇ ਵਿੱਚ ਅਸੀਂ ਦੋਵੇਂ ਨਵੇਂ ਜ਼ਮਾਨੇ ਦੇ ਵਿੱਚ ਪੈਰ ਧਰਦੇ, ਨਵੇਂ ਜ਼ਮਾਨੇ 'ਚ ਪੈਰ ਧਰਦੇ ਪੁੱਤ ਦੇ ਲਈ ਇੱਕ ਕਬਾੜ ਇਕੱਠਾ ਕਰ ਰਹੇ ਸਾਂ। ਮੂੰਹ ਕੁਝ ਨਾ ਆਖਦਾ ਕਿਉਂਕਿ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਏਟੀਐਮ ਬੰਦ ਹੋ ਸਕਦਾ ਹੈ, ਪਰ ਚੁੱਭਦਾ ਤਾਂ ਸ਼ਾਇਦ ਉਹਨੂੰ ਵੀ ਹੋਊ। ਉਹਦੇ ਕਿੰਨੇ ਕੁ ਕੰਮ ਆਉਣੇ ਨੇ ਕਿਤੇ ਸਮਾਨ। ਉੱਧਰ ਜੇਕਰ ਮੈਂ ਯਾਦ ਕਰਾਂ ਤਾਂ ਗਵਾਂਢ ਦੇ ਵਿੱਚ ਹੱਥ 'ਚ ਖਡੌਣਾ ਫੜ ਕੇ ਸੁੱਤਾ ਇੱਕ ਨਿੱਕਾ ਜਿਹਾ ਬਾਲ, ਉਹਦੇ ਵੱਲ ਵੇਖ ਕੇ ਆਪਣਾ ਸਰਵਣ ਪੁੱਤ ਇੱਕ ਵਾਰ ਫਿਰ ਚੇਤੇ ਆ ਗਿਆ। ਅਜੇ ਸਵੇਰੇ ਹੀ ਤਾਂ ਲੜਕੇ ਹਟਿਆ, ਆਖਦਾ ਕਿ 3 ਵਰੇ ਪਹਿਲਾਂ ਖਰੀਦੀ ਇੱਕ ਫੋਰਚੂਨਰ ਹੁਣ ਪੁਰਾਣੀ ਹੋ ਗਈ ਹੈ, ਤੁਹਾਨੂੰ ਨਹੀਂ ਪਤਾ ਨਵੇਂ ਮਾਡਲ ਦੀ ਗੱਡੀ ਆ ਚੁੱਕੀ ਹੈ, ਮੇਰੀ ਬੇਇੱਜ਼ਤੀ ਹੁੰਦੀ ਹੈ ਦੂਜਿਆਂ ਦੇ ਸਾਹਮਣੇ। ਜਲਦ ਤੋਂ ਜਲਦ ਇਸ ਵਿਹੜੇ ਦੇ ਵਿੱਚ ਖੜੀ ਹੋਣੀ ਚਾਹੀਦੀ ਹੈ ਇੱਕ ਹਫ਼ਤੇ ਤੱਕ ਦਾ ਸਮਾਂ, ਜੇ ਨਾ ਹੋਈ ਤਾਂ ਅੱਜ ਪਿਛਲੇ ਸਾਲਾਂ ਦੇ ਵਿੱਚ ਇਕੱਠਾ ਕੀਤਾ ਇਹ ਸਾਰਾ ਨਿਸਕੁਸ਼ ਮੈਨੂੰ ਵਾਧੂ ਜਿਹਾ ਲੱਗੀ ਜਾਂਦਾ, ਇਹ ਸਾਰਾ ਜਿਵੇਂ ਕਬਾੜ ਜਿਹਾ ਲੱਗੀ ਜਾਂਦਾ, ਕਿਉਂਕਿ ਗਵਾਂਢ ਦੇ ਵਿੱਚ ਮੈਂ ਕੁਛ ਇੱਦਾਂ ਦਾ ਵੇਖ ਲਿਆ ਜਿਹੜਾ ਸ਼ਾਇਦ ਸਾਡੇ ਕੋਲ ਨਹੀਂ ਹੈ। ਹਾਲੇ ਨੀਂਦ ਨਹੀਂ ਸੀ ਆਈ ਇਸ ਕਰਕੇ ਧਿਆਨ ਡਾਕਟਰ ਵੱਲ ਵੀ ਚਲਾ ਗਿਆ, ਡਾਕਟਰ ਦੀਆਂ ਦਿੱਤੀਆਂ ਸਖ਼ਤ ਹਦਾਇਤਾਂ ਦੇ ਵੱਲ ਵੀ ਚਲਾ ਗਿਆ। ਉਹ ਕਹਿੰਦਾ ਸੀ ਜਿਉਂਦੇ ਰਹਿਣਾ ਤਾਂ ਖਾਣਾ ਪੀਣਾ ਬਿਲਕੁਲ ਹੀ ਸਧਾਰਨ ਕਰਨਾ ਪਊਗਾ, ਠੀਕ ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਸ਼ਾਇਦ ਅੱਜ ਮੈਂ ਨਾਲ ਦੀ ਕੋਠੀ ਦੇ ਵਿੱਚ ਪੱਕਦਾ ਆਪਣੀ ਅੱਖੀਂ ਵੇਖਿਆ। ਸੱਚ ਪੁੱਛੋ ਤਾਂ ਇਹ ਸਾਰਾ ਕੌਤਕ ਵੇਖ ਕੇ ਅੱਜ ਜ਼ਿੰਦਗੀ ਬੜੀ ਹਲਕੀ ਜਿਹੀ ਲੱਗੀ ਜਾਂਦੀ ਹੈ। ਪਹਿਲੀ ਵਾਰ ਮਹਿਸੂਸ ਹੋਇਆ ਕਿ ਜੋ ਕੁਛ ਵੀ ਪਿਛਲੇ 40 ਸਾਲਾਂ ਦੇ ਵਿੱਚ ਸਿਰ 'ਤੇ ਰੱਖ ਕੇ ਲਗਾਤਾਰ ਢੋਈ ਜਾਂਦੇ ਹਾਂ ਉਹ ਸਿਰਫ਼ 'ਤੇ ਸਿਰਫ਼ ਖੁਆਇਸ਼ਾਂ ਨੇ, ਦਿਖਾਵੇ ਨੇ,
ਰੀਸਾਂ ਨੇ ਤੇ ਇਹਨਾਂ ਰੀਸਾਂ ਦਾ ਬੋਝ ਤੇ ਇਸ ਤੋਂ ਇਲਾਵਾ ਹੋਰ ਕੁਛ ਵੀ ਨਹੀਂ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਤੇ ਸਾਡੇ ਤੱਕ ਸਾਂਝੀ ਕੀਤੀ ਸੀ ਗੁਰਸੇਵਕ ਸਿੰਘ ਸਿੱਧੂ ਹੋਰਾਂ ਨੇ। ਦੋਵਾਂ ਜੀਆਂ ਦਾ ਤਹਿ ਦਿਲੋਂ ਧੰਨਵਾਦ ਤੇ ਆਸ ਕਰਦੇ ਹਾਂ ਕਿ ਇਸ ਕਹਾਣੀ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਵੀ ਵੇਖ ਪਾਏ ਹੋਗੇ। ਇਹ ਕਹਾਣੀ ਮੇਰੇ ਤੋਂ ਤੁਹਾਡੇ ਤੋਂ ਬਹੁਤੀ ਵੱਖ ਨਹੀਂ, ਸ਼ਾਇਦ ਆਪਾਂ ਸਾਰੇ ਇਸੇ ਦੌੜ ਦੇ ਵਿੱਚ ਹਾਂ ਤੇ ਇਹ ਕਦੀ ਨਾ ਮੁੱਕਣ ਵਾਲੀ ਦੌੜ, ਇਹ ਕਦੀ ਨਾ ਭਰਨ ਵਾਲੀਆਂ ਅਲਮਾਰੀਆਂ, ਇਹ ਕਦੀ ਨਾ ਭਰਨ ਵਾਲਾ ਢਿੱਡ, ਨਾ ਭਰਨ ਵਾਲੀ ਨੀਤ। ਸੰਤੋਖ ਦੇਵੇ, ਸਬਰ ਦੇਵੇ ਤਾਂ ਉਹ ਰੱਬ, ਨਾ ਦੇਵੇ ਤਾਂ ਖੂਹ ਨਹੀਂ ਭਰਦੇ। ਇਹ ਢਿੱਡ ਕਿੱਥੋਂ ਭਰਨੇ? ਆਓ ਆਪਣੀਆਂ ਜ਼ਰੂਰਤਾਂ ਨੂੰ ਪਛਾਣੀਏ, ਆਓ ਉਸ ਦੀਆਂ ਦਿੱਤੀਆਂ ਦਾਤਾਂ ਦੇ ਸ਼ੁਕਰਾਨੇ ਕਰਨੇ ਸਿੱਖੀਏ। ਜਦੋਂ ਆਪਾਂ ਸ਼ੁਕਰਾਨੇ ਕਰਨੇ ਸਿੱਖ ਜਾਂਦੇ ਹਾਂ ਤਾਂ ਫਿਰ ਸਿੱਧਕ ਆ ਜਾਂਦਾ, ਸਬਰ ਆ ਜਾਂਦਾ। ਸਬਰ ਸੰਤੋਖ ਦੀ ਜ਼ਿੰਦਗੀ ਜੇ ਆਪਾਂ ਬਤੀਤ ਕਰਨੀ ਸਿੱਖ ਲਈਏ ਤਾਂ ਬੜੀ ਆਸਾਨੀ ਹੋ ਜਾਂਦੀ ਹੈ। ਇੱਦਾਂ ਲੱਗਣ ਲੱਗ ਪੈਂਦਾ ਜਿੱਦਾਂ ਮੋਢਿਆਂ ਤੋਂ ਮਣਾ ਮੂਹੀ ਭਾਰ ਲੱਥ ਗਿਆ ਹੋਵੇ। ਬੜੀਆਂ ਬਿਮਾਰੀਆਂ ਆਪਣੇ ਆਪ ਹੀ ਅਲਵਿਦਾ ਕਹਿ ਜਾਂਦੀਆਂ, ਫਿਰ ਡਾਕਟਰਾਂ ਦੀ ਲੋੜ ਨਹੀਂ ਪੈਂਦੀ। ਨਹੀਂ ਤਾਂ ਫਿਰ ਇਸ ਕੁੱਤੇ ਦੌੜ ਦੇ ਵਿੱਚ ਸ਼ਾਇਦ ਹੀ ਕੋਈ ਇੱਕ ਦੂਸਰੇ ਤੋਂ ਅੱਗੇ ਲੰਘ ਪਾਵੇ। ਜੇ ਕੋਈ ਲੰਘਿਆ ਵੀ ਜਾਪਦਾ ਤਾਂ ਚਾਰ ਕਦਮ ਅੱਗੇ ਉਹ ਵੀ ਧੌਣ ਭਰਨੇ ਪਿਆ ਦੇਖਦਾ। ਰਹਿ ਜਾਂਦੀਆਂ ਭਰੀਆਂ ਅਲਮਾਰੀਆਂ, ਰਹਿ ਜਾਂਦੇ ਭਰੇ ਭਰਾਏ ਘਰ, ਤੇ ਜਿਨ੍ਹਾਂ ਦਾ ਨਾਂ ਲੈ ਲੈ ਕੇ ਆਪਾਂ ਇਕੱਠਾ ਕਰਦੇ ਹਾਂ, ਯਾਨੀ ਕਿ ਆਪਣੇ ਬੱਚਿਆਂ ਦੇ ਨਾਂ ਦੇ ਉੱਤੇ, ਉਹਨਾਂ ਨੂੰ ਵੀ ਸ਼ਾਇਦ ਹੀ ਕਦਰ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਜੋ ਚਾਹੀਦਾ ਉਹ ਨਹੀਂ ਦਿੱਤਾ ਆਪਾਂ। ਜੇ ਆਪਾਂ ਦਿੱਤੀਆਂ ਤਾਂ ਦੁਨਿਆਵੀ ਵਸਤਾਂ, ਜੇ ਆਪਾਂ ਦਿੱਤੇ ਤਾਂ ਮਹਿੰਗੇ ਮਹਿੰਗੇ ਤੋਹਫੇ, ਜਿਹੜੇ ਆਏ ਦਿਨ ਆਪਣਾ ਰੰਗ ਰੂਪ ਆਕਾਰ ਬਦਲ ਲੈਂਦੇ ਨੇ, ਹੋਰ ਵੱਡੇ ਆ ਜਾਂਦੇ ਨੇ, ਹੋਰ ਨਵੀਆਂ ਕਾਢਾਂ ਹੋਈ ਜਾਂਦੀਆਂ, ਤੇ ਰਿਸ਼ਤੇ ਆਏ ਦਿਨ ਇੱਕ ਨਾ ਇੱਕ ਨਵਾਂ ਰੰਗ ਅਪਣਾ ਲੈਂਦੇ, ਤੇ ਆਪਾਂ ਸ਼ਾਮਲ ਉਸ ਦੌੜ ਦੇ ਵਿੱਚ ਜਿਹੜੀ ਕਦੀ ਖਤਮ ਨਹੀਂ ਹੋਣੀ। ਆਓ ਕੋਸ਼ਿਸ਼ ਕਰੀਏ ਇਸ ਰਫਤਾਰ ਨੂੰ ਥੋੜ੍ਹਾ ਆਪਣੇ ਕਾਬੂ ਦੇ ਵਿੱਚ ਲੈ ਕੇ ਆਈਏ। ਦੌੜਨਾ ਤਾਂ ਦੌੜੋ, ਤੁਰਨਾ ਤਾਂ ਤੁਰੋ, ਉੱਡਣਾ ਤਾਂ ਉੱਡੋ, ਪਰ ਤੁਹਾਨੂੰ ਪਤਾ ਹੋਵੇ ਤੁਸੀਂ ਕੀ ਕਰ ਰਹੇ ਹੋ, ਤੁਹਾਨੂੰ ਪਤਾ ਹੋਵੇ ਤੁਸੀਂ ਕਿੱਧਰ ਜਾ ਰਹੇ ਹੋ। ਅੱਜ ਦਾ ਦਿਨ ਤੁਹਾਡਾ ਵਧੀਆ ਰਹੇ। ਧੰਨਵਾਦ।

ਦੇ ਸ਼ੌਕ ਨਵਾਬਾਂ ਜੇ ਕੂਕ ਦੇ ਫੈਰ ਬੰਦੂਕਾਂ ਦੇ ਗੇੜਾ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-94 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ, ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ। ਗਾ

ਕੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇ ਦਾ ਦੇ ਲੈ ਦੇ ਥਕ ਪਾਏ ਜੁਗਾ ਜੁਗੰਤਰ ਖਾਈ ਖਾ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਉ ਅਪਾ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ, ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ, ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸਿਰਸ਼ਟ ਉਫਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ, ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ, ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ, ਚੰਗਾ ਨਾਉਂ ਰਹਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁੱਜੇ ਜੇ ਤਿਸ ਗੁਣ ਕੋਈ ਕਰੇ।

ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾਂ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ।

ਬੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਕਾੜਤ ਕੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਈ ਵੇਸ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਕਾੜਤ ਕੜੀਐ ਬਹੁਤ ਅਨੂਪ ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਕੜੀਐ ਸੁਰਤ ਮਤ ਮਨ ਬੁੱਧ ਤਿਥੈ ਕੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਮਲਸੂਰ ਤਿਨ ਮੈਂ ਰਾਮ ਰਿਆ ਭਰਪੂਰ ਤਿਥੈ ਸੀਤੋ ਸੀਤਾ ਮੈਂ ਮਾਮਾ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨਾ ਠਾਗੇ ਜਾਏ ਜਿਨ ਕਹਿ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੇ ਕੇ ਲੋਏ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨੰਕਾਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ

ਪੌਣਿਆ ਨੰਗੀਆਂ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰਪਾਣੇ ਨਮੋ ਅਸਤ੍ਰਵਾਣੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗ।

0: ਝੂਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸਨੂੰ।

0: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ

0: ਆਏ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ।
1: ਸ਼ਿਵ ਸਖਤ ਆਪ ਉਪਾਏ ਕਹਿ ਕਰਤਾ ਪੇ ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਤਹੀਂ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ ਹਰ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ ਸੱਚ ਸੋਇਲਾ।

ਜੇ ਸੌ ਧੂਵਾਂ ਤਿਸ ਸੱਜਣ ਸੇਈ ਨਾਲ ਮੈਂ

0: ਤੂੰ ਬੱਧਾ ਛੁੱਟ ਹੈ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬੇ ਕੁਲ ਆਲਮ ਦੀਨ ਦੁਨੀ ਦੇ ਪਾਤਸ਼ਾਹ ਹਲਤ ਪਲਤ ਕੇ ਰਾਖੇ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਪਰਮੇਸ਼ਵਰ ਵਾਹਿਗੁਰੂ ਜੀ ਦੇ ਸ਼ਬਦ ਸਰੂਪ ਚਵਰ ਤਖਤ ਰਾਜ ਦੇ ਮਾਲਕ ਸਿਰ ਸ਼ਾਹਾਂ ਪਾਤਸ਼ਾਹ ਭਗਤ ਵਤਸਲ ਦੀਨਾਨਾਥ ਗਰੀਬ ਨਿਵਾਜ ਪਤਿਤ ਪਾਵਨ ਹਾਜ਼ਰ ਨਾਜ਼ਰ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠੇ ਮੇਰੇ ਸੋਹਣੇ ਸਤਿਗੁਰੂ ਦੇ ਪਿਆਰੇ ਪੁੱਤਰੋ ਅਤੇ ਸਿਆਣੀਓ ਧੀਓ ਗੱਜ ਵੱਜ ਕੇ ਫਤਿਹ ਦਾ ਆਵਾਜ਼ਾਂ ਬੁਲੰਦ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਦਿ ਗੁਰੂ ਆਪ ਆਪੇ ਪਰਮੇਸ਼ਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀਨ ਦੁਨੀ ਦਾ ਭਲਾ ਕਰਨ ਖਾਤਰ ਟੁੱਟਿਆਂ ਹੋਇਆਂ ਨੂੰ ਪਰਮੇਸ਼ਵਰ ਦੀ ਬੰਦਗੀ ਨਾਲ ਜੋੜਨ ਦਾ ਚੱਜ ਸਿਖਾਉਣ ਖਾਤਰ ਨਾਮ ਦੀਆਂ ਬਰਕਤਾਂ ਨੂੰ ਵੰਡਣ ਦੇ ਲਈ ਜਦੋਂ ਮੁਲਤਾਨ ਦੇ ਇਲਾਕੇ ਵੱਲ ਗਏ ਨਾ ਸਤਸੰਗਤ ਜੀ, ਮੁਲਤਾਨ ਸ਼ਹਿਰ ਦਾ ਸਿੱਖ ਇਤਿਹਾਸ ਦੇ ਨਾਲ ਬੜਾ ਡੂੰਘਾ ਸੰਬੰਧ ਹੈ। ਪੁਰਾਤਨ ਵੱਡਾ ਸ਼ਹਿਰ ਹੈ, ਸਤਿਗੁਰਾਂ ਨੇ ਚਰਨ ਪਾਏ। ਇੱਕ ਤਾਂ ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੀਰਾਂ ਦੇ ਨਾਲ ਚਰਚਾ ਹੋਈ, ਬਾਕਾਇਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ, ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ, ਬਾਬੇ ਕੱਢ ਕਰ ਬਗਲ ਤੇ ਚਮੇਲੀ ਦੁੱਧ ਵਿੱਚ ਮਿਲਾਈ, ਜਿਉਂ ਸਾਗਰ ਵਿੱਚ ਗੰਗ ਸਮਾਈ। ਅਤੇ ਦੂਜਾ, ਸ਼੍ਰੋਮਣੀ ਭਗਤਾਂ ਦੇ ਵਿੱਚੋਂ ਭਗਤ ਪ੍ਰਹਿਲਾਦ, ਉਹਨਾਂ ਦਾ ਜਨਮ ਅਸਥਾਨ ਵੀ ਮੁਲਤਾਨ ਸ਼ਹਿਰ ਦੇ ਵਿੱਚ ਹੈ। ਪਰਮੇਸ਼ਵਰ ਨੇ ਨਰਸਿੰਘ ਰੂਪ ਧਾਰ ਕੇ ਆਪਣੇ ਬਾਲਕ ਦੀ ਆਪਣੇ ਭਗਤ ਦੀ ਰੱਖਿਆ ਕੀਤੀ, ਇਹ ਵੀ ਮੁਲਤਾਨ ਦਾ ਜ਼ਿਕਰ ਹੈ। ਸਿੱਖਾਂ ਦੇ ਇਤਿਹਾਸਕ ਕਿਲ੍ਹੇ ਮੁਲਤਾਨ ਦੇ ਵਿੱਚ ਅੱਜ ਵੀ ਸਿੱਖ ਰਾਜ ਦੀ ਗਵਾਹੀ ਭਰਦੇ ਨੇ। ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਜੀਵਾਂ ਦਾ ਉਧਾਰ ਕਰਦਿਆਂ ਮੁਲਤਾਨ ਦੇ ਲਾਗੇ ਤੁਲੰਬੇ ਨਗਰ ਵਿੱਚ ਪਹੁੰਚੇ। ਉੱਥੇ ਸੱਜਣ ਨਾਂ ਦਾ ਇੱਕ ਵਿਅਕਤੀ, ਜਿਸਨੇ ਬਣਾਈ ਤਾਂ ਧਰਮਸਾਲ ਸੀ, ਇਉਂ ਜਾਪਦਾ ਸੀ ਜਿਵੇਂ ਖਲਕਤ ਦੀ ਸੇਵਾ ਲਈ ਆਪਣਾ ਤਨ ਮਨ ਧਨ ਇਸ ਨੇ ਅਰਪਿਤ ਕੀਤਾ, ਪਰ ਖੇਡਾਂ ਜਿਹੜੀਆਂ ਸਨ ਉਹ ਠੱਗਾਂ ਵਾਲੀਆਂ ਸਨ। ਲਮੇਰੀ ਯਾਤਰਾ ਤੋਂ ਥੱਕੇ ਟੁੱਟੇ ਰਾਹੀ ਰਾਤ ਪੈਣ 'ਤੇ ਇਸ ਦੀ ਧਰਮਸ਼ਾਲਾ ਵਿੱਚ ਵਿਸਰਾਮ ਕਰਦੇ ਸਨ, ਅਤੇ ਇਹ ਉਹਨਾਂ ਦਾ ਮਾਲ ਅਸਬਾਬ ਲੁੱਟ ਕੇ ਖੋਹ ਕੇ ਉਹਨਾਂ ਯਾਤਰੂਆਂ ਦਾ ਕਤਲ ਕਰ ਦਿੰਦਾ ਸੀ। ਅੱਜ ਨਿਰੰਕਾਰ ਪਰਮੇਸ਼ਵਰ ਨੇ ਤਰਸ ਕੀਤਾ, ਪਰਮਾਤਮਾ ਜੀ ਇਸ ਦੇ ਔਗਣਾਂ ਨੂੰ ਕੱਟਣ ਵਾਸਤੇ ਇਸ ਦੇ ਦੋਖ

0: ਕੱਟਣ ਵਾਸਤੇ, ਪਾਪ ਮੇਟਣ ਵਾਸਤੇ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਤਿਲੰਬੇ ਦੀ ਧਰਤੀ ਨੂੰ ਭਾਗ ਲਾਏ। ਜਦੋਂ ਇਸ ਦੀ ਸਰਾਂ ਵਿੱਚ ਪਹੁੰਚੇ ਤੇ ਸੇਵਕਾਂ ਨੇ ਕਿਹਾ ਜੀ ਚਿਹਰੇ ਤੇ ਬੜੀ ਰੌਣਕ ਹੈ, ਕੋਈ ਵੱਡਾ ਵਪਾਰੀ ਕੋਈ ਧਨਾੜ ਵਿਅਕਤੀ ਜਾਪਦਾ, ਸੇਵਕ ਵੀ ਨਾਲ ਨੇ। ਬੜੀ ਆਓ ਭਗਤ ਕੀਤੀ। ਜਦੋਂ ਪ੍ਰਸ਼ਾਦੇ ਦਾ ਥਾਲ ਪਰੋਸ ਕੇ ਸਾਹਮਣੇ ਰੱਖਿਆ, ਹੁਣ ਮਨ ਵਿੱਚ ਤਾਂ ਪਾਪ ਸੀ, ਜਦੋਂ ਇਹਨਾਂ ਨੇ ਪ੍ਰਸ਼ਾਦਾ ਛੱਕ ਕੇ ਲੰਮੇ ਪੈ ਜਾਣਾ, ਆਰਾਮ 'ਚ ਹੋ ਜਾਣਾ, ਇਹਨਾਂ ਦਾ ਮਾਲ ਅਸਬਾਬ ਲੁੱਟ ਕੇ ਇਹਨਾਂ ਦਾ ਕਤਲ ਕਰ ਦਿਆਂਗਾ। ਪਰ ਉਹ ਭੋਲਾ ਕੀ ਜਾਣਦਾ ਸੀ, ਅੱਜ ਸਮਾਂ ਕੁਝ ਹੋਰ ਬਣਨ ਵਾਲਾ ਸੀ। ਮੇਰੇ ਸੱਚੇ ਪਾਤਸ਼ਾਹ ਦੇ ਸਨਮੁਖ ਜਦੋਂ ਥਾਲ ਪਰੋਸ ਕੇ ਸੱਜਣ ਠੱਗ ਨੇ ਰੱਖਿਆ ਨਾ, ਤੇ ਪਿਤਾ ਜੀ ਨੇ ਉਸ ਵੇਲੇ ਭਾਈ ਮਰਦਾਨਾ ਜੀ ਨੂੰ ਬਚਨ ਕੀਤਾ, ਰਬਾਬ ਛੇੜੋ। ਸੱਚੇ ਪਾਤਸ਼ਾਹ ਨੇ ਇਹ ਪਾਵਨ ਸ਼ਬਦ, ਜਿਸ ਦੀ ਵਿਚਾਰ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਪਾਵਨ ਦਰ ਤੋਂ, ਜਿਹੜਾ ਸਾਡਾ ਧਰਮ ਦਾ ਕੇਂਦਰ ਹੈ, ਸ੍ਰੀ ਹਰਿਮੰਦਰ ਸਾਹਿਬ ਤੋਂ ਹੁਕਮਨਾਮੇ ਦੇ ਰੂਪ ਵਿੱਚ ਅੱਜ ਇਹ ਬਚਨ ਪ੍ਰਗਟ ਹੋਏ। ਸੂਹੀ ਰਾਗ ਦੇ ਵਿੱਚ ਇਹ ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤਾ ਤੁਲੰਬੇ ਦੀ ਧਰਤੀ 'ਤੇ। ਜਦੋਂ ਇਹ ਬਚਨ ਸੁਣੇ, ਸੱਜਣ ਠੱਗ ਜਿਹੜਾ ਸੀ ਅੰਦਰ ਤੱਕ ਕੰਬ ਗਿਆ। ਇਹ ਤਾਂ ਕੋਈ ਦੁਨਿਆਵੀ ਵਪਾਰੀ ਨਹੀਂ, ਇਹ ਤਾਂ ਕੋਈ ਰੱਬ ਦਾ ਨੂਰ ਹੈ। ਉਸ ਸਮੇਂ ਸੱਚੇ ਪਾਤਸ਼ਾਹ ਨੇ ਉਸ ਸੱਜਣ ਦਾ ਭਲਾ ਕਰਨ ਵਾਸਤੇ ਇਹ ਬਚਨ ਉਚਾਰਨ ਕੀਤਾ। ਇੱਕ ਬੇਨਤੀ ਕਰਾਂ, ਗੱਲ ਕਰਦਿਆਂ ਕਈ ਵਾਰੀ ਕਹਿ ਦਿੰਦੇ ਹਾਂ ਸੱਜਣ ਠੱਗ, ਭਾਵੇਂ ਉਹਨੇ ਬੜੀਆਂ ਠੱਗੀਆਂ ਕੀਤੀਆਂ ਹੋਣਗੀਆਂ, ਬੜੇ ਕਤਲ ਕੀਤੇ ਹੋਣਗੇ, ਬੜੇ ਪਾਪ ਕਮਾਏ ਹੋਣਗੇ, ਪਰ ਕੇਵਲ ਇੱਕ ਵਾਰੀ ਗੁਰੂ ਨਾਨਕ ਦੇ ਦਰਸ਼ਨ ਕੀਤੇ, ਕੇਵਲ ਇੱਕ ਵਾਰੀ ਗੁਰੂ ਨਾਨਕ ਦੀ ਮੁਬਾਰਕ ਰਸਨਾ ਤੋਂ ਇਹ ਬਚਨ ਸੁਣੇ, ਸੱਜਣ ਸਾਧ ਹੋ ਗਿਆ। ਕਹਿ ਦਿੰਦੇ ਆ ਭੂਮੀਆਂ ਚੋਰ, ਗੁਰੂ ਨਾਨਕ ਦੇ ਦਰਸ਼ਨ ਕਰਨ ਤੋਂ ਬਾਅਦ ਉਹਨੇ ਚੋਰੀ ਨਹੀਂ ਕੀਤੀ, ਅਸੀਂ ਅਜੇ ਵੀ ਕਹਿ ਦਿੰਦੇ ਹਾਂ ਚੋਰ ਠੱਗ। ਅੱਜ ਇਹਨਾਂ ਬਚਨਾਂ ਦੇ ਵਿਚਾਰ ਦੇ ਨਾਲ ਨਾਲ ਅਸਾਂ ਸਾਰਿਆਂ ਨੇ ਆਪਣੇ ਅੰਦਰ ਝਾਤ ਪਾਉਣੀ। ਸੰਗਤ ਵਿੱਚ ਵੀ ਆਉਂਦੇ ਹਾਂ, ਗੁਰ ਸ਼ਬਦ ਵੀ ਸਰਵਣ ਕਰਦੇ ਹਾਂ, ਵਿਚਾਰ ਵੀ ਸਰਵਣ ਕਰਦੇ ਹਾਂ, ਪਰ ਜੇ ਅੰਦਰੋਂ ਅਜੇ ਠੱਗੀਆਂ ਅਤੇ ਚੋਰੀਆਂ ਵਾਲਾ ਸੁਭਾਅ, ਬੇਈਮਾਨੀ ਵਾਲਾ ਸੁਭਾਅ ਨਹੀਂ ਨਾ ਗਿਆ, ਤੇ ਸੱਚ ਕਹਿਦੇ ਹਾਂ ਸਾਡੇ ਤੋਂ ਵੱਡਾ ਭਲਾ ਕਿਹੜਾ ਠੱਗ ਹੋ ਸਕਦਾ। ਗੁਰੂ ਨਾਲ ਠੱਗੀਆਂ ਹੀ ਪਏ ਕਰਦੇ ਹਾਂ ਨਾ, ਆਉਂਦੇ ਹਾਂ ਨਮਸਕਾਰ ਵੀ ਕਰਦੇ ਹਾਂ, ਪਰ ਅੰਦਰ ਠੱਗੀਆਂ ਨੇ। ਆਪਣੇ ਅੰਦਰ ਵੀ ਝਾਤ ਪਾਇਓ, ਮੇਰੀ ਗਰੀਬ ਦੀ ਵੀ ਅਰਦਾਸ ਕਰਿਓ। ਪਾਵਨ ਸ਼ਬਦ ਦੇ ਰਾਹੀਂ ਆਓ ਸਤਿਗੁਰਾਂ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ ਘਰ ਛੇਵਾਂ।
0: ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਗਟ ਹੋਏ ਇਹ ਬਚਨ, ਜੋ ਸੂਹੀ ਰਾਗ ਦੇ ਵਿੱਚ ਸਤਿਗੁਰਾਂ ਨੇ ਉਚਾਰਨ ਕੀਤੇ, ਰਾਗਾਂ ਦੇ ਮਾਹਰ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਨੇ ਕਿ ਸੂਹੀ ਰਾਗ ਦੇ ਛੇਵੇਂ ਘਰ ਦੇ ਵਿੱਚ ਸੱਚੇ ਪਾਤਸ਼ਾਹ ਦੇ ਇਹ ਬਚਨ ਮੁਬਾਰਕ ਜਗਤ ਜੀਵਾਂ ਦੇ ਭਲੇ ਲਈ ਪ੍ਰਗਟ ਹੋਏ ਨੇ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਉਹ ਵਾਹਿਗੁਰੂ ਪਰਮਾਤਮਾ ਦੀ ਜਾਗਦੀ ਜੋਤ ਜੋ ਇੱਕ ਹੈ, ਏਕਸ ਬਿਨ ਨਹੀਂ ਦੂਜਾ ਕੋਏ, ਜਿਸ ਦਾ ਸਾਰੀ ਸ੍ਰਿਸ਼ਟੀ ਤੇ ਤਿੰਨਾਂ ਭਵਨਾਂ ਤੇ ਇੱਕ ਛੱਤ ਰਾਜ ਹੈ। ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਸਤਿਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਦੀ ਭਾਲ ਕੀਤੀ ਜਾ ਸਕਦੀ ਹੈ।
1: ਉਜਲ ਕਹਿਹਾਂ ਚਲਕਣਾ ਕੋਟਮ ਕਾਲੜੀ ਮਸ।
0: ਸਾਡੇ ਬਜ਼ੁਰਗ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਹੋਣਗੇ। ਅੱਜ ਤੋਂ ਲਗਭਗ 70-80 ਵਰੇ ਪਹਿਲਾਂ ਜਿਨ੍ਹਾਂ ਬਰਤਨਾਂ ਦੇ ਵਿੱਚ ਭੋਜਨ ਛਕਿਆ ਜਾਂਦਾ ਸੀ ਉਹ ਕਹਿਣ ਦੇ ਬਰਤਨ ਹੋਇਆ ਕਰਦੇ ਸਨ। ਜਿਵੇਂ ਜ਼ਮਾਨਾ ਆਇਆ ਪਿੱਤਲ ਦੇ ਭਾਂਡਿਆਂ ਦਾ, ਤਾਂਬੇ ਦੇ ਬਰਤਨਾਂ ਦਾ, ਫਿਰ ਸਟੀਲ ਦਾ ਰਿਵਾਜ਼ ਆਇਆ, ਅੱਜ ਮੈਲਮੋਵੇਅਰ ਅਤੇ ਹੋਰ ਬੜੇ ਬ੍ਰੈਂਡਸ ਜਿਹੜੇ ਨੇ ਅਨਬ੍ਰੇਕੇਬਲ, ਕਈ ਐਸੀਆਂ ਚੀਜ਼ਾਂ ਜਿਨ੍ਹਾਂ 'ਚ ਅਸੀਂ ਭਾਂਤ ਭਾਂਤ ਦੇ ਭੋਜਨ ਛਕਦੇ ਹਾਂ। ਉਸ ਸਮੇਂ ਕਹਿਣ ਦੇ ਭਾਂਡੇ ਹੋਇਆ ਕਰਦੇ ਸਨ। ਦਾਸ ਨੇ ਵੀ ਨਿੱਕੇ ਹੁੰਦਿਆਂ ਆਪ ਉਹਨਾਂ ਦੇ ਵਿੱਚ ਪ੍ਰਸ਼ਾਦਾ ਛਕਿਆ ਹੈ। ਦੇਖਣ ਦੇ ਵਿੱਚ ਉਹ ਭਾਂਡੇ ਬੜੇ ਲਿਸ਼ਕਦੇ ਸਨ, ਚਮਕਦੇ ਸਨ। ਜਦੋਂ ਉਹਨਾਂ ਨੂੰ ਧੋਣਾ ਨਾ ਅਤੇ ਜਿੰਨਾ ਉਹਨਾਂ ਨੂੰ ਮਾਂਜਦੇ ਸਾਂ, ਸਾਫ਼ ਕਰਦੇ ਸਾਂ, ਉਨਾ ਹੀ ਉਸ ਦੇ ਅੰਦਰੋਂ ਕਾਲਕ ਮੈਲ ਪ੍ਰਗਟ ਹੁੰਦੀ ਸੀ। ਧੋਂਦੇ ਰਹੋ ਪਰ ਉਸ ਦੀ ਮੈਲ ਖਤਮ ਨਹੀਂ ਸੀ ਹੁੰਦੀ। ਸੱਚੇ ਪਾਤਸ਼ਾਹ ਨੇ ਇੱਥੇ ਕਹਿਣ ਦੇ ਬਰਤਨਾਂ ਦਾ, ਕਹਿ ਇੱਕ ਧਾਤੂ ਹੈ, ਅੱਜ ਵੇਖਣ ਨੂੰ ਨਹੀਂ ਮਿਲਦੀ, ਅੱਜ ਜ਼ਮਾਨਾ ਨਹੀਂ ਉਸਦਾ। ਕੁਝ ਸਮੇਂ ਬਾਅਦ ਹਰ ਚੀਜ਼ ਬਦਲ ਜਾਂਦੀ, ਕੁਦਰਤ ਦਾ ਸੁਭਾਅ ਹੈ। ਪਾਤਸ਼ਾਹ ਜੀ ਬਚਨ ਕਰਕੇ ਸਮਝਾਉਂਦੇ ਨੇ, ਉਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮਸ। ਕਹਿੰਦੇ ਭਾਵੇਂ ਕਹਿਣ ਦਾ ਬਰਤਨ ਲਿਸ਼ਕਦਾ ਬਹੁਤ ਹੈ ਪਰ ਜਿਉਂ ਜਿਉਂ ਧੋਈਏ ਨਾ ਉਸ ਦੀ ਕਾਲਖ ਨਹੀਂ ਮੁੱਕਦੀ। ਉਹਦਾ ਸੁਭਾਅ ਹੈ, ਬਾਹਰੋਂ ਚਮਕਦਾ ਪਰ ਅੰਦਰੋਂ ਉਹ ਕਲ ਹੈ। ਅਸਲ ਦੇ ਵਿੱਚ ਇਹ ਜਿਹੜਾ ਉਪਦੇਸ਼ ਸੀ ਨਾ, ਕੇਵਲ ਸੱਜਣ ਠੱਗ ਵਾਸਤੇ ਨਹੀਂ ਸੀ, ਸਾਰੇ ਜਗਤ ਜੀਵਾਂ ਵਾਸਤੇ ਸਾਂਝਾ ਉਪਦੇਸ਼ ਸੀ। ਮਨੁੱਖ ਕਈ ਵੇਰਾਂ ਬਾਹਰੋਂ ਤਾਂ ਉੱਜਲ ਹੋਣ ਦਾ ਯਤਨ ਕਰਦਾ, ਬਸਤਰ ਵੀ ਸਫੇਦ ਪਾ ਲੈਂਦਾ, ਪਰ ਜੇ ਅੰਦਰੋਂ ਮਨ ਕਰਕੇ ਕਾਲਖ ਹੈ ਨਾ, ਤੇ ਪਿਤਾ ਜੀ ਫਰਮਾਉਂਦੇ ਨੇ ਉਹ ਵੀ ਕਹਿਣ ਦੇ ਬਰਤਨ ਦੀ ਨਿਆਈ ਹੈ।
1: ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ।
0: ਜਿੰਨਾ ਮਰਜ਼ੀ ਪਏ ਉਸ ਨੂੰ ਮਾਂਜੀਏ ਪਰ ਉਸ ਦੀ ਕਾਲਖ ਨਹੀਂ ਜਾਂਦੀ, ਭਾਵੇਂ ਜਿੰਨਾ ਮਰਜ਼ੀ ਉਸ ਨੂੰ ਲਿਸ਼ਕਾਉਣ ਦਾ ਯਤਨ ਕਰੀਏ।
1: ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ।
0: ਸੱਜਣ ਨੂੰ ਇਹ ਬਚਨ ਕਰਦਿਆਂ ਸੱਚੇ ਪਾਤਸ਼ਾਹ ਨੇ ਜਗਤ ਜੀਵਾਂ ਨੂੰ ਇੱਕ ਰਾਹ ਦੱਸੀ, ਇੱਕ ਗੱਲ ਸਮਝਾਈ। ਕਹਿੰਦੇ ਕੇਵਲ ਨਾਮ ਸੱਜਣ ਰੱਖਣ ਨਾਲ ਕੋਈ ਸੱਜਣ ਨਹੀਂ ਹੋ ਜਾਂਦਾ। ਅਸਲ ਦੇ ਵਿੱਚ ਸੱਜਣ ਦੀ ਨਿਸ਼ਾਨੀ ਕੀ ਹੈ? ਸੱਜਣ ਲਫ਼ਜ਼ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਕਈ ਥਾਵਾਂ 'ਤੇ ਸਤਿਗੁਰਾਂ ਨੇ ਵਰਤਿਆ। ਕਹਿੰਦੇ ਸੱਜਣ ਦੀ ਅਸਲ ਨਿਸ਼ਾਨੀ, ਸੱਜਣ ਸੇਈ ਨਾਲ ਮੈਂ, ਮੇਰੇ ਨਾਲ ਚੱਲਦਿਆਂ ਨਾਲ ਚਲਨ, ਹਰ ਸਮੇਂ ਸਹਾਈ ਹੋਣ ਵਾਲਾ ਸੱਜਣ। ਪੰਥ ਜੀ ਇੱਕ ਬੇਨਤੀ ਕਰਾਂ, ਕਦੇ ਆਪਣਾ ਪਿਛੋਕੜ ਫਰੋਲਿਓ, ਆਪਣੇ ਬਜ਼ੁਰਗਾਂ ਨੂੰ ਜਾਂ ਗੁਰੂ ਸਾਹਿਬਾਨ ਭਗਤ ਪਿਆਰੇ ਸ਼ਹੀਦ ਸਿੰਘ, ਉਹਨਾਂ ਨੇ ਸਾਡੇ ਜੀਵਨ ਨੂੰ ਸਵਾਰਨ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ। ਸੱਚ ਕਹਿੰਦੇ ਹਾਂ, ਕਦੇ ਨੀਹਾਂ ਨੂੰ ਫਰੋਲ ਕੇ ਵੇਖੋ, ਪਾਓ ਇਤਿਹਾਸ ਦੇ ਵਰਕੇ ਫਰੋਲੋ। ਭਲੇ ਬੰਦੇ ਦੀ ਇੱਕ ਨਿਸ਼ਾਨੀ ਦੱਸਦੇ ਹਾਂ ਕੇਵਲ ਇੱਕ ਪੰਕਤੀ ਦੇ ਵਿੱਚ। ਨੀਹਾਂ ਵੱਲ ਵੇਖ, ਲੀਹਾਂ ਵੱਲ ਤੁਰ। ਬਚਨ ਪਿਆਰੇ ਨੇ, ਪੱਲੇ ਬੰਨਣਾ, ਆਪਣਾ ਪਿਛੋਕੜ ਪਛਾਣੋ, ਨੀਹਾਂ ਵੱਲ ਵੇਖ, ਅਤੇ ਜੋ ਸਾਨੂੰ ਗੁਰੂ ਸਾਹਿਬਾਨਾਂ ਨੇ, ਸ਼ਹੀਦ ਸਿੰਘਾਂ ਨੇ ਸਿੱਖੀ ਦਾ ਰਾਹ ਦੱਸਿਆ ਨਾ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ, ਨੀਹਾਂ ਵੱਲ ਵੇਖ ਲੀਹਾਂ 'ਤੇ ਤੁਰ, ਉਹਨਾਂ ਰਾਹਾਂ 'ਤੇ ਕਦਮ ਪੁੱਟ ਜਿਹੜੇ ਰਾਹ ਗੁਰੂ ਸਾਹਿਬ ਤੇਰੇ ਲਈ ਬਣਾ ਗਏ ਨੇ ਆਪਣੀਆਂ ਕੁਰਬਾਨੀਆਂ ਦੇ ਕੇ। ਬਚਨ ਪੂਰਾ ਕਰਦੇ ਹਾਂ, ਨੀਹਾਂ ਵੱਲ ਵੇਖ ਲੀਹਾਂ 'ਤੇ ਤੁਰ ਅਤੇ ਮੀਹਾਂ ਵਾਂਗੂ ਵਸ। ਜਦੋਂ ਗੁਰੂ ਦੇ ਦਰਸਾਏ ਹੋਏ ਮਾਰਗ 'ਤੇ ਇਮਾਨਦਾਰੀ ਨਾਲ ਤੁਰੇਗਾ ਨਾ ਗੁਰੂ ਕਿਆ ਸਿੱਖਾ, ਅਤੇ ਸਾਰੇ ਸੰਸਾਰ ਦੇ ਵਿੱਚ ਮੀਹਾਂ ਵਾਂਗੂ ਵਸੇਗਾ, ਜਿੱਥੇ ਜਾਏਗਾ ਉੱਥੇ ਹੀ ਹਰਿਆਵਲ ਪੈਦਾ ਹੋ ਜਾਏਗੀ ਕਈ ਕਈ ਵਰ੍ਹਿਆਂ ਦਾ, ਇੱਥੋਂ ਤੱਕ ਕਿ ਜਨਮਾਂ ਜਨਮਾਂ ਦਾ ਸੋਕਾ ਵੀ ਮੁੱਕ ਜਾਏਗਾ, ਮੀਹਾਂ ਵਾਂਗੂ ਵਸ। ਪਰ ਸਾਡਾ ਸੁਭਾਅ ਪਤਾ ਕੀ, ਤੁਸੀਂ ਤਾਂ ਸਾਰੇ ਚੰਗੇ ਹੋ, ਮੈਂ ਆਪਣੇ ਵਰਗੇ ਦੀ ਗੱਲ ਕਰਾਂ, ਵੱਡੇ ਵਡੇਰੇ ਬੜੀਆਂ ਕੁਰਬਾਨੀਆਂ ਕਰਕੇ ਪੰਥ ਨੂੰ ਸੰਭਾਲਣ ਵਾਸਤੇ, ਅਸੀਂ ਕੇਵਲ ਉਹਨਾਂ ਨੂੰ ਭੰਡਿਆ ਹੀ ਹੈ, ਅੱਜ ਵੀ ਭੰਡ ਰਹੇ ਹਾਂ, ਮਾਫ ਕਰਨਾ। ਕੌੜੀ ਸੱਚਾਈ ਜੇ ਸਾਡੇ ਹਾਲਾਤ ਕੀ ਨੇ, ਜਿਉਂਦਿਆਂ ਨੂੰ ਡਾਂਗਾਂ ਅਤੇ ਮੋਇਆਂ ਨੂੰ ਬੰਗਾਂ, ਜਿਉਂਦੇ ਦੀ ਕਦਰ ਨਹੀਂ ਕਰਨੀ, ਅਤੇ ਜਦੋਂ ਸਰੀਰ ਕਰਕੇ ਕੋਈ ਚਲਾ ਜਾਵੇ ਫਿਰ ਉਹਦੀਆਂ ਬਰਸੀਆਂ ਵੀ ਮਨਾਵਾਂਗੇ, ਫਿਰ ਬੰਗਾਂ ਦੇਵਾਂਗੇ, ਉਹਨੂੰ ਯਾਦ ਕਰਾਂਗੇ, ਛੱਡ ਗਏ ਚਲੇ ਗਏ, ਇਹ ਸਾਡਾ ਸੁਭਾਅ ਹੈ। ਜਿਉਂਦਿਆਂ ਨੂੰ ਡਾਂਗਾਂ, ਮੋਇਆਂ ਨੂੰ ਬੰਗਾਂ। ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ,
1: ਜਿੱਥੇ ਲੇਖਾ ਮੰਗੀ ਤਿੱਥੇ ਖੜੇ ਦਿਸਨ।
0: ਇਸ ਪਾਵਨ ਸ਼ਬਦ ਦੀ ਮੁੱਖ ਵਿਚਾਰ ਰਹਾਉ ਦੀ ਪੰਕਤੀ, ਸੈਂਟਰਲ ਆਈਡੀਆ, ਸਮੁੱਚੇ ਸ਼ਬਦ ਦਾ ਸਾਰ ਸਤਿਗੁਰਾਂ ਨੇ ਇਸ ਪੰਕਤੀ ਵਿੱਚ ਲੁਕੋਇਆ। ਮਹਾਰਾਜ ਫਰਮਾਉਂਦੇ ਨੇ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ। ਅਸਲ ਸੱਜਣ ਉਹ ਨੇ ਜਿਹੜੇ ਧੋਖਾ ਨਹੀਂ ਦਿੰਦੇ, ਜਿਹੜੇ ਸਾਥ ਨਹੀਂ ਛੱਡਦੇ। ਜੇ ਕੋਈ ਮਿੱਤਰ ਚਿੱਕੜ ਵਿੱਚ ਵੀ ਡਿੱਗ ਪਿਆ ਨਾ, ਤੇ ਆਪਣੀ ਬਾਂਹ ਵਧਾ ਕੇ ਉਸ ਨੂੰ ਚਿੱਕੜ ਵਿੱਚੋਂ, ਦਲਦਲ ਦੇ ਵਿੱਚੋਂ ਫਸੇ ਹੋਏ ਨੂੰ ਵੀ ਬਾਹਰ ਕੱਢ ਲੈਂਦੇ ਨੇ। ਇੱਥੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਹੈ ਕਿ ਜੇ ਉਸ ਦਾ ਲੇਖਾ ਵੀ ਹੋਵੇ ਨਾ, ਤੇ ਸੱਚੇ ਜਿਹੜੇ ਸੱਜਣ ਨੇ, ਮਿੱਤਰ ਨੇ, ਉਹ ਉੱਥੇ ਵੀ ਨਾਲ ਖਲੋਤੇ ਨਜ਼ਰ ਆਉਂਦੇ ਨੇ, ਉੱਥੇ ਵੀ ਸਾਥ ਨਹੀਂ ਛੱਡਦੇ।
1: ਰਹਾਉ
0: ਦੀ ਪੰਕਤੀ ਸਮੁੱਚੇ ਸ਼ਬਦ ਦਾ ਸੈਂਟਰਲ ਆਈਡੀਆ।
1: ਕੋਠੇ ਮੰਡਪ ਮਾੜੀਆਂ ਪਾਸੋ ਚਿੱਤ ਵਿਆਹ।
0: ਮਨੁੱਖ ਜਦੋਂ ਤਰੱਕੀ ਕਰਦਾ ਤੇ ਉਹਦੀ ਇੱਛਾ ਹੁੰਦੀ ਏ ਵੰਨ ਸਵੰਨੇ ਭਵਨ ਬਣਾਵਾਂ, ਵੰਨ ਸਵੰਨੇ ਘਰ ਹੋਣ, ਦੁਨੀਆ ਵੇਖੇ, ਦੁਨੀਆ ਆਖੇ ਬਈ ਵਾਕਈ ਬਣਾਉਣ ਵਾਲੇ ਨੇ ਕਮਾਲ ਕੀਤੀ, ਮੁਬਾਰਕ ਹੈ। ਜੀਵਨ ਦੀ ਇੱਕ ਲੋੜ ਹੈ ਸਿਰ 'ਤੇ ਛੱਤ ਹੋਣਾ, ਪਰ ਕੇਵਲ ਸਾਰੀ ਜ਼ਿੰਦਗੀ ਭਵਨ ਬਣਾਉਂਦਾ ਰਿਹਾ, ਆਪਣੇ ਵਾਸਤੇ ਤਾਂ ਇੱਕ ਭਵਨ ਹੀ ਕਾਫੀ ਸੀ ਨਾ, ਪਰ ਪ੍ਰੋਪਰਟੀ ਇਕੱਠੀ ਕਰਦਾ ਰਿਹਾ, ਇੰਨਾ ਕੁਝ ਬਣਾ ਲਿਆ, ਆਪਣੇ ਆਪ ਨੂੰ ਵੀ ਹਿਸਾਬ ਦਾ ਨਹੀਂ ਪਤਾ। ਕਈ ਐਸੇ ਬਦਬਖਤ ਨੇ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਆਪਣੀ ਪ੍ਰੋਪਰਟੀ ਦੀ ਵੀ ਨੌਲੇਜ ਨਹੀਂ ਕਿ ਕਿੰਨੀ ਕੁ ਮੈਂ ਇਕੱਠੀ ਕਰ ਲਈ। ਬੜੇ ਭਵਨ ਬਣਾਏ, ਬਾਬਾ ਜੀ ਫਰਮਾਉਂਦੇ ਨੇ, ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਕਹਿੰਦੇ ਇਸੇ ਦੇ ਵਿੱਚ ਹੀ ਚਿੱਤ ਲਾਇਆ, ਬੈਂਕ ਬੈਲੈਂਸ, ਪ੍ਰੋਪਰਟੀ ਕਿੱਥੇ ਕਿੱਥੇ ਇਨਵੈਸਟ ਕੀਤਾ, ਕੇਵਲ ਇਸੇ ਵਿੱਚ ਹੀ ਜੀਵਨ ਨੂੰ ਲਾ ਦਿੱਤਾ।
1: ਠੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ।
0: ਜੇ ਭਵਨ ਦੀ ਨੀਂਹ ਵਿੱਚੋਂ ਕਮਜ਼ੋਰ ਹੋਵੇ ਨਾ, ਤੇ ਕਿਸੇ ਵੇਲੇ ਵੀ ਉਹ ਢਹਿ ਢੇਰੀ ਹੋ ਸਕਦਾ। ਇੱਥੇ ਬਾਬਾ ਜੀ ਸਮਝਾਉਂਦੇ ਨੇ ਜੇ ਅੰਦਰੋਂ ਜੀਵਨ ਸੱਖਣਾ ਹੈ ਨਾ, ਨਾਮ ਤੋਂ ਹੀਣਾ ਹੈ, ਬਾਣੀ ਦੇ ਨਾਲ ਨਹੀਂ ਜੁੜਿਆ, ਕੇਵਲ ਦੁਨਿਆਵੀ ਮਾਇਆ ਅਤੇ ਦੁਨਿਆਵੀ ਤਾਕਤ ਹੀ ਇਕੱਠੀ ਕਰਨ ਦੇ ਵਿੱਚ ਜੀਵਨ ਲਾ ਦਿੱਤਾ, ਅਤੇ ਪਿਤਾ ਪਰਮੇਸ਼ਵਰ ਜੀ ਫਰਮਾਉਂਦੇ ਨੇ, ਕਹਿੰਦੇ ਨੇ ਉਹਨੇ ਕਿਸੇ ਸਮੇਂ ਵੀ, ਕਿਉਂਕਿ ਅੰਦਰੋਂ ਕਮਜ਼ੋਰ ਹੈ, ਕਿਸੇ ਸਮੇਂ ਵੀ ਉਹਨੇ ਢਹਿ ਢੇਰੀ ਹੋ ਜਾਣਾ ਹੈ।
1: ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ,
0: ਬੜੇ ਚਿੱਟੇ ਬਸਤਰ ਪਾ ਕੇ ਤੀਰਥਾਂ ਦੇ ਭਰਮਣ ਕੀਤੇ, ਥਾਂ ਥਾਂ 'ਤੇ ਭਾਉਂਦਾ ਰਿਹਾ। ਹੱਥ ਜੋੜ ਇੱਕ ਬੇਨਤੀ ਕਰਾਂ ਸਾਧ ਸੰਗਤ ਜੀ, ਜੇ ਆਪਣੇ ਗ੍ਰਹਿ ਦੇ ਨੇੜੇ ਗੁਰਦੁਆਰੇ ਦੇ ਵਿੱਚ ਜਾਣ ਦੀ ਰੂਟੀਨ ਨਹੀਂ ਨਾ ਬਣੀ, ਘਰ ਦੇ ਕੋਲ ਗੁਰਦੁਆਰਾ ਹੋਵੇ ਅਤੇ ਅਸੀਂ ਨਹੀਂ ਗਏ, ਅਤੇ ਭਾਵੇਂ ਹਰ ਮਹੀਨੇ ਸੰਗਰਾਂਦ ਪੂਰਨਮਾਸ਼ੀ ਮੱਸਿਆ ਦਿਹਾੜੇ ਅਸੀਂ ਨੀਯਤ ਕਰ ਲਏ, ਆਪਣੇ ਆਪ ਨੀਯਤ ਕਰ ਲਏ, ਹਰ ਮਹੀਨੇ ਭਾਵੇਂ ਦਰਬਾਰ ਸਾਹਿਬ ਨਤਮਸਤਕ ਹੋਵੋ, ਭਾਵੇਂ ਬੰਗਲਾ ਸਾਹਿਬ, ਭਾਵੇਂ ਹੋਰ ਇਤਿਹਾਸਕ ਸਥਾਨਾਂ 'ਤੇ ਸੀਸਗੰਜ ਸਾਹਿਬ, ਜੇ ਘਰ ਦੇ ਨੇੜੇ ਗੁਰਦੁਆਰਾ ਸਾਹਿਬ ਰੋਜ਼ ਹਾਜ਼ਰੀ ਭਰਨ ਦੀ ਰੂਟੀਨ ਨਹੀਂ ਨਾ ਬਣੀ, ਤਾਂ ਮਾਫ ਕਰਨਾ, ਅਸੀਂ ਕੇਵਲ ਯਾਤਰੀ ਹਾਂ, ਅਸੀਂ ਸ਼ਰਧਾਲੂ ਨਹੀਂ, ਅਸੀਂ ਤਾਂ ਕੇਵਲ ਯਾਤਰਾ ਕਰਨ ਆਏ ਹਾਂ, ਮਾਹੌਲ ਵੇਖਣ ਆਏ ਹਾਂ, ਕਿਉਂਕਿ ਗੁਰੂ ਕੇ ਸਿੱਖ ਨੇ ਨਿਤਾ ਪ੍ਰਤੀ ਗੁਰੂ ਘਰ ਦੀ ਹਾਜ਼ਰੀ ਸਤਸੰਗ ਦਾ ਆਨੰਦ ਮਾਣਨਾ। ਆਓ ਇਹਨਾਂ ਇਤਿਹਾਸਕ ਸਥਾਨਾਂ 'ਤੇ ਸਤਿਗੁਰੂ ਗੁਰੂ ਰਾਮਦਾਸ ਦੇ ਦਰ 'ਤੇ ਹਾਜ਼ਰੀਆਂ ਭਰੋ, ਪਰ ਜੇ ਖਾਲੀ ਹੱਥ ਆਏ, ਖਾਲੀ ਹੱਥ ਚਲੇ ਗਏ, ਜੀਵਨ ਵਿੱਚ ਕੁਝ ਬਦਲਾਅ ਨਹੀਂ ਨਾ ਆਇਆ, ਤਾਂ ਬਾਬਾ ਜੀ ਬਚਨ ਕਰਦੇ ਨੇ, ਕਹਿੰਦੇ ਫਿਰ ਤੇਰੇ ਆਉਣ ਦਾ ਕੋਈ, ਤੂੰ ਤਾਂ ਕੇਵਲ ਇੱਕ ਯਾਤਰੂ ਬਣ ਕੇ ਆਇਆ, ਜੀਵਨ ਦੀ ਯਾਤਰਾ ਵਿੱਚ ਅਜੇ ਬੜਾ ਕੁਝ ਕਰਨਾ ਸੀ। ਇੱਕ ਬੇਨਤੀ ਕਰਾਂ, ਇੱਕ ਬਚਨ ਭਗਤ ਕਬੀਰ ਜੀ ਦਾ ਸਾਹਮਣੇ ਆ ਗਿਆ, ਪੜ੍ਹਦੇ ਹੋ ਨਾ, ਗੱਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ, ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਪੜ੍ਹਦੇ ਹਾਂ ਪਰ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਕਦੇ ਵਿਚਾਰਿਓ ਸਾਧ ਸੰਗਤ ਜੀ, ਭਗਤ ਕਬੀਰ ਜੀ ਨੇ ਕੇਵਲ ਬਨਾਰਸ ਦਾ ਨਾਂ ਹੀ ਕਿਉਂ ਵਰਤਿਆ? ਦੁਨੀਆਂ ਵਿੱਚ ਸ਼ਹਿਰ ਤਾਂ ਹੋਰ ਬਥੇਰੇ ਨੇ, ਲਾਹੌਰ ਬੜਾ ਪੁਰਾਣਾ ਸ਼ਹਿਰ ਹੈ, ਦਿੱਲੀ ਪੁਰਾਣਾ ਸ਼ਹਿਰ ਹੈ, ਮੁਲਤਾਨ ਜਾਂ ਹੋਰ ਬੜੇ ਬੜੇ ਵੱਡੇ ਸ਼ਹਿਰ, ਮੁਲਤਾਨ ਦੇ ਠੱਗ ਨਹੀਂ ਆਖਿਆ, ਦਿੱਲੀ ਦੇ ਠੱਗ ਨਹੀਂ ਆਖਿਆ, ਜਾਂ ਕਿਸੇ ਹੋਰ ਸ਼ਹਿਰ ਦਾ ਨਾਂ ਨਹੀਂ ਲਿਆ, ਲਾਹੌਰ ਦੇ ਠੱਗ ਨਹੀਂ ਆਖਿਆ। ਗੁਰਬਾਣੀ ਦਾ ਇੱਕ ਇੱਕ ਵਚਨ ਗਉ ਨਾਲ ਵਿਚਾਰਿਆ ਕਰੀਏ, ਭਗਤ ਜੀ ਕੇਵਲ ਬਨਾਰਸ ਕੇ ਠੱਗ ਦਾ ਜ਼ਿਕਰ ਕਿਉਂ ਕਰ ਰਹੇ ਨੇ? ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਜਿਸ ਪੰਕਤੀ ਦੀ ਵਿਚਾਰ ਸਤਿਗੁਰੂ ਕਰਾ ਰਹੇ ਨੇ, ਅਸਲ ਦੇ ਵਿੱਚ ਉਸ ਸਮੇਂ ਵੀ ਬਨਾਰਸ ਜਿਹੜਾ ਹੈ ਉਹ ਹਿੰਦੂ ਧਰਮ ਦਾ ਇੱਕ ਬੜਾ ਵੱਡਾ ਤੀਰਥ ਮੰਨਿਆ ਜਾਂਦਾ ਸੀ, ਅੱਜ ਵੀ ਬੜਾ ਵੱਡਾ ਤੀਰਥ ਮੰਨਿਆ ਜਾਂਦਾ। ਜਿਵੇਂ ਸਾਡਾ ਧਰਮ ਦਾ ਕੇਂਦਰ ਹਰਿਮੰਦਰ ਸਾਹਿਬ ਹੈ ਨਾ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਇਹ ਸਾਡਾ ਧਰਮ ਦਾ ਕੇਂਦਰ ਹੈ, ਸ੍ਰੀ ਅਕਾਲ ਤਖਤ ਸਾਹਿਬ ਸਾਡਾ ਧਰਮ ਦਾ ਕੇਂਦਰ ਹੈ, ਜਿੱਥੋਂ ਅਸੀਂ ਜੀਵਨ ਜਿਉਣ ਦੀ ਜਾਚ ਸਿੱਖਣੀ। ਇਸੇ ਤਰ੍ਹਾਂ ਹਿੰਦੂ ਧਰਮ ਦਾ ਪੁਰਾਤਨ ਜਿਹੜਾ ਧਰਮ ਕੇਂਦਰ ਹੈ ਉਹ ਹੈ ਬਨਾਰਸ, ਨਾਲੇ ਭਗਤ ਕਬੀਰ ਜੀ ਆਪ ਬਨਾਰਸ ਦੇ ਇਲਾਕੇ ਨਾਲ ਸੰਬੰਧਿਤ ਸਨ, ਅਤੇ ਭਗਤ ਜੀ ਸਮਝਾਉਣਾ ਕੀ ਚਾਹੁੰਦੇ ਸਨ? ਭਾਵੇਂ ਧਰਮ ਦਾ ਲਿਬਾਸ ਪਹਿਨ ਲਿਆ, ਗੱਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਇਨ ਤੱਗ, ਗਲ ਵਿੱਚ ਜਨੇਊ ਵੀ ਪਾ ਲਏ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬਾਗ, ਹੱਥ ਵਿੱਚ ਲੋਟੇ ਫੜ ਲਏ, ਤਿਲਕ ਲਾ ਲਏ, ਗਲ ਵਿੱਚ ਮਾਲਾ ਪਾ ਲਈ ਰੁਦਰਾਕਸ਼ ਦੀ। ਕਹਿੰਦੇ ਭਾਵੇਂ ਲਿਬਾਸ ਧਰਮ ਦਾ ਪਾ ਲਿਆ, ਪਰ ਕਹਿੰਦੇ ਜੇ ਅੰਦਰੋਂ ਅਜੇ ਬਿਰਤੀ ਨਹੀਂ ਤਾਂ ਧਰਮ ਵਾਲੀ ਬਣੀ, ਕਹਿੰਦੇ ਉਹ ਬਨਾਰਸ ਦੇ ਠੱਗ ਨੇ। ਪਾਓ ਧਰਮ ਦੇ ਕੇਂਦਰ ਤੇ ਜਦੋਂ ਲੁੱਟਾਂ ਖੋਹਾਂ ਹੋਣ, ਬੇਈਮਾਨੀ ਹੋਵੇ, ਗੋਲਕ ਦੇ ਪੈਸੇ ਚੋਰੀ ਹੋਣ, ਅੱਜ ਕੱਲ੍ਹ ਖਬਰਾਂ ਚੱਲ ਰਹੀਆਂ, ਸਾਰੇ ਜਾਣਦੇ ਹੋ, ਦੇਸ਼ਾਂ ਵਿਦੇਸ਼ਾਂ 'ਚ ਰੌਲਾ ਪਿਆ, ਕਰੋੜਾਂ ਰੁਪਈਏ ਦੀਆਂ ਠੱਗੀਆਂ ਵੱਜ ਰਹੀਆਂ ਨੇ। ਤਾਂ ਭਗਤ ਕਬੀਰ ਜੀ ਨੇ ਕਿਹਾ ਸੀ ਅਸਲ ਦੇ ਵਿੱਚ ਉਹ ਧਰਮੀ ਨਹੀਂ, ਬਾਣਾ ਭਾਵੇਂ ਧਰਮ ਵਾਲਾ ਪਾਇਆ ਪਰ ਉਹ ਬਨਾਰਸ ਦੇ ਠੱਗ ਨੇ। ਹੁਣ ਇੱਥੇ ਕੇਵਲ ਬਨਾਰਸ ਨਹੀਂ, ਕੋਈ ਵੀ ਧਰਮ ਸਥਾਨ ਹੋਵੇ, ਜੇ ਧਰਮੀ ਹੋਣ ਦਾ ਕੋਈ ਦਾਵਾ ਕਰੇ ਪਰ ਧਰਮ ਪੱਲੇ ਨਾ ਹੋਵੇ ਤੇ ਉਹ ਵੀ ਠੱਗ ਹੈ। ਉਹ ਠੱਗ ਦਿੱਲੀ ਦਾ ਵੀ ਹੋ ਸਕਦਾ ਹੈ, ਦੇਹਰਾਦੂਨ ਦਾ ਵੀ ਹੋ ਸਕਦਾ ਹੈ, ਅਮਰੀਕਾ ਦਾ ਵੀ ਹੋ ਸਕਦਾ ਹੈ ਤੇ ਆਸਟ੍ਰੇਲੀਆ ਦਾ ਵੀ ਹੋ ਸਕਦਾ। ਬੱਗੇ ਬਸਤਰ ਪਾਓ, ਚਿੱਟੇ ਬਸਤਰ ਪਹਿਨ ਕੇ ਪਹਿਰਾਵਾ ਤੇ ਸੁੰਦਰ ਪਹਿਨ ਰਿਹਾ, ਧਰਮੀ ਹੋਣ ਦਾ ਦਾਵਾ ਵੀ ਕਰ ਦਿੱਤਾ, ਪਰ ਪਿਤਾ ਜੀ ਫਰਮਾਉਂਦੇ ਨੇ ਤੀਰਥਾਂ ਤੇ ਵੀ ਭਰਮਣ ਕੀਤਾ ਪਰ ਜੇ ਅੰਦਰ ਪੱਲੇ ਕੱਖ ਨਹੀਂ ਨਾ, ਤੇ ਕਹਿੰਦੇ ਫਿਰ ਉਹ ਠੱਗੀਆਂ ਮਾਰਦਾ।
1: ਘੁੱਟ ਘੁੱਟ ਜੀਆਂ ਖਾਵਣ ਬੱਗੇ ਨਾ ਕਹੀ ਅੰਨ।
0: ਧਰਮ ਦਾ ਪਹਿਰਾਵਾ ਪਹਿਨ ਕੇ ਤੇ ਜੀਆਂ ਨਾਲ ਠੱਗੀਆਂ ਮਾਰੇ, ਘੁੱਟ ਘੁੱਟ ਜੀਆਂ ਖਾਵਣੇ, ਜੀਆਂ ਨੂੰ ਗੱਲ ਘੋਟ ਕੇ ਮਾਰਨ ਵਾਲੇ, ਉਹਨਾਂ ਦੀ ਜ਼ਿੰਦਗੀ ਬਰਬਾਦ ਕਰਨ ਵਾਲੇ ਭਲਾ ਕਿਵੇਂ ਧਰਮੀ ਹੋ ਸਕਦੇ ਨੇ? ਕਹਿੰਦੇ ਉਹਨਾਂ ਨੂੰ ਉਹ ਕੇਵਲ ਬਗਲੇ ਨੇ, ਕੇਵਲ ਉਹਨਾਂ ਦਾ ਆਵਰਣ ਬਾਹਰੀ ਪਹਿਰਾਵਾ ਸਫੇਦ ਹੈ ਪਰ ਅੰਦਰੋਂ ਉਹ ਕਾਤਲ ਨੇ, ਅੰਦਰੋਂ ਬੇਈਮਾਨ ਨੇ, ਅੰਦਰੋਂ ਜਿਹੜੇ ਨੇ ਉਹ ਠੱਗੀਆਂ ਮਾਰਨ ਵਾਲੇ ਨੇ।
1: ਸਿਮਲ ਰੁੱਖ ਸਰੀਰ ਮੈਂ ਦੇਖ ਭੁਲਾਨ।
0: ਇੱਥੇ ਐਗਜ਼ੈਂਪਲ ਬੜੀ ਕਮਾਲ ਦੀ ਦਿੱਤੀ ਸਿਮਲ ਦੇ ਰੁੱਖ ਦੀ। ਆਸਾ ਕੀ ਵਾਰ ਦਾ 14ਵਾਂ ਸਲੋਕ ਰੋਜ਼ ਪੜ੍ਹਦੇ ਹੋ ਨਾ, ਗੁਰੂ ਨਾਨਕ ਸਾਹਿਬ ਦਾ ਹੀ ਵਚਨ ਹੈ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿੱਤ, ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵੇ ਪੱਤ। ਵੇਖਣ ਵਿੱਚ ਬੜਾ ਸੁੰਦਰ ਹੈ ਸਿਮਲ ਦਾ ਰੁੱਖ, ਬਨਾਵਟ ਕੁਦਰਤ ਨੇ ਬੜੀ ਸੋਹਣੀ ਕੁਦਰਤ ਨੇ ਸ਼ਿੰਗਾਰਿਆ, ਉੱਚਾ ਵੀ ਬਹੁਤ ਹੈ। ਜੇ ਕੋਈ ਰਾਹਗੀਰ ਸਫ਼ਰ ਨਾਲ ਥੱਕ ਕੇ ਕੁਝ ਸਮਾਂ ਸਿਮਲ ਦੇ ਹੇਠ ਵਿਸਰਾਮ ਕਰਨਾ ਚਾਹੇ ਨਾ, ਨਹੀਂ ਕਰ ਸਕਦਾ ਕਿਉਂਕਿ ਉਹਦੇ ਜਿਹੜੇ ਪੱਤੇ ਨੇ ਉਹਨਾਂ ਦੀ ਬਣਾਵਟ ਐਸੀ ਹੈ ਕਿ ਉਹ ਛਾਂ ਨਹੀਂ ਦਿੰਦੇ, ਉਹਦੇ ਹੇਠਾਂ ਆਰਾਮ ਨਹੀਂ ਕੀਤਾ ਜਾ ਸਕਦਾ, ਬਣਤਰ ਐਸੀ ਹੈ। ਕਈ ਹੁੰਦੇ ਨੇ ਕਣਛਾਵੇਂ ਬੂਟੇ, ਸਿਮਲ ਦਾ ਰੁੱਖ ਕਣਛਾਵਾਂ ਬੂਟਾ ਨਹੀਂ, ਵੇਖਣ ਵਿੱਚ ਪੱਤੇ ਬੜੇ ਸੋਹਣੇ ਨੇ ਅਤੇ ਜਿਹੜੇ ਫੁੱਲ ਨੇ ਉਹ ਵੀ ਕਿਸੇ ਕੰਮ ਨਹੀਂ, ਖੁਸ਼ਬੂ ਨਹੀਂ ਉਹਨਾਂ ਵਿੱਚ, ਅਤੇ ਜਿਹੜਾ ਫਲ ਹੈ ਉਹ ਫਲ ਵੀ ਬੱਕ ਬੱਕਾ ਹੈ, ਖਾਣ ਜੋਗਾ ਨਹੀਂ। ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵੇਂ ਪੱਤ, ਨਾ ਉਹਦੇ ਪੱਤੇ ਕਿਸੇ ਜੋਗੇ ਨੇ। ਇੱਥੇ ਵੀ ਸਤਿਗੁਰਾਂ ਨੇ ਸਿਮਲ ਦੀ ਉਦਾਹਰਣ ਦੇ ਕੇ ਸਿਮਲ ਰੁੱਖ ਸਰੀਰ ਮੈਂ ਦੇਖ ਭੁਲਾਨ। ਮੈਜਨ ਆਖਿਆ ਤੋਤੇ ਨੂੰ, ਤੋਤਾ ਵੀ ਭੁਲੇਖਾ ਖਾ ਜਾਂਦਾ ਵੀ ਐਸਾ ਸੁੰਦਰ ਬੂਟਾ, ਇਹਦੇ ਫਲ ਬੜੇ ਸਵਾਦਲੇ ਹੋਣਗੇ, ਪਰ ਜਦੋਂ ਉਹ ਫਲ ਨੂੰ ਚਖਦਾ ਤੇ ਉਹ ਖਾਣ ਜੋਗਾ ਨਹੀਂ ਹੁੰਦਾ।
1: ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਨ ਹਨ।
0: ਉਸ ਦੇ ਫਲ ਕਿਸੇ ਜੋਗੇ ਨਹੀਂ, ਕਿਸੇ ਕੰਮ ਨਹੀਂ ਆਉਂਦੇ, ਐਸੇ ਔਗਣਾਂ ਦੇ ਨਾਲ ਭਰਿਆ ਹੋਇਆ ਜੀਵਨ। ਗੱਲ ਕੇਵਲ ਸਿਮਲ ਦੇ ਬੂਟੇ ਦੀ ਨਹੀਂ ਸੀ, ਸੱਚੇ ਪਾਤਸ਼ਾਹ ਮਨੁੱਖਤਾ ਨੂੰ ਇਹ ਹੌਕਾ ਦੇ ਰਹੇ ਨੇ, ਸਮਝਾਉਣਾ ਕਰਦੇ ਨੇ ਕਿ ਉਹ ਬੂਟਾ ਵੀ ਜੇ ਇਹ ਜੀਵਨ ਹੈ, ਸਿਮਲ ਦੇ ਬੂਟੇ ਦੀ ਨਿਆਈ ਹੈ ਜਿਹਦੇ ਪੱਲੇ ਕੋਈ ਗੁਣ ਨਹੀਂ, ਇਹ ਸਰੀਰ ਜਿਹੜਾ ਹੈ, ਇਹ ਤਨ ਜਿਹੜਾ ਹੈ, ਇਹ ਕੇਵਲ ਹਾਨੀ ਦਾ ਕਾਰਨ ਬਣਿਆ, ਲਾਭ ਦਾ ਕਾਰਨ ਨਹੀਂ ਬਣ ਸਕਿਆ।
1: ਅੰਦੁਲੈ ਭਾਰ ਉਠਾਇਆ ਡੂਗਰ ਵਾਟ ਬਹੁਤ।
0: ਮਨੁੱਖ ਨੇ ਆਪਣੇ ਕਰਮਾਂ ਦੇ ਨਾਲ ਪਾਪਾਂ ਦੀ ਪੰਡ ਸਿਰ 'ਤੇ ਚੁੱਕੀ ਹੋਈ ਹੈ, ਅੰਧਲੇ ਭਾਰ ਉਠਾਇਆ। ਗਿਆਨ ਤੋਂ ਹੀਣਾ ਮਨੁੱਖ, ਉਹਨੂੰ ਅੰਨਾ ਆਖਿਆ। ਐਸਾ ਮਨੁੱਖ ਜਿਸਨੇ ਪਾਪਾਂ ਦੀ ਪੰਡ ਸਿਰ 'ਤੇ ਚੁੱਕੀ ਹੋਈ ਏ, ਡੂਗਰ ਵਾਟ ਬਹੁਤ, ਅਜੇ ਲਾਭ ਰਾਹ ਬੜੀ ਲਮੇਰੀ ਏ, ਅਜੇ ਮੰਜ਼ਿਲ ਦਾ ਪਤਾ ਨਹੀਂ, ਅਤੇ ਸਿਰ 'ਤੇ ਪਾਪਾਂ ਦੀ ਪੰਡ ਜਿਹੜੀ ਏ ਕਰਮਾਂ ਕਰਕੇ ਨਿੱਤ ਭਾਰੀ ਹੁੰਦੀ ਜਾਂਦੀ ਏ।

0: ਤੇ ਦੂਰ ਦੂਰ ਤੱਕ ਮੰਜ਼ਿਲ ਨਜ਼ਰ ਨਹੀਂ ਆਉਂਦੀ। ਰਾਹ ਪੈਂਡਾ ਬਹੁਤ ਹੈ। ਇਸੇ ਲਈ ਸਤਿਗੁਰਾਂ ਨੇ ਸਾਨੂੰ ਅਰਦਾਸ ਕਰਨੀ ਸਿਖਾਈ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ। ਬਾਬਾ ਮੈਂ ਕਰਮਹੀਣ ਕੂੜਿਆਰ, ਮੇਰੇ ਕੋਲ ਤਾਕਤ ਨਹੀਂ, ਮੇਰੇ ਕੋਲ ਸ਼ਰਧਾ ਨਹੀਂ, ਮੇਰੇ ਕੋਲ ਕੋਈ ਗਿਆਨ ਨਹੀਂ ਕਿ ਮੈਂ ਇਸ ਰਾਹ 'ਤੇ ਟੁਰ ਸਕਾਂ। ਇਹ ਰਾਹ ਬੜੀ ਲਮੇਰੀ ਏ, ਹਾਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਾਂ ਉਹ ਸਰਣਾਏ ਜੀ। ਇੱਕ ਮੈਨੂੰ ਆਸ ਹੈ ਸਤਿਗੁਰੂ, ਮੈਂ ਆਸਾ ਰੱਖੀ ਚਿੱਤ ਮੈਂ, ਮੈਨੂੰ ਆਸ ਹੈ ਮੇਰੇ ਕਰਮ ਚੰਗੇ ਨਹੀਂ, ਪਰ ਤੁਸੀਂ ਕਿਰਪਾਲੂ ਹੋ ਨਾ। ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਉਹ ਕਿਰਪਾਲ ਵੀ ਹੈ, ਦਿਆਲ ਵੀ ਹੈ, ਬਖਸ਼ੰਦ ਵੀ ਹੈ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਉ। ਬਾਬਾ ਜੀ ਤੁਸੀਂ ਦਿਆਲਤਾ ਦੇ ਘਰ ਵਿੱਚ ਆਓ ਨਾ, ਤੇ ਔਗਣਾਂ 'ਤੇ ਵੀ ਟੁੱਟ ਪੈਂਦੇ ਹੋ। ਹੁਣ ਜੇ ਕਮਾਈ ਵੇਖੀਏ ਤੇ ਸੱਜਣ ਠੱਗ ਦੀ ਕਮਾਈ ਕੋਈ ਨਹੀਂ, ਔਗਣਾਂ ਦੀ ਪੰਡ ਸਿਰ 'ਤੇ ਧਰੀ ਏ, ਪਰ ਟੁੱਟ ਪਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਉਹਦੀ ਔਗਣਾਂ ਦੀ ਪੰਡ ਸਿਰ ਤੋਂ ਲਾ ਕੇ ਤੇ ਧਰਮ ਦਾ ਮਾਰਗ ਦਰਸਾ ਦਿੱਤਾ, ਸੱਜਣ ਠੱਗ ਨੂੰ ਸੱਜਣ ਸ਼ਾਹ ਬਣਾ ਦਿੱਤਾ। ਕਿਉਂ ਕਿ ਸਮਰੱਥ ਨੇ ਸਿਰ 'ਤੇ ਹੱਥ ਰੱਖਿਆ। ਪਿਤਾ ਜੀ ਫਰਮਾਉਂਦੇ ਨੇ, ਸਮਝਾਉਂਦੇ ਨੇ ਕਿ ਇਹਨਾਂ ਅੱਖਾਂ ਦੇ ਨਾਲ ਜੇ ਰਾਹ ਵੱਲ ਤੱਕਾਂ ਤਾਂ ਸਮਝ ਨਹੀਂ ਆਉਂਦਾ ਕਿਹੜੇ ਪਾਸੇ ਜਾਵਾਂ, ਕਿਹੜੇ ਪਾਸੇ ਜਾਵਾਂ। ਅੱਖੀ ਲੋੜੀ ਨਾ ਲਹਾਂ, ਹਾਂ ਚੜ ਲੰਘਾਂ ਕਿੱਤ, ਕਿਹੜੇ ਰਾਹ 'ਤੇ ਮੈਂ ਚੜ੍ਹਾਈ ਕਰਾਂ, ਕਿਹੜੇ ਰਾਹ ਵੱਲ ਮੈਂ ਟੁਰਾਂ।
1: ਚਾਕਰੀਆਂ ਚੰਗੇ ਆਈਆਂ ਅਵਰ ਸਿਆਣਪ ਕਿੱਤ।
0: ਦੁਨੀਆਂ ਦੀਆਂ ਚਾਕਰੀਆਂ ਭਾਵੇਂ ਕਰ ਲਈਏ, ਬਹੁਤੀਆਂ ਚਤੁਰਾਈਆਂ ਦੇ ਵਿੱਚ ਖੱਚਤ ਰਹੀਏ। ਪੰਚਮ ਪਾਤਸ਼ਾਹ ਦਾ ਇੱਕ ਬਚਨ ਸਦਾ ਚੇਤੇ ਵਿੱਚ ਰੱਖਣਾ ਸਾਧ ਸੰਗਤ ਜੀ। ਪਿਤਾ ਜੀ ਫਰਮਾਉਂਦੇ ਨੇ, ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈ ਹੈ, ਤੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ, ਜੇ ਲੱਖ ਕਰਮ ਕਮਾਈਐ ਕਿਛ ਪਵੈ ਨਾ ਬੰਧਾ, ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਧੰਦਾ। ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਦੁਨੀਆਂ ਦੀਆਂ ਜਿੰਨੀਆਂ ਚਾਕਰੀਆਂ ਕਰ ਲੈ, ਭਾਵੇਂ ਸਮਾਜ ਵਿੱਚ ਆਪਣੇ ਆਪ ਨੂੰ ਚੰਗਾ ਅਖਵਾਉਣ ਦਾ ਯਤਨ ਕਰ, ਪਰ ਇਹ ਤੇਰੀਆਂ ਸਿਆਣਪਾਂ ਧਰਮ ਦੇ ਮਾਰਗ 'ਤੇ ਕਿਤੇ ਕੰਮ ਨਹੀਂ ਆਉਣਗੀਆਂ।
1: ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟ ਹੈ ਜਿੱਤ।
0: ਸਤ ਸੰਗਤ ਜੀ, ਕਿਤੇ ਪਿੰਡਾਂ ਥਾਣੀ ਜਾਓ ਨਾ, ਜਾਂ ਕਿਸੇ ਮੇਲੇ ਵਿੱਚ ਜਾਓ, ਬਾਜ਼ਾਰ ਦੇ ਵਿੱਚੋਂ ਲੰਘੋ ਨਾ, ਕਈ ਵਾਰੀ ਤੁਸੀਂ ਨੋਟ ਕੀਤਾ ਹੋਣਾ, ਇੱਕ ਗਰੀਬੜਾ ਜਿਹਾ ਬੰਦਾ ਸੜਕ ਦੇ ਕਿਨਾਰੇ ਇੱਕ ਮੈਲੀ ਚਾਦਰ ਡਾਹ ਕੇ ਥੋੜ੍ਹਾ ਬਹੁਤ ਉਹਨੇ ਵੇਚਣ ਵਾਸਤੇ ਸਮਾਨ ਰੱਖਿਆ ਹੁੰਦਾ ਹੈ। ਮਸਾਂ 1000 ਕੁ ਰੁਪਈਏ ਦੀ ਉਹਦੀ ਪੂੰਜੀ ਹੁੰਦੀ ਹੈ, ਕੋਈ ਪਲਾਸਟਿਕ ਦੇ ਖਿਡੌਣੇ, ਕੋਈ ਕੱਚ ਦੀਆਂ ਵੰਗਾਂ, ਪਿੰਡਾਂ ਵਿੱਚ ਵਿਕਣ ਵਾਲਾ ਸਮਾਨ, 1000 ਕੁ ਰੁਪਏ ਦੀ ਉਹਦੀ ਪੂੰਜੀ ਹੈ। ਸੜਕ ਦੇ ਕਿਨਾਰੇ ਇੱਕ ਚਾਦਰ ਡਾਹ ਕੇ ਉਹਨੇ ਸਮਾਨ ਰੱਖਿਆ, ਕਰਦਾ ਕੀ ਹੈ? ਕਦੇ ਨੋਟ ਕਰਿਓ, ਗਾਹਕ ਭਾਵੇਂ ਆਵੇ ਨਾ ਆਵੇ, ਥੋੜ੍ਹੀ ਥੋੜ੍ਹੀ ਦੇਰ ਬਾਅਦ ਉਹ ਆਪਣੇ ਸਮਾਨ ਦੇ ਉੱਤੇ ਨਾ ਕੱਪੜਾ ਮਾਰ ਕੇ ਧੂੜ ਨੂੰ ਛੰਡਦਾ। ਸੜਕ ਦੀ ਮਿੱਟੀ, ਘੱਟਾ, ਧੂੜ, ਰਾਹ ਜਾਂਦਿਆਂ ਦੀ ਧੂੜ ਪੈਂਦੀ ਨਾ, ਉਹ ਛੰਡਦਾ। ਦੁਨਿਆਵੀ ਨਜ਼ਰ ਨਾਲ ਵੇਖੋਗੇ ਤਾਂ ਉਹ ਧੂੜ ਛੰਡ ਰਿਹਾ, ਪਰ ਜਿਹੜਾ ਬੰਦਗੀ ਵਾਲਾ ਮਨੁੱਖ ਇਹ ਗੱਲ ਦੇਖੇਗਾ ਨਾ, ਉਹਦੇ ਅੰਦਰ ਨਾਮ ਚੱਲ ਪਏਗਾ। ਕਿਉਂ? ਅਸਲ ਦੇ ਵਿੱਚ ਇੱਕ ਛੋਟਾ ਜਿਹਾ ਵਪਾਰੀ ਵੀ ਜਿਹਨੂੰ ਆਸ ਹੈ ਕਿ ਸਮਾਨ ਮੇਰਾ ਤਾਂ ਵਿਕੇਗਾ ਜਦੋਂ ਮੈਂ ਧੂੜ ਹਟਾਵਾਂਗਾ, ਕਿਉਂਕਿ ਗੰਦਗੀ ਵਾਲਾ ਸਮਾਨ ਭਲਾ ਕਿਹਨੇ ਖਰੀਦਣਾ, ਕੌਣ ਖਰੀਦੇਗਾ? ਉਹ ਧੂੜ ਨੂੰ ਛੰਡਦਾ, ਸਫਾਈ ਦਾ ਧਿਆਨ ਰੱਖਦਾ। ਅਤੇ ਅਸੀਂ ਸੰਸਾਰ ਵਿੱਚ ਕੀ ਕਰਨ ਆਏ ਸਾਂ? ਪ੍ਰਾਣੀ ਤੂੰ ਆਇਆ ਲਾਹਾ ਲੈਣ। ਅਸੀਂ ਕੀ ਕਰਨ ਆਏ ਸਾਂ? ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਪ ਤੁਮਾਰੀ। ਆਏ ਸਾਂ ਨਾ ਸੰਸਾਰ ਵਿੱਚ ਇਸ ਕਰਕੇ, ਆਪਣੇ ਅੰਦਰ ਝਾਤ ਪਾਇਓ। ਇੱਕ ਨਿੱਕਾ ਜਿਹਾ ਵਪਾਰੀ ਆਪਣੇ ਸਮਾਨ ਤੇ ਧੂੜ ਨਹੀਂ ਪੈਣ ਦਿੰਦਾ। ਅਸੀਂ ਤਾਂ ਬੜਾ ਵੱਡਾ ਵਪਾਰ ਕਰਨ ਸੰਸਾਰ ਵਿੱਚ ਆਏ ਹਾਂ, ਗੁਰੂ ਦੀ ਕਿਰਪਾ ਨਾਲ ਗੁਰੂ ਨੇ ਪੂੰਜੀ ਦੇ ਕੇ ਸਵਾਸਾਂ ਦੀ ਸਾਨੂੰ ਸੰਸਾਰ ਵਿੱਚ ਭੇਜਿਆ, ਤੇ ਅਸੀਂ ਆਪਣੇ ਮਨ ਤੇ ਇੰਨੀ ਧੂੜ ਪੈ ਰਹੀ ਹੈ, ਘੱਟਾ ਪੈ ਰਿਹਾ, ਮਿੱਟੀ ਪੈ ਰਹੀ ਹੈ ਕਿ ਅਸੀਂ ਨਾਮ ਜਪ ਕੇ ਕਦੇ ਨਾਮ ਰੂਪੀ ਕੱਪੜਾ ਮਾਰ ਕੇ ਕਦੀ ਸੇਵਾ ਸਿਮਰਨ ਰੂਪੀ ਕੱਪੜਾ ਮਾਰ ਕੇ ਅਸੀਂ ਮਨ ਨੂੰ ਸਾਫ਼ ਕੀਤਾ ਤਾਂ ਮੈਲਾ ਹੀ ਹੁੰਦਾ ਜਾ ਰਿਹਾ। ਸੱਚ ਕਵਾਂ, ਇੱਕ ਛੋਟਾ ਜਿਹਾ ਵਪਾਰੀ ਜੇ ਆਪਣੇ ਸਮਾਨ ਨੂੰ ਮੈਲਾ ਨਹੀਂ ਹੋਣ ਦਿੰਦਾ, ਅਸੀਂ ਤਾਂ ਬੜਾ ਵੱਡਾ ਵਪਾਰ ਕਰਨ ਗੁਰੂ ਨਾਨਕ ਦੀ ਕਿਰਪਾ ਨਾਲ ਸੰਸਾਰ ਵਿੱਚ ਆਇਆ ਭਾਈ। ਇਸੇ ਕਰਕੇ ਉਠਤ ਬੈਠਤ ਹਰ ਹਰ ਧਿਆਈ ਹੈ, ਅਨ ਦਿਨ ਸੁਕ੍ਰਿਤ ਕਰੀਏ, ਇਹ ਸੁਕ੍ਰਿਤ ਕਰਨੀ ਹੈ। ਅਤੇ ਉੱਠਦਿਆਂ ਬੈਠਦਿਆਂ ਨਾਮ ਜਪਦਿਆਂ ਬਾਣੀ ਪੜ੍ਹਦਿਆਂ ਨਾਲ ਦੇ ਨਾਲ ਇਸ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਵਿਖਿਆ ਨੂੰ ਮੈਲ ਨੂੰ ਨਾਲ ਦੇ ਨਾਲ ਝਾੜਦੇ ਰਹਿਣਾ, ਛਣਦੇ ਰਹਿਣਾ, ਕਿੱਥੇ ਇਹ ਮੈਲ ਪੱਕੀ ਨਾ ਹੋ ਜਾਵੇ।
1: ਬਨਹਿ ਬਸੇ ਕਿਉਂ ਪਾਈ ਐ, ਜੋ ਲੋ ਮਨਹੋ ਨਾ ਤਜਹਿ ਬੇਕਾਰ।
0: ਇਸ ਪਾਵਨ ਲੜੀਵਾਰ ਸ਼ਬਦ ਦੇ ਵਿੱਚ ਅੱਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 1103 ਅੰਗ ਦੇ ਉੱਤੇ ਮਾਰੂ ਰਾਗ ਦੇ ਵਿੱਚ ਭਗਤ ਕਬੀਰ ਜੀ ਦੇ ਵਚਨ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਰਾਗ ਮਾਰੂ ਦਾ ਦੂਜਾ ਸ਼ਬਦ ਹੈ। ਬਨਹਿ ਬਸੇ ਕਿਉਂ ਪਾਈ ਹੈ, ਜੋ ਲੋ ਮਨਹੋ ਨਾ ਤਜੇ ਬਿਕਾਰ। ਬੜੇ ਪਿਆਰੇ ਬਚਨ, ਭਗਤ ਕਬੀਰ ਜੀ ਦਾ ਹੀ ਇੱਕ ਬਚਨ ਹੋਰ ਸਾਹਮਣੇ ਆ ਗਿਆ। ਗ੍ਰਹਿ ਤਜ ਵਨ ਖੰਡ ਜਾਈਐ, ਚੁਣ ਖਾਈਐ ਕੰਦਾ, ਅਜਹੂੰ ਬਿਕਾਰ ਨਾ ਛੋਡਈ ਪਾਪੀ ਮਨ ਮੰਦਾ। ਕਿਉਂ ਛੂਟੋ ਕੈਸੇ ਤਰੋਂ ਭਵਜਲ ਨਿਤ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ। ਬਿਖੈ ਬਿਖੈ ਕੀ ਬਾਸਨਾ ਤਜੀ ਨਹਿ ਜਾਈ, ਅਨਿਕ ਜਤਨ ਕਰ ਰਾਖੀਐ ਫਿਰ ਫਿਰ ਲਪਟਾਈ। ਜਰਾ ਜੀਵਨ ਜੋਬਨ ਗਿਆ, ਕਿਛ ਕੀਆ ਨਾ ਨੀਕਾ, ਇਹ ਜੀਰਾ ਨਿਰਮੁਲ ਕੋ ਕੌਡੀ ਲੱਗ ਮੀਕਾ। ਕਹੋ ਕਬੀਰ ਮੇਰੇ ਮਾਧਵਾ, ਤੂੰ ਸਰਬ ਵਿਆਪੀ, ਤੁਮ ਸਮਸਰ ਨਹੀਂ ਦਿਆਲ, ਮੋਹੇ ਸਮਸਰ ਪਾਪੀ। ਹੇ ਦਾਤਿਆ, ਜੇ ਮੇਰੇ ਵਰਗਾ ਪਾਪੀ ਇਸ ਸੰਸਾਰ ਵਿੱਚ ਕੋਈ ਨਹੀਂ, ਤੇ ਤੇਰੇ ਵਰਗਾ ਦਿਆਲ ਵੀ ਕੋਈ ਨਹੀਂ। ਸਤਿਗੁਰੂ ਕਿਰਪਾ ਕਰਕੇ ਮੇਰੇ ਜੀਵਨ ਨੂੰ ਸਵਾਰ ਦਿਓ। ਭਗਤ ਜੀ ਸਮਝਾਉਂਦੇ ਕੀ ਨੇ, ਬਨਹਿ ਬਸੇ ਕਿਉਂ ਪਾਈ ਹੈ। ਕਹਿੰਦੇ ਪਰਿਵਾਰ ਨੂੰ ਛੱਡ ਕੇ ਜੰਗਲਾਂ ਵਿੱਚ ਡੇਰੇ ਲਾ ਲਏ, ਸ਼ਾਇਦ ਰੱਬ ਉੱਥੇ ਮਿਲ ਪਵੇ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਬਚਨ ਸਾਹਮਣੇ ਆ ਗਿਆ, ਇਸੇ ਪੰਕਤੀ ਨਾਲ ਸੰਬੰਧਿਤ। ਨੌਵੇਂ ਪਾਤਸ਼ਾਹ ਫੁਰਮਾਨ ਕਰਦੇ ਨੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਉਦਾਹਰਣ ਬੜੇ ਕਮਾਲ ਦੇ ਦਿੰਦੇ ਨੇ, ਪੁਹਪ ਮਦ ਜਿਉਂ ਬਾਸ ਬਸਤ ਹੈ। ਜਿਵੇਂ ਪੁਸ਼ਪ ਪੁਹਪ ਭਾਵ ਫੁੱਲ, ਫੁੱਲ ਦੇ ਵਿੱਚ ਖੁਸ਼ਬੋ ਟਿੱਕੀ ਹੋਈ ਹੈ, ਨਜ਼ਰ ਤੇ ਨਹੀਂ ਨਾ ਆਉਂਦੀ, ਇਸੇ ਤਰ੍ਹਾਂ ਉਹ ਰੱਬ ਵੀ ਤੇਰੇ ਅੰਦਰ ਹੈ। ਪੁਹਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਏ ਜੈਸੇ ਛਾਈ। ਸ਼ੀਸ਼ੇ ਵਿੱਚ ਆਪਣੀ ਸੂਰਤ ਵੇਖੋ, ਸੂਰਤ ਨਜ਼ਰ ਤਾਂ ਆਏਗੀ ਪਰ ਸ਼ੀਸ਼ੇ ਵਿੱਚੋਂ ਆਪਣੀ ਸੂਰਤ ਨੂੰ ਤੁਸੀਂ ਨਹੀਂ ਫੜ ਸਕਦੇ। ਪੁਹਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ। ਘੱਟ ਹੀ ਖੋਜੋ ਭਾਈ, ਆਪਣੇ ਅੰਦਰੋਂ ਲੱਭੋ, ਬਾਹਰ ਭੀਤਰ ਏਕੋ ਜਾਣੋ, ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਅੰਦਰੋਂ ਫਰੋਲਣਾ ਪਏਗਾ, ਅਸੀਂ ਬਾਹਰ ਮੁਖੀ। ਕਈ ਵਾਰੀ ਇੱਕ ਬੇਨਤੀ ਕਰਦਾ ਹੁੰਦਾ ਪਿਆਰਿਓ, ਜਿਨ੍ਹਾਂ ਨੂੰ ਅੰਦਰੋਂ ਨਹੀਂ ਨਾ ਮਿਲਿਆ, ਉਹਨੂੰ ਇਹ ਗੁਰਦੁਆਰਿਆਂ ਦੀਆਂ ਕੰਧਾਂ ਵਿੱਚੋਂ ਵੀ ਨਹੀਂ ਜੇ ਮਿਲਣਾ। ਗੁਰ ਸ਼ਬਦ ਦੇ ਵਿਚਾਰ ਨੂੰ ਹਿਰਦੇ ਟਿਕਾਵਾਂਗੇ, ਖੇਡ ਤਾਂ ਬਣੇਗੀ। ਬਨਹਿ ਬਸੇ ਕਿਉਂ ਪਾਈ ਹੈ, ਜੋ ਲੋ ਮਨੋ ਨਾ ਤਜੇ ਬਿਕਾਰ। ਮਨ ਤਾਂ ਬਿਕਾਰਾਂ ਵਿੱਚ ਗ੍ਰਸਤ ਹੋਇਆ ਹੈ ਤੇ ਮੈਂ ਜੰਗਲਾਂ ਨੂੰ ਟੁਰ ਪਿਆ। ਮੈਂ ਹਰ ਸੰਗਰਾਂਦ ਤੇ ਬੰਗਲਾ ਸਾਹਿਬ ਮੱਥੇ ਟੇਕਣ ਚੱਲਿਆ। ਬੰਗਲਾ ਸਾਹਿਬ ਵਾਲੇ ਪਾਤਸ਼ਾਹ ਸਾਨੂੰ ਸੱਚ ਦੇ ਨਾਲ ਸ਼ਬਦ ਦੇ ਨਾਲ ਜੋੜਦੇ ਨੇ। ਸ਼ਬਦ ਨਾਲ ਜੁੜ ਤਾਂ ਸਹੀ, ਘਰ ਬੈਠਿਆਂ ਬੰਗਲਾ ਸਾਹਿਬ ਵਾਲੇ ਦੀ ਖੁਸ਼ੀ ਮਿਲ ਜਾਏਗੀ। ਦਰਸ਼ਨ ਕਰੋ ਧਾਰਮਿਕ ਸਥਾਨਾਂ ਦੇ, ਇਹ ਸਾਡੇ ਵਿਦਿਆ ਦੇ ਸਰੋਤ ਨੇ। ਪਰ ਨਾਲ ਨਾਲ ਉਹ ਉਪਦੇਸ਼ ਵੀ ਧਾਰਨ ਕਰੋ ਨਾ, ਜੋ ਉਪਦੇਸ਼ ਉਸ ਅਸਥਾਨ 'ਤੇ, ਕਿਸੇ ਵੀ ਇਤਿਹਾਸਕ ਅਸਥਾਨ 'ਤੇ ਜਾਓ, ਉੱਥੇ ਜੋ ਕਲਾਵਰਤੀ ਗੁਰੂ ਸਾਹਿਬ ਨੇ ਕਿਰਪਾ ਕੀਤੀ, ਭਗਤ ਪਿਆਰਿਆਂ ਨੇ, ਸ਼ਹੀਦ ਸਿੰਘਾਂ ਨੇ ਜੋ ਕਮਾਈਆਂ ਕੀਤੀਆਂ, ਉੱਥੋਂ ਦੇ ਨਾਲ ਸੰਬੰਧਿਤ ਸਾਖੀਆਂ ਆਪ ਵੀ ਸੁਣੋ, ਆਪਣੇ ਬੱਚਿਆਂ ਨੂੰ ਵੀ ਸੁਣਾਓ, ਤਾਂ ਯਾਤਰਾ ਕਰਨ ਦਾ ਮਹੱਤਵ ਹੈ। ਜੇ ਮਨ ਦੇ ਵਿੱਚ ਵਿਕਾਰ ਨੇ ਤੇ ਭਗਤ ਜੀ ਫਰਮਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ, ਫੇਰ ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ।
1: ਜੇ ਘਰ ਬਨ ਸੰਸਾਰ ਕੀਆ ਤੇ ਪੂਰੇ ਸੰਸਾਰ।
0: ਜਿਨ੍ਹਾਂ ਨੇ ਬਨ ਤੇ ਘਰ ਆਪਣਾ ਗ੍ਰਹਿ ਇੱਕੋ ਜਿਹਾ ਸਮਝ ਲਿਆ, ਇੱਕੋ ਜਿਹਾ ਸਮਝ ਲਿਆ, ਭਾਓ ਅੰਦਰੋਂ ਉਹਨੂੰ ਪ੍ਰਗਟ ਹੋ ਗਿਆ, ਉਹ ਘਰ ਦੇ ਵਿੱਚ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਸੰਭਾਲਦਾ ਹੋਇਆ, ਗੁਰੂ ਗੁਰੂ ਕਰਦਿਆਂ, ਦਸਾਂ ਨਹੁੰਆਂ ਦੀ ਕਿਰਤ ਕਰਦਿਆਂ ਜੇ ਜੀਵਨ ਜੀ ਰਿਹਾ ਨਾ, ਤੇ ਉਹਦੇ ਅੰਦਰੋਂ ਹੀ ਸੱਚ ਪ੍ਰਗਟ ਹੋ ਜਾਏਗਾ। ਕਲਗੀਧਰ ਪਾਤਸ਼ਾਹ ਦਾ ਇੱਕ ਬਚਨ ਸਾਹਮਣੇ ਆ ਗਿਆ। ਪਾਤਸ਼ਾਹ ਫਰਮਾਉਂਦੇ ਨੇ, ਸਮਝਾਉਂਦੇ ਨੇ, ਰੇ ਮਨ ਐਸੋ ਕਰ ਸੁਨਿਆਸਾ ਬਨ ਸੇ ਸਦਨ ਸਬੈ ਕਰ ਸਮਝੋ। ਘਰ ਤੇ ਜੰਗਲ ਬਨ, ਕਹਿੰਦੇ ਬਾਹਰ ਜਾਣ ਦੀ ਲੋੜ ਨਹੀਂ। ਬਨ ਸੇ ਸਦਨ, ਸਦਨ ਕਹਿੰਦੇ ਨੇ ਘਰ, ਇੱਥੇ ਵੀ ਬਚਨ ਆਇਆ ਜੈ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ। ਅਸਲ ਦੇ ਵਿੱਚ ਉਹ ਸੰਸਾਰ ਦੇ ਵਿੱਚ ਜਿਉਂਦੇ ਨੇ ਜਿਨ੍ਹਾਂ ਨੇ ਅੰਦਰੋਂ ਭਾਲ ਕੀਤੀ, ਜਿਹਦੇ ਲਈ ਬਨ ਅਤੇ ਘਰ ਇੱਕੋ ਜਿਹੀ ਖੇਡ ਹੈ। ਜਿਵੇਂ ਬੇਨਤੀ ਕਰ ਰਿਹਾ ਸਾਂ, ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰੇ ਮਨ ਐਸੋ ਕਰ ਸੁਨਿਆਸਾ ਬਨ ਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਜਤ ਕੀ ਜਟਾ ਜੋਗ ਕੋ ਮਜਨ ਨੇਮ ਕੇ ਨਖਨ ਬੜਾਓ, ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ। ਇੱਕ ਬੇਨਤੀ ਕਰਾਂ, ਗੁਰੂ ਦੇ ਉਪਦੇਸ਼ ਨੂੰ ਆਪਣੀ ਆਤਮਾ ਦੇ ਨਾਲ, ਆਪਣੇ ਮਨ ਦੇ ਨਾਲ ਸਾਂਝਾ ਕਰੋ। ਅਜੋਗੀਆਂ ਵਾਂਗ ਹੱਥ 'ਚ ਕਮੰਡਲ ਫੜ ਲਏ, ਸਰੀਰ 'ਤੇ ਵਿਭੂਤ ਮਲ ਲਈ, ਗੁਰਮਤ ਨੇ ਇਸ ਦੀ ਵਿਰੋਧਤਾ ਕੀਤੀ। ਸਤਿਕਾਰ ਸਭ ਦਾ, ਆਪੋ ਆਪਣੀ ਥਾਂ ਸਾਰੇ ਮੁਬਾਰਕ ਨੇ, ਪਰ ਸਤਿਗੁਰੂ ਸਮਝਾਉਂਦੇ ਨੇ ਨਾਮ ਦੀ ਵਿਭੂਤ ਆਪਣੇ ਸਰੀਰ 'ਤੇ ਲਾ, ਨਾਮ ਦੀਆਂ ਕਮਾਈਆਂ, ਬੰਦਗੀ ਦੀਆਂ ਬਖਸ਼ਾਂ, ਇਹ ਖੁਸ਼ਬੋ ਆਪਣੇ ਜੀਵਨ 'ਤੇ ਹੰਢਾ, ਤਾਂ ਅੱਗੋਂ ਖੇਡ ਬਣੇਗੀ।
1: ਸਾਰ ਸੁਖ ਪਾਈਐ ਰਾਮਾ।
0: ਜੀਵਨ ਦਾ ਇਹ ਸਾਰ ਹੈ ਕਿ ਪਰਮੇਸ਼ਵਰ ਦੀ ਬੰਦਗੀ ਹੀ ਆਤਮਕ ਸੁੱਖ ਪ੍ਰਦਾਨ ਕਰਦੀ ਹੈ। ਸੰਸਾਰ ਦੇ ਵਿੱਚ ਵਿਗਿਆਨ ਨੇ ਬੜੀ ਤਰੱਕੀ ਕੀਤੀ, ਸੰਸਾਰਕ ਸੁੱਖਾਂ ਲਈ, ਸਰੀਰਕ ਸੁੱਖਾਂ ਲਈ ਵਿਗਿਆਨ ਨੇ ਸਾਨੂੰ ਬੜਾ ਕੁਝ ਦੇ ਦਿੱਤਾ, ਪਰ ਧਿਆਨ ਰੱਖਣਾ ਆਤਮਕ ਸੁੱਖ ਲਈ ਅਜੇ ਤੱਕ ਵਿਗਿਆਨ ਵੀ ਕੋਈ ਚੀਜ਼ ਨਹੀਂ ਤਿਆਰ ਕਰ ਸਕਿਆ। ਆਤਮਕ ਸੁੱਖ ਕੇਵਲ ਅਤੇ ਕੇਵਲ ਪਰਮਾਤਮਾ ਦੀ ਯਾਦ, ਪਰਮੇਸ਼ਵਰ ਦੀ ਬੰਦੀ ਵਿੱਚੋਂ ਹੀ ਪ੍ਰਗਟ ਹੋਵੇਗਾ।
1: ਰੰਗ ਰਵਹੁ ਆਤਮੈ ਰਾਮ।
0: ਭਗਤ ਜੀ ਸਾਰੇ ਸੰਸਾਰਿਕ ਜੀਵਾਂ ਨੂੰ ਸੱਚ ਦਾ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਆਤਮਕ ਤੌਰ 'ਤੇ ਉਹ ਰੰਗ ਲੱਗ ਜਾਵੇ, ਉਹ ਖੇਡ ਬਣ ਜਾਵੇ। ਲਾਲ ਰੰਗ ਤਿਸਕੋ ਲਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੇ ਦਾਗਾ। ਕਿਤੇ ਉਹ ਰੰਗ ਲੱਗ ਜਾਵੇ। ਪਿਤਾ ਜੀ ਫਰਮਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਰੰਗ ਰਵਹੋ ਆਤਮੈ ਰਾਮ, ਰਾਮ ਦੀ ਬੰਦਗੀ, ਪਰਮੇਸ਼ਵਰ ਵਾਹਿਗੁਰੂ ਕਿਰਪਾਲ ਦੀ ਬੰਦਗੀ ਕਰਕੇ ਆਪਣੀ ਆਤਮਕ ਆਤਮਾ ਨੂੰ ਉਸ ਰੰਗ ਵਿੱਚ ਰੰਗਣਾ ਕਰੀਏ ਜੀ।
1: ਰਹਾਓ
0: ਇਸ ਪਾਵਨ ਸ਼ਬਦ ਦੀ ਲੜੀਵਾਰ ਵਿਚਾਰ ਦੀ, ਇਹ ਸ਼ਬਦ ਦੀ ਰਹਾਓ ਦੀ ਪੰਕਤੀ ਹੈ ਜੀ।
1: ਚਟਾ ਭਸਮ ਲੇਪਣ ਕੀਆ ਕਹਾ ਗੁਫਾ ਮਹਿ ਬਾਸ।
0: ਜਿਵੇਂ ਹੁਣੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਕੀ ਫਰਮਾਉਂਦੇ ਨੇ ਕਿ ਭਾਵੇਂ ਜਟਾਵਾਂ ਨੂੰ ਧਾਰਨ ਕਰਕੇ ਪਿੰਡੇ ਤੇ ਸਵਾਹ ਮਲ ਲਈ, ਜਟਾ ਭਸਮ ਲੇਪਨ ਕੀਆ, ਸਰੀਰ ਤੇ ਭਸਮ ਦਾ ਲੇਪ ਕਰ ਲਿਆ, ਕਹਾ ਗੁਫਾ ਮੈਂ ਬਾਸ, ਜੰਗਲਾਂ ਬੇਲਿਆਂ ਦੇ ਵਿੱਚ ਗੁਫਾਵਾਂ ਵਿੱਚ ਜਾ ਕੇ ਰਹਿਣ ਲੱਗ ਪਿਆ, ਤੇਰਾ ਭਲਾ ਨਹੀਂ ਹੋਣਾ।
1: ਮਨ ਜੀਤੇ ਜਗ ਜੀਤਿਆ, ਜਾਂ ਤੇ ਬਿਖਿਆ ਤੇ ਹੋਏ ਉਦਾਸ।
0: ਜਿਵੇਂ ਸਤਿਗੁਰੂ ਪਹਿਲੇ ਪਾਤਸ਼ਾਹ ਨੇ ਬਚਨ ਕੀਤਾ ਸੀ ਨਾ, ਮਨ ਜੀਤੈ ਜਗ ਜੀਤ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇੱਥੇ ਬਚਨ ਕਰਕੇ ਸਮਝਾਉਂਦੇ ਨੇ, ਆਪਣੇ ਮਨ ਨੂੰ ਗੁਰੂ ਦੀ ਭੈ ਭਾਵਨੀ ਦੇ ਵਿੱਚ ਰੱਖ, ਗੁਰੂ ਦੇ ਆਸ਼ੇ ਅਨੁਸਾਰ ਜੀਵਨ ਨੂੰ ਜਿਉਣਾ ਕਰ, ਇੱਕ ਇੱਕ ਕਦਮ ਗੁਰੂ ਦੀ ਭੈ ਭਾਵਨੇ ਵਿੱਚ ਪੁੱਟਣਾ ਕਰ, ਤਾਂ ਜੇ ਸੰਸਾਰ ਦੀ ਵਿਖਿਆ ਤੋਂ ਮੁਕਤ ਹੋ ਜਾਵੇਗਾ।
1: ਅੰਜਨ ਦੇ ਸਭੈ ਕੋਈ ਤੁਕ ਚਾਹਨ ਮਾਹੇ ਬਿਡਾਨ।
0: ਅੱਜ ਦਾ ਭਾਵੇਂ ਰਿਵਾਜ ਨਹੀਂ, ਕੁਛ ਸਮਾਂ ਪਹਿਲੇ ਤੱਕ ਜਾਂ ਅੱਜ ਵੀ ਕਈ ਇਲਾਕਿਆਂ ਦੇ ਵਿੱਚ ਅੱਖਾਂ ਵਿੱਚ ਲੋਕੀ ਸੁਰਮਾ ਪਾਉਂਦੇ ਨੇ, ਇੱਥੋਂ ਤੱਕ ਕਈ ਇਲਾਕਿਆਂ ਦੇ ਵਿੱਚ ਮਰਦ ਵੀ ਸੁਰਮਾ ਪਾਉਂਦੇ ਨੇ। ਕਦੇ ਪਾਕਿਸਤਾਨ ਜਾਈਏ ਨਾ, ਤੇ ਪਾਕਿਸਤਾਨ ਦੇ ਵਿੱਚ ਅੱਜ ਵੀ ਰਿਵਾਜ਼ ਹੈ, ਬੀਬੀਆਂ ਤੇ ਮਰਦ ਨੇਤਰਾਂ ਵਿੱਚ ਕੱਜਲ ਪਾਉਂਦੇ ਨੇ। ਸਾਡੀਆਂ ਭੈਣਾਂ ਇੱਥੇ ਵੀ ਵਰਤਦੀਆਂ ਨੇ, ਹੁਣ ਤਾਂ ਰੈਡੀਮੇਡ ਕਈ ਕੰਪਨੀਆਂ ਦੇ ਆ ਗਏ। ਹੁਣ ਇੱਥੇ ਸਤਿਗੁਰੂ ਸਮਝਾਉਣਾ ਕੀ ਚਾਹੁੰਦੇ ਨੇ, ਅੰਜਨ ਦੇ ਸਭੈ ਕੋਈ ਟੁੱਕ ਚਾਹਨ ਮਾਹੇ ਬਿਡਾਨ, ਕਿ ਅੱਖਾਂ ਵਿੱਚ ਸੁਰਮਾ ਤੇ ਕਈ ਲੋਕੀ ਪਾਉਂਦੇ ਨੇ, ਪਰ ਸਭ ਦੀ ਅੰਦਰ ਦੀ ਭਾਵਨਾ ਕੁਝ ਹੋਰ ਹੈ। ਕੋਈ ਨੇਤਰਾਂ ਦੀ ਸੁੰਦਰਤਾ ਵਾਸਤੇ ਪਾਉਂਦਾ, ਕੋਈ ਲੋਚਨ ਜਿਹੜੇ ਨੇ ਅੱਖਾਂ ਨੂੰ ਕਹਿੰਦੇ ਆ ਲੋਚਨ, ਇਹਨਾਂ ਦੇ ਵਿੱਚੋਂ ਜਦੋਂ ਸੁਰਮਾ ਪਾਈਏ, ਕਈ ਐਸੇ ਵੀ ਗ੍ਰੰਥਾਂ ਵਿੱਚ ਜ਼ਿਕਰ ਆਉਂਦਾ ਬਈ ਇਹਦੇ ਵਿੱਚ ਕਾਮ ਜਿਹੜਾ ਪ੍ਰਗਟ ਹੁੰਦਾ, ਕਿਸੇ ਨੂੰ ਅਟਰੈਕਟ ਕਰਨ ਵਾਸਤੇ ਸੁਰਮਾ ਪਾਇਆ ਜਾਂਦਾ। ਕਈ ਨੇਤਰਾਂ ਦੀ ਇੱਕ ਤਰ੍ਹਾਂ ਦਾ ਇਲਾਜ ਕਰਦੇ ਨੇ, ਸੁਰਮਾ ਪਾਇਆ ਨੇਤਰਾਂ ਦੇ ਅੰਦਰੋਂ ਗੰਦਗੀ ਬਾਹਰ ਆਉਂਦੀ ਹੈ। ਹੁਣ ਸੁਰਮਾ ਤੇ ਸਾਰੇ ਪਾਉਂਦੇ ਨੇ, ਪਰ ਸਭ ਦੀ ਭਾਵਨਾ ਵੱਖੋ ਵੱਖ ਹੈ।
1: ਗਿਆਨ ਅੰਜਨ ਜਿਹੇ ਪਾਇਆ ਤੇ ਲੋਇਨ ਪਰਵਾਨ।
0: ਵੇਖੋ ਸਤਿਗੁਰਾਂ ਨੇ ਕਿੰਨਾ ਸੋਹਣਾ ਫੈਸਲਾ ਦਿੱਤਾ। ਅੰਜਨ ਕਹਿੰਦੇ ਨੇ ਸੁਰਮੇ ਨੂੰ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ 23ਵਾਂ ਸਲੋਕ। ਸਤਿਗੁਰੂ ਪਰਮੇਸ਼ਵਰ ਜੀ ਨੇ ਜਦੋਂ ਗਿਆਨ ਦਾ ਸੁਰਮਾ ਅੱਖਾਂ ਵਿੱਚ ਪਾ ਦਿੱਤਾ, ਜਦੋਂ ਸਤਿਗੁਰੂ ਨੇ ਤਰਸ ਕਰਕੇ ਗਿਆਨ ਦੀ ਅੱਖ ਖੋਲ੍ਹ ਦਿੱਤੀ, ਤੇ ਭਗਤ ਜੀ ਫਰਮਾਉਂਦੇ ਨੇ ਐਸੇ ਨੇਤਰ ਐਸੇ ਲੋਇਨ ਵੀ ਪਰਮੇਸ਼ਵਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਏ।
1: ਕਹੇ ਕਬੀਰ ਅਬ ਜਾਣਿਆ ਗੁਰ ਗਿਆਨ ਦੀਆ ਸਮਝਾਏ।
0: ਭਗਤ ਕਬੀਰ ਜੀ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਮਝਾਉਂਦੇ ਨੇ ਕਿ ਗੁਰੂ ਨੇ ਗਿਆਨ ਬਖਸ਼ਿਸ਼ ਕਰਕੇ ਇਹ ਗੱਲ ਸਮਝਾਈ ਤਾਂ ਮੇਰੇ ਵੀ ਸਮਝ ਵਿੱਚ ਆ ਗਈ।
1: ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤਹੁ ਨਾ ਜਾਏ।
0: ਮਨੁੱਖ ਗੁਰੂ ਦੀ ਕਿਰਪਾ ਨਾਲ ਅੰਤਰਮੁਖੀ ਹੋ ਗਿਆ, ਆਪਣੇ ਅੰਦਰ ਦੀ ਵਿਦਿਆ ਨੂੰ ਗੁਰੂ ਦੀ ਕਿਰਪਾ ਨਾਲ ਪੜ੍ਹ ਲਿਆ, ਮਾਰਗ ਨੂੰ ਪਛਾਣ ਲਿਆ, ਜੀਵਨ ਜਿਉਣ ਦੀ ਜਾਂਚ ਆ ਗਈ। ਤੇ ਸੱਚੇ ਪਾਤਸ਼ਾਹ ਕੀ ਸਮਝਾਉਂਦੇ ਨੇ, ਕਿਹੜੀ ਕਲਾ ਵਰਤੀ? ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤਹੁ ਨਾ ਜਾਏ। ਹੁਣ ਮੇਰਾ ਮਨ ਡੋਲਦਾ ਨਹੀਂ, ਭਰਮਦਾ ਨਹੀਂ, ਭਟਕਦਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਗੁਰ ਸ਼ਬਦ ਦੀ ਮਹੱਤਤਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਬੜੇ ਕਮਾਲ ਨਾਲ, ਢੰਗ ਨਾਲ ਸਮਝਾਉਣਾ ਕਰਦੇ ਨੇ। ਨਾਲ ਹੀ ਇੱਕ ਬੇਨਤੀ ਕਰਾਂ, ਅੱਜ ਕੱਲ੍ਹ ਜਿਹੜੇ ਦਿਹਾੜੇ ਮਨਾਏ ਜਾ ਰਹੇ ਨੇ ਨਾ, ਸ੍ਰੀ ਅਕਾਲ ਤਖਤ ਸਾਹਿਬ, ਸਿੱਖਾਂ ਦਾ ਸਰਮੋਰ ਤਖਤ ਹੈ, ਬੇਨਤੀ ਇੱਕ ਦੋ ਬੇਨਤੀਆਂ ਜ਼ਰੂਰ ਕਰਦੇ ਹਾਂ। ਇਹ ਜਿਹੜੇ ਦਿਹਾੜੇ ਮਨਾਏ ਜਾ ਰਹੇ ਨੇ, ਆਖਰ ਸ੍ਰੀ ਅਕਾਲ ਤਖਤ ਸਾਹਿਬ ਦੀ ਕੀ ਮਹੱਤਤਾ ਹੈ? ਇੱਕ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਅੱਜ ਤੋਂ ਤਕਰੀਬਨ 8-10 ਵਰੇ ਪਹਿਲਾਂ ਇੱਕ ਗੁਰਮੁਖ ਪਰਿਵਾਰ ਹਰਿਮੰਦਰ ਸਾਹਿਬ ਯਾਤਰਾ 'ਤੇ ਆਇਆ ਅਤੇ ਸਰੋਵਰ ਸਾਹਿਬ ਦੇ ਕੰਢੇ ਬੈਠ ਕੇ ਉਹ ਕੀਰਤਨ ਦਾ ਰਸ ਮਾਣ ਰਹੇ ਸਨ। ਸਰੋਵਰ ਸਾਹਿਬ ਦੇ ਕੰਢੇ ਬੈਠੇ ਹਰਿਮੰਦਰ ਸਾਹਿਬ ਤੋਂ ਕੀਰਤਨ ਦੀ ਰਸ ਪਿੰਨੀ ਆਵਾਜ਼ ਉਹ ਆਨੰਦ ਮਾਣ ਰਹੇ ਸਨ ਅਤੇ ਉਸ ਪਰਿਵਾਰ ਦਾ ਇੱਕ ਨੌਜਵਾਨ ਬੱਚਾ, ਉਹਦੀ ਅਚਾਨਕ ਨਜ਼ਰ ਪਈ ਸ੍ਰੀ ਅਕਾਲ ਤਖਤ ਸਾਹਿਬ ਵੱਲ। ਇਹ ਮੈਂ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ। ਉਹਨੇ ਕੀ ਵੇਖਿਆ, ਬਈ ਇੱਕ ਪਤੰਗ ਗੁੱਡੀ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਗੁੰਬਦ ਦੇ ਨਾਲ ਉਹਦਾ ਧਾਗਾ ਵਲੇਟਿਆ। ਉਹਨੇ ਗੁੱਡੀ ਵੇਖੀ ਅਤੇ ਆਪਣੇ ਪਿਤਾ ਜੀ ਨੂੰ ਕਹਿਣ ਲੱਗਾ, ਪਿਤਾ ਜੀ ਉਹ ਵੇਖੋ ਸ੍ਰੀ ਅਕਾਲ ਤਖਤ ਸਾਹਿਬ 'ਤੇ ਗੁੱਡੀ। ਪਿਤਾ ਜੀ ਨੇ ਜਦੋਂ ਵੇਖਿਆ, ਧਾਗਾ ਵਲੇਟਿਆ ਇੱਕ ਗੁੰਬਦ ਦੇ ਉੱਤੇ, ਉਹ ਗੁੱਡੀ ਜਿਹੜੀ ਹਵਾ 'ਚ ਲਹਿਰਾ ਰਹੀ ਹੈ, ਪਤਾ ਨਹੀਂ ਕੀ ਹੋਇਆ ਉਸ ਗੁਰਮੁਖ ਦੇ ਨੇਤਰਾਂ ਵਿੱਚ ਜਲ ਆ ਗਿਆ, ਕੋਈ ਬਖਸ਼ੀ ਰੂਹ ਗੁਰੂ ਨਾਨਕ ਦੇ ਘਰ ਦੀ। ਬੇਟਾ ਕਹਿਣ ਲੱਗਾ, ਪਿਤਾ ਜੀ ਕੀ ਹੋਇਆ, ਵਟ ਹੈਪਨ, ਤੁਹਾਡੇ ਨੇਤਰਾਂ ਵਿੱਚ ਜਲ। ਬਾਪ ਨੇ ਜਿਹੜੀ ਗੱਲ ਕਹੀ ਅੱਜ ਪੱਲੇ ਬੰਨਿਓ, ਕਹਿਣ ਲੱਗਾ, ਪੁੱਤਰ ਧਿਆਨ ਨਾਲ ਵੇਖ, ਇਹ ਗੁੱਡੀ ਨਹੀਂ, ਇਹ ਪਤੰਗ ਨਹੀਂ, ਧਿਆਨ ਨਾਲ ਵੇਖ, ਇਉਂ ਜਾਪਦਾ ਜਿਵੇਂ ਇਹਨੂੰ ਕਈਆਂ ਨੇ ਲੁੱਟਣ ਦਾ, ਖੋਣ ਦਾ ਯਤਨ ਕੀਤਾ, ਪਤਾ ਨਹੀਂ ਕਿਸੇ ਦੇ ਹੱਥ ਵਿੱਚ ਆਉਂਦੀ, ਇਹਨੂੰ ਪਾੜ ਦਿੰਦੇ, ਲੀਰੋ ਲੀਰ ਕਰ ਦਿੰਦੇ, ਲੁੱਟ ਲੈਂਦੇ, ਖਸੁੱਟ ਲੈਂਦੇ, ਪਰ ਇਹ ਵੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਨ ਵਿੱਚ ਆ ਗਈ ਤੇ ਇਹਨੂੰ ਵੀ ਪਤਾ ਵੀ ਹੁਣ ਮੈਂ ਲੁੱਟਣ ਪੱਟਣ ਤੋਂ ਬਚ ਗਈ ਹਾਂ। ਕਹਿੰਦੇ ਹਾਲ ਹੈ ਕੌਮ ਦਾ, ਜਿਹੜੇ ਰਾਜਨੀਤਿਕ ਅਕਾਵਾਂ ਦੀ ਝੋਲੀ 'ਚ ਜਾ ਕੇ ਬਹਿ ਗਏ, ਜਿਹੜੇ ਡੇਰੇਦਾਰ ਸਰਕਾਰੀ ਸਾਨ ਜਿਹੜੇ ਨੇ ਉਹਨਾਂ ਦੀ ਝੋਲੀ 'ਚ ਜਾ ਕੇ ਬਹਿ ਗਏ, ਜਦੋਂ ਉਹਨਾਂ ਦਾ ਜੀਵਨ ਗਰਕ ਹੋ ਗਿਆ ਤੇ ਇਉਂ ਜਾਪਦਾ ਉਹ ਸਾਰੀ ਲੁਕਾਈ ਅੱਜ ਅਕਾਲ ਤਖਤ ਸਾਹਿਬ ਦੀ ਸ਼ਰਨ ਵਿੱਚ ਆ ਗਈ। ਬਾਬਾ ਬੜੇ ਧੱਕੇ ਖਾਧੇ, ਬਹੁਤ ਜਨਮ ਵਿਛੜੇ ਥੇ ਮਾਤੋ, ਅੱਜ ਸਾਰੇ ਪੁਕਾਰ ਕਰਿਓ ਛੇਵੇਂ ਪਾਤਸ਼ਾਹ ਦਾ ਚਰਨਾਂ 'ਚ ਧਿਆਨ ਧਰ ਕੇ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ।

ਜਿਸ ਦੇ ਹਿਰਦੇ ਵਿੱਚ ਅਕਾਲ ਦੀ ਯਾਦ ਹੈ, ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦੀ ਯਾਦ ਟਿੱਕੀ ਹੋਈ ਹੈ, ਉਹਦੇ ਹਿਰਦੇ ਵਿੱਚ ਅਕਾਲ ਦਾ ਤਖ਼ਤ ਮੌਜੂਦ ਹੈ, ਕਿਉਂਕਿ ਅਕਾਲ ਦੀ ਯਾਦ ਅੰਦਰ ਟਿੱਕੀ ਹੈ, ਅਕਾਲ ਦੇ ਪ੍ਰਤੀ ਭਰੋਸਾ। ਜੇ ਨਹੀਂ ਭਰੋਸਾ ਫਿਰ ਅਕਾਲ ਤਖ਼ਤ ਸਾਡੇ ਅੰਦਰੋਂ ਨਹੀਂ ਪ੍ਰਗਟ ਹੋਏਗਾ। ਦੂਜਾ ਤਖ਼ਤ ਹੈ ਕੇਸਗੜ੍ਹ ਸਾਹਿਬ, ਗੁਰੂ ਕਹਿ ਸਿੱਖਾ ਆਹ ਜਿਹੜਾ ਸਤਿਗੁਰਾਂ ਨੇ ਕੇਸਾਂ ਦਾ ਗੜ ਬਖਸ਼ਿਆ, ਜੇ ਤੇਰੇ ਰੋਮ ਨੇ ਜਿਹੜੇ ਤੇਰੇ ਸੀਸ ਦੇ ਉੱਤੇ ਇਹ ਕੇਸਾਂ ਦਾ ਜੂੜਾ, ਇੱਥੇ ਕੇਸਗੜ੍ਹ ਹੈ, ਇਹ ਕੇਸਾਂ ਦਾ ਗੜ ਹੈ। ਉਹ ਕੇਵਲ ਕੇਸਗੜ੍ਹ ਨਹੀਂ, ਇਸ ਕੇਸਗੜ੍ਹ ਨੂੰ ਸੰਭਾਲ ਕੇ ਰੱਖ, ਤੇਰੇ ਅੰਦਰੋਂ ਹੀ ਆਨੰਦ ਪ੍ਰਗਟ ਹੋਏਗਾ, ਤੇਰਾ ਸਰੀਰ ਆਨੰਦਪੁਰ ਬਣ ਜਾਏਗਾ, ਤੂੰ ਆਨੰਦਪੁਰ ਦਾ ਵਾਸੀ ਹੋ ਜਾਏਗਾ। ਕੇਸਗੜ੍ਹ ਤੇ ਜਿਨ੍ਹਾਂ ਨੇ ਸਾਈਆਂ ਨਾਲ ਉਹ ਤੋੜ ਕੇ ਨਾਈਆਂ ਨਾਲ ਲਾ ਲਈ, ਉਹ ਕਹਿਣਗੇ ਜੀ ਇਮਾਰਤ ਹੀ ਹੈ। ਇਹ ਉਹ ਜਾਣਨਗੇ ਜਿਨ੍ਹਾਂ ਨੂੰ ਕੇਸਾਂ ਨਾਲ ਪਿਆਰ ਹੈ। ਇੱਕ ਵਾਰੀ ਕੇਸਾਂ ਦੇ ਪ੍ਰੇਮ ਸਦਕਾ ਗੁੰਜਾਰਾਂ ਪਾ ਦਿਓ ਜੈਕਾਰੇ ਦੀਆਂ ਸੰਗਤੋਂ, ਇੱਕ ਵਾਰੀ ਸਾਰੇ ਪੰਥ ਨੂੰ ਪਤਾ ਲੱਗੇ ਕੇਸਾਂ ਨਾਲ ਸਾਡਾ ਕੀ ਸੰਬੰਧ ਹੈ। ਤੀਜਾ ਤਖ਼ਤ ਜਿਹੜਾ ਪਟਨਾ ਸਾਹਿਬ ਦੀ ਧਰਤੀ 'ਤੇ, ਤਖ਼ਤ ਦਾ ਕੀ ਨਾਂ ਹੈ? ਹਰਿਮੰਦਰ, ਤਖ਼ਤ ਸ੍ਰੀ ਹਰਿਮੰਦਰ ਸਾਹਿਬ। ਅੱਜ ਤਖ਼ਤਾਂ ਦੀ ਗੱਲ ਕਰਾਂਗੇ। ਤਖ਼ਤ ਸ੍ਰੀ ਹਰਿਮੰਦਰ ਸਾਹਿਬ, ਸਾਧ ਸੰਗਤ ਜੀ ਸੱਚ ਕਹਿ ਰਿਹਾ, ਇਹ ਸਰੀਰ ਵੀ ਤਾਂ ਹਰਿਮੰਦਰ ਹੈ ਨਾ, ਬੰਦਾ ਨਹੀਂ ਕਹਿ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਪੁਕਾਰ ਪੁਕਾਰ ਕੇ ਬਚਨ ਕਰਦੇ ਨੇ, ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਇਹ ਸਰੀਰ ਹਰੀ ਦਾ ਮੰਦਰ ਏ, ਇਹਦੇ ਵਿੱਚੋਂ ਪਟਨਾ ਸਾਹਿਬ ਦਾ ਹਰਿਮੰਦਰ ਸਾਹਿਬ ਤੀਜਾ ਤਖ਼ਤ। ਬਹੁਤਾ ਸਮਾਂ ਨਹੀਂ, ਚੌਥਾ ਤਖ਼ਤ ਹਜ਼ੂਰ ਸਾਹਿਬ, ਸਦ ਹਜ਼ੂਰ, ਹਾਜ਼ਰ ਹੈ ਨਾਜ਼ਰ, ਜਿਹਦੇ ਹਿਰਦੇ ਵਿੱਚ ਹਰ ਵੇਲੇ ਪਰਮਾਤਮਾ ਦੀ ਯਾਦ ਹੈ, ਜਿਹੜਾ ਹਰ ਵੇਲੇ ਹਾਜ਼ਰ ਨਾਜ਼ਰ ਜਾਣਦਾ ਨਾ, ਹਾਜ਼ਰ ਹਜ਼ੂਰ ਹੋ ਕੇ ਇੱਕ ਇੱਕ ਕਦਮ ਉਹਦੀ ਭੈ ਭਾਵਨੀ ਵਿੱਚ ਪੁੱਟਦਾ, ਉਸ ਗੁਰਸਿੱਖ ਦੇ ਅੰਦਰੋਂ ਹਜ਼ੂਰ ਸਾਹਿਬ ਵੀ ਪ੍ਰਗਟ ਹੋਏਗਾ। ਅਤੇ ਪੰਜਵਾਂ ਤਖ਼ਤ ਦਮ ਦਮਾ ਸਾਹਿਬ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਿਸ ਦਿਨ ਗੁਰੂ ਕੇ ਸਿੱਖ ਨੂੰ ਹਰ ਦਮ ਵਾਹਿਗੁਰੂ ਵਾਹਿਗੁਰੂ ਕਰਨ ਦੀ ਜਾਂਚ, ਗੁਰੂ ਦੀ ਭੈ ਭਾਵਨੀ ਵਿੱਚ ਸਾਹ ਲੈਣ ਦੀ ਜਾਂਚ ਆ ਗਈ, ਜੀਵਨ ਜਿਉਣ ਦੀ ਜਾਂਚ ਆ ਗਈ, ਮੈਂ ਦਾਅਵੇ ਨਾਲ ਕਹਿਣਾ ਪੰਥ ਖਾਲਸਾ ਜੀ, ਤੁਹਾਡੇ ਅੰਦਰੋਂ ਪੰਜ ਦੇ ਪੰਜ ਤਖ਼ਤ ਪ੍ਰਗਟ ਹੋ ਜਾਣਗੇ। ਤਖ਼ਤਾਂ ਦੇ ਪ੍ਰਤੀ ਪਿਆਰ, ਅਸੀਂ ਕੋਈ ਅਹਿਸਾਨ ਨਹੀਂ ਕਰ ਰਹੇ ਤਖ਼ਤਾਂ ਦੇ ਉੱਤੇ, ਤਖ਼ਤਾਂ ਨਾਲ ਇੰਨਾ ਪਿਆਰ ਹੋਵੇ, ਤਖ਼ਤ ਸਾਡੇ ਅੰਦਰੋਂ ਪ੍ਰਗਟ ਹੋਣ। ਜਿਹੜਾ ਕੋਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਰੁੱਧ ਗੱਲ ਕਰੇ, ਉਸ ਨੂੰ ਜਵਾਬ ਦੇਣ ਜੋਗੇ ਹੋ ਜਾਓ। ਆਪਾਂ ਝਗੜਾ ਕਿਸੇ ਨਾਲ ਨਹੀਂ ਕਰਨਾ ਜਦੋਂ ਤੱਕ ਲੋੜ ਨਾ ਪਵੇ। ਬਚਨਾਂ ਦਾ ਜਿਹੜਾ ਬਲ ਹੈ ਨਾ, ਬੜਾ ਵੱਡਾ ਬਲ, ਜੇ ਗਿਆਨ ਖੜਕ ਦੇ ਨਾਲ, ਗਿਆਨ ਤਾਂ ਪ੍ਰਗਟ ਹੋਏਗਾ ਜਦੋਂ ਸਹਿਜ ਪਾਠ ਕਰਾਂਗੇ। ਗਿਆਨ ਕਦੋਂ ਪ੍ਰਗਟ ਹੋਏਗਾ? ਜਦੋਂ ਗੁਰੂ ਦੀ ਗੱਲ ਨੂੰ ਇਮਾਨਦਾਰੀ ਦੇ ਨਾਲ, ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ। ਆ ਬੇਅਦਬੀਆਂ ਦਾ ਮੁੱਦਾ, ਬੜੀ ਰਾਜਨੀਤੀ ਹੋ ਰਹੀ ਹੈ ਬੇਅਦਬੀਆਂ ਦੇ ਮੁੱਦੇ ਤੇ। ਬੇਅਦਬੀ ਲਫ਼ਜ਼ ਗੁਰੂ ਗ੍ਰੰਥ ਸਾਹਿਬ ਦੀ, ਉਹ ਸਿੱਖ ਦੀ ਜ਼ਬਾਨ ਤੇ ਵੀ ਇਹ ਲਫ਼ਜ਼ ਆ ਜਾਵੇ ਤੇ ਹਿਰਦਾ ਕੰਬ ਜਾਂਦਾ। ਗੁਰਬਾਣੀ ਦੀ ਬੇਅਦਬੀ ਤੇ ਅਸੀਂ ਚੁੱਪ ਘਰ ਬੈਠੇ ਹਾਂ, ਭਾਵੇਂ ਸਮੇਂ ਦੀ ਸਰਕਾਰ ਨੇ ਕੁਝ ਯਤਨ ਕੀਤੇ ਨੇ, ਪਰ ਮਾਫ ਕਰਨਾ, ਇਮਾਨਦਾਰੀ ਨਾਲ ਨਹੀਂ ਕੀਤੇ ਗਏ। ਇੱਥੋਂ ਸੱਚ ਦੀ ਗੱਲ ਕਰਨਾ ਹਰ ਇੱਕ ਪ੍ਰਚਾਰਕ ਦਾ ਫਰਜ਼ ਹੈ। ਸਮੇਂ ਦੀ ਸਰਕਾਰ ਨੇ ਯਤਨ ਕੀਤੇ ਨੇ ਪਰ ਇਮਾਨਦਾਰੀ ਨਾਲ ਨਹੀਂ ਕੀਤੇ। ਯਤਨ ਪਤਾ ਕਿਵੇਂ ਨੇ? ਆ ਪੱਖਾ ਹੈ ਨਾ, ਪੱਖਾ, ਇੱਕ ਪੱਖਾ ਹੁੰਦਾ ਹੈ ਜਦੋਂ ਚੱਲਦਾ ਉਹਦੀ ਠੰਡੀ ਹਵਾ ਜਿਹੜੀ ਹੈ ਨਾ, ਸਰੀਰ ਨੂੰ ਸੁਖੈਨ ਬਣਾਉਂਦੀ, ਸੁੱਖ ਦਿੰਦੀ, ਗਰਮੀ ਤੋਂ ਨਿਜ਼ਾਤ ਮਿਲਦੀ ਹੈ। ਜਦੋਂ ਪੱਖਾ ਚੱਲੇ, ਇੰਨਾ ਗਰਮੀਆਂ ਦੇ ਵਿੱਚ ਲੋੜ ਹੈ, ਪੱਖੇ ਹੇਠਾਂ ਬੈਠੇ ਹਾਂ। ਇੱਕ ਪੱਖਾ ਹੁੰਦਾ ਹੈ ਜਿਹੜੇ ਅੰਦਰ ਦੀ ਹਵਾ ਨੂੰ ਬਾਹਰ ਸੁੱਟਦਾ, ਐਗਜ਼ੌਸਟ ਕਰਦਾ, ਜਿਹਨੂੰ ਅਸੀਂ ਕਹਿੰਦੇ ਐਗਜ਼ੌਸਟ ਫੈਨ, ਅੰਦਰ

ਅੰਦਰ ਦੀ ਹਵਾ ਨੂੰ ਬਾਹਰ ਸੁੱਟਣ ਵਾਲਾ। ਇੱਕ ਤੀਜਾ ਪੱਖਾ ਵੀ ਹੁੰਦਾ ਜੇ, ਉਹ ਕਿਹੜਾ? ਜਿਹੜਾ ਤੁਹਾਨੂੰ ਚੱਲਦਾ ਨਜ਼ਰ ਆਏਗਾ ਬੜੀ ਸਪੀਡ ਦੇ ਨਾਲ, ਪਰ ਨਾ ਉਹ ਅਗਾਂਹ ਨੂੰ ਹਵਾ ਦੇਗਾ ਨਾ ਪਿਛਾਂਹ ਨੂੰ। ਮੋਟਰ ਉਹਦੀ ਘੁੰਮ ਰਹੀ ਹੈ, ਪੱਖਾ ਚੱਲ ਰਿਹਾ, ਪਰ ਹਵਾ ਨਹੀਂ, ਕਿਸੇ ਨੂੰ ਸੁੱਖ ਨਹੀਂ ਦੇ ਰਿਹਾ। ਬਸ ਸਰਕਾਰ ਦਾ ਬਣਾਇਆ ਹੋਇਆ ਬੇਅਦਬੀ ਕਾਨੂੰਨ ਵੀ ਇਸੇ ਤਰ੍ਹਾਂ ਹੀ ਹੈ। ਨਜ਼ਰ ਆਉਂਦਾ ਹੈ ਕਿ ਕਾਨੂੰਨ ਬਣਿਆ, ਪਰ ਉਹ ਪੰਥ ਦੇ ਲਈ ਸੁਖੈਨ ਨਹੀਂ। ਹਾਂ, ਜੇ ਉਂਗਲ ਅੱਗੇ ਕਰੋਗੇ ਉਂਗਲ ਵੱਢੀ ਜਾਏਗੀ, ਨੁਕਸਾਨ ਕਰੇਗਾ, ਫਾਇਦਾ ਕੋਈ ਨਹੀਂ ਕਰੇਗਾ। ਜੇ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਨ ਵਿੱਚ ਆ ਕੇ ਸਮੇਂ ਦੀਆਂ ਸਰਕਾਰਾਂ ਨਤਮਸਤਕ ਹੋ ਕੇ SGPC ਨਾਲ ਸਲਾਹ ਕਰਕੇ, ਗੁਰਮੁਖਾਂ ਨਾਲ ਸਲਾਹ ਕਰਕੇ ਇਹ ਕਾਨੂੰਨ ਬਣਾਉਂਦੀਆਂ, ਅੱਜ ਏਡਾ ਹਾਸੋਹੀਣਾ ਜੋ ਹਾਲਾਤ ਨੇ ਇਹ ਪੈਦਾ ਨਹੀਂ ਸਨ ਹੋਣੇ। ਮੈਂ ਫਿਰ ਕਹਾਂ, ਚੰਗੇ ਸਾਰੇ ਨੇ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਕਿਸੇ ਪਾਰਟੀ ਦੀ ਗੱਲ ਨਹੀਂ, ਪਰ ਸੱਚਾਈ ਦੀ ਗੱਲ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਮਹੱਤਤਾ ਸਰਵੋਤਮ ਹੈ। ਜਿਹੜੀ ਕੋਈ ਜਿੰਦ ਜਾਨ ਭਟਕਣਾ ਵਿੱਚ ਹੈ, ਬਾਬਿਆਂ ਕੋਲ, ਡੇਰਿਆਂ ਕੋਲ, ਖੱਬੇ ਸੱਜੇ ਕਿਤੇ ਰਾਜਨੀਤਿਕ ਪਾਰਟੀਆਂ ਵਿੱਚ ਗ੍ਰਸਤ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਪਿੱਠ ਵਿਖਾ ਰਹੇ ਨੇ, ਬੇਅਦਬੀ ਕਰ ਰਹੇ ਨੇ, ਉਹ ਉੱਡਦੀ ਹੋਈ ਗੁੱਡੀ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਨ ਵਿੱਚ ਆ ਜਾਓ। ਅਤੇ ਅਕਾਲ ਤਖਤ ਦੇ ਮਾਲਕ ਦਾ ਛੇਵੇਂ ਪਾਤਸ਼ਾਹ ਦਾ ਸੁਭਾਅ ਬੜਾ ਕਮਾਲ ਦਾ, ਜੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਧਾ। ਸਤਿਗੁਰ ਕਿਰਪਾ ਕਰਨ, ਜਿੰਨੇ ਕੁ ਵਚਨ ਚਿੱਤ 'ਤੇ ਬੜਾ ਕਰਦਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਹੱਤਤਾ ਬਾਰੇ, ਵੇਖੋ ਕੈਸਾ ਤਖਤ, ਕੋਈ ਮਿਸਤਰੀ ਨਹੀਂ, ਕੋਈ ਕਾਰੀਗਰ ਨਹੀਂ। ਭਾਈ ਗੁਰਦਾਸ ਜੀ ਨੇ ਇੱਟਾਂ ਗਾਰਾ ਢੋਇਆ ਅਤੇ ਛੇਵੇਂ ਪਾਤਸ਼ਾਹ ਅਤੇ ਧੰਨ ਬਾਬਾ ਬੁੱਢਾ ਜੀ ਨੇ ਹੱਥੀਂ ਇਸ ਤਖਤ ਦੀ ਸਿਰਜਣਾ ਕੀਤੀ, ਹੱਥੀਂ ਬਣਾਇਆ। ਉਹ ਸ੍ਰੀ ਅਕਾਲ ਤਖਤ ਸਾਹਿਬ, ਆਪਣੇ ਅੰਦਰੋਂ ਇਹ ਤਖਤ ਪ੍ਰਗਟ ਕਰੋ ਤਾਂ ਜੇ ਇਸ ਤਖਤ ਦੇ ਨਾਲ ਸਾਂਝ ਪਵੇ। ਜਿਨ੍ਹਾਂ ਨੇ ਨਹੀਂ ਪ੍ਰਗਟ ਕੀਤਾ ਉਹਨਾਂ ਵਾਸਤੇ ਕੇਵਲ ਇਮਾਰਤ ਹੈ। ਇਹ ਉਹ ਤਖਤ ਹੈ ਜਿੱਥੇ ਜਦੋਂ ਦਾ ਇਹ ਤਖਤ ਬਣਿਆ ਤਾਂ ਦੇ ਨਗਾਰੇ ਵੱਜਦੇ ਨੇ, ਅੱਜ ਵੀ ਵੱਜਦੇ ਨੇ। ਸਰਕਾਰ ਕੋਈ ਵੀ ਹੋਵੇ, ਸਦਾ ਇਹ ਨਗਾਰੇ ਵੱਜਦੇ ਰਹਿਣਗੇ। ਗੁਰੂ ਸਾਹਿਬ ਕਿਰਪਾ ਕਰਨ, ਗੁਰਸ਼ਬਦ ਦੀ ਵਿਚਾਰ ਕਰਦੇ ਹਾਂ, ਜਾਣੇ ਅਣਜਾਣੇ ਵਿੱਚ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਲੈਣਾ। ਬਹੁਤ ਸ਼ੁਕਰਗੁਜ਼ਾਰ ਗੁਰੂ ਗ੍ਰੰਥ ਸਾਹਿਬ ਜੀ ਦੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ, ਜਿਨ੍ਹਾਂ ਨੇ ਆਪਣੇ ਚਰਨਾਂ ਵਿੱਚ ਬੈਠਾਉਣ ਦਾ ਮੈਨੂੰ ਗਰੀਬ ਨੂੰ ਮੌਕਾ ਬਖਸ਼ਿਆ। ਬਹੁਤ ਸ਼ੁਕਰਗੁਜ਼ਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ, ਮੈਂਬਰਾਨ, ਮੇਰੇ ਅੱਜ ਸਤਿਕਾਰਯੋਗ ਗ੍ਰੰਥੀ ਸਿੰਘ ਸਾਹਿਬਾਨ ਸੇਵਾਦਾਰ, ਸਭ ਦੇ ਸ਼ੁਕਰਾਨੇ। ਸੰਗਤਾਂ ਕੋਲੋਂ ਦੋ ਹੱਥ ਜੋੜ ਕੇ ਮਾਫ਼ੀ, ਜੇ ਸਮਾਂ ਉੱਤੇ ਲੱਗ ਗਿਆ ਹੋਵੇ। ਆਓ ਇਹ ਪੰਕਤੀ ਪੜ੍ਹ ਕੇ ਇੱਕ ਵਾਰੀ ਫਤਿਹ ਬੁਲਾਉਂਦੇ ਹਾਂ। ਮੇਰੀ ਗਰੀਬ ਦੀਆਂ ਭੁੱਲਾਂ ਬਖਸ਼ ਲੈਣਾ ਜੀ, ਕਹੇ

0: ਡਾਡਾ ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਰੇਡੀਓ। ਹਾਂਜੀ, ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਅਤੇ ਅੱਜ ਦੇ ਦਿਨ ਦੇ ਲਈ ਉਸ ਰੱਬ ਦਾ ਸ਼ੁਕਰਾਨਾ ਕਰਦੇ ਹੋਇਆਂ ਉਹ ਵਧੀਆ ਅੱਗੇ ਪ੍ਰੋਗਰਾਮ। ਹਾਂਜੀ, ਮੈਲਬਨ ਲੈ ਕੇ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ, ਇਸ ਆਸ ਦੇ ਨਾਲ ਕਿ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਜੋ ਕੁਛ ਵੀ ਅੱਜ ਦੇ ਦਿਨ ਦੇ ਲਈ ਤੁਸੀਂ ਮਨ ਦੇ ਵਿੱਚ ਧਾਰਿਆ ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਤੁਹਾਡਾ ਪੂਰਾ ਹੋਵੇ, ਪਰਮਾਤਮਾ ਚੜ੍ਹਦੀ ਕਲਾ ਬਣਾਈ ਰੱਖੇ, ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇ, ਸੋਹਣੀਆਂ ਅਤੇ ਨੇਕ ਮਾਈਆਂ ਘਰਾਂ ਦੇ ਵਿੱਚ ਆਉਣ, ਇਹ ਨੇਕ ਮਾਈਆਂ ਘਰਾਂ ਦੇ ਵਿੱਚ ਬਰਕਤ ਲੈ ਕੇ ਆਉਣ, ਤੰਦਰੁਸਤੀ, ਪਿਆਰ, ਇਤਫਾਕ ਲੈ ਕੇ ਆਉਣ, ਚੜ੍ਹਦੀ ਕਲਾ ਲੈ ਕੇ ਆਉਣ। ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਵਧੀਏ ਅੱਜ ਦੇ ਦਿਨ ਦੇ ਵਿੱਚ ਅੱਗੇ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ। ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨਾਂ ਲੈਂਦੇ ਹਾਂ, ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ, ਉਹਦਾ ਓਟ ਆਸਰਾ ਲੈ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ 7 ਤਰੀਕ ਹੋ ਗਈ ਹੈ, ਜੁਲਾਈ ਦਾ ਮਹੀਨਾ 2026, ਅੱਜ ਦਿਨ ਮੰਗਲਵਾਰ ਦਾ, ਤੁਹਾਡਾ ਮੰਗਲਮਈ ਰਹੇ। ਮਿਲਦੇ ਹਾਂ ਸ਼ਬਦ ਕੀਰਤਨ ਦਾ ਸਰਵਣ ਕਰਕੇ ਅਤੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਰੇਡੀਓ ਹਾਂਜੀ 1674।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433 465 492।

0: रेडियो हाँ जी 1674 प्रोग्राम हाँ जी मेलबर्न मैं रणजोत सिंह करी फिर तो हाजिर हाँ एहसास नाल कि तुसीं सब राजी खुशी हो गए रब दे नां नाल शब्द कीर्तन दे नाल अज दे प्रोग्राम दी शुरुआत प्यास करते हैं कि तुहाडा दिन वधिया ते चढ़दी कला दे विच होगा ते आओ इस सिलसिले नूं अगे हर रोज की तरह बरकरार रखते हैं प्रोग्राम दे इस हिस्से दे विच ट्रैफिक ते झाती मारांगे आए हुए तुहाडे सुख सुनेहां दे उत्ते झाती मारांगे ते होर भी बहुत सारा कुछ अज दे प्रोग्राम दे विच अज दिन मंगलवार दा अज 7 तरीक है 7वां महीना 2026 ते प्रोग्राम हाँ जी मेलबर्न दे विच आओ मौसम दे विच झाती मार लैने जेकर मेलबर्न दे विच रह रहे हो ते मेलबर्न दे विच मौसम सवेरे सवेरे दे समय काफ़ी ठंडा हो चुका है जाने कि इदां कह लो कि ठंड अपनी पीक दे उत्ते है अज मौजूदा समय दे विच भी जेकर तुसीं बाहर हो तो हल्की हल्की जी भूर ते कोहरा तुसीं जम्मिया वेख सकदे हो अज तापमान इस टाइम मौजूदा 4 दे आसपास तुसीं महसूस कर रहे हो हालांकि कल दे नालों ठंड थोड़ी जी घट पर जदों लगातार पवे तो फिर घट वाली भी होर वध लगदी है ते वैसे तापमान कहण नूं 7 दे आसपास चलेगा अज 13 ज़्यादा तो ज़्यादा जाऊगा पर जिन्नी सोहनी धुप कल लगी सी उन्नी प्यारी धुप अज फिर लगन दे आसार ने जदों सवेरे ते सवेरे समय कोहरा जमदा ते अगे चल के ते उन्नी सोहनी प्यारी धुप भी लग जाती है ये खासियत रह जाती इतों के मौसम की तो आप सिडनी वालों वाद हैं सिडनी दे अज एक फिर तो मीह 80% चांस 1-5 मिलीमीटर तक मीह पैन दे 18 तापमान ज़्यादा तो ज़्यादा जाने के चांस सवेरे सवेरे के समय ठंड है क्योंकि 5:30 के आसपास तुम महसूस कर रहे हो वैसे 11 चला गया तापमान तो ब्रिस्बेन वालों वाद हैं 22 तापमान अब ज़्यादा तो ज़्यादा जाने के चांस ने धुप सोहनी खिड़ेगी अज सोहना दिन तो सवेरे सवेरे के समय वैसट वाले पासे जरूर धुंद जी दे आसार कुछ दिखाई दे रहे हैं तो परथ वाले पासे नूं चलदे हां सवेरे सवेरे का समा तापमान 10 दे आसपास 21 ज़्यादा तो ज़्यादा जा सकता अज बहुत सोहनी प्यारी धुप इत्थे लगेगी धुंद दे इत्थे भी चांस दसे गए हैं एडिलेड दे विच भी अज सोहनी धुप लगेगी 17 तापमान ज़्यादा तो ज़्यादा जाने के चांस हल्की तो दरम्यानी गति च हवावां दिन दे विच कहे जे वाक सकदियां ने इस टाइम मौजूदा 10 दे आसपास तापमान 7 तुसीं महसूस कर रहे हो हबार्ट 13 तक अज तापमान मैक्सिमम जाने के चांस ने ते -4.7 यानी कि सब तो ठंडा अज हबार्ट ही है ते वैसे उदा 1.8 तापमान चला गया ते अगे चल के उन्नी सोहनी प्यारी धुप ते सवेरे सवेरे दे समय कोहरा जम्मिया कक्कर पिया इदां दे कुछ माहौल चाल ने ते इधर कैनबराल नूं चलीए ते इत्थे भी माहौल चाल इस टाइम दे उत्ते हाँ जी कैनबरा दे नालों भी ज़्यादा कैनबरा दे विच हबार दे नालों भी ज़्यादा ठंड है जी इस टाइम मौजूदा -0.3 तापमान है तो जे तुसीं महसूस करना है तो फिर जी -3.4 यानी कि 3.5 माइनस दे विच तुसीं महसूस कर रहे हो काफ़ी ज़्यादा ठंड सवेरे सवेरे दे समय तो कोहरा कक्कर ते चलो अज लगभग वड्डे हिस्से दे विच जम्मिया आस्ट्रेलिया दे ते चांस ने कि सवेरे सवेरे दे समय धुंद जिहड़ी आ लेट ही जाके लथूगी 15 तापमान ज़्यादा तो ज़्यादा अज जाण दे चांस अगे जाके धुप जरूर सोहनी लग जूगी ते गर्मी वेखणी है तो फिर डार्विन दे विच 32 तापमान ज़्यादा तो ज़्यादा अज करी फिर तो जाण दे चांस जाण दे आसार नज़र आ रहे हैं तो हुण आपां वधदे हां ट्रैफिक वल नूं जे तुहाडे कोल कोई जानकारी होवे ते तुसीं सानूं वट्सएप कर सकदे हो 044-717-1674 दे उत्ते ते 13-11-70 दे उत्ते तुसीं मैसेज कर सकदे हो विक रोड नूं ते जेकर कोई एमरजेंसी आ ते फिर तुसीं 000 दे उत्ते कॉल कर सकदे हो इधर क्यू दे इलाके तों एक अपडेट है जिथे कि एक बिल्डिंग नूं अग लगी है हाई स्ट्रीट दे उत्ते इस वजह दे करके इस इलाके वल नूं तुहानूं गया तुहानूं परेशानी आ सकती है राह बदल के चलो तो ज़्यादा बेहतर रहोगे वैसे सारिया दी सारी इनबोर्ड वाले पास दीयां लेनस वापस खोल दित्तियां गईयां ने हाई स्ट्रीट क्यू दे उत्ते पर फिर भी तुहानूं डिले होगी इस इलाके दे विच ते एक बारी जरूर भर के वेख लिओ तुसीं एक एक्सीडेंट होया वा वैस्टबाउंड लेन क्लोज की गई है वैस्टन हाईवे ली क्रीक जिहड़ा ये फोबस रोड दे लागे सो डी टूर दिते गए ने इत्थे भी तुहानूं समस्या होगी थॉमस्टोन दे इलाके दे विच भी 20 मिनट पहला एक अपडेट है कि एक्सीडेंट होया वा MAT रिंग रोड दे उत्ते स्पीड घटा के ते 40 दी कीती गई है दो लेना बंद ने इस टाइम तो MAT रिंग रोड ए एडगर रोड दे लागे ते तुसीं ख्याल ਹਾਂ ਪਹਿਲਾਂ ਹੀ ਕਰਕੇ ਚੱਲਿਓ। ਇਸੇ ਤਰ੍ਹਾਂ ਕਲਿਫਟਨ ਹਿੱਲ ਈਸਟਰਨ ਫ੍ਰੀਵੇ ਦੇ ਉੱਤੇ ਵੀ ਤੁਹਾਨੂੰ ਸਮੱਸਿਆ ਆ ਸਕਦੀ ਹੈ, ਜਿੱਥੇ ਕਿ ਟ੍ਰੈਫਿਕ ਸਲੋ ਚੱਲ ਰਹੀ ਹੈ। ਅਤੇ 40 ਮਿੰਟ ਪਹਿਲਾਂ ਦੀ ਅਪਡੇਟ ਡੈਂਡੀਡੋਂਗ ਬਾਈਪਾਸ ਤੋਂ ਸੀ, ਕੀਜ਼ਬੁਰੇ ਦੇ ਇਲਾਕੇ ਤੋਂ, ਜਿੱਥੇ ਕਿ ਐਕਸੀਡੈਂਟ ਹੋਇਆ ਵਾ। ਅਤੇ ਇੱਥੇ ਵੀ ਤੁਹਾਨੂੰ ਸਮੱਸਿਆ ਆ ਸਕਦੀ ਹੈ। ਕਹਿੰਦੇ ਨੇ ਕਿ ਚੈਲਥਰਮ ਰੋਡ ਜਾਂ ਫਿਰ ਗ੍ਰੀਨ ਰੋਡ ਤੁਸੀਂ ਵਰਤ ਲਓ ਅਤੇ ਜ਼ਿਆਦਾ ਬਿਹਤਰ ਰਹੋਗੇ। ਸਿਡਨੀ ਵਾਲੇ ਪਾਸੇ ਨੂੰ ਝਾਤੀ ਮਾਰਦੇ ਹਾਂ ਅਤੇ ਟੈਰਨ ਪੁਆਇੰਟ ਰੋਡ ਬੇ ਰੋਡ ਦੇ ਲਾਗੇ ਇੱਥੇ 2 ਕਾਰਾਂ ਆਪਸ ਵਿੱਚ ਟਕਰਾਈਆਂ ਨੇ, ਜਿਹਦੀ ਵਜ੍ਹਾ ਕਰਕੇ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ। ਟੋ ਟਰੱਕ ਇਸ ਟਾਈਮ ਵੇਖਿਆ ਜਾ ਸਕਦਾ ਸੜਕ ਦੇ ਉੱਤੇ ਖੜ੍ਹਾ। ਅਤੇ ਇਸ ਤੋਂ ਇਲਾਵਾ ਕੰਬਰਲੈਂਡ ਹਾਈਵੇ ਦੇ ਉੱਤੇ ਵੀ ਕੁਛ ਦਿਖਾਈ ਦੇ ਰਿਹਾ, ਆਓ ਥੋੜ੍ਹਾ ਜਿਹਾ ਖੋਲ੍ਹ ਕੇ ਝਾਤੀ ਮਾਰ ਲੈਂਦੇ। ਸਪੀਡ ਘਟਾ ਕੇ ਇੱਥੇ 40 ਕੀਤੀ ਗਈ ਹੈ ਜੀ ਕਿਸੇ ਵਜ੍ਹਾ ਦੇ ਕਰਕੇ। ਅਤੇ ਇੱਥੇ M4 ਮੋਟਰਵੇ ਦੇ ਉੱਤੇ ਜਿੱਦਾਂ ਹੀ ਤੁਸੀਂ ਕੰਬਰਲੈਂਡ ਹਾਈਵੇ ਪਾਸ ਕਰਦੇ ਹੋ ਅਤੇ ਸਾਊਥ ਵੈਂਟਵਰਥ ਵਾਈਲ ਦੇ ਉੱਤੇ ਹਾਂਜੀ ਗੱਡੀਆਂ ਟਕਰਾਈਆਂ ਨੇ ਜੀ ਆਪਸ ਦੇ ਵਿੱਚ, ਜਿਹਦੀ ਵਜ੍ਹਾ ਕਰਕੇ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ। ਇਸੇ ਤਰ੍ਹਾਂ ਦੇ ਨਾਲ ਰਮਿੰਗਟਨ ਸਟੀਵਰਡ ਸਟਰੀਟ ਦੇ ਉੱਤੇ ਵੀ 2 ਗੱਡੀਆਂ ਆਪਸ ਦੇ ਵਿੱਚ ਵੱਜੀਆਂ ਨੇ, ਇੱਥੇ ਵੀ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ ਭਾਈ। ਅਤੇ ਤੁਸੀਂ ਇਸ ਤਰੀਕੇ ਦੇ ਨਾਲ ਆਪਣਾ ਕੁਛ ਪਲੈਨ ਕਰਿਓ। ਇੱਧਰ ਮੈਟਰੋ ਦੇ ਉੱਤੇ ਝਾਤੀ ਮਾਰ ਲੈਂਦੇ ਵਾਪਸ ਮੈਲਬਰਨ ਵਾਲੇ ਪਾਸੇ ਨੂੰ, ਅਤੇ ਅੱਜ ਸਾਰੀਆਂ ਠੀਕ ਠਾਕ ਲਾਈਨਾਂ ਚੱਲ ਰਹੀਆਂ ਨੇ। ਮਾਈਨਰ ਜੇ ਡਿਲੇ ਫਰੈਂਕਸਟਨ ਲਾਈਨ ਦੇ ਉੱਤੇ ਜ਼ਰੂਰ ਨੇ, ਬਾਕੀ ਸਭ ਓਕੇ ਰਿਪੋਰਟ ਆ। ਅਤੇ ਜਿਨ੍ਹਾਂ ਨੇ ਖੇਤਰੀ ਇਲਾਕਿਆਂ ਨੂੰ ਜਾਣਾ, ਪੇਂਡੂ ਇਲਾਕਿਆਂ ਨੂੰ ਜਾਣਾ, ਵੀ ਲਾਈਨ ਅਤੇ ਵੀ ਲਾਈਨ ਬੈਂਡਿੰਗੋ ਦੇ ਉੱਤੇ ਮਾਈਨਰ ਜੇ ਡਿਲੇ, ਕੁੱਲ ਮਿਲਾ ਕੇ ਸਭ ਕੁਛ ਠੀਕ ਠਾਕ। ਅਤੇ ਇਸੇ ਤਰ੍ਹਾਂ ਠੀਕ ਠਾਕ ਹੀ ਰਹੇ ਤੁਹਾਡਾ ਸਫ਼ਰ, ਅਤੇ ਤਾਂ ਹੀ ਸਵੇਰਾ ਸਵੇਰਾ ਵਧੀਆ ਲੱਗਦਾ। 4 ਚੁਫੇਰਿਓਂ ਜੇਕਰ ਸੋਹਣੀਆਂ ਸੋਹਣੀਆਂ ਖਬਰਾਂ ਆਉਣ, ਅਤੇ ਵੈਸੇ ਸਵੇਰੇ ਸਵੇਰੇ ਦੇ ਸਮੇਂ ਖਬਰ ਸੋਹਣੀ ਕੋਈ ਰੋਨਾਲਡੋ ਦੇ ਲਈ ਨਹੀਂ ਆਈ, ਯਾਨੀ ਕਿ ਪੁਰਤਗਾਲ ਹਾਰ ਗਿਆ ਵਾ ਸਪੇਨ ਦੇ ਕੋਲੋਂ, ਅਤੇ ਹੁਣ ਪੁਰਤਗਾਲ ਬਾਹਰ ਹੋ ਗਿਆ। ਅਤੇ ਚਲੋ ਖੈਰ ਖਬਰਾਂ ਦੇ ਵਿੱਚ ਚੱਲ ਕੇ ਅੱਗੇ ਮਾਰਾਂਗੇ ਝਾਤੀ, ਫਿਲਹਾਲ ਤੁਹਾਡੇ ਸੁੱਖ ਸੁਨੇਹਾਂ ਵੱਲ ਨੂੰ ਝਾਤੀ ਮਾਰਦੇ ਹਾਂ। ਅਤੇ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਯੈਸਟਰਡੇ ਡਿਨਰ ਵਾਜ਼ ਕੱਦੂ ਦੇ ਕੋਫਤੇ, ਕਿਉਂਕਿ ਸਵੇਰੇ ਸਵੇਰੇ ਇਹਨਾਂ ਨੇ ਬਣਾ ਲਏ ਸੀ ਅਤੇ ਬਣਾਏ ਅਤੇ ਬੜੇ ਯੰਮੀ ਬਣੇ ਵਿਦਆਊਟ ਫਰਾਈ। ਕਹਿੰਦੇ ਨੇ ਕਿ ਤੜਕਾ ਵੀ ਨਹੀਂ ਲਾਇਆ ਅਤੇ ਆਪਾਂ ਕੋਫਤੇ ਜਿਹੜੇ ਆ ਓਵਨ ਦੇ ਵਿੱਚ ਪਕਾਏ ਅਤੇ ਲਿਟਲ ਟੇਸਟ ਲਾਈਕ ਬੈਂਗਣ ਭਰਥਾ ਆਇਆ। ਅਤੇ ਆਟਾ ਮਿਕਸ ਕਰਤਾ ਮੱਕੀ ਦਾ ਅਤੇ ਡਰਾਈ ਮੇਥੀ ਪਾਈ ਰੋਟੀ ਦੇ ਵਿੱਚ ਅਤੇ ਨਾਲ ਸਲਾਦ ਲਿਆ। ਵਾਹ ਜੀ ਵਾਹ, ਬਹੁਤ ਸੋਹਣਾ। ਅਤੇ ਹੋਰ ਵੀ ਕੋਈ ਆਈਡੀਆ ਲੈਣਾ ਚਾਹੇ ਤਾਂ ਇਹਨਾਂ ਕੋਲੋਂ ਲੈ ਸਕਦਾ ਵੀ ਕੋਫਤੇ ਤੁਸੀਂ ਫਰਾਈ ਨਾ ਕਰਕੇ, ਜੇ ਤੁਸੀਂ ਹੈਲਦੀ ਵਰਜ਼ਨ ਲੈਣਾ ਚਾਹੁੰਦੇ ਹੋ ਅਤੇ ਉਹਨਾਂ ਦੀਆਂ ਬਾਲਾਂ ਬਣਾ ਕੇ ਅਤੇ ਤੁਸੀਂ ਓਵਨ ਦੇ ਵਿੱਚ ਉਹਨਾਂ ਨੂੰ ਪਕਾ ਲਿਓ, ਅਤੇ ਬਾਕੀ ਤਾਂ ਸਾਰਾ ਕੁਛ ਉਹੀ ਆ। ਧੰਨਵਾਦ, ਮਿਹਰਬਾਨੀ, ਗੁੱਡ ਮਾਰਨਿੰਗ ਦੀ ਸਾਂਝ। ਇੱਦਾਂ ਸਾਡੇ ਨਾਲ ਰੋਹਿਤ ਕੁਮਾਰ ਜੀ ਪਾਉਂਦੇ ਨੇ, ਮਨ ਸਾਹਿਬ ਐਡੀ ਲੇਟ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਮਾਈਲ ਦੇ ਨਾਲ, ਅਤੇ ਕੀ ਹਾਲਾਤ ਨੇ ਮਨ ਸਾਹਿਬ ਐਡੀ ਲੇਟ ਦੇ, ਧੁੰਦਾਂ ਦਾ ਲੱਥੀ ਆ ਕਿ ਉੱਦਾਂ ਹੀ ਹਾਲੇ। ਗੁਰਨਿਸ਼ਾਨ ਜੀ ਕਹਿੰਦੇ ਨੇ ਕਿ ਸ਼ਬਦ ਕੀਰਤਨ ਬਹੁਤ ਵਧੀਆ ਸੀ ਅੱਜ ਦਾ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਡਾਇਰੀ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆਏ ਜੀ, ਕਹਿੰਦੇ ਸਾਰਿਆਂ ਦੇ ਉੱਤੇ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ। ਟਾਰਨੇਟ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅੰਮ੍ਰਿਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ, ਵਾਹਿਗੁਰੂ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਰੱਖਣ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਸਭਨਾਂ ਦੇ ਦੁੱਖ ਦੂਰ ਕਰਨੇ, ਅਰਦਾਸਾਂ ਮਨਜ਼ੂਰ ਕਰਨੀਆਂ, ਸਭਨਾਂ ਦੀ ਮਿਹਨਤ ਨੂੰ ਫਲ ਲਾਉਣਾ, ਸਭਨਾਂ ਦਾ ਦਿਨ ਸੁੱਖ ਸੁੱਖਾਂ ਦੇ ਨਾਲ ਚੜਾਉਣਾ, ਸ਼ੁੱਭ ਸਵੇਰ। ਕੱਲ੍ਹ ਰਾਤ ਦਾ ਖਾਣਾ ਘਰ ਬਣਾਇਆ ਪੀਜ਼ਾ ਅਤੇ ਘਰ ਬਣਾਈ ਬੰਦ ਟਿੱਕੀ। ਵਾਹ ਜੀ ਵਾਹ, ਬਹੁਤ ਸੋਹਣਾ। ਭੋਲਾਂਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ। ਬਹੁਤ ਵਧੀਆ ਜੀ। ਜਸਵਾਲ ਸਾਹਿਬ ਕਹਿੰਦੇ ਕਿ ਵਕਤ ਨੂੰ ਟਿੱਚਰਾਂ ਨਾ ਕਰਿਆ ਕਰੋ ਦੋਸਤੋ, ਜੇ ਰੁੱਸ ਜਾਵੇ ਤਾਂ ਕਈ ਵਾਰ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਆ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਅਤੇ ਇੱਧਰ ਘੁੰਮਣ ਸਾਹਿਬ ਇੱਕ ਕਹਾਣੀ ਭੇਜਦੇ ਨੇ, ਜਿਹਦੇ ਲਈ ਕਿ ਬਹੁਤ ਧੰਨਵਾਦ ਤੁਹਾਡਾ, ਅਤੇ ਇਹ ਮੈਂ ਸਾਂਭ ਕੇ ਰੱਖ ਲੈਣਾ ਜੀ। ਬਹੁਤ ਬਹੁਤ ਮਿਹਰਬਾਨੀ ਸਾਰੇ ਸੁਣਨ ਵਾਲਿਆਂ ਨੂੰ। ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਭਨਾਂ ਦਾ ਦਿਨ ਖੁਸ਼ੀਆਂ ਭਰਿਆ ਹੋਵੇ, ਤੰਦਰੁਸਤੀ ਭਰਿਆ ਜੀਵਨ ਹੰਢਾਓ ਅਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਸਾਡੀ ਦਿਲੋਂ ਕਹਿੰਦੇ ਨੇ ਕਿ ਇਹੀ ਕਾਮਨਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਲਵੀਰ ਕੌਰ ਜੀ, ਅਤੇ ਧੰਨਵਾਦ ਇੰਨਾ ਸੋਹਣਾ ਪਿਆਰਾ ਮੈਸੇਜ ਕਰਨ ਦੇ ਲਈ, ਅਤੇ ਤੁਹਾਡੇ ਸਾਰਿਆਂ ਦਾ ਦਿਨ ਬਹੁਤ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਮਿਹਰਬਾਨੀ। ਅਤੇ ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਕਹਿੰਦੇ ਨੇ ਕਿ ਸ਼ਾਨਦਾਰ ਅਤੇ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ। ਸਾਰਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ ਅਤੇ ਹੈਪੀ ਵਾਲਾ ਮੰਗਲਵਾਰ ਅਤੇ 7 ਤਰੀਕ ਦੀ ਵਧਾਈ। ਅਤੇ ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਡਰਾਈਵ ਧਿਆਨ ਦੇ ਨਾਲ ਕਰਿਓ, ਲਵਲੀ ਜਿਹਾ ਦਿਨ ਰਹੇ ਤੁਹਾਡਾ। ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਵਲਗੂਲਗਾ ਤੋਂ ਭੇਜ ਰਹੇ ਹਾਂ, ਅਤੇ ਆਪ ਸਭ ਦਾ ਦਿਨ ਸੋਹਣਾ ਰਹੇ। ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ, ਅਤੇ ਇੱਧਰ ਗੁਰਵਿੰਦਰ ਸੰਧੂ ਜੀ ਕਹਿੰਦੇ ਕਿ ਅੱਜ ਦੇਸੀ ਮਹੀਨਿਆਂ ਦੇ ਵਿੱਚ 23 ਤਰੀਕ ਹੋ ਗਈ ਆ ਹਾੜ ਦੇ ਮਹੀਨੇ ਦੀ। ਅਤੇ ਗੁਰਿੰਦਰ ਖਿੰਡਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਾਰੇ ਪਰਿਵਾਰ ਸਮੇਤ ਅਰਦਾਸਾਂ ਕਰਦੇ ਨੇ ਕਿ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ, ਸਾਰੇ ਪਰਿਵਾਰ ਵੱਲੋਂ ਢੇਰ ਸਾਰਾ ਪਿਆਰ ਸਾਰਿਆਂ ਦੇ ਲਈ। ਅਤੇ ਲਵਜੋਤ ਧੁਨਾ ਜੀ ਧੁਨਾ ਜੂਲਰ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਜਤਿੰਦਰ ਕੌਰ ਜੀ ਵਾਹਿਗੁਰੂ ਦਾ ਸ਼ੁਕਰ ਅਦਾ ਕਰਦੇ ਨੇ ਅੱਜ ਦੇ ਇਸ ਮਿਲੇ ਦਿਨ ਦੇ ਲਈ, ਅਤੇ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੜਕਾਂ ਦੇ ਉੱਤੇ ਹੋ, ਅਤੇ ਬੇਨਤੀ ਇਹ ਹੋਈ ਕਿ ਜੇ ਧੁੰਦ ਦੇ ਕਰਕੇ ਕਿਤੇ ਵਿਜ਼ੀਬਿਲਿਟੀ ਦੇ ਵਿੱਚ ਸਮੱਸਿਆ, ਅਤੇ ਆਪਣੀ ਗੱਡੀ ਦੀ ਸਪੀਡ ਜਿਹੜੀ ਉਸ ਹਿਸਾਬ ਦੇ ਨਾਲ ਕੰਟਰੋਲ ਦੇ ਵਿੱਚ ਰੱਖਿਓ ਸੜਕਾਂ ਦੇ ਉੱਤੇ ਹੋ। ਅਤੇ ਜਦੋਂ ਇੱਦਾਂ ਦਾ ਗਿੱਲਬਾਤ ਵਾਲਾ ਮੌਸਮ ਆ, ਥੋੜ੍ਹਾ ਜਿਹਾ ਵਿਜ਼ੀਬਿਲਿਟੀ 'ਚ ਸਮੱਸਿਆ ਵਾ, ਅਤੇ ਫਿਰ ਮੋਬਾਈਲ ਦੇ ਉੱਤੇ ਉਂਗਲਾਂ ਬਿਲਕੁਲ ਨਾ ਜਾਣ, ਵੀ ਆਪਣੇ ਏਸੀ ਦਾ ਵੀ ਖਿਆਲ ਰੱਖਿਓ। ਅਤੇ ਜੇ ਕਿਤੇ ਅਚਾਨਕ ਬ੍ਰੇਕ ਮਾਰਨੀ ਪੈਂਦੀ ਆ, ਤਾਂ ਫਿਰ ਗੱਡੀ ਸਕਿੱਡ ਕਰ ਸਕਦੀ ਹੈ। ਜੇਕਰ ਟਾਇਰ ਤੁਹਾਡੇ ਪਾਉਣ ਵਾਲੇ ਨੇ ਗੁੱਟੀਆਂ ਘਸੀਆਂ ਵਾਂ, ਤਾਂ ਵਿਚਾਰ ਕਰ ਲਿਓ ਭਾਈ, ਟਾਇਰ ਵੀ ਤੁਹਾਨੂੰ ਫਾਈਨ ਵੀ ਦੇ ਸਕਦੇ ਨੇ, ਅਤੇ ਹੋਰ ਵੀ ਤੁਹਾਨੂੰ ਸਮੱਸਿਆ ਦੇ ਸਕਦੇ ਨੇ। ਸੋ ਇਸ ਚੀਜ਼ ਦਾ ਜ਼ਰੂਰ ਤੁਸੀਂ ਖਿਆਲ ਕਰ ਲਿਓ। ਅਤੇ ਜੇਕਰ ਤੁਸੀਂ ਟਾਇਰ ਪਾਉਣੇ ਆ ਰੇਡੀਓ ਹਾਂਜੀ ਦੇ ਹਵਾਲੇ ਦੇ ਨਾਲ, ਸਸਤੇ ਟਾਇਰ ਤੁਸੀਂ ਪਵਾ ਸਕਦੇ ਹੋ ਟਾਇਰ ਫੋਰਸ ਵਾਲਿਆਂ ਦੇ ਕੋਲੋਂ। ਅਤੇ ਹੁਣ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਵਾਪਸੀ ਕਰਦੇ ਹਾਂ, ਆ ਕੇ ਅਤੇ ਫਿਰ ਅੱਜ ਦੀ ਆਪਾਂ ਕਹਾਣੀ ਸਾਂਝੀ ਕਰਦੇ ਹਾਂ। ਰੇਡੀਓ ਹਾਂਜੀ 1674 ਐਮ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
6: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
7: Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te 0433-280-252.

ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਇਸ ਆਸ ਦੇ ਨਾਲ ਕਿ ਚਿਹਰੇ 'ਤੇ ਹੋਊਗੀ ਖੁਸ਼ੀ ਮਨ ਦੇ ਵਿੱਚ ਸ਼ੁਕਰਾਨਾ ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਮੁਸਕਰਾਹਟ ਖੁਸ਼ੀ ਲੈ ਕੇ ਆਈਏ।

ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸੋਹਣੇ ਲੱਗਦੇ ਨੇ ਉਹ ਚਿਹਰੇ ਜਿਹੜੇ ਹੱਸਦੇ ਰਹਿੰਦੇ ਨੇ, ਜਿਹੜੇ ਮੁਸਕਰਾਉਂਦੇ ਨੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਹਵਾ ਪਹਿਲਾਂ ਦੇ ਨਾਲੋਂ ਤੇਜ਼ ਹੋ ਚੁੱਕੀ ਸੀ। ਇੱਕ ਠੰਡੀ ਠਾਰ ਜੀ ਰਾਤ, ਹਲਕੀ ਹਲਕੀ ਜੀ ਜਿੱਦਾਂ ਰੁੱਖਾਂ ਤੋਂ ਭੂਰ ਡਿੱਗ ਰਹੀ ਹੋਵੇ। ਲੱਗ ਰਿਹਾ ਸੀ ਕਿ ਸਵੇਰ ਸਮੇਂ ਕਾਫੀ ਕੱਕਰ ਪਊਗਾ, ਠੰਡ ਕਾਫੀ ਵੱਧ ਚੁੱਕੀ ਸੀ। ਸਿਆਲ ਦੇ ਨਿੱਕੇ ਨਿੱਕੇ ਜਿਹੇ ਦਿਨ, ਪਤਾ ਹੀ ਨਹੀਂ ਲੱਗਾ ਅੱਜ ਸਾਰਾ ਦਿਨ ਕਿਵੇਂ ਲੰਘ ਗਿਆ। ਅਚਾਨਕ ਇੱਕ ਗਿੱਲਵੱਤ ਜੀ ਤੋਂ, ਚਿਕੜੀ ਜੀ ਤੋਂ ਪੈਰ ਤਿਲਕ ਗਿਆ। ਸੰਭਲਦੇ ਸੰਭਲਦੇ ਹੱਥ ਜਿਹੜੀ ਜਗ੍ਹਾ ਦੇ ਉੱਤੇ ਪਿਆ, ਉੱਠ ਕੇ ਕਿਹਾ, ਹਾਂ ਸ਼ਾਇਦ ਆਪਾਂ ਕਬਰਸਤਾਨ ਪਹੁੰਚ ਚੁੱਕੇ। ਆਪਣੇ ਸਾਥੀ ਨੂੰ ਇਸ ਚੀਜ਼ ਦੀ ਸ਼ਾਇਦ ਪੁਸ਼ਟੀ ਕਰਨ ਦੇ ਲਈ ਕਹਿ ਦਿੱਤਾ। ਉਹਨੇ ਹੱਸਦੇ ਹੋਏ ਕਿਹਾ, ਹਾਂ ਹਾਂ ਮਿੱਤਰ, ਆਪਾਂ ਕਬਰਸਤਾਨ ਪਹੁੰਚ ਚੁੱਕੇ ਹਾਂ। ਵੈਸੇ ਵੀ ਤਾਂ ਇੱਕ ਦਿਨ ਆਪਾਂ ਇੱਥੇ ਹੀ ਆਉਣਾ। ਜਦੋਂ ਆਪਾਂ ਸੱਚੀ ਮੁੱਚੀ ਆਏ ਉਦਣ ਸ਼ਾਇਦ ਠੇਡਾ ਖਾ ਕੇ ਲੱਭਣ ਦੀ ਲੋੜ ਨਾ ਪਵੇ। ਉਦਣ ਤਾਂ ਚਾਰ ਜਾਣਿਆਂ ਚੁੱਕ ਕੇ ਛੱਡ ਜਾਣਾ। ਇੰਨਾ ਕਹਿ ਕੇ ਕਹਿ ਕਹਾ ਲਾ ਕੇ ਹੱਸੇ। ਵੇਖ ਦੁਨੀਆ ਕਿੰਨੀ ਅਜੀਬ ਹੈ। ਇਸ ਜਨਾਨੀ ਨੇ ਜਿਉਂਦੇ ਜੀ ਨੱਕ 'ਚ ਦਮ ਕਰ ਛੱਡਿਆ ਅਤੇ ਹੁਣ ਸਾਰਾ ਦਿਨ ਲੰਘਣ ਦੇ ਉੱਤੇ ਵੀ ਇਸ ਕਰਕੇ ਇਹਦੀ ਕਬਰ 'ਤੇ ਫੁੱਲ ਚੜ੍ਹਾਉਣ ਆਉਣਾ ਪਿਆ ਕਿ ਕੱਲ੍ਹ ਦਿਨੇ ਕੋਈ ਹੋਰ ਰਿਸ਼ਤੇਦਾਰ ਆ ਗਿਆ ਅਤੇ ਕੀ ਕਹੂਗਾ, ਤਾਜ਼ੇ ਫੁੱਲ ਨਹੀਂ ਪਏ। ਇਹ ਆਇਆ ਨਹੀਂ, ਇਹ ਉਹਨੂੰ ਦੁਨੀਆ ਤੋਂ ਗਈ ਨੂੰ ਕੋਈ ਇੱਜ਼ਤ ਮਾਣ ਨਹੀਂ ਦੇ ਰਿਹਾ। ਇਹ ਲੋਕਾਂ ਦੀਆਂ ਗੱਲਾਂ ਤੋਂ ਬਚਣ ਦੇ ਲਈ, ਖੈਰ ਗੱਲ ਵਿੱਚੇ ਦੀ ਵਿੱਚੇ ਰਹਿ ਗਈ। ਕਿਉਂਕਿ ਅੱਗੇ ਜਾਂਦਿਆਂ ਇੱਕ ਹੋਰ ਕਬਰ ਨੂੰ ਠੇਡਾ ਵੱਜਾ। ਟੌਰਚ ਮਾਰੀ, ਕਹਿਣ ਲੱਗਾ, ਹਾਂ ਤੈਨੂੰ ਪਤਾ ਇਹਨੂੰ ਮੈਂ ਜਾਣਦਾ, ਇਹਨੂੰ ਮੈਂ ਬੜੀ ਚੰਗੀ ਤਰ੍ਹਾਂ ਜਾਣਦਾ। ਬੜਾ ਚੰਗਾ ਬੰਦਾ ਸੀ, ਕਦੀ ਕਿਸੇ ਦੇ ਨਾਲ ਕੋਈ ਮਾੜਾ ਚੰਗਾ ਨਹੀਂ, ਕਦੀ ਕਿਸੇ ਦੇ ਨਾਲ ਕੋਈ ਲਾਗਦਾਟ ਨਹੀਂ। ਹਾਂ ਸੱਚ, ਆਪਣੀ ਸਿਹਤ ਦਾ ਵੀ ਬੜਾ ਧਿਆਨ ਰੱਖਦਾ ਸੀ। ਕਈ ਵਾਰ ਇਹਨੂੰ ਪੈਗ ਦਾ ਪੁੱਛ ਲੈਣਾ ਅਤੇ ਅੱਗੋਂ ਸਗੋਂ ਅੱਧਾ ਪੌਣਾ ਘੰਟਾ ਲਾ ਕੇ ਸਮਝਾਉਣ ਬਹਿ ਜਾਂਦਾ ਸੀ। ਪਰ ਕਿਸਮਤ ਦੇ ਖੇਡ ਵੇਖ, ਇੱਕ ਬੰਦ ਪਏ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ, ਦੂਸਰੇ ਪਾਸਿਓਂ ਕਿਸੇ ਹੋਰ ਨੇ ਜ਼ੋਰ ਦੀ ਉਹ ਦਰਵਾਜ਼ਾ ਖੋਲ੍ਹ ਦਿੱਤਾ। ਐਸਾ ਸਿਰ ਦੇ ਉੱਤੇ ਵੱਜਾ, ਕਹਿੰਦੇ ਸੀ ਦਿਮਾਗ ਦੇ ਉੱਤੇ ਸੱਟ ਲੱਗ ਗਈ, ਬਾਅਦ 'ਚ ਠੀਕ ਹੀ ਨਹੀਂ ਹੋ ਸਕਿਆ। ਸੱਚ ਪੁੱਛੇ ਤਾਂ ਮੈਨੂੰ ਉਦਣ ਪਤਾ ਲੱਗਾ ਇਸ ਬੰਦੇ ਕੋਲ ਦਿਮਾਗ ਵੀ ਹੈਗਾ। ਇਹਨਾਂ ਕਹਿ ਕੇ ਫਿਰ ਦੁਬਾਰਾ ਦੋਵੇਂ ਹੱਸਣ ਲੱਗ ਪਏ। ਹਾਲੇ ਹੱਸੀ ਰਹੇ ਸੀ ਕਿ ਇੱਕ ਹੋਰ ਆਹਟ ਸੁਣੀ। ਲੱਗਦਾ ਸੀ ਕੋਈ ਹੋਰ ਆਇਆ, ਇਸ ਵੇਲੇ ਕੌਣ ਆ ਸਕਦਾ। ਇੰਨੇ ਨੂੰ ਉਹ ਹੋਰ ਕੋਲ ਆ ਗਿਆ, ਸ਼ੇਵ ਕੀਤੀ, ਸਿਰ ਦੇ ਉੱਤੇ ਹੈਟ ਪਾਈ, ਬੜਾ ਸੋਹਣਾ ਕੋਟ ਕਾਟ ਪਾ ਕੇ ਲਾਗੇ ਆ ਕੇ ਪੁੱਛਣ ਲੱਗਾ, ਮੈਂ ਮੁਸ਼ਕਿਨ, ਸ਼ਾਇਦ ਤੁਸੀਂ ਮੁਸ਼ਕਿਨ ਨੂੰ ਨਹੀਂ ਜਾਣਦੇ ਹੋਗੇ। ਮੁਸ਼ਕਿਨ ਇੱਕ ਬੜਾ ਵੱਡਾ ਅਦਾਕਾਰ ਸੀ, ਜੇ ਤੁਸੀਂ ਡਰਾਮੇ ਵੇਖਣ ਦੇ ਸ਼ੌਕੀਨ ਹੋ ਤਾਂ ਫਿਰ ਸ਼ਾਇਦ ਜਾਣਦੇ ਹੋ। ਚਲੋ ਖੈਰ, ਕੀ ਫਰਕ ਪੈਂਦਾ, ਮੈਂ ਮੁਸ਼ਕਿਨ ਦੀ ਕਬਰ ਲੱਭ ਰਿਹਾ, ਹੋ ਸਕਦਾ ਤੁਹਾਡਾ ਧਿਆਨ ਕਿਤੇ ਪਿਆ ਹੋਵੇ, ਮੈਨੂੰ ਥੋੜ੍ਹੀ ਜਿਹੀ ਆਸਾਨੀ ਹੋ ਜੂਗੀ। ਨਹੀਂ ਦੋਸਤ, ਆਪਾਂ ਜਾਣਦੇ ਤਾਂ ਨਹੀਂ, ਪਰ ਹਾਂ ਇਸ ਵੇਲੇ ਦੀ ਸਾਡੀ ਇੱਕ ਸਾਂਝ ਤਾਂ ਜ਼ਰੂਰ ਹੈ। ਆਪਾਂ ਤਿੰਨੇ ਇਸ ਟਾਈਮ ਕਬਰਸਤਾਨ ਦੇ ਵਿੱਚ ਖੜ੍ਹੇ ਹਾਂ, ਮੈਂ ਜਿੱਥੇ ਜਾਣਾ ਮੈਨੂੰ ਤਾਂ ਪਤਾ, ਆਓ ਫਿਰ ਰਲ ਮਿਲ ਕੇ ਲੱਭ ਲੈਂਦੇ। ਅਤੇ ਇੰਨਾ ਕਹਿ ਕੇ ਤਿੰਨੇ ਜਣੇ ਇੱਧਰ ਉੱਧਰ ਲੱਭਣ ਲੱਗ ਪਏ। ਮਗਰੋਂ ਆਏ ਦੋਸਤ ਨੇ ਕਿਹਾ, ਮੈਨੂੰ ਅੰਦਾਜ਼ਾ ਤਾਂ ਹੈ ਇੱਥੇ ਕਿਤੇ ਹੋਣੀ ਚਾਹੀਦੀ ਹੈ,
ਮੈਂ ਆਇਆ ਸੀ ਇਹਦੇ ਆਖਰੀ ਕਿਰਿਆ ਕਰਮ ਦੇ ਉੱਤੇ। ਮਜ਼ੇ ਦੀ ਗੱਲ ਦੱਸਾਂ, ਜਿੰਨੇ ਪੈਸੇ ਇਹਦੇ ਜਾਣ ਦੇ ਉੱਤੇ ਇਕੱਠੇ ਹੋਏ ਸੀ ਨਾ ਇਸ ਕਬਰਸਤਾਨ ਦੇ ਵਿੱਚ, ਸ਼ਾਇਦ ਸਾਰਿਆਂ ਦੇ ਨਾਲੋਂ ਉੱਚੀ, ਸਾਰਿਆਂ ਦੇ ਨਾਲੋਂ ਵਧੀਆ ਆਲੀਸ਼ਾਨ ਕਬਰ ਇਸ ਬੰਦੀ ਦੀ ਹੁੰਦੀ। ਅੱਛਾ, ਤਾਂ ਫਿਰ ਐਸਾ ਕੀ ਹੋ ਗਿਆ? ਇਹ ਕਲਾਕਾਰ ਸਾਰਿਆਂ ਦਾ ਬੜਾ ਹਰਮਨ ਪਿਆਰਾ ਸੀ। ਜਦੋਂ ਇਹ ਦੁਨੀਆ ਤੋਂ ਗਿਆ ਤਾਂ ਇਹਦੇ ਪਰਿਵਾਰ ਸਮੇਤ ਬਾਕੀ ਸਾਰਿਆਂ ਨੇ ਸੋਹਣੇ ਪੈਸੇ ਇਕੱਠੇ ਕੀਤੇ। ਇਹਦੇ ਚਾਹੁਣ ਵਾਲਿਆਂ ਨੇ ਕਾਫੀ ਰਕਮ ਇਕੱਠੀ ਕਰਕੇ ਦਿੱਤੀ ਸੀ ਉਹਨਾਂ ਸੱਜਣਾਂ ਨੂੰ ਜਿਹੜੇ ਅੱਗੇ ਲੱਗੇ ਸੀ ਇਸ ਕਾਰਜ ਦੇ। ਅਤੇ ਫਿਰ ਉਹ ਸਭ ਵਹਿ ਗਿਆ ਪਾਣੀ ਦੇ ਵਿੱਚ। ਪਾਣੀ ਦੇ ਵਿੱਚ ਕਿੱਦਾਂ? ਨਾਲ ਦੇ ਸੱਜਣ ਨੇ ਹੈਰਾਨੀ ਦੇ ਨਾਲ ਪੁੱਛਿਆ। ਅਤੇ ਇਹਨੇ ਨੂੰ ਉਹਨੇ ਆਪਣੇ ਕੋਟ ਦੀ ਅੰਦਰਲੀ ਜੇਬ ਦੇ ਵਿੱਚੋਂ ਇੱਕ ਸ਼ੀਸ਼ੀ ਕੱਢ ਕੇ ਮੂੰਹ ਨੂੰ ਲਾਈ, ਵੱਡਾ ਸਾਰਾ ਘੁੱਟ ਸ਼ਰਾਬ ਦਾ ਭਰਿਆ ਅਤੇ ਕਹਿਣ ਲੱਗਾ, ਇੱਦਾਂ ਪੈਸੇ ਤਾਂ ਕਾਫੀ ਇਕੱਠੇ ਹੋ ਗਏ ਸੀ, ਪਰ ਸੁਣਨ ਦੇ ਵਿੱਚ ਆਇਆ ਕਿ ਉਹਨਾਂ ਸੱਜਣਾਂ ਨੇ ਇਕੱਠੇ ਹੋ ਕੇ ਲਗਾਤਾਰ ਮਹੀਨਾ ਸ਼ਰਾਬਾਂ ਪੀਤੀਆਂ ਅਤੇ ਇਸ ਕਬਰ ਦੇ ਉੱਤੇ ਘੱਟ ਤੋਂ ਘੱਟ ਪੈਸੇ ਲਾਏ। ਸੁਣਿਆ ਉਹ ਕਹਿੰਦੇ ਸੀ ਕਿ ਕਬਰਾਂ ਦੇ ਉੱਤੇ ਇੰਨੇ ਪੈਸੇ ਕਾਹਤੋਂ ਲਾਉਣੇ, ਕਬਰਾਂ ਤਾਂ ਆਖਿਰਕਾਰ ਕਬਰਾਂ ਨੇ, ਕੀ ਫਾਇਦਾ ਇੰਨੇ ਪੈਸੇ ਖਰਾਬ ਕਰਨ ਦਾ। ਅਤੇ ਇਹਨੇ ਨੂੰ ਤੀਸਰੇ ਨੇ ਇੱਕ ਕਬਰ ਵੱਲ ਨੂੰ ਟੌਰਚ ਮਾਰ ਕੇ ਕਿਹਾ, ਸ਼ਾਇਦ ਇਹੀ ਨਾਂ ਕਿਹਾ ਸੀ ਤੂੰ। ਹਾਂ ਦੋਸਤ, ਬਹੁਤ ਸ਼ੁਕਰੀਆ, ਤੂੰ ਇਹ ਕਬਰ ਲੱਭਣ ਦੇ ਵਿੱਚ ਮੇਰੀ ਮਦਦ ਕੀਤੀ। ਜਿਹੜਾ ਇਹ ਸਮਾਂ ਬਚਿਆ ਉਹ ਆਪਾਂ ਤਿੰਨੇ ਜਾਣੇ ਬੈਠ ਕੇ ਪੈਕ ਸ਼ੈਕਟ ਕਰਾ ਲਵਾਂਗੇ, ਨਹੀਂ ਤਾਂ ਐਵੇਂ ਮੇਰਾ ਹੋਰ ਸਮਾਂ ਖਰਾਬ ਹੋਣਾ ਸੀ। ਉਸਨੇ ਅੱਗੇ ਹੋ ਕੇ ਜੇਬ ਦੇ ਵਿੱਚੋਂ ਇੱਕ ਰੁਮਾਲ ਕੱਢਿਆ, ਨਾਂ ਵਾਲੀ ਲੱਗੀ ਤਖਤੀ ਨੂੰ ਸਾਫ਼ ਕੀਤਾ ਅਤੇ ਉੱਪਰ ਲਿਖਿਆ ਸੀ, ਭੁੱਲਿਆ ਹੋਇਆ ਦੋਸਤ ਮੁਸ਼ਕਿਲ। ਥੋੜ੍ਹਾ ਹੱਸ ਕੇ ਕਹਿਣ ਲੱਗਾ, ਤੁਹਾਨੂੰ ਪਤਾ ਭੁੱਲਿਆ ਹੋਇਆ ਦੋਸਤ ਮੁਸ਼ਕਿਲ, ਇਹ ਨਹੀਂ ਸੀ ਲਿਖਿਆ ਜਦੋਂ ਆਪਾਂ ਇਹਦੀ ਕਬਰ ਬਣਾਈ ਸੀ। ਮਜ਼ੇ ਦੀ ਗੱਲ ਵੇਖੋ, ਉਹਨੇ ਰੁਮਾਲ ਥੋੜ੍ਹਾ ਖੱਬੇ ਪਾਸੇ ਨੂੰ ਕਰਕੇ ਝਾੜਿਆ, ਚੰਗੀ ਤਰ੍ਹਾਂ ਦੇ ਨਾਲ ਧੂੜ ਝਾੜ ਕੇ ਕਹਿਣ ਲੱਗਾ, ਆਹ ਵੇਖੋ, ਕਦੇ ਨਾ ਲਿਖਿਆ ਜ਼ਰੂਰ ਪਰ ਇਹਦੇ ਉੱਤੇ ਧੂੜ ਜੰਮ ਗਈ ਆ। ਸ਼ੁਰੂਆਤ ਦੇ ਵਿੱਚ ਲਿਖਿਆ ਸੀ, ਕਦੇ ਨਾ ਭੁੱਲਿਆ ਹੋਇਆ ਦੋਸਤ ਮੁਸ਼ਕਿਲ, ਪਰ ਹੁਣ ਸਿਰਫ ਇੰਨਾ ਰਹਿ ਗਿਆ, ਭੁੱਲਿਆ ਹੋਇਆ ਦੋਸਤ ਮੁਸ਼ਕਿਲ। ਹੌਲੀ ਹੌਲੀ ਸਾਰਿਆਂ ਨੇ ਇਹਨੂੰ ਭੁਲਾ ਦਿੱਤਾ। ਮਜ਼ੇ ਦੀ ਗੱਲ ਦੱਸਾਂ, ਇਹਦੇ ਪਰਿਵਾਰ ਵਾਲੇ ਵੀ ਹੁਣ ਇਹਨੂੰ ਕੋਈ ਬਹੁਤਾ ਸ਼ਾਇਦ ਵੇਖਣ ਮਿਲਣ ਨਹੀਂ ਆਉਂਦੇ। ਇਹ ਗੱਲ ਮੈਂ ਇਸ ਕਰਕੇ ਕਹਿ ਸਕਦਾ ਕਿਉਂਕਿ ਇਹਦੀ ਕਬਰ ਬਿਲਕੁਲ ਗੰਦੀ ਪਈ ਹੈ। ਜਿੱਦਾਂ ਹੌਲੀ ਹੌਲੀ ਧੂੜ ਉੱਡ ਕੇ, ਮਿੱਟੀ ਉੱਡ ਕੇ ਇਹਦੀ ਕਬਰ ਦੇ ਚਾਰ ਚੁਫੇਰੇ ਢੱਕ ਚੁੱਕੀ ਹੈ। ਇਹ ਗੱਲ ਕੋਈ ਝੂਠ ਨਹੀਂ ਹੈ ਕਿ ਹੁਣ ਇਹਦੇ ਕੋਲ ਕੋਈ ਨਹੀਂ ਆਉਂਦਾ। ਉਹ ਸਾਰੇ ਲੋਕ ਜਿਹੜੇ ਇਹਨੂੰ ਦਾਅਵਾ ਕਰਦੇ ਸੀ ਕਿ ਇਹਨੂੰ ਪਿਆਰ ਕਰਦੇ ਨੇ, ਉਹ ਸਾਰੇ ਜਿਹੜੇ ਇਹਨੂੰ ਵੇਖਣ ਲਈ ਆਉਂਦੇ ਸੀ, ਉਹ ਸਾਰੇ ਜਿਹੜੇ ਇਹਦੇ ਪੈਸੇ ਦੇ ਉੱਤੇ ਪਲਦੇ ਸੀ, ਵੇਖ ਲਓ ਕੋਈ ਵੀ ਇਹਦੀ ਕਬਰ 'ਤੇ ਨਹੀਂ ਆਇਆ। ਤਾਂ ਪਹਿਲਾਂ ਇਹ ਦੋਸਤਾਂ ਦੇ ਵਿੱਚੋਂ ਇੱਕ ਜਣੇ ਨੇ ਮੋੜਵਾਂ ਸਵਾਲ ਪੁੱਛਿਆ, ਅਤੇ ਫਿਰ ਤੁਸੀਂ ਜਨਾਬ ਕਿੱਧਰ ਆਏ ਹੋ? ਵੱਡਾ ਸਾਰਾ ਹੋਕਾ ਭਰ ਕੇ ਕਹਿਣ ਲੱਗਾ, ਕਿਉਂਕਿ ਮੈਂ ਇਹਨੂੰ ਨਫ਼ਰਤ ਕਰਦਾ। ਮਜ਼ੇ ਦੀ ਗੱਲ ਦੱਸਾਂ, ਪਿਆਰ ਬੜੀ ਛੇਤੀ ਖਤਮ ਹੋ ਜਾਂਦਾ, ਨਫ਼ਰਤ ਐਸੀ ਪਿਆਰੀ ਚੀਜ਼ ਹੈ, ਖਤਮ ਹੋਣ 'ਚ ਨਹੀਂ ਆਉਂਦੀ। ਉਹ ਲੋਕ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਉਹ ਬੜੀ ਛੇਤੀ ਤੁਹਾਡਾ ਸਾਥ ਛੱਡ ਜਾਂਦੇ ਨੇ। ਤੁਸੀਂ ਖਤਮ, ਪਿਆਰ ਖਤਮ, ਪਰ ਨਫ਼ਰਤ ਉਦੋਂ ਤੱਕ ਨਾਲ ਚੱਲਦੀ ਆ ਜਦੋਂ ਤੱਕ ਤੁਸੀਂ ਵੀ ਨਾ ਚਲੇ ਜਾਓ। ਪਰ ਤੂੰ ਇਹਨੂੰ ਇੰਨੀ ਨਫ਼ਰਤ ਕਿਉਂ ਕਰਦਾ? ਅਤੇ ਜੇ ਨਫ਼ਰਤ ਕਰਦਾ ਤਾਂ ਫਿਰ ਇਹਦੀ ਕਬਰ 'ਤੇ ਕਿਉਂ ਆਇਆ? ਹਾਂ ਕਹਾਣੀ ਲੰਮੀ ਆ, ਪਰ ਮੈਂ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਜ਼ਰੂਰ ਦੱਸਣੀ ਚਾਹਾਂਗਾ।
ਆਖਰ ਮੈਂ ਵੀ ਕਲਾਕਾਰ ਬਣਨਾ ਚਾਹੁੰਦਾ ਸੀ, ਮੇਰਾ ਪਰਿਵਾਰ ਨਹੀਂ ਸੀ ਚਾਹੁੰਦਾ ਕਿ ਮੈਂ ਕਲਾਕਾਰ ਬਣਾ, ਪਰ ਇਸ ਅਦਾਕਾਰ ਨੇ ਮੈਨੂੰ ਬਹੁਤ ਹੌਸਲਾ ਦਿੱਤਾ, ਮੈਨੂੰ ਝੂਠੇ ਸੱਚੇ ਖਾਬ ਵਿਖਾਏ। ਮੈਂ ਆਪਣੇ ਘਰ ਵਾਲਿਆਂ ਦੇ ਖਿਲਾਫ ਜਾ ਕੇ, ਆਪਣੇ ਪਿਓ ਦੇ ਖਿਲਾਫ ਜਾ ਕੇ ਅਦਾਕਾਰ ਬਣ ਗਿਆ। ਮੈਂ ਹਰ ਇੱਕ ਉਹ ਚੀਜ਼ ਕੀਤੀ ਜੋ ਇਸ ਨੇ ਮੈਨੂੰ ਦੱਸਿਆ। ਇੱਕ ਸਮਾਂ ਸੀ ਜਦੋਂ ਮੈਂ ਬਹੁਤ ਵਧੀਆ ਅਦਾਕਾਰ ਬਣ ਗਿਆ ਸੀ, ਪਰ ਜਦੋਂ ਇਹਨੂੰ ਇਹ ਮਹਿਸੂਸ ਹੋਇਆ ਕਿ ਹੁਣ ਮੈਂ ਸ਼ਾਇਦ ਇਹਦੇ ਤੋਂ ਜ਼ਿਆਦਾ ਹਰਮਨ ਪਿਆਰਾ ਹੋ ਸਕਦਾ, ਮੈਂ ਜ਼ਿਆਦਾ ਅੱਗੇ ਲੰਘ ਸਕਦਾ, ਤਾਂ ਉਸ ਸਮੇਂ ਇਹ ਵਿਅਕਤੀ ਮੇਰੇ ਲਈ ਖਲਨਾਇਕ ਸਾਬਤ ਹੋਇਆ, ਇੱਕ ਬਦਮਾਸ਼ ਸਾਬਤ ਹੋਇਆ। ਇੱਕ ਸਮੇਂ ਜਾ ਕੇ ਮੈਨੂੰ ਪਤਾ ਲੱਗਾ ਕਿ ਇਹ ਜਾਣ ਬੁੱਝ ਕੇ ਮੈਨੂੰ ਅੱਗੇ ਨਹੀਂ ਆਉਣ ਦੇਣਾ। ਹੁਣ ਮੈਂ ਨਾ ਘਰ ਦਾ ਰਿਹਾ ਸੀ ਅਤੇ ਨਾ ਘਾਟ ਦਾ, ਨਾ ਮੈਂ ਘਰ ਵਾਪਸ ਜਾ ਸਕਦਾ ਸੀ। ਪਿਓ ਨੇ ਇਹੋ ਕਹਿ ਕੇ ਕੱਢਿਆ ਸੀ, ਹੁਣ ਵਾਪਸ ਨਾ ਮੁੜੀ, ਹੁਣ ਖਾਲੀ ਉੱਥੋਂ ਰੋਟੀਆਂ। ਖੈਰ ਉਹ ਮੇਰਾ ਲਾਲਚ ਸੀ, ਸ਼ਾਇਦ ਮੇਰੇ ਅੰਦਰ ਅਦਾਕਾਰੀ ਸੀ, ਮੈਨੂੰ ਲੱਗਦਾ ਸੀ ਅਦਾਕਾਰੀ ਹੀ ਜ਼ਿੰਦਗੀ ਹੈ। ਇਸ ਫਰੇਬੀ ਬੰਦੇ ਦੇ ਕੀਤੇ ਵਾਅਦਿਆਂ ਦੇ ਕਰਕੇ ਮੈਂ ਆਪਣੀ ਸਾਰੀ ਜ਼ਿੰਦਗੀ ਗਵਾ ਦਿੱਤੀ। ਜਿੱਥੇ ਇੱਕ ਪਾਸੇ ਇਹ ਪੈਸੇ ਅਤੇ ਹੋਰ ਪੈਸੇ ਕਮਾਉਂਦਾ ਗਿਆ, ਸ਼ੋਹਰਤ ਅਤੇ ਹੋਰ ਸ਼ੋਹਰਤ ਕਮਾਉਂਦਾ ਗਿਆ, ਉੱਥੇ ਮੈਂ ਹੌਲੀ ਹੌਲੀ ਪਿੱਛੇ ਛੋਟੇ ਮੋਟੇ ਰੋਲ ਸਮਾਨ ਚੁੱਕ ਰੱਖ ਕਰ ਬਸ ਉਸੇ ਵਿੱਚ ਹੀ ਜ਼ਿੰਦਗੀ ਹੰਢਾ ਦਿੱਤੀ। ਸ਼ਾਇਦ ਇਸੇ ਕਰਕੇ ਸ਼ਰਾਬ ਦੀ ਲੱਤ ਵੀ ਹੌਲੀ ਹੌਲੀ ਵੱਧਦੀ ਗਈ। ਤੁਹਾਨੂੰ ਪਤਾ ਇੱਕ ਅਦਾਕਾਰ ਦੀ ਕਿਸਮਤ ਬੜੀ ਕੌੜੀ ਹੁੰਦੀ ਹੈ। ਉਹ ਆਪਣੀ ਜਵਾਨੀ ਵੀ ਗਵਾ ਦਿੰਦਾ, ਅਦਾਕਾਰ ਨਸ਼ੇ ਦੇ ਵਿੱਚ ਆ ਕੇ ਆਪਣੀ ਹੋਸ਼ ਵੀ ਗਵਾ ਦਿੰਦਾ, ਹੋਰ ਤਾਂ ਹੋਰ ਉਹ ਇਨਸਾਨੀਅਤ ਦਾ ਇੱਕ ਪਿਆਰਾ ਰੂਪ ਵੀ ਗਵਾ ਦਿੰਦਾ। ਉਹ ਸਾਰੀ ਉਮਰ ਅਦਾਕਾਰੀ ਦੇ ਵਿੱਚ ਹੀ ਕੱਢ ਦਿੰਦਾ, ਉਹ ਫਿਰ ਇੱਕ ਸਮਾਂ ਆਉਂਦਾ ਆਪਣਿਆਂ ਦੇ ਨਾਲ ਵੀ ਅਦਾਕਾਰੀ ਕਰਨ ਲੱਗ ਪੈਂਦਾ। ਮੇਰੇ ਕੋਲ ਇਸ ਸਮੇਂ ਇੱਕ ਧੇਲਾ ਵੀ ਨਹੀਂ। ਟੌਰਚ ਮਾਰ ਕੇ ਕਹਿਣ ਲੱਗਾ, ਆਹ ਦੇਖੋ ਮੇਰੇ ਬੂਟ ਵੀ ਕੱਸ ਚੁੱਕੇ ਨੇ, ਮੇਰੀ ਪੈਂਟ ਲੀਰੋ ਲੀਰ ਹੈ, ਥਾਂ ਥਾਂ ਤੋਂ ਸਿਉਂ ਕੇ ਮੈਂ ਦਿਨ ਕੱਟ ਰਿਹਾ, ਮੇਰਾ ਚਿਹਰਾ ਮੰਨੋ ਜਿੱਦਾਂ ਕੁੱਤਿਆਂ ਨੇ ਚੱਟਿਆ ਹੋਵੇ। ਇੰਨੀ ਛੇਤੀ ਮੇਰੇ ਝੂੜੀਆਂ ਨਹੀਂ ਸੀ ਪੈਣ ਵਾਲੀਆਂ। ਮੇਰੇ ਸਿਰ ਦੇ ਵਿੱਚ ਬੇਲੋੜੇ ਖਿਆਲ ਮੈਨੂੰ ਹੋਰ ਬੁੱਢਾ ਕਰ ਰਹੇ ਨੇ। ਮੇਰੇ ਦਿਮਾਗ ਦੇ ਵਿੱਚ ਇਸ ਟਾਈਮ ਬਕਵਾਸ ਤੋਂ ਇਲਾਵਾ ਹੋਰ ਕੁਛ ਨਹੀਂ ਭਰਿਆ। ਮਾਫ਼ੀ ਚਾਹੁੰਦਾ ਜੇ ਮੈਂ ਆਪਣੀਆਂ ਗੱਲਾਂ ਦੇ ਨਾਲ ਤੁਹਾਨੂੰ ਇਸ ਟਾਈਮ ਬੋਰ ਕਰ ਰਿਹਾ ਹਾਂ। ਉਹਦੀ ਕਬਰ ਦੇ ਉੱਤੇ ਠੁੱਡਾ ਮਾਰ ਕੇ ਕਹਿਣ ਲੱਗਾ, ਇਸ ਬੰਦੇ ਨੇ ਮੇਰੀ ਸ਼ਰਧਾ ਖੋਲ੍ਹੀ, ਮੈਂ ਇਹਨੂੰ ਰੱਬ ਮੰਨਿਆ ਸੀ, ਪਰ ਇਹਨੇ ਮੇਰੇ ਨਾਲ ਹੋਰ ਬਹੁਤ ਸਾਰਾ ਕੁਛ ਅਤੇ ਬਹੁਤ ਬੁਰਾ ਕੀਤਾ, ਸਾਰਾ ਕੁਛ ਸ਼ਾਇਦ ਮੈਂ ਦੱਸ ਵੀ ਨਾ ਪਾਵਾਂ। ਮੇਰੇ ਲਈ ਇੱਕ ਪ੍ਰੇਤ ਹੈ, ਮੇਰੇ ਕੋਲ ਇੱਕ ਹੁਨਰ ਸੀ ਜੋ ਇਹਨੇ ਪਛਾਣਿਆ ਜ਼ਰੂਰ, ਪਰ ਉਸ ਹੁਨਰ ਦੇ ਨਾਲ ਮੈਨੂੰ ਦੁਨੀਆਂ ਦੇ ਸਾਹਮਣੇ ਕਦੀ ਨਹੀਂ ਆਉਣ ਦਿੱਤਾ। ਮੇਰੇ ਸਿਰ ਦੇ ਉੱਤੇ ਪੈਰ ਰੱਖ ਕੇ ਅੱਗੇ ਵਧਿਆ ਇਹ ਆਦਮੀ, ਅੱਜ ਵੇਖੋ ਟੌਰਚਾਂ ਮਾਰ ਮਾਰ ਕੇ ਇਹਦੀ ਕਬਰ ਲੱਭਣੀ ਪੈ ਰਹੀ ਹੈ। ਸ਼ਾਇਦ ਇਹਨੂੰ ਠੰਡ ਲੱਗ ਰਹੀ ਹੋਵੇ, ਅਤੇ ਜੇ ਇਹਨੂੰ ਠੰਡ ਲੱਗ ਰਹੀ ਹੋਵੇ ਮੈਂ ਚਾਹਾਂਗਾ ਇਹਦੇ ਉੱਤੇ ਕੋਈ ਕੰਬਲ ਨਾ ਪਾਇਆ ਜਾਵੇ, ਇਹ ਠੰਡ ਦੇ ਵਿੱਚ ਠਰ ਠਰ ਕੇ ਫਿਰ ਦੁਬਾਰਾ ਮਰੇ। ਇਹਨੇ ਬਥੇਰਾ ਮੇਰਾ ਸਬਰ ਵੇਖਿਆ, ਇਹਦੇ ਮਰਨ ਤੱਕ ਮੈਨੂੰ ਆਸ ਸੀ ਕਿ ਮੇਰੇ ਲਈ ਕੁਛ ਕਰੂਗਾ। ਮੈਨੂੰ ਸੀ ਕਿ ਮਰਨ ਲੱਗਾ ਆਪਣੀ ਜਗ੍ਹਾ ਇਹ ਮੈਨੂੰ ਦੇ ਕੇ ਜਾਊਗਾ, ਪਰ ਇਹਨੇ ਅਜਿਹਾ ਵੀ ਨਹੀਂ ਕੀਤਾ। ਆਖਰੀ ਵਾਰ ਜਾਂਦੇ ਜਾਂਦੇ ਵੀ ਉਹਨਾਂ ਲੋਕਾਂ ਨੂੰ ਅੱਗੇ ਲਾ ਕੇ ਚਲਾ ਗਿਆ ਜਿਹੜੇ ਲੋਕ ਕੱਲ੍ਹ ਦੇ ਆਏ ਸੀ, ਨਵੇਂ ਸੀ, ਜਿਨ੍ਹਾਂ ਦੀ ਕਾਬਲੀਅਤ ਵੀ ਮੇਰੇ ਤੋਂ ਬਹੁਤ ਘੱਟ ਸੀ। ਚਲੋ ਖੈਰ, ਇੰਨੇ ਕੁ ਸਮੇਂ ਦੇ ਵਿੱਚ ਮੈਂ ਤੁਹਾਨੂੰ ਇੰਨੀ ਕੁ ਨਫ਼ਰਤ ਹੀ ਦੱਸ ਸਕਦਾ। ਵੈਸੇ ਅੱਜ ਮੈਂ ਇਸ ਮੂਡ ਦੇ ਵਿੱਚ ਨਹੀਂ ਸੀ, ਪਰ ਕੀ ਕਰਾਂ, ਵਾਰ ਵਾਰ ਜਦੋਂ ਕੋਈ ਪੁੱਛ ਲੈਂਦਾ ਇਸ ਵਿਅਕਤੀ ਦਾ ਨਾਂ ਮਨ ਦੇ ਵਿੱਚ ਆ ਜਾਂਦਾ, ਦਿਮਾਗ ਦੇ ਵਿੱਚ ਆ ਜਾਂਦਾ, ਤਾਂ ਫਿਰ ਪਤਾ ਨਹੀਂ ਕਿਉਂ
ਇਹ ਕੌੜੇ ਸ਼ਬਦ ਜ਼ਬਾਨੋਂ ਆਪਣੇ ਆਪ ਹੀ ਡੁੱਲ ਪੈਂਦੇ ਨੇ। ਖੈਰ ਮੈਂ ਆਪਣੇ ਆਪ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ। ਡਾਕਟਰ ਕਹਿੰਦੇ ਨੇ ਮੈਂ ਛੇਤੀ ਸ਼ਰਾਬ ਦੇ ਨਾਲ ਮਰ ਜਾਊਂਗਾ, ਮੈਂ ਬਹੁਤ ਸ਼ਰਾਬ ਪੀ ਚੁੱਕਾ, ਸੋ ਮੈਂ ਅੱਜ ਵਿਦਾਈ ਲੈਣ ਆਇਆ। ਆਖਿਰਕਾਰ ਮੈਂ ਇਹਨੂੰ ਗੁਰੂ ਮੰਨਿਆ ਸੀ ਅਤੇ ਆਪਣੇ ਗੁਰੂ ਦੇ ਕੋਲੋਂ ਵਿਦਾਈ ਲੈਣ ਲਾਇਆ। ਅਤੇ ਫਿਰ ਇੱਕਦਮ ਜਿੱਦਾਂ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਹੱਸਣ ਲੱਗ ਪਿਆ। ਮਜ਼ੇ ਦੀ ਗੱਲ ਦੱਸਾਂ, ਮੈਨੂੰ ਕਈ ਕਈ ਵਾਰ ਇਹ ਡਰ ਵੀ ਸਤਾਉਂਦਾ, ਇਹ ਡਰ ਸਤਾਉਂਦਾ ਕਿ ਮਰਨ ਤੋਂ ਬਾਅਦ ਮੈਂ ਵੀ ਤਾਂ ਇਸੇ ਕਬਰਸਤਾਨ ਦੇ ਵਿੱਚ ਆਉਣਾ। ਮੈਨੂੰ ਲੱਗਾ ਜਾਣ ਲੱਗਿਆਂ ਥੋੜ੍ਹੀ ਜਿਹੀ ਦੋਸਤੀ ਪਾ ਲਈ ਜਾਵੇ, ਚਾਹੇ ਦੁਸ਼ਮਣੀ ਵਾਲੀ ਦੋਸਤੀ ਹੋਵੇ। ਸ਼ਾਇਦ ਇਸ ਕਬਰਸਤਾਨ ਦੇ ਵਿੱਚ ਆਪਾਂ ਦੋਵੇਂ ਹੁਣ ਬਰਾਬਰ ਦੇ ਅਦਾਕਾਰ ਹੋਈਏ, ਪਰ ਇਹ ਵੀ ਨਹੀਂ ਪਤਾ ਇੱਥੇ ਵੀ ਮਰ ਕੇ ਪਹਿਲਾਂ ਪਹੁੰਚਿਆ, ਸ਼ਾਇਦ ਇੱਥੇ ਵੀ ਇਹ ਸੀਨੀਅਰ ਹੋਵੇ। ਅਤੇ ਇੱਕ ਵਾਰੀ ਫਿਰ ਤੋਂ ਜ਼ੋਰ ਜ਼ੋਰ ਦੀ ਹੱਸਣ ਲੱਗ ਪਿਆ। ਅਸਲ ਦੇ ਵਿੱਚ ਮੈਨੂੰ ਕਿਸੇ ਨੇ ਕਿਹਾ ਸੀ ਕਿ ਬੰਦੇ ਨੂੰ ਜਾਂਦੇ ਸਮੇਂ ਸਾਰਿਆਂ ਨੂੰ ਮਾਫ਼ ਕਰ ਦੇਣਾ ਚਾਹੀਦਾ, ਆਪਣੇ ਦੁਸ਼ਮਣਾਂ ਨੂੰ ਮਾਫ਼ ਕਰਕੇ ਹੀ ਇਸ ਦੁਨੀਆ ਤੋਂ ਜਾਣਾ ਚਾਹੀਦਾ। ਸ਼ਾਇਦ ਇਹ ਵੀ ਵਿਚਾਰ ਮੈਨੂੰ ਤੰਗ ਕਰ ਰਿਹਾ ਸੀ। ਮੈਂ ਸੋਚਿਆ ਕੀ ਫਰਕ ਪੈਂਦਾ, ਚਲੋ ਹੋਨੇ ਆ ਅੱਜ ਉਸ ਦੀ ਕਬਰ ਤੋਂ ਜਿਹਨੂੰ ਮੈਂ ਦੁਨੀਆ ਦੇ ਵਿੱਚ ਸਭ ਤੋਂ ਵੱਧ ਨਫ਼ਰਤ ਕਰਦਾ। ਸ਼ਾਇਦ ਮੈਂ ਇਹਦੇ ਨਾਲ ਹਲੇ ਹੋਰ ਕਾਫ਼ੀ ਗੱਲਾਂ ਕਰਨੀਆਂ, ਠੰਡ ਹੌਲੀ ਹੌਲੀ ਵੱਧ ਰਹੀ ਹੈ, ਤੁਸੀਂ ਚਾਹੋ ਤਾਂ ਜਾ ਸਕਦੇ ਹੋ ਦੋਸਤ। ਸੋਚਿਆ ਸੀ ਤੁਹਾਡੇ ਨਾਲ ਇੱਕ ਦੋ ਪੈਗ ਸਾਂਝੇ ਕਰੂੰਗਾ, ਪਰ ਨਹੀਂ, ਹੁਣ ਮੈਂ ਮਹਿਸੂਸ ਕਰ ਰਿਹਾ ਕਿ ਇਹ ਸਿਰਫ ਮੇਰੇ ਜੋਗੀ ਬਚੀ ਹੈ। ਇਸ ਵਿਸ਼ੇ ਦੇ ਉੱਤੇ ਮੈਂ ਥੋੜ੍ਹਾ ਸਵਾਰਥੀ ਹੋਣਾ ਚਾਹਾਂਗਾ, ਹਾਲੇ ਮੈਂ ਕੁਛ ਸਮਾਂ ਠੰਡ ਦੇ ਵਿੱਚ ਬਿਤਾਉਣਾ। ਇੰਨਾ ਕਹਿ ਕੇ ਉਹ ਪਤਾ ਨਹੀਂ ਉਸ ਕਬਰ ਦੇ ਨਾਲ ਕਿਹੜੀਆਂ ਗੱਲਾਂ ਕਰਨ ਲੱਗ ਪਿਆ। ਅਤੇ ਇਹ ਸੱਜਣ ਜਿਹੜੇ ਪਹਿਲਾਂ ਗਏ ਸੀ ਆਪਣੇ ਰਾਹ ਚਲੇ ਗਏ, ਮਹਿਸੂਸ ਕਰ ਰਹੇ ਨੇ ਕਿ ਸ਼ਾਇਦ ਇੱਥੇ ਇੱਕ ਹੋਰ ਜਨਾਜ਼ਾ ਆ ਰਿਹਾ, ਇੱਕ ਤੋਂ ਬਾਅਦ ਫਿਰ ਇੱਕ ਹੋਰ ਆ ਰਿਹਾ, ਅਤੇ ਇਸੇ ਤਰ੍ਹਾਂ ਦੇ ਨਾਲ ਦੁਨੀਆ ਚੱਲ ਸੋ ਚੱਲ। ਇਸ ਤਰੀਕੇ ਦੇ ਨਾਲ ਐਂਟਨ ਚੈਕਵ ਆਪਣੀ ਕਹਾਣੀ ਖਤਮ ਕਰਦਾ, ਇਨ ਦ ਗ੍ਰੇਵਯਾਰਡ। ਉਹ ਕਹਾਣੀ ਜਿਹੜੀ ਸਾਨੂੰ ਦੁਨੀਆ ਦਾ ਇੱਕ ਜਾਂ ਫਿਰ ਸਾਡਾ ਇੱਕ ਕੌੜਾ ਸੱਚ ਬਿਆਨ ਕਰਦੀ ਹੈ, ਉਹ ਸੱਚ ਜਿਹੜਾ ਆਪਾਂ ਕਦੀ ਵੀ ਮੰਨਣ ਨੂੰ ਤਿਆਰ ਨਹੀਂ, ਉਹ ਸੱਚ ਜਿੱਥੇ ਸਾਨੂੰ ਇਹ ਸਵੀਕਾਰ ਕਰਨਾ ਪਊਗਾ ਕਿ ਆਪਾਂ ਜਿਨ੍ਹਾਂ ਨੂੰ ਬਹੁਤ ਪਿਆਰ ਕਰਨ ਦਾ ਦਾਅਵਾ ਕਰਦੇ ਹਾਂ ਉਹਨਾਂ ਨੂੰ ਆਪਾਂ ਝੱਟ ਹੀ ਭੁੱਲ ਜਾਂਦੇ ਹਾਂ, ਪਰ ਜਿਨ੍ਹਾਂ ਨੂੰ ਆਪਾਂ ਨਫ਼ਰਤ ਕਰਦੇ ਹਾਂ ਉਹਨਾਂ ਨੂੰ ਆਪਾਂ ਸਾਰੀ ਜ਼ਿੰਦਗੀ ਨਹੀਂ ਭੁੱਲ ਪਾਉਂਦੇ। ਸੋ ਵੇਖਿਆ ਜਾਵੇ ਤਾਂ ਅਸੀਂ ਉਹਨਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਖਿਆਲਾਂ ਦੇ ਵਿੱਚ ਜ਼ਿਆਦਾ ਥਾਂ ਦਿੰਦੇ ਹਾਂ ਜਿਨ੍ਹਾਂ ਨੂੰ ਘੱਟ ਦੇਣੀ ਚਾਹੀਦੀ ਹੈ। ਉਹਨਾਂ ਲੋਕਾਂ ਦਾ ਹਿੱਸਾ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਉਹ ਅਸੀਂ ਕੱਟ ਕੇ ਉਹਨਾਂ ਲੋਕਾਂ ਨੂੰ ਦਿੰਦੇ ਹਾਂ ਜਿਹੜੇ ਲੋਕਾਂ ਨੂੰ ਆਪਾਂ ਨਫ਼ਰਤ ਕਰਦੇ ਹਾਂ। ਸੋਚਿਆ ਜਾਵੇ ਤਾਂ ਇਹ ਚੀਜ਼ ਸਾਨੂੰ ਬਹੁਤ ਤੰਗ ਕਰਦੀ ਹੈ। ਵਾਰ ਵਾਰ ਜਦੋਂ ਆਪਾਂ ਉਹਨਾਂ ਲੋਕਾਂ ਨੂੰ ਸੋਚਦੇ ਹਾਂ ਜਿਨ੍ਹਾਂ ਨੂੰ ਆਪਾਂ ਨਫ਼ਰਤ ਕਰਦੇ ਹਾਂ ਤਾਂ ਉਹਦਾ ਅਸਰ ਸਾਡੇ ਰਿਸ਼ਤਿਆਂ ਦੇ ਉੱਤੇ ਵੀ ਪੈਂਦਾ, ਸਾਡੇ ਨਾਤਿਆਂ ਦੇ ਉੱਤੇ ਪੈਂਦਾ, ਅਤੇ ਆਪਾਂ ਹੋਰ ਜ਼ਿਆਦਾ ਪਰੇਸ਼ਾਨ ਨਾ ਹੋਈਏ। ਇਸ ਕਰਕੇ ਬਿਹਤਰ ਹੈ ਕਿ ਆਪਾਂ ਛੇਤੀ ਤੋਂ ਛੇਤੀ ਉਹਨਾਂ ਲੋਕਾਂ ਨੂੰ ਮਾਫ਼ ਕਰ ਦਈਏ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨਫ਼ਰਤ ਕਰਦੇ ਹਾਂ, ਨਹੀਂ ਤਾਂ ਫਿਰ ਅਜਾਈ ਸਾਡੀ ਜ਼ਿੰਦਗੀ ਦਾ ਵੱਡਾ ਹਿੱਸਾ ਹਾਲੇ ਹੋਰ ਵੀ ਉਹ ਲੈ ਜਾਣਗੇ ਜਿਹੜਾ ਕਿਸੇ ਕੰਮ ਨਹੀਂ ਆਉਣਾ। ਕੋਸ਼ਿਸ਼ ਕਰਕੇ ਆਪਣੀਆਂ ਸੋਚਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਸਮਾਂ ਦੇਈਏ, ਉਹਨਾਂ ਲੋਕਾਂ ਨੂੰ ਥਾਂ ਦੇਈਏ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ, ਜਿਹੜੇ ਸਾਡੇ ਲਈ ਕੁਛ ਚੰਗਾ ਕਰਦੇ ਨੇ। ਪਰ ਹਾਂ, ਇਹ ਤਾਂ ਹੀ ਹੋ ਸਕਦਾ ਜੇ ਤੁਸੀਂ ਉਹਨਾਂ ਸਾਰਿਆਂ ਨੂੰ ਮਾਫ਼ ਕਰ ਦਿਓ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਨਫ਼ਰਤ ਕਰਦੇ ਹੋ, ਕਿਉਂਕਿ ਜਿਨ੍ਹਾਂ ਨੂੰ ਤੁਸੀਂ ਨਫ਼ਰਤ ਕਰਦੇ ਹੋ ਉਹ ਹੁਣ ਇਸ ਸਮੇਂ ਤੁਹਾਡੇ ਨਾਲ ਤਾਂ ਨਹੀਂ ਹੋਣਗੇ, ਤੁਹਾਡੇ ਅੰਗ ਸੰਗ ਤਾਂ ਨਹੀਂ ਹੋਣਗੇ, ਉਹਨਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਵਿਸਾਰ ਚੁੱਕੇ ਹੋਵਾਂਗੇ।
ਹਾਂ ਉਹ ਦੁਨੀਆ ਦੇ ਵਿੱਚ ਹੋ ਸਕਦਾ ਹਾਲੇ ਵਿਚਰ ਰਹੇ ਹੋਣ, ਨਾ ਗਏ ਹੋਣ, ਪਰ ਫਿਰ ਵੀ ਆਪਾਂ ਉਹਨਾਂ ਦੇ ਨਾਲ ਵਰਤ ਥੋੜ੍ਹੀ ਰਹੇ ਹੋਵਾਂਗੇ। ਸੋ ਇਸ ਕਰਕੇ ਕੀ ਲੋੜ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਖਿਆਲਾਂ ਦੇ ਵਿੱਚ ਥਾਂ ਦੇਣ ਦੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਇਹ ਕਹਾਣੀ ਐਂਟਨ ਚੈਕਅਪ ਦੀ ਲਿਖੀ ਹੋਈ ਸੀ, ਪੰਜਾਬੀ ਦੇ ਵਿੱਚ ਅਨੁਵਾਦ ਕਰਦਿਆਂ ਕੋਈ ਉਣਤਾਈ ਰਹਿ ਗਈ ਹੋਵੇ ਤਾਂ ਉਹਦੇ ਲਈ ਮੁਆਫੀ ਚਾਹੁੰਦਾ, ਜਾਂ ਫਿਰ ਇੱਦਾਂ ਕਹਿ ਲਈਏ ਕਿ ਇਹਨਾਂ ਦੀ ਕਹਾਣੀ ਇਨ ਦ ਗ੍ਰੇਵਯਾਰਡ ਦੇ ਵਿੱਚੋਂ ਪ੍ਰਭਾਵਿਤ ਹੋ ਕੇ ਲਿਖੀ ਗਈ ਇਹ ਕਹਾਣੀ। ਕਹਾਣੀ ਵਧੀਆ ਲੱਗਣ ਤਾਂ ਸਾਡੇ ਪੋਡਕਾਸਟ ਉੱਤੇ ਜਾ ਕੇ ਹੋਰ ਵੀ ਇੱਦਾਂ ਦੀਆਂ ਕਹਾਣੀਆਂ ਸੁਣ ਸਕਦੇ ਹੋ। ਧੰਨਵਾਦ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522
1: ਤੇ। ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ?
4: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 04-99-25-35-45 ਤੇ।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au।
6: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
7: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
8: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
9: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ,
10: ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
11: ਸੂਰਜ ਦੇਵਤਾ
10: ਕੀ ਮਤਲਬ?
11: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
10: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
11: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 04-48-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
12: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਹੈ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਤੇ ਬੱਚਿਆਂ ਅੱਗੇ ਬੇਨਤੀ ਆ ਭਾਈ ਉੱਠੋ ਉੱਠੋ ਉੱਠੋ, ਠੰਡ ਬੜੀ ਆ ਪਰ ਫਿਰ ਵੀ ਭਾਈ ਉੱਠਣਾ ਤਾਂ ਹੈਗਾ ਹੀ ਹੈ ਨਾ, ਤੁਸੀਂ ਇੰਨੀ ਲੇਟ ਕਾਹਤੋਂ ਉੱਠਦੇ ਹੋ ਤੁਸੀਂ ਅੱਜ ਕੱਲ੍ਹ। ਹੌਲੀ ਹੌਲੀ ਜਿੱਦਾਂ ਜਿੱਦਾਂ ਛੁੱਟੀਆਂ ਅੱਗੇ ਅੱਗੇ ਵੱਧਦੀਆਂ ਜਾਂਦੀਆਂ ਅਤੇ ਉੱਦਾਂ ਉੱਦਾਂ ਆਪਾਂ ਥੋੜ੍ਹੇ ਜਿਹੇ ਹੋਰ ਲੇਜ਼ੀ ਹੁੰਦੇ ਜਾਂਦੇ ਹਾਂ, ਪਰ ਸਾਡੇ ਨਾਲ ਇਸ ਟਾਈਮ ਠੰਡ ਠੰਡ ਦੇ ਵਿੱਚ ਪਹੁੰਚ ਚੁੱਕੇ ਨੇ ਸੁਖ ਪਰਮਾਰ।
1: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਧੁੰਦ ਵਾਲੀ ਸਵੇਰ ਦਾ ਮਾਣ ਰਹੇ ਹੋਵੋਗੇ ਆਨੰਦ। ਹਾਂਜੀ ਬਾਹਰ ਧੁੰਦ ਪਈ ਹੋ ਆ, ਜਿਨ੍ਹਾਂ ਨੇ ਨਹੀਂ ਦੇਖਿਆ ਉਹ ਮੁੜ ਜਾ ਆਪਣਾ ਕਮਰੇ ਚੋਰ ਜਾਈ ਵਿੱਚੋਂ ਨਿਕਲ ਕੇ ਖੇਚਲ ਕਰਕੇ ਪੜਦਾ ਚੁੱਕ ਕੇ ਦੇਖ ਲਓ, ਜੇ ਨਹੀਂ ਦੀਦੀ ਤਾਂ ਇੱਕ ਵਾਰੀ ਬਾਹਰ ਆ ਕੇ ਦੇਖ ਲਓ, ਬੜੀ ਸੋਹਣੀ ਜਿਹੀ ਧੁੰਦ ਪਈ ਵਾ। ਧੁੰਦ ਆ ਅਤੇ ਠੰਡ ਵੀ ਹੋਣੀ ਆ, ਠੰਡ ਆ ਅਤੇ ਅਸੀਂ ਹਲੇ ਰਜਾਈਆਂ 'ਚ ਹੋਣੇ ਆ। ਕੋਈ ਗੱਲ ਨਹੀਂ, ਚਾਹੇ ਤੁਸੀਂ ਰਜਾਈਆਂ 'ਚ ਹੀ ਆ ਸਾਨੂੰ ਕਾਲ ਕਰ ਸਕਦੇ ਹਾਂ, ਕਿਉਂਕਿ ਫੋਨ ਤਾਂ ਤੁਹਾਨੂੰ ਮੰਮੀ ਜਾਂ ਡੈਡੀ ਨੇ ਡਾਇਲ ਕਰਕੇ ਦੇਣਾ ਹੈ ਨਾ। ਜਦੋਂ ਤੁਹਾਡੀ ਵਾਰੀ ਆਉਣੀ ਆ ਉਦੋਂ ਤੁਸੀਂ ਫਟਾਫਟ ਉੱਠ ਜਿਓ, ਚਾਹੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਹੀ ਕਰ ਲਿਓ, ਪਰ ਫਟਾਫਟ ਆ ਜਾਓ। ਬੜਾ ਦਿਲ ਕਰਦਾ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਕਰਨ ਦਾ, ਇੰਨੇ ਦਿਨਾਂ ਬਾਅਦ, ਇੰਨੇ ਮਹੀਨਿਆਂ ਬਾਅਦ ਐਕਚੁਲੀ।
0: ਸਭ ਤੋਂ ਵੱਧ ਵੇਖੋ ਇੰਤਜ਼ਾਰ ਤਾਂ ਤੁਹਾਡੀ ਟੀਚਰ ਹੀ ਕਰ ਰਹੀ ਆ, ਉਹ ਕਹਿੰਦੀ ਵੀ ਮੇਰੇ ਕੋਲ ਕਰ ਕਰਾ ਕੇ ਅਤੇ ਪਹਿਲੇ ਹੀ ਸਟੂਡੈਂਟ ਸੀ
1: ਅਤੇ ਉਹ ਵੀ ਭੱਜ ਗਏ,
0: ਉਹ ਵੀ ਜਾਂਦੇ ਰਹੇ ਅਤੇ ਉਹ ਕਹਿੰਦੀ ਵੀ ਹੁਣ ਤਾਂ ਮੈਂ ਕਹਿੰਦੀ ਟੀਚਰ ਰਹੀ ਨਹੀਂ ਆ ਨਾ,
1: ਨਹੀਂ
0: ਹੁਣ ਮੈਂ ਕਾਹਦੇ ਲਈ ਟੀਚਰ ਬਣਨਾ,
1: ਸਟੂਡੈਂਟ ਵਿਚਾਰਾ ਪ੍ਰੈਕਟਿਸ ਕਰਦਾ ਸੀ ਘਰ।
0: ਅੱਛਾ ਪ੍ਰੈਕਟਿਸ ਕਰਕੇ ਆਇਓ,
1: ਪਤਾ ਨਹੀਂ ਦੇਖਦੇ ਆ ਅੱਜ।
0: ਓਕੇ
1: ਸਟੂਡੈਂਟ ਕੀ ਕਹਿੰਦੇ ਆ, ਟੀਚਰ ਜੀ ਕੀ ਕਹਿੰਦੇ ਆ,
0: ਚਲੋ ਆਪਾਂ ਟੀਚਰ ਜੀ ਵੇਹਨੇ ਆ, ਟੀਚਰ ਜੀ ਭਾਵੇਂ ਆਪ ਬਾਸੀਆਂ ਮਾਰਨ ਡੇ ਹੁਣ ਤੇ ਆਪਾਂ ਸਟੂਡੈਂਟ ਜੀ ਨੂੰ ਹੀ ਲੈ ਲੈਨੇ ਪਹਿਲਾਂ। ਹੈਲੋ ਸਤਿ ਸ਼੍ਰੀ ਅਕਾਲ ਸਟੂਡੈਂਟ ਜੀ, ਕੀ ਹਾਲ ਨੇ
1: ਟੀਚਰ ਜੀ?
0: ਹੈਲੋ
1: ਅਸੀਸ,
0: ਉਹ ਕਿਉਂਕਿ ਟੀਚਰ ਰਹੀ ਨਹੀਂ ਨਾ ਤੇ ਹੁਣ ਉਹਨੂੰ ਇਹ ਵੀ ਨਹੀਂ ਪਤਾ ਵੀ ਮੈਨੂੰ ਟੀਚਰ ਜੀ
1: ਕਹਿੰਦੇ। ਦੇਖ ਲਓ ਰੰਜੋਤ ਜੀ, ਜੇ ਟੀਚਰ ਹੀ ਲੇਟ ਆਉਗੇ ਸਟੂਡੈਂਟ ਵਿਚਾਰੇ ਕੀ ਕਰਨਗੇ।
0: ਚਾ ਕੋਈ ਨਹੀਂ, ਹੁਣ ਲਾਮਾ ਦੇਣ ਵਾਲੇ ਤੇ ਹੋ ਗਏ ਨਾ ਆਪਾਂ, ਹੁਣ ਆ ਲੈਣ ਦੋ ਯਾਰਾਂ ਨੂੰ ਤੇ ਚਲੋ ਆਪਾਂ ਨੈਕਸਟ। ਸਾਡੇ ਨਾਲ ਤਾਜ ਤੇ ਨਹੀਂ, ਤਾਜ ਤੇ ਸੁੱਤਾ ਹੁੰਦਾ ਵਾ ਲੇਟ ਤੱਕ, ਇਹ ਐਂਬਰ ਜਾਂ ਗੁਰਬਾਜ ਹੋਣਾ।
1: ਮੈਨੂੰ ਐਂਬਰ ਲੱਗਦੀ ਆ।
0: ਗੁਰਬਾਜ ਤੇ ਸਭ ਤੋਂ ਵੱਧ ਐਕਟਿਵ ਆ, ਸਭ ਤੋਂ ਪਹਿਲਾਂ ਉੱਠ ਪੈਂਦਾ।
1: ਸੱਚੀ ਗੁਰਬਾਜ? ਐਂਬਰ ਤੋਂ ਵੀ ਪਹਿਲਾਂ? ਦੇਖ ਲਓ ਅਸੀਂ ਐਂਬਰ ਨੂੰ ਵੀ ਪੁੱਛ ਲੈਣਾ ਕੌਣ ਉੱਠਦਾ ਪਹਿਲਾਂ।
0: ਪਾਪਾ ਦੇ ਨਾਲ ਹੈਲਪ ਵੀ ਸਭ ਤੋਂ ਵੱਧ ਇਹੋ ਹੀ ਕਰਾਉਂਦਾ ਵਾ। ਵੇਖਿਆ
1: ਜਦੋਂ ਤੁਸੀਂ ਕਿਹਾ ਨਾ ਸਭ ਤੋਂ ਵੱਧ ਗੁਰਬਾਜ ਵੀ ਸਟਰੋਂਗ ਆ, ਮੈਂ ਸੋਚਣ ਲੱਗ ਗਈ, ਮੈਂ ਕਿਹਾ ਮੈਂ ਗੁਰਬਾਜ ਨੂੰ ਅੱਜ ਘਰ ਲੈ ਕੇ ਜਾਊਂਗੀ, ਮੈਂ ਸੋਫੇ ਥੱਲੇ ਬਹੁਤ ਸਾਰਾ ਸਮਾਨ ਵਸਿਆ।
0: ਨਹੀਂ ਉਹਦੇ ਲਈ ਮਜ਼ਬੂਤੀ ਦੀ ਨਹੀਂ ਲੋੜ ਕੋਈ,
1: ਨਹੀਂ ਉਹਦੇ ਸੋਫਾ ਚੁੱਕਦਾ ਨਾ ਸਟਰੋਂਗ ਆ ਨਾ।
0: ਅੱਛਾ ਅੱਛਾ,
1: ਤੇ ਮੈਂ ਫਟਾਫਟ ਥੱਲੇ ਬਾਲ ਸਾਰਾ ਕੁਝ ਜੋ ਵੀ ਸਮਾਨ ਆ, ਮੇਰੇ ਚਮਚੇ ਕੌਲੀਆਂ,
0: ਅੱਛਾ ਉਹ ਸਾਰਾ ਕੁਝ ਕੱਢ ਲਓ,
1: ਉਹ ਫਟਾਫਟ ਕੱਢ ਲੂੰਗੀ। ਠੀਕ ਹੈ ਗੁਰਬਾਜ,
0: ਤੁਸੀਂ ਇਹਦੀ ਮਜ਼ਬੂਤੀ ਇਸ ਕੰਮ ਲਈ ਵਰਤਣੀ ਬਸ। ਮਾਫੀ ਚਾਹੁੰਦਾ ਜੀ, ਤਾਂ ਬਾਕੀ ਦੀ ਕੌਲ ਜਿਹੜੀ ਸੀ ਮੇਰੇ ਕੋਲੋਂ ਹੱਥ ਵੱਜ ਗਿਆ, ਕੱਟੀ ਗਈ, ਠੰਡ ਬੜੀ ਆ ਨਾ, ਹੱਥ ਐਵੇਂ ਇੱਧਰ ਉੱਧਰ ਵੱਜੀ ਜਾਂਦੇ ਆ। ਅਤੇ ਬਾਕੀ ਅੱਗੇ ਬੇਨਤੀ ਆ ਵੀ ਤੁਸੀਂ ਦੁਬਾਰਾ ਕਰ ਲਿਓ, ਅਤੇ ਵੱਡਿਆਂ ਅੱਗੇ ਬੇਨਤੀ ਆ ਵੀ ਥੋੜ੍ਹਾ ਜਿਹਾ ਰੁਕ ਜਾਓ, ਪਹਿਲਾਂ ਆਪਾਂ ਬੱਚਿਆਂ ਨੂੰ ਵਿਹਲੇ ਕਰ ਦਈਏ ਅਤੇ ਫਿਰ ਤੁਸੀਂ ਕਰਿਓ। ਅਤੇ ਗੁਰਬਾਜ ਕੀ ਸੁਣਾਓਗੇ? ਉਹ ਬਜਾਰ ਸਾ ਜੋ ਕਹਿ ਰਹੀ ਆਂਟੀ, ਕਹਿ ਰਹੀ ਵੀ ਤੁਸੀਂ ਸੋਫਾ ਚੁੱਕ ਦੋਗੇ, ਇੰਨੇ ਸਟਰੋਂਗ ਹੋ ਗਏ ਹੋ। ਸੋਫੇ ਦੇ ਤੇ ਤੁਸੀਂ ਗੁਰਬਾਜ ਦੇ ਪਾਪਾ ਬੜਾ ਵਧੀਆ ਉਹ ਕਰਦੇ ਆ ਕਲੀਨ ਕਾਰਪੇਟ, ਤੇ ਨਾਲੇ ਫਲੋਰ, ਹੈ ਨਾ ਗੁਰਬਾਜ?
1: ਸਹੀ ਗੱਲ ਆ ਗੁਰਬਾਜ, ਫਿਰ ਤਾਂ ਆਪਾਂ ਬੁਲਾ ਲੈਂਦੇ ਹਾਂ,
0: ਤੁਸੀਂ ਪ੍ਰੋਫੈਸ਼ਨਲ ਸਰਵਿਸ ਲਓ ਹਾਂ ਤੁਸੀਂ ਗੁਰਬਾਜ ਦੇ ਪਾਪਾ ਕੋਲੋਂ,
1: ਫੇਰ ਠੀਕ ਆ।
0: ਠੀਕ ਆ ਗੁਰਬਾਜ, ਨਾਲੇ ਡਿਸਕਾਊਂਟ ਕਰ ਦੂਗਾ ਗੁਰਬਾਜ ਨਾ, ਕਿਉਂਕਿ ਤੁਸੀਂ ਤੇ ਫਿਰ ਸਪੈਸ਼ਲ ਹੋ ਨਾ ਤੁਸੀਂ, ਹੈ ਨਾ? ਗੁਰਬਾਜ ਸਪੈਸ਼ਲ ਡਿਸਕਾਊਂਟ,
1: ਠੀਕ ਆ ਜੀ, ਪ੍ਰੋਮੋ ਕੋਡ ਹੈ ਨਾ ਗੁਰਬਾਜ, ਸਹੀ ਆ, ਮੈਂ ਇੱਦਾਂ ਫੋਨ ਕਰੂੰਗੀ, ਠੀਕ ਹੈ ਪਾਪਾ ਨੂੰ
2: ਜੀ,
1: ਚਲੋ ਠੀਕ ਆ ਫਿਰ,
0: ਐਵੇਂ ਹਾਂਜੀ ਹਾਂਜੀ ਨਾ ਕਰੀ ਜਾਈ ਭਲਾ, ਪਾਪਾ ਮੁੜ ਕੇ ਗੁੱਸੇ ਹੋਣਾ ਹੈ, ਕੀ ਸੁਣਾਓਗੇ ਫਿਰ?
2: ਬੁਝਾਰਤ
0: ਹਾਂਜੀ,
1: ਓਕੇ,
2: ਹਰੀ ਹਰੀ ਮੱਛੀ ਹਰੇ ਹਰੇ ਆਂਡੇ,
0: ਹੈ
1: ਹਰੀ ਹਰੀ ਮੱਛੀ,
0: ਅੱਛਾ ਹਰੀ ਹਰੀ
1: ਹਰੇ ਹਰੇ ਆਂਡੇ, ਬਹੁਤ ਮਹਿੰਗੀ ਆ ਪੁੱਤ ਉਹ ਮੱਛੀ, ਇੱਥੇ ਫਰੋਜ਼ ਨਹੀਂ ਲਿਆਉਣੀ ਪੈਂਦੀ ਆ,
0: ਅੱਛਾ ਤੁਹਾਨੂੰ ਬੜੇ ਪਤੇ ਆ ਸਾਰੇ ਹੀ ਹੈ
1: ਨਾ ਗੁਰਬਾਜ, ਏਦਾਂ ਹੀ ਆ ਨਾ,
0: ਆਉਂਦਾ ਤੁਹਾਨੂੰ ਹੈ,
1: ਨਹੀਂ ਹਰੀ ਮੱਛੀ ਤਾਂ ਫਿਰ ਮਹਿੰਗੀ ਹੋਣੀ ਆ, ਯੂਨੀਕ ਮੱਛੀ ਆ,
0: ਆਉਂਦਾ ਤੁਹਾਨੂੰ ਸੁੱਖ ਜੀ,
1: ਮੈਨੂੰ ਲੱਗਦਾ ਆਉਂਦਾ ਆ,
0: ਆਹਾਂ ਦੱਸੋ ਫਿਰ
1: ਕਿ ਨਹੀਂ ਆਉਂਦਾ ਗੁਰਬਾਜ, ਚਲੋ ਮੈਂ ਗੈਸ ਕਰਦੀ ਆ, ਆਪਾਂ ਉਹਨੂੰ ਉਹ ਵਾਲੀ ਮੱਛੀ ਨੂੰ ਆਪਾਂ ਪਨੀਰ ਦੇ ਨਾਲ ਵੀ ਪਾ ਸਕਦੇ ਆ,
0: ਗੁਰਜੀਤ ਆਂਟੀ ਨੇ ਵੀ ਦੱਸਿਆ ਜੀ ਇਹਨਾਂ ਦਾ ਵੀ ਠੀਕ ਹੋ ਗਿਆ ਜੀ,
1: ਕੀ ਮਤਲਬ ਤੁਹਾਡਾ ਇਹਨਾਂ ਦਾ ਵੀ ਠੀਕ ਹੋ ਗਿਆ,
0: ਹਾਂ ਬੁਝਾਰਤ ਕੋਈ ਵੀ ਹੋਵੇ ਇਹਨਾਂ ਦਾ ਆਂਸਰ ਹੁੰਦਾ ਕੈਂਡਲ, ਹੁਣ ਤਾਂ ਮੈਨੂੰ ਵੀ ਲੱਗਦਾ ਵੀ ਕੈਂਡਲ ਸਭ ਤੋਂ ਬੈਸਟ ਆ,
1: ਜਿੱਦਾਂ ਘਰ ਦੇ ਵਿੱਚ ਕੋਈ ਵੀ ਸਵਾਲ ਹੋਵੇ ਨਿਆਣਿਆਂ ਦਾ ਸਕੂਲ ਹੋਲੀਡੇਜ਼ ਵਿੱਚ, ਮੰਮੀਆਂ ਦਾ ਆਂਸਰ ਹੁੰਦਾ ਨੋ,
0: ਹੈ ਗੁਰਬਾਜ ਇਦਾਂ ਹੀ ਹੁੰਦਾ,
2: ਹਾਂਜੀ
0: ਓਕੇ,
1: ਤੇ ਐਂਬਰ ਸਵਾਲ ਇਦਾਂ ਦਾ ਹੁੰਦਾ,
0: ਐਂਬਰ
1: ਸਾਡਾ ਹਾਲ ਵੀ ਬਹੁਤ ਵਧੀਆ, ਅੰਬਰ ਤੁਹਾਡੀ ਸਤਿ ਸ੍ਰੀ ਅਕਾਲ ਸੁਣ ਕੇ ਹੋਰ ਵੀ ਜਿਆਦਾ ਵਧੀਆ ਹੋ ਗਿਆ,
2: ਥੈਂਕ ਯੂ,
1: ਦੇਖਿਆ ਰਣਜੋਤ ਜੀ ਫੇਰ ਕੁੜੀਆਂ ਕੁੜੀਆਂ ਹੁੰਦੀਆਂ,
0: ਜੋ ਕੁੜੀਆਂ ਚ ਜਾਕਤ ਆ ਜੋ ਸਲੀਕਾ ਵਾ ਉਹ ਤੇ ਫਿਰ ਹੈ,
1: ਦੇਖ ਲਓ ਤੇ ਅੰਬਰ ਕੀ ਸੁਣਾਓਗੀ ਅੱਜ,
2: ਸੌਂਗ
1: ਸੌਂਗ, ਓਕੇ ਆਉਣ ਦਿਓ ਫਿਰ,
2: ਮੇਰੇ ਹੱਥਾਂ ਉੱਤੇ ਮੰਦੀ ਲੱਗੀ ਹੋਈ ਆ, ਮੈਨੂੰ ਨਹੀਂ ਆਉਂਦਾ ਦਾਲ ਬਣਨੀ,
0: ਬੱਲੇ ਬੱਲੇ ਬੱਲੇ ਬੱਲੇ ਬੱਲੇ, ਤੇ ਤੁਸੀਂ ਪੀਜ਼ਾ ਮੰਗਾ ਕੇ ਖਾ ਸਕਦੇ, ਮੈਥੋਂ ਨਹੀਂ ਉਹ ਦਾਲ ਬਣਨੀ
1: ਰੋਟੀ ਬਣਨੀ,
0: ਐਂਬਰ
1: ਦਾਲ ਤਾਂ ਸੌਖੀ ਆ,
0: ਥੈਂਕ ਯੂ ਐਂਬਰ,
2: ਥੈਂਕ ਯੂ,
1: ਥੈਂਕ ਯੂ ਐਂਬਰ,
0: ਕਿਉਂ ਵੀਰ ਜੀ, ਵੀਰ ਜੀ ਨੂੰ ਠੰਡੇ ਠੰਡੇ ਹੱਥ ਲਾਏ ਸੀ ਕਿ ਨਹੀਂ ਉਦਣ,
1: ਹਾਏ
0: ਤੇ ਤੁਹਾਨੂੰ ਮੈਂ ਉਦੋਂ ਦੱਸਿਆ ਸੀ ਨਾ ਵੀ ਹੱਥ ਧੋ ਤੁਸੀਂ ਟੂਟੀ ਤੋਂ ਠੰਡੇ ਠੰਡੇ ਪਾਣੀ ਨਾ, ਤੇ ਵੀਰ ਜੀ ਦੀ ਧੋਣ ਤੇ ਜਾ ਕੇ ਲਾਓ ਨੈਕ ਤੇ ਨੈਕ ਤੇ, ਹੈ
1: ਉਹ ਵੀਰ ਜੀ ਆ, ਤੁਸੀਂ ਰਿਜ਼ਲਟ ਦੇਖ ਲਿਓ ਫੇ ਬਾਅਦ ਚੋਂ,
2: ਮੈਨੂੰ ਭੁੱਲ ਗਿਆ,
0: ਭੁੱਲ ਗਿਆ ਸੀ, ਓਹੋ
1: ਮੈਨੂੰ ਭੁੱਲ ਗਿਆ,
0: ਮੈਨੂੰ ਲੱਗਦਾ ਗੁਰਬਾਜ ਜ਼ਿਆਦਾ ਡੇਰਿੰਗ ਆ, ਗੁਰਬਾਜ ਕਰੂਗਾ ਇਹ ਕੰਮ,
1: ਇਹਨੂੰ ਕਹਿੰਦੇ ਫੂਕ ਚਕਾਉਣਾ ਸਵੇਰੇ ਸਵੇਰੇ,
0: ਹੈ ਗੁਰਬਾਜ, ਹੈ ਕੌਣ ਡੇਰਿੰਗ ਕੌਣ ਆ, ਗੁਰਬਾਜ ਆ ਕਿ ਐਂਬਰ ਆ, ਐਂਬਰ ਆ, ਓਕੇ ਚਲੋ ਫਿਰ ਐਂਬਰ ਤੁਸੀਂ ਨਾ ਹੱਥ ਹੈਂਡ ਵਾਸ਼ ਕਰਕੇ ਠੰਡੇ ਠੰਡੇ ਪਾਣੀ ਨਾ ਤੇ ਜਾ ਕੇ ਵੀਰ ਜੀ ਦੇ ਕੰਨ ਦੇ ਪਿੱਛੇ ਲਾ ਦਿਓ,
1: ਐਂਬਰ ਮੰਨ ਗਈ ਮੈਂ ਅੱਜ ਕੁੜੀਆਂ ਕੁੜੀਆਂ ਹੁੰਦੀਆਂ,
0: ਹੈ ਐਂਬਰ, ਤੇ ਫਿਰ ਤੁਸੀਂ ਭੱਜ ਕੇ ਤੇ ਮੰਮਾ ਕੋਲ ਚਲ ਜਾਓ,
1: ਪਾਪਾ ਕੋਲ ਜਾਇਓ,
0: ਹੈ
1: ਥੈਂਕ
0: ਯੂ
1: ਐਂਬਰ, ਥੈਂਕ ਯੂ ਐਂਬਰ, ਥੈਂਕ ਯੂ ਗੁਰਬਾਜ,
0: ਥੈਂਕ ਯੂ ਬਾਏ ਬਾਏ, ਥੈਂਕ ਯੂ, ਤੇ ਨੈਕਸਟ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗ, ਸਤਿ ਸ੍ਰੀ ਅਕਾਲ ਤਵਨੀਤ,
2: ਸਭ
1: ਵਧੀਆ ਠੀਕ ਠਾਕ, ਘਰੇ ਸਭ ਠੀਕ ਆ,
2: हां जी
1: गुड गुड।
0: घरे ते तैयारियां
2: कदी
0: चल रहियां?
2: अखा ठीक ने?
1: ओ
0: वाह, तानू पता है अखा मखोंदे
1: आ?
0: वाह, तानू किदां पता वा?
2: सोखाटी ने ऑपरेशन कराया।
0: ये तो बड़ी दूर तक फैल गई गल सुख जी।
1: हैं
0: हैं,
1: चलो फिर दसो आज की सुनाओगे।
0: हैं।

0: ਤੇ ਨਾਲ ਉਹਦੇ ਉਹ ਕਰ ਦੇਣਗੇ ਭਿੰਡੀ ਦੇ ਆਈਬ੍ਰੋ ਫੇਸ਼ੀਅਲ ਕਰ ਦੇਣਗੇ ਹਾਂ
1: ਹੈ ਨਾ
2: ਹਾਂਜੀ
0: ਪਰ ਤੁਹਾਡੀ ਭਿੰਡੀ ਦੀਆਂ ਤਾਂ ਅੱਖਾਂ ਹੀ ਨਹੀਂ ਹੈਗੀਆਂ ਪਰ ਖਾਣੀ ਨੀ ਆ ਵਿਆਹ ਹੋਣ ਡਿਆ ਭਿੰਡੀ ਦਾ ਅਸੀਂ ਤੇ ਪਹਿਲਾਂ ਸੋਚਿਆ ਹੀ ਨੀ ਸੁੱਖ ਜੀ ਇਹਨਾਂ ਦੀ ਭਿੰਡੀ ਤੇ ਅੰਨੀ ਆ
1: ਭਿੰਡੀ
0: ਟੋਪਸ ਪਾਏ ਕਦੀ ਤੁਸੀਂ
2: ਮੰਮਾ ਨੇ ਪਾਏ
0: ਮੰਮਾ ਦੱਸਣਗੇ ਤਾਂ ਹਾਂਜੀ ਕੀ ਕਹਿਣ ਲੱਗੇ
2: ਤੁਸੀਂ ਛੇਤੀ ਛੇਤੀ ਵਿਆਹ ਕਰ ਦੋ
0: ਕਾਲੀ ਜੀ ਪਾਈ ਜਾਂਦੇ ਹੋ ਸਾਨੂੰ ਸ਼ੱਕ ਹੋ ਰਿਹਾ ਇੰਨਾ ਤੁਸੀਂ ਜਿਹੜਾ ਕਾਲੀ ਚਾਲੀ
1: ਕਾਲੀ ਦੇ ਰਿਸ਼ਤੇ ਚੰਗੇ ਨਹੀਂ ਹੁੰਦੇ
2: ਮੈਂ ਇੱਕ ਵੀਕ ਬਾਅਦ ਪਿੰਡੀ ਨੇ ਇੰਗਲੈਂਡ ਜਾਣਾ
0: ਤੇ ਕੋਈ ਨੀ ਫਿਰ ਕੀ ਇੰਗਲੈਂਡ ਜਾਣਾ ਤੇ
1: ਕਿਹੜੇ ਵੀਜ਼ੇ ਤੇ ਜਾਣਾ ਆ
0: ਆਹੋ
1: ਫਿਰ ਅਸੀਂ ਡਿਸਾਈਡ ਕਰਾਂਗੇ ਅਸੀਂ ਆਪਣਾ ਮੁੰਡਾ ਦੇਣਾ ਕਿ ਨਹੀਂ
0: ਆਹੋ
2: ਵੀਜ਼ਾ
1: ਸਟੂਡੈਂਟ ਵੀਜ਼ਾ ਕਿਹੜਾ ਵੀਜ਼ਾ
2: ਉਹ ਲੀਡ ਨਹੀਂ ਹੈ ਉਹ ਲੋੜ ਨਹੀਂ ਹੈ
0: ਅੱਛਾ ਉਹ ਲੋੜ ਨਹੀਂ ਆ ਭਿੰਡੀ ਨੂੰ ਲੋੜ ਨਹੀਂ ਆ ਅੱਛਾ ਅੱਛਾ ਭਿੰਡੀ ਉਹ ਹੈ ਨਾ ਡਿਪਲੋਮੈਟ ਹੈ ਨਾ ਵਾਈਟ ਪਾਸਪੋਰਟ ਹੈ ਭਿੰਡੀ ਕੋਲ
1: ਕਿਤੇ ਵੀ ਜਾ ਸਕਦੀ
0: ਉਹ ਨਾ ਹੋਵੇ ਕੋਈ ਖਾ ਕੇ ਲੈ ਜੇ ਉਹਨੂੰ
1: ਹਾਂ ਤੁਸੀਂ ਬਾਕੀ ਗੱਲਾਂ ਛੱਡੋ ਤੁਸੀਂ ਸ਼ੋਪਿੰਗ ਕਰ ਲਈ ਪਹਿਲਾਂ ਕੱਪੜੇ ਦੀ ਗੱਲ ਕਰੋ ਕਈ ਦਿਨ
0: ਨਹੀਂ ਕਰ ਲਈ ਕਰ ਲਈ ਉਹ ਤੇ ਕਰ ਲਈ ਉਹਨਾਂ ਨੇ
1: ਮੇਰੇ ਤੋਂ ਬਿਨਾ ਹੈ ਤੁਸੀਂ ਸਾਰਾ ਕੁਛ ਕਰਕੇ ਬੈਠੇ ਤੇ
0: ਹੋਰ
2: ਹਾਂਜੀ
1: ਸਿਆਣੇ ਵਿਆਣੇ ਦੀ ਵੀ ਸਲਾਹ ਲੈ ਲਿਆ ਕਰੋ
0: ਤੁਸੀਂ ਜਦੋਂ ਆਏ ਨੀ
1: ਸੁਣਦੀ ਹੁੰਦੀ ਸੀ ਪਤਾ
2: ਓਕੇ
0: ਕੀ ਸੁਣਾਓਗੇ ਫਿਰ ਤੁਮਨੀਤ
2: ਇੱਕ ਬੁਝਾਰਤ ਓਕੇ ਕਿਹੜੀ ਚੀਜ਼ ਹੈ ਜਿਹਦੇ ਕੋਲ ਹੱਥ ਹੈਗੇ ਬਟ ਉਹ ਤਾੜੀ ਨਹੀਂ ਮਾਰ ਸਕਦਾ
0: ਹੈਂ
1: ਉਹਦੇ ਕੋਲ ਹੱਥ ਹੈਗੇ ਆ ਪਰ ਉਹ ਤਾੜੀ ਨਹੀਂ ਮਾਰ ਸਕਦਾ
2: ਹਾਂਜੀ
0: ਓਹਦੇ ਸੱਟ ਲੱਗੀ ਆ ਥਾਂ ਤੇ ਨਾ ਇੱਕ ਬੰਦਾ ਹੀ ਆ ਕਿ ਜਨਾਨੀ ਆ
2: ਕੰਧ ਤੇ ਹੁੰਦਾ
0: ਹੈਂ
2: ਕੰਧ ਤੇ ਹੁੰਦੀ
0: ਵਾਲ ਕਲੋਕ
2: ਹਾਂਜੀ
0: ਓ ਡਿੰਗਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਨਹੀਂ ਐਡੀ ਛੇਤੀ ਇਹ ਤੇ ਪਤਾ ਆਂਟੀਆਂ ਪਤਾ ਕੀ ਕਰਦੀਆਂ ਜਦੋਂ ਆ ਜਾਂਦਾ ਹੈ ਨਾ ਉਦੋਂ ਉਹਨਾਂ ਦਾ ਰਿਪਲਾਈ ਆਉਂਦਾ ਵਾ
1: ਵਿਚਾਰੇ ਟਾਈਪ ਕਰਨੇ ਨੂੰ ਵੀ ਟਾਈਮ ਲੱਗਦਾ
0: ਆਹੋ ਇਹ ਠੰਡ ਚ ਨਾ ਤੋ ਹੱਥ ਮਹਾ ਦਸਤਾਨੇ ਸੂਨੇ ਪਾ ਕੇ ਤੇ ਹੱਥ ਮਹਾ ਲੈ ਜੇਬ ਚੋਂ ਕੱਢਦੀਆਂ ਕੁੜਦੀਆਂ ਵਾ ਉਹਨੇ ਚਿਰ ਨੂੰ ਤੇ ਆ ਚ
1: ਬੋਝ ਬੁਝਾ ਜਾਂਦਾ ਇਹਨਾਂ ਨੂੰ ਕੋਲ ਖੜੀਆਂ
0: ਰਿਆ ਕਰਨ ਹੋਰ ਕੀ
2: ਮੰਮਾ ਛੇਤੀ ਛੇਤੀ ਟਾਈਪ ਕਰਦੇ
0: ਹਾਂ ਮੰਮਾ ਦਾ ਛੇਤੀ ਆ ਜਾਂਦਾ
2: ਮੰਮਾ ਸਭ ਤੋਂ ਪਹਿਲਾਂ ਆਂਦਾ
0: ਹਾਂ ਮੰਮਾ ਤੇ
1: ਮੰਮਾ ਇਦਾਂ ਤਾਂ ਨਹੀਂ ਕਹਿੰਦੇ ਹੇ ਸਿਰੀ ਟਾਈਪ
2: ਅਸੀਂ
1: ਤੁਹਾਨੂੰ ਨਾ ਇੱਕ ਲਾਈਨ ਤੇ ਰੱਖਿਆ ਕਰਾਂਗੇ
0: ਇਹਨਾਂ ਨਿਆਣਿਆਂ ਦਾ ਨਾ ਮੈਂ ਇੱਕ ਹਿਸਾਬ ਲਾਇਆ ਇਹ ਆਪਣੀ ਮੰਮਾ ਨੂੰ ਸਮਝਦੇ ਵੀ ਸਾਰਾ ਕੁਝ ਇਹੀ ਦੱਸਣ
1: ਜਿਹਨਾਂ ਨਾਲ ਕੋਈ ਗੱਲ ਕਰ ਲਓ ਕਹਿੰਦੇ ਅੱਛਾ ਤੁਹਾਨੂੰ ਪਤਾ ਹੈ
0: ਤੁਹਾਨੂੰ ਕਿਦਾਂ ਪਤਾ ਥੈਂਕ ਯੂ ਤਮਨੀਤ ਹੋਰ ਕੌਣ ਉੱਠਿਆ
2: ਕੋਈ ਵੀ ਨਹੀਂ
1: ਓਏ ਹੋਏ
2: ਉਹ ਦੋਨੋਂ ਸੁੱਤੇ ਹੋਏ
0: ਓਹੋ
2: ਦਾਦਾ ਦੇ ਨਾਲ
0: ਤੁਸੀਂ ਵੀ ਫਿਰ ਇੱਕ ਕੰਮ ਕਰੋ
1: ਠੰਡਾ ਪਾਣੀ ਪਾਓ
0: ਠੰਡੇ ਠੰਡੇ ਠੰਡੇ ਪਾਣੀ ਨਾਲ ਹੱਥ ਧੋ ਕੇ ਨਾ ਹੈਂਡ ਵਾਸ਼ ਕਰਕੇ ਤੇ ਤੁਸੀਂ ਲਾਓ ਉਹਨਾਂ ਦੇ ਕੰਨਾਂ ਦੇ ਥੱਲੇ ਜਾ ਕੇ
1: ਡੈਡਾ ਵੀ ਨਾਲ ਹੀ ਹੈ ਨਾ ਫਿਰ ਹੋਰ ਚੀਕਾਂ ਮਾਰੂਗੇ ਤੇ ਡੈਡਾ ਵੀ ਉੱਠੂਗੇ ਤਾਂ ਹੀ ਮੈਂ ਕਿਹਾ ਪਾਣੀ ਦੀ ਬਾਲਟੀ ਲੈ ਕੇ ਜਾਓ

0: ਨਾਨੀ ਖੁਸ਼ ਹੋਣਾ ਸਾਰੇ ਸੁੱਤੇ ਪਏ
1: ਹੈ
2: ਹੈ
0: ਹਾਏ
2: ਮੰਮਾ ਕਰ ਸਕਦੇ
1: ਅੱਛਾ ਮੰਮਾ ਕਰ ਸਕਦੇ
0: ਮੰਮਾ ਡੇਰਿੰਗ ਹੈ ਇਹਨਾਂ ਦੇ ਘਰ ਚ
1: ਮੰਮਾ ਡੇਰਿੰਗ ਹੈ ਹਾਂ ਤੂੰ ਨਹੀਂ ਡਰਦੀ ਆ
2: ਨਹੀਂ ਮੈਨੂੰ ਕੁੱਟੋਗੇ
1: ਹੋਏ
0: ਕੁੱਟ ਕੇ ਦੇਖਣ ਤਾਂ ਤੁਸੀਂ ਹੱਥ ਲਾ ਕੇ ਭੱਜਿਆ ਹੋ ਇੱਧਰ ਨੂੰ ਸਾਡੇ ਵੱਲ ਨੂੰ
1: ਕੌਣ ਕੌਣ ਕੁੱਟਦਾ ਵੀਰਾ ਕੇ ਐਸ਼ਲਿਨ
2: ਵੀਜੀ ਤੇ ਐਸ਼ਲਿਨ
1: ਰਲ ਕੇ ਚ ਕੁੱਟਦੇ ਤੂੰ
2: ਹਾਂਜੀ
1: ਹਾਏ ਐਡੀ ਭੋਲੀ ਭਾਲੀ ਸਾਡੀ ਕੁੜੀ ਨੂੰ ਕੁੱਟ ਦਿੰਦੇ ਆ
0: ਕਰੀਏ ਇਹਨਾਂ ਵੀਰਿਆਂ ਦਾ
1: ਇਹ ਜਦੋਂ ਉੱਠਦੇ ਆ ਨਾ ਮੇਰੀ ਗੱਲ ਕਰਾਈ ਨਾ ਕਰਦੇ ਪਤਾ ਇਹਨਾਂ ਦਾ
2: ਓਕੇ
1: ਹੂੰ
2: ਸਤਿਕਾਲ
1: ਮੰਨਤ ਫਤਿਹ ਤੁਸੀਂ ਆਉਂਦੇ ਰਹੋ
2: ਛੇ ਵਜੇ ਖਾਦਾ ਟੋਸਟ ਤੇ ਦੁੱਧ ਅਸੀਂ ਸੋਕਰ ਦਾ ਮੈਚ ਦੇਖੇ ਰੋਨਾਲਡੋ ਤੇ ਪੋਰਚੁਗਲ ਤੇ ਸਪੇਨ ਦਾ 5 ਵਜੇ ਅਸੀਂ ਦੇਖ ਕੇ ਸੌ ਗਈ ਸਾਰਾ ਸਪੇਨ ਜਿੱਤ ਗਈ 1 ਸੀ ਉਹਨਾਂ ਕੋਲੇ ਤੇ ਪੋਰਚੁਗਲ ਕੋਲੇ 0 ਸੀ
1: ਤੁਹਾਡੀ ਫੇਵਰੇਟ ਕਿਹੜਾ ਹੈ ਤੁਹਾਡਾ ਫੇਵਰੇਟ ਕੌਣ
2: ਰੋਨਾਲਡੋ ਤੇ ਦੀਦੀ ਨੂੰ ਰੋਨਾਲਡੋ ਤੇ ਇੱਕ ਹੋਰ ਪਸੰਦ ਸੀ ਜਿਹੜਾ ਸਪੇਨ ਤੋਂ ਸੀ ਉਹਦਾ ਨਾਮ ਸੀ ਲਮੀਨ ਜਮਾਲ ਉਹ ਵਧੀਆ ਖੇਡੇ ਪਰ ਜਿਹੜਾ ਲਮੀਨ ਮਾਰ ਉਹਨੂੰ ਬਹੁਤ ਰੈਡ ਕਾਰਡ ਯੈਲੋ ਕਾਰਡ ਤੇ ਉਹਨੂੰ ਫਾਊਲ ਮਿਲੇ ਉਹ ਮਾਰੀ ਗਈ ਉਹਨੇ ਇੰਜਰ ਕਰਤਾ ਨੰਬਰ 25 ਵਾਲੇ ਪਲੇਅਰ ਨੂੰ
1: ਤੇ ਜਿਹੜਾ ਰੋਨਾਲਡੋ ਨੇ ਤੇ ਮੇਸੀ ਕਰਤਾ ਗੋਲ ਹੈ ਨਾ
2: ਹਾਂਜੀ ਉਹਨੇ ਮਾਰਿਆ ਸੀ ਪਰ ਜਿਹੜਾ ਗੋਲਕੀਪਰ ਸੀ ਉਹਨੇ ਜਿਹੜਾ ਰੋਨਾਲਡੋ ਸੀ ਉਹਨੇ 0 ਪਾਵਰ ਨਾਲ ਮਾਰੀ ਸੀ ਪਰ ਗੋਲਕੀਪਰ ਦੇ ਸਿੱਧੇ ਹੱਥਾਂ ਚ ਗਈ ਸੀ
1: ਪਰ ਮੈਚ ਫਸਿਆ ਬੜਾ ਸੀ ਹਨਾ ਨਜ਼ਾਰਾ ਬੜਾ ਕਬੱਡੀ ਨਾਲੋਂ ਵੀ ਵੱਧ ਮਜ਼ਾ ਆਇਆ ਕਿ ਨਹੀਂ ਭਲਾ ਕਬੱਡੀ ਨਾਲੋਂ ਵੀ ਵੱਧ ਮਜ਼ਾ ਆਇਆ ਕਿ ਨਹੀਂ ਭਲਾ ਮੈਚ ਦਾ
2: ਕ੍ਰਿਕਟ ਵਾਲੀ ਟੀਮ ਇੱਥੇ ਆਊਗੀ ਪਾਪਾ ਨੇ ਮੈਨੂੰ ਲੈ ਕੇ ਆਣਾ ਦੇਖਣ
1: ਜਦੋਂ ਇੱਥੇ ਜਦੋਂ ਇੱਥੇ ਫੀਫਾ ਵਰਲਡ ਕੱਪ ਹੋਊਗਾ ਨਾ ਫਿਰ ਉਦੋਂ ਵੀ ਜਾਵਾਂਗੇ
0: ਇੱਕ ਦਿਨ ਚ ਪਹੁੰਚ ਜਾਂਗੇ
2: ਉਹ ਤਾਂ ਬਹੁਤ ਟਾਈਮ ਹੁੰਦਾ ਇੰਡੀਆ 16 ਘੰਟੇ ਚ ਪਹੁੰਚਦੇ ਆ
0: ਇੰਡੀਆ 12 ਚ ਵੀ ਪਹੁੰਚ ਜਾਈਦਾ
1: ਸਾਰੀਆਂ ਗੱਲਾਂ ਪਤਾ ਲੱਗ ਗਈਆਂ ਨੂੰ ਹੈ ਨਾ ਫਤਿਹ ਕੀ ਸੁਣਾਓਗੇ ਫਿਰ
2: ਅੱਜ ਮੈਂ ਸੁਣਾਉਂਗਾ ਇੱਕ ਬੁਰਜਰਤ
0: ਓਕੇ
2: ਉਹਦੇ ਸਹਿਰਾ ਪਰ ਦਿਮਾਗ ਨੀ
1: ਇਹ ਕਿੱਦਾਂ ਦੀਆਂ ਤੁਸੀਂ ਬੁਝਾਰਤਾਂ ਪਾਉਂਦੇ ਹੋ ਨਿਆਣੇ ਸਵੇਰੇ ਸਵੇਰੇ ਹੱਥ ਆ ਪਰ ਤਾੜੀ ਨਹੀਂ ਮਾਰਦਾ
2: ਸਹਿਰਾ ਪਰ ਦਿਮਾਗ ਨਹੀਂ ਲੱਤਾਂ ਬਾਹਾਂ ਪਰ ਤੁਰਦਾ ਨਹੀਂ
1: ਅੱਛਾ ਹਾਂ ਲੱਤਾਂ ਬਾਹਾਂ ਪਰ ਤੁਰਦਾ ਨਹੀਂ ਸਹਿਰਾ ਪਰ ਦਿਮਾਗ ਸੁਖਵਿੰਦਰ ਆਂਟੀ ਕਿੱਥੇ ਗਈ ਟੁੰਗ ਲੁੰਗ ਲੁੰਗ ਲੁੰਗ
0: ਇਹ ਤਾਂ ਮੈਨੂੰ ਕੋਈ ਛੁੱਟੀਆਂ ਤੇ ਬੈਠਾ ਘਰ ਵਾਲਾ ਲੱਗਦਾ
2: ਹੈਲਪ ਨਹੀਂ ਲੈਣੀ ਕੋਈ ਆਪਦਾ ਮੂੰਹ ਤੋਂ ਹੀ ਪਰੇ ਰੱਖਿਓ ਹੈਲਪ ਨਹੀਂ ਲੈਣੀ ਕੋਈ
0: ਮੂੰਹ ਪਰੇ ਰੱਖੋ ਅੱਖਾਂ ਉੱਧਰ ਰੱਖ ਲਓ
1: ਇਹ ਕਲੋਕ ਤੇ ਨਹੀਂ ਗਾ
2: ਨਹੀਂ
1: ਅਜੇ ਕਲੋਕ ਨਹੀਂ ਆ
0: ਕੀ ਕਰਦਾ ਇਹ
1: ਅੱਜ ਤੇ ਸਾਨੂੰ ਸਿਰਫ ਕਲੋਕ ਹੀ ਪਤਾ
0: ਛੁੱਟੀਆਂ ਤੇ ਨਹੀਂ ਬੈਠਾ ਸੋਫੇ ਦੇ ਉੱਤੇ
1: ਇਹ ਪਤਾ ਕੌਣ ਆ ਇੱਕ ਲੇਜ਼ੀ ਮੁੰਡਾ ਵਾ ਜਿਹਨੂੰ ਛੁੱਟੀਆਂ ਹੋਈਆਂ ਵਾ ਔਰ ਉਹ ਸਿਰਫ ਰਿਮੋਟ ਹੀ ਫੜਦਾ ਵਾ
0: ਤੇ ਉਹਦੀ ਮੰਮੀ ਕਹੀ ਜਾਂਦੀ ਉੱਠ ਕੇ ਆਹ ਕੰਮ ਕਰ ਲਾ ਤੇ ਉਹ ਉੱਠ ਨਹੀਂ ਰਿਹਾ ਤੇ ਉਹਦੀ ਮੰਮੀ ਕਹੀ ਜਾਂਦੀ ਸਿਰ ਦਿੱਤਾ ਦਿਮਾਗ ਹੈ ਨੀ ਵਿੱਚ ਰੱਬ ਨੇ ਪਾਉਣਾ ਭੁੱਲ ਗਿਆ
2: ਨਹੀਂ ਗੱਲ ਤਾਂ ਦੱਸਾਂ ਸਰ
0: ਫੇ ਮੁੰਡਾ ਵੱਡਾ ਹੋ ਗਿਆ ਹੋਣਾ ਉਹਦਾ ਵਿਆਹ ਹੋ ਗਿਆ ਹੋਣਾ ਇਹ ਗੱਲਾਂ ਉਹਦੀ ਘਰ ਵਾਲੀ ਨੇ ਕਹਿਤੀਆਂ ਹੋਣੀਆਂ
2: ਆਨਸਰ ਹੈਗਾ ਆਨਸਰ ਹੈਗਾ ਬ ਮੰਜਾ
0: ਮੰਜਾ
1: ਮੰਜਾ ਉਹ ਕਿਦਾਂ
0: ਦਿਮਾਗ ਕਿੱਥੇ ਹੁੰਦਾ ਮੰਜਾ ਸਿਰ ਕਿੱਥੇ ਮੰਜਾ ਅੱਛਾ
1: ਮੈਨੂੰ ਕੁਝ ਨੀ ਪਤਾ ਤੇ ਜੇ ਤੁਹਾਨੂੰ ਨੀ ਪਤਾ ਭਾਈ ਤੁਸੀਂ ਪਾਈ ਕਿਉਂ ਫਿਰ
2: ਜਿਹੜਾ ਉਹਦਾ ਮਤਲਬ ਜਿਹੜਾ ਉਹਦਾ ਬੇਸ ਵਾ ਉਹ ਹੁੰਦਾ ਸਹਿਰ
0: ਸਾਨੂੰ ਨੀ ਪਤਾ ਬੇਸ ਸਾਨੂੰ ਤਾਂ ਲੱਤਾਂ ਵਾਲੀ ਸਾਈਡ ਪਤਾ ਉਹਨੂੰ ਕੀ ਕਹਿੰਦੇ ਆ
1: ਅੱਛਾ ਸਿਰ ਹੁੰਦਾ ਤੇ ਹੋਰ ਕੀ ਹੁੰਦਾ
2: ਸਰ ਆਪਣੇ ਦਿਮਾਗ ਦੀ ਲੱਤਾਂ ਵਾ ਪਰ ਤੁਰਦਾ ਨੀ
0: ਫਿਰ ਤਾਂ ਕਹਿਣਾ ਚਾਹੀਦਾ ਸੀ ਨਾ ਚਾਰ ਲੱਤਾਂ ਆ ਪਰ ਉਹ ਤੁਰਦਾ ਨੀ
1: ਚਾਰ ਕਹਿਣੀ ਚਾਹੀਦੀਆਂ
0: ਹਾਂ
1: ਫਿਰ ਤਾਂ ਕੁੱਤਾ ਵੀ ਹੋ ਸਕਦਾ ਹੈ
0: ਉਹਦੇ ਕੋਲ ਦਿਮਾਗ ਹੈਗਾ
1: ਤੇ ਉਹਦੀਆਂ ਲੱਤਾਂ ਟੁੱਟੀਆਂ ਹੋ ਸਕਦੀਆਂ
0: ਇੱਦਾਂ ਕਹੋ ਤਾਂ ਦਿਮਾਗ ਖਾਲੀ ਹੋ ਸਕਦਾ ਸੀ
1: ਪਤਾ ਯਾਰ ਤੂੰ ਸੌਖੀਆਂ ਸੌਖੀਆਂ ਪੁੱਛਿਆ ਕਰ ਮੇਰਾ
0: ਹਾਂ
1: ਇਹ ਬਹੁਤ ਔਖੀ ਆ ਯਾਰ
2: ਮੈਂ ਔਖੀ ਪਾਇਆ ਕਰੂੰ
1: ਔਖੀ ਪਾਇਆ ਕਰੂੰ ਓਕੇ
0: ਅਸੀਂ ਵੀ ਮੰਮਾ ਨਾਲ ਦੋਸਤੀ ਕਰ ਲਈਏ
2: ਕਿਉਂਕਿ ਮੈਂ ਤੈਨੂੰ ਸਾਰਿਆਂ ਨੂੰ ਪਿੰਡੀ ਪਿੰਡੀ ਪਿੰਡੀ ਪਿੰਡੀ ਪਿੰਡੀ ਪਿੰਡੀ ਪਿੰਡੀ ਪਿੰਡੀ
0: ਮੈਂ ਸੋਚਦੀ ਸੀ ਮੈਂ ਬਚ ਗਈ ਪਿੰਡੀ
2: ਪਿੰਡੀ ਪਿੰਡੀ ਪਿੰਡੀ ਪਿੰਡੀ ਪਿੰਡੀ ਪਿੰਡੀ ਪਿੰਡੀ
0: ਬੁੜਿਆ
2: ਪਿੰਡੀ ਪਿੰਡੀ ਡਾਲਰ ਦਾ ਫਾਈਨ ਸੁਖਾਂਟੀ ਨੂੰ
0: ਥੈਂਕ ਯੂ
1: ਸੁਖਾਂਟੀ ਤੁਹਾਡਾ ਇਨਫਿਨਿਟੀ ਫਾਈਨ ਇਹਨੇ ਮੈਨੂੰ ਫੜਾਤਾ ਸੀ ਉਦਣ ਤੇ ਆਉਂਦਾ ਸੀ ਆਂਟੀ ਨੂੰ ਦੇ ਦਿਓ ਜਾ ਕੇ ਮੇਰੀ ਜੇਬ 'ਚ ਪਿਆ ਵਾ ਦੱਸਿਓ ਦੋਵੇਂ ਹੀ ਲੈਣਾ ਹੋਇਆ ਹੈਂ ਮੈਂ ਫੜਾ ਫਤਿਹ ਮੈਂ ਦੇ ਦੂੰਗਾ ਅੱਜ ਇਹਨਾਂ ਨੂੰ
0: ਕੈਸ਼ ਨਾ
2: ਨੈਕਸਟ ਟਾਈਮ ਜੋ ਮਿਲੇ ਨਾ ਉਦੋਂ ਨਾ ਮੇਰੇ ਕੋਲ ਹਜੇ ਵੀ ਮੇਰੇ ਬੈਗ 'ਚ ਪਏ ਹੋਏ ਆ ਫਾਈਨ ਜਿਹੜੇ ਲੋਕ ਆਏ ਨਹੀਂ ਸੀ
0: ਤੁਹਾਨੂੰ ਪਤਾ ਬਲਕੀਰਤ ਵੀਰਾ ਕਹਿੰਦਾ ਸੀਗਾ ਕਿ ਚਲੋ ਸੁੱਖਜੀ ਚੋਰੀ ਕਰਨ ਚੱਲੀਏ ਬੈਗ ਮੈਂ ਉਹਨੂੰ ਮਸੀ ਮਨਾਇਆ ਕੱਲ ਮੈਂ ਕਿਹਾ ਨਹੀਂ ਅਸੀਂ ਨਹੀਂ ਜਾਣਾ ਸੀ ਚੋਰ ਨਹੀਂ ਬਣਨਾ
1: ਚੋਰੀ ਨਹੀਂ ਹੋ ਸਕਦਾ ਇਹ ਮੋਢੇ ਤੇ ਪਾ ਕੇ ਰੱਖਦਾ ਆਲਵੇਜ਼
0: ਉਹ ਕਹਿੰਦਾ ਸੀ ਤੁਸੀਂ ਗੱਲਾਂ ਚ ਲਾਇਓ ਫਤਿਹ ਨੂੰ ਤੇ ਫਿਰ ਮੈਂ ਬੈਗ ਲਾ ਲਊਂਗਾ ਤੇ ਮੈਂ ਭੱਜਿਆਂਗਾ ਮੈਂ ਕਿਹਾ ਕਿਉਂ ਮੈਂ ਕੁੱਟ ਖਾਣ ਨੂੰ ਰੱਖੀ ਹਰ ਪਾਸੇ
1: ਇਹਨੇ ਪਤਾ ਕਿਹੜਾ
2: ਮੇਰੇ ਕੋਲੇ ਇੱਕ ਡੱਬਾ ਵਾ ਜਿਹਦੇ ਵਿੱਚ ਪਾਸਵਰਡ ਆ ਉਹਦੇ ਵਿੱਚ ਮੈਂ ਲਾ ਦੇਣਾ
1: ਮੰਨਤ
0: ਕਿੱਧਰ ਗਈ
2: ਮੰਨਦੀ ਨਾਲ ਗੱਲ ਕਰ ਮੈਂ ਠੀਕ ਆ ਤੁਸੀਂ ਕਿਵੇਂ
0: ਵਧੀਆ ਮੰਨਤ ਮੇਰੇ ਕੋਲ ਇੱਕ ਸਵਾਲ ਆ ਦੋ ਆ ਐਕਚੁਅਲੀ ਸਵਾਲ
2: ਠੀਕ ਆ
0: ਪਹਿਲਾ ਸਵਾਲ ਤੁਸੀਂ ਬੁੱਢਲੀ ਤੀਆਂ ਤੇ ਜਾਣਾ ਇਸ ਵਾਰੀ
2: ਪਤਾ ਨਹੀਂ
1: ਹਲੇ
0: ਪਤਾ ਨਹੀਂ ਦੂਜਾ ਸਵਾਲ
2: ਆਰਡਰਾਂ ਤੇ ਡਿਪੈਂਡ ਕਰਦਾ
1: ਹਾਏ
0: ਸਾਰਾ ਕੁਝ
1: ਕੋਈ ਅਲਸੀ ਉਲਸੀ ਦਾ ਆਰਡਰ ਨਹੀਂ ਆਇਆ ਮੰਨਤ
2: ਮਿਲਾ ਤਾਂ ਦੋ ਹਫ਼ਤੇ ਪਹਿਲਾਂ ਆਇਆ
1: ਸੀ ਅੱਛਾ ਦੋ ਹਫ਼ਤੇ ਪਹਿਲਾਂ ਆਇਆ ਓਕੇ ਓਕੇ
0: ਤੇ ਮੰਨਤ ਜੇ ਬੰਦੇ ਨੇ ਕੋਈ ਪਾਸਵਰਡ ਰੱਖਣਾ ਹੋਵੇ ਔਖਾ ਜਿਹਾ ਤੇ ਕੀ ਰੱਖੇ ਜਿਦਾਂ ਮੰਨ ਲਓ ਤੁਸੀਂ ਕਿਸੇ ਚੀਜ਼ ਦਾ ਪਾਸਵਰਡ ਰੱਖਿਆ ਹੋਵੇ ਜਿਹੜਾ ਸਿਰਫ ਮਤਲਬ ਸੀਕਰੇਟ ਪਾਸਵਰਡ ਹੋਵੇ ਤੁਸੀਂ ਕੀ ਰੱਖੋਗੇ ਮੈਂ ਵੀ ਉਹੀ ਰੱਖ ਲੈਣਾ ਮੈਨੂੰ ਵੀ ਚਾਹੀਦਾ ਇੱਕ ਪਾਸਵਰਡ
2: ਉਹ ਫੋਨ ਦਾ ਵੀ ਰੱਖ ਸਕਦਾ ਜਾਂ ਡੇਟ ਆਫ ਬਰਥ ਦਾ ਵੀ ਰੱਖ ਸਕਦਾ ਕੁਛ ਵੀ ਰੱਖ ਸਕਦਾ
0: ਜਿਦਾਂ ਮੰਨ ਲਾ ਮੈਨੂੰ ਇੱਕ ਬਾਕਸ ਆ ਮੇਰੇ ਕੋਲ ਮੈਂ ਉਹਦਾ ਪਾਸਵਰਡ ਰੱਖਣਾ ਹੈ ਉਹਦਾ ਕੀ ਰੱਖਾਂਗੇ ਫੋਨ ਵਾਲਾ ਤਾਂ ਮੈਂ ਭੁੱਲ ਜਾਂਦੀ ਆ ਉਹ ਤਾਂ ਮੇਰੇ ਬੂਥੀ ਦੇਖ ਕੇ ਖੁੱਲ ਜਾਂਦਾ ਆ ਫੋਨ
1: ਹਾਂ ਮੰਨਤ ਹੈ ਇਹਨਾਂ ਨੇ ਬਹਾਨੇ ਨਾਲ ਤੇਰੇ ਕੋ ਪੁੱਛ ਲੈਣਾ ਹੀ ਮੰਨਤ ਨੂੰ ਤੁਹਾਨੂੰ ਪਤਾ ਹੁਣ ਆਪਣੀ ਮੰਮੀ ਦੇ ਸੂਟ ਆਉਣ ਲੱਗ ਪਿਆ ਹੋਰ ਕੀ
0: ਮੰਨਤ ਤੁਸੀਂ ਏਡੀ ਹੋ ਗਈ ਆ ਸਾਰੀ
1: ਹੋਰ ਮੰਨਤ ਏਡੀ ਵੱਡੀ ਹੋ ਗਈ ਹੁਣ ਮੰਨਤ ਕੀ ਸੁਣਾਓਗੇ ਵੱਡੇ ਹੋ ਗਏ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਵੱਡਾ ਚੁਟਕਲਾ
2: ਇੱਕ ਵਾਰ ਇੱਕ ਛੋਟਾ ਬੱਚਾ ਆਪਣੀ ਮੰਮੀ ਕੋਲ ਆ ਕੇ ਕਹਿੰਦਾ ਅੱਜ ਪਤਾ ਨਹੀਂ ਜਦੋਂ ਮੈਂ ਗੇਟ ਖੋਲਿਆ ਬਾਥਰੂਮ ਦੀਆਂ ਲਾਈਟਾਂ ਆਪੇ ਚੱਲ ਪਈਆਂ ਉਹਦੀ ਮੰਮੀ ਨੇ ਦੇ ਥੋੜੇ ਥੋੜਾ ਦੇ ਥੋੜੇ ਥੋੜਾ
1: ਏਦਾਂ ਥੋੜੀ ਕਹਿੰਦੀ ਮੰਮੀ ਨਖਾਫਣਿਆ ਨਖਾਫਣਿਆ ਫੇਰ ਫਰਿੱਜ ਤਾਂ

0: थैंक यू मन्नत.
1: थैंक यू मन्नत.
2: थैंक यू. हैव अ वेरी ग्रेट ऑसम ब्रिलियंट डे. बाय
1: बाय.
0: ऑसम ब्रिलियंट डे. थैंक यू. सत श्री अकाल टीचर जी.
1: चेरी ब्लॉसम.
0: लेजी लेजी टीचर जी.
1: ए टीचर किथे अज गायब है?
0: हां
1: टीचर तरी के छुट्टियां ते चल गई.
0: टीचर दी मम्मा ने मेनू लादा फोन लाता ते टीचर हले सुती है.
1: ओए होए.
0: ओहो.
1: सत श्री अकाल असीस. किथे रह गए हो? सो गए हो?
0: हेलो गडैंग गडैंग गडप जी. थैंक यू. ते जसप्रीत जी कहंदे ने के सुख जी अनवीर जी सत श्री अकाल. कहंदे कल बना रही तुसी. सोचा मैं बना के परसों भेजूंगी. नहीं नहीं मैं वैसे ही पूछा भैन जी मेरे को. मैं बना ली ही. मैं तो उदा लगा रहना न्याणे नाल. थैंक यू तुहाडा ते धन्नवाद धन्नवाद धन्नवाद गुरसेवक जी. बहुत बहुत मेहरबानी. सुख रजिंदर जी कहंदे ने के मंगलवार दे दिन दीआं शुभकामनावां सब नूं. सब खुश तंदुरुस्त ते चढ़दी कला दे विच रहिण. राज सराओं जी एक जन्मदिन भेजते हैं. कहते टूडे माई सन समर सिंह सराओं का 11वां जन्मदिन है तो प्लीज़ विश कर दौ फ्रॉम नानका दादका परिवार. हाँ जी जरूर जी. समर जी तू बहुत बहुत वधाइया. हैप्पी बर्थडे टू यू. हैप्पी बर्थडे टू यू. हैप्पी बर्थडे टू
1: समर सिंह सराओ.
0: हैप्पी बर्थडे टू यू. बहुत बहुत वधाइया जी.
1: हैप्पी बर्थडे समर. तुहानू तुहाडे 11वें जन्मदिन दीआं ढेर सारियां मुबारकां. परमात्मा तुहानू ढेर सारियां तरक्कियां देवे. तुसी एदे मम्मी पापा दा हमेशा कहना मानदे रहो ते वड्डे होके सारी कम्युनिटी दा नाम रोशन करो. हैप्पी बर्थडे.
0: बहुत बहुत मुबारकां जी साडे सारे रेडियो परिवार वालों. ते नैक्सट साडे नाल ने ढिल्लों साहब. सत श्री अकाल ढिल्लों साहब. तुसी आउंदे रहो.
3: सत श्री अकाल जोर भाई. की हाल चाल जी?
0: सत श्री अकाल जी. ठीक ठाक. तुसी सुनाओ.
1: बहुत वधिया. ठीक ठाक. बहुत वधिया. तुसी सुनाओ. धुंद पई तुहाडे वल?
0: अपना धुंद जी ओह जिदा पतली हो के डिगी जांदी थले.
3: बर्फ
0: हुण माड़ी माड़ी जी ते हो गई है शुरू.
1: बर्फ पै गई है कहिंदे?
3: नहीं ओह ते फ्रॉस्ट हो जांदा ना पानी ओहदे वैसे अपने शीशियां ते लगदा जां कोहरा जम्मिया हुंदा ओह डिफरेंट है ना.
1: नहीं पहाड़ां ते आ गई है बर्फ कि नहीं?
0: नहीं जिदा दी तुसीं कह रहे हो ना कुदरती करी मैं गया उदा दी पैंड ही तो एडा को कम खराब ही भी गड्डी हले ला के ते ही थले उतरे ही ते नाल दी नाल ही गड्डी ब्लॉक हो गई.
1: ओह
3: हां जी हां जी.
0: ओ बहुत कम खतरनाक उतरना पया है सानू नाल दी नाल ही थले.
1: ओके
0: सो ये ठीक ठाक जी.
3: शायद अही भी गए मगो ना टाइम जी वाकई ओदो बड़ी पई ही बर्फ.
0: हां ठीक ठाक जी होवे ना जदा माड़ी माड़ी जी ते ओ ठीक है जदा कार्टून च पेंदी
3: होनी बड़ी. मैं पहली बार जिंदगी जी देखी श्रीनगर में बीएड करन गया हां ओथे होगी स्टार्ट.
0: सोनी ही
3: बहुत वधिया ते जनता मार के बैंक बाहर आ गई ते टीचर कहणा ओए आजो वापस आंदे ना भाई अहीं 50 दित्ता ऐसे कर दित्ता है.
1: तुसी पहले ये दसो सिर्फ पेपर देण गए सी कि बीएड कर ले गए सी? पूरी सच्चाई दसो.
0: ਬੀਐਡ
3: ਵੀ ਕੀਤੀ ਨਾਲ ਨਾਲ ਫਨ ਵੀ ਕੀਤਾ ਪੂਰਾ ਸ਼੍ਰੀਨਗਰ ਵੇਖਿਆ ਘੁੰਮ ਕੇ ਪੂਰਾ ਫੁੱਲ ਇੰਜੋਏ ਕੀਤਾ. ਨਾਈਸ ਤੇ ਕੀ ਲਿਆਇਓ ਫਿਰ ਅੱਜ? ਇੱਕ ਬੜਾ ਪੁਰਾਣਾ ਚੁਟਕਲਾ ਆ
0: ਜੀ.
3: ਉਹ ਯਾਦ ਆ ਗਿਆ, ਮੈਂ ਚਲੋ ਉਹ ਸੁਣਾ ਦਿੰਦੇ ਆ
1: ਜੀ।
3: ਸਿੰਧੂ ਤੇ ਮਿੰਦੂ ਚਲ ਜਾਂਦੇ ਨੇ ਅੰਮ੍ਰਿਤਸਰ ਰਾਸਾਂ ਸੀ ਏਅਰਪੋਰਟ ਤੇ
0: ਜੀ,
3: ਚਲ ਜਾਂਦੇ ਨੇ ਉੱਥੇ ਕਿਸੇ ਰਿਸ਼ਤੇਦਾਰ ਨੇ ਆਉਣਾ ਹੁੰਦਾ ਵਾ ਤੇ ਉੱਥੋਂ ਆ ਜਾਂਦਾ ਵਾ ਡਬਲ ਡੈਕਰ ਜਿਹੜਾ ਜਹਾਜ਼ ਹੁੰਦਾ ਨਾ ਬੜਾ ਵੱਡਾ ਬੋਇੰਗ 787 ਵਾਟਐਵਰ ਜੋ ਵੀ ਆ
1: ਜੀ,
3: ਤੇ ਉਹ ਵਿੰਦਾ ਵਾ ਜਿਹੜਾ ਮਿੰਦੂ ਹੁੰਦਾ ਨਾ ਉਹ ਬੜਾ ਐਕਸਾਈਟ ਹੋ ਜਾਂਦਾ, ਕਿੱਡਾ ਬੱਲੇ ਬੱਲੇ ਬੱਲੇ ਬੱਲੇ ਬੱਲੇ ਕਿੱਡਾ ਵੱਡਾ ਜਹਾਜ਼ ਆ ਨਾ 200-400-500 ਬੰਦਾ ਇਹਦੇ ਵਿੱਚ ਉਤਰਿਆ ਆ। ਕਹਿੰਦਾ ਭਾਜੀ ਜੇ ਇਹਨੂੰ ਰੰਗ ਕਰਨਾ ਹੋਵੇ ਤੇ ਬੜਾ ਟਾਈਮ ਲੱਗਦਾ ਹੋਣਾ, ਇਹਨੂੰ ਤੇ ਹਨਾ ਬੜਾ ਹੀ ਟਾਈਮ ਲੱਗਦਾ ਨਾ ਪੇਂਟ ਕਰਨ ਲੱਗਿਆ। ਉਹ ਕਹਿੰਦਾ ਨਹੀਂ ਨਹੀਂ ਨਹੀਂ ਬਹੁਤ ਛੇਤੀ ਹੋ ਜਾਂਦਾ ਆ। ਉਹ ਕਹਿੰਦਾ ਯਾਰ ਸਿੰਧੂ ਭੋਲਾ ਮਿੰਦੂ ਭੋਲਾ ਮਾਨਸ ਹੁੰਦਾ, ਕਹਿੰਦਾ ਉਹ ਕਿਤਰਾ, ਕਹਿੰਦਾ ਜਦੋਂ ਆਪਾਂ ਪਿੰਡ ਹੁੰਦੇ ਹਾਂ ਤੂੰ ਵੇਖਣਾ ਨਾ ਇੱਥੋਂ 3 ਕੁ ਫੁੱਟ ਦਾ ਜਹਾਜ਼ ਲੰਘਦਾ ਆਪਣੇ ਉੱਪਰੋਂ, ਜਦੋਂ
1: ਸਾਡੇ ਚੁਟਕਲੇ ਦੇਖ ਲੋ ਤੇ ਅੱਜ ਦੇ ਨਿਆਣੇ ਦੀਆਂ ਬੁਝਾਰਤਾਂ ਦੇਖ ਲੋ।
3: ਥੈਂਕ
1: ਯੂ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਥੈਂਕ ਯੂ। ਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ ਅੱਜ ਰੇਟ ਹੋ ਗਿਆ 182x22 ਕੈਰਟ ਦਾ। ਸੁੱਖ ਜੀ ਗੌਰ ਪਰਮਾਓ
1: ਪਹਿਲੇ ਹੋ ਗਏ ਤੇ
0: ਸੰਜੂ ਗੋਗੀ ਲੱਕੀ ਜੀ ਸ਼ੈਪਟਨ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਠੰਡੀ ਠੰਡੀ ਜੀ ਬਹੁਤ ਮਿਹਰਬਾਨੀ ਜੀ, ਧੰਨਵਾਦ ਦਿੱਤੇ। 11 ਵੰਗਾਂ ਦੇ ਵਿੱਚ ਕਹਿੰਦੇ ਨੇ ਕਿ ਇਸ ਟਾਈਮ ਵੀ ਪਈ ਆ। ਅੱਛਾ ਧੁੰਦ ਹੁਣ ਧੁੱਪ ਨਹੀਂ ਨਹੀਂ ਧੁੱਪ ਧੁੱਪ ਨਿਕਲਣੀ ਸ਼ੁਰੂ ਹੋ ਗਈ।
1: ਮੈਂ ਕਿਹਾ ਯਾਰੋ ਵੰਗਾ ਤਾਂ ਬੜਾ ਕਲੀਅਰ ਜਿਹਾ ਹੁੰਦਾ।
0: ਨਹੀਂ ਉਹ ਦੂਸਰਾ ਕੋਰਾ ਤੇ ਪਿਆ ਪਰ ਉਹ ਨਿਕਲਣ ਲੱਗ ਪਈ ਧੁੱਪ। ਪਰਮਿੰਦਰ ਸਿੰਘ ਜੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਬੈਕ ਸੁੱਖ ਜੀ,
1: ਥੈਂਕ ਯੂ ਜੀ।
0: ਤੇ ਜਸਵਾਲ ਸਾਹਿਬ ਕਹਿੰਦੇ ਕਿ ਵੈਲਕਮ ਬੈਕ, ਤੇ ਅੰਮ੍ਰਿਤ ਭੈਣ ਜੀ ਵੀ ਕਹਿੰਦੇ ਨੇ ਕਿ ਵੈਲਕਮ ਬੈਕ, ਤੇ ਮਿਹਰਬਾਨੀ ਲਖਵਿੰਦਰ ਜੀ ਧੰਨਵਾਦ, ਬਲਜੀਤ ਵਾਲੀਆ ਜੀ ਕਹਿੰਦੇ ਕਿ ਵੈਲਕਮ ਬੈਕ, ਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ, ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਤੇ ਮਾਨ ਸਾਹਿਬ ਕਹਿੰਦੇ ਨੇ ਕਿ ਵੈਲਕਮ ਬੈਕ, ਤੇ ਸੰਦੀਪ ਸਿੰਘ ਰਕੜਾ ਜੀ ਕਹਿੰਦੇ ਕਿ ਉਹ ਵਾਹ ਉਹ ਵਾਹ ਉਹ ਵਾਹ, ਸ਼ੁਕਰਿਆ ਸੁਖ ਜੀ ਬੈਕ ਆ ਜੀ,
1: ਥੈਂਕ ਯੂ ਥੈਂਕ ਯੂ ਥੈਂਕ ਯੂ,
0: ਧੰਨਵਾਦ ਜੀ। ਤੇ ਕਹਿੰਦੇ ਕਿ ਮਿਸਡ ਹੁੰਦੀ ਆ, ਅੱਛਾ ਚਲੋ ਸੁਖ ਆਪਣਾ ਸੈਮੀ ਸਾਹਿਬ ਕਹਿੰਦੇ ਕਿ ਮਿਸਡ ਹੁੰਦੀ ਆ, ਓਕੇ ਚਲੋ ਜੀ ਇਹ ਵੀ ਮੰਨ ਲੈਂਦੇ ਹਾਂ ਤੁਹਾਡੀ ਵੀ। ਹਰਮਨ ਜੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਵਾਹਿਗੁਰੂ ਜੀ ਕਹਿੰਦੇ ਕਿ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਤੰਦਰੁਸਤੀ ਬਖਸ਼ਣ, ਧੰਨਵਾਦ। ਇਕਬਾਲ ਸੈਣੀ ਜੀ ਕਹਿੰਦੇ ਕਿ ਸਾਰਿਆਂ ਦਾ ਧੰਨਵਾਦ, ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ, ਐਡੀਲੇਟ ਤੋਂ ਕਰਦੇ ਨੇ ਦੁਆਵਾਂ, ਮੰਗਦੇ ਨੇ ਦੁਆਵਾਂ, ਅਤੇ ਸਾਡਾ ਆਖਰੀ ਸੱਦਾ ਟੀਚਰ ਜੀ, ਨਹੀਂ ਤਾਂ ਫਿਰ ਆਪਾਂ ਫਿਰ ਛੁੱਟੀ ਲਈਏ,
1: ਨਹੀਂ ਤਾਂ ਤੁਸੀਂ ਸਾਨੂੰ ਬਾਅਦ 'ਚ ਮਿਲਿਓ।
0: ਹਾਂਜੀ ਅਤੇ ਫਿਰ ਨਹੀਂ ਤਾਂ 10 ਵਜੇ ਆਇਓ ਤੁਸੀਂ। ਹੈਲੋ
1: ਅਸੀਸ,
0: ਹਾਂ ਨਹੀਂ ਮੈਨੂੰ ਲੱਗਦਾ ਆ ਵੀ ਇਹ ਨਾ
1: ਕੁੜੀ ਗੜਬੜ ਹੋਈ,
0: ਰਾਤ ਸੁੱਤੀ ਲੇਟ, ਅਤੇ ਵੇਰੀ ਵੇਰੀ ਜੀ ਹੋਣੀ ਆ, ਵੇਰੀ ਵੇਰੀ ਜੀ ਜਿਹਨੂੰ ਕਹਿੰਦੇ ਆ, ਵੇਰ ਗਈ ਅੱਜ। ਅਤੇ ਚਲੋ ਧੰਨਵਾਦ ਜੀ ਤੁਹਾਡਾ, ਅਤੇ ਜਿਹੜੇ ਜਿਹੜੇ ਰਹਿ ਗਏ ਨੇ ਤੁਸੀਂ ਹੁਣ ਕਰ ਲਿਓ ਆਪਣਾ 10 ਕੁ ਵਜੇ, ਠੰਡ ਹੀ ਬੜੀ ਆ ਨਿਆਣੇ ਕਰਨ ਕੀ
1: ਜੀ, ਬਿਲਕੁਲ
0: ਠੰਡ ਹੀ ਇੰਨੀ ਆ ਵੀ ਉੱਠਣ ਨੂੰ ਜੀ
1: ਨਹੀਂ ਕਰਦਾ, ਉੱਪਰ ਜੀ ਦੂਸਰਾ ਹਫ਼ਤਾ ਜਦੋਂ ਹੋਰ ਜ਼ਿਆਦਾ ਨੀਂਦ ਆਉਂਦੀ ਆ। ਅਸੀਂ ਵੀ ਤੁਹਾਨੂੰ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
0: ਹਾਂਜੀ ਆਈਏ, ਆਈ ਤੇ ਹੈਗੀ ਆ। ਹੈਲੋ ਟੀਚਰ,
4: ਸਤਿ ਸ੍ਰੀ ਅਕਾਲ ਰਣਜੋਤ ਅੰਕਲ ਜੀ ਤੇ ਸੁਖੰਤੀ,
1: ਸਤਿ ਸ੍ਰੀ ਅਕਾਲ ਅਸੀਸ। ਮੈਂ ਤੇ ਕਦੋਂ ਦੀ ਆਵਾਜ਼ਾਂ ਮਾਰੀ ਜਾਨੀ ਆ, ਨੀ ਕੁੜੀਏ ਕਿੱਥੇ ਰਹਿ ਗਈ ਸੀ ਤੂੰ?
0: ਕੁੜੀ ਨਹੀਂ ਟੀਚਰ,
1: ਸੋਰੀ, ਗੁੱਡ ਮਾਰਨਿੰਗ ਟੀਚਰ, ਹਾਊ ਆਰ ਯੂ?
4: ਮੈਂ ਠੀਕ ਹੈ।
0: ਹਾਏ
1: ਹਾਏ ਕੀ ਹੋ ਗਿਆ, ਕੌਣ ਗੁੱਸੇ ਹੋਇਆ ਸੀ? ਮੰਮਾ ਕੀ ਅਸੀਸ
0: ਠੰਡ
1: ਬਹੁਤ ਆ ਨਾ, ਫਰੀਜ਼ ਹੋ ਗਿਆ ਹੋਣਾ, ਆਵਾਜ਼ ਫਰੀਜ਼ ਹੋ ਗਈ ਹੋਣੀ, ਐਡੀ ਦੂਰੋਂ ਹੁਣ ਉਹਨੇ ਵਿਚਾਰੀ ਨੇ ਫੋਨ ਕੀਤਾ ਹੋਣਾ, ਐ ਵੀ ਨਾ ਕਰੋ, ਰਾਹ ਚ ਕਿੰਨੀ ਠੰਡ ਪੈਂਦੀ ਆ, ਕਿਤੇ ਰੁਕ ਗਏ ਹੋਣੀ ਰਾਹ ਚ, ਚਾਹ ਚ ਪੀਣ ਲੱਗ ਗਈ ਹੋਣੀ ਆਵਾਜ਼।
4: ਨਾਲੇ ਤੁਹਾਨੂੰ ਪਤਾ ਵੀ ਮੈਂ ਸਵੇਰੇ ਮੈਨੂੰ ਸੁਸਤੀ ਪੈਂਦੀ ਹੁੰਦੀ।
0: ਹਾਏ ਹੁਣ ਸਵੇਰਾ ਥੋੜੀ ਆ, ਹੁਣ ਤੇ ਧੁੱਪ ਨਿਕਲਣ ਲੱਗੀ ਆ।
1: ਸਵੇਰਾ ਤਾਂ 5-6 ਵਜੇ ਹੁੰਦਾ, ਜੇ ਸੋਖ ਆਂਟੀ ਉੱਠ ਸਕਦੀ ਹੈ 9 ਵਜੇ ਤੱਕ ਤੇ ਅਸੀਸ ਕਿਉਂ ਨਹੀਂ ਉੱਠ ਸਕਦੀ? ਅਸੀਸ ਤਾਂ ਐਕਟਿਵ ਆ, ਸਟੂਡੈਂਟ ਉੱਠ ਕੇ ਇੰਨੀ ਨੇੜੇ ਹੋ ਇੱਥੇ ਪਹੁੰਚ ਸਕਦੇ ਆ।
0: ਬੋਲੀ ਹਾਏ ਕਿਹੜੀ ਬੋਲੀ? ਸੁਸਤੀ ਵਾਲੀ? ਹਾਂ ਫਿਰ ਇੱਕ ਵਾਰੀ ਕਰ ਲਈਏ, ਕਰ ਲਈਏ,
1: ਬੱਲੇ ਬੱਲੇ ਕਰ ਲਈਏ,
0: ਨਾ ਨਾ ਨਾ ਨਾ ਕਰ ਲਈਏ, ਓਕੇ
1: ਹਾਂ ਹਾਂ ਹਾਂ ਕਰ ਲਈਏ, ਬੋਲੀ ਪਾ ਲਈਏ,
0: ਹੀ ਕਰ ਲਈਏ,
1: ਗਿੱਧਾ ਪਾ ਲਈਏ।
0: ਓਏ ਅੱਜ ਸਾਰੇ ਨਹੀਂ, ਚਲੋ ਫਿਰ ਤੁਸੀਂ ਕਰੋ।
1: ਮੰਮੀ ਨਾਲ ਰਹਿੰਦੀ ਨਾ, ਆਂਸਰ ਨਹੀਂ ਹੋਇਆ।
4: ਬੋਲੀ ਪਾਉਣੀ,
0: ਬੋਲੀ ਪਾਉਣੀ, ਹਾਂਜੀ ਚਲੋ।
4: ਤੁਸੀਂ ਇੰਨੇ ਦੇਰ ਬਾਅਦ ਕਿਵੇਂ ਆਏ? ਤੁਸੀਂ ਤੁਸੀਂ ਲਾਈਕ ਇੱਕ ਪੂਰਾ ਮੰਥ ਨਹੀਂ ਆਏ ਸੁਖੰਡੀ।
1: ਗੁੱਡ ਕੁਐਸਚਨ।
0: ਓਹੋ ਇਹਨਾਂ ਨੂੰ ਫਾਈਨ
1: ਕੀ ਕਰੀਏ ਹੁਣ?
0: ਫਤਿਹ ਨੇ ਤਾਂ ਫਾਈਨ ਪਾਤਾ ਇਹਨਾਂ ਨੂੰ।
1: ਮੈਂ ਉੜਾ ਉੜਾ ਸਿੱਖਦੀ ਸੀ ਘਰ, ਜਿਹੜਾ ਕਿ ਮੈਨੂੰ ਆਇਆ ਹੀ ਨਹੀਂ ਹੱਲੇ ਵੀ।
4: ਕਿੰਨਾ ਆਇਆ ਫਿਰ?
1: ਮੈਨੂੰ ਆਇਆ ਉੜਾ ਐੜਾ ਈੜੀ, ਇੰਨਾ ਹੀ ਆਇਆ ਬਸ।
4: ਤਿੰਨ ਤਿੰਨ ਤਿੰਨ ਹੀ ਅੱਖਰ?
1: ਹਾਂ
0: ਤਿੰਨ ਹੀ ਅੱਖਰ ਆਏ ਇਹਨਾਂ ਨੂੰ। ਤੁਸੀਂ ਫਿਰ ਇਹਨਾਂ ਨੂੰ ਸਿਖਾ ਦਿਓ ਤੇ ਬੋਲੀ ਪਾ ਲਓ ਹੁਣ।
1: ਚਲੋ ਹੁਣ ਆਪਾਂ ਛੁੱਟੀਆਂ ਆ ਨਾ, ਫਿਰ ਸਕੂਲ ਖੁੱਲੂਗੇ ਤਾਂ ਫਿਰ ਕਰਦੇ ਆ ਆਪਾਂ ਦੁਬਾਰਾ ਤੋਂ ਸ਼ੁਰੂ।
4: ਓਕੇ
1: ਓਕੇ
0: ਬੋਲੀ ਸੁਣਾ ਦੋ।
4: ਚਲੋ ਹੁਣ ਮੈਂ ਬੋਲੀ ਸੁਣਾਉਂਦੀ।
0: ਹਾਂਜੀ ਹਾਂਜੀ।
4: 25 ਅੱਖਾਂ ਦਾ ਪਾਣੀ ਪੀਨੀ ਐਨ ਤਾਰ ਕੇ, 25 ਅੱਖਾਂ ਦਾ ਪਾਣੀ ਪੀਨੀ ਐਨ ਤਾਰ ਕੇ, ਸਿਰੇ ਫੁਲਕਾਰੀ ਲਮਾ ਚੁੰਮ ਕੇ ਸ਼ਿੰਗਾਰ ਕੇ, ਸਿਰੇ ਫੁਲਕਾਰੀ ਲਮਾ ਚੁੰਮ ਕੇ ਸ਼ਿੰਗਾਰ ਕੇ, ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ,
0: ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ,
4: ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ, ਨਾਨਾ ਨਾਨਾ
0: ਨਾਰੇ ਨਾਰੇ ਨਾਰੇ, ਨਾਨਾ ਨਾਨਾ ਨਾਰੇ ਨਾਰੇ ਨਾ।

0: ਚੱਕਦੇ ਸੀਸ
1: ਏ ਸੀਸ ਠੰਡ ਬੜੀ ਅੱਜ ਤੇ ਚੱਕੀ ਵੀ ਨਹੀਂ ਜਾਂਦੀ ਬੋਲੀ ਨਾਰੇ ਨਾਰ
0: ਬਾਬਾ
1: ਬਾਬਾ ਬਾਬਾ ਬਾਬਾ ਬਾਏ ਬਾਏ ਚਲ ਚਲ ਠੀਕ ਠੀਕ ਠੀਕ ਠੀਕ ਓਕੇ ਓਕੇ ਬਾਏ ਬਾਏ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ
0: ਚੈਰੀ ਬਲਾਸਮ
1: ਹੱਸਦੇ ਖੇਡਦੇ ਰਹੋ ਵੀ ਚੜ੍ਹਦੀ ਕਲਾ ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
2: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
3: ਸੋਨਾ ਚਾਹੀਦਾ
4: ਭਰੋਸਾ ਚਾਹੀਦਾ
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536 0422

0: टेंशन टेंशन निरी टेंशन
1: की हुआ
0: थे इमिग्रेशन दे इन्ने पंगे ने यार मुकदे नहीं
1: काका जी टेंशन छोड़ो फोन चको कॉल करो वीवा इमिग्रेशन नू जिथे इमिग्रेशन एक्सपर्ट हरपाल सिंह बाजवा इम्प्लॉयर स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे अपॉइंटमेंट ली कॉल करो 0410-530-530
0: या 90-77-93
1: या ईमेल info@vivaimmigration.com.au
0: याद रखो 9077-9733
1: वीवा इमिग्रेशन एंड एजुकेशन कंसल्टेंट
0: हर कदम तुहाडे नाल
2: Ready, set, go! Chadston Ford. Dandenong Road te tuhanu udik reha hai. Ford Ranger. Ranger Super Duty. Everest te Sadabahar Mustang. Brand new demo te quality pre-owned vehicles. Trade-in ate finance options vi available. Aho te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji de hawale naal pao. 3 saal di free service. Chadston Ford. Ready, set,
3: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ ਜ਼ਿੰਮੇਵਾਰੀ ਲਓ ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ TAC ਵੱਲੋਂ ਇੱਕ ਸੁਨੇਹਾ
2: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252
4: ਤੇ ਕਿੱਥੇ ਵੱਜ ਗਈ ਤੇਰੀ ਗੱਡੀ
5: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
6: ਬਲਜੀਤ ਵਿਆਹ ਵਾਸਤੇ ਜੁਐਲਰੀ ਦੇਖਣ ਧੁੰਨਾ ਜੁਐਲਰਸ ਚਲੀਏ
7: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
6: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ ਧੁੰਨਾ ਜੁਐਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
9: ਸੱਚ ਝੂਠ ਦੀ ਪਰਖ ਭੁਲਾ ਦਿੱਤੀ ਬੇਰਹਿਮ ਬੇਦਰਦ ਦੁਨੀਆ ਨੇ ਓਏ ਹਰ ਰਿਸ਼ਤੇ ਦੇ

ਲੋਕੀ ਦਿਲਾਂ ਦੇ ਕੁਝ ਕਮਜ਼ੋਰ ਹੋ ਗਏ ਤੇ ਗੱਲ ਮੂੰਹ ਤੇ ਕਰਨ ਦਾ ਹੌਸਲਾ ਨਾ ਬੇੜੀ ਹੋਵੇ ਤੇ ਆਉਣ ਬਿਨ ਸਤਿਆਈ ਐ ਪਰ ਕੱਚੇ ਤੇ ਤਰਨ ਦਾ ਹੌਸਲਾ ਨਾ ਘਰ ਕਿਸੇ ਦਾ ਫੂਕ ਕੇ ਖੁਸ਼ ਹੁੰਦੇ ਵਸਦੇ ਹੋਇਆ ਨੂੰ।

0: ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਖਰੋੜ ਐਜ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: Ready, set, go! Chadston Ford, Dandenong Road de tuhanu udik reha hai. Ford Ranger, Ranger Super Duty, Everest de Sadabahar Mustang, brand new demo de quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford. ਆ ਰਿਹਾ ਕਰਨ ਔਜਲਾ ਦਾ ਪੀ ਪੌਪ ਕਲਚਰ ਟੂਰ ਆਸਟ੍ਰੇਲੀਆ। ਮੈਲਬਨ ਦਾ ਪਹਿਲਾ ਸ਼ੋਅ ਕੁਝ ਦਿਨਾਂ ਵਿੱਚ ਹੀ ਸੋਲਡ ਆਊਟ ਹੋ ਚੁੱਕਾ ਹੈ। ਹੁਣ ਦੂਜਾ ਸ਼ੋਅ 19 ਅਗਸਤ ਨੂੰ ਰੋਡ ਲੇਵਰ ਅਰੀਨਾ ਵਿੱਚ। ਆਸਟ੍ਰੇਲੀਆ ਦੇ ਹੋਰ ਸ਼ੋਅ ਤੇ ਟਿਕਟ ਇਨਫਾਰਮੇਸ਼ਨ ਲਈ ਵਿਜ਼ਿਟ ਕਰੋ livenation.com.au। ਗੀਤਾਂ ਦੀ ਮਸ਼ੀਨ ਕਰਨ ਔਜਲਾ ਪੀ ਪੌਪ ਕਲਚਰ ਆਸਟ੍ਰੇਲੀਆ ਟੂਰ 2026।
5: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
7: Alpha, सबसे दमदार और रोमांच कहानी।
8: Alpha प्रोग्राम उसका चुनौती है।
7: शानदार एक्शन एंटरटेनर 3 जुलाई को।
8: मैं जो बना रहा हूँ वो इतिहास है।
7: आलिया भट्ट, शर्वरी, अनिल कपूर और बॉबी देओल स्टारर।
9: शुरू करो अग्नि परीक्षा
7: 3 जुलाई को आपके नजदीकी सिनेमा घरों में। अल्फा,
10: वो वेट कर रहे तुम्हारे।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 7 ਤਰੀਕ ਹੈ ਜੁਲਾਈ ਦੇ ਮਹੀਨੇ ਦੀ ਤੇ ਮੰਗਲਵਾਰ ਦਾ ਦਿਨ ਹੈ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਉਨੇ ਰਹੋ।
1: ਬਹੁਤ ਧੰਨਵਾਦ ਰੰਜੋ ਜੀ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਸਟ੍ਰੇਲੀਆ ਭਾਰਤ ਅਤੇ ਦੁਨੀਆਂ ਜਾਣ ਦੀਆਂ ਖਬਰਾਂ ਲੈ ਕੇ ਆਏ। ਆਸਟ੍ਰੇਲੀਆ ਦੇ ਲਈ ਕੋਈ ਬਹੁਤਾ ਵਧੀਆ ਇਹ ਹਫਤਾ ਨਹੀਂ ਗੁਜ਼ਰ ਰਿਹਾ, ਰਲਿਆ ਮਿਲਿਆ ਕਹਿ ਸਕਦੇ ਹਾਂ। ਇੱਕ ਪਾਸੇ ਸਮਝੌਤੇ ਹੋ ਰਹੇ ਨੇ ਤੇ ਦੂਸਰੇ ਪਾਸੇ ਚੀਨ ਬਗੈਰ ਦੱਸਿਆਂ ਹਮਲੇ ਕਰ ਰਿਹਾ ਹੈ। ਹਮਲੇ ਕਿਸੇ ਥਾਂ ਦੇ ਉੱਤੇ ਨਹੀਂ, ਕਿਸੇ ਜਗ੍ਹਾ ਦੇ ਉੱਤੇ ਨਹੀਂ, ਕਿਸੇ ਟਿਕਾਣੇ ਤੇ ਨਹੀਂ, ਬਲਕਿ ਇੱਕ ਕਿਸਮ ਦੇ ਐਸੇ ਹਮਲੇ ਜਿਨ੍ਹਾਂ ਦੀ ਤਿਆਰੀਆਂ ਜਿਨ੍ਹਾਂ ਨੂੰ ਮੰਨਿਆ ਜਾ ਸਕਦਾ। ਇੰਟਰਕੋਂਟੀਨੈਂਟਲ ਬਲੈਸਟਿਕ ਮਿਜ਼ਾਈਲਾਂ ਛੱਡੀਆਂ ਜਾ ਰਹੀਆਂ। ਐਸਾ ਨਹੀਂ ਹੈ ਕਿ ਚੀਨ ਛੱਡ ਨਹੀਂ ਸਕਦਾ, ਪਰ ਆਮ ਤੌਰ ਦੇ ਉੱਤੇ ਉਸ ਖਿੱਤੇ ਦੇ ਵਿੱਚ ਜਿੱਥੇ ਮਿਜ਼ਾਈਲਾਂ ਛੱਡੀਆਂ ਜਾਂਦੀਆਂ ਜਦੋਂ ਇੰਟਰਕੋਂਟੀਨੈਂਟਲ, ਤਾਂ ਦੱਸ ਦਿੱਤਾ ਜਾਂਦਾ ਉਸਦੇ ਆਂਢੀ ਗੁਆਂਢੀ ਦੇਸ਼ਾਂ ਨੂੰ। ਨਾ ਨਿਊਜ਼ੀਲੈਂਡ ਨੂੰ ਦੱਸਿਆ, ਨਾ ਆਸਟ੍ਰੇਲੀਆ ਨੂੰ ਦੱਸਿਆ, ਤੇ ਮਿਜ਼ਾਈਲ ਭਗਾ ਕੇ ਮਾਰੀ ਪੈਸੀਫਿਕ ਸਮੁੰਦਰਾਂ ਦੇ ਵਿੱਚ। ਅੱਗੇ ਚੱਲ ਕੇ ਖਬਰ ਉਹ ਸਾਂਝੀ ਕਰਦੇ ਹਾਂ ਤੇ ਭਾਰਤ ਦੇ ਵੀ ਪ੍ਰਧਾਨ ਮੰਤਰੀ ਆ ਰਹੇ ਨੇ, ਕਿਹੜੇ ਕਿਹੜੇ ਸਮਝੌਤੇ ਆਸਟ੍ਰੇਲੀਆ ਦੇ ਹੋ ਰਹੇ ਨੇ ਜਾਣਨੇ ਇਸ ਕਰਕੇ ਹੋ ਸਕਦਾ ਤੁਹਾਡੇ ਲਈ ਅਹਿਮ ਹੋਣ, ਕਿਉਂਕਿ ਬਹੁਤ ਸਾਰੀਆਂ ਖਬਰਾਂ ਇਧਰੋਂ ਉਧਰੋਂ ਸੁਣਦਿਆਂ ਹੋਇਆਂ ਅਸੀਂ ਭਾਵਨਾਵਾਂ ਦੇ ਵਿੱਚ ਬਹਿ ਜਾਂਦੇ ਹਾਂ। ਕਈ ਵਾਰ ਖਬਰਾਂ ਦੇ ਤਰਕ ਸਮਝਣੇ ਜ਼ਰੂਰੀ ਹੁੰਦੇ ਨੇ। ਖੈਰ, ਤਰਕ ਦੀ ਗੱਲ ਜਦੋਂ ਕਰੀਏ ਤਾਂ ਆਯਾਤੁੱਲਾ ਖਾਮਨੇਈ ਦੇ ਅੰਤਮ ਸੰਸਕਾਰ ਦੇ ਮੌਕੇ ਤਾਂ ਕੋਈ ਵੀ ਤਰਕ ਨਹੀਂ ਦਿਖਿਆ, ਪਰ ਭਾਵਨਾਵਾਂ ਹੀ ਦਿਖੀਆਂ। ਇਰਾਨ ਦੇ ਮਰਹੂਮ ਨੇਤਾ ਆਯਾਤੁੱਲਾ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਦੇ ਜਲੂਸ ਦੇ ਮੌਕੇ ਤਹਿਰਾਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਹੱਥਾਂ ਦੇ ਵਿੱਚ ਲਾਲ ਝੰਡੇ ਲੈ ਕੇ ਦੇਖੇ ਜਾ ਰਹੇ ਸੀ। ਲਗਭਗ 10 ਕਿਲੋਮੀਟਰ ਲੰਮੀ ਸੜਕ ਦੇ ਦੋਵੇਂ ਪਾਸੇ ਕਤਾਰਾਂ, ਔਰ ਕਿਹਾ ਜਾ ਰਿਹਾ ਹੈ ਕਿ ਦੁਨੀਆਂ ਦਾ ਸਭ ਤੋਂ ਵੱਡਾ ਸੋਗ ਸਮਾਗਮ ਹੋ ਨਿਬੜਿਆ ਹੈ। ਲੋਕਾਂ ਦੀ ਭੀੜ ਉੱਥੇ ਮੌਜੂਦ ਹੈ। ਤਹਿਰਾਨ ਦੀਆਂ ਸੜਕਾਂ ਤੇ ਲੋਕ ਸੋਗ ਗੀਤ ਗਾ ਰਹੇ ਨੇ, ਕਈ ਲੋਕ ਰੋ ਰਹੇ ਨੇ। ਅੰਤਮ ਸੰਸਕਾਰ ਦੇ ਵਿੱਚ ਜਲੂਸ ਦਾ ਪ੍ਰਸਿੱਧ ਇਨਕਲਾਬ ਸਕੁਅਰ ਉੱਥੋਂ ਹੋ ਕੇ ਇਹ ਗੁਜ਼ਰਿਆ, ਔਰ ਇਸ ਚੌਂਕ ਦੇ ਉੱਤੇ ਇੱਕ ਬਹੁਤ ਵੱਡੀ ਮੂਰਤੀ ਲੱਗੀ ਹੋਈ ਹੈ, ਜਿਸਨੂੰ ਕਿਹਾ ਜਾਂਦਾ ਹੈ, ਇਰਾਨੀ ਭਾਸ਼ਾ ਦੇ ਵਿੱਚ ਕੁਝ ਵੀ ਕਿਹਾ ਜਾਂਦਾ ਹੋਵੇ ਪਰ ਪੰਜਾਬੀ ਚ ਉਹਦਾ ਤਰਜਮਾ ਤੁਹਾਨੂੰ ਦੱਸ ਦਿੰਦੇ ਹਾਂ। ਇਸ ਨੂੰ ਵਿਰੋਧ ਦੀ ਮੁੱਠੀ ਦੇ ਨਾਮ ਦੇ ਨਾਲ, ਜਾਂ ਇੰਝ ਕਹਿ ਲਈਏ ਕਿ ਬਗਾਵਤ ਦੀ ਮੁੱਠੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਇਨਕਲਾਬ ਸਕੁਅਰ ਤੋਂ ਹੀ ਇਹ ਅੱਖਰ ਤੋਂ ਤੁਸੀਂ ਜਾਣਦੇ ਹੋਵੋਗੇ ਇਨਕਲਾਬ ਨੂੰ ਅਸੀਂ, ਹਾਲਾਂਕਿ ਪੰਜਾਬੀ ਦਾ ਅੱਖਰ ਨਹੀਂ ਹੈ ਪਰ ਫਿਰ ਵੀ ਇਸ ਨੂੰ ਇਸ ਦਾ ਮਤਲਬ ਅਸੀਂ ਸਮਝਦੇ ਹਾਂ, ਰੈਵੋਲਿਊਸ਼ਨ। ਔਰ ਇਸ ਮੂਰਤੀ ਦੇ ਆਲੇ ਦੁਆਲੇ ਜਾਂ ਇਸ ਚੌਂਕ ਦੇ ਆਲੇ ਦੁਆਲੇ ਅਕਸਰ ਜਦੋਂ ਵੀ ਵੱਡੇ ਤਿਉਹਾਰ ਹੁੰਦੇ ਨੇ ਇਰਾਨ ਦੇ ਵਿੱਚ, ਉਦੋਂ ਲੋਕ ਇੱਥੋਂ ਗੁਜ਼ਰਦੇ ਨੇ ਜਾਂ ਇੱਥੇ ਇਕੱਠੇ ਹੁੰਦੇ ਨੇ। ਇਸ ਮੂਰਤੀ ਦੇ ਬਾਹਰ ਲਿਖਿਆ ਵੀ ਹੋਇਆ, ਸਾਨੂੰ ਉੱਠ ਕੇ ਖੜੇ ਹੋਣਾ ਚਾਹੀਦਾ। ਇਹ ਨਾਰਾ ਇੱਥੇ ਪੱਕੇ ਤੌਰ ਦੇ ਉੱਤੇ ਉਕੇਰਿਆ ਗਿਆ। ਸ਼ਾਸਨ ਦੇ ਵਫ਼ਾਦਾਰ ਹਮਾਇਤੀ ਆਪਣਾ ਆਪਣਾ ਸਬੂਤ ਦੇ ਰਹੇ ਸੀ ਕਿ ਉਹ ਇਰਾਨ ਦੀ ਸਰਕਾਰ ਦੇ ਕਿੰਨੇ ਹਮਾਇਤੀ ਨੇ, ਔਰ ਨਾਰੇ ਲੱਗ ਰਹੇ ਸੀ, ਨਾਰੇ ਅਮਰੀਕਾ ਤੇ ਇਜ਼ਰਾਈਲ ਦੇ ਖਿਲਾਫ, ਅਮਰੀਕੀ ਤੇ ਇਜ਼ਰਾਈਲ ਹਵਾਈ ਹਮਲਿਆਂ ਦੇ ਵਿੱਚ ਸੁਪਰੀਮ ਲੀਡਰ ਦੀ ਹੱਤਿਆ ਦਾ ਬਦਲਾ। ਲਾਲ ਝੰਡੇ ਨੂੰ ਇੱਕ ਕਿਸਮ ਦੇ ਨਾਲ ਵਿਰੋਧ ਦੇ ਰੂਪ ਦੇ ਵਿੱਚ ਜਾਂ ਫਿਰ ਬਗਾਵਤ ਦੇ ਰੂਪ ਦੇ ਵਿੱਚ ਵੀ ਦੇਖਿਆ ਜਾਂਦਾ। ਇਹ ਲਾਲ ਝੰਡੇ ਇਰਾਨ ਦੇ ਝੰਡੇ ਦਾ ਵੀ ਇੱਕ ਰੰਗ ਨੇ, ਹਰਾ ਚਿੱਟਾ ਤੇ ਲਾਲ ਰੰਗ ਹੁੰਦਾ, ਪਰ ਫਿਰ ਵੀ ਬਹੁਤ ਸਾਰੇ ਪੋਸਟਰਾਂ ਦੇ ਉੱਤੇ, ਖਾਸ ਤੌਰ ਦੇ ਉੱਤੇ ਲਾਲ ਰੰਗ ਦੇ ਪੋਸਟਰਾਂ ਦੇ ਉੱਤੇ ਚਿੱਟੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਸੀ ਕਿ, ਜੋ ਕਿ ਅਮਰੀਕੀ ਰਾਸ਼ਟਰਪਤੀ ਨੂੰ ਸੰਬੋਧਨ ਸੀ। ਖੈਰ, ਬਹੁਤੇ ਨਾਰੇ ਅਸੀਂ ਕਈ ਵਾਰ ਰੇਡੀਓ ਦੀਆਂ ਖਬਰਾਂ ਦੇ ਵਿੱਚ ਸਾਂਝੇ ਵੀ ਨਹੀਂ ਕਰ ਪਾਉਂਦੇ ਹੁੰਦੇ, ਪਰ ਖੈਰ ਇੱਥੇ ਇਹ ਸਿਰਫ ਬਿਆਨਬਾਜ਼ੀਆਂ ਨਹੀਂ ਮੰਨੀਆਂ ਜਾ ਸਕਦੀਆਂ, ਇਹਨਾਂ ਨੂੰ ਨਾਰੇਬਾਜ਼ੀਆਂ ਜਾਂ ਪੋਸਟਰ ਜਲੂਸ ਨਹੀਂ ਇੱਕ ਮੰਨਿਆ ਜਾ ਸਕਦਾ। ਆਯਾਤੁੱਲਾ ਅਲੀ ਖਾਮਨੇਈ ਦੀ ਮੌਤ ਨੂੰ ਲੈ ਕੇ ਗੁੱਸਾ ਇਰਾਨ ਦੀ ਜਨਤਾ ਦੇ ਵਿੱਚ ਜਾਂ ਉੱਥੋਂ ਦੇ ਪ੍ਰਸ਼ਾਸਨ ਚ ਜਾਂ ਉੱਥੋਂ ਦੀ ਸਰਕਾਰ ਦੇ ਵਿੱਚ ਪਹਿਲੇ ਦਿਨ ਤੋਂ ਹੀ ਹੈ, ਜਦੋਂ ਤੋਂ ਇਜ਼ਰਾਈਲ ਤੇ ਅਮਰੀਕਾ ਨੇ ਇਰਾਨ ਦੇ ਉੱਤੇ ਜੰਗ ਛੇੜੀ ਹੈ। ਬਸ ਇਹ ਹੈ ਕਿ ਹਾਲੇ ਤੱਕ ਉਸ ਨੂੰ ਲੈ ਕੇ ਬਿਆਨ ਕੋਈ ਸਾਹਮਣੇ ਨਹੀਂ ਸੀ ਆਇਆ, ਔਰ ਇਹ ਗੁੱਸਾ ਜਿਹੜਾ ਹੁਣ ਇਰਾਨ ਦੀ ਨਵੀਂ ਸਰਕਾਰ ਦੀ ਅਗਵਾਈ ਦੇ ਵਿੱਚ ਆਮ ਲੋਕਾਂ ਦੇ ਮਨਾਂ ਦੇ ਅੰਦਰ ਉੱਭਰ ਕੇ ਸਾਹਮਣੇ ਆ ਗਿਆ, ਜੋ ਕਿ ਅਮਰੀਕਾ ਨੂੰ ਇੱਕ ਸੁਨੇਹਾ ਵੀ ਹੋ ਸਕਦਾ। ਕੱਟੜਪੰਥੀ ਟਰੰਪ ਟੀਮ ਦੇ ਨਾਲ ਗੱਲਬਾਤ ਹੋ ਵੀ ਰਹੀ ਹੈ ਇਰਾਨ ਦੀ, ਦੂਜੇ ਪਾਸੇ ਨਾਰੇ ਵੀ ਲੱਗ ਰਹੇ ਨੇ। ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਤਸਵੀਰ ਮੰਨੀ ਜਾ ਸਕਦੀ ਹੈ। ਇਹਨਾਂ ਬੈਨਰਾਂ ਦੇ ਉੱਤੇ ਨੇਤਨਯਾਹੂ ਤੇ ਜੈਡੀ ਵੈਂਸ ਦੇ ਖਿਲਾਫ ਵੀ ਨਾਰੇ ਲੱਗ ਰਹੇ ਨੇ। ਪਹਿਲੀ ਵਾਰ ਹੋਇਆ ਹੈ ਕਿ ਕਿਸੇ ਅਮਰੀਕੀ ਰਾਸ਼ਟਰਪਤੀ ਨੂੰ ਇਸ ਤਰੀਕੇ ਦੇ ਨਾਲ ਘੜੀਸਿਆ ਗਿਆ ਹੋਵੇ। ਅਰਧ ਸਰਕਾਰੀ ਫਾਰਸ ਨਿਊਜ਼ ਏਜੰਸੀ ਦੇ ਮੁਤਾਬਕ ਟੈਲੀਗ੍ਰਾਮ ਚੈਨਲ ਦੇ ਉੱਤੇ ਇੱਕ ਵੀਡੀਓ ਵੀ ਪੋਸਟ ਕੀਤਾ ਗਿਆ, ਜਿਸ ਦੇ ਵਿੱਚ ਸੋਗ ਮਨਾਉਣ ਵਾਲੇ ਲੋਕ ਇੱਕ ਪੁਲ ਦੇ ਉੱਤੇ ਅਮਰੀਕੀ ਰਾਸ਼ਟਰਪਤੀ ਦੇ ਪੋਸਟਰ ਦੇ ਉੱਤੇ ਪੱਥਰ ਸੁੱਟਦੇ ਹੋਏ ਤੇ ਕੁਝ ਲੋਕ ਇਸ ਨੂੰ ਅੱਗ ਲਗਾਉਂਦੇ ਹੋਏ ਦਿਖਾਈ ਦੇ ਰਹੇ ਨੇ। ਉੱਥੇ ਅਗਲੀ ਖਬਰ ਯੂਕਰੇਨ ਰੂਸ ਦੇ ਹਵਾਲੇ ਦੇ ਨਾਲ, ਜਿੱਥੇ ਕੁਝ ਚੀਜ਼ਾਂ ਸਿਰਫ ਪ੍ਰਤੀਕਾਤਮਕ ਤੌਰ ਦੇ ਉੱਤੇ ਹੁੰਦੀਆਂ ਨੇ, ਯਾਨੀ ਅੰਗਰੇਜ਼ੀ ਚ ਸਿੰਬੋਲਿਕ ਤੌਰ ਦੇ ਉੱਤੇ। ਹਮਲਾ ਤਾਂ ਰੂਸ ਯੂਕਰੇਨ ਦੇ ਉੱਤੇ ਪਿਛਲੇ 3-4 ਸਾਲਾਂ ਤੋਂ ਕਰ ਰਿਹਾ ਹੈ, ਪਰ ਨੇਟੋ ਦੀ ਮੀਟਿੰਗ ਤੋਂ ਠੀਕ ਪਹਿਲਾਂ ਰੂਸ ਨੇ ਯੂਕਰੇਨ ਦੇ ਉੱਤੇ ਜਿਹੜਾ ਵੱਡਾ ਹਮਲਾ ਕੀਤਾ ਉਸਨੇ ਯੂਕਰੇਨ ਨੂੰ ਦਹਿਲਾ ਕੇ ਰੱਖ ਦਿੱਤਾ। 68 ਮਿਜ਼ਾਈਲਾਂ ਤੇ 351 ਡਰੋਨਸ ਵਰਤੇ ਗਏ ਨੇ। ਦੱਸ ਦਈਏ ਕਿ ਨੈਟੋ ਦੀ ਮੀਟਿੰਗ ਜਿਹੜੀ ਹੈ ਜਾਂ ਸਿਖਰ ਸਮਿਟ ਜਿਹੜਾ ਉਹ 7 ਤੇ 8 ਜੁਲਾਈ ਨੂੰ ਤੁਰਕੀ ਦੇ ਅੰਕਾਰਾ ਦੇ ਵਿੱਚ ਹੋ ਰਿਹਾ ਹੈ। ਔਰ ਹੁਣ ਰੂਸ ਦੇ ਵਿਦੇਸ਼ ਮੰਤਰਾਲੇ ਨੇ ਪਹਿਲਾਂ ਹੀ ਦੱਸਿਆ ਸੀ ਕਿ ਜਦੋਂ ਉਹਨਾਂ ਨੇ 4 ਜੁਲਾਈ ਨੂੰ ਅਮਰੀਕੀ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ ਸੀ, ਮੁਲਾਕਾਤ ਨਹੀਂ ਕਹਿ ਸਕਦੇ, ਫੋਨ ਦੇ ਉੱਤੇ ਗੱਲਬਾਤ ਕੀਤੀ ਸੀ, ਤੇ ਉਸ ਸਮੇਂ ਹੀ ਇਹ ਦੱਸ ਦਿੱਤਾ ਸੀ ਕਿ ਰੂਸ ਨੇਟੋ ਦੀ ਇਸ ਬੈਠਕ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ। ਔਰ ਇਸ ਦੇ ਬਾਰੇ ਉਹਨਾਂ ਨੇ ਇਸ ਦੇ ਨੇਟੋ ਦੇ ਜਿਹੜੇ ਸਭ ਤੋਂ ਵੱਡੇ ਮੁਲਕ ਨੇ ਅਮਰੀਕਾ ਨੂੰ ਦੱਸ ਦਿੱਤਾ। ਹੁਣ ਅੱਜ ਤੇ ਕੱਲ ਨੇਟੋ ਦੀ ਬੈਠਕ ਦੇ ਵਿੱਚ, ਨੇਟੋ ਅਕਸਰ ਆਪਣੀਆਂ ਬੈਠਕਾਂ ਦੇ ਵਿੱਚ ਆਪਣਾ ਸਭ ਤੋਂ ਵੱਡਾ ਦੁਸ਼ਮਣ ਰੂਸ ਨੂੰ ਦੱਸਦਾ ਹੈ, ਪਰ ਰੂਸ ਦੇ ਵੱਲੋਂ ਛੱਡੀਆਂ ਗਈਆਂ ਬੈਲਿਸਟਿਕ ਮਿਜ਼ਾਈਲਾਂ ਆਪਣੇ ਨਿਸ਼ਾਨੇ ਤੇ ਲੱਗੀਆਂ ਹੋਣ ਨਾ ਲੱਗੀਆਂ ਹੋਣ, ਪਰ ਨੇਟੋ ਦੀ ਬੈਠਕ ਦੇ ਵਿੱਚ ਜ਼ਰੂਰ ਜਾ ਲੱਗੀਆਂ ਨੇ। ਇਸ ਤੋਂ ਸਾਫ਼ ਹੋ ਗਿਆ ਹੈ ਕਿ ਕੀਵ ਨੂੰ ਹੋਰ ਵੀ ਜ਼ਿਆਦਾ ਪੈਟਰੀਅਟ ਇੰਟਰਸੈਪਟਰ ਮਿਜ਼ਾਈਲਾਂ ਦੀ ਲੋੜ ਹੈ। ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਯੂਕਰੇਨ ਨੂੰ ਹੋਰ ਵੀ ਜ਼ਿਆਦਾ ਨੇਟੋ ਦੇਸ਼ਾਂ ਦੀ ਹਮਾਇਤ ਦੀ ਲੋੜ ਹੈ। ਔਰ ਇਸ ਤੋਂ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਨੇਟੋ ਨੂੰ ਬਗੈਰ ਅਮਰੀਕਾ ਤੋਂ ਰੂਸ ਦੇ ਨਾਲ ਦੁਸ਼ਮਣੀ ਮੁੱਲ ਨਹੀਂ ਲੈਣੀ ਚਾਹੀਦੀ। ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਨੇਟੋ ਸਮਿਟ ਦੇ ਵਿੱਚ ਇਹ ਮਾਮਲਾ ਜ਼ੋਰਦਾਰ ਤਰੀਕੇ ਦੇ ਨਾਲ ਚੁੱਕਣਗੇ। ਅੱਜ ਖਬਰਾਂ ਦੇ ਲਾਈਵ ਜਿਹੜਾ ਖਤਮ ਹੋਏਗਾ ਉਸ ਤੋਂ ਕੁਝ ਘੰਟਿਆਂ ਬਾਅਦ ਨੇਟੋ ਦੀ ਬੈਠਕ ਸ਼ੁਰੂ ਹੋਏਗੀ। ਇਹ ਹਮਲਾ ਜ਼ੇਲੈਂਸਕੀ ਦੀ ਉਸ ਚੇਤਾਵਨੀ ਤੋਂ ਕੁਝ ਹੀ ਘੰਟਿਆਂ ਦੇ ਬਾਅਦ ਕੀਤਾ ਗਿਆ ਜਿਸ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਰੂਸ ਦੇ ਵੱਲ ਵੀ ਹਮਲੇ ਕੀਤੇ ਗਏ ਸੀ। ਜ਼ੇਲੈਂਸਕੀ ਦੇ ਮੁਤਾਬਕ ਹੁਣ ਰੂਸ ਨੇ ਜਿਹੜਾ ਹਮਲਾ ਕੀਤਾ ਉਸ ਦੇ ਵਿੱਚ 60 ਲੋਕ ਜ਼ਖਮੀ ਹੋਏ ਨੇ, 12 ਦੀ ਮੌਤ ਦੀ ਵੀ ਖਬਰ ਸਾਹਮਣੇ ਆਈ ਹੈ, ਔਰ ਉੱਚੀਆਂ ਇਮਾਰਤਾਂ ਨੇ ਜਿਹੜੀਆਂ ਰਾਜਧਾਨੀ ਕੀਵ ਦੀਆਂ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਇਹ ਹਮਲੇ ਕੀਤੇ ਗਏ ਨੇ। ਉੱਥੇ ਅਗਲੀ ਖਬਰ ਸ਼੍ਰੀਲੰਕਾ ਤੋਂ, ਜਿੱਥੇ ਸ਼੍ਰੀਲੰਕਾ ਦੀ ਸਭ ਤੋਂ ਖਤਰਨਾਕ ਜੇਲਾਂ ਦੇ ਵਿੱਚੋਂ ਇੱਕ ਦੇ ਅੰਦਰ ਹਿੰਸਾ ਹੋਈ ਹੈ, 4 ਗਾਰਡ ਤੇ 19 ਕੈਦੀਆਂ ਦੀ ਮੌਤ ਹੋ ਗਈ ਹੈ, 100 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਨੇ। ਦੇਸ਼ ਦੇ ਵਿੱਚ ਪਿਛਲੇ 6 ਸਾਲਾਂ ਤੋਂ ਜ਼ਿਆਦਾ ਸਮੇਂ ਦੇ ਵਿੱਚ ਇਹ ਸਭ ਤੋਂ ਘਾਤਕ ਜੇਲ੍ਹ ਦਾ ਦੰਗਾ ਮੰਨਿਆ ਜਾ ਸਕਦਾ ਹੈ। AFP ਦੀ ਰਿਪੋਰਟ ਦੇ ਮੁਤਾਬਕ ਪੁਲਿਸ ਨੇ ਦੱਸਿਆ ਕਿ ਸ਼੍ਰੀਲੰਕਾ ਦੇ ਰਾਜਧਾਨੀ ਸ਼ਹਿਰ ਕੋਲੰਬੋ ਦੀ ਮੁੱਖ ਜੇਲ੍ਹ ਦੇ ਵਿੱਚ ਡਰੱਗਸ ਦੇ ਧੰਦੇ ਦੇ ਨਾਲ ਜੁੜੇ ਹੋਏ 2 ਗੈਂਗ ਦੇ ਕੈਦੀਆਂ ਦੇ ਦਰਮਿਆਨ ਰਾਤ ਭਰ ਝੜਪਾਂ ਚੱਲੀਆਂ। ਹਿੰਸਾ ਤੋਂ ਬਾਅਦ ਜ਼ਖਮੀ ਕੈਦੀਆਂ ਨੂੰ ਕੋਲੰਬੋ ਦੇ ਉੱਤਰੀ ਇਲਾਕੇ ਦੇ ਵਿੱਚ ਸਥਿਤ ਨਗੇਂਬੋ ਹਸਪਤਾਲ ਲਿਜਾਇਆ ਗਿਆ। ਦੱਸ ਦਈਏ ਕਿ ਸਰਕਾਰੀ ਹਸਪਤਾਲ ਦੇ ਮੁਤਾਬਕ ਤਾਂ 23 ਲਾਸ਼ਾਂ ਲਿਆਂਦੀਆਂ ਗਈਆਂ ਨੇ, ਹਾਲਾਂਕਿ ਜੇਲ੍ਹ ਪ੍ਰਸ਼ਾਸਨ ਨੇ ਸਹੀ ਗਿਣਤੀ ਨਹੀਂ ਦੱਸੀ ਹੈ, ਪਰ ਫਿਰ ਵੀ ਮੰਨਿਆ ਜਾ ਰਿਹਾ ਕਿ ਕੈਦੀਆਂ ਦੀ ਗਿਣਤੀ ਹੋਰ ਵਧੇਰੇ ਹੋ ਸਕਦੀ ਹੈ। ਹਾਂ, 4 ਗਾਰਡ ਜਿਹੜੇ ਨੇ ਜੇਲ੍ਹ ਦੇ ਉਹ ਜ਼ਰੂਰ ਸਹੀ ਗਿਣਤੀ ਦੱਸੀ ਗਈ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਹਿੰਸਾ ਜੇਲ੍ਹ ਦੇ ਅੰਦਰ ਡਰੱਗ ਟ੍ਰੈਫਿਕਿੰਗ ਦੇ ਵਿੱਚ ਕਥਿਤ ਤੌਰ ਦੇ ਉੱਤੇ ਸ਼ਾਮਲ ਕੈਦੀਆਂ ਦੇ ਇੱਕ ਗਰੁੱਪ ਤੇ ਉਹਨਾਂ ਦੀਆਂ ਗਤੀਵਿਧੀਆਂ ਦਾ ਵਿਰੋਧ ਕਰਨ ਵਾਲੇ ਦੂਸਰੇ ਗਰੁੱਪ ਦੇ ਦਰਮਿਆਨ ਟਕਰਾਅ ਤੋਂ ਸ਼ੁਰੂ ਹੁੰਦੀ ਹੈ। ਮਾਮਲਾ ਵਧਣ ਤੋਂ ਬਾਅਦ ਸ਼੍ਰੀਲੰਕਾਈ ਅਧਿਕਾਰੀਆਂ ਨੇ ਕੰਟਰੋਲ ਦੇ ਵਿੱਚ ਲੈਣ ਦੇ ਲਈ ਦੰਗਾ ਕੰਟਰੋਲ ਯੂਨਿਟ ਦੇ ਨਾਲ ਨਾਲ STF ਯਾਨੀ ਸਪੈਸ਼ਲ ਟਾਸਕ ਫੋਰਸ ਨੂੰ ਤੈਨਾਤ ਕੀਤਾ। ਇਸ ਤੋਂ ਪਹਿਲਾਂ ਵੀ ਜੇਲ੍ਹਾਂ ਦੇ ਵਿੱਚ ਸ਼੍ਰੀਲੰਕਾ ਦੇ ਅੰਦਰ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਨੇ। ਪਿਛਲੇ ਦਿਨਾਂ ਦੇ ਦਰਮਿਆਨ ਪਲਸਨੇਲਾ ਜੇਲ੍ਹ ਦੇ ਵਿੱਚ ਹਿੰਸਾ ਦੀ ਇੱਕ ਘਟਨਾ ਵਾਪਰੀ ਸੀ। ਯੂਰਪ ਦੀ ਬੱਸ ਗਰਮੀਆਂ ਨੇ ਕਰਵਾ ਰੱਖੀ ਹੈ। ਇਸ ਸਮੇਂ ਪੂਰੀ ਧਰਤੀ ਤਾਂ ਨਹੀਂ ਕਹਿ ਸਕਦੇ, ਪਰ ਹਾਂ ਘੱਟੋ ਘੱਟ ਉੱਤਰੀ ਅਰਧ ਗੋਲਾ ਜਿਹੜਾ ਉਹ ਇਸ ਹੀਟ ਵੇਵ ਦੇ ਨਾਲ ਜੂਝ ਰਿਹਾ ਹੈ। ਰਿਪੋਰਟਾਂ ਦੇ ਮੁਤਾਬਕ ਯੂਰਪ ਦੇ 23 ਦੇਸ਼ਾਂ ਦੇ ਵਿੱਚ ਰਿਕਾਰਡ ਤੋੜ ਗਰਮੀ ਦਰਜ ਕੀਤੀ ਗਈ ਹੈ। ਯੂਰਪ ਦੀ ਆਰਥਿਕਤਾ ਨੂੰ ਇਸ ਦੇ ਨਾਲ ਝਟਕਾ ਲੱਗਿਆ। ਦੱਸ ਦਈਏ ਕਿ ਇਸ ਧੱਕਦੀ ਗਰਮੀ ਨੇ ਵਪਾਰ ਨੂੰ ਪ੍ਰਭਾਵਿਤ ਕੀਤਾ, ਔਰ ਮੰਨਿਆ ਜਾ ਰਿਹਾ ਹੈ ਕਿ 11 ਲੱਖ ਕਰੋੜ ਰੁਪਏ ਦਾ ਝਟਕਾ ਇਹ ਲੱਗਿਆ। ਭਾਰਤੀ ਮੀਡੀਆ ਦੇ ਹਵਾਲੇ ਦੇ ਨਾਲ ਖਬਰ ਸਾਹਮਣੇ ਆਈ ਹੈ। ਇਹ ਵੀ ਅੰਦਾਜ਼ਾ ਹੈ ਕਿ 2030 ਤੱਕ ਇਹ ਨੁਕਸਾਨ ਵੱਧ ਕੇ 61 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਯੂਰਪ ਦੇ ਕਈ ਦੇਸ਼ਾਂ ਦੇ ਵਿੱਚ ਤਾਪਮਾਨ 40 ਡਿਗਰੀ ਤੋਂ ਪਾਰ ਚਲਾ ਗਿਆ। ਸਪੇਨ ਦੇ ਵਿੱਚ ਪਾਰਾ 45 ਡਿਗਰੀ ਤੋਂ ਪਾਰ ਹੈ। ਫਰਾਂਸ, ਜਰਮਨੀ, ਇਟਲੀ, ਸਵਿਟਜ਼ਰਲੈਂਡ ਤੇ ਬ੍ਰਿਟੇਨ ਦੇ ਵਿੱਚ ਵੀ ਰਿਕਾਰਡ ਤੋੜ ਗਰਮੀ ਦਰਜ ਕੀਤੀ ਗਈ ਹੈ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ, ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਰਾਮ ਮੰਦਿਰ ਟਰੱਸਟ ਦੇ ਵਿੱਚ ਹੇਰਾਫੇਰੀ ਦੀਆਂ ਖਬਰਾਂ ਟਰੱਸਟ ਦੇ ਵਿੱਚ ਵੀ ਹੇਰਾ ਫੇਰੀ ਦੀਆਂ ਖਬਰਾਂ ਔਰ ਮੰਦਿਰ 'ਚ ਚੜਾਵੇ ਦੀ ਚੋਰੀ ਦੀਆਂ ਖਬਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਹੀ ਰਹੇ ਹਾਂ। ਕੱਲ ਦੇ ਸ਼ਾਮ ਦੇ ਖਬਰਾਂ ਦੇ ਬੁਲੇਟਿਨ 'ਚ ਤੁਹਾਨੂੰ ਦੱਸਿਆ ਸੀ ਕਿ ਬੜੀ ਅਹਿਮ ਬੈਠਕ ਹੋਣੀ ਸੀ ਔਰ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਤੋਂ ਚੋਰੀ ਦੇ ਇਲਜ਼ਾਮ ਲੱਗੇ ਨੇ ਉਹ ਤੋਂ ਬਾਅਦ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਬੈਠਕ ਹੋਈ ਹੋਵੇ। ਸੋਮਵਾਰ ਦੇ ਦਿਨ ਇਸ ਬੈਠਕ ਦੇ ਵਿੱਚ ਟਰੱਸਟ ਦੇ ਮਹਾਮੰਤਰੀ ਚੰਪਤ ਰਾਏ ਤੇ ਮੈਂਬਰ ਅਨਿਲ ਮਿਸ਼ਰਾ ਨੇ ਅਸਤੀਫਾ ਦਿੱਤਾ ਤੇ ਉਸਨੂੰ ਸਵੀਕਾਰ ਵੀ ਕਰ ਲਿਆ ਗਿਆ। ਟਰੱਸਟ ਦੇ ਟ੍ਰੈਜਰ ਗੋਵਿੰਦ ਦੇਵ ਗਿਰੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਇਸ ਦੀ ਪੁਸ਼ਟੀ ਕੀਤੀ। ਦੱਸਿਆ ਗਿਆ ਕਿ ਉਹਨਾਂ ਦੀ ਥਾਂ ਹੁਣ ਕ੍ਰਿਸ਼ਨ ਮੋਹਨ ਨੂੰ ਅੰਤਰਿਮ ਮਹਾਮੰਤਰੀ ਬਣਾਇਆ ਗਿਆ। ਮਹਾਮੰਤਰੀ ਦੀ ਨਿਯੁਕਤੀ ਨਵੀਂ ਨਿਯੁਕਤੀ ਹੋਣ ਤੱਕ ਜਿਹੜੇ ਨੇ ਚੰਪਤ ਰਾਏ ਇਸ ਅਹੁਦੇ ਤੇ ਬਣੇ ਰਹਿਣਗੇ, ਜਦਕਿ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਅਜਿਹੇ ਦੇ ਵਿੱਚ ਸਬੂਤਾਂ ਦੇ ਅੰਦਰ ਹੋਰ ਵੀ ਹੇਰ ਫੇਰ ਹੋਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਹੁਣ 22 ਜੁਲਾਈ ਨੂੰ ਦੁਬਾਰਾ ਤੋਂ ਟਰੱਸਟ ਦੀ ਮੀਟਿੰਗ ਕੀਤੀ ਜਾਏਗੀ, ਜਿਹੜਾ ਨਵਾਂ ਅਧਿਕਾਰੀਆਂ ਦਾ ਇੱਕ ਟਰੱਸਟ ਚੁਣਿਆ ਗਿਆ ਉਸ ਦੇ ਨਾਲ ਦੁਬਾਰਾ ਬੈਠਕ ਹੋਏਗੀ। ਉਦੋਂ ਤੱਕ SIT ਦੀ ਵੀ ਰਿਪੋਰਟ ਆ ਜਾਣੀ ਹੈ ਤੇ ਉਹ ਬੈਠਕ ਕਾਫੀ ਹੱਦ ਤੱਕ ਚਰਚਾ ਦੇ ਵਿੱਚ ਰਹੇਗੀ। ਦੱਸ ਦਈਏ ਕਿ 26 ਜੂਨ ਤੋਂ ਹੀ ਚੰਪਤ ਰਾਏ ਦੇ ਅਸਤੀਫੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ, ਪਰ 27 ਜੂਨ ਨੂੰ ਇਸ ਨੂੰ ਜਾਰੀ ਕਰਕੇ ਜਿਹੜਾ ਇਸ ਦੇ ਬਾਅਦ ਇੱਕ ਪੱਤਰ ਜਾਰੀ ਕਰਕੇ ਇਸ ਅਸਤੀਫੇ ਦੀ ਜਾਣਕਾਰੀ ਦਿੱਤੀ ਗਈ ਸੀ। ਹੁਣ ਟਰੱਸਟ ਦੇ ਟ੍ਰੈਜਰ ਗੋਵਿੰਦ ਦੇਵ ਗਿਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਪਰਾਧੀਆਂ ਨੂੰ ਸਜ਼ਾ ਤਾਂ ਦਿੱਤੀ ਜਾਏਗੀ, ਜਦਕਿ ਦੂਸਰੇ ਪਾਸੇ ਵਿਰੋਧੀ ਧਿਰਾਂ ਪੁੱਛ ਰਹੀਆਂ ਨੇ ਕਿ ਆਖਿਰਕਾਰ ਉਹ ਦਿਨ ਕਦੋਂ ਹੋਏਗਾ। ਇੱਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਦੇ ਦਿਨ 3 ਦੇਸ਼ਾਂ ਦੀ ਯਾਤਰਾ ਦੇ ਪਹਿਲੇ ਗੇੜ ਦੇ ਤਹਿਤ ਇੰਡੋਨੇਸ਼ੀਆ ਦੇ ਰਾਜਧਾਨੀ ਜਕਾਰਤਾ ਪਹੁੰਚੇ। 3 ਦੇਸ਼ਾਂ ਦੇ ਵਿੱਚ ਦੂਜਾ ਦੇਸ਼ ਨਿਊਜ਼ੀਲੈਂਡ ਹੋਏਗਾ ਤੇ ਫਿਰ ਆਖਰੀ ਆਸਟ੍ਰੇਲੀਆ ਹੋਏਗਾ। ਦੱਸ ਦਈਏ ਕਿ ਏਅਰਪੋਰਟ ਦੇ ਉੱਤੇ ਉਹਨਾਂ ਦਾ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਨੇ ਸਵਾਗਤ ਕੀਤਾ। ਇਸ ਦਰਮਿਆਨ ਪ੍ਰਧਾਨ ਮੰਤਰੀ ਦੇ ਸਾਹਮਣੇ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਐਕਸ ਦੇ ਉੱਤੇ ਪੋਸਟ ਕਾਰਡ ਲਿਖਿਆ ਕਿ ਜਕਾਰਤਾ ਪਹੁੰਚ ਗਏ ਹਾਂ, ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਦਾ ਧੰਨਵਾਦ। ਇਸ ਦਰਮਿਆਨ ਉਹਨਾਂ ਦੇ ਸਵਾਗਤ ਤੋਂ ਮੈਂ ਬੇਹੱਦ ਪ੍ਰਭਾਵਿਤ ਹੋਇਆ। 2018 ਦੇ ਵਿੱਚ ਅਸੀਂ ਆਪਣੇ ਸੰਬੰਧਾਂ ਨੂੰ ਹੋਰ ਮਜ਼ਬੂਤੀ ਦੇਣ ਦੇ ਲਈ ਇੱਕ ਰਣਨੀਤਕ ਦਰਜਾ ਦਿੱਤਾ ਸੀ, ਇਸ ਤੋਂ ਦੋਹਾਂ ਦੇਸ਼ਾਂ ਨੂੰ ਫਾਇਦਾ ਮਿਲਿਆ ਸੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਜਿਹੜੀ ਯਾਤਰਾ ਕਰ ਰਹੇ ਨੇ ਔਰ ਇੰਡੋਨੇਸ਼ੀਆ ਦੀ ਯਾਤਰਾ ਕਰ ਰਹੇ ਨੇ, ਇਸ ਦੇ ਉੱਤੇ ਵਿਰੋਧੀ ਧਿਰ ਕਾਂਗਰਸ ਨੇ ਟਿੱਪਣੀ ਲਿਖੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਕੋਈ ਅਵਾਰਡ ਦੇ ਦਿਓ, ਕਿਉਂਕਿ ਉਹ ਅਵਾਰਡ ਲੈਣ ਦੇ ਲਈ ਹੀ ਵਿਦੇਸ਼ ਜਾਂਦੇ ਨੇ। ਖੈਰ, ਇਸ ਨੂੰ ਲੈ ਕੇ ਹਾਲੇ ਤੱਕ ਭਾਜਪਾ ਦੀ ਤਰਫ ਤੋਂ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ। ਉਧਰ ਓਡੀਸ਼ਾ ਤੇ ਪੈਟਰੋਲ ਡੀਲਰ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਜਿਹੜੀ E20 ਪੈਟਰੋਲ ਨੀਤੀ ਹੈ ਉਸ ਦੇ ਉੱਤੇ ਥੋੜਾ ਇੱਕ ਵਾਰ ਦੁਬਾਰਾ ਸੋਚ ਲਓ। ਚੀਜ਼ ਕਿੰਨੀ ਮਾਤਰਾ ਦੇ ਵਿੱਚ ਇਸ ਨੂੰ ਤੈਅ ਕਰਨ ਦੇ ਲਈ ਡੀਲਰਾਂ ਦੀ ਕੋਈ ਭੂਮਿਕਾ ਨਹੀਂ ਹੁੰਦੀ, ਪਰ ਮੌਜੂਦਾ ਨੀਤੀ ਦੇ ਤਹਿਤ ਡੀਲਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਮ ਲੋਕ ਪੈਟਰੋਲ ਪੰਪਾਂ ਦੇ ਉੱਤੇ ਆਪਣਾ ਗੁੱਸਾ ਕੱਢਦੇ ਨੇ, ਜਦਕਿ ਪੈਟਰੋਲ ਪੰਪ ਵਾਲਿਆਂ ਦਾ ਇਸ ਦੇ ਵਿੱਚ ਕੋਈ ਲੈਣਾ ਦੇਣਾ ਹੀ ਨਹੀਂ ਹੈ। ਸਰਕਾਰ ਨੀਤੀਆਂ ਬਣਾਉਂਦੀ ਹੈ, ਰਿਟੇਲਰ ਪਿੱਛੋਂ ਪੈਟਰੋਲ ਭੇਜਦੇ ਨੇ, ਪੈਟਰੋਲ ਪੰਪ ਵਾਲੇ ਸਿਰਫ ਇਸ ਨੂੰ ਵੇਚਣ ਦਾ ਕੰਮ ਕਰਦੇ ਨੇ। ਓਡੀਸ਼ਾ ਦੇ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਦੁਨੀਆਂ ਦੇ ਵਿੱਚ ਸਾਰੇ ਦੇਸ਼ਾਂ ਦੇ ਅੰਦਰ ਪੈਟਰੋਲ ਦੇ ਵਿੱਚ ਵੱਧ ਤੋਂ ਵੱਧ 10% ਐਥਨੋਲ ਮਿਲਾਇਆ ਜਾਂਦਾ ਹੈ। ਭਾਰਤ ਇਸ ਨੂੰ 20% ਕਰਕੇ ਵੇਚ ਰਿਹਾ ਹੈ। ਇਸ ਦੇ ਨਾਲ ਵਾਹਨਾਂ ਦੀ ਜਿਹੜੀ ਕੁਆਲਿਟੀ ਹੈ ਉਸ ਦੇ ਉੱਤੇ ਅਸਰ ਪਏਗਾ, ਇਹ ਸਵਾਲ ਖੜੇ ਹੋਣ ਲੱਗ ਪਏ ਨੇ। ਭਾਰਤ ਦੇ ਵਿੱਚ ਸੜਕਾਂ ਦੇ ਉੱਤੇ BS6 ਮਾਡਲਸ ਨੇ ਵੱਡੀ ਗਿਣਤੀ ਦੇ ਵਿੱਚ ਵਾਹਨ ਮੂਲ ਰੂਪ ਤੋਂ E20 ਪੈਟਰੋਲ ਦੇ ਉੱਤੇ ਚਲਾਉਣ ਦੇ ਲਈ ਡਿਜ਼ਾਈਨ ਕਿਤੇ ਹੀ ਨਹੀਂ ਗਏ। ਇਹਨਾਂ ਦੇ ਵਿੱਚ E20 ਤੇਲ ਜਦੋਂ ਭਰਿਆ ਜਾਏਗਾ ਤਾਂ ਕਾਰਬੋਰੇਟਰ ਦੇ ਅੰਦਰ ਕਚਰਾ ਜਮ੍ਹਾਂ ਹੋ ਜਾਣਾ, ਜਿਸ ਦੇ ਨਾਲ ਕਈ ਮਕੈਨੀਕਲ ਸਮੱਸਿਆਵਾਂ ਵੀ ਆਉਣਗੀਆਂ, ਵਾਹਨ ਚਾਲਕਾਂ ਨੂੰ ਵੀ ਮੁਸ਼ਕਲਾਂ ਹੋ ਸਕਦੀਆਂ ਨੇ। ਦੱਸ ਦਈਏ ਕਿ ਇਸ ਵਕਤ E20 ਪੈਟਰੋਲ ਕਈ ਪੈਟਰੋਲ ਪੰਪਾਂ ਦੇ ਉੱਤੇ ਵਿਕਣ ਤੋਂ ਬਾਅਦ ਲੋਕ ਇਸ ਦਾ ਵਿਰੋਧ ਕਰਨ ਲੱਗ ਪਏ ਨੇ। ਗ੍ਰਾਹਕਾਂ ਦਾ ਗੁੱਸਾ ਡੀਲਰਾਂ ਦੇ ਉੱਤੇ ਨਾ ਨਿਕਲੇ, ਇਸੇ ਕਰਕੇ ਐਸੋਸੀਏਸ਼ਨ ਨੇ ਇਹ ਗੱਲ ਕਹੀ ਹੈ। ਉੜੀਸਾ ਦੇ ਜਿਹੜੇ ਪੈਟਰੋਲ ਪੰਪ ਡੀਲਰ ਨੇ ਉਹ ਪਹਿਲੀ ਐਸੀ ਐਸੋਸੀਏਸ਼ਨ ਬਣੀ ਹੈ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਸਰਕਾਰ ਨੂੰ ਇਹ ਅਪੀਲ ਕੀਤੀ ਹੈ। ਵਿਰੋਧ ਤਾਂ ਨਹੀਂ ਕਰ ਸਕਦੇ ਕਿਉਂਕਿ ਸਰਕਾਰ ਇਹ ਫੈਸਲਾ ਲੈ ਚੁੱਕੀ ਹੈ। ਵੈਸੇ ਇਸ ਦੇ ਨਾਲ ਜੁੜਿਆ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰਾਂਗੇ ਅੱਜ ਦੇ ਦਿਨ ਵੀ। ਤੁਸੀਂ ਇੱਕ ਵੱਖਰਾ ਪ੍ਰੋਗਰਾਮ ਜਿਹੜਾ ਉਹ ਸੁਣੋਗੇ, ਇਨਸਾਈਟ ਰਿਪੋਰਟ, ਪਰ ਉਹ ਇੱਕ ਹੋਰ ਮਸਲੇ ਤੇ ਅੱਗੇ ਚੱਲ ਕੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਉਸ ਮਸਲੇ ਦੀ ਇੱਕ ਸਰਸਰੀ ਜੀ ਸਾਂਝ ਜ਼ਰੂਰ ਪਾਵਾਂਗੇ। ਖੈਰ, ਇੱਧਰ ਦੂਸਰੇ ਪਾਸੇ ਭਾਰਤ ਦੀਆਂ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤਾਂ ਪਹਿਲਗਾਮ ਹਮਲੇ ਦੇ ਵਿੱਚ ਪ੍ਰਮੁੱਖ ਨਾਮ ਜਿਹੜਾ ਆ ਰਿਹਾ ਸੀ ਉਹ ਹਾਫਿਜ਼ ਸਈਦ ਆ ਰਿਹਾ ਸੀ। ਦਹਿਸ਼ਤਗਰਦੀ ਜਥੇਬੰਦੀ ਲਸ਼ਕਰ ਏ ਤਈਬਾ ਦੇ ਮੁਖੀ ਹਾਫਿਜ਼ ਸਈਦ, ਜਿਨ੍ਹਾਂ ਦੀ ਉਮਰ 76 ਸਾਲ ਹੈ, ਉਸ ਨੂੰ ਹੁਣ NIA ਯਾਨੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਸੋਮਵਾਰ ਦੇ ਦਿਨ ਪਹਿਲਗਾਮ ਦਹਿਸ਼ਤੀ ਹਮਲੇ ਦੇ ਮਾਮਲੇ ਦੇ ਵਿੱਚ ਜੰਮੂ ਕਸ਼ਮੀਰ ਦੇ ਇੱਕ ਵਿਸ਼ੇਸ਼ ਅਦਾਲਤ ਦੇ ਅੰਦਰ ਪੂਰਕ ਚਾਰਜਸ਼ੀਟ ਦਾਖਲ ਕਰਦਿਆਂ ਨਾਮਜ਼ਦ ਕੀਤਾ ਹੈ ਮੁੱਖ ਮੁਲਜ਼ਮ ਦੇ ਤੌਰ ਦੇ ਉੱਤੇ। NIA ਨੇ ਪਾਕਿਸਤਾਨ ਸਥਿਤ ਸਈਅਦ ਨੂੰ ਨਿੱਜੀ ਤੌਰ ਦੇ ਉੱਤੇ ਪਾਬੰਦੀਸ਼ੁਦਾ ਲਸ਼ਕਰ ਤੇ ਇਸ ਦੇ ਨਾਲ ਜੁੜੀ ਜਥੇਬੰਦੀ ਦੀ ਰੈਜ਼ਿਸਟੈਂਸ ਫਰੰਟ ਦੇ ਮੁਖੀ ਵਜੋਂ

ਵਾਧਤ ਯੂਜ਼ਰ ਨੇਮ ਫੀਚਰ ਦੇ ਲਈ ਜਵਾਬ ਦੇਣ ਦੇ ਵਾਸਤੇ 3 ਹੋਰ ਦਿਨ ਦਾ ਸਮਾਂ ਹੁਣ ਦਿੱਤਾ ਗਿਆ। ਦੱਸ ਦਈਏ ਕਿ ਜਦੋਂ ਇਹ ਫੀਚਰ ਦੁਨੀਆ ਭਰ 'ਚ ਲਾਂਚ ਹੋਇਆ ਸੀ, ਭਾਰਤ ਨੇ ਇਸ ਦਾ ਵਿਰੋਧ ਕੀਤਾ ਸੀ। ਭਾਰਤ ਸਰਕਾਰ ਨੇ ਵਟਸਐਪ ਨੂੰ ਕਿਹਾ ਸੀ ਕਿ ਇਸ ਦੇ ਬਾਰੇ ਰਿਵਿਊ ਲੈਣ ਲਈ ਉਹਨਾਂ ਨੇ ਭਾਰਤ ਸਰਕਾਰ ਤੋਂ ਕੀ ਪੁੱਛਿਆ। ਦੱਸ ਦਈਏ ਕਿ ਵਟਸਐਪ ਦਾ ਇੱਕ ਨਵਾਂ ਫੀਚਰ ਹੈ ਜਿਸ ਦੇ ਵਿੱਚ ਫੋਨ ਨੰਬਰ ਦੀ ਬਜਾਏ ਯੂਜ਼ਰ ਨੇਮ ਦੇ ਆਧਾਰ ਦੇ ਉੱਤੇ ਤੁਸੀਂ ਆਪਣਾ ਖਾਤਾ ਬਣਾ ਸਕੋਗੇ। ਮੈਸੇਜਿੰਗ ਪਲੇਟਫਾਰਮ ਚਲਾਉਂਦੀ ਕੰਪਨੀ ਨੇ ਸਰਕਾਰ ਨੂੰ ਯਕੀਨ ਦਿਵਾਇਆ ਕਿ ਸਲਾਹ ਮਸ਼ਵਰੇ ਦਾ ਅਮਲ ਮੁਕੰਮਲ ਹੋਣ ਤੱਕ ਉਹ ਇਸ ਫੀਚਰ ਨੂੰ ਭਾਰਤ ਦੇ ਵਿੱਚ ਲਾਂਚ ਨਹੀਂ ਕਰਨਗੇ ਤੇ ਉਹ ਤਿਆਰ ਨੇ ਕਿ ਭਾਰਤ ਸਰਕਾਰ ਆਪਣਾ ਕੀ ਮਸ਼ਵਰਾ ਜਿਹੜਾ ਉਹਨਾਂ ਨੂੰ ਦੇਣਾ ਚਾਹੁੰਦੀ ਹੈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਪੰਜਾਬ ਦੇ ਵਿੱਚ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਪਹੁੰਚੇ ਨੇ। ਇਸ ਨੂੰ ਲੈ ਕੇ ਲਗਾਤਾਰ ਸਵਾਲ ਜਿਹੜੇ ਨੇ ਉਹ ਉੱਠ ਰਹੇ ਨੇ ਕਿ ਚੰਨੀ ਧੜਾ ਜਿਹੜਾ ਉਹ ਇਸ ਵਕਤ ਬਾਗੀ ਦਿਖਾਈ ਦੇ ਰਹੇ ਆ। ਔਰ ਬਘੇਲ ਜਿਹੜੇ ਨੇ ਉਹ ਰਾਜਾ ਵੜਿੰਗ ਦੇ ਨਾਲ ਮੁਲਾਕਾਤ ਕਰਦੇ ਜ਼ਰੂਰ ਨੇ, ਪਰ ਬਾਅਦ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਹਾਈਜੈਕ ਕਰਕੇ ਲੈ ਜਾਂਦੇ ਨੇ। ਅਜਿਹੇ ਦੇ ਵਿੱਚ ਪੰਜਾਬ ਕਾਂਗਰਸ ਦੇ ਅੰਦਰ ਖਾਨਾ ਜੰਗੀ ਨੇ ਨਵਾਂ ਮੋੜ ਲਿਆ। ਬਘੇਲ ਪੰਜਾਬ ਕਾਂਗਰਸ ਦੀ ਸਿਆਸੀ ਜੰਗ ਨੂੰ ਠੱਲਣ ਦੇ ਲਈ 5 ਦਿਨਾਂ ਦੌਰੇ ਦੇ ਉੱਤੇ ਪਹੁੰਚੇ ਨੇ, ਪਰ ਇਸ ਦਰਮਿਆਨ ਅਲੱਗ ਅਲੱਗ ਧੜਿਆਂ ਦੇ ਨਾਲ ਉਹ ਅਲੱਗ ਅਲੱਗ ਹੀ ਮੁਲਾਕਾਤਾਂ ਕਰ ਰਹੇ ਨੇ, ਭਾਵੇਂ ਕਿ ਕੇਂਦਰੀ ਕਮਾਂਡ ਨੇ ਦਿੱਲੀ ਬੁਲਾ ਕੇ ਸਾਰਿਆਂ ਨੂੰ ਇੱਕ ਕਤਾਰ ਚ ਬਿਠਾ ਕੇ ਹੱਥ ਮਿਲਾਉਣ ਦੀ ਗੱਲ ਕਹੀ ਸੀ। ਖੈਰ, ਪੰਜਾਬ ਦੀਆਂ ਖਬਰਾਂ ਦੇ ਉੱਤੇ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਸਾਂਝ ਪਾਣਗੇ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਜਿਹੜੀ ਉਹ ਚੀਨ ਤੋਂ ਸ਼ੁਰੂ ਹੁੰਦੀ ਹੈ, ਭਾਰਤ ਤੋਂ ਸ਼ੁਰੂ ਹੁੰਦੀ ਹੈ। ਪਹਿਲਾਂ ਭਾਰਤ ਵਾਲੀ ਖਬਰ ਵੀ ਦੱਸ ਦਿੰਦੇ ਹਾਂ। ਕੱਲ ਦੇ ਦਿਨ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਦੇ ਦਰਮਿਆਨ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਹਾਸਲ ਹੁੰਦੀ ਹੈ। ਉਸ ਦੇ ਉੱਤੇ ਹਾਲੇ ਵੀ AFP ਦੀ ਟਿੱਪਣੀ ਦੀ ਉਡੀਕ ਕੀਤੀ ਜਾ ਰਹੀ ਹੈ, ਪਰ ਇਸ ਦਰਮਿਆਨ ਉਹ ਸਾਰੀਆਂ ਖਬਰਾਂ ਹੋ ਸਕਦਾ ਹੈ ਕਿ ਸਿਰਫ ਧਿਆਨ ਬਟੋਰਨ ਦੇ ਲਈ ਹੁਣ। ਅਸਲ ਦੇ ਵਿੱਚ ਜੋ ਹੋਣਾ ਹੈ ਉਹ ਭਾਰਤ ਦੇ ਲਈ ਇੱਕ ਚੰਗਾ ਸੌਦਾ ਮੰਨਿਆ ਜਾ ਰਿਹਾ, ਆਸਟ੍ਰੇਲੀਆ ਲਈ ਵੀ ਚੰਗਾ, ਕਿਉਂਕਿ ਭਾਰਤ ਇੱਕ ਸੌਦਾ ਆਸਟ੍ਰੇਲੀਆ ਤੋਂ ਖਰੀਦਣ ਜਾ ਰਿਹਾ ਤੇ ਆਸਟ੍ਰੇਲੀਆ ਨੂੰ ਰਣਨੀਤਿਕ ਰੂਪ ਦੇ ਨਾਲ ਫਾਇਦਾ ਹੋਏਗਾ ਤੇ ਭਾਰਤ ਨੂੰ ਰੱਖਿਆ ਸੌਦਿਆਂ ਦੇ ਵਿੱਚ ਇਹ ਇੱਕ ਵੱਡਾ ਸੌਦਾ ਮੰਨਿਆ ਜਾ ਸਕਦਾ। ਹਾਲਾਂਕਿ ਭਾਰਤ ਇਸ ਸੌਦੇ ਨੂੰ ਆਪਣੀਆਂ ਨਿੱਜੀ ਲੋੜਾਂ ਦੱਸ ਰਿਹਾ। ਸੌਦਾ ਪਰਮਾਣੂ ਊਰਜਾ ਖੇਤਰ ਦੇ ਵਿੱਚ ਕੀਤਾ ਜਾ ਰਿਹਾ। ਪ੍ਰਧਾਨ ਮੰਤਰੀ ਦੇ 8 ਤੋਂ 10 ਜੁਲਾਈ ਤੱਕ 3 ਦਿਨਾਂ ਆਸਟ੍ਰੇਲੀਆ ਦੌਰੇ ਦੇ ਦਰਮਿਆਨ ਯੂਰੇਨੀਅਮ ਸਪਲਾਈ ਨੂੰ ਲੈ ਕੇ ਸਮਝੌਤੇ ਨੂੰ ਆਖਰੀ ਰੂਪ ਦਿੱਤੇ ਜਾ ਸਕਦੇ ਨੇ। ਇਹ ਸਮਝੌਤਾ ਭਾਰਤ ਦੀਆਂ ਪਰਮਾਣੂ ਊਰਜਾ ਲੋੜਾਂ ਨੂੰ ਪੂਰਾ ਕਰਨ ਤੇ ਕਲੀਨ ਐਨਰਜੀ ਦੇ ਟੀਚਿਆਂ ਨੂੰ ਹਾਸਲ ਕਰਨ ਦੇ ਲਈ ਬੇਹੱਦ ਅਹਿਮ ਦੱਸਿਆ ਜਾ ਰਿਹਾ। ਦੱਸ ਦਈਏ ਕਿ ਆਸਟ੍ਰੇਲੀਆ ਦੇ ਕੋਲ ਦੁਨੀਆਂ ਦੇ ਸਭ ਤੋਂ ਵੱਡੇ ਯੂਰੇਨੀਅਮ ਭੰਡਾਰ ਨੇ। ਇਸ ਸਮਝੌਤੇ ਦੇ ਤਹਿਤ ਆਸਟ੍ਰੇਲੀਆ ਭਾਰਤ ਨੂੰ ਸਿਵਲ ਪਰਮਾਣੂ ਪ੍ਰੋਗਰਾਮਾਂ ਦੇ ਲਈ ਯੂਰੇਨੀਅਮ ਦੇਗਾ। ਉਹੀ ਆਸਟ੍ਰੇਲੀਆ ਜਿਹੜਾ ਕਿ ਇੱਕ ਵੇਲੇ ਭਾਰਤ ਦੇ ਉੱਤੇ ਯੂਰੇਨੀਅਮ ਦੀ ਸਪਲਾਈ ਨੂੰ ਲੈ ਕੇ ਰੋਕ ਲਗਾ ਰਿਹਾ ਸੀ ਜਦੋਂ ਭਾਰਤ ਨੇ ਪਰਮਾਣੂ ਪ੍ਰੀਖਣ ਕੀਤੇ ਸੀ। ਪਰਮਾਣੂ ਰਿਐਕਟਰਾਂ ਦੀ ਫਿਊਲ ਦੀ ਕਮੀ ਦੂਰ ਹੋਏਗੀ। ਦੱਸ ਦਈਏ ਕਿ ਪਰਮਾਣੂ ਊਰਜਾ ਨੂੰ 2 ਤਰੀਕਿਆਂ ਦੇ ਨਾਲ ਵਰਤਿਆ ਜਾਂਦਾ, ਇੱਕ ਬਿਜਲੀ ਪੈਦਾ ਕਰਨ ਦੇ ਲਈ ਤੇ ਦੂਸਰਾ ਬੰਬ ਬਣਾਉਣ ਦੇ ਲਈ। ਅਮਰੀਕਾ ਜਿਹੜਾ ਇਲਜ਼ਾਮ ਬੰਬ ਬਣਾਉਣ ਦਾ ਈਰਾਨ ਦੇ ਉੱਤੇ ਲਗਾ ਕੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਨਾਲ ਠੱਪ ਕਰਨਾ ਚਾਹੁੰਦਾ, ਉਹ ਈਰਾਨ ਕਹਿ ਰਿਹਾ ਹੈ ਕਿ ਉਹ ਇਸ ਦੇ ਨਾਲ ਬਿਜਲੀ ਪੈਦਾ ਕਰਨਾ ਚਾਹੁੰਦੇ ਨੇ। ਠੀਕ ਇਸੇ ਤਰੀਕੇ ਦੇ ਨਾਲ ਦੁਨੀਆ ਦੇ ਬਹੁਤ ਸਾਰੇ ਦੇਸ਼ ਯੂਰੇਨੀਅਮ ਤੋਂ ਬਿਜਲੀ ਪੈਦਾ ਕਰਦੇ ਨੇ, ਜਿਸ ਯੂਰੇਨੀਅਮ ਤੋਂ ਪਰਮਾਣੂ ਬੰਬ ਵੀ ਬਣਾਏ ਜਾਂਦੇ ਨੇ। ਅਮਰੀਕਾ, ਚੀਨ, ਰੂਸ ਇਹਨਾਂ ਦੇ ਵਿੱਚ ਮੋਹਰੀ ਦੇਸ਼ ਨੇ। ਭਾਰਤ ਦੇ ਕੋਲ ਆਪਣੇ ਯੂਰੇਨੀਅਮ ਦੇ ਭੰਡਾਰ ਨਹੀਂ ਨੇ, ਪਰ ਆਸਟ੍ਰੇਲੀਆ ਇੱਕ ਚੰਗਾ ਰਣਨੀਤਿਕ ਭਾਈਵਾਲ ਦੇਸ਼ ਹੈ, ਭਾਰਤ ਦਾ ਮਿੱਤਰ ਦੇਸ਼ ਹੈ, ਇਸ ਕਰਕੇ ਆਸਟ੍ਰੇਲੀਆ ਦੇ ਵੱਡੇ ਭੰਡਾਰਾਂ ਦਾ ਫਾਇਦਾ ਚੁੱਕਣ ਦੀ ਗੱਲ ਕੀਤੀ ਜਾ ਰਹੀ ਹੈ। ਇਹ ਸਪਲਾਈ ਪੂਰੀ ਤਰ੍ਹਾਂ ਦੇ ਨਾਲ IAEA ਯਾਨੀ ਕਿ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੀਆਂ ਗਰੰਟੀਆਂ ਦੇ ਤਹਿਤ ਹੀ ਕੀਤੀ ਜਾਏਗੀ। ਇਸ ਦਾ ਮਤਲਬ ਇਹ ਹੈ ਕਿ ਯੂਰੇਨੀਅਮ ਦਾ ਇਸਤੇਮਾਲ ਸਿਰਫ ਸ਼ਾਂਤੀਪੂਰਨ ਕੰਮਾਂ ਦੇ ਲਈ ਕੀਤਾ ਜਾਏਗਾ, ਬਿਜਲੀ ਉਤਪਾਦਨ ਦੇ ਲਈ ਕੀਤਾ ਜਾਏਗਾ, ਨਾ ਕਿ ਹਥਿਆਰ ਬਣਾਉਣ ਦੇ ਲਈ। ਪ੍ਰਧਾਨ ਮੰਤਰੀ ਮੋਦੀ ਦੇ ਇਸ ਦੌਰੇ ਦੇ ਦਰਮਿਆਨ ਦੋਹਾਂ ਦੇਸ਼ਾਂ ਨੂੰ ਰੱਖਿਆ ਖੇਤਰ ਦੇ ਵਿੱਚ ਕਈ ਹੋਰ ਪ੍ਰਮੁੱਖ ਸੌਦੇ ਵੀ ਕਰਨੇ ਨੇ, ਸੌਦੇ ਕਹਿ ਲਈਏ ਜਾਂ ਸਮਝੌਤੇ ਕਰਨੇ ਨੇ, ਉਹ ਕਿਹੜੇ ਨੇ ਉਦੋਂ ਹੀ ਪਤਾ ਚੱਲਣਗੇ। ਦੂਸਰੇ ਪਾਸੇ ਚੀਨ ਦੇ ਨਾਲ ਜੁੜੀ ਹੋਈ ਖਬਰ, ਆਸਟ੍ਰੇਲੀਆ ਤੇ ਫਿਜੀ ਦੇ ਦਰਮਿਆਨ ਜਿਵੇਂ ਹੀ ਰੱਖਿਆ ਸਮਝੌਤੇ ਦੇ ਉੱਤੇ ਹਸਤਾਖਰ ਹੁੰਦੇ ਨੇ, ਉਸ ਤੋਂ ਕੁਝ ਘੰਟਿਆਂ ਬਾਅਦ ਜਿਵੇਂ ਚੀਨ ਤਿਆਰੀ ਬੈਠਾ ਸੀ ਇੱਕ ਡਮੀ ਵਾਰਹੈੱਡ ਵਾਲੀ ਲੰਮੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਪੈਸੀਫਿਕ ਸਮੁੰਦਰਾਂ ਦੇ ਵਿੱਚ ਸੁੱਟ ਕੇ ਕੀਤਾ ਗਿਆ। ਚੀਨ ਨੇ ਇਸ ਨੂੰ ਚੀਨ ਦੀ ਫੌਜੀ ਪ੍ਰੋਗਰਾਮ ਦੀ ਸਾਲਾਨਾ ਫੌਜੀ ਪ੍ਰੋਗਰਾਮ ਦੀ ਇੱਕ ਕੜੀ ਦੇ ਵਜੋਂ ਦੱਸਿਆ।
ਤੇ ਦੱਸਿਆ ਹੈ ਕਿ ਇਹ ਇੱਕ ਆਮ ਕਾਰਵਾਈ ਹੈ ਜੋ ਚੀਨ ਅਕਸਰ ਹਰ ਸਾਲ ਕਰਦਾ ਹੈ, ਪਰ ਇਸ ਦੇ ਪ੍ਰੀਖਣ ਤੋਂ ਜਾਪਾਨ, ਨਿਊਜ਼ੀਲੈਂਡ ਤੇ

ਆਸਟ੍ਰੇਲੀਆ ਸਣੇ ਗੁਆਂਢੀ ਦੇਸ਼ਾਂ ਦੇ ਵਿੱਚ ਨਾਰਾਜ਼ਗੀ ਹੈ। ਆਸਟ੍ਰੇਲੀਆ ਨੇ ਚੀਨ ਦੇ ਉੱਤੇ ਇਸ ਖੇਤਰ ਨੂੰ ਅਸਥਿਰ ਕਰਨ ਦਾ ਦੋਸ਼ ਮੜਿਆ ਤੇ ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਮਿਜ਼ਾਈਲ ਪ੍ਰੀਖਣ ਨਵੇਂ ਸੁਰੱਖਿਆ ਸਮਝੌਤੇ ਦੇ ਜਵਾਬ ਦੇ ਵਿੱਚ ਕੀਤਾ ਗਿਆ। ਆਸਟ੍ਰੇਲੀਆ ਪਿਛਲੇ ਕੁਝ ਸਾਲਾਂ ਤੋਂ ਇਸ ਪੈਸੀਫਿਕ ਖੇਤਰ ਦੇ ਵਿੱਚ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗਿਆ ਹੋਇਆ। ਇਸ ਕੜੀ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਵਨਵਾਤੂ ਦੇ ਵਿੱਚ ਪ੍ਰਧਾਨ ਮੰਤਰੀ ਸਮਝੌਤਾ ਕਰਕੇ ਆਏ ਨੇ, ਫਿਜੀ ਦੇ ਨਾਲ ਵੀ ਹੁਣ ਸਮਝੌਤਾ ਹੋਇਆ, ਅੱਗੇ ਚੱਲ ਕੇ ਉਹ ਖਬਰ ਵੀ ਸਾਂਝੀ ਕਰਦੇ ਹਾਂ ਤੁਹਾਡੇ ਨਾਲ, ਤਾਂ ਕਿ ਇਸ ਪੈਸੀਫਿਕ ਖਿੱਤੇ ਦੇ ਵਿੱਚ ਚੀਨ ਦਾ ਵੱਧ ਰਿਹਾ ਫੌਜੀ ਦਬਦਬਾ ਉਸ ਨੂੰ ਕਾਊਂਟਰ ਕੀਤਾ ਜਾ ਸਕੇ। ਆਸਟ੍ਰੇਲੀਆ ਦੇ ਰੱਖਿਆ ਮੰਤਰੀ ਤੇ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਲਸ ਨੇ ਕੱਲ ਦੇ ਦਿਨ ਪ੍ਰੈਸ ਕਾਨਫਰੰਸ ਦੇ ਦਰਮਿਆਨ ਦੱਸਿਆ ਵੀ ਸੀ ਕਿ ਮਿਜ਼ਾਈਲ ਪ੍ਰੀਖਣ ਦੀਆਂ ਯੋਜਨਾਵਾਂ ਦੀ ਜਾਣਕਾਰੀ ਚੀਨ ਨੇ ਮਹਿਜ਼ ਕੁਝ ਮਿੰਟਾਂ ਪਹਿਲਾਂ ਹੀ ਆਸਟ੍ਰੇਲੀਆ ਨੂੰ ਦਿੱਤੀਆਂ ਸੀ। ਇਹ ਜਾਣਕਾਰੀਆਂ ਇਸ ਕਰਕੇ ਦੇਣੀਆਂ ਜ਼ਰੂਰੀ ਹੁੰਦੀਆਂ ਨੇ ਤਾਂ ਕਿ ਉਸ ਖਿੱਤੇ ਦੇ ਵਿੱਚ ਜੇਕਰ ਕੋਈ ਦੂਸਰਾ ਮੁਲਕ ਆਪਣੀਆਂ ਨੇਵੀ ਐਕਸਰਸਾਈਜ਼ ਕਰ ਰਿਹਾ ਜਾਂ ਕੋਈ ਮਰੀਨ ਪ੍ਰੋਗਰਾਮ ਚੱਲ ਰਹੇ ਨੇ ਤਾਂ ਉਹਨਾਂ ਨੂੰ ਰੋਕ ਦਿੰਦਾ ਤੇ ਉਸਦੇ ਤਹਿਤ ਉਸ ਖੇਤਰ ਦੇ ਵਿੱਚ ਕੋਈ ਖਤਰਾ ਪੈਦਾ ਨਾ ਹੋ ਸਕੇ, ਕੋਈ ਜਾਨੀ ਨੁਕਸਾਨ ਨਾ ਹੋਵੇ। ਪਰ ਆਸਟ੍ਰੇਲੀਆ ਨੂੰ ਮਹਿਜ਼ ਕੁਝ ਘੰਟਿਆਂ ਪਹਿਲਾਂ ਹੀ ਦਿੱਤੀ ਇਹ ਜਾਣਕਾਰੀ ਚੀਨ ਦੀ ਇੱਕ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੋ ਸਕਦੇ ਨੇ। ਰਿਚਰਡ ਮਾਲਸ ਨੇ ਇਹ ਵੀ ਕਿਹਾ ਹੈ ਕਿ ਪੈਸੀਫਿਕ ਖੇਤਰ ਸਥਿਰਤਾ ਸ਼ਾਂਤੀ ਦਾ ਖੇਤਰ ਹੈ, ਇਸ ਦੇ ਵਿੱਚ ਇਸ ਖੇਤਰ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਕਾਰਵਾਈ ਨੂੰ ਲੈ ਕੇ ਆਸਟ੍ਰੇਲੀਆ ਆਪਣੀ ਚਿੰਤਾ ਦਰਜ ਕਰਵਾਉਂਦਾ। ਸੋਮਵਾਰ ਦੇ ਦਿਨ ਸਮੁੰਦਰੀ ਫੌਜ ਦੇ ਤਰਫ ਤੋਂ ਆਪਣੀ ਯੋਜਨਾ ਦੇ ਬਾਰੇ ਕੋਈ ਜਾਣਕਾਰੀ ਚੀਨ ਨੇ ਨਾ ਤਾਂ ਜਾਪਾਨ ਦੇ ਨਾਲ ਸਾਂਝੀ ਕੀਤੀ, ਨਾ ਨਿਊਜ਼ੀਲੈਂਡ ਦੇ ਨਾਲ, ਨਾ ਪਾਪੂਆ ਨਿਊਗਿਨੀ ਦੇ ਨਾਲ, ਕਿਸੇ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਦੱਸਿਆ ਗਿਆ ਹੈ ਕਿ ਮਹਿਜ਼ ਕੁਝ ਮਿੰਟਾਂ ਪਹਿਲਾਂ ਹੀ ਇਸ ਦੀ ਜਾਣਕਾਰੀ ਜਾਂ ਕੁਝ ਘੰਟੇ ਪਹਿਲਾਂ ਹੀ ਇਸ ਦੀ ਜਾਣਕਾਰੀ ਦਿੱਤੀ ਗਈ ਸੀ। ਜਾਪਾਨ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਮਿਜ਼ਾਈਲ ਪ੍ਰੀਖਣ ਤੋਂ ਮਹਿਜ਼ 90 ਮਿੰਟ ਪਹਿਲਾਂ ਉਹਨਾਂ ਨੂੰ ਇਹ ਜਾਣਕਾਰੀ ਚੀਨ ਨੇ ਸਾਂਝੀ ਕੀਤੀ ਸੀ। ਅੱਗੇ ਤੋਂ ਉਹ ਚੀਨ ਦੀ ਕਿਸੇ ਵੀ ਕਾਰਵਾਈ ਦੇ ਉੱਤੇ ਯਕੀਨ ਨਹੀਂ ਕਰਨਗੇ। ਜਾਪਾਨ ਇਸ ਖੇਤਰ ਦੇ ਵਿੱਚ ਚੀਨ ਦਾ ਇੱਕ ਵੱਡਾ ਦੁਸ਼ਮਣ ਬਣਦਾ ਜਾ ਰਿਹਾ। ਅੱਜ ਸ਼ਾਮ ਦੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਇਹ ਵੀ ਸਾਂਝ ਤੁਹਾਡੇ ਨਾਲ ਪਾਵਾਂਗੇ। ਖੈਰ ਉਧਰ ਦੂਸਰੇ ਪਾਸੇ ਚੀਨ ਨੇ ਚੇਤਾਵਨੀ ਦਿੱਤੀ ਹੈ ਕਿ ਜਿਹੜਾ ਫਿਜੀ ਦੇ ਨਾਲ ਆਸਟ੍ਰੇਲੀਆ ਦਾ ਅਲਾਇੰਸ ਹੋਇਆ ਉਸ ਨੂੰ ਇੱਕ ਵਾਰ ਫਿਰ ਤੋਂ ਵਿਚਾਰਿਆ ਜਾਣਾ ਚਾਹੀਦਾ। ਇੱਕ ਤਾਂ ਇਸ ਖੇਤਰ ਦੇ ਵਿੱਚ ਮਿਜ਼ਾਈਲ ਸੁੱਟ ਕੇ ਚੀਨ ਨੇ ਇੱਕ ਤਰੀਕੇ ਦੇ ਨਾਲ ਅਸਿੱਧੀ ਧਮਕੀ ਦਿੱਤੀ ਹੈ, ਦੂਸਰੇ ਪਾਸਿਓਂ ਸ਼ਬਦੀ ਧਮਕੀ ਵੀ ਦਿੱਤੀ ਗਈ ਹੈ ਜਿਹਨੂੰ ਸਿੱਧੀ ਧਮਕੀ ਵੀ ਮੰਨਿਆ ਜਾ ਸਕਦਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਫਿਜੀ ਦੇ ਆਪਣੇ ਹਮਰੁਤਬਾ ਸਿਤੇਵਨੀ ਰਬੂਕਾ ਦੇ ਨਾਲ ਓਸ਼ਨ ਆਫ ਪੀਸ ਅਲਾਇੰਸ ਦੇ ਉੱਤੇ ਕੱਲ ਦੇ ਦਿਨ ਹਸਤਾਖਰ ਕੀਤੇ ਸੀ। ਓਸ਼ਨ ਆਫ ਪੀਸ ਯਾਨੀ ਕਿ ਉਹ ਸਮੁੰਦਰ ਹੈ ਜਿਹੜਾ ਕਿ ਸ਼ਾਂਤੀ ਦਾ ਸਮੁੰਦਰ ਹੈ। ਆਸਟ੍ਰੇਲੀਆ ਬਾਰ ਬਾਰ ਇਹ ਕਹਿ ਚੁੱਕਿਆ ਹੈ ਕਿ ਪੈਸੀਫਿਕ ਸਮੁੰਦਰ ਨੂੰ ਲੜਾਈ ਦਾ ਖੇਤਰ ਨਹੀਂ ਬਣਨ ਦੇਣਗੇ। ਆਸਟ੍ਰੇਲੀਆ ਇਸ ਪੈਸੀਫਿਕ ਸਮੁੰਦਰੀ ਖੇਤਰ ਦਾ ਸਭ ਤੋਂ ਵੱਡਾ ਇੱਕ ਦੇਸ਼ ਹੈ। ਫਿਜੀ ਦੇ ਨਾਲ ਆਸਟ੍ਰੇਲੀਆ ਚੌਥਾ ਐਸਾ ਦੇਸ਼ ਬਣਿਆ ਹੈ ਜਿਹੜਾ ਇਸ ਸਾਂਝੇਦਾਰੀ ਦੇ ਵਿੱਚ ਯਾਨੀ ਕਿ ਇਸ ਸਮਝੌਤੇ ਦੇ ਵਿੱਚ ਇਸ ਅਲਾਇੰਸ ਦੇ ਵਿੱਚ ਸ਼ਾਮਲ ਹੋਇਆ। ਦੱਸ ਦਈਏ ਕਿ ਆਸਟ੍ਰੇਲੀਆ ਇੱਕ ਇੱਕ ਕਰਕੇ ਸਾਰੇ ਹੀ ਗੁਆਂਢੀ ਜਿਹੜੇ ਟਾਪੂ ਦੇਸ਼ ਨੇ ਛੋਟੇ ਵੱਡੇ ਉਹਨਾਂ ਨੂੰ ਇਸ ਸਮਝੌਤੇ ਦੇ ਵਿੱਚ ਸ਼ਾਮਲ ਕਰ ਰਿਹਾ ਤਾਂ ਕਿ ਇਸ ਖੇਤਰ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਗਤੀਵਿਧੀ ਹੁੰਦੀ ਹੈ। ਕਿਸੇ ਵੀ ਕਿਸਮ ਤੋਂ ਮਤਲਬ ਸਿਰਫ ਰੱਖਿਆ ਗਤੀਵਿਧੀ ਤੋਂ ਹੀ ਮਤਲਬ ਨਹੀਂ ਹੈ। ਵਨਾਤੂ ਦੇ ਹਵਾਲੇ ਦੇ ਨਾਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਉੱਥੇ ਜੇਕਰ ਕੋਈ ਪ੍ਰੋਜੈਕਟ ਲੱਗਦਾ ਹੈ ਚਾਹੇ ਉਹ ਕੋਈ ਬੰਦਰਗਾਹ ਬਣਾਉਣ ਦਾ ਹੀ ਪ੍ਰੋਜੈਕਟ ਕਿਉਂ ਨਾ ਹੋਵੇ, ਉੱਥੇ ਦੇ ਇਨਫਰਾਸਟ੍ਰਕਚਰ ਦੇ ਨਾਲ ਹੀ ਜੁੜਿਆ ਹੋਇਆ ਪ੍ਰੋਜੈਕਟ ਕਿਉਂ ਨਾ ਹੋਵੇ, ਕੋਈ ਬਿਜਲੀ ਸੈਕਟਰ ਦੇ ਨਾਲ ਜੁੜਿਆ ਹੋਵੇ, ਉਸ ਦੀ ਜਾਣਕਾਰੀ ਵਨਾਤੂ ਆਸਟ੍ਰੇਲੀਆ ਤੇ ਗੁਆਂਢੀ ਦੇਸ਼ਾਂ ਦੇ ਨਾਲ ਸਾਂਝੀ ਕਰੇਗਾ ਤਾਂ ਕਿ ਦੇਖਿਆ ਜਾ ਸਕੇ। ਖਾਸ ਤੌਰ ਦੇ ਉੱਤੇ ਸਿਰਫ ਚੀਨ ਦੇ ਹਵਾਲੇ ਦੇ ਨਾਲ, ਉਹਨਾਂ ਨੇ ਆਪਣੇ ਕੀ ਪ੍ਰੋਜੈਕਟ ਸ਼ੁਰੂ ਕਰਨੇ ਨੇ ਉਸ ਦੀ ਜਾਣਕਾਰੀ ਦੇਣ ਦੀ ਲੋੜ ਨਹੀਂ ਹੈ, ਪਰ ਜੇਕਰ ਕੋਈ ਬਾਹਰੀ ਤਾਕਤ ਆ ਕੇ ਉੱਥੇ ਕੋਈ ਨਿਰਮਾਣ ਕਾਰਜ ਕਰਦੀ ਹੈ ਤਾਂ ਉਸ ਦੀ ਜਾਣਕਾਰੀ ਇਸ ਓਸ਼ਨ ਆਫ ਪੀਸ ਸਮਝੌਤੇ ਦੇ ਤਹਿਤ ਇਹ ਦੇਸ਼ ਇੱਕ ਦੂਸਰੇ ਦੇ ਨਾਲ ਸਾਂਝੀ ਕਰਨਗੇ। ਹੋਰ ਤਾਂ ਹੋਰ ਫਿਜੀ ਦੇ ਨਾਲ ਇਸ ਸਮਝੌਤੇ ਦੇ ਵਿੱਚ ਨੇਟੋ ਵਰਗਾ ਇੱਕ ਸਮਝੌਤਾ ਕੀਤਾ ਗਿਆ ਯਾਨੀ ਕਿ ਆਸਟ੍ਰੇਲੀਆ ਦੇ ਉੱਤੇ ਹੁੰਦੇ ਹਮਲੇ ਨੂੰ ਫਿਜੀ ਵੀ ਇਸ ਦੀ ਆਲੋਚਨਾ ਕਰੇਗਾ ਔਰ ਆਪਣੀ ਬਣਦੀ ਤਾਕਤ ਦੇ ਨਾਲ ਆਸਟ੍ਰੇਲੀਆ ਦਾ ਸਾਥ ਦੇਗਾ। ਨਿਊਜ਼ੀਲੈਂਡ ਨੇ ਪਹਿਲਾਂ ਹੀ ਇਸ ਸਮਝੌਤੇ ਦਾ ਸਵਾਗਤ ਕੀਤਾ। ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਇਸ ਸਮਝੌਤੇ ਦੇ ਵਿੱਚ ਉਲਟ ਨਹੀਂ ਚੱਲ ਰਿਹਾ, ਹਾਲਾਂਕਿ ਇਸ ਸਮਝੌਤੇ 'ਚ ਹਲੇ ਤੱਕ ਸ਼ਾਮਲ ਵੀ ਨਹੀਂ ਹੋਇਆ, ਪਰ ਨਿਊਜ਼ੀਲੈਂਡ ਨੇ ਸਪਸ਼ਟ ਸੰਕੇਤ ਦਿੱਤੇ ਨੇ ਕਿ ਉਹ ਪੈਸੀਫਿਕ ਲੀਡਰਸ ਦੇ ਨਾਲ ਰਲ ਕੇ ਪੈਸੀਫਿਕ ਸਿਕਿਉਰਿਟੀ ਦੇ ਉੱਤੇ ਕੰਮ ਕਰਨਾ ਚਾਹੁੰਦੇ ਨੇ। ਇਸ ਤੋਂ ਬਾਅਦ ਹੁਣ ਐਂਥਨੀ ਅਲਬਨੀਜ਼ ਸੋਲਮਨ ਆਈਲੈਂਡ ਜਾਣਗੇ ਜਿੱਥੇ ਉਹ ਉੱਥੋਂ ਦੇ ਪ੍ਰਧਾਨ ਮੰਤਰੀ ਮੈਥਿਊ ਵੇਲ ਦੇ ਨਾਲ ਵੀ ਇਸੇ ਸਮਝੌਤੇ ਦੇ ਤਹਿਤ ਹਸਤਾਖਰ ਕਰਨਗੇ। ਸੋਲਮਨ ਆਈਲੈਂਡ ਦੇ ਰਾਜਧਾਨੀ ਸ਼ਹਿਰ ਹੋਨੀਆਰਾ ਦੇ ਵਿੱਚ ਉੱਥੋਂ ਦੇ ਇੰਡੀਪੈਂਡੈਂਸ ਡੇ ਨੂੰ ਵੀ ਮਨਾਇਆ ਜਾਏਗਾ।
ਦੱਸਦੀ ਹੈ ਕਿ ਮੈਥਿਊ ਵੇਲ ਪਹਿਲਾਂ ਹੀ ਇਹ ਗੱਲ ਕਹਿ ਚੁੱਕੇ ਨੇ ਕਿ ਇਸ ਖੇਤਰ ਦੇ ਵਿੱਚ ਆਸਟ੍ਰੇਲੀਆ ਨੂੰ ਝੰਡਾ ਬਰਦਾਰ ਹੋਣਾ ਚਾਹੀਦਾ, ਆਸਟ੍ਰੇਲੀਆ ਨੂੰ ਅੱਗੇ ਆਉਣਾ ਚਾਹੀਦਾ। ਉੱਥੇ ਹੀ ਦੋਹਾਂ ਦੇਸ਼ਾਂ ਦੇ ਇਸ ਸਮਝੌਤੇ ਦੇ ਉੱਤੇ ਚੀਨ ਨੇ ਬੇਸ਼ੱਕ ਇਤਰਾਜ਼ ਜਤਾਏ ਹੋਣ, ਪਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਇਸ ਨੂੰ ਇੱਕ ਕੂਟਨੀਤਿਕ ਕਾਮਯਾਬੀ ਮੰਨਿਆ ਜਾ ਸਕਦਾ। ਵਨਾਤੂ, ਫਿਜੀ, ਹੁਣ ਸੋਲੋਮਨ ਆਈਲੈਂਡ ਤੇ ਉਸ ਤੋਂ ਬਾਅਦ ਨਿਊਜ਼ੀਲੈਂਡ ਦੀ ਤਰਫ ਤੋਂ ਸਪਸ਼ਟ ਸੰਕੇਤ ਤੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਆਸਟ੍ਰੇਲੀਆ ਯਾਤਰਾ, ਔਰ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦਾ ਮਲੇਸ਼ੀਆ ਤੇ ਇੰਡੋਨੇਸ਼ੀਆ ਦੇ ਨਾਲ ਹੋਇਆ ਜਿਹੜਾ ਪੈਟਰੋਲ ਦੀ ਸਪਲਾਈ ਨੂੰ ਲੈ ਕੇ ਸਮਝੌਤਾ ਤੇ ਦੂਸਰੇ ਸਮਝੌਤੇ, ਜਿਸਦਾ ਜ਼ਿਕਰ ਬਹੁਤੀ ਵਾਰ ਮੀਡੀਆ ਦੇ ਵਿੱਚ ਕੀਤਾ ਵੀ ਨਹੀਂ ਜਾਂਦਾ। ਕੁੱਲ ਮਿਲਾ ਕੇ ਆਸਟ੍ਰੇਲੀਆ ਦੇ ਲਈ ਇਹ ਕੂਟਨੀਤਿਕ ਜਿਹੜੀ ਸਾਂਝ, ਇਸ ਨੂੰ ਹੋਰ ਮਜ਼ਬੂਤ ਕਰਨ ਦਾ ਇਹ ਮੌਕਾ ਮੰਨਿਆ ਜਾ ਸਕਦਾ। ਜੇਕਰ ਤੁਸੀਂ ਨਕਸ਼ੇ ਨੂੰ ਸਮਝਦੇ ਹੋਵੋ, ਇਸ ਪੈਸੀਫਿਕ ਸਮੁੰਦਰ ਦੇ ਵਿੱਚ ਮੋਟਾ ਮੋਟਾ ਜਿਹਾ ਤੁਹਾਨੂੰ ਦੱਸਦੇ ਚੱਲਦੇ ਹਾਂ, ਆਸਟ੍ਰੇਲੀਆ ਦੇ ਪੂਰਬੀ ਪਾਸੇ ਦੋ ਵੱਡੀਆਂ ਸਟੇਟਸ ਪੈਂਦੀਆਂ ਨੇ, ਕੁਇਨਜ਼ਲੈਂਡ ਤੇ ਨਿਊ ਸਾਊਥ ਵੇਲਸ। ਕੁਇਨਜ਼ਲੈਂਡ ਦੇ ਉੱਤਰੀ ਹਿੱਸੇ ਦੇ ਵਿੱਚ ਬਿਲਕੁਲ ਸਮੁੰਦਰੀ ਗੁਆਂਢੀ ਪੈਂਦਾ ਪਾਪੂਆ ਨਿਊ ਗਿਨੀ। ਇਸੇ ਤਰੀਕੇ ਦੇ ਨਾਲ ਪਾਪੂਆ ਨਿਊ ਗਿਨੀ ਤੋਂ ਥੋੜਾ ਜਿਹਾ ਪਰਾਂ ਚਲੇ ਜਾਈਏ ਤਾਂ ਸੋਲੋਮਨ ਆਈਲੈਂਡ ਦੇ ਨਿੱਕੇ ਨਿੱਕੇ ਟਾਪੂਆਂ ਦਾ ਇੱਕ ਸਮੂਹ ਹੈ, ਤੇ ਉਸਦੇ ਦੱਖਣ ਦੇ ਵਿੱਚ ਵਨਵਾਤੂ, ਤੇ ਫਿਰ ਉਸ ਤੋਂ ਹੋਰ ਪੂਰਬ ਦੇ ਵੱਲ ਜਾਈਏ ਤਾਂ ਪਹਿਲਾਂ ਫਿਜੀ, ਫਿਰ ਟੋਂਗਾ ਤੇ ਫਿਰ ਸਮੋਆ ਵਰਗੇ ਦੇਸ਼ ਪੈਂਦੇ ਨੇ। ਠੀਕ ਇਸੇ ਤਰੀਕੇ ਦੇ ਨਾਲ ਸੋਲੋਮਨ ਆਈਲੈਂਡ ਦੇ ਉੱਤਰ ਦੇ ਵਿੱਚ ਫੈਡਰੇਸ਼ਨ ਆਫ ਸਟੇਟ ਆਫ ਮਾਈਕਰੋਨੇਸ਼ੀਆ, ਜਿਹਨੂੰ ਮਾਈਕਰੋਨੇਸ਼ੀਆ ਵੀ ਕਹਿ ਦਿੱਤਾ ਜਾਂਦਾ ਜਾਂ ਮਾਈਕਰੋਨੇਸ਼ੀਆ ਦੇ ਦੀਪ ਕਹਿ ਦਿੱਤਾ ਜਾਂਦਾ, ਤੇ ਮਾਰਸ਼ਲ ਆਈਲੈਂਡ, ਇਹ ਵੀ ਬਹੁਤ ਨਿੱਕਾ ਜਿਹਾ ਟਾਪੂ ਦੇਸ਼ ਹੈ। ਤੇ ਇਹਨਾਂ ਸਾਰਿਆਂ ਦੇ ਦੱਖਣ ਦੇ ਵਿੱਚ, ਔਰ ਆਸਟ੍ਰੇਲੀਆ ਦੇ ਪੂਰਬੀ ਦੱਖਣੀ ਗੁਆਂਢ ਦੇ ਵਿੱਚ ਪੈਂਦਾ ਨਿਊਜ਼ੀਲੈਂਡ। ਸੋ ਇਸ ਤਰੀਕੇ ਦੇ ਨਾਲ ਇਹ ਆਪਣੇ ਆਪ ਦੇ ਵਿੱਚ ਸਾਰੇ ਦੇਸ਼ ਆਪਸ ਦੇ ਵਿੱਚ ਸਮਝੌਤਾ ਕਰਨਾ ਚਾਹੁੰਦੇ ਨੇ। 14 ਪੈਸੀਫਿਕ ਆਈਲੈਂਡ ਨੇਸ਼ਨਸ ਦੇ ਨਾਲ ਆਸਟ੍ਰੇਲੀਆ ਦੀ ਇੱਕ ਸਟ੍ਰੈਟਜੀ, ਪਾਪੂਆ ਨਿਊ ਗਿਨੀ, ਫਿਜੀ, ਸੋਲੋਮਨ ਆਈਲੈਂਡ, ਵਨਾਤੂ, ਟਵਾਲੂ, ਨਾਰੂ, ਇਹਨਾਂ ਦੇ ਨਾਲ ਇਹ ਸਮਝੌਤਾ ਕਿਵੇਂ ਸਿਰੇ ਚੜ੍ਹਦਾ, ਇਸ ਨੂੰ ਲੈ ਕੇ ਚੀਨ ਚਿੰਤਤ ਹੈ। ਕਿਉਂਕਿ ਚੀਨ ਅਕਸਰ ਇਹਨਾਂ ਇਲਾਕਿਆਂ ਦੇ ਵਿੱਚ ਆਪੋ ਆਪਣੇ ਜਿਹੜੇ ਇਨਫਰਾਸਟ੍ਰਕਚਰ ਪ੍ਰੋਜੈਕਟ ਨੇ ਉਹ ਸ਼ੁਰੂ ਕਰਕੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਉੱਤੇ ਨਿਗਾਹ ਰੱਖਦਾ। ਨਿਗਾਹ ਇਸ ਕਰਕੇ ਵੀ ਮਹੱਤਵਪੂਰਨ ਹੈ ਕਿਉਂਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਆਪਣੇ ਆਪ ਨੂੰ ਦੁਨੀਆ ਦੇ ਨਿਗਾਹ ਰੱਖਣ ਵਾਲੇ ਮੁਲਕ ਵੀ ਦੱਸਦੇ ਨੇ। ਦੱਸ ਦਈਏ ਕਿ 5Y ਦੇ ਵਿੱਚ ਆਸਟ੍ਰੇਲੀਆ ਸ਼ਾਮਲ ਹੈ, ਔਰ ਇਸ ਤਰੀਕੇ ਦੇ ਨਾਲ ਪੈਸੀਫਿਕ ਆਈਲੈਂਡ ਜਿਹੜਾ ਕਿ ਜਿੱਥੇ ਕਿ ਸਭ ਤੋਂ ਵੱਡਾ ਜ਼ਮੀਨੀ ਇਲਾਕਾ ਆਸਟ੍ਰੇਲੀਆ ਦਾ ਹੀ ਹੈ, ਬਹੁਤ ਜ਼ਰੂਰੀ ਬਣ ਜਾਂਦਾ ਆਸਟ੍ਰੇਲੀਆ ਦੇ ਲਈ ਇੱਥੇ ਚੀਨ ਨੂੰ ਕਾਊਂਟਰ ਕਰਨਾ। ਖੈਰ ਇਹ ਸਾਰੀਆਂ ਗੱਲਾਂ ਨੂੰ ਹੋਰ ਵੀ ਵਿਸਤਾਰ ਦੇ ਵਿੱਚ ਤੇ ਸਰਲ ਸ਼ਬਦਾਂ ਦੇ ਵਿੱਚ ਸਮਝਾਵਾਂਗੇ ਅੱਜ ਦੀ ਇਨਸਾਈਟ ਰਿਪੋਰਟ ਦੇ ਅੰਦਰ। ਆਸਟ੍ਰੇਲੀਆ ਦੀਆਂ ਦੂਜੀਆਂ ਖਬਰਾਂ ਦੇ ਵੱਲ ਆਈਏ। ਸਿਡਨੀ ਤੋਂ ਖਬਰ, ਜਿੱਥੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਈ ਦਿਨ ਪਹਿਲਾਂ, ਔਰ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਸਾਂਝੀ ਕਰਦੇ ਆ ਰਹੇ ਹਾਂ ਕਿ ਸਿਡਨੀ ਸੀਬੀਡੀ ਦੀ ਲਾਰਡ ਮੇਅਰ ਕਲੋਵਰ ਮੁਰੇ ਦਾ ਇੱਕ ਆਈਡੀਆ ਜਿਹੜਾ ਕਿ ਬਹੁਤ ਸਾਰੇ ਲੋਕਾਂ ਦੇ ਉੱਤੇ ਭਾਰੀ ਪੈ ਰਿਹਾ ਹੈ। ਆਸਟ੍ਰੇਲੀਆ ਦੀ ਸਭ ਤੋਂ ਵਿਅਸਤ ਵੂਲਵਰਸ ਜਿਹੜੀ ਕਿ ਸਿਡਨੀ ਸੀਬੀਡੀ ਦੇ ਵਿੱਚ ਪੈਂਦੀ ਹੈ, ਜਿਸ ਵੂਲਵਰਸ ਨੂੰ ਖਤਮ ਕਰਨ ਦੇ ਨਾਲ ਨਾਲ 7 ਹੋਰ ਇਮਾਰਤਾਂ ਨੂੰ ਢਾ ਕੇ ਮਹਿਜ਼ ਇੱਕ ਖਾਲੀ ਥਾਂ ਉਸਾਰਨ ਦਾ ਕਲੋਵਰ ਮੁਰੇ ਦਾ ਇਹ ਆਈਡੀਆ, ਜਿਸ ਦੇ ਖਿਲਾਫ ਹੁਣ ਲੱਖਾਂ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਤਰਾਜ਼ ਦਰਜ ਕਰਵਾਇਆ। ਮੰਨਿਆ ਜਾ ਰਿਹਾ ਹੈ ਕਿ 65 ਲੱਖ ਲੋਕ ਸਿਡਨੀ ਦੀ ਇਸ ਸਭ ਤੋਂ ਵਿਅਸਤ ਸੜਕ ਤੋਂ ਗੁਜ਼ਰਦੇ ਨੇ, ਔਰ ਇਹ ਵਪਾਰ ਦਾ ਸਭ ਤੋਂ ਬਿਹਤਰੀਨ ਟਿਕਾਣਾ ਹੈ, ਬਿਲਕੁਲ ਠੀਕ ਵਿਚਕਾਰ ਪੈਂਦਾ। ਇੱਕ ਪਾਸੇ ਸਿਡਨੀ ਦਾ ਟਾਊਨ ਹਾਲ ਹੈ, ਦੂਸਰੇ ਪਾਸੇ ਕੁਈਨ ਵਿਕਟੋਰੀਆ ਬਿਲਡਿੰਗ ਹੈ, ਇੱਕ ਪਾਸੇ ਇਹ ਵੂਲਵਰਸ ਹੈ ਤੇ ਦੂਸਰੇ ਪਾਸੇ ਆਸਟ੍ਰੇਲੀਆ ਦਾ ਸਭ ਤੋਂ ਵਿਅਸਤ ਜਿਹੜਾ ਇੱਕ ਸ਼ੋਪਿੰਗ ਸੈਂਟਰ ਹੈ। ਅਜਿਹੇ ਦੇ ਵਿੱਚ ਵੂਲਵਰਸ ਸ਼ੋਪਿੰਗ ਸੈਂਟਰ ਦੇ ਨਾਲ ਨਾਲ 7 ਹੋਰ ਜਿਹੜੀਆਂ ਇਮਾਰਤਾਂ ਢਾ ਦਿੱਤੀਆਂ ਜਾਣਗੀਆਂ। ਮੰਨਿਆ ਜਾ ਰਿਹਾ ਕਿ 1000 ਦੇ ਕਰੀਬ ਜਿਹੜਾ ਨੌਕਰੀਆਂ ਨੇ ਉਹ ਖਤਮ ਹੋ ਜਾਣਗੀਆਂ। ਹਰ 3.5 ਸੈਕਿੰਡ ਦੇ ਵਿੱਚ ਇਸ ਖੇਤਰ ਦੇ ਅੰਦਰ ਇੱਕ ਟ੍ਰਾਂਜੈਕਸ਼ਨ ਹੁੰਦੀ ਹੈ $10 ਤੋਂ ਲੈ ਕੇ $100, $5,000 ਤੱਕ ਦੀ, ਯਾਨੀ ਕਿ ਇੰਨਾ ਬਿਜ਼ੀ ਇਹ ਇਲਾਕਾ ਮੰਨਿਆ ਜਾ ਸਕਦਾ, ਇੰਨਾ ਮਹਿੰਗਾ ਇਹ ਇਲਾਕਾ ਮੰਨਿਆ ਜਾ ਸਕਦਾ। ਇਸ ਇਲਾਕੇ ਨੂੰ ਲੈ ਕੇ ਹੁਣ ਇੱਕ ਸਰਵੇਖਣ ਕਰਵਾਇਆ ਗਿਆ ਸੀ, 2000 ਤੋਂ ਵਧੇਰੇ ਲੋਕਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਇਸ ਇਲਾਕੇ ਨੂੰ ਢਾ ਕੇ ਟਾਊਨ ਹਾਲ ਸਕੁਅਰ ਦੇ ਹੱਕ ਦੇ ਵਿੱਚ ਹੈਗੇ ਨੇ, ਜੋ ਕਿ ਸਿਡਨੀ ਦੀ ਕੌਂਸਲ ਬਣਾਉਣਾ ਚਾਹੁੰਦੀ ਹੈ। 80% ਲੋਕਾਂ ਨੇ ਕੋਰੀ ਨਾ ਕਰ ਦਿੱਤੀ। 60% ਲੋਕ ਇਹ ਵੀ ਕਹਿ ਰਹੇ ਨੇ ਕਿ
ਇਸ ਦੇ ਬਦਲ ਵਜੋਂ ਜਿਹੜੇ ਹੋਰ ਵੀ ਗਰੋਸਰੀ ਰਿਟੇਲਰਸ ਬਚ ਜਾਣਗੇ ਉਹ ਬੜੇ ਮਹਿੰਗੇ ਭਾਅ ਦੇ ਉੱਤੇ ਸਮਾਨ ਦੇਣਗੇ, ਯਾਨੀ ਕਿ ਜਿਹੜੇ ਕਨਵਿੰਸ ਸਟੋਰ ਹੁੰਦੇ ਨੇ ਉਹ ਸਿਰਫ ਇਸ ਡਰ ਤੋਂ ਜਾਂ ਇਸ ਕਰਕੇ ਰੇਟ ਆਪਣੇ ਕੰਟਰੋਲ ਚ ਰੱਖਦੇ ਨੇ ਕਿਉਂਕਿ ਵੱਡੀਆਂ ਰਿਟੇਲ ਮਾਰਕੀਟਸ ਜਾਂ ਵੱਡੇ ਜਿਹੜੇ ਸੁਪਰ ਮਾਰਕੀਟਸ ਉੱਥੇ ਮੌਜੂਦ ਨੇ। ਜਦੋਂ ਵੂਲਵਰਸ ਇੱਥੋਂ ਚੱਕਿਆ ਗਿਆ ਤਾਂ ਸਿਡਨੀ ਦੇ ਇਸ ਖੇਤਰ ਦੇ ਆਲੇ ਦੁਆਲੇ ਦੇ ਦੋ ਦੋ ਢਾਈ ਢਾਈ ਕਿਲੋਮੀਟਰ ਤੱਕ ਜਿਹੜੇ ਜਿੰਨੀਆਂ ਵੀ ਰਿਟੇਲ ਸਟੋਰਸ ਨੇ ਜਿੰਨੀਆਂ ਵੀ ਕਨਵਿੰਸ ਸ਼ਾਪਸ ਨੇ ਉਹਨਾਂ ਨੇ ਆਪਣੇ ਰੇਟ ਵੀ ਚੱਕ ਦੇਣੇ ਨੇ। ਉਧਰ ਰਿਟੇਲ ਵਰਕਰਸ ਦੀ ਸਭ ਤੋਂ ਵੱਡੀ ਆਸਟ੍ਰੇਲੀਆ ਚ ਯੂਨੀਅਨ ਸ਼ਾਪ ਡਿਸਟ੍ਰੀਬਿਊਟਿਵ ਤੇ ਅਲਾਈਡ ਅਪਲਾਈਜ਼ ਐਸੋਸੀਏਸ਼ਨ ਯਾਨੀ SDA ਨੇ ਆਪਣਾ ਵਿਰੋਧ ਪਹਿਲੇ ਦਿਨ ਤੋਂ ਹੀ ਜਾਰੀ ਰੱਖਿਆ ਹੋਇਆ। ਇਸ ਖੇਤਰ ਦੇ ਵਿੱਚ ਤੁਸੀਂ ਜਾਓਗੇ ਤਾਂ ਵੱਡੇ ਵੱਡੇ ਬੈਨਰ ਤੁਹਾਨੂੰ ਕਲੋਵਰ ਮੁਰੇ ਦੇ ਖਿਲਾਫ, ਸਿਡਨੀ ਸਿਟੀ ਕੌਂਸਲ ਦੇ ਖਿਲਾਫ ਦੇਖਣ ਨੂੰ ਮਿਲਣਗੇ। ਵੈਸੇ ਇਸ ਕਿਸਮ ਦੇ ਸਰਵੇਖਣ ਅਲੱਗ ਅਲੱਗ ਅਖਬਾਰਾਂ ਨੇ ਵੀ ਚਲਾਏ ਹੋਏ ਨੇ, ਤੁਸੀਂ ਵੀ ਇਹਨਾਂ ਸਰਵੇਖਣਾਂ ਦੇ ਵਿੱਚ ਆਪਣੀ ਭਾਗੀਦਾਰੀ ਕਰ ਸਕਦੇ ਹੋ। ਇਸੇ ਕਿਸਮ ਦਾ ਪੋਲ ਅਸੀਂ ਅੱਜ ਦੇ ਦਿਨ ਸਿਡਨੀ ਪੇਜ ਤੋਂ ਵੀ ਸ਼ੁਰੂ ਕਰਾਂਗੇ, ਦੇਖਦੇ ਹਾਂ ਉਸ ਦੇ ਉੱਤੇ ਵੀ ਕਿੰਨਾ ਕੁ ਰਿਸਪੌਂਸ ਸਾਹਮਣੇ ਆਉਂਦਾ, ਤਾਂ ਕਿ ਫਿਰ ਸਿਡਨੀ ਦੀ ਇਸ ਕੌਂਸਲ ਤੱਕ ਇਸ ਕਿਸਮ ਦੇ ਇਤਰਾਜ਼ ਪਹੁੰਚਾਏ ਜਾ ਸਕਣ। ਉੱਥੇ ਇੱਕ ਹੋਰ ਖਬਰ ਆਸਟ੍ਰੇਲੀਆ ਦੇ ਪੁਲਾੜ ਪ੍ਰੋਗਰਾਮ ਦੇ ਨਾਲ ਜੁੜੀ ਹੋਈ, ਜਿੱਥੇ ਆਸਟ੍ਰੇਲੀਆ ਦਾ ਪੁਲਾੜ ਪ੍ਰੋਗਰਾਮ ਉਂਝ ਤਾਂ ਵੱਡੇ ਤੌਰ ਦੇ ਉੱਤੇ ਸੈਲੀਬ੍ਰੇਟ ਨਹੀਂ ਕੀਤਾ ਜਾਂਦਾ। ਆਸਟ੍ਰੇਲੀਆ ਦਾ ਪੁਲਾੜ ਪ੍ਰੋਗਰਾਮ ਅਮਰੀਕੀ ਤੇ ਯੂਰਪੀ ਪੁਲਾੜ ਪ੍ਰੋਗਰਾਮਾਂ ਦੇ ਨਾਲ ਰਲ ਕੇ ਹੀ ਚੱਲਦਾ, ਪਰ ਆਸਟ੍ਰੇਲੀਆ ਦੀ ਤਰਫ ਤੋਂ ਹੁਣ ਸਪੇਸ ਦੇ ਵਿੱਚ ਵੱਡੀ ਪੁਲਾਂਘ ਪੁੱਟਣ ਦੇ ਲਈ ਆਪਣੀ ਪਹਿਲੀ ਮਹਿਲਾ ਨੂੰ ਪੁਲਾੜ ਦੇ ਵਿੱਚ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਦੱਸ ਦਈਏ ਕਿ ਕੈਥਰੀਨ ਬੈਨਲ ਪੈਗ, ਇਹ ਨਾਮ ਇਤਿਹਾਸ ਦੇ ਵਿੱਚ ਸੁਨਹਿਰੀ ਹਰਫਾਂ ਦੇ ਨਾਲ ਲਿਖਿਆ ਜਾਏਗਾ ਜੇਕਰ ਆਸਟ੍ਰੇਲੀਆ ਦਾ ਇਹ ਪ੍ਰੋਗਰਾਮ ਸਿਰੇ ਚੜ੍ਹਦਾ। ਇੰਟਰਨੈਸ਼ਨਲ ਸਪੇਸ ਸਟੇਸ਼ਨ ਯਾਨੀ ISS ਦੇ ਉੱਤੇ ਬੈਨਲ ਪੈਗ ਜਿਹੜੇ ਨੇ ਉਹ ਜਾਣਗੇ। ਉਂਝ ਸਾਲ 2026 ਦੀ ਆਸਟ੍ਰੇਲੀਅਨ ਆਫ ਦੀ ਈਅਰ ਦੇ ਨਾਲ ਉਹਨਾਂ ਨੂੰ ਪਹਿਲਾਂ ਹੀ ਸਨਮਾਨਿਤ ਵੀ ਕੀਤਾ ਜਾ ਸਕਦਾ। ਪੁਲਾੜ ਦੀਆਂ ਜਾ ਚੁੱਕਿਆ ਪੁਲਾੜ ਦੀਆਂ ਆਪਣੀਆਂ ਜਿਹੜੀਆਂ ਗਤੀਵਿਧੀਆਂ ਨੇ ਉਸ ਨੂੰ ਲੈ ਕੇ ISS ਦੇ ਵਿੱਚ ਉਹ ਯੂਰੋਪੀਅਨ ਸਪੇਸ ਏਜੰਸੀ ਦੇ ਮਿਸ਼ਨ ਨੂੰ ਜੁਆਇਨ ਕਰਨਗੇ, ਨਾਸਾ ਦੇ ਨਹੀਂ। ਵੈਸੇ ਨਾਸਾ ਦਾ ਇਹ ਮਿਸ਼ਨ ਹੈ ISS, ਨਾਸਾ ਤੇ ਯੂਰਪੀ ਐਸੋਸੀਏਸ਼ਨ ਦਾ, ਪਰ ਯੂਰਪੀ ਸਪੇਸ ਐਸੋਸੀਏਸ਼ਨ ਦੇ ਮਿਸ਼ਨ ਦੇ ਨਾਲ ਨਾਲ ਆਸਟ੍ਰੇਲੀਆ ਦੀ ਸਰਕਾਰ ਵੀ $100 million ਦੇ ਇਸ ਮਿਸ਼ਨ ਦੇ ਵਿੱਚ ਆਪਣੀ ਵਿੱਤੀ ਸਾਂਝ ਪਾ ਰਹੀ ਹੈ। ਨਾ ਸਿਰਫ ਮਨੁੱਖੀ ਸਾਂਝ ਬਲਕਿ ਵਿੱਤੀ ਸਾਂਝ ਵੀ ਪਾਈ ਜਾ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਇਹ ਨਾਮ ਇਸ ਕਰਕੇ ਵੀ ਚਰਚਾ ਦੇ ਵਿੱਚ ਹੋਏਗਾ ਕਿਉਂਕਿ ਆਸਟ੍ਰੇਲੀਆ ਨੇ ਅੱਜ ਤੱਕ ਪੁਲਾੜ ਪ੍ਰੋਗਰਾਮ ਦੇ ਵਿੱਚ ਕੋਈ ਬਹੁਤੇ ਵੱਡੇ ਸਾਇੰਸਦਾਨ ਪੈਦਾ ਨਹੀਂ ਕੀਤੇ ਨੇ। ਆਸਟ੍ਰੇਲੀਆ ਦਾ ਇੱਕ ਇੰਡੀਪੈਂਡੈਂਟ ਪ੍ਰੋਗਰਾਮ ਨਹੀਂ ਚੱਲਦਾ, ਹਾਲਾਂਕਿ ਡਿਕਸਮਿਥ ਨਾਮ ਦੀ ਜਿਹੜੀ ਕੰਪਨੀ ਸੀ ਉਸ ਦੇ ਪ੍ਰਮੁੱਖ ਡਿਕਸਮਿਥ ਨੇ ਜਿਹੜੇ ਉਹਨਾਂ ਦੇ ਨਾਮ ਤੇ ਸੀ ਉਹਨਾਂ ਨੇ $1 million ਦੇ ਨਾਲ ਆਪਣਾ ਇੱਕ ਪ੍ਰੋਗਰਾਮ ਸ਼ੁਰੂ ਜ਼ਰੂਰ ਕੀਤਾ ਸੀ, ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਐਲਨ ਮਸਕ ਦਾ ਇੱਕ ਪ੍ਰੋਗਰਾਮ ਚੱਲਦਾ ਹੈ ਸਪੇਸ ਐਕਸ ਦਾ। ਪਰ ਖੈਰ ਸਪੇਸ ਐਕਸ ਦੀਆਂ ਬਰਾਬਰ ਜਿਹੜੀਆਂ ਗਤੀਵਿਧੀਆਂ ਨੇ ਜਾਂ ਉਸ ਦੇ ਬਰਾਬਰ ਦਾ ਤਾਂ ਨਹੀਂ ਮੰਨਿਆ ਜਾ ਸਕਦਾ, ਪਰ ਡਿਕਸਮਿਥ ਨੇ ਕਿਹਾ ਸੀ ਕਿ $1 million ਉਹ ਆਪਣੀ ਤਰਫ ਤੋਂ ਪਾਉਂਦੇ ਨੇ, ਬਾਕੀ ਸਰਕਾਰ ਪਾਵੇ ਤੇ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ। ਆਸਟ੍ਰੇਲੀਆ ਦਾ ਆਪਣਾ ਇੱਕ ਸੁਤੰਤਰ ਸਪੇਸ ਪ੍ਰੋਗਰਾਮ ਜਿਹੜਾ ਉਹ ਅਲੱਗ ਤੋਂ ਚਲਾਇਆ ਜਾਵੇ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ, ਪਰ ਸਭ ਤੋਂ ਪਹਿਲਾਂ ਸੋਕੇਰੂਜ਼ ਦੇ ਸਟਾਰ ਐਵਰ ਮੈਬਿਲ ਦੇ ਨਾਲ ਜੁੜੀ ਹੋਈ ਖਬਰ। ਜੇਕਰ ਤੁਸੀਂ ਆਸਟ੍ਰੇਲੀਆ ਦੀ ਫੁੱਟਬਾਲ ਟੀਮ ਦੇ ਇਸ ਸਟਾਰ ਨੂੰ ਨਹੀਂ ਜਾਣਦੇ ਤਾਂ ਘੱਟੋ ਘੱਟ ਤੁਸੀਂ ਆਸਟ੍ਰੇਲੀਆ ਤੇ ਇਜਿਪਟ ਦਾ ਮੈਚ ਤਾਂ ਦੇਖਿਆ ਹੀ ਹੋਣਾ। ਬਰਾਬਰੀ ਦੇ ਉੱਤੇ ਮੈਚ ਮੁੱਕ ਗਿਆ ਸੀ, ਉਸ ਦੇ ਵਿੱਚ ਆਸਟ੍ਰੇਲੀਆ ਦੀ ਤਰਫ ਤੋਂ ਦੋ ਹੀ ਪੈਨਲਟੀ ਸ਼ੂਟ ਕੀਤੇ ਗਏ ਸੀ, ਇੱਕ ਸੀਨੀਅਰ ਖਿਡਾਰੀ ਇਰਵਿਨ ਦੀ ਤਰਫ ਤੋਂ ਤੇ ਦੂਸਰਾ ਮਬਿਲ ਦੀ ਤਰਫ ਤੋਂ। ਆਵਰ ਮਬਿਲ ਜਿਹੜੇ ਨੇ ਉਹ ਕੀਨੀਆ ਤੋਂ ਆਏ ਸੀ ਔਰ ਰਿਫਿਊਜੀ ਦੇ ਤੌਰ ਦੇ ਉੱਤੇ ਆਸਟ੍ਰੇਲੀਆ ਚ ਆਉਂਦੇ ਨੇ ਔਰ ਆਸਟ੍ਰੇਲੀਆ ਦੀ ਜਿਹੜੀ ਸੋਕੇਰੂਜ਼ ਦੀ ਟੀਮ ਹੈ, ਫੁੱਟਬਾਲ ਦੀ ਟੀਮ ਹੈ, 26 ਮੈਂਬਰੀ ਟੀਮ ਜਿਹੜੀ ਅਮਰੀਕਾ ਦੇ ਵਿੱਚ ਖੇਡਣ ਦੇ ਲਈ ਗਈ ਸੀ ਉਸ ਦੇ ਵਿੱਚ ਘੱਟੋ ਘੱਟ 15 ਖਿਡਾਰੀ ਜਿਹੜੇ ਨੇ ਉਹ ਕਲਚਰਲ ਐਥਨਿਕ ਬੈਕਗਰਾਉਂਡ ਨੇ। ਮਬਿਲ ਹੁਣ ਇਸ ਕਰਕੇ ਚਰਚਾ ਦੇ ਵਿੱਚ ਹੈ ਕਿਉਂਕਿ ਉਹਨਾਂ ਨੇ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੇ ਮੋਨੋਕਲਚਰ ਸੋਸਾਇਟੀ ਦੇ ਬਿਆਨ ਦੀ ਨਿਖੇਧੀ ਕੀਤੀ ਹੈ। ਮਬਿਲ ਦੇ ਮਾਪੇ ਜਿਹੜੇ ਨੇ ਉਹ ਸਾਊਥ ਸੁਡਾਨ ਦੇ ਵਿੱਚ 1994 ਦੇ ਦਰਮਿਆਨ ਸਿਵਲ ਵਾਰ ਦੇ ਵਿੱਚੋਂ ਬਚ ਕੇ ਕਿਸੇ ਤਰੀਕੇ ਦੇ ਨਾਲ ਨਿਕਲ ਕੇ ਕੀਨੀਆ ਦੇ ਇੱਕ ਕੈਂਪ ਦੇ ਵਿੱਚ ਪਹੁੰਚੇ ਸੀ, ਉੱਥੇ ਹੀ ਮਬਿਲ ਨੇ ਆਪਣੀ ਥੋੜੀ ਸਿੱਖਿਆ ਹਾਸਲ ਕੀਤੀ। ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਆਸਟ੍ਰੇਲੀਆ ਆ ਜਾਂਦਾ ਹਿਊਮੈਨੀਟੇਰੀਅਨ ਵੀਜ਼ਾ ਤੇ ਜਦੋਂ ਮਬਿਲ 10 ਸਾਲ ਦਾ ਸੀ। ਅਜਿਹੇ ਦੇ ਵਿੱਚ ਉਹਨਾਂ ਕਿਹਾ ਕਿ ਮੈਂ ਆਸਟ੍ਰੇਲੀਆ ਨੂੰ ਇੱਕ ਮਲਟੀਕਲਚਰ ਸੋਸਾਇਟੀ ਦੇ ਤੌਰ ਦੇ ਉੱਤੇ ਹੀ ਸੈਲੀਬ੍ਰੇਟ ਕੀਤਾ ਔਰ ਇਸੇ ਹੀ ਕਰਕੇ ਮੈਂ ਆਸਟ੍ਰੇਲੀਆ ਦੀ
ਸਭ ਤੋਂ ਵਕਾਰੀ ਟੀਮ ਦਾ ਇੱਕ ਹਿੱਸਾ ਬਣ ਸਕੇ ਹਾਂ। ਇੱਕ ਸਵਾਲ ਦੇ ਜਵਾਬ ਦੇ ਵਿੱਚ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਮਲਟੀਕਲਚਰਲ ਸੁਸਾਇਟੀ ਆਸਟ੍ਰੇਲੀਆ ਦੇ ਲਈ ਖਤਰਾ ਹੈ ਜਿਵੇਂ ਪੌਲਿਨ ਹੈਨਸਨ ਕਹਿੰਦੇ ਨੇ, ਤਾਂ ਉਹਨਾਂ ਨੇ ਅੰਗਰੇਜ਼ੀ ਦਾ ਅੱਖਰ ਵਰਤਿਆ ਜਿਹਨੂੰ ਅਸੀਂ ਸ਼ਾਇਦ ਸੋਸ਼ਲ ਮੀਡੀਆ ਤੇ ਲਿਖ ਦਈਏ ਪਰ ਖਬਰਾਂ ਦੇ ਬੁਲੇਟਿਨ ਦੇ ਵਿੱਚ ਨਹੀਂ, ਪਰ ਇੱਕ ਤਰੀਕੇ ਦੇ ਨਾਲ ਗਾਲੀ ਗਲੋਚ ਹੀ ਕੀਤਾ ਗਿਆ। ਖੈਰ ਖਬਰਾਂ ਦੀ ਸਾਂਝ ਜੇ ਅੱਗੇ ਪਾਉਂਦੇ ਹਾਂ ਤੇ ਅਗਲੀ ਖਬਰ ਕ੍ਰਿਕਟ ਦੇ ਨਾਲ ਜੁੜੀ ਹੋਈ, ਪਹਿਲਾਂ ਖੇਡ ਖੇਤਰ ਦੇ ਵਿੱਚੋਂ, ਜਿੱਥੇ ਹੁਣ ਇੰਗਲੈਂਡ ਦੇ ਖਿਲਾਫ ਦੂਸਰੇ T20 ਮੈਚ ਦੇ ਵਿੱਚ ਪਲੇਇੰਗ 11 ਤੋਂ ਡ੍ਰੌਪ ਕੀਤੇ ਗਏ ਸੰਜੂ ਸੈਮਸਨ ਨੂੰ। ਜ਼ਿੰਬਾਬਵੇ ਦੇ ਖਿਲਾਫ ਆਉਂਦੀ T20 ਸੀਰੀਜ਼ ਦੇ ਵਿੱਚ ਵੀ ਨਹੀਂ ਲਿਆ ਗਿਆ। BCCI ਨੇ ਸੋਮਵਾਰ ਦੇ ਦਿਨ 3 T20 ਮੈਚਾਂ ਦੀ ਸੀਰੀਜ਼ ਦੇ ਵਾਸਤੇ 15 ਮੈਂਬਰੀ ਟੀਮ ਦਾ ਐਲਾਨ ਕੀਤਾ। ਵੈਭਵ ਸੂਰਿਆਵੰਸ਼ੀ ਨੂੰ ਇਸ ਟੀਮ ਦੇ ਵਿੱਚ ਬਰਕਰਾਰ ਰੱਖਿਆ ਗਿਆ, ਜਿਸਨੇ ਇੰਗਲੈਂਡ ਦੇ ਖਿਲਾਫ ਦੂਸਰੇ T20 ਮੈਚ ਦੇ ਵਿੱਚ ਸੰਜੂ ਸੈਮਸਨ ਦੀ ਥਾਂ ਲਈ ਸੀ ਤੇ ਡੈਬਿਊ ਕੀਤਾ ਸੀ। ਟੀਮ ਦੇ ਵਿੱਚ ਤੇਜ਼ ਗੇਂਦਬਾਜ਼ ਮਯੰਕ ਯਾਦਵ ਤੇ ਬੱਲੇਬਾਜ਼ ਰਿੰਕੂ ਸਿੰਘ ਦੀ ਵੀ ਵਾਪਸੀ ਹੋਈ ਹੈ। ਦੱਸ ਦਈਏ ਕਿ ਜ਼ਿੰਬਾਬਵੇ ਦੇ ਖਿਲਾਫ ਜਿਹੜੀ ਭਾਰਤ ਦੀ ਟੀਮ ਹੈ ਉਹ 3 T20 ਮੈਚ ਖੇਡਣ ਜਾ ਰਹੀ ਹੈ। 23 ਜੁਲਾਈ ਤੋਂ ਮੈਚ ਹੋਣਗੇ ਜ਼ਿੰਬਾਬਵੇ ਦੇ ਰਾਜਧਾਨੀ ਸ਼ਹਿਰ ਹਰਾਰੇ ਦੇ ਵਿੱਚ। ਬੜੇ ਚਿਰ ਬਾਅਦ ਭਾਰਤ ਦੀ ਟੀਮ ਜ਼ਿੰਬਾਬਵੇ ਪਹੁੰਚੀ ਹੈ। ਸ਼ੇਯਸ ਅਈਅਰ ਦੇ ਹੱਥ ਚ ਕਪਤਾਨੀ ਹੋਏਗੀ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ ਉਪ ਕਪਤਾਨ ਹੋਣਗੇ, ਈਸ਼ਾਨ ਕਿਸ਼ਨ ਵਿਕਟ ਕੀਪਰ, ਸ਼ਿਵਮ ਦੁਬੇ, ਸੁਰਿਆਸ਼ ਸ਼ੇਡਗੇ, ਰਿੰਕੂ ਸਿੰਘ, ਹਰਸ਼ ਦੁਬੇ, ਵੈਭਵ ਸੂਰਿਆਵੰਸ਼ੀ, ਵਰੁਣ ਚੱਕਰਵਰਤੀ, ਪ੍ਰਿੰਸ ਯਾਦਵ, ਯਸ਼ ਠਾਕੁਰ, ਅਸ਼ੋਕ ਸ਼ਰਮਾ, ਮਯੰਕ ਯਾਦਵ ਤੇ ਪ੍ਰਭਸਿਮਰਨ ਸਿੰਘ। ਪੰਜਾਬ ਦੀ ਜਿਹੜੀ IPL ਦੀ ਟੀਮ ਹੈ ਪੰਜਾਬ ਕਿੰਗਜ਼, ਉਸਦੇ 4 ਖਿਡਾਰੀ ਇਸ ਟੀਮ ਦਾ ਹਿੱਸਾ ਨੇ, ਖੁਦ ਸਣੇ ਕਪਤਾਨ ਸ਼੍ਰੇਯਸ ਅਈਅਰ। ਇੱਧਰ ਦੱਸ ਦਈਏ ਕਿ ਪਹਿਲਾਂ ਵੀ ਤੁਹਾਨੂੰ ਇਹ ਖਬਰ ਸਾਂਝੀ ਕੀਤੀ ਸੀ ਕਿ ਭਾਰਤ ਦੀ ਤਰਫ ਤੋਂ ਇਸ ਕੈਲੰਡਰ ਵਰੇ ਦੇ ਵਿੱਚ ਰੱਜ ਕੇ ਜਿਹੜੇ ਨੇ ਉਹ T20 ਮੈਚ ਖੇਡਣੇ ਨੇ, ਕਿਉਂਕਿ ਇਸ ਸਾਲ T20 ਰੈਂਕਿੰਗ ਦੇ ਵਿੱਚ ਸਿਖਰ ਤੇ ਰਹਿਣ ਵਾਲੀ ਟੀਮ ਜਿਹੜੀ ਹੈ ਓਲੰਪਿਕ ਖੇਡਾਂ ਦੇ ਵਿੱਚ ਇੱਕ ਸਭ ਤੋਂ ਸੌਖੇ ਪੂਲ ਦੇ ਵਿੱਚ ਖੇਡੇਗੀ। ਇਸੇ ਕਰਕੇ ਜਿਹੜੀ ਹੈ ਭਾਰਤ ਦੀ ਟੀਮ ਦੀ ਤਰਫ ਤੋਂ ਦੁਨੀਆਂ ਦੀਆਂ ਬਾਕੀ ਟੀਮਾਂ ਦੇ ਮੁਕਾਬਲੇ ਸਭ ਤੋਂ ਵਿਅਸਤ ਖੇਡ ਕੈਲੰਡਰ ਜਿਹੜਾ ਉਹ ਰੱਖਿਆ ਗਿਆ ਹੈ। ਅਖੀਰ ਦੇ ਵਿੱਚ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਅਮਰੀਕਾ ਬਨਾਮ ਬੈਲਜੀਅਮ ਮੁਕਾਬਲਾ ਥੋੜੀ ਦੇਰ ਦੇ ਵਿੱਚ ਸ਼ੁਰੂ ਹੋਣਾ, ਪਰ ਪੁਰਤਗਾਲ ਬਨਾਮ ਸਪੇਨ ਮੁਕਾਬਲੇ ਦੇ ਵਿੱਚ ਰੋਨਾਲਡੋ ਦੇ ਫੈਨਸ ਦੇ ਲਈ ਮਾੜੀ ਖਬਰ ਹੈ। ਰੋਨਾਲਡੋ ਦੀ ਟੀਮ ਬਗੈਰ ਕੋਈ ਗੋਲ ਕੀਤਿਆਂ ਇਸ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਗਈ। ਸਪੇਨ ਨੇ 1 ਗੋਲ ਕੀਤਾ ਜਿਹੜਾ ਕਿ ਮਰੀਨੋ ਨੇ 90ਵੇਂ ਮਿੰਟ ਖਤਮ, ਖੇਡ ਖਤਮ ਹੋਣ ਤੋਂ ਬਾਅਦ ਆਖਰੀ ਜਿਹੜਾ ਫੁੱਲ ਟਾਈਮ ਸਮਾਂ, ਮਾਫ ਕਰਨਾ, ਐਕਸਟਰਾ ਟਾਈਮ ਸਮਾਂ ਸੀ, ਉਸ ਦੇ ਵਿੱਚ ਕੀਤਾ। ਚੰਗੀ ਟੱਕਰ ਪੁਰਤਗਾਲ ਦੀ ਤਰਫ ਤੋਂ ਸਪੇਨ ਨੂੰ ਦਿੱਤੀ ਗਈ। ਪੂਰੇ ਮੈਚ ਦੇ ਦਰਮਿਆਨ ਦੋਹਾਂ ਟੀਮਾਂ ਦਾ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ, ਪਰ ਹੁਣ ਜਿਹੜੀ ਨੌਕਆਊਟ ਦੇ ਵਿੱਚ ਜਿਹੜੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਉਸ ਦਾ ਵੇਰਵਾ ਕੁਛ ਇਸ ਤਰੀਕੇ ਦੇ ਨਾਲ ਹੈ। 10 ਜੁਲਾਈ ਨੂੰ ਪਹਿਲਾ ਰਾਊਂਡ ਆਫ 16 ਦਾ ਮੁਕਾਬਲਾ ਫਰਾਂਸ ਬਨਾਮ ਮੋਰੋਕੋ ਹੋਏਗਾ, ਤੇ ਫੇਰ ਉਸ ਤੋਂ ਬਾਅਦ, ਮਾਫ ਕਰਨਾ, ਕੁਆਟਰ ਫਾਈਨਲ, ਤੇ ਫੇਰ ਉਸ ਤੋਂ ਬਾਅਦ ਸਪੇਨ ਬਨਾਮ ਮੁਕਾਬਲਾ ਜਿਹੜਾ ਹੋਣਾ ਉਹ ਤੈਅ ਹੋਏਗਾ ਅਮਰੀਕਾ ਤੇ ਬੈਲਜੀਅਮ ਦੇ ਮੈਚ ਦੇ ਵਿੱਚੋਂ ਜੇਤੂ ਟੀਮ ਦੇ ਨਾਲ, ਕਿਉਂਕਿ ਸਪੇਨ ਪਹਿਲਾਂ ਹੀ ਪੁਰਤਗਾਲ ਨੂੰ ਹਰਾ ਕੇ ਅਗਲੇ ਦੌਰ ਚ ਪਹੁੰਚ ਚੁੱਕਿਆ, ਤੇ ਨਾਰਵੇ ਤੇ ਇੰਗਲੈਂਡ ਦਾ ਮੁਕਾਬਲਾ ਤੈਅ ਹੋ ਚੁੱਕਿਆ, ਕਿਉਂਕਿ ਇੱਕ ਹੋਰ ਮੈਚ ਅੱਜ ਦੇ ਦਿਨ ਹੋਇਆ ਜਿਸ ਦੇ ਵਿੱਚ ਮੈਕਸੀਕੋ ਨੇ 2 ਗੋਲ ਕੀਤੇ ਤੇ ਇੰਗਲੈਂਡ ਨੇ 3 ਗੋਲ ਕੀਤੇ, ਤੇ ਇੰਗਲੈਂਡ ਅਗਲੇ ਦੌਰ ਦੇ ਵਿੱਚ ਪਹੁੰਚ ਚੁੱਕਿਆ। ਤੇ ਆਖਰੀ ਜਿਹੜਾ ਗੇੜ ਹੈ 4 ਟੀਮਾਂ ਦਾ, ਸਵਿਟਜ਼ਰਲੈਂਡ ਬਨਾਮ ਕੋਲੰਬੀਆ ਤੇ ਅਰਜਨਟੀਨਾ ਬਨਾਮ ਇਜਿਪਟ, ਇਹਦੇ ਜਿਹੜੇ ਵਿਜੇਤਾ ਨੇ ਉਹ ਦੋਵੇਂ ਕੱਲ ਦੇ ਦਿਨ ਤੈਅ ਹੋ ਜਾਣਗੇ, ਤੇ ਫਿਰ ਉਹ ਅੱਗੇ ਤੈਅ ਕਰਨਗੇ ਕਿ ਅੱਗੇ ਕਿਹੜੇ ਕੁਆਟਰ ਫਾਈਨਲ ਦੇ ਵਿੱਚ ਭਿੜਨਗੇ, ਤੇ ਫਿਰ ਸੈਮੀਫਾਈਨਲ ਦੀਆਂ 4 ਟੀਮਾਂ ਤੇ ਠੀਕ ਹੈ। ਇਸ ਤਰੀਕੇ ਦੇ ਨਾਲ 20 ਜੁਲਾਈ ਨੂੰ ਹੋਣ ਵਾਲੇ ਫੀਫਾ ਵਿਸ਼ਵ ਕੱਪ ਦੇ ਫਾਈਨਲ ਦੀਆਂ 2 ਟੀਮਾਂ ਆਪਾਂ ਨੂੰ ਮਿਲ ਜਾਣਗੀਆਂ। ਖੈਰ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਨਹੀਂ, ਤੇ ਇਜਾਜ਼ਤ, ਧੰਨਵਾਦ।

0: ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਐਜ਼ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਐਜ਼ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਸ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।